0: ਮੈਨੂੰ ਲੱਗਦਾ ਇਹ ਗਰਮੀ ਦਾ ਬੂਟਾ ਹੈ ਨਾ।
1: ਹਾਂਜੀ ਗਰਮੀ ਦਾ
0: ਵਾ, ਡਾਰਵਿਨ ਦੇ ਵਿੱਚ ਹਰ ਤੀਜੇ ਘਰ ਚ ਆਟੋਮੈਟਿਕ ਹੀ ਉੱਗੇ ਹੁੰਦੇ ਸੀ ਔਰ ਬਹੁਤ ਸੋਹਣੇ।
1: ਹਾਂਜੀ ਗਰਮੀ ਦਾ ਵਾ, ਪਰ ਗਰਮੀ ਵੀ ਜਿਹੜੀ ਆ ਉਹ ਇੱਥੇ ਕਿਉਂਕਿ ਮੌਸਮ ਗਰਮੀ ਠੰਡੀ ਹੈ ਨਾ, ਉਹ ਜਿੱਦਾਂ ਤੁਸੀਂ ਮੰਨ ਲਓ ਵੀ ਆ ਹਾਂ ਸਰਦਾਰ ਜੀ ਅਸੀਂ ਬੰਦ ਕਰਕੇ ਹੀ ਚਲਾਉਣ ਕੋਰੀਅਰ, ਇਹ ਉੱਦਾਂ ਦੀ ਚੀਜ਼ ਹੈ। ਤੁਲਸੀ ਟਾਈਪ ਆ ਇਹ ਵੀ, ਤੁਲਸੀ ਚਲੋ ਇਹ ਤੋਂ ਵੀ ਨਾਜ਼ੁਕ ਆ, ਪਰ ਇਹਨੂੰ ਹੀ ਮੈਂ ਰਿਲਾਈਜ਼ ਕੀਤਾ, ਮੈਂ ਐਕਸਪੀਰੀਅੰਸ ਕੀਤਾ ਵੀ ਇਹ ਪ੍ਰੋਬਲਮ ਆਉਂਦੀ ਆਉਂਦੀ ਹੈ। ਇਹਨੂੰ ਤੁਸੀਂ ਮਤਲਬ ਲਾਡਾਂ ਚਾਵਾਂ ਦੇ ਨਾਲ ਹੀ ਤੁਹਾਨੂੰ ਪਾਲਣਾ ਪੈਣਾ, ਕੇਅਰ ਕਰਨੀ ਪੈਣੀ ਆ। ਇੱਕ ਵਾਰੀ ਤੁਰ ਪਿਆ ਫਿਰ ਇਹ ਫਿਰ ਨੀ ਸਾਹ ਲੈਂਦਾ,
0: ਫਿਰ ਤੇ ਬੜਾ ਵੱਡਾ
1: ਫਿਰ ਇਹ ਤੁਰਿਆ ਰਹਿੰਦਾ।
0: ਉੱਥੇ ਤੇ ਮੈਂ ਦੇਖੇ ਸੀਗੇ, ਮੈਂ ਖੁਦ ਮੈਂ ਇੰਨੇ ਵੱਡੇ ਵੱਡੇ ਕਦੇ ਦੇਖੇ ਨੀ, ਕੜੀ ਪੱਤੇ ਦੇ ਬੜੇ ਸੋਹਣੇ ਸੋਹਣੇ ਵੱਡੇ ਵੱਡੇ ਉੱਥੇ ਹੁੰਦੇ ਸੀਗੇ ਰੁੱਖ ਜੇ ਦੇ, ਬਹੁਤ ਹੀ ਸੋਹਣੇ। ਤੇ ਤੁਸੀਂ ਤੁਰੋ ਤੇ ਤੁਹਾਨੂੰ ਆਪਣੇ ਆਪ ਹੀ ਖੁਸ਼ਬੂ ਕਿ ਹਾਂ ਇੱਥੇ ਕੜੀ ਪੱਤਾ ਲੱਗਿਆ, ਕਿਉਂਕਿ ਉਹਦੀ ਖੁਸ਼ਬੂ ਬੜੀ ਵਧੀਆ ਹੁੰਦੀ ਆ ਸ਼ਾਇਦ ਗਰਮੀ ਕਰਕੇ।
1: ਅੱਜ ਕੱਲ੍ਹ ਆਪਾਂ ਕਾਫ਼ੀ ਵਰਤਣ ਲੱਗ ਪਏ ਹਾਂ, ਖਾਸ ਤੌਰ ਦੇ ਉੱਤੇ ਰੀਲਾਂ ਦੇ ਵਿੱਚ ਨਾ ਉਹ ਫਾਇਦੇ ਬੜੇ ਦੱਸਦੇ ਆ, ਅਤੇ ਆਪਣੇ ਲੋਕਾਂ ਨੇ ਕਾਫ਼ੀ ਵਰਤਣਾ ਸ਼ੁਰੂ ਕਰਤਾ, ਜਦਕਿ ਆਪਣੀ ਨੌਰਥ ਇੰਡੀਅਨ ਕੁਕਿੰਗ 'ਚ ਹੈਗਾ ਹੀ ਨਹੀਂ ਹੈ ਨਾ। ਹੁਣ ਤਾਂ ਆਪਾਂ ਚਲੋ ਸਾਊਥ ਵਾਲੀਆਂ ਡਿਸ਼ਾਂ ਵੀ ਬਣਾਉਣੀਆਂ ਸ਼ੁਰੂ ਕਰਤੀਆਂ, ਹੁਣ ਤਾਂ ਮੈਂ ਵੇਖਿਆ ਬਹੁਤੇ ਦਾਲ 'ਚ ਵੀ ਪਾ ਲੈਂਦੇ ਆ।
0: ਹਾਂ ਮੈਂ ਪਾਉਂਦੀ ਹਾਂ, ਮੈਨੂੰ ਸਵਾਦ ਲੱਗਦਾ
1: ਹਾਂ ਦਾਲ 'ਚ ਪਾ ਲੈਂਦੇ ਆ, ਅਤੇ ਚਲੋ ਚੰਗੀ ਗੱਲ ਹੈ। ਅਤੇ ਪਰ ਇਹ ਆ ਵੀ ਤੁਸੀਂ ਬਾਜ਼ਾਰੋਂ ਲੈਣ ਜਾਂਦੇ ਹੋ ਮਹਿੰਗਾ ਪੈਂਦਾ, ਇੱਦਾਂ ਦੀਆਂ ਦੋ ਤਿੰਨ ਚੀਜ਼ਾਂ ਜਿਹੜੀਆਂ ਘਰ ਤੁਸੀਂ ਬੀਜ ਛੱਡੋ ਅਤੇ ਉਹ ਜ਼ਿਆਦਾ ਬਿਹਤਰ ਆ। ਧੰਨਵਾਦ ਤੁਹਾਡਾ। ਅਤੇ ਰਮਨ ਜੀ ਕਹਿੰਦੇ ਨੇ ਕਿ ਤੁਸੀਂ ਇੱਕ ਇੰਟਰਵਿਊ ਕੀਤਾ ਸੀ ਅਕਾਊਂਟੈਂਟ ਭਾਅ ਜੀ ਦੇ ਨਾਲ ਦੋ ਤਿੰਨ ਦਿਨ ਪਹਿਲਾਂ, ਜਿਸ ਦੇ ਵਿੱਚ ਤੁਸੀਂ ਗੱਲ ਕੀਤੀ ਸੀ ਇੰਡੀਆ ਦੇ ਪ੍ਰੋਪਰਟੀ ਐਂਡ ਅਦਰ ਇਨਵੈਸਟਮੈਂਟ ਦੇ ਬਾਰੇ, ਟੈਕਸ ਦੇ ਬਾਰੇ, ਅਤੇ ਪਲੀਜ਼ ਅਪਲੋਡ ਕਰ ਦਿਓ ਪੋਡਕਾਸਟ ਇੰਟਰਵਿਊ ਸੈਕਸ਼ਨ ਦੇ ਵਿੱਚ। ਹਾਂਜੀ ਉਹ ਆਪਾਂ ਯੂਟਿਊਬ ਦੇ ਉੱਤੇ ਪੈ ਜੂਗਾ ਆਈ ਥਿੰਕ, ਜਾਂ ਤਾਂ ਰਮਨ ਜੀ ਪੈ ਚੁੱਕਾ ਹੋਊਗਾ ਅਤੇ ਜਾਂ ਫਿਰ ਵੈਰੀ ਸੂਨ ਪੈ ਜੂਗਾ ਉਹ। ਥੈਂਕ ਯੂ ਤੁਹਾਡਾ ਪ੍ਰੋਗਰਾਮ ਪਸੰਦ ਕਰਨ ਦੇ ਲਈ। ਸੁਖਵਿੰਦਰ ਭੈਣ ਜੀ ਕਹਿੰਦੇ ਕੀੜੇ ਵੀ ਹੈਲਥ ਕੌਨਸ਼ੀਅਸ ਹੋ ਗਏ ਆ ਵੀਰ ਜੀ, ਤਾਂ ਹੀ ਸਿਟਰਸ ਦੇ ਪੱਤੇ ਵੀ ਖਾਂਦੇ ਨੇ। ਇਹੋ ਹੀ ਚੱਕਰ ਹੈ, ਅੱਕੇ ਪਏ ਨੇ। ਅਤੇ ਅੰਮ੍ਰਿਤ ਜੀ ਕਹਿੰਦੇ ਨੇ ਕਿ ਵੀਰ ਜੀ ਮੈਂ ਕਹਿੰਦੇ ਔਰਚਿਡ ਕੰਮ ਕਰਦਾ ਅਤੇ ਫਾਰਮ ਦੇ ਵਿੱਚ ਕਹਿੰਦੇ ਕਿ ਮੀਂਹ ਦੇ ਨਾਲ ਕੰਮ ਨਹੀਂ ਹੁੰਦਾ। ਹਾਂ ਫਾਰਮ ਦੇ ਵਿੱਚ
0: ਹਾਂ
1: ਰੁਕਣਾ ਹੀ ਆ ਕੰਮ ਜੀ, ਸਾਲ 'ਚ ਕਹਿੰਦੇ ਕਿ 15-20 ਦਿਨ ਕੰਮ ਨਹੀਂ ਹੁੰਦਾ। ਚਲੋ ਇਸੇ ਬਹਾਨੇ
0: ਡਾਇਰੈਕਟ ਮਤਲਬ ਕਹਿ ਲਓ ਵੈਦਰ ਦਾ ਜਿਹਨਾਂ ਨੂੰ ਇਫੈਕਟ ਪੈਂਦਾ, ਉਹਨਾਂ 'ਚੋਂ ਇੱਕ ਫਾਰਮਿੰਗ ਵਾਲੇ ਜਾਂ ਗਾਰਡਨਿੰਗ ਵਾਲੇ ਹੈ ਕਿ ਹਾਂ ਉਹਨਾਂ ਨੂੰ ਬਹੁਤ ਜ਼ਿਆਦਾ ਫਰਕ ਪਏਗਾ।
1: ਹਾਂਜੀ ਇਹ ਪ੍ਰੋਬਲਮ ਆਉਂਦੀ ਹੈ ਨਾ, ਜਿੱਦਾਂ ਮੰਨ ਲਓ ਹੁਣ ਜਿਹੜੇ ਕਈ ਕੰਮ ਨੇ, ਜਿੱਦਾਂ ਕੱਲ੍ਹ ਵੀ ਮੈਂ ਇੱਕ ਵੀਰ ਨੂੰ ਮਿਲਿਆ ਹਾਂ ਅਤੇ ਉਹ ਕਹਿੰਦੇ ਵੀ ਉੱਦਾਂ ਅਸੀਂ ਵੀਕਐਂਡ 'ਤੇ ਕੰਮ ਨਹੀਂ ਕਰਦੇ, ਪਰ ਜਿੱਦਾਂ ਮੀਂਹ ਪੈਂਦਾ ਰਿਹਾ ਵਾ ਅਤੇ ਹੁਣ ਕੰਮ ਸਾਰੇ ਰੁਕੇ ਆ ਅਤੇ ਹੁਣ ਮੀਂਹ ਹਟਿਆ ਅਤੇ ਹੁਣ ਸਾਨੂੰ ਸਾਰੇ ਪਿਛਲੇ ਨਿਬੇੜਨੇ ਪੈਣੇ, ਜਮ੍ਹਾਂ ਕਿੰਨਾ ਹੋ ਜਾਂਦਾ
0: ਤੁਹਾਡੇ ਕੋਲ, ਐਕਸਟਰਾ ਬਰਡਨ ਆ ਜਾਂਦਾ।
1: ਹਾਂ ਇਹ ਵੀ ਪ੍ਰੋਬਲਮ ਆਉਂਦੀ ਹੈ। ਅਤੇ ਦੇਸ਼ਬੰਧੂ ਭਾਰਦਵਾਜ ਜੀ ਕਹਿੰਦੇ ਨੇ ਕਿ ਇਹਨਾਂ ਦੇ ਮੇਥੀ ਕਹਿੰਦੇ ਬੜੀ ਵਧੀਆ ਉੱਗ ਰਹੀ ਹੈ, ਮੇਥੀ ਤਾਂ ਆਈ ਥਿੰਕ ਹੁਣ ਹੋ ਗਿਆ ਨਾ ਇਹ ਸਿਆਲ ਦਾ ਵਾ ਇਹ ਤਾਂ ਸੌਦਾ, ਅਤੇ ਚਲੋ ਹਾਲੇ ਤਾਂ ਠੰਡਾ ਠੰਡਾ ਜਿਹਾ ਵਾ, ਇਹਨੂੰ ਤੁਸੀਂ ਵਰਤੋ। ਅਤੇ ਜਿੱਦਾਂ ਕਿ ਮੇਰਾ ਐਕਸਪੀਰੀਅੰਸ ਹੈ, ਇੱਕਦਮ ਮੈਂ ਨਿਸਰ ਜੀ ਜਾਣੀ ਆ ਕਿਉਂਕਿ ਗਰਮੀ ਜਿੱਦਾਂ ਹੀ ਵਧੀ, ਬਾਕੀ ਫਿਰ ਵੀ ਚਲੋ ਤੁਸੀਂ ਤਾਂ ਚਲੋ ਬਿਹਤਰ ਜਾਣਦੇ ਹੋ ਮੇਰੇ ਨਾਲ, ਅਤੇ ਤੁਸੀਂ ਦੱਸਿਓ। ਧੰਨਵਾਦ ਜੀ, ਮਿਹਰਬਾਨੀ। ਅਤੇ ਗੱਲਬਾਤ ਆਪਾਂ ਮੌਸਮ ਦੀ ਅਤੇ ਨਾਲ ਦੀ ਨਾਲ ਗੱਲਬਾਤ ਆਪਾਂ ਕਰਨੀ ਸੀ ਅੱਜ ਈਵੀ ਗੱਡੀਆਂ ਦੀ, ਇਲੈਕਟ੍ਰੋਨਿਕ ਵਾਹਨਾਂ ਦੀ ਗੱਲ ਕਰਨੀ ਸੀ, ਅਤੇ ਪਰ ਉਹ ਹੁਣ ਆਪਾਂ ਬ੍ਰੇਕ ਤੋਂ ਬਾਅਦ ਕਰਾਂਗੇ। ਜੇ ਤੁਸੀਂ ਵੀ ਕੋਈ ਗੱਲਬਾਤ ਕਰਨੀ ਤਾਂ ਬ੍ਰੇਕ ਤੋਂ ਬਾਅਦ ਹੀ ਹੋਊਗੀ, ਕਿਉਂਕਿ ਹੁਣ ਸਮਾਂ ਹੋ ਗਿਆ ਸਾਡਾ ਇੱਕ ਬ੍ਰੇਕ ਲੈਣ ਦਾ। ਮਿਲਦੇ ਹਾਂ ਨਿੱਕੀ ਜੀ ਬ੍ਰੇਕ ਤੋਂ ਬਾਅਦ। ਰੇਡੀਓ ਹਾਂਜੀ 1676 AM।

ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀ ਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton।

0: ਰੇਡੀਓ ਹਾਂਜੀ 1674 ਐਮ ਪ੍ਰੋਗਰਾਮ ਹਾਂਜੀ ਮੈਲਬਨ ਅਤੇ ਅੱਜ ਸੋਮਵਾਰ ਦਾ ਦਿਨ ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਸੀ ਮੌਸਮ ਦੇ ਬਾਰੇ, ਉਸ ਤੋਂ ਬਾਅਦ ਗੱਲਾਂ ਬਾਤਾਂ ਕੁਛ ਸਾਡੀਆਂ ਕੜੀ ਪੱਤੇ ਦੇ ਬਾਰੇ ਚੱਲੀਆਂ, ਹੁਣ ਆਪਾਂ ਆ ਗਏ ਹਾਂ ਈਵੀ ਵਾਲੇ ਪਾਸੇ ਨੂੰ ਅਤੇ ਮੇਰੇ ਨਾਲ ਨੇ ਜਸਪ੍ਰੀਤ।
1: ਹਾਂਜੀ ਬਿਲਕੁਲ, ਮੈਨੂੰ ਇੱਦਾਂ ਲੱਗਦਾ ਗੱਡੀਆਂ ਦੀ ਤਾਂ ਮੈਨੂੰ ਇੰਨੀ ਖਾਸ ਕੋਈ ਨੌਲੇਜ ਹੈ ਨਹੀਂ।
0: ਤੁਹਾਡੇ ਕੋਲ ਈਵੀ ਹੈਗੀ?
1: ਨਹੀਂ ਈਵੀ ਨਹੀਂ।
0: ਈਵੀ ਨਹੀਂ ਹੈਗੀ? ਤੁਸੀਂ ਯੂ ਲਾਈਕ ਈਵੀ, ਯੂ ਵਾਂਟ ਟੂ ਹੈਵ ਈਵੀ ਔਰ ਨੋ ਈਵੀ? ਈਵੀ
1: ਪਤਾ ਨਹੀਂ, ਸੋਚਿਆ ਹੀ ਨਹੀਂ ਇਸ ਬਾਰੇ, ਕੀ ਪਤਾ ਤੁਹਾਡੀ ਰਿਪੋਰਟ ਸੁਣ ਕੇ ਥੋੜ੍ਹੇ ਜਿਹੇ।
0: ਸੋ ਨਹੀਂ, ਰਿਪੋਰਟ ਉਸ ਬਾਰੇ ਨਹੀਂ ਆ। ਚਲੋ ਉਹ ਤਾਂ ਆਪਾਂ ਨੂੰ ਪਤਾ ਹੀ ਆ ਕਿ ਰਿਪੋਰਟ ਉਸ ਬਾਰੇ ਨੂੰ ਤਾਂ ਸਿੱਧੀ ਸਿੱਧੀ ਹੈ ਵੀ ਤੇਲ ਜਿਹੜੇ ਹਿਸਾਬ ਦੇ ਨਾਲ ਮਹਿੰਗਾ ਹੋਈ ਜਾਣ ਡਿਆ, ਇੰਨੇ ਬੁਰੇ ਹਾਲ ਨੇ, ਅਤੇ ਉਸ ਲਿਹਾਜ਼ ਦੇ ਨਾਲ ਹਰ ਕੋਈ ਸੋਚਣ ਦੇ ਲਈ ਮਜਬੂਰ ਆ ਵੀ ਤੇਲ ਦਾ ਤਾਂ ਕਿਸੇ ਤਰ੍ਹਾਂ ਖਰਚਾ ਘਟਾਈਏ, ਹੈ ਨਾ। ਅਤੇ ਬਾਕੀ ਇਸ ਕੰਮ ਦੇ ਲਈ ਤੁਸੀਂ ਆਪਣਾ ਮੋਹਿਤ ਜੀ ਕਰਦੇ ਰਹਿੰਦੇ ਨੇ ਪ੍ਰੋਗਰਾਮ, ਉਹਦੇ ਵਿੱਚੋਂ ਵਧੇਰੇ ਤੁਸੀਂ ਲੈ ਸਕਦੇ ਜਾਣਕਾਰੀਆਂ, ਪਰ ਜਿਨ੍ਹਾਂ ਨੇ ਲਈਆਂ ਨੇ ਵਰਤ ਰਹੇ ਨੇ ਉਹ ਜ਼ਿਆਦਾ ਬਿਹਤਰ ਦੱਸ ਸਕਦੇ। ਮੈਨੂੰ ਲੱਗਦਾ ਖੁਸ਼ੀ ਨੇ ਸਾਰੇ
1: ਸਾਰੇ ਹੈ, ਮੈਨੂੰ ਲੱਗਦਾ ਹਾਂ ਜਿੱਥੇ ਘੱਟ ਜੇਬ, ਮਤਲਬ ਕਿ ਮੈਨੂੰ ਲੱਗਦਾ ਜਿੱਥੇ ਨੁਕਸਾਨ ਘੱਟ ਹੁੰਦਾ ਨਾ, ਖਰਚੇ ਘੱਟ ਹੁੰਦੇ, ਆਪਣੇ ਆਪ ਵੀ ਵਧੀਆ ਲੱਗਦਾ।
0: ਹਾਂ ਇਹ ਵੀ ਗੱਡੀਆਂ ਮਤਲਬ ਉਹਨਾਂ ਦੀ ਨਾ ਜੋ ਵੈਸੇ ਪਤਾ ਨਹੀਂ ਕਿਉਂ ਮਤਲਬ
1: ਲੁਕਿੰਗ ਵੀ,
0: ਹਾਂ ਲੁੱਕ ਵਾਈਜ਼ ਜਿੱਦਾਂ ਮੈਨੂੰ ਵੇਖ ਕੇ ਜਿੱਦਾਂ ਇੱਦਾਂ ਲੱਗਦਾ ਹੁੰਦਾ ਵੀ ਪ੍ਰੋਪਰ ਜਿੱਦਾਂ ਮੰਨ ਲਓ ਲੇਜ਼ਰ ਲੂਜ਼ਰ ਕਰਵਾਈ ਹੁੰਦੀ ਹੈ, ਉਹ ਈ ਵੀ ਗੱਡੀਆਂ ਦੀ ਲੁੱਕਸ ਹੈ ਨਾ, ਇੱਦਾਂ ਲੱਗਦੀ ਵੀ ਜਿੱਦਾਂ। ਪਰ ਜਿਹੜੀਆਂ ਦੂਜੀਆਂ ਗੱਡੀਆਂ ਨੇ ਉਹ ਇੱਦਾਂ ਲੱਗਦਾ ਵੀ ਇਹਨਾਂ ਨੂੰ ਧਾਗਾ ਧੁੱਗਾ ਲਵਾਉਣਾ ਪੈਂਦਾ ਵਾ, ਹੈ ਨਾ, ਇਹਨਾਂ ਵੈਕਸਿੰਗ ਵੁਕਸਿੰਗ ਸਮੇਂ ਦਰ ਸਮੇਂ ਕਰਾਉਣੀ ਪੈਂਦੀ ਆ। ਇਹ ਇੱਦਾਂ ਲੱਗਦਾ ਵੀ ਜਿੱਦਾਂ ਪੱਕੀਆਂ ਜਿੱਦਾਂ ਮਤਲਬ ਟਿੱਚਾਂ ਜਿਹੀਆਂ ਹੋਈਆਂ, ਮਤਲਬ ਅਲੱਗ ਅਲੱਗ ਤਰ੍ਹਾਂ ਦੀਆਂ ਤੁਹਾਨੂੰ ਸੜਕਾਂ ਦੇ ਉੱਤੇ ਸ਼ੇਪ ਤੁਹਾਨੂੰ ਵੇਖਣ ਨੂੰ ਮਿਲੀਆਂ ਨੇ। ਉਸ ਤੋਂ ਪਹਿਲਾਂ ਤੱਕ ਜਿਹੜੀਆਂ ਬਾਕੀ ਗੱਡੀਆਂ ਸੀ ਉਹ ਆਪਾਂ ਆਦਿ ਹਾਂ ਕਿਸੇ ਹੱਦ ਤੱਕ ਵੇਖਣ ਦੇ, ਪਰ ਇਹਦੇ 'ਚ ਬਹੁਤ ਵਰਾਇਟੀ ਆਈ ਹੈ, ਹੈ ਨਾ।
1: ਮੈਨੂੰ ਯਾਦ ਹੈ ਮੇਰੀ ਕਲੀਗ ਸੀਗੀ ਗੁਜਰਾਤੀ, ਹੁਣੇ ਪਿਛਲੇ ਕੰਮ ਦੇ ਵਿੱਚ, ਅਤੇ ਉਹਨੇ ਖਰੀਦੀ ਜੀਲੀ, ਜੀਲੀ ਹੈ ਨਾ,
0: ਜੀਲੀ,
1: ਅਤੇ ਉਹ ਕਹਿੰਦੀ ਕਿ ਜਾ ਕੇ ਨਾ, ਮਤਲਬ ਉਹਨੂੰ ਬੜੀ ਵਧੀਆ, ਮਤਲਬ ਕਹਿੰਦੀ ਜਾ ਕੇ ਟਰਾਈ ਕਰੋ, ਦੇਖੋ ਤੁਸੀਂ ਬੈਠੋ ਸਾਰੇ, ਅਤੇ ਅਸੀਂ ਦੋ ਦੋ ਕਰਕੇ ਵੇਖਣ ਗਈਆਂ ਉਹਦੀ ਗੱਡੀ। ਵਾਕਈ ਐਵੇਂ ਫੈਂਸੀ ਕਾਰ, ਫੈਂਸੀ ਹੈ ਨਾ,
0: ਕਿੰਨੀ
1: ਮੈਨੂੰ ਮਜ਼ੇਦਾਰ ਹੀ ਲੱਗੀ। ਮੈਂ ਗੱਡੀ ਸਟਾਰਟ ਕੀਤੀ, ਪਹਿਲਾਂ ਤਾਂ ਮੈਨੂੰ ਸਮਝ ਹੀ ਨਾ ਲੱਗੇ ਸਾਰਾ ਕੁਛ, ਕਿਉਂਕਿ ਜਿਹੜੀ ਹੁਣ ਮੈਂ ਚਲਾ ਰਹੀ ਹਾਂ ਉਸ ਤੋਂ ਪਹਿਲਾਂ ਤੱਕ ਤਾਂ ਇੱਦਾਂ ਦਾ ਸੀਗਾ ਹੀ ਨਹੀਂ, ਕਿ ਸਾਰਾ ਕੁਛ ਹੀ ਤੁਹਾਨੂੰ ਇੱਕ ਬਟਨ ਪ੍ਰੈਸ ਕਰਨਾ ਫਿਰ, ਹੈ ਨਾ, ਕੋਈ ਕੁਛ ਤੁਹਾਨੂੰ।
0: ਮੈਂ ਉਹੀ ਤੁਹਾਨੂੰ ਕਹਿ ਰਿਹਾ ਨਾ ਵੀ ਕੋਈ ਨਹੀਂ, ਕੋਈ ਦਾੜੀ ਮੁੱਛਾਂ ਨਹੀਂ, ਕੁਛ ਨਹੀਂ, ਮਤਲਬ
1: ਸਭ ਤੋਂ ਵਧੀਆ ਇਹ ਚੀਜ਼
0: ਮਾਰੋ ਜਿੱਥੇ ਮਾਰ ਰਹੇ
1: ਨਾ, ਮੇਰੀ ਹਾਈਟ ਦੇ ਅਕੋਰਡਿੰਗ ਸੈਟਿੰਗ ਹੋ ਗਈ। ਉਹ ਤਾਂ ਖੈਰ ਹੁਣ ਸਾਰੀ ਗੱਡੀਆਂ 'ਚ ਹੋ ਰਹੀ ਹੈ ਨਾ, ਕਿ ਤੁਸੀਂ ਇੱਕ ਐਡਜਸਟ ਕਰ ਦਿਓ ਉਹਦੇ 'ਚ, ਤੁਹਾਨੂੰ ਮਤਲਬ ਜਿਹੜੀ ਉਹ ਰਿਲੈਕਸਿੰਗ ਚੇਅਰ ਹੁੰਦੀ ਹੈ, ਜਿਹੜੀ ਮੁੱਕੀਆਂ ਮੁੱਕੀਆਂ ਮਾਰਦੀ ਤੁਹਾਨੂੰ ਬੈਕ 'ਤੇ, ਉਹ ਵੀ ਸਿਸਟਮ ਸੀਗਾ ਉਹਦੇ 'ਚ ਮਸਾਜਿੰਗ ਵਾਲਾ।
0: ਤੁਹਾਨੂੰ ਸਹੇਲੀ ਨੇ ਇਸੇ ਕਰਕੇ ਸੱਦਿਆ ਸੀ, ਚਲੋ ਖੈਰ, ਕਿਉਂਕਿ ਇਹ ਜਿਹੜੇ ਫੀਚਰ ਨੇ ਨਾ, ਇਹ ਜਦੋਂ ਜਿਹੜੇ ਬੰਦਾ ਪਹਿਲੀ ਵਾਰ ਇੱਕ ਆਰਡਨਰੀ ਗੱਡੀ ਤੋਂ ਉਹਦੇ 'ਚ ਜਾਂਦਾ ਅਤੇ ਉਹ ਤਾਂ ਪਾਗਲ ਹੀ ਹੋ ਜਾਂਦਾ ਵੀ ਅੱਛਾ, ਪਰ ਅਦਰਵਾਈਜ਼ ਕੁਛ ਇੱਕ ਬੇਸਿਕ ਮਾਡਲਸ ਨੂੰ ਛੱਡ ਕੇ ਬਾਕੀ ਸਾਰੇ ਬ੍ਰਾਂਡਾਂ ਦੇ ਵਿੱਚ ਆ ਸਾਰਾ ਕੁਛ ਜਿਹਾ ਹੈਗਾ ਹੀ ਆ। ਸੋ ਉੱਥੇ ਤੁਹਾਨੂੰ ਕਿਸੇ 'ਚ ਇੱਦਾਂ ਫੀਲ ਆਉਂਦੀ ਆ ਵੀ ਜਿੱਦਾਂ ਇਹ ਵੀਡੀਓ ਗੇਮ 'ਚ ਆ ਗਏ ਆਪਾਂ, ਕਿਸੇ ਨੂੰ ਇੱਦਾਂ ਫੀਲ ਆਉਂਦੀ ਆ ਤੁਹਾਨੂੰ ਵੀ ਉਹ ਆ ਅਤੇ ਫਿਲਮ 'ਚ ਵੇਖੀ ਸੀ ਮੈਂ, ਹੈ ਨਾ, ਕਿਸੇ ਨੂੰ ਇੱਦਾਂ ਆਉਂਦਾ ਵੀ ਇਹ ਤਾਂ ਮਤਲਬ
1: ਚਾਲੂ ਨਾ ਹੋ ਜਾਏ ਇੱਕਦਮ ਤੋਂ ਮੇਰੇ ਵਰਗੇ ਨੂੰ, ਇੱਦਾਂ ਲੱਗੇ ਡਰ,
0: ਇਹਦੇ ਤਾਂ ਸੋਚ ਹੀ ਨਹੀਂ ਹੈਗੇ, ਇਹਦੇ ਤਾਂ ਗੇਰ ਹੀ ਨਹੀਂ ਹੈਗੇ। ਸੋ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਨੇ ਬਾਹਰੋਂ ਵੀ ਵੇਖਣ ਨੂੰ ਸ਼ੇਪਸ, ਕਿਸੇ ਦੀਆਂ ਨਾਸਾਂ ਨਹੀਂ ਹੈਗੀਆਂ, ਹੈ ਨਾ, ਕਿਸੇ ਦੀਆਂ ਐਂ ਲੱਗਦਾ ਵੀ ਅੱਖਾਂ ਹੀ ਨਹੀਂ ਹੈਗੀਆਂ ਇਸ ਗੱਡੀ ਦੀਆਂ। ਕਈ ਗੱਡੀਆਂ ਜਿਹੜੀਆਂ ਨੇ ਉਹ ਉੱਦਾਂ ਹੀ ਐਂ ਲੱਗਦਾ ਜਿੱਦਾਂ ਸਿਰ ਵਾਹ ਕੇ ਨਹੀਂ ਆਈਆਂ ਹੁੰਦੀਆਂ, ਕਈ ਇੱਦਾਂ ਲੱਗਦਾ ਜਿੱਦਾਂ ਗੰਜੀਆਂ ਹੁੰਦੀਆਂ ਵਾ, ਹੈ ਨਾ। ਸੋ ਅੱਗੋਂ ਬਿਲਕੁਲ ਹੀ ਫਲੈਟ ਜਿਹੀਆਂ ਨੇ। ਸੋ ਅਲੱਗ ਅਲੱਗ ਤਰ੍ਹਾਂ ਦੇ ਜਿੱਦਾਂ ਉਹਦੇ ਵਿੱਚ ਹੁਣ ਤੁਹਾਨੂੰ ਵੇਖਣ ਨੂੰ ਮਿਲਦੇ। ਸੋ ਖੈਰ, ਆਪਾਂ ਜਿਹੜੀ ਅੱਜ ਦੇ ਦਿਨ ਗੱਲਬਾਤ ਕਰਨੀ ਆ ਉਹ ਆਪਾਂ ਇਸ ਬਾਰੇ ਕਰਨੀ ਕਿ ਸਰਕਾਰਾਂ ਇਹਨੂੰ ਉਤਸ਼ਾਹਿਤ ਕਰਨ ਦੇ ਲਈ ਕੀ ਕਰ ਰਹੀਆਂ ਨੇ, ਯਾਨੀ ਕਿ ਇਹਨੂੰ ਹੋਰ ਜ਼ਿਆਦਾ ਵਧਾਇਆ ਜਾਵੇ, ਕਿਉਂਕਿ ਸਵੇਰੇ ਆਪਾਂ ਖਬਰਾਂ 'ਚ ਵੀ ਤੁਹਾਡੇ ਨਾਲ ਸਾਂਝਾ ਕੀਤਾ ਕਿ ਫਿਰ ਦੁਬਾਰਾ ਤੋਂ ਵਾਤਾਵਰਣ ਦੇ ਸੰਬੰਧ ਦੇ ਵਿੱਚ ਜਿਹੜਾ COB 31 ਮੇਰਾ ਖਿਆਲ, ਹੈ ਨਾ, 31ਵੀਂ ਹੁਣ ਹੋਣ ਜਾ ਰਹੀ ਹੈ। ਸੋ ਉੱਥੇ ਇਹ ਫਿਰ ਦੁਬਾਰਾ ਵਾਤਾਵਰਣ ਦੇ ਬਾਰੇ ਗੱਲਾਂ ਬਾਤਾਂ ਜਿਹੜੀਆਂ ਹੋਣੀਆਂ ਨੇ, ਅਤੇ ਕਰੀ ਫਿਰ ਇਸ ਵਿਸ਼ੇ 'ਤੇ ਵੀ ਜ਼ਰੂਰ ਗੱਲ ਹੋਊਗੀ ਕਿ ਆਪਾਂ ਬੱਤੀ ਵਾਲੀਆਂ ਗੱਡੀਆਂ ਵਧਾ ਦਿੱਤੀਆਂ ਜਾਣ। ਪਰ ਮਸਲਾ ਇਹ ਵੀ ਸਰਕਾਰਾਂ ਕੀ ਕਰ ਰਹੀਆਂ ਨੇ, ਜਾਂ ਫਿਰ ਤੁਹਾਡੀ ਸਟੇਟ ਕੀ ਕਰ ਰਹੀ ਹੈ, ਜਾਂ ਫਿਰ ਫੈਡਰਲ ਗੌਰਮੈਂਟ ਕੀ ਕਰ ਰਹੀ ਹੈ। ਸੋ ਉਸ ਸੰਬੰਧ ਦੇ ਵਿੱਚ ਇੱਕ ਰਿਪੋਰਟ ਸੀ ਤੁਹਾਡੇ ਨਾਲ ਸਾਂਝੀ ਕਰਦੇ ਨੇ ਵੀ ਕੌਣ ਕੌਣ ਕੀ ਕੀ ਕਰ ਰਿਹਾ, ਕਿੱਥੇ ਕੀ ਮਿਲ ਰਿਹਾ। ਫੈਡਰਲ ਗੌਰਮੈਂਟ ਨੇ 164 ਮਿਲੀਅਨ ਦਾ ਫੰਡ ਇਸ ਸੰਬੰਧ ਦੇ ਵਿੱਚ ਰੱਖਿਆ, ਜਿਹਦੇ ਵਿੱਚ ਕਿ ਆਪਾਂ ਆਸਟ੍ਰੇਲੀਆ ਪੱਧਰ ਦੇ ਉੱਤੇ ਚਾਹੇ ਉਹ ਹਾਈਵੇਜ਼ ਨੇ, ਚਾਹੇ ਹੋਰ ਫਰੀਵੇਜ਼ ਨੇ, ਜਾਂ ਹੋਰ ਵੱਡੇ ਜਿਹੜੇ ਰਸਤੇ ਨੇ, ਕਈ ਹੋਰ ਮੇਨ ਮੇਨ ਸੜਕਾਂ ਨੇ, ਉਹਨਾਂ ਦੇ ਉੱਤੇ ਯਾਨੀ ਕਿ ਚਾਰਜਰ ਜਿਹੜੇ ਨੇ, ਫਾਸਟ ਚਾਰਜਿੰਗ ਜਿਹੜੀ ਆ ਉਹਦੀ ਸੁਵਿਧਾ ਉਪਲਬਧ ਕਰਾਈ ਜਾਵੇ, ਉਹਦੇ ਲਈ ਫੰਡਿੰਗ ਦੇ ਰਹੀ ਹੈ ਸਰਕਾਰ।
1: ਓਕੇ,
0: ਇਹ ਹੋ ਗਿਆ ਆਪਣਾ ਫੈਡਰਲ ਗੌਰਮੈਂਟ ਦੇ ਵੱਲੋਂ। ਸੋ ਉਹਦੇ ਵਿੱਚ ਚਾਰਜਰ ਲੱਗਣਗੇ, ਚਾਰਜਿੰਗ ਪ੍ਰੋਗਰਾਮ ਜਿਹੜਾ ਉਹਨੂੰ ਹੋਰ ਫਾਸਟ ਕੀਤਾ ਜਾਊਗਾ। ਫਿਰ ਹੋਰ ਕਈ ਪ੍ਰੋਗਰਾਮ ਨੇ ਜਿਹਦੇ ਵਿੱਚ ਕਿ ਅਰੀਨਾ ਐਕਸਲਰੇਟਿੰਗ ਆਸਟ੍ਰੇਲੀਆਜ਼ ਈ ਵੀ ਟਰਾਂਸਮਿਸ਼ਨ ਨਾਂ ਦਾ ਇੱਕ ਪ੍ਰੋਗਰਾਮ ਹੈ, NRMA ਡਰਾਈਵਿੰਗ ਦ ਨੈਸ਼ਨਲ ਫੰਡ, ਡਰਾਈਵਿੰਗ ਦਾ ਨੇਸ਼ਨ ਫੰਡ। ਸੋ ਇੱਦਾਂ ਦੇ ਪ੍ਰੋਗਰਾਮ, ਇਹ ਪ੍ਰੋਗਰਾਮ ਦੇ ਵਿੱਚ ਫਰਕ ਇਹ ਆ ਵੀ ਇਹ ਜਿਹੜੇ ਨੇ ਇਹ ਖੇਤਰੀ ਇਲਾਕਿਆਂ ਨੂੰ, ਪੇਂਡੂ ਇਲਾਕਿਆਂ ਨੂੰ ਚਾਰਜਿੰਗ ਸਟੇਸ਼ਨ ਲਵਾਉਣ ਦੀ ਗੱਲ ਕਰਦੇ ਨੇ, ਉਹਨਾਂ ਦੇ ਅਲੱਗ ਤੋਂ ਫੰਡ ਨੇ। ਸੋ ਕੁੱਲ ਮਿਲਾ ਕੇ ਚਾਰ ਤਰ੍ਹਾਂ ਦੇ ਪ੍ਰੋਗਰਾਮ ਨੇ ਜਿਨ੍ਹਾਂ ਦੇ ਵਿੱਚ ਇਹ ਫੰਡਿੰਗ ਦਿੱਤੀ ਜਾ ਰਹੀ ਹੈ। ਤੁਹਾਡਾ ਜ਼ਿਆਦਾ ਧਿਆਨ ਹੋਊਗਾ ਕਿ ਯਾਰ ਸਾਡੀ ਸਟੇਟ ਕੀ ਕਰ ਰਹੀ ਹੈ, ਅਤੇ ਉਸ ਸੰਬੰਧ ਦੇ ਵਿੱਚ ਇਹ ਜ਼ਿਆਦਾ ਆਈ ਥਿੰਕ ਇੰਪੋਰਟੈਂਟ ਲੱਗਦੀ ਹੈ। ਕਈ ਵਾਰ ਕਈ ਇੱਦਾਂ ਦੇ ਸਵਾਲ ਆ ਜਾਂਦੇ, ਯਾਰ ਸਰਕਾਰ ਨਹੀਂ ਕੁਛ ਕਰ ਰਹੀ ਜਾਂ ਸਰਕਾਰ ਨਹੀਂ ਕੁਛ ਦੇ ਰਹੀ। ਅਤੇ ਨਿਊ ਸਾਊਥ ਵੇਲ ਸਰਕਾਰ 209 million ਦੀ ਇਨਵੈਸਟਮੈਂਟ ਇਸ ਪਾਸੇ ਨੂੰ ਕਰਨ ਦਾ ਦਾਅਵਾ ਕਰਦੀ ਹੈ, ਜਾਂ ਫਿਰ ਇਹ ਰੱਖੇ ਉਹਨਾਂ ਨੇ ਵੀ ਆਪਾਂ ਇਹ ਨਵੇਂ ਪ੍ਰੋਗਰਾਮਾਂ 'ਚ ਵਰਤਾਂਗੇ। ਖਾਸ ਤੌਰ ਦੇ ਉੱਤੇ ਨਿਊ ਸਾਊਥ ਵੇਲ ਸਰਕਾਰ ਦਾ ਧਿਆਨ ਇਸ ਟਾਈਮ ਦੇ ਉੱਤੇ ਇਹ ਆ ਕਿ ਜਿਹੜੀਆਂ ਸੜਕਾਂ ਦੇ ਕੰਢੇ ਦੇ ਉੱਤੇ ਚਾਰਜਿੰਗ ਪੁਆਇੰਟ ਨੇ, ਜਿਹਨੂੰ ਆਪਾਂ ਕਰਬ ਸਾਈਡ ਕਹਿ ਦਿੰਦੇ ਹਾਂ, ਉਹਦੇ ਉੱਤੇ ਫੰਡ ਦੇ ਰਹੀ ਆ ਉਹਨਾਂ ਸਿਟੀਜ਼ਨਸ ਨੂੰ, ਉਹਨਾਂ ਆਸਟ੍ਰੇਲੀਅਨਸ ਨੂੰ ਜਿਨ੍ਹਾਂ ਦੇ ਕੋਲ ਘਰ ਦੇ ਵਿੱਚ ਆਪਣੇ ਜਿਹੜੇ ਪ੍ਰਾਈਵੇਟ ਗੈਰਾਜ ਨਹੀਂ ਹੈਗੇ ਜਾਂ ਫਿਰ ਪਾਰਕਿੰਗ ਦੀ ਥਾਂ ਨਹੀਂ ਹੈਗੀ, ਉਹਨਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਇਹ ਫੰਡ ਜਾਰੀ ਕੀਤੇ ਗਏ ਨੇ ਕਿ ਉਹ ਉਤਸ਼ਾਹਿਤ ਹੋਣ ਕਿ ਉਹ ਵੀ ਲੈ ਲੈਣ।
1: ਕਿਉਂਕਿ ਇਹਨੂੰ ਕਹਿੰਦੇ ਨੇ ਐਕਸਕਿਊਜ਼ ਹੁੰਦਾ ਹੀ ਹੈ ਨਾ ਕਿ ਹਾਂ ਪਾਰਕਿੰਗ ਨਹੀਂ ਹੈ ਕਿੱਥੇ,
0: ਹਾਂ ਵੀ ਆਪਾਂ ਕੀ ਕਰਾਂਗੇ, ਆਪਣੇ ਕੋਲ ਤਾਂ ਉੱਥੇ ਚਾਰਜ ਕਰਨ ਦੀ ਥਾਂ ਨਹੀਂ ਹੈਗੀ। ਅਤੇ ਇਹ ਪ੍ਰੋਗਰਾਮ ਹੈ ਇਲੈਕਟ੍ਰਿਕ ਵਹੀਕਲ ਕਰਬ ਸਾਈਡ ਚਾਰਜਿੰਗ ਗ੍ਰਾਂਟਸ। ਸੋ ਇਹ ਤੁਸੀਂ ਅਪਲਾਈ ਕਰ ਸਕਦੇ ਹੋ। ਦੱਸਣ ਦਾ ਮਕਸਦ ਇਹ ਹੈ ਕਿ ਜਿਹੜਾ ਕਰਬ ਸਾਈਡ ਚਾਰਜਿੰਗ ਗ੍ਰਾਂਟਸ ਨੇ, ਇਹ ਤੁਸੀਂ ਇਹਦੇ ਬਾਰੇ ਪਤਾ ਕਰ ਸਕਦੇ ਹੋ ਜੇ ਤੁਹਾਡਾ ਮਨ ਹੈਗਾ। ਹੁਣ ਵਿਕਟੋਰੀਆ ਕੀ ਕਰ ਰਿਹਾ ਜ਼ਿਆਦਾ ਤਰ ਜਿੱਧਰ ਧਿਆਨ ਹੈ ਅਤੇ ਲੋਕਾਂ ਨੂੰ ਇਹ ਲੱਗਦਾ ਵੀ ਵੱਧ ਤੋਂ ਵੱਧ ਕਰਨ, ਹੁਣ ਜਿੱਥੇ 209 million ਨਿਊ ਸਾਊਥ ਵੇਲ ਖਰਚ ਰਿਹਾ ਵਾ, ਵਿਕਟੋਰੀਆ ਖਰਚ ਰਿਹਾ ਵਾ 22 million। ਜਦਕਿ ਆਪਾਂ ਵੇਖਦੇ ਹਾਂ ਕਿ ਸਾਡੀ ਆਬਾਦੀ ਜਿਹੜੀ ਆ ਉੱਦਾਂ ਅਨਓਫੀਸ਼ੀਅਲੀ ਵੇਖੀਏ ਤਾਂ ਸ਼ਾਇਦ ਵੱਧ ਗਈ ਆ, ਅਤੇ 209 million ਦੇ ਮੁਕਾਬਲੇ ਆਪਾਂ ਖਰਚ ਰਹੇ ਹਾਂ 22 million। ਇਸ ਚੀਜ਼ ਨੂੰ ਲੈ ਕੇ ਸਰਕਾਰ ਦੀ ਆਲੋਚਨਾ ਵੀ ਹੋ ਰਹੀ ਆ ਕਈ ਖਿੱਤਿਆਂ ਤੋਂ। ਸੋ ਇਹਦੇ ਵਿੱਚ ਜ਼ਿਆਦਾਤਰ ਜਿਹੜਾ ਸਰਕਾਰ ਦਾ ਧਿਆਨ ਹੈ, ਉਹਨਾਂ ਦਾ ਕਹਿਣਾ ਕਿ ਆਪਾਂ ਜਿਹੜਾ ਜ਼ੀਰੋ ਜਿਹੜਾ ਟਰਾਂਸਮਿਸ਼ਨ ਦੇ ਜਿਹੜੇ ਸਾਡੇ ਸੋਰੀ ਜ਼ੀਰੋ ਕਾਰਬਨ ਦੇ ਜਿਹੜੇ ਟੀਚੇ ਨੇ ਉਹਨਾਂ ਨੂੰ ਪੂਰਾ ਕਰਨ ਦੇ ਲਈ ਆਪਾਂ ਵਰਤਾਂਗੇ, ਜਿਹਦੇ ਵਿੱਚ ਕਿ ਅਲੱਗ ਅਲੱਗ ਚਾਰ ਪ੍ਰੋਗਰਾਮ ਚੱਲ ਰਹੇ ਨੇ, ਜਿਹਦੇ ਕਿ ਜ਼ੀਰੋ ਮਿਸ਼ਨ ਇੱਕ ਵਹੀਕਲ ਰੋਡ ਮੈਪ ਹੈ ਜਿਹਦੇ ਵਿੱਚ ਕਿ ਵਿਕਟੋਰੀਆ ਦੇ ਵਿੱਚ ਵਿੱਚ ਜਿਹੜੇ ਆ ਈਵੀ ਵਾਹਨ ਉਹਨਾਂ ਨੂੰ ਉਤਸ਼ਾਹਿਤ ਕਰਨ ਦੇ ਲਈ, ਪਰ ਕਿੰਨਾ ਕੁ ਕਹਿ ਲਓ ਕਿ ਇਨਫ ਆ ਇਸ ਚੀਜ਼ ਦੇ ਉੱਤੇ ਹੁਣ ਸਵਾਲ ਜ਼ਰੂਰ ਨੇ। ਖੈਰ ਅੱਜ ਦੇ ਦਿਨ ਜਿੱਦਾਂ ਜਿੱਦਾਂ ਇਹ ਖਬਰਾਂ ਹੌਲੀ ਹੌਲੀ ਵੱਧਦੀਆਂ ਆਮ ਲੋਕਾਂ ਤੱਕ ਪਹੁੰਚਣਗੀਆਂ, ਉਦੋਂ ਵੇਖੋ ਕਿ ਇਹ ਚਰਚਾ ਹੋਰ ਕਿੰਨੀ ਕੁ ਵੱਧਦੀ ਹੈ। ਇਸ ਤੋਂ ਇਲਾਵਾ ਡੈਸਟੀਨੇਸ਼ਨ ਚਾਰਜਿੰਗ ਅਕਰੋਸ ਵਿਕਟੋਰੀਆ ਪ੍ਰੋਗਰਾਮ, ਇਹਦੇ ਵਿੱਚ ਜਿਹੜੇ ਕੋਈ ਟੂਰਿਜ਼ਮ ਵਾਲੇ ਥਾਂ ਨੇ ਜਾਂ ਫਿਰ ਪਾਰਕਾਂ ਨੇ ਜਾਂ ਫਿਰ ਜਿਹੜੇ ਖੇਤਰੀ ਇਲਾਕੇ ਨੇ ਉਹਨਾਂ ਦੇ ਵਿੱਚ ਚਾਰਜਿੰਗ ਲਾਉਣ ਦੀ ਆ ਇੱਕ ਗ੍ਰਾਂਟ ਆ। ਇਸ ਤੋਂ ਇਲਾਵਾ ਈ ਵੀ ਚਾਰਜਿੰਗ ਫੋਰ ਬਿਜ਼ਨਸ ਫਲੀਟਸ, ਜਿਹੜੇ ਕਿ ਆਪਣਾ ਜਿੱਦਾਂ ਤੁਸੀਂ ਕੋਰੀਅਰ ਦੀ ਗੱਲ ਕੀਤੀ ਸੀ ਜਾਂ ਹੋਰ ਜਿੰਨੇ ਵੀ ਬਿਜ਼ਨਸ ਨੇ ਇਸ ਕੰਮ ਦੇ ਵਿੱਚ ਜਾਂ ਫਿਰ ਉਹ ਵਾਲੇ ਕਾਰੋਬਾਰ ਜਿਹੜੇ ਕਿ ਈ ਵੀ ਯਾਨੀ ਕਿ ਬੱਤੀ 'ਤੇ ਚੱਲਣ ਵਾਲੇ ਜਿਹੜੇ ਕਾਰਾਂ ਜਾਂ ਫਿਰ ਵੈਨਾਂ ਜਾਂ ਫਿਰ ਟਰੱਕ ਵਗੈਰਾ ਜੋ ਲੈ ਸਕਦੇ ਨੇ, ਹੈ ਨਾ। ਸੋ ਇਹ ਡਿਟੇਲ 'ਚ ਤੁਸੀਂ ਆਪ ਪਤਾ ਕਰ ਲਓ, ਮੈਂ ਜਿਸ ਮੋਟਾ ਮੋਟਾ ਜਿਹਾ ਕਿਉਂਕਿ ਆਪਣੇ ਕੋਲ ਸਮਾਂ ਉਹਨਾਂ ਕਿਹਾ, ਅਤੇ ਹਾਲੇ ਆਈ ਵੀ ਉਹਨੇ ਵਿਸਥਾਰ ਦੇ ਵਿੱਚ ਰਿਪੋਰਟ ਇਹ ਨਹੀਂ ਆ, ਅਤੇ ਉਹਦੇ ਵਿੱਚ ਜਿਹੜੇ ਚਾਰਜਰ ਲਾਉਣ ਦੇ ਵਿੱਚ ਇਹ ਫੰਡ ਸਹਾਇਤਾ ਕਰੂਗਾ। ਅਤੇ ਚੌਥਾ ਆ ਜੀ ਈ ਵੀ ਚਾਰਜਿੰਗ ਫੋਰ ਕੌਂਸਲ ਫਲੀਟਸ, ਜਿਹੜੇ ਕਿ ਕੌਂਸਲ ਦੇ ਵਾਹਨ ਨੇ, ਹੈ ਨਾ, ਉਹਨਾਂ ਦੇ ਲਈ ਕਿ ਉਹ ਐਟਲੀਸਟ ਉਹ ਜਾ ਕੇ ਅਤੇ ਇਹਦੇ ਉੱਤੇ ਚਲੇ ਜਾਣ, ਉਹ ਆਪਣੀਆਂ ਗੱਡੀਆਂ ਸ਼ਿਫਟ ਕਰ ਲੈਣ। ਹੁਣ ਜਿੱਥੇ ਵਿਕਟੋਰੀਆ 22 million ਖਰਚ ਰਿਹਾ ਵਾ, ਅਤੇ ਸੋਹਣੀ ਗੱਲ ਇਹ ਆ ਅਤੇ ਹੈਰਾਨੀ ਦੀ ਗੱਲ ਇਹ ਆ ਕਿ ਕੁਈਨਜ਼ਲੈਂਡ 40 million ਖਰਚ ਰਿਹਾ।
1: ਓਕੇ,
0: ਸੋ ਅਲੱਗ ਅਲੱਗ ਸਟੇਟ ਦੇ ਅਲੱਗ ਅਲੱਗ ਮਨਸੂਬੇ ਨੇ। ਸੋ ਕੁਈਨਜ਼ਲੈਂਡ ਦਾ ਜਿਹੜਾ 40 million ਹੈ ਉਹ ਜਾਊਗਾ ਜ਼ੀਰੋ ਮਿਸ਼ਨ ਵਹੀਕਲ ਸਟ੍ਰੈਟਜੀ ਦੇ ਉੱਤੇ, ਜਿਹਦੇ ਵਿੱਚ ਕਿ ਸਰਕਾਰ ਆਪਣੇ ਜਿਹੜੇ ਪ੍ਰਾਈਵੇਟ ਕਾਰੋਬਾਰ ਨੇ ਉਹਨਾਂ ਦੇ ਨਾਲ ਜਿਹੜੀ ਭਾਈਵਾਲੀ ਆ ਜਾਂ ਫਿਰ ਨਵੀਆਂ ਜਿਹੜੀਆਂ ਤਕਨੀਕਾਂ ਨੇ ਜਾਂ ਫਿਰ ਜਿਹੜਾ ਇੱਕ ਬੇਸਿਕ ਢਾਂਚਾ ਵਾ ਉਹਦਾ ਵਿਸਥਾਰ ਕਰਨ ਦੇ ਲਈ ਇਹ ਫੰਡਿੰਗ ਜਿਹੜੀ ਆ ਇਹਦਾ, ਜੇ ਆਪਾਂ ਪੰਜਾਬੀ 'ਚ ਗੱਲ ਕਰੀਏ ਤਾਂ ਉਦਯੋਗ ਦੇ ਨਾਲ ਸਾਂਝੀ ਫੰਡਿੰਗ ਹੈ ਵੀ ਮੰਨ ਲਓ ਪ੍ਰਾਈਵੇਟ ਅਦਾਰਾ ਵਾ ਕੋਈ ਉਹਦੇ ਨਾਲ ਭਾਈਵਾਲੀ ਦੇ ਵਿੱਚ ਇੰਨੇ ਚਲੋ ਆਪਾਂ ਲਾਉਂਦੇ ਹਾਂ। ਦੂਸਰਾ ਪ੍ਰੋਗਰਾਮ ਇਹਨਾਂ ਦਾ ਜਿਹੜਾ ਉਹ ਹੈਗਾ ਇਲੈਕਟ੍ਰਿਕ ਵਹੀਕਲ ਇਨਫਰਾਸਟ੍ਰਕਚਰ ਪ੍ਰੋਗਰਾਮ। ਸੋ ਇਹਦੇ ਵਿੱਚ ਕੀ ਹੈ ਕਿ ਸ਼ਹਿਰੀ ਅਤੇ ਖੇਤਰੀ ਇਲਾਕਿਆਂ ਦੇ ਵਿੱਚ ਜਿਹੜੇ ਚਾਰਜਿੰਗ ਸਟੇਸ਼ਨ ਨੇ ਉਹਨਾਂ ਨੂੰ ਵਧਾਉਣਾ। ਸੋ ਕੁੱਲ ਮਿਲਾ ਕੇ ਇਹ 40 ਮਿਲੀਅਨ ਇਸ ਪਾਸੇ ਨੂੰ। ਫਿਰ ਆ ਜਾਂਦਾ ਵੈਸਟਰਨ ਆਸਟ੍ਰੇਲੀਆ। ਵੈਸਟਰਨ ਆਸਟ੍ਰੇਲੀਆ ਸਾਰੇ ਰਾਜਾਂ ਦੇ ਵਿੱਚੋਂ ਅੱਗੇ ਆ, ਰਿਗਾਰਡਲੈਸ ਕਿ ਆਪਾਂ ਨਿਊ ਸਾਊਥ ਵੇਲ ਨੂੰ ਬਾਹਰ ਕਰ ਦਈਏ ਇਸ, ਕਿਉਂਕਿ ਆਬਾਦੀ ਦੇ ਲਿਹਾਜ਼ ਦੇ ਨਾਲ ਵੇਖੀਏ ਤਾਂ ਮੈਨੂੰ ਲੱਗਾ ਕਿ ਵੈਸਟਰਨ ਆਸਟ੍ਰੇਲੀਆ ਸਭ ਤੋਂ ਬਿਹਤਰ ਕਰ ਰਿਹਾ, ਕਿਉਂਕਿ ਉਹ ਲਗਭਗ 43 ਮਿਲੀਅਨ ਇਸ ਪਾਸੇ ਨੂੰ ਖਰਚ ਰਿਹਾ, ਜਿਹਦੇ ਵਿੱਚ ਕਿ ਉਹਨਾਂ ਨੇ ਸਟੇਟ ਇਲੈਕਟ੍ਰਿਕ ਵਹੀਕਲ ਸਟ੍ਰੈਟਜੀ ਫੋਰ ਵੈਸਟਰਨ ਆਸਟ੍ਰੇਲੀਆ ਨਾਂ ਦਾ ਇੱਕ ਉਹਨਾਂ ਦਾ ਪ੍ਰੋਗਰਾਮ ਹੈ। ਸੋ ਉਹਦੇ ਵਿੱਚ ਖਾਸ ਤੌਰ ਦੇ ਉੱਤੇ ਧਿਆਨ ਰੱਖਿਆ ਜਾਊਗਾ ਕਿ ਲੰਮੀ ਦੂਰੀ ਵਾਲੇ ਜਿਹੜੇ ਚਾਰਜਿੰਗ ਰੂਟ ਨੇ ਜਿਹਦੇ ਵਿੱਚ ਕਿ ਵੈਸਟਰਨ ਆਸਟ੍ਰੇਲੀਆ ਈਵੀ ਨੈਟਵਰਕਸ ਉਹ ਤਿਆਰ ਕਰਨ ਦੀ ਯੋਜਨਾ ਜਿਹੜੀ ਆ ਉਹ ਸਰਕਾਰ ਦੀ ਹੈ। ਇਸ ਤੋਂ ਬਾਅਦ ਫਿਰ ਸਾਊਥ ਆਸਟ੍ਰੇਲੀਆ ਆ ਜਾਂਦਾ ਜੀ, ਜਿਹਦੇ ਵਿੱਚ ਕਿ ਲਗਭਗ 12.5 ਮਿਲੀਅਨ ਦੇ ਆਸ ਪਾਸ ਤੁਸੀਂ ਲਾ ਲਓ ਇਹ ਖਰਚ ਰਹੇ ਨੇ। ਸੋ ਇਹਦੇ ਵਿੱਚ ਹੁਣ ਕਿੰਨਾ ਕੁ ਹੋ ਸਕਦਾ ਉਹ ਫਿਰ ਵੀ ਮੈਂ ਕਹੂੰਗਾ ਕਿ ਇਸ ਵਿਕਟੋਰੀਆ ਦੇ ਲਿਹਾਜ਼ ਦੇ ਨਾਲ ਆਬਾਦੀ ਵਾਈਜ਼ ਵੇਖੀਏ, ਇਨਫਰਾਸਟ੍ਰਕਚਰ ਵਾਈਜ਼ ਤਾਂ ਉਹ ਬਿਹਤਰ ਆ। ਫਿਰ ਵੀ ਫਿਰ ਆ ਜਾਂਦਾ ਤੁਹਾਡਾ ACT, ਜਿਹਦੇ ਵਿੱਚ ਕਿ ਲਗਭਗ 3 ਮਿਲੀਅਨ 2.9 ਮਿਲੀਅਨ ਦਾ ਜਿਹੜਾ ਬਜਟ ਹੈ ਉਹ ਇਸ ਪਾਸੇ ਰੱਖਿਆ ਗਿਆ, ਜਿਹੜਾ ਕਿ ਈਵੀ ਚਾਰਜਿੰਗ ਇਨਫਰਾਸਟ੍ਰਕਚਰ ਫੰਡਿੰਗ ਪ੍ਰੋਗਰਾਮ ਦੇ ਨਾਂ ਦੇ ਉੱਤੇ। ਸੋ ਕੈਨਬਰਾ ਦੇ ਆਸ ਪਾਸ ਦੇ ਜਿਹੜੇ ਇਲਾਕੇ ਨੇ ਜਾਂ ਫਿਰ ਆਮ ਪਬਲਿਕ ਪਲੇਸਿਸ ਨੇ ਜਾਂ ਫਿਰ ਭਾਵੇਂ ਉਹ ਤੁਹਾਡੇ ਪ੍ਰਾਈਵੇਟ ਨਿੱਜੀ ਤੁਹਾਡੇ ਚਾਰਜਰ ਹੋਣ, ਉਹਨਾਂ ਦੀ ਗਿਣਤੀ ਨੂੰ ਵਧਾਉਣ ਦੇ ਲਈ ਇਹ ਫੰਡਿੰਗ ਦਿੱਤੀ ਜਾਊਗੀ। ਕਿਹੜੇ ਕਿਹੜੇ ਤਰੀਕਿਆਂ ਦੇ ਨਾਲ ਤੁਸੀਂ ਫੰਡਿੰਗ ਲੈ ਸਕਦੇ ਹੋ ਉਹ ਅਗੇਨ ਤੁਸੀਂ ਸਰਕਾਰਾਂ ਕੋਲ ਪਤਾ ਕਰ ਸਕਦੇ ਹੋ, ਸਰਚ ਮਾਰ ਲਿਓ, ਅਤੇ ਜੇ ਕਿਸੇ ਨੂੰ ਚਾਹੀਦਾ ਹੋਵੇ ਤਾਂ ਮੈਨੂੰ ਦੱਸ ਦਿਓ, ਮੈਂ ਲਿੰਕ ਲੱਭ ਕੇ ਭੇਜ ਦੂੰਗਾ ਤੁਹਾਨੂੰ। ਤਸਮਾਨੀਆ ਲਗਭਗ 2 ਮਿਲੀਅਨ ਖਰਚ ਰਿਹਾ, 2.1 ਮਿਲੀਅਨ, ਜਿਹਦੇ ਵਿੱਚ ਕਿ ਚਾਰਜ ਸਮਾਰਟ ਪ੍ਰੋਗਰਾਮ, ਜਿਹਦੇ ਵਿੱਚ ਕਿ ਹੋਟਲਾਂ ਦਫ਼ਤਰਾਂ ਜਾਂ ਫਿਰ ਜਿਹੜੀਆਂ ਆਮ ਪਬਲਿਕ ਪਲੇਸਿਸ ਨੇ ਉਹਨਾਂ ਦੇ ਵਿੱਚ ਚਾਰਜ ਜਿਹੜਾ ਲਾਉਣ ਦੇ ਉੱਤੇ ਇਹ ਤੁਹਾਨੂੰ ਸਹਾਇਤਾ ਕੀਤੀ ਜਾਊਗੀ, ਸਬਸਿਡਾਈਜ਼ ਕੀਤਾ ਜਾਊਗਾ। ਈਵੀ ਡੈਸਟੀਨੇਸ਼ਨ ਚਾਰਜਿੰਗ ਗ੍ਰਾਂਟ ਪ੍ਰੋਗਰਾਮ, ਜਿਹਦੇ ਵਿੱਚ ਕਿ ਜਿਹੜੇ ਘੁੰਮਣ ਫਿਰਨ ਦੇ ਜਿਹੜੇ ਮੁੱਖ ਜਿਹੜੇ ਜਗ੍ਹਾਵਾਂ ਨੇ ਜਿੱਥੇ ਤੁਸੀਂ ਘੁੰਮਣ ਫਿਰਨ ਲਈ ਜਾਂਦੇ ਹੋ ਜਾਂ ਫਿਰ ਤੁਹਾਡੀ ਐਂਟਰਟੇਨਮੈਂਟ ਦੀਆਂ ਥਾਵਾਂ ਨੇ, ਉੱਥੇ ਚਾਰਜਿੰਗ ਜਿਹੜੇ ਪੁਆਇੰਟਸ ਨੇ ਉਹ ਵਧਾਉਣ ਦਾ ਮਨਸੂਬਾ ਹੈ। ਫਿਰ ਲਾਸਟ ਵਿੱਚ ਆ ਜਾਂਦਾ ਤੁਹਾਡਾ
1: ਨਾਰਦਰਨ ਟੈਰੀਟਰੀ, ਲਾਸਟ ਹੀ ਹੁੰਦਾ
0: ਤੇ ਸਭ ਤੋਂ ਘੱਟ ਇਹਨਾਂ ਨੇ ਬਜਟ ਰੱਖਿਆ, ਪਰ ਮੈਂ ਕਹੂੰਗਾ ਵੀ ਚਲੋ ਉਸ ਹਿਸਾਬ ਦੇ ਨਾਲ ਜਿੰਨੀ ਗਰਮੀ ਇਹਨਾਂ ਨੂੰ ਚਾਰਜਿੰਗ ਚਾਹੀਦੀ ਵੀ ਘੱਟ ਹੈ। ਮੈਨੂੰ ਲੱਗਦਾ ਇੱਕ ਸਮਾਂ ਇੱਦਾਂ ਦਾ ਆ ਜਾਣਾ ਵੀ ਜਦੋਂ ਜਿੰਨੀ ਜ਼ਿਆਦਾ ਜਿੱਥੇ ਜਿੰਨੀ ਜ਼ਿਆਦਾ ਧੁੱਪ ਆ ਉਸ ਹਿਸਾਬ ਨਾਲ ਗੱਡੀ ਉੰਨੀ ਜ਼ਿਆਦਾ ਵੱਧ ਭੱਜਣ ਲੱਗ ਪੈਣੀ, ਸਿੱਧੀ ਬਾਹਰੋਂ ਬਾਹਰ ਧੁੱਪ ਵੇਖਿਆ ਜਾਵੇ ਤਾਂ ਐਨਰਜੀ ਆ ਧੁੱਪ, ਹੈ ਨਾ। ਸੋਲਰ 3 ਲੱਖ ਦਾ ਬਜਟ ਇਹਨਾਂ ਨੇ ਰੱਖਿਆ ਈਵੀ ਚਾਰਜਰ ਗ੍ਰਾਂਟ ਸਕੀਮ ਦੇ ਤਹਿਤ, ਅਤੇ ਇਹਦੇ ਵਿੱਚ ਅਗੇਨ ਚਾਰਜਰ ਵਗੈਰਾ ਜਿਹੜੇ ਲਾਉਣ ਦੇ ਲਈ ਸ਼ੁਰੂਆਤੀ ਗ੍ਰਾਂਟਾਂ ਨੇ, ਇਹਨਾਂ ਦਾ ਕਹਿਣਾ ਕਿ ਤੁਸੀਂ ਮਾੜਾ ਜਿਹਾ ਸ਼ੁਰੂ ਕਰੋ ਫਿਰ ਆਪਾਂ ਇੱਥੇ ਲੋਕ ਬਹੁਤੇ ਹਲੇ ਨਾ ਸੁਣਨ ਦੇ ਵਿੱਚ ਆ ਰਹੇ ਕਿ ਉਤਸ਼ਾਹਿਤ ਵੀ ਨਹੀਂ ਗੇ, ਹਲੇ ਬਹੁਤਾ ਸੋਚ ਵਿਚਾਰੇ ਇਸ ਪਾਸੇ ਨੂੰ ਨਹੀਂ ਕਰ ਰਹੇ, ਤਰ੍ਹਾਂ ਤਰ੍ਹਾਂ ਦੀਆਂ ਅਫਵਾਹਾਂ ਵੀ ਨੇ ਬਹੁਤ ਸਾਰੇ ਲੋਕਾਂ ਦਾ, ਇਹ ਵੀ ਮੰਨਣਾ ਕਿ ਨਹੀਂ ਇੱਥੇ ਗਰਮੀ ਆਲਰੇਡੀ ਬਹੁਤ ਹੁੰਦੀ ਹੈ, ਇੱਥੇ ਬੱਤੀ ਵਾਲੀ ਕਾਰ ਨਹੀਂ ਚਲਾਉਣੀ। ਸੋ ਡਿਪੈਂਡ ਕਰਦਾ, ਵੈਸੇ ਚੱਲ ਰਿਹਾ
1: ਥੋੜ੍ਹਾ, ਹਾਂ ਰਿਸਕ ਫੈਕਟਰ ਕਰਕੇ ਸੋਚਦੇ ਹੋਣੇ,
0: ਹੋ ਸਕਦਾ ਕਈ ਵਾਰੀ ਉਹ ਨਹੀਂ।
1: ਔਰ ਉੱਥੇ ਦੇ ਲੋਕਾਂ ਦੀ ਮੈਂ ਇੱਕ ਹੋਰ ਚੀਜ਼ ਦੇਖੀ ਹੈ, ਉਹ ਬਹੁਤ ਜਲਦੀ ਨਾ ਚੇਂਜ ਨੂੰ ਨਹੀਂ ਅਪਣਾਉਂਦੇ ਟ੍ਰੈਡੀਸ਼ਨਲ ਵੇ।
0: ਹਾਂ ਇਹੋ ਮੇਨ ਰੀਜ਼ਨ ਦੱਸ ਰਹੇ ਜਿਹੜਾ ਤੁਸੀਂ ਕਹਿ ਰਹੇ ਹੋ, ਹੈ ਨਾ, ਕਿ ਹਾਂ ਠੀਕ ਹੈ, ਮਤਲਬ ਟ੍ਰੈਡੀਸ਼ਨਲ ਉਹ ਚੀਜ਼ ਚੰਗੀ ਵੀ ਹੁੰਦੀ ਹੈ, ਕਈਆਂ ਚੀਜ਼ਾਂ 'ਚ ਫਿਰ ਮਾੜੀ ਵੀ ਹੁੰਦੀ ਹੈ। ਅੱਛਾ ਇੱਕ ਫਿਰ ਆ ਜਾਂਦੀ ਹੈ ਕਿ ਤੁਸੀਂ ਜੇ ਘਰਾਂ ਦੇ ਵਿੱਚ ਜਿਹੜੇ ਚਾਰਜਰ ਲਵਾ ਰਹੇ ਹੋ, ਬਹੁਤ ਸਾਰੇ ਰਾਜ ਜਿਹੜੇ ਨੇ ਉਹ ਇਸ ਚੀਜ਼ ਦੇ ਵਿੱਚ ਜਿਹੜੀਆਂ ਸਟੇਟਸ ਨੇ ਟੈਰੀਟਰੀਜ਼ ਨੇ ਉਹ ਇਸ ਦੇ ਵਿੱਚ ਵੀ ਸਹਾਇਤਾ ਕਰ ਰਹੀਆਂ ਨੇ। ਖਾਸ ਤੌਰ ਦੇ ਉੱਤੇ ਜਿੱਦਾਂ ਆਪਾਂ ਜੇ ACT ਦੀ ਕੈਪੀਟਲ ਟੈਰੀਟਰੀ ਜਾਂ ਫਿਰ ਕੈਨਬਰਾ ਦੀ ਆਪਾਂ ਗੱਲ ਕਰ ਰਹੀਏ, ਤਾਂ ਘਰਾਂ ਦੇ ਵਿੱਚ ਜੇਕਰ ਤੁਸੀਂ ਈਵੀ ਚਾਰਜਰ ਲਵਾਉਣਾ ਤਾਂ 2000 ਤੋਂ 21,000 ਤੱਕ ਦਾ ਜਿਹੜਾ ਤੁਹਾਨੂੰ
1: ਖਰਚਾ ਪੈਣਾ
0: ਲੋਨ,
1: ਓਕੇ
0: ਖਰਚਾ ਤਾਂ ਪੈਣਾ ਹੀ ਆ, ਖਰਚਾ ਤਾਂ ਪੈਂਦਾ ਹੀ ਆ, ਜਿਹੜਾ ਉਹ ਲੋਨ ਆ ਉਹ ਤੁਹਾਨੂੰ ਮਿਲ ਜੂਗਾ, ਪਰ ਉਹ ਤੁਹਾਨੂੰ 3% ਦੇ ਉੱਤੇ ਮਿਲੂਗਾ।
1: ਓਕੇ
0: ਸੋ ਯਾਨੀ ਕਿ ਘੱਟ ਦਰਾਂ ਦੇ ਉੱਤੇ, ਜਿੱਦਾਂ ਹੁਣ ਆਪਾਂ ਘਰ ਵੀ ਵੇਖੀਏ ਤਾਂ 6-7% ਦੇ ਉੱਤੇ ਚਲੇ ਗਏ, ਅਤੇ ਉਹ ਕਹਿੰਦੇ ਵੀ ਆਪਾਂ ਤੁਹਾਨੂੰ ਘੱਟ ਦੇ ਉੱਤੇ ਆਪਾਂ ਦੇਵਾਂਗੇ, ਹੈ ਨਾ, ਅਤੇ 10 ਸਾਲਾਂ ਦੇ ਦਾ ਸਮਾਂ ਦੇ ਰਹੇ ਆ, ਅਤੇ ਉਹ ਕਹਿੰਦੇ ਵੀ ਬੜੀਆਂ ਈਜ਼ੀ ਜਿਹੀਆਂ ਕਿਸ਼ਤਾਂ ਨੇ, ਥੋੜ੍ਹੇ ਥੋੜ੍ਹੇ ਜਿਹੇ ਕਰਕੇ ਤੁਸੀਂ ਮੁੜੀ ਜਾਓ, ਬੇਸ਼ੱਕ ਬਲੂਨ ਦੀ ਵੀ ਇਹਦੇ ਵਿੱਚ ਆਈ ਥਿੰਕ ਹੈਗੀ ਆ। ਸੋ ਇਹ ਹੈਗੀ ਆ ACT ਦੇ ਲਈ। ਇਸ ਤੋਂ ਬਾਅਦ ਤਸਮਾਨੀਆ ਦੇ ਵਿੱਚ ਜੇਕਰ ਘਰਾਂ ਦੇ ਵਿੱਚ ਤੁਸੀਂ ਲਵਾਉਣਾ ਚਾਹੁੰਦੇ ਹੋ ਤਾਂ 500 ਤੋਂ 10,000 ਤੱਕ ਦਾ ਜਿਹੜਾ ਤੁਹਾਨੂੰ ਇੰਟਰਸਟ ਫਰੀ ਲੋਨ ਦਿੱਤਾ ਜਾ ਰਿਹਾ, 0% ਇੰਟਰਸਟ ਦੇ ਉੱਤੇ ਉਹ ਕਹਿੰਦੇ ਲਵਾ ਲਓ ਤੁਸੀਂ ਘਰ ਦੇ ਵਿੱਚ, ਵੀ ਜੇ ਤੁਹਾਡਾ ਤਾਂ ਭਾਰ ਜ਼ਿਆਦਾ ਤੁਹਾਡੇ 'ਤੇ ਟੈਨਸ਼ਨ ਨਹੀਂ ਲੈਣੀ। ਨਿਊ ਸਾਊਥ ਵੇਲ ਸਿੱਧੀ ਰਿਬੇਟ ਨਹੀਂ ਕੋਈ ਵੀ ਦੇ ਰਿਹਾ, ਤੇ ਪਰ ਉਦਾਂ ਇਹ ਆ ਕਿ ਜੇਕਰ ਅਪਾਰਟਮੈਂਟ ਨੇ ਸਟਾਟਾ ਨੇ ਤੇ ਸਰਕਾਰ ਦਾ ਇਹ ਕਹਿਣਾ ਕਿ ਉਹ ਈਵੀ ਰੈਡੀ ਬਿਲਡਿੰਗ ਗ੍ਰਾਂਟਸ ਜਿਹੜੀਆਂ ਨੇ ਉਹ ਦੇ ਰਹੇ ਨੇ ਜਿੱਥੇ ਕਿ ਬਿਲਡਿੰਗ ਦੇ ਵਿੱਚ ਉਹ ਈਵੀ ਚਾਰਜਿੰਗ ਪੁਆਇੰਟਾਂ ਦੀ ਜਿਹੜੀ ਸੁਵਿਧਾ ਵਾ ਉਹਨੂੰ ਤਿਆਰ ਕਰਨ ਦੇ ਲਈ 80% ਤੱਕ ਜਿਹੜਾ ਕਿ ਵੱਧ ਤੋਂ ਵੱਧ 80,000 ਤੱਕ ਬਣਦਾ ਵਾ ਉਹ ਖਰਚਾ ਉਹ ਕਵਰ ਕਰ ਸਕਦੇ ਨੇ। ਯਾਨੀ ਕਿ ਮਨਸੂਬਾ ਇਹ ਹੈ ਸਰਕਾਰ ਦਾ ਕਿ ਜਿੱਥੇ ਚਾਰਜਰ ਲੱਗ ਕੇ ਅਤੇ ਵੱਧ ਤੋਂ ਵੱਧ ਲੋਕ ਉਹਦੇ ਉਹਨੂੰ ਅਵੇਲ ਕਰ ਸਕਣ, ਮੰਨ ਲਓ ਅਪਾਰਟਮੈਂਟ ਨੇ ਬਲੋਕ ਨੇ ਅਤੇ ਉੱਥੇ ਥੱਲੇ ਜੇ ਲੱਗੇ ਆ ਅਤੇ ਉਹ ਵੱਧ ਤੋਂ ਵੱਧ ਲੋਕ ਯੂਜ਼ ਕਰ ਸਕਦੇ। ਸੋ ਇਸ ਕਰਕੇ ਉਹਨੂੰ ਉਤਸ਼ਾਹਿਤ ਕੀਤਾ ਜਾ ਰਿਹਾ। ਪ੍ਰਾਈਵੇਟਲੀ ਤੁਸੀਂ ਆਪਣੇ ਘਰਾਂ ਦੇ ਵਿੱਚ ਕੋਈ ਸਰਕਾਰ ਕੋਲ ਮਦਦ ਨਹੀਂ ਲੈ ਸਕਦੇ। ਵਿਕਟੋਰੀਆ ਦੀ ਅਤੇ ਕੁਈਨਜ਼ਲੈਂਡ ਦੀ ਲਗਭਗ ਸੇਮ ਪੋਲਿਸੀ ਆ। ਕੋਈ ਸਿੱਧੀ ਇਹਨਾਂ ਦੇ ਵੱਲੋਂ ਰੀਬੇਟ ਨਹੀਂ ਦਿੱਤੀ ਜਾ ਰਹੀ, ਕੋਈ ਸਹਾਇਤਾ ਨਹੀਂ ਦਿੱਤੀ ਜਾ ਰਹੀ, ਪਰ ਹਾਂ ਜਿਹੜੀਆਂ ਸਾਡੀਆਂ ਕੌਂਸਲ ਨੇ ਜਿਵੇਂ ਕਿ ਉਹ ਵੀ ਕੁਛ ਇੱਕ ਕੌਂਸਲਸ ਨੇ ਉਹ ਵੀ ਜਿਹੜੀਆਂ ਡਿਪੈਂਡ ਕਰਦਾ ਵਾ ਹੁਣ ਤੁਹਾਡੀ ਕੌਂਸਲ ਕਿਹੜੀ ਹੈ, ਅਤੇ ਉੱਥੇ ਕੁਛ ਇੱਕ ਅਪਗ੍ਰੇਡ ਪ੍ਰੋਗਰਾਮ ਨੇ ਜਿਨ੍ਹਾਂ ਨੂੰ ਅਸਿੱਧੇ ਰੂਪ ਦੇ ਵਿੱਚ ਗ੍ਰਾਂਟਾਂ ਮਿਲ ਰਹੀਆਂ ਨੇ। ਸੋ ਕੁੱਲ ਮਿਲਾ ਕੇ ਆਪਾਂ ਇਹ ਕਹਿ ਲਈਏ ਵੀ ਸਾਨੂੰ ਕੁਈਨਜ਼ਲੈਂਡ ਅਤੇ ਵਿਕਟੋਰੀਆ ਨੂੰ ਨਹੀਂ ਕੁਛ ਮਿਲ ਰਿਹਾ। ਹਾਂ ਵਿਕਟੋਰੀਆ ਦੇ ਵਿੱਚ ਜਿਹੜੇ ਆਪਣੇ ਬੱਤੀ ਦੀ ਗੱਡੀਆਂ ਲੈਣ ਵਾਲੇ ਨੇ ਉਹਨਾਂ ਨੂੰ ਰਜਿਸਟ੍ਰੇਸ਼ਨ ਦੇ ਉੱਤੇ $100 ਦੀ ਛੋਟ ਜ਼ਰੂਰ ਮਿਲ ਰਹੀ ਹੈ ਇਸ ਟਾਈਮ। ਹਾਂ ਮਿਲ ਰਹੀ ਹੈ ਇਸ ਟਾਈਮ ਦੇ ਉੱਤੇ। ਸੋ ਹੋਰ ਬਹੁਤ ਸਾਰੇ ਤਰੀਕੇ ਨੇ ਜਿਨ੍ਹਾਂ ਦੇ ਨਾਲ ਤੁਸੀਂ ਆਪਣੇ ਈਵੀ ਦਾ ਖਰਚਾ ਹੋਰ ਘਟਾ ਸਕਦੇ ਹੋ, ਜਿੱਦਾਂ ਕਿ ਸੋਲਰ ਸਰਕਾਰ ਕਹਿੰਦੀ ਹੈ ਲਵਾਓ, ਜਿਨ੍ਹਾਂ ਨੇ ਨਹੀਂ ਲਵਾਏ ਵੈਸੇ ਤਾਂ ਬਹੁਤ ਸਾਰਿਆਂ ਨੇ ਲਵਾ ਲਏ, ਦੁਨੀਆ ਭਰ ਦੇ ਵਿੱਚੋਂ ਮੋਹਰੀ ਹੈ ਇਸ ਟਾਈਮ ਆਸਟ੍ਰੇਲੀਆ, ਅਤੇ ਸੋਲਰ ਤੁਸੀਂ ਵੱਧ ਤੋਂ ਵੱਧ ਲਵਾ ਲਓ। ਫਿਰ ਜਿਹੜੀਆਂ ਬੈਟਰੀਆਂ ਸਟੋਰ ਕਰਨ ਵਾਲੀਆਂ ਆਪਾਂ ਇੰਡੀਆ 'ਚ ਕੀ ਕਹਿੰਦੇ ਹਾਂ ਉਹਨੂੰ, ਬੈਟਰੀ
1: ਇਨਵਰਟਰ,
0: ਸੋ ਉਹ ਤੁਸੀਂ ਲਵਾ ਸਕਦੇ ਹੋ, ਉਹਦੇ ਉੱਤੇ ਚਲੋ ਸਰਕਾਰ ਦੇ ਹੀ ਰਹੀ ਹੈ, ਅਤੇ ਉਹ ਤੁਸੀਂ ਇਨਡਾਇਰੈਕਟਲੀ ਜਿਹੜੀਆਂ ਉਹ ਤੁਸੀਂ ਲੈ ਸਕਦੇ ਹੋ। ਸੋ ਇਹ ਕੁਛ ਇੱਕ ਜਾਣਕਾਰੀਆਂ ਹੋ ਸਕਦਾ ਕਿ ਤੁਹਾਡੇ ਲਈ ਲਾਹੇਵੰਦ ਹੋਣ। ਵੈਸੇ ਜੇ ਆਪਾਂ ਘਰ ਦੇ ਵਿੱਚ ਚਾਰਜਰ ਦੀ ਗੱਲ ਕਰੀਏ, ਮੈਂ ਖੁਦ 'ਤੇ ਨਹੀਂ ਲਵਾਇਆ, ਪਰ ਜਿੰਨਾ ਕੁ ਮੈਂ ਵੇਖ ਰਿਹਾ ਵਾਂ 7 ਕਿਲੋਵਾਟ ਦਾ ਜਿਹੜਾ ਸਮਾਰਟ ਚਾਰਜਰ ਆ Level 2 ਦਾ ਲਗਭਗ 800 ਤੋਂ ਲੈ ਕੇ ਤਾਂ ਕਹਿੰਦੇ 1500 ਦੇ ਵਿਚਕਾਰ ਉਹਦੀ ਸਾਨੂੰ ਆਉਂਦੀ ਆ ਖਰਚਾ ਆਉਂਦਾ ਵਾ, ਅਤੇ ਇੰਸਟੋਲੇਸ਼ਨ ਦਾ ਜਿਹੜਾ ਖਰਚਾ ਵਾ ਜੇਕਰ ਆਪਾਂ ਕਿਸੇ ਵਧੀਆ ਇਲੈਕਟ੍ਰੀਸ਼ੀਅਨ ਲਾਇਸੈਂਸ ਸ਼ੁਦਾ ਕੋਲੋਂ ਹੀ ਲਵਾਉਣਾ ਚਾਹੀਦਾ, ਚਲੋ ਇਲੈਕਟ੍ਰੀਸ਼ੀਅਨ ਆਪਾਂ ਵਰਤਦੇ ਹਾਂ, ਅਤੇ ਸਵਿੱਚ ਬੋਰਡ ਤੋਂ ਡਿਪੈਂਡ ਕਰਦਾ ਵੀ ਕਿੰਨੀ ਕੁ ਦੂਰ ਤੁਸੀਂ ਜਾ ਰਹੇ ਹੋ, ਅਤੇ ਉੱਥੇ ਉਹ 700 ਤੋਂ 1800 ਦੇ ਦਰਮਿਆਨ ਦਾ ਉਹ ਵਾਲਾ ਖਰਚਾ ਵਾ। ਸੋ ਇਹ ਖਰਚੇ ਜਿਹੜੇ ਉਹ ਤੁਹਾਡੇ ਵਿੱਚ, ਅੱਛਾ ਇਹ 'ਚ 2 ਤਰ੍ਹਾਂ ਦੇ ਜਿਹੜੇ ਉਹ ਆਉਂਦੇ ਨੇ, ਇੱਕ ਸਿੰਗਲ ਫੇਜ਼ ਚਾਰਜਰ ਅਤੇ ਇੱਕ 3-ਫੇਜ਼ ਚਾਰਜਰ। ਜਿਹੜੇ ਤਾਂ ਨਵੇਂ ਬਣ ਰਹੇ ਘਰ ਨੇ, ਜਾਂ ਤਾਂ ਉਹਨਾਂ ਦੇ ਧਿਆਨ ਦੇ ਵਿੱਚ ਆ, ਅਤੇ ਜੇ ਤੁਹਾਡੇ ਨਹੀਂ ਧਿਆਨ ਦੇ ਵਿੱਚ ਤਾਂ ਆਉਣ ਵਾਲਾ ਸਮਾਂ ਹੋ ਸਕਦਾ ਕਿ ਇਸੇ ਦਾ ਹੀ ਹੋਵੇ। ਸੋ ਇਸ ਕਰਕੇ ਤੁਸੀਂ ਹੁਣੇ ਹੀ ਆਪਣੇ ਘਰਾਂ ਦੇ ਵਿੱਚ 3-ਫੇਜ਼ ਹੀ ਲਵਾਓ, ਹੁਣ ਤੁਹਾਡਾ ਖਰਚਾ ਥੋੜ੍ਹਾ ਜਿਹਾ ਵੱਧ ਹੋਊਗਾ ਪਰ ਅੱਗੇ ਚੱਲ ਕੇ ਥੋੜ੍ਹਾ ਠੀਕ ਰਹੂਗਾ। ਸਿੰਗਲ ਫੇਜ਼ ਦਾ ਫਰਕ ਕੀ ਪੈਂਦਾ, ਜੇਕਰ 7 ਕਿਲੋਵਾਟ ਦਾ ਚਾਰਜਰ ਤੁਸੀਂ ਸਿੰਗਲ ਫੇਜ਼ ਦਾ ਲਵਾਉਂਦੇ ਹੋ ਅਤੇ ਰਾਤ ਸਾਰੀ ਲਾ ਛੱਡੋ, 7-8 ਘੰਟੇ ਘੱਟੋ ਘੱਟ ਲੱਗਦੇ ਆ ਸਾਰੀ ਕਾਰ ਚਾਰਜ ਉਹਨੂੰ ਕਰਨ ਦੇ ਵਿੱਚ। ਅਤੇ ਜੇ 3-ਫੇਜ਼ ਦਾ ਤੁਸੀਂ ਲਵਾਇਆ ਵਾ ਅਤੇ 3-ਫੇਜ਼ ਕਨੈਕਸ਼ਨ ਜਿਹੜਾ ਵਾ 11 ਕਿਲੋਵਾਟ ਤੋਂ ਲੈ ਕੇ ਅਤੇ 22 ਕਿਲੋਵਾਟ ਤੱਕ ਦਾ ਤੇਜ਼ ਚਾਰਜਰ ਜਿਹਦੇ ਵਿੱਚ ਲੱਗ ਸਕਦਾ, ਇਹਦੇ ਨਾਲ ਚਾਰਜਿੰਗ ਜਿਹੜੀ ਆ ਉਹ 3-4 ਘੰਟੇ ਦੇ ਵਿੱਚ ਹੀ ਹੋ ਜਾਣੀ ਆ। ਸੋ ਅੱਧੋ ਅੱਧੀ ਸਮਾਂ ਰਹਿ ਗਿਆ, ਨਹੀਂ ਤਾਂ ਫਿਰ ਉਹੀ ਆ ਬਾਹਰ ਤੁਹਾਨੂੰ ਜਾ ਕੇ ਫਾਸਟ ਚਾਰਜਰ ਲੱਭਣੇ ਪੈਣਗੇ, ਉੱਥੋਂ ਤੁਹਾਨੂੰ ਉਹ ਕਰਨਾ ਪਊਗਾ। ਸੋ ਉਹਦੇ ਲਈ ਕੀ ਆ ਕਿ ਤੁਹਾਨੂੰ ਸਵਿੱਚ ਬੋਰਡ ਵੀ ਅਪਗ੍ਰੇਡ ਕਰਨਾ ਪੈ ਸਕਦਾ, ਪੁਰਾਣੇ ਜਿਹੜੇ ਘਰ ਬਣੇ ਨੇ ਉਹਨਾਂ ਦੇ ਵਿੱਚ ਸਵਿੱਚ ਬੋਰਡ ਦੇ ਵਿੱਚ ਜਿਹੜੀ ਆ ਉਹ ਸੁਵਿਧਾਵਾਂ ਨਹੀਂ ਗੀਆਂ। ਸੋ ਇਸ ਕਰਕੇ ਤੁਹਾਨੂੰ 500 ਤੋਂ 1200 ਤੱਕ ਦਾ ਜਿਹੜਾ ਉਹ ਅਪਗ੍ਰੇਡ ਕਰਾਉਣ ਦਾ ਖਰਚਾ ਵੱਖਰਾ ਫੇਰ ਪੈ ਜਾਣਾ
1: ਸਵਿੱਚ ਬੋਰਡ ਦਾ।
0: ਹਾਂਜੀ, ਸੋ ਇਸ ਕਰਕੇ ਜਿਹੜੇ ਨਵੇਂ ਨੇ ਘਰ ਬਣਾ ਰਹੇ ਉਹਨਾਂ ਦੇ ਅੱਗੇ ਬੇਨਤੀ ਆ, ਵੈਸੇ ਤਾਂ ਅੱਜ ਕੱਲ੍ਹ ਸਾਰਿਆਂ ਨੂੰ ਪਤਾ ਹੀ ਆ, ਪਰ ਜੇ ਨਹੀਂ ਆ ਤਾਂ ਫਿਰ ਤੁਸੀਂ ਜ਼ਰੂਰ ਇਹਦਾ ਧਿਆਨ ਤੁਸੀਂ ਰੱਖੋ। ਹੁਣ ਜਿਹੜੇ ਕਿਰਾਏਦਾਰ ਨੇ ਉਹਨਾਂ ਦੇ ਲਈ ਇੱਕ ਜਾਣਕਾਰੀ ਹੈ, ਜਿਹੜੇ ਕਿਰਾਏ ਦੇ ਵਿੱਚ ਰਹਿ ਰਹੇ ਨੇ ਜਾਂ ਅਪਾਰਟਮੈਂਟਾਂ ਦੇ ਵਿੱਚ ਰਹਿ ਰਹੇ ਨੇ, ਵਿਕਟੋਰੀਆ ਅਤੇ ਏ ਸੀ ਟੀ ਦੇ ਵਿੱਚ ਜੇ ਤੁਸੀਂ ਰਹਿ ਰਹੇ ਹੋ ਅਤੇ ਰੈਂਟਲ ਦੇ ਜਿਹੜੇ ਰੂਲ ਰੈਗੂਲੇਸ਼ਨ ਨੇ ਉਹਨਾਂ ਦੇ ਮੁਤਾਬਿਕ ਤੁਸੀਂ ਮਕਾਨ ਮਾਲਕ ਨੂੰ ਕਹਿ ਸਕਦੇ ਹੋ। ਉਹਦੇ ਵਿੱਚ ਤੁਹਾਡੇ ਜਿਹੜੇ ਅਧਿਕਾਰ ਨੇ, ਇਹ ਨਹੀਂ ਆ ਕਿ ਤੁਸੀਂ ਮਤਲਬ ਉਹ ਅਧਿਕਾਰ ਨੇ ਵੀ ਤੁਹਾਨੂੰ ਲਵਾਊ ਜਾਂ ਲਵਾ ਕੇ ਦਊਗਾ, ਪਰ ਉਹ ਕਾਨੂੰਨ ਇਸ ਹਿਸਾਬ ਦੇ ਨੇ ਵੀ ਉਹ ਤੁਹਾਡੀ ਰਿਕੁਐਸਟ ਆਸਾਨੀ ਦੇ ਨਾਲ ਨਹੀਂ ਰੱਦ ਕਰ ਸਕਦਾ ਤੁਹਾਡੇ ਕੋਲ। ਇਹ ਨਹੀਂ ਵੀ ਤੁਸੀਂ ਗੱਡੀ ਵਾਲੇ, ਡਿਪੈਂਡ ਕਰਦਾ, ਚਲੋ ਆਪਾਂ ਬਰੀਕੀ 'ਚ ਨਹੀਂ ਜਾਂਦੇ, ਵੀ
1: ਰਿਕੁਐਸਟ ਕਰ ਸਕਦੇ ਹੋ,
0: ਰਿਕੁਐਸਟ ਤੁਹਾਡੀ ਹੋਊਗੀ ਤਾਂ ਉਹਨੂੰ ਉਹਨੂੰ ਉਹ ਸਿੰਪਲੀ ਅੱਗੋਂ ਉਹਨੂੰ ਵੀ ਪ੍ਰੋਪਰ ਆਨਸਰ ਕਰਨਾ ਪਊਗਾ, ਇੱਦਾਂ ਨਹੀਂ ਮਾਲਕ
1: ਤੁਹਾਡਾ
0: ਡਿਨਾਈ ਨਹੀਂ ਕਰ ਸਕਦਾ। ਸੋ ਹਾਲਾਂਕਿ ਖਰਚਾ ਜਿਹੜਾ ਵਾ ਉਹ ਡਿਪੈਂਡ ਕਰਦਾ ਵਾ, ਉਹਦੀ ਬਾਰੇ ਵੀ ਕੋਈ ਹਲੇ ਤੈਅ ਮਦ ਨਹੀਂ ਗੀ, ਪਰ ਹਾਂ ਉਹ ਤੁਹਾਡੇ ਆਪਸੀ ਨੈਗੋਸੀਏਸ਼ਨ ਦੇ ਉੱਤੇ ਆ ਵੀ ਤੁਸੀਂ ਥੋੜ੍ਹਾ ਜਿਹਾ ਜੇ ਮੰਨ ਲਓ ਗੱਡੀ ਤੁਸੀਂ ਲੈ ਹੀ ਬੈਠੇ ਹੋ ਅਤੇ ਤੁਸੀਂ ਉਹਦੇ ਨਾਲ ਥੋੜ੍ਹਾ ਜਿਹਾ ਆਪਸੀ ਸਮਝੌਤਾ ਕਰ ਸਕਦੇ ਹੋ ਤੁਸੀਂ ਵੀ ਹਾਂ ਠੀਕ ਆ ਵੀ ਇੰਨੇ ਕਾਪਾਂ ਵੀ ਪਾ ਦਿੰਦੇ ਹਾਂ, ਇੰਨਾ ਕਾਪਾਂ ਵੀ ਕੰਟਰੀਬਿਊਟ ਕਰ ਦਿੰਦੇ ਹਾਂ, ਜਾਂ ਇੱਦਾਂ ਦੀ ਚੀਜ਼ਾਂ ਜਿਹੜੀਆਂ ਨੇ ਉਹ ਆਪਸੀ ਮਿਊਚੁਅਲ ਅੰਡਰਸਟੈਂਡਿੰਗ ਦੇ ਨਾਲ ਆ। ਮਤਲਬ ਇਹਦੇ ਵਿੱਚ ਇਹ ਕਹਿ ਲਓ ਵੀ ਬਿਨਾਂ ਕੋਰੀ ਵੀ ਨਹੀਂ ਤੁਹਾਨੂੰ ਕੋਈ ਨਾ ਕਰ ਸਕਦਾ ਵੀ ਜਾਓ ਮੈਂ ਨਹੀਂ ਲਵਾਉਂਦਾ, ਉਹਨੂੰ ਤੁਹਾਡੀ ਗੱਲ ਸੁਣਨੀ ਪਊਗੀ। ਅਤੇ ਪਰ ਇਹ ਵੀ ਨਹੀਂ ਆ ਕਿ ਉਹ ਸਾਰੇ ਦਾ ਸਾਰਾ ਖਰਚਾ ਉਹ ਜਿਹੜਾ ਝਟਪਟ ਕਰ ਹੀ ਦਊਗਾ। ਸੋ ਹਾਲੇ ਆਪਾਂ ਕਹੀਏ ਵੀ ਗ੍ਰੇ ਏਰੀਏ ਦੇ ਵਿੱਚ, ਜੇ ਤੁਸੀਂ ਅਪਾਰਟਮੈਂਟਾਂ ਦੇ ਵਿੱਚ ਰਹਿੰਦੇ ਹੋ, ਟਾਊਨ ਹਾਊਸਾਂ ਦੇ ਵਿੱਚ ਰਹਿੰਦੇ ਹੋ, ਬੋਡੀ ਕਾਰਪੋਰੇਟ ਆ, ਸਟਾਟਾ ਆ, ਅਤੇ ਫਿਰ ਜਿਹੜੀ ਉਹਨਾਂ ਦੇ ਕੋਲੋਂ ਮਨਜ਼ੂਰੀ ਤੁਹਾਨੂੰ ਲੈਣੀ ਪਊਗੀ, ਜੋ ਕਿ ਆਫਕੋਰਸ ਆ ਕੋਈ ਵੀ ਆਪਾਂ ਚੇਂਜ ਕਰਦੇ ਹਾਂ ਤਾਂ ਉੱਥੋਂ ਆਪਾਂ ਨੂੰ ਲੈਣੀ ਪੈਂਦੀ ਹੈ। ਸੋ ਫਿਲਹਾਲ ਇਹ ਨੇ ਕੁਛ ਇੱਕ ਜਾਣਕਾਰੀਆਂ, ਅਤੇ ਜੇਕਰ ਤੁਹਾਡੇ ਕੋਲ ਵਧੇਰੇ ਜਾਣਕਾਰੀਆਂ, ਕਿਉਂਕਿ ਜਿਹੜਾ ਵਰਤ ਰਿਹਾ ਹੁੰਦਾ ਵਾ, ਜਿਹੜਾ ਉਸ ਰਾਹ ਲੰਘਿਆ ਹੁੰਦਾ ਵਾ, ਆਫਕੋਰਸ ਉਹਦੇ ਕੋਲ ਵਧੇਰੇ ਹੁੰਦੀਆਂ ਨੇ ਜਾਣਕਾਰੀਆਂ ਅਖਬਾਰਾਂ ਦੇ ਨਾਲੋਂ, ਅਤੇ ਉਹ ਤੁਸੀਂ ਸਾਡੇ ਨਾਲ ਜ਼ਰੂਰ ਸਾਂਝੀ ਕਰ ਦਿਓ। ਧੰਨਵਾਦ ਤੁਹਾਡਾ ਜੀ। ਅਤੇ ਗੁਰਸੇਵਕ ਸਿੱਧੂ ਜੀ ਕਹਿੰਦੇ ਨੇ ਕਿ ਕਿਸੇ ਨੂੰ ਮੀਂਹ ਨਾਲ ਨਫ਼ਰਤ ਹੁੰਦੀ ਆ, ਕਿਸੇ ਨੂੰ ਮੀਂਹ ਨਾਲ ਪਿਆਰ ਹੁੰਦਾ, ਕਿਸੇ ਲਈ ਮੀਂਹ ਬਹਾਰ ਵਰਗਾ ਅਤੇ ਕਿਸੇ ਲਈ ਮੀਂਹ ਬੁਖਾਰ ਹੁੰਦਾ, ਕਿਸੇ ਲਈ ਮੀਂਹ ਗੈਰਾਂ ਵਰਗਾ ਅਤੇ ਕਿਸੇ ਲਈ ਮੀਂਹ ਯਾਰ ਵਰਗਾ, ਕਿਸੇ ਲਈ ਮੀਂਹ ਕਾਰਬਨ ਵਰਗਾ ਅਤੇ ਕਿਸੇ ਲਈ ਮੀਂਹ ਡਾਰਵਿਨ ਵਰਗਾ। ਥੈਂਕ ਯੂ ਜੀ, ਥੈਂਕ ਯੂ ਤੁਹਾਡਾ। ਅੱਜ ਘੁੰਮਣ ਸਾਹਿਬ ਨਹੀਂ ਆਏ ਅਤੇ ਅੱਜ ਸਿੱਧੂ ਸਾਹਿਬ ਨੇ ਉਹਨਾਂ ਦੀ ਕਮੀ ਪੂਰੀ ਕਰ ਦਿੱਤੀ, ਧੰਨਵਾਦ ਤੁਹਾਡਾ। ਅਤੇ ਗੁਰਜੀਤ ਜੀ ਕਹਿੰਦੇ ਨੇ ਕਿ ਡਾਰਵਿਨ ਜਿੰਦਾਬਾਦ, ਥੈਂਕ ਯੂ, ਥੈਂਕ ਯੂ, ਅਤੇ ਬਹੁਤ ਮਿਹਰਬਾਨੀ। ਗੁਲਾਲ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਵਧੀਆ ਜਾਣਕਾਰੀ ਅਤੇ ਸੋਹਣਾ ਪ੍ਰੋਗਰਾਮ ਚੱਲ ਰਿਹਾ, ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ।
1: ਧੰਨਵਾਦ ਜੀ।
0: ਚੜ੍ਹਦੀ ਕਲਾ ਦੇ ਵਿੱਚ ਰਹੋ ਤੁਸੀਂ, ਸੋ ਇਹ ਸੀ ਕੁਛ ਇੱਕ ਜਾਣਕਾਰੀਆਂ ਬੱਤੀ ਵਾਲੀਆਂ ਕਾਰਾਂ ਦੇ ਬਾਰੇ, ਅਤੇ ਮੀਂਹ ਦੀ ਤੁਹਾਡੇ ਨਾਲ ਆਪਾਂ ਜਾਣਕਾਰੀ ਸਾਂਝੀ ਕਰ ਹੀ ਚੁੱਕੇ ਹਾਂ। ਅਤੇ ਹੁਣ ਆਪਾਂ ਥੋੜ੍ਹਾ ਜਿਹਾ ਸਮਾਂ ਸਾਡੇ ਕੋਲ ਬਚਿਆ, ਜੇ ਤੁਸੀਂ ਇਸ ਸਾਰੇ ਸੰਬੰਧ ਦੇ ਵਿੱਚ ਕੋਈ ਹੋਰ ਇਜ਼ਾਫਾ ਕਰਨਾ ਚਾਹੋ, ਕੋਈ ਜਾਣਕਾਰੀ ਤੁਸੀਂ ਸਾਂਝੀ ਕਰਨਾ ਚਾਹੋ, ਆਪਣਾ ਐਕਸਪੀਰੀਅੰਸ ਸਾਂਝਾ ਕਰਨਾ ਚਾਹੋ, ਤਾਂ ਉਹ ਤੁਸੀਂ ਹੁਣ ਕਰ ਸਕਦੇ ਹੋ।
1: ਅੱਛਾ, ਹਰ ਇੱਕ ਇਨਸਾਨ ਦੀ, ਮੈਨੂੰ ਲੱਗਦਾ ਹਰ ਇੱਕ ਇਨਸਾਨ ਦੀ ਵਰਕ ਤੋਂ ਲੈ ਕੇ ਕੁਛ ਨਾ ਕੁਛ, ਜੇ ਵਰਕ ਨਹੀਂ ਤਾਂ ਐਟਲੀਸਟ ਸਕੂਲ ਦੀ ਤਾਂ ਕੋਈ ਨਾ ਕੋਈ ਮੀਂਹ ਦੀ ਮੈਮਰੀ ਹੁੰਦੀ ਹੁੰਦੀ ਆ। ਹੁਣ ਮੈਨੂੰ ਲੱਗਦਾ ਹਰ ਇੱਕ ਇਨਸਾਨ ਨੇ ਸਕੂਲ ਟਾਈਮ 'ਤੇ ਮਤਲਬ ਪ੍ਰੇ ਕੀਤੀ ਹੁੰਦੀ ਹੈ ਸਵੇਰੇ ਸਵੇਰੇ, ਹਾਏ
0: ਮੀਂਹ ਪੈ ਜਾ, ਛੁੱਟੀ ਮਾਰ ਲਈਏ,
1: ਛੁੱਟੀ ਮਾਰ ਲਈਏ। ਪਰ ਅੱਜ ਕੱਲ੍ਹ ਦੇ ਬੱਚੇ ਦੇਖੋ, ਇਹਨਾਂ ਨੂੰ ਲੱਗਦਾ ਨਹੀਂ ਜਾਣਾ ਹੀ ਜਾਣਾ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਘਰੇ ਬੋਰ ਹੁਣ ਦੋ, ਅੱਜ ਸਕੂਲ ਖੁੱਲ੍ਹਣੇ ਸੀਗੇ ਕਿ ਹਾਂ ਨਹੀਂ ਮੈਂ ਤਾਂ ਜਾਣਾ ਹੀ ਜਾਣਾ, ਸਗੋਂ ਮੌਸਮ ਵਧੀਆ ਸੀਗਾ। ਪਰ ਇਹ ਹੈਗਾ ਮੀਂਹ ਕਰਕੇ ਉਹਨਾਂ ਦੀ ਇਸ 'ਚ ਵੀ ਲਾਈਫ 'ਚ ਵੀ ਫਰਕ ਪੈਂਦਾ। ਹੁਣ ਜਿਵੇਂ ਅੱਜ ਸਵੇਰੇ ਹੀ ਮੇਰੀ ਬੇਟੀ, ਮੈਂ ਉਹਦੀ ਗੁੱਥ ਕਰਦੀ ਸੀ ਕਿਤੇ, ਕਹਿੰਦੀ ਆ ਕਿ ਇੱਕ ਵਾਰੀ ਮੰਮਾ ਮੀਂਹ ਪੈ ਰਿਹਾ ਸੀਗਾ, ਅਤੇ ਮੈਂ ਮੇਰੀ ਉਸ ਦਿਨ ਡਿਊਟੀ ਸੀਗੀ ਕਿ ਸਾਰੇ ਜਿੰਨੇ ਵੀ ਲੰਚ ਔਡਰ ਹੈ ਮੈਨੂੰ ਲੈ ਕੇ ਆਉਣੇ ਕਲਾਸ ਦੇ ਵਿੱਚ, ਕਹਿੰਦੀ ਮੈਂ ਪੂਰੀ ਭੇਜ ਗਈ। ਇਟ ਵਾਸ ਸੋ ਹਾਰਡ, ਮਤਲਬ ਹਰ ਇੱਕ ਇਨਸਾਨ ਦੀ ਲਾਈਫ 'ਚ ਹੈ ਨਾ, ਮਤਲਬ ਕਹਿੰਦੀ ਥੋੜ੍ਹਾ ਜਿਹਾ, ਮੈਂ ਕਹਿੰਦੀ ਟੀਚਰ ਨੇ ਤੈਨੂੰ ਛੱਤਰੀ ਛੁੱਤਰੀ ਹੁੰਦੀ, ਕਹਿੰਦੀ ਮੈਂ ਇੰਨੀ ਮਤਲਬ ਕਾਲੀ 'ਚ ਸੀ ਨਾ ਕਿ ਮਤਲਬ ਮੇਰੀ ਡਿਊਟੀ ਹੈ, ਐਕਸਾਈਟਿਡ ਸੀਗੀ, ਅਤੇ ਮੈਂ ਕਿਹਾ ਬਾਕੀ ਵੀ ਭੇਜ ਰਹੇ, ਮੈਂ ਵੀ ਭੇਜ ਜਾਂਦੀ ਹਾਂ। ਕਹਿੰਦੀ ਫਿਰ ਰਿਅਲਾਈਜ਼ ਹੋਇਆ ਮੇਰੇ ਇੰਨੇ ਲੰਬੇ ਵਾਲ, ਅਤੇ ਕਹਿੰਦੀ ਮੈਨੂੰ ਬੜਾ ਅਨਕੰਫਰਟੇਬਲ ਫੀਲ ਹੋਇਆ ਸੀਗਾ।
0: ਹਰ ਇੱਕ ਨੂੰ ਵੇਖ ਲਓ ਛੋਟੇ ਤੋਂ ਲੈ ਕੇ,
1: ਹਾਂ ਮੈਂ ਕਿੰਨੀ ਉਹੀ ਨਾ,
0: ਵੱਡੇ ਨੂੰ ਮੀਂਹ 'ਚ ਤਾਂ ਕੁੱਤੇ ਵੀ ਭੇਜ ਜਾਂਦੇ ਹੋਣੇ,
1: ਭੇਜਣ ਦਾ ਤਾਂ ਪਤਾ ਨਹੀਂ ਹੋਇਆ, ਮੈਂ ਛਿਣਕਦੇ ਆਪਣੇ ਆਪ ਨੂੰ ਵਾਲ ਜੇ ਖੜੇ ਹੋ ਜਾਂਦੇ।
0: ਤੁਹਾਡੇ ਨਾਲ ਹੋਇਆ ਕਦੇ ਐਕਸਪੀਰੀਅੰਸ, ਕਦੀ ਭਿੱਜਾ ਕੁੱਤਾ ਤੁਹਾਡੇ ਲਾਗੇ ਆ ਕੇ ਵਿਜ਼ਿਟ ਕਰਤਾ ਹੋਵੇ ਉਹਨੇ?
1: ਨਹੀਂ, ਐਵੇਂ ਤਾਂ ਨਹੀਂ ਹੋਇਆ, ਸ਼ੁਕਰ ਹੈ।
0: ਪਿੰਡਾਂ ਵਾਲਿਆਂ ਨਾਲ ਤਾਂ ਅਕਸਰ ਹੀ ਹੋਇਆ ਹੁੰਦਾ,
1: ਮੇਰੇ ਵਰਗੇ ਤਾਂ ਵੀ ਨੀਚਾ ਮਾਰ ਮਾਰ ਕੇ,
0: ਉਹ ਵੀ ਜੇ ਜੱਤ ਵਾਲਾ ਹੋਵੇ, ਓ ਹੋ ਹੋ ਹੋ ਹੋ ਹੋ, ਉਹ ਵੀ ਜੇ ਨਵਾਇਆ ਨਾ ਹੋਵੇ ਕਿੰਨੇ ਜਨਾਂ
1: ਤੋਂ,
0: ਆਪਦੇ ਵਿਡਰ ਕਰਕੇ ਫਰੈਸ਼ ਹੋ ਜਾਂਦਾ, ਪਰ ਦੂਜੇ ਵੀ ਨਾ ਕਰ ਦਿੰਦਾ।
1: ਜਿਵੇਂ ਕਿ ਇੱਕ ਵਾਰ ਮੈਂ ਪਹਿਲਾਂ ਸੈਟਰਡੇ ਵਾਲੇ ਸ਼ੋਅ 'ਚ ਦੱਸਿਆ ਸੀਗਾ ਕਿ ਇੱਕ ਵਾਰੀ ਲੋਕਲ ਟ੍ਰੇਨ 'ਚ ਅਸੀਂ ਸੀਗੇ, ਅਤੇ ਇੱਕ ਮੱਛੀ ਵਾਲੀ ਚੜੀ ਹੋਈ ਸੀਗੀ ਸਿਰ 'ਤੇ, ਉਹਨੇ ਪੂਰੀ ਮੱਛੀ ਲਈ ਰੱਖੀ ਹੋਈ, ਅਤੇ ਉਹਦਾ ਮੱਛੀ ਦਾ ਟੋਕਰਾ ਐਵੇਂ ਭੀੜ ਦੇ ਵਿੱਚ, ਪੂਰੀ ਇੱਕ ਕੁੜੀ ਬੜੀ ਸੋਹਣੀ ਤਿਆਰ ਹੋ ਕੇ, ਮਤਲਬ ਮੈਨੂੰ ਲੱਗਦਾ ਸ਼ਾਇਦ ਇੰਟਰਵਿਊ ਵਾਸਤੇ ਜਾ ਰਹੀ ਸੀ ਜਾਂ ਕੋਈ ਮੀਟਿੰਗ ਸੀਗੀ, ਬੜੀ ਸੋਹਣੀ ਉਹਨੇ ਮਤਲਬ ਫੋਰਮਲ ਪਾਏ ਹੋਏ, ਉਹਦੇ ਹੱਥ 'ਚ ਫਾਈਲ, ਪੂਰਾ ਉਹਦਾ ਟੋਕਰਾ ਮੱਛੀਆਂ ਸਮੇਤ ਉਹਦੇ 'ਤੇ ਮਤਲਬ ਉਹ ਪੈ ਗਿਆ। ਮਤਲਬ ਉਹ ਸੀਨ ਮੈਨੂੰ ਯਾਦ ਕਰਕੇ, ਮਤਲਬ ਉਸਦੇ 'ਤੇ ਤਰਸ ਵੀ ਆਈ ਜਾਏ ਵਿਚਾਰੀ ਤੇ, ਮਤਲਬ ਉਹਦੀ ਸ਼ਕਲ ਵੇਖਣ ਵਾਲੀ ਸੀਗੀ ਕਿ ਕਿਉਂਕਿ ਓਬਵੀਅਸਲੀ ਇੱਕ ਤੇ ਸਮੈਲ ਪਲੱਸ ਤੁਸੀਂ ਕਿੰਨੇ ਇੰਪੋਰਟੈਂਟ ਡੇ ਲਈ ਰੈਡੀ ਹੋਏ ਹੋ, ਟਿੱਕਾ ਵੀ ਲਾਇਆ ਹੋਇਆ ਸਿਰ ਤੇ, ਕੀ ਪਤਾ ਉਹਦਾ ਇੰਟਰਵਿਊ ਹੋਇਆ ਨਾ ਕੁਛ ਵੀ, ਤੇ ਉਹ ਮੱਛੀ ਵਾਲੇ ਨੇ ਪੂਰਾ ਮਤਲਬ ਉਹ ਬੜਾ ਉਹ ਸੀਨ ਖਤਰਨਾਕ, ਫਿਰ ਉਹ ਕਾਫੀ ਟਾਈਮ ਬਾਅਦ ਰਹਿੰਦੇ ਰਹਿੰਦੇ ਇਹ ਵੀ ਫਿਰ ਉੱਥੇ ਰੂਲ ਬਣ ਗਿਆ ਸੀਗਾ ਕਿ ਲਗੇਜ ਵਾਲੇ 'ਚ ਚੜੋ ਤੁਸੀਂ ਜੇ ਤੁਸੀਂ ਇਸ ਤਰੀਕੇ ਦਾ ਕੋਈ ਸਮਾਨ ਤੁਹਾਡੇ ਕੋਲ ਹੈ,
0: ਹਾਂ
1: ਮੱਛੀ ਵਾਲੇ ਜਾਂ ਬਹੁਤ ਸਾਰੀ ਚੀਜ਼ਾਂ ਹੋਰ ਵੀ ਲੈ ਕੇ ਲੋਕੀ ਚੜਦੇ ਕਿ ਤੁਸੀਂ ਲਗੇਜ ਵਾਲੀ ਬੋਗੀ 'ਚ ਚੜੋ, ਆਮ ਲੋਕਾਂ ਨੂੰ ਤਕਲੀਫ ਹੁੰਦੀ ਹੈ
0: ਮੱਛੀ ਤਾਂ ਉੱਥੇ, ਆਮ ਲੋਕਾਂ ਨੂੰ ਇਤਰਾਜ਼ ਨਹੀਂ ਹੋਣਾ ਕਿਉਂਕਿ ਮੱਛੀ ਤਾਂ ਆਮ ਹੀ ਚੱਲਦੀ ਹੈ ਨਾ,
1: ਵੇਚਦੇ ਉਹ ਖਰੀਦਦੇ
0: ਲੋਕੀ
1: ਵਿੱਚ, ਹਾਂ ਮਤਲਬ ਸੁੱਕੀ ਵਾਲੀ ਤੇ ਵਿਕਦੀ ਹੈ, ਇੱਕ ਡਰਾਈ ਮੱਛੀ ਵੀ ਹੁੰਦੀ ਹੈ ਛੋਟੀ ਛੋਟੀ ਜਿਹੀ,
0: ਚਿੰਗਾ ਚਿੰਗਾ ਮੱਛੀ
1: ਨਹੀਂ, ਚਿੰਗਾ ਨਹੀਂ ਉਹ ਅਲੱਗ ਹੀ ਪ੍ਰਜਾਤੀ ਹੈ,
0: ਜਿਹੜੀ ਛੋਟੀ ਉਹਨੂੰ ਚਿੰਗੇ ਕਹਿ ਦਿੰਦੇ ਨਾ, ਜਿਹੜੀ ਬਹੁਤ ਛੋਟੀ ਹੈ ਮੰਨ ਲਓ, ਹਾਂ ਜਿੱਦਾਂ ਮੰਨ ਲਓ ਪ੍ਰੌਨਸ ਨੇ ਉਹਨੂੰ ਵੀ ਚਿੰਗੇ ਕਹਿ ਦਿੰਦੇ, ਮੇਰੇ ਗੱਲ ਨਾਲ ਤੇ ਉਹੀ ਆ ਵੀ ਜਿਹੜਾ ਬਹੁਤ ਛੋਟਾ,
1: ਹਾਂ
0: ਉਹੀ ਪੂੰਗ
1: ਲਿਟਲੀ ਮਤਲਬ ਤੁਸੀਂ ਆਲੂ ਦੀ ਸਬਜ਼ੀ ਬਣਾਉਂਦੇ ਹੋ, ਜੀਰਾ ਆਲੂ ਉਹਦੇ ਵਰਗੀ ਲੱਗਦੀ ਹੈ, ਨਿੱਕੇ ਨਿੱਕੇ ਜੇ
0: ਸਮੈਲ ਕਾਫੀ ਸਟਰੋਂਗ ਹੁੰਦੀ ਹੈ,
1: ਹਾਂ ਉਹਦੀ ਉਹਦੀ ਬੜੀ ਪੰਜਨ ਜੀ ਅਜੀਬ ਜੀ ਸਮੈਲ ਹੁੰਦੀ ਹੈ,
0: ਇੱਥੇ ਫ੍ਰੋਜ਼ਨ ਆਉਂਦੀ ਹੈ,
1: ਪਰ ਮੈਨੂੰ ਲੱਗਦਾ ਜਿਹੜੇ
0: ਸ਼ੁਰੂ ਤੋਂ ਲੈ ਕੇ ਉਹ ਚੀਜ਼ਾਂ ਉਹਨਾਂ ਨੇ ਵੇਖੀਆਂ, ਹਾਂ ਉਹਨਾਂ ਨੂੰ ਨਹੀਂ ਉਹ ਚੀਜ਼ ਸਾਡੀ ਕੋਈ ਚੀਜ਼ ਜਿਹੜੀ ਆ ਉਹਨਾਂ ਨੂੰ ਉਪਰੀ ਲੱਗਦੀ ਹੋਊਗੀ,
1: ਜਿਵੇਂ ਇੱਕ ਵਾਰੀ ਮੇਰੀ ਇੱਕ ਫਰੈਂਡ ਮੈਨੂੰ ਲੈ ਗਈ, ਉਹ ਲੋਕਲੀ ਮਤਲਬ ਉੱਥੇ ਜਿੱਥੇ ਅਸੀਂ ਰਹਿੰਦੇ ਸੀ, ਨੇਬਰ ਵੀ ਸੀਗੀ ਮਤਲਬ ਥੋੜ੍ਹਾ, ਅਤੇ ਮਤਲਬ ਕੁਲੀਗ ਸੀਗੀ ਮੇਰੇ ਹਸਬੈਂਡ ਦੀ, ਅਤੇ ਉਹ ਕਹਿੰਦੀ ਕਿ ਚੱਲ ਅੱਜ ਕਰੈਬਸ ਖਰੀਦਣ ਜਾਣਾ, ਮੈਨੂੰ ਤਾਜ਼ੇ ਮੱਡ ਕਰੈਬਸ ਜਿਵੇਂ ਛੋਟੇ ਛੋਟੇ, ਅਤੇ ਕਹਿੰਦੀ ਮੈਂ ਕਿਹਾ ਤੂੰ ਅਜੀਬ ਜਿਹੀ ਕਿ ਵੜ ਗਈ, ਕਹਿੰਦੀ ਇਸ ਮਾਰਕੀਟ 'ਚ ਸੋਹਣਾ ਤਿਆਰ ਹੋ ਕੇ ਆ ਹੀ ਨਹੀਂ ਸਕਦੇ, ਨਹੀਂ ਤਾਂ ਨਾਲ ਲੁੱਟ ਲੈਣਾ,
0: ਅੱਛਾ
1: ਪੁਰਾਣੇ ਜਿਹੇ ਕੱਪੜੇ ਪਾ ਕੇ ਗੰਦੀ ਜਿਹੀ ਚੱਪਲ ਪਾ ਕੇ, ਕਿ ਉਹ ਮਾਰਕੀਟ ਇਸ ਤਰੀਕੇ ਦੀ ਹੈ, ਪਰ ਉਹ ਅਲੱਗ ਐਕਸਪੀਰੀਅੰਸ ਸੀਗਾ ਉਸ ਮਾਰਕੀਟ 'ਚ ਜਾਣਾ,
0: ਪਹਿਲਾਂ ਤਾਂ ਮੱਛੀ ਵਾਲੀ,
1: ਹਾਂ ਉਹਨਾਂ ਕੋਲ ਪਤਾ ਨਹੀਂ ਕਿੰਨੀ ਤਰੀਕੇ ਦੀ ਵੈਰਾਇਟੀ, ਮਤਲਬ ਕੇਕੜੇ ਮੱਛੀ ਅਲੱਗ ਅਲੱਗ ਤਰੀਕੇ ਦੀ, ਹਾਂ
0: ਪਰ ਉਹ ਸੀ ਫੂਡ ਹੀ ਹੋ
1: ਗਿਆ, ਹਾਂ ਪਰ ਸਾਰਾ ਤਾਜ਼ਾ ਫਰੈਸ਼ ਉਸ ਟਾਈਮ,
0: ਹਾਂ ਇੱਥੇ ਵੀ ਹਾਲਾਂਕਿ ਇੰਨੀਆਂ ਸਾਫ਼ ਸੁਥਰੇ ਜਿਹਾ ਇੱਥੇ ਸਾਫ਼ ਤਾਜ਼ਾ ਬਣਾਇਆ ਹੁੰਦਾ, ਪਰ ਜਦੋਂ ਤੁਸੀਂ ਜਿਹੜਾ ਨਹੀਂ ਖਾਂਦਾ ਉਹ ਲਾਗੋਂ ਦੀ ਨਹੀਂ ਲੰਘ ਸਕਦਾ, ਸਪੈਸ਼ਲੀ ਕਈ ਦੁਕਾਨਾਂ ਤੋਂ ਜਿੱਦਾਂ ਤੁਸੀਂ ਵਿਕਟੋਰੀਆ ਮਾਰਕੀਟ ਜਾਂਦੇ ਹੋ ਅਤੇ ਉੱਥੇ ਵੀ ਜਿਹੜਾ ਬੰਦਾ ਬਿਲਕੁਲ ਨਹੀਂ ਵੈਜੀਟੇਰੀਅਨ ਹੈ ਜਿਹੜਾ ਉਹ ਕਹੂਗਾ ਮੈਂ ਪਰਲੇ ਪਾਸੇ ਹੁੰਦੀ ਆਉਣਾ,
1: ਈਵਨ ਚਾਈਨਾ ਟਾਊਨ ਦਾ ਵੀ ਇਹੀ ਹੈ ਨਾ, ਕਿਉਂਕਿ ਬਹੁਤ ਜ਼ਿਆਦਾ ਸਟਰੋਂਗ ਸਮੈਲ ਹੁੰਦੀ ਹੈ,
0: ਸਟਰੋਂਗ ਸਮੈਲ ਹੋ ਜਾਂਦੀ, ਕਾਫੀ ਸਟਰੋਂਗ ਹੁੰਦੀ ਹੈ ਕਿਉਂਕਿ ਸਾਰਾ ਕੁਛ ਮਿਕਸ ਜਿਹਾ ਹੋ ਜਾਂਦਾ ਨਾ ਫਿਰ,
1: ਸਹੀ ਗੱਲ ਹੈ, ਤੁਹਾਡੀ ਨਹੀਂ ਕੋਈ ਐਕਸਪੀਰੀਅੰਸ, ਤੁਹਾਡਾ ਕੋਈ ਕੋਈ ਸਟੋਰੀ ਹੋ ਮੀਂਹ ਤੋਂ ਲੈ ਕੇ,
0: ਮੀਂਹ ਦੀ ਤੁਹਾਨੂੰ ਮੈਂ ਦੱਸਿਆ ਮੇਰਾ ਜਿਹੜਾ ਰੀਸੈਂਟ ਮੈਨੂੰ ਯਾਦ ਹੈ, ਉਹ ਮੈਨੂੰ ਇਹਨਾਂ ਧਾਵਾਂ ਦਾ ਯਾਦ ਹੈ ਵੀ ਮੈਨੂੰ ਇੱਦਾਂ ਲੱਗਦਾ ਵੀ ਮੀਂਹ 'ਚ ਯਾਰ ਤੁਰੇ ਫਿਰਨਾ, ਇੱਕ ਵੱਡੇ ਹੋ ਕੇ ਨਿੱਕੇ ਹੁੰਦੇ ਤਾਂ ਚਲੋ ਕਰੀਦਾ ਹੀ ਆ, ਨਿੱਕੇ ਹੁੰਦੇ ਤਾਂ ਸਾਨੂੰ ਇਹ ਹੁੰਦਾ ਸੀ ਵੀ ਚਲੋ ਜਦੋਂ ਨਾ ਗਰਮੀ ਦੇ ਵਿੱਚ ਉਹ ਪਿੱਤ ਜੀ ਨਿਕਲ ਆਉਂਦੀ ਹੁੰਦੀ
1: ਅਤੇ
0: ਪਿੱਤ ਮਾਰਨ ਦੇ ਲਈ ਉਹ ਹੁੰਦਾ ਸੀ ਵੀ ਚਲੋ ਚਲੋ ਨਹਾਓ ਮੀਂਹ 'ਚ, ਅਤੇ ਉਹਨਾਂ ਠੀਕ ਵੀ ਹੋ ਜਾਂਦੀ ਹੁੰਦੀ ਸੀ, ਮੀਂਹ 'ਚ ਨਹਾਉਣਾ ਠੀਕ ਹੋ ਜਾਣਾ, ਪਰ ਉਸ ਤੋਂ ਬਾਅਦ ਜਿੱਦਾਂ ਹੌਲੀ ਹੌਲੀ ਬੰਦਾ ਵੱਡਾ ਹੁੰਦਾ ਨਾ ਅਤੇ ਫਿਰ ਮੈਨੂੰ ਲੱਗਦਾ ਉਹ ਤਾਂ ਤੁਸੀਂ ਹੌਲੀ ਹੌਲੀ ਛੱਡ ਜਾਂਦੇ ਉਹ ਚੀਜ਼ਾਂ, ਤੁਹਾਨੂੰ ਲੱਗਦਾ ਨਹੀਂ ਹੈ ਨਾ ਕੱਪੜੇ ਗੰਦੇ ਹੋਣਗੇ ਬਿਮਾਰ
1: ਹੋਵਾਂਗੇ,
0: ਆਈ ਥਿੰਕ ਆਪਾਂ ਕਹਿਣ ਨੂੰ ਆਪਾਂ ਕਹਿੰਦੇ ਵੀ ਲੋ ਸਿਆਣਾ ਹੋ ਗਿਆ ਹੈ ਨਾ ਵੱਡਾ ਹੋ ਗਿਆ, ਪਰ ਬੜੀਆਂ ਚੀਜ਼ਾਂ ਜਿਹੜੀਆਂ ਉਹ ਅਣਜਾਣੇ ਦੇ ਵਿੱਚ ਹੀ ਹੋਈ ਜਾਣ ਅਤੇ ਬੜੀਆਂ ਵਧੀਆ, ਉਲਟਾ ਅਸੀਂ ਸਿਆਣੇ ਨਹੀਂ ਹੋਏ, ਅਸੀਂ ਸਾਰਾ ਹੀ ਆਲਾ ਦੁਆਲਾ ਸਿਆਣਾ ਕਰਨ ਨੂੰ ਫਿਰਦੇ ਹਾਂ, ਹੁਣ ਤੁਸੀਂ ਆਪਣੇ ਬੱਚਿਆਂ ਨੂੰ ਵੀ ਨਹੀਂ ਨਹਾਉਣ ਦਿੰਦੇ ਕਿਉਂਕਿ ਅਸੀਂ ਆਪਣੇ ਬਚਪਨ ਦੇ ਵਿੱਚ ਅਸੀਂ ਤਾਂ ਨਹਾ ਲਿਆ ਮੀਂਹ 'ਚ, ਪਰ ਆਪਾਂ ਸ਼ਾਇਦ ਬਹੁਤੇ ਹੁਣ ਇੱਦਾਂ ਦੇ ਹਾਂ ਕਿ ਆਪਾਂ ਆਪਣੇ ਬੱਚਿਆਂ ਨੂੰ ਵੀ ਨਹੀਂ ਜਾਣ ਦਿੰਦੇ ਮੀਂਹ 'ਚ, ਹਾਏ ਬਿਮਾਰ ਹੋ
1: ਜਾਣਾ, ਬੜਾ ਆਪਾਂ ਹੈ ਨਾ ਇੱਕ ਸ਼ੈਲ ਜਿਹਾ ਬਣਾ ਕੇ ਰੱਖਦੇ ਹਾਂ ਕਿ ਹਾਂ ਇੱਕ ਸੇਫ,
0: ਹਾਂ ਆਪਾਂ ਜੋ ਅਸੀਂ ਕਰ ਰਹੇ ਹਾਂ ਨਾ ਆਪ ਅਸੀਂ ਉਹ ਕੁਛ ਹੀ ਬੱਚਿਆਂ ਕੋਲੋਂ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਤੁਸੀਂ ਆਮ ਵੇਖੋਗੇ ਕਿ ਈਵਨ ਬੜੇ ਲੋਕਾਂ ਨੇ ਜਿੱਦਾਂ ਦੇ ਆਪਣੇ ਹੇਅਰ ਸਟਾਈਲ ਬਣਾਏ ਹੁੰਦੇ ਆ ਉੱਦਾਂ ਦੇ ਬੱਚਿਆਂ ਦੇ ਬਣਾ ਦਿੰਦੇ ਆ, ਚਾਹੇ ਉਹ ਬੱਚੇ ਨੂੰ ਨਹੀਂ ਬਚਪਨ ਦੇ ਵਿੱਚ ਨਹੀਂ ਉਹ ਸੂਟ ਕਰ ਰਹੇ ਹੁੰਦੇ, ਕੁੜੀਆਂ ਦਾ ਵੀ ਇੱਦਾਂ ਹੀ ਆ, ਜੋ ਮਾਵਾਂ ਆਪ ਲਾਉਂਦੀਆਂ ਨੇ ਉਹ ਉਸੇ ਤਰ੍ਹਾਂ ਦੀ ਸੁਰਖੀ ਬਿੰਦੀ ਉਸੇ ਤਰ੍ਹਾਂ ਦਾ ਆਪਣਾ ਗੱਲਾਂ 'ਤੇ ਮੇਕਅਪ ਸਾਰਾ ਕੁਛ ਹੀ ਉਹ ਇੱਦਾਂ ਲੱਗਦਾ ਹੁੰਦਾ ਵੀ ਇੱਕ ਨਿੱਕੀ ਇੱਕ ਵੱਡੀ ਜਨਾਨੀ ਤੁਰੀ ਜਾਂਦੀ ਆ ਇੱਕ ਨਾਲ ਨਿੱਕੀ ਜਨਾਨੀ ਤੁਰੀ ਜਾਂਦੀ ਆ, ਉਹ ਬਚਪਨਾ ਰਹਿ ਹੀ ਜਾਂਦਾ ਉਹਦੀ ਲੁੱਕਸ ਵਿੱਚ, ਇਸੇ ਤਰ੍ਹਾਂ ਦੇ ਨਾਲ ਉਹ ਮੀਂਹ ਵਾਲਾ ਵੀ ਆ ਜਾਂ ਹੋਰ ਵੀ ਤੌਰ ਤਰੀਕੇ ਆ, ਅਸੀਂ ਸਾਰੇ ਦੇ ਸਾਰੇ ਆਪਣੇ ਹੀ ਥੋਪ ਦਿੰਦੇ ਹਾਂ ਕਾਪੀ ਪੇਸਟ ਹੈ ਨਾ, ਤੇ ਉਹ ਮੈਨੂੰ ਲੱਗਦਾ ਸੀ ਵੀ ਆਪਾਂ ਨਾ ਹੁਣ ਨਹੀਂ ਉਹ ਚੀਜ਼ ਹੈ ਨਾ, ਮਤਲਬ ਸਰੀਰ ਨਹੀਂ ਸ਼ਾਇਦ ਜਾਂ ਫਿਰ ਮਨ ਨਹੀਂ ਸ਼ਾਇਦ ਜਾਂ ਪਤਾ ਨਹੀਂ ਕੀ ਕੀ, ਪਰ ਫਿਰ ਮੈਂ ਉੱਥੇ ਐਕਸਪੀਰੀਅੰਸ ਕੀਤਾ ਵੀ ਨਹੀਂ ਉਹ ਚੀਜ਼ਾਂ ਸ਼ਾਇਦ ਇਸ ਕਰਕੇ ਆ ਕਿਉਂਕਿ ਇੱਥੇ ਆਪਾਂ ਕੰਮਾਂ ਕਾਰਾਂ ਦੇ ਵਿੱਚ ਜਾਂ ਸਾਡੇ ਕੋਲ ਸਮਾਂ ਨਹੀਂ ਆ ਜਾਂ ਉੱਦਾਂ ਦਾ ਰਿਲੈਕਸ ਤੁਹਾਡਾ ਮੋਡ ਨਹੀਂ ਆ ਅਤੇ ਜਾਂ ਫਿਰ ਮੌਸਮ ਇੱਦਾਂ ਦਾ ਵਾ
1: ਆਪਾਂ ਨੂੰ ਡਰ ਜ਼ਿਆਦਾ ਲੱਗਦਾ ਨਹੀਂ ਕਰਦਾ। ਹੁਣ ਪਿਛਲੇ ਦਿਨ ਜਿਹੜੀ ਤਿੰਨ ਦਿਨ ਬਾਰਿਸ਼ ਸੀਗੀ ਅਤੇ ਹੁਣ ਕਿਤੇ ਵੀ ਨਹੀਂ ਲੈ ਕੇ ਗਏ ਅਤੇ ਮੇਰੀ ਫਰੈਂਡ ਦਾ ਇੱਕ ਬੇਟਾ ਮਤਲਬ ਮੇਰੀ ਫਰੈਂਡ ਦਾ ਬੇਟਾ ਵੀ ਸਾਡੇ ਘਰੇ ਹੀ ਸੀਗਾ ਦੋ ਦਿਨ ਅਤੇ ਹੁਣ ਮੈਂ ਇਹਨਾਂ ਨੂੰ ਪ੍ਰੋਮਿਸ ਕੀਤਾ ਸੀ ਕਿਤੇ ਲੈ ਕੇ ਜਾਵਾਂਗੇ, ਹੁਣ ਮੀਂਹ ਇੰਨੀ ਤੇਜ਼ ਅਗੇਨ ਵਿਜੀਬਿਲਿਟੀ, ਮੈਨੂੰ ਡਰ ਲੱਗਦਾ ਮੀਂਹ 'ਚ ਗੱਡੀ 'ਚ, ਮੈਂ ਕਿਹਾ ਚਲੋ ਮੀਂਹ 'ਚ ਨਹਾਉਂਦੇ ਹਾਂ ਅਤੇ ਮੈਨੂੰ ਇਹ ਸੀਗਾ ਕਿ ਇਹਨਾਂ ਨੂੰ ਅਲੱਗ ਅਲੱਗ ਨਾ ਜਾਏ ਹੁਣ, ਪਰ ਅਸੀਂ ਗਏ ਇੱਕ ਵਾਰ ਨੂੰ ਤਾਂ ਲੱਗਿਆ ਕਿ ਹਾਂ ਸਾਹ ਰੁਕ ਗਿਆ, ਪਰ ਇੰਨਾ ਇੰਜੋਏ ਕੀਤਾ ਬੱਚਿਆਂ ਨੇ ਜਿਸ ਦੀ ਕੋਈ ਗੱਲ ਨਹੀਂ, ਮਤਲਬ ਮਜ਼ਾ ਆ ਗਿਆ ਉਹਨਾਂ ਨੂੰ ਵੇਖ ਕੇ ਵੀ। ਕਈ ਵਾਰੀ ਮੈਨੂੰ ਲੱਗਦਾ ਜਿਵੇਂ ਤੁਸੀਂ ਪਿਛਲੇ ਦਿਨੋਂ ਮੈਨੂੰ ਇਹ ਕਹਿੰਦੇ ਸੀਗੇ ਕਿ ਤੁਸੀਂ ਨੰਗੇ ਪੈਰੀ ਤੁਰਨ ਦਿਆ ਕਰੋ ਆਪਣੇ ਬੱਚਿਆਂ ਨੂੰ, ਉਹਦੇ ਨਾਲ ਵੀ ਮੈਨੂੰ ਲੱਗਦਾ ਹਰ ਇੱਕ ਚੀਜ਼ ਦਾ ਉਹਨਾਂ ਨੂੰ ਵੀ ਐਕਸਪੀਰੀਅੰਸ ਕਰਾਉਣਾ ਚਾਹੀਦਾ ਹੈ ਨਾ, ਕਿ ਇਹ
0: ਛੱਡ ਦਿਓ ਕਰਨ ਦਿਓ, ਕਿਉਂਕਿ ਹੌਲੀ ਹੌਲੀ ਫਿਰ ਉਹਨਾਂ ਨੂੰ ਇਹ ਲੱਗਣਾ ਵੀ ਆਹ ਚੀਜ਼ ਤਾਂ ਹੁੰਦੀ ਨਹੀਂ ਹੈ ਦੁਨੀਆਂ 'ਤੇ ਨਾ। ਜਿੱਦਾਂ ਹੁਣ ਜੇ ਮੈਂ ਆਪਣੇ ਹੁਣ ਮੀਂਹ ਦਾ ਤੁਸੀਂ ਐਕਸਪੀਰੀਅੰਸ ਪੁੱਛਿਆ ਅਤੇ ਜੇ ਆਪਾਂ ਪਿੰਡ ਵੱਲ ਨੂੰ ਚੱਲੀਏ ਅਤੇ ਪਿੰਡ 'ਚ ਤਾਂ ਇਹ ਹੁੰਦਾ ਸੀ ਵੀ ਮੀਂਹ ਪੈਣਾ ਸ਼ੁਰੂ ਹੋਇਆ ਅਤੇ ਜਿਹੜੇ ਖਾਦ ਵਾਲੇ ਤੁਹਾਨੂੰ ਪਤਾ ਕਿ ਨਹੀਂ, ਪਰ ਜਿਹੜੇ ਖਾਦ ਵਾਲੇ ਬੋਰੇ ਹੁੰਦੇ ਸੀ ਉਹਨਾਂ ਦੀ ਉਹ ਇੱਕ ਤਰ੍ਹਾਂ ਦੇ ਨਾਲ ਉਹ ਛਤਰੀ ਜਿਹੀ ਕੁੱਪ ਜਿਹਾ ਬਣਾ ਲਈਦਾ ਇਹ ਅਤੇ ਉਹ ਸਿਰ 'ਤੇ ਲੈ ਕੇ ਅਤੇ ਮੀਂਹ ਕਿਉਂਕਿ ਕੱਚੇ ਰਾਹ ਹੁੰਦੇ ਸੀ, ਹੁਣ ਤਾਂ ਚਲੋ ਸੜਕਾਂ ਬਣ ਗਈਆਂ ਨੇ ਬਹੁਤ ਸਾਰੇ ਪਿੰਡਾਂ ਨੂੰ ਬਣ ਗਈਆਂ ਨੇ ਅਤੇ ਉਦੋਂ ਕੱਚੇ ਹੁੰਦੇ ਸੀ ਰਾਹ ਅਤੇ ਮੀਂਹ ਦੇ ਵਿੱਚ ਇਹ ਹੁੰਦਾ ਸੀ ਵੀ ਤੁਸੀਂ ਜਿਹੜੇ ਹੁਣ ਜਿਹੜੇ ਪਿੰਡਾਂ 'ਚ ਰਹਿੰਦੇ ਉਹਨਾਂ ਦਾ ਸ਼ਾਇਦ ਨਹੀਂ ਹੋਊਗਾ ਇੱਦਾਂ ਦਾ ਰੂਟੀਨ, ਪਰ ਸਾਰੇ ਅਸੀਂ ਜਿੱਦਾਂ ਥੋੜ੍ਹਾ ਜਿਹਾ ਹਟਵੇਂ ਹਾਂ ਪਿੰਡ ਤੋਂ ਅਤੇ ਕੱਚਾ ਰਾਹ ਅਤੇ ਸਾਡਾ ਮੀਂਹ ਦੇ ਵਿੱਚ ਇਹ ਹੁੰਦਾ ਸੀ ਰੂਟੀਨ ਵੀ ਜਦੋਂ ਥੋੜ੍ਹਾ ਜਿਹਾ ਸੈਟਲ ਹੁੰਦਾ ਮੀਂਹ ਅਤੇ ਫਿਰ ਕਈ ਫੜ ਕੇ ਅਤੇ ਜਾਣਾ ਅਤੇ ਉਹ ਪਾਣੀ ਕੱਢਣਾ, ਮਤਲਬ ਮੰਨ ਲਓ ਜੇ
1: ਪਾਣੀ ਰੁਕਿਆ ਹੋਇਆ ਉਹਨੂੰ
0: ਰਾਹ ਦੇ ਵਿਚਕਾਰੇ ਟੋਏ 'ਚ ਭਰ ਗਿਆ ਤਾਂ ਥੋੜ੍ਹਾ ਥੋੜ੍ਹਾ ਜਿਹਾ ਉਸ ਹਿਸਾਬ ਦੇ ਨਾਲ ਰਾਹ ਬਣਾਉਣਾ ਵੀ ਉਹ ਪਾਣੀ ਨਿਕਲ ਜੇ ਅਤੇ ਛੇਤੀ ਸੁੱਕ ਜੇ ਰਾਹ, ਸੋ ਇਹ ਪੱਕੀ ਜਿਹੀ ਰੂਟੀਨ ਹੁੰਦੀ ਸੀ ਵੀ ਇਹ ਤੁਸੀਂ ਕਰਨਾ, ਕਿਉਂਕਿ ਰਾਹ ਦੇ ਮਾਮਲੇ ਦੇ ਵਿੱਚ ਭਾਪਾ ਜੀ ਦਾ ਕਾਫ਼ੀ ਹੁੰਦਾ ਸੀ ਵੀ ਕੋਈ ਨਹੀਂ, ਕਿਉਂਕਿ ਇੱਕ ਸਟੇਜ 'ਤੇ ਜਾ ਕੇ ਨਾ ਫਿਰ ਇਹ ਹੋ ਗਿਆ ਸੀ ਵੀ ਆਪਾਂ ਜਿੱਦਾਂ ਕਿਸੇ ਵੇਲੇ ਢੀਠ ਜੇ ਵੀ ਹੋ ਜਾਈਦਾ ਸੀ, ਪਰ ਫਿਰ ਆਪਾਂ ਇਹ ਰਿਲਾਈਜ਼ ਕੀਤਾ ਕਿ ਜਦੋਂ ਆਪਣੇ ਆਪ 'ਚ ਹੁੰਦੀ ਨਾ ਫੀਲਿੰਗ ਵੀ ਉਹਨਾਂ ਨੇ ਕਹਿਣਾ ਨਹੀਂ, ਉਹਨਾਂ ਕੰਮ ਤੋਂ ਥੱਕੇ ਟੁੱਟੇ ਵਏ ਤਾਂ ਉਹਨਾਂ ਨੇ ਆਪ ਚੱਲ ਜਾਣਾ ਅਤੇ ਫਿਰ ਉਹ ਫੀਲ ਹੋਣ ਲੱਗ ਪਿਆ ਕਿ ਨਹੀਂ ਇਹ ਤੋਂ ਚੰਗਾ ਵੀ ਅਸੀਂ ਪਹਿਲਾਂ ਹੀ ਕਰ ਦਿਆ ਕਰੀਏ, ਉਹ ਮੈਨੂੰ ਯਾਦ ਹੈ ਕਿ ਇੱਕ ਮੀਂਹ ਦੇ ਨਾਲ ਪੱਕੀ ਉਹ ਰੂਟੀਨ ਜੁੜੀ ਹੁੰਦੀ ਸੀ ਵੀ ਆਪਾਂ ਆਪਣਾ ਪਿਆ ਜਿਹੜਾ ਵਾ ਉਹ ਵਿਹਲਾ ਕਰਨਾ, ਉਹਦੇ ਜਦੋਂ ਮੁੜ ਕੇ ਥੋੜ੍ਹੀ ਜਿਹੀ ਮੀਂਹ ਸੈਟਲ ਹੋਣਾ, ਖਾਸ ਤੌਰ ਦੇ ਉੱਤੇ ਜਦੋਂ ਮੌਨਸੂਨ ਦੇ ਵਿੱਚ ਬਾਅਦ 'ਚ ਜਾਂ ਸਾਉਣ ਦੇ ਮਹੀਨੇ 'ਚ ਲਗਾਤਾਰ ਮੀਂਹ ਪੈਂਦੇ ਅਤੇ ਉਸ ਤੋਂ ਬਾਅਦ ਜਦੋਂ ਥੋੜ੍ਹਾ ਜਿਹਾ ਠੰਡ ਠੰਡੋਲਾ ਜਿਹਾ ਹੋਣਾ ਅਤੇ ਫਿਰ ਮਿੱਟੀ ਥੱਲਿਓਂ ਪੁੱਟ ਪੁੱਟ ਕੇ ਅਤੇ ਉਹ ਟੋਏ ਜਿਹੜੇ ਉਹ ਪੂਰ ਨੇ ਤਾਂ ਕਿ ਉਹ ਮੇਨਟੇਨ ਰਹੇ।
1: ਦੇਖੋ ਸਰਕਾਰਾਂ ਦੇ ਤਾਂ ਮੈਨੂੰ ਲੱਗਦਾ ਕਈ ਚੀਜ਼ਾਂ ਦੇ ਵਿੱਚ ਆਮ ਆਪਣੇ ਮਤਲਬ ਮਹੱਲੇ ਦੇ ਲੋਕ ਜਾਂ ਆਪਣੇ ਆਪ ਹੀ ਉਹਦੇ ਇਲਾਜ ਕਰ ਲੈਂਦੇ ਸੀ, ਇਹਨਾਂ ਦਾ ਮੂੰਹ ਕੌਣ ਵੇਖੇ,
0: ਇੰਨੀ ਬਰੀਕੀ ਜਾਂ ਇੰਨੇ ਥੱਲੜੇ ਲੈਵਲ ਤੇ ਜਾ ਕੇ ਸਰਕਾਰਾਂ ਨਹੀਂ ਕਰ ਸਕਦੀਆਂ, ਪੰਚਾਇਤਾਂ ਨੂੰ ਕਹਿ ਸਕਦੇ ਆਪਾਂ ਵੀ ਪੰਚਾਇਤਾਂ ਦੇ ਕੰਮ ਹੋਣੇ ਚਾਹੀਦੇ ਇੱਦਾਂ ਦੇ, ਪਰ ਫਿਰ ਵੀ ਜੇ ਮੰਨ ਲਓ ਇਹਦੇ ਨਾਲ ਨਾ ਇੱਕ ਸੈਟੀਸਫੈਕਸ਼ਨ ਜੀ ਵੀ ਆ
1: ਕਿ ਖੁਦ ਅਸੀਂ ਕਰ ਰਹੇ ਹਾਂ,
0: ਹਾਂ ਤੁਸੀਂ ਆਪਣੇ ਆਪ ਦੇ ਲਈ ਕਰ ਰਹੇ ਹੋ, ਮੈਂ ਵੇਖਦਾ ਮੁੜ ਕੇ ਤੁਹਾਨੂੰ ਲੱਗ ਰਿਹਾ ਹੁੰਦਾ ਵੀ ਕਿਉਂ ਬਾਕੀ ਵੀ ਤਾਂ ਸਾਰੇ ਲੰਘਦੇ ਆ, ਪਰ ਉਹ ਚੀਜ਼ਾਂ ਨਾ ਜੈਸੀ ਬੜੀਆਂ ਰਜਿਸਟਰ ਹੋ ਚੁੱਕੀਆਂ ਹੁੰਦੀਆਂ ਹਰ ਇੱਕ ਦੇ ਮਨ ਦੇ ਵਿੱਚ ਅਤੇ ਬਾਅਦ 'ਚ ਮੈਂ ਰਿਲਾਈਜ਼ ਕੀਤਾ ਜਾਂ ਹੁਣ ਮੈਂ ਰਿਲਾਈਜ਼ ਕਰਦਾ ਜਾਂ ਉਦੋਂ ਵੀ ਬਹੁਤ ਸਮਾਂ ਬਾਅਦ ਜਾਂ ਉਹਨਾਂ ਦੇ ਜਾਣ ਤੋਂ ਬਾਅਦ ਕਈ ਲੋਕਾਂ ਨੇ ਉਹ ਗੱਲਾਂ ਮੈਂਸ਼ਨ ਕੀਤੀਆਂ ਵੀ

0: ਗਈ ਹੈ ਨਾ, ਹਰ ਕੋਈ ਮਤਲਬ ਉਹ ਭਾਵੇਂ ਅੰਕਲ ਨੂੰ ਇੱਦਾਂ ਲੱਗਦਾ ਹੋਇਆ ਕਿ ਹਾਂ ਚੱਲ, ਪਰ ਉਹਨਾਂ ਨੂੰ ਜਿਹੜੀ ਸੈਟਿਸਫੈਕਸ਼ਨ ਮਿਲਦੀ ਸੀ, ਹੁਣ ਬਾਅਦ 'ਚੋਂ ਜਦੋਂ ਸਾਰਿਆਂ ਨੇ ਗੱਲਾਂ ਕੀਤੀ ਤੁਹਾਨੂੰ ਵੀ ਲੱਗਿਆ ਕਿ ਹਾਂ ਮੁੱਲ ਪੈ ਗਿਆ ਹੈ ਨਾ, ਇੱਕ ਇੱਕ ਰਿਲੈਕਸ
1: ਬੜਾ ਚਿਰ ਅਸੀਂ ਵੀ ਕਹਿੰਦੇ ਰਹੇ ਜਾਂ ਅਸੀਂ ਸੋਚਦਾ ਰਹੇ ਹਾਂ ਘਰ 'ਚ ਵੀ ਕੀ ਲੋੜ ਹੈ, ਸਾਰਿਆਂ ਨੇ ਲੰਘਣਾ ਵਾ, ਜਿੱਥੇ ਉਹ ਲੰਘੀ ਜਾਂਦੇ ਅਸੀਂ ਵੀ ਲੰਘੀ ਜਾਂਦੀ ਹੈ। ਪਰ ਫਿਰ ਹੁਣ ਉਹ ਚੀਜ਼ ਮੈਂ ਰਿਲਾਈਜ਼ ਕਰਦਾ ਕਿ ਨਹੀਂ, ਤੁਸੀਂ ਕੁਛ ਵੀ ਕਰਦੇ ਹੋ ਉਹ ਤੁਹਾਡਾ ਐਵੇਂ ਨਹੀਂ ਜਾਂਦਾ, ਹਾਂ ਐਵੇਂ ਨਹੀਂ ਜਾਂਦਾ। ਖਾਸ ਤੌਰ ਦੇ ਉੱਤੇ ਜਿਹੜਾ ਉਹ ਕੰਮ ਤੇ ਬਿਲਕੁਲ ਵੀ ਤੁਹਾਡਾ ਜਾਈ ਨਹੀਂ ਜਾਂਦਾ ਜਿਹੜਾ ਤੁਸੀਂ ਕਿਸੇ ਦੇ ਲਈ ਕਰਦੇ ਹੋ। ਆਪਣੇ ਆਪ ਲਈ ਹਰ ਸਭ ਕੁਛ ਬੰਦਾ ਕਰ ਰਿਹਾ ਹੁੰਦਾ,
0: ਆਪਣੇ
1: ਪਰਿਵਾਰ ਲਈ ਸਾਰੇ ਕਰ ਰਹੇ ਹੁੰਦੇ, ਪਰ ਉੱਤੋਂ ਬਲੈਦਾ ਜੇਕਰ ਤੁਸੀਂ ਕੁਛ ਕਰ ਰਹੇ ਹੋ ਤੇ ਉਹ ਚੀਜ਼ ਤੁਹਾਨੂੰ ਜ਼ਰੂਰ ਤੁਹਾਨੂੰ ਕਿਤੇ ਨਾ ਕਿਤੇ, ਪਰ ਉਹਦੀ ਆਸ ਨਹੀਂ ਰੱਖਣੀ ਚਾਹੀਦੀ, ਕਿਉਂਕਿ ਆਸ ਦੇ ਨਾਲ ਪ੍ਰੋਬਲਮ ਇਹ ਹੁੰਦੀ ਆ ਵੀ ਉਹ ਫਿਰ ਤੁਸੀਂ ਨਾਲ ਦੀ ਨਾਲ ਰਿਜ਼ਲਟ ਭਾਲ ਦਿਓ, ਉਹ ਨਹੀਂ ਆ ਸਕਦਾ ਨਾਲ ਦੀ ਨਾਲ, ਇਹਦਾ ਕੋਈ ਰਿਜ਼ਲਟ ਨਹੀਂ ਆ। ਇਹ ਤੇ ਜਿਹਦੇ ਜੋ ਮਨ ਦੇ ਵਿੱਚ ਰਜਿਸਟਰਡ ਆ ਉਹ ਚੱਲੀ ਜਾਣਾ ਤੇ ਬਸ, ਉਹ ਇਹੋ ਸ਼ਾਇਦ ਇਹੋ ਹੀ ਆ ਸ਼ਾਇਦ। ਤੇ ਧੰਨਵਾਦ ਤੁਹਾਡਾ। ਤੇ ਕਹਿੰਦੇ ਨੇ ਕਿ ਸਾਡੇ ਘਰੇ ਤਾਂ ਕਹਿੰਦੇ ਕਿ ਬੱਚੇ ਮੀਂਹ ਦੇ ਵਿੱਚ ਨਹਾਉਂਦੇ ਨੇ, ਬਲਜੀਤ ਜੀ ਕਹਿੰਦੇ ਨੇ, ਤੇ ਕਹਿੰਦੇ ਕਿ ਬਹੁਤ ਖੁਸ਼ ਹੁੰਦੇ ਨੇ। ਨਿੱਕੀ ਤਾਂ ਕਹਿੰਦੇ ਕਿ ਹੁਣ ਵੀ ਭਾਂਡੇ ਧੋਣ ਡਈ ਜੇ ਮੇਰੇ ਨਾਲ, ਤੇ ਪਾਣੀ ਦੇ ਵਿੱਚ ਖੇਡਣਾ ਹਰ ਬੱਚੇ ਨੂੰ ਪਸੰਦ ਹੁੰਦਾ ਤੇ ਮਾਨਣ ਦੇ ਉਹਨਾਂ ਨੂੰ ਬਚਪਨ ਦੀ ਮਸਤੀ, ਜਮ੍ਹਾਂ ਹੋਏ ਪਾਣੀ ਦੇ ਵਿੱਚ ਪੈਰ ਮਾਰ ਕੇ ਲੰਘਣਾ ਵੀ ਚੰਗਾ ਲੱਗਦਾ ਜਵਾਕਾਂ ਨੂੰ। ਹਾਂ ਮੈਂ ਇਹੀ ਗੱਲ ਕਰਨ ਲੱਗਾ ਹਾਂ ਬਲਜੀਤ ਜੀ, ਹਾਲੇ ਵੀ ਮੈਂ ਵੇਖਿਆ ਵੀ ਹਾਂ ਆਪਾਂ ਹਾਲੇ ਕੱਲ੍ਹ ਪਰਸੋਂ ਹੀ ਮੈਂ ਵੇਖਿਆ ਕਿਸੇ ਨੂੰ ਇੱਕ ਬੱਚਾ ਜਾ ਕੇ ਤੇ ਉਹਨੂੰ ਉਹ ਪਾਣੀ ਦੇ ਵਿੱਚ ਛਾਲ ਮਾਰਦਾ ਸੀ, ਫਿਰ ਉਹ ਜਿਹੜਾ ਬਹੁਤ ਇੱਕ ਸੂਟਿਡ ਬੂਟਿਡ ਜਿਹਾ ਸੀ ਨਾ, ਉਹਨੂੰ ਵੀ ਉਹਨੂੰ ਅੱਖ ਬਚਾ ਕੇ ਤੇ ਉਹਨੂੰ ਬੱਚਿਆਂ ਨੂੰ ਕੀ ਪਤਾ, ਬਹੁਤ ਬਹੁਤ ਛੋਟੇ ਛੋਟੇ ਬੱਚੇ ਸੀ, ਤੇ ਉਹਨੂੰ ਵੀ ਨਾਲ ਲੈ ਕੇ ਗਿਆ, ਪਰ ਉਹਦੀ ਮਾਂ ਦਾ ਧਿਆਨ ਪੈ ਗਿਆ, ਉਹਨੇ ਮਤਲਬ ਉਹਨੂੰ ਮਾਰਨ ਨਹੀਂ ਦਿੱਤੇ ਹਾਲੇ ਵਿਚਾਰਾ ਨਾ, ਉਹ ਹਾਲੇ ਉਹ ਸੋਚ ਵਿਚਾਰ ਜਿਹਾ ਕਰ ਹੀ ਰਿਹਾ ਸੀ ਵੀ ਮੈਂ ਵੀ ਇਹਦੇ ਵਾਂਗੂ ਕਰਾਂ, ਪੈਰ ਜਿਹਾ ਪੁੱਟੇ ਫਿਰ ਪਛਾਂ ਕਰ ਲਏ ਫਿਰ ਪਛਾਂ, ਉਹਨੇ ਚਿਰ ਨੂੰ ਉਹਦੀ ਮਾਂ ਨੇ ਵੇਖ ਲਿਆ। ਮੈਂ ਯਾਰ ਕਿੱਡਾ ਕਿੰਨਾ ਮਜ਼ਾ ਆਉਣਾ ਸੀ ਨਾ ਇਹਨੂੰ, ਇਹਦਾ ਮਜ਼ਾ ਹੀ ਮਾਰਤਾ ਇਹਦਾ। ਪਰ ਉਹ ਇਹ ਆ ਵੀ ਸਾਡੀ ਗਲਤੀ ਹੈ ਵੀ ਆਪਾਂ ਨਾ ਕਿਸੇ ਵੇਲੇ ਇੰਨਾ ਕੁ ਜ਼ਿਆਦਾ ਬੱਚੇ ਨੂੰ ਤਿਆਰ ਕਰ ਦਿੰਦੇ ਹਾਂ, ਫਿਰ ਨਾ ਉੱਥੇ ਜੀ ਕਰਦਾ ਵੀ ਹੁਣ ਹਾਏ ਕੱਪੜੇ ਨਾ ਲਿਬੜਨ, ਉਹ ਵੀ ਚੀਜ਼ ਵਾਜਬ ਹੈ। ਸੋ ਫਿਰ ਆਪਾਂ ਕਿਸੇ ਵੇਲੇ ਸ਼ਾਇਦ ਇਹ ਵੀ ਕਹਿ ਸਕਦੇ ਹਾਂ ਵੀ ਯਾਰ ਇੰਨਾ ਤਿਆਰ ਤਿਊਰ ਕਰਨਾ ਵੀ ਕੋਈ ਏਡੀ ਵਧੀਆ ਗੱਲ ਨਹੀਂ ਆ।
0: ਜਦੋਂ ਆਪਾਂ ਚਾਈਲਡ ਕੇਅਰ ਦੇ ਵਿੱਚ ਵੀ ਅਸੀਂ ਇਹ ਕਹਿੰਦੇ ਹੁੰਦੇ ਸੀ ਕਿ ਤੁਸੀਂ ਓਵਰ ਐਕਸਪੈਂਸਿਵ ਕੱਪੜੇ ਆ, ਤੁਹਾਨੂੰ ਇੱਦਾਂ ਲੱਗੇ ਕਿ ਗੰਦੇ ਹੋ ਜਾਣਗੇ, ਕਿਉਂਕਿ ਰੋਟੀ ਖਾਂਦੇ ਬੱਚੇ ਆਪਣੇ ਆਪ ਖਾਂਦੇ, ਕਈ ਵਾਰ ਸੈਂਡ ਪਿਟ 'ਚ ਖੇਡਦੇ, ਕਿ ਉਹਨਾਂ ਨੂੰ ਇੰਜੋਏ ਕਰਨ ਦਿਉ, ਤੁਸੀਂ ਰਿਲੈਕਸ ਕੱਪੜੇ ਬੇਸਿਕ ਕੱਪੜੇ ਪਵਾ ਕੇ ਭੇਜੋ ਤਾਂ ਕਿ ਉਹਨਾਂ ਦਾ ਦਿਨ ਮਤਲਬ ਉਹਨਾਂ ਨੂੰ ਹਰ ਇੱਕ ਚੀਜ਼ ਐਕਸਪਲੋਰ ਕਰਨ ਦਾ ਮੌਕਾ ਮਿਲੇ, ਜਸਟ ਮਹਿੰਗੇ ਕੱਪੜਿਆਂ ਬਹੁਤ ਟਿਪ ਟੋਪ ਹੋ ਕੇ ਆਇਆ ਉਹਦੇ ਕਰਕੇ ਉਹਨਾਂ ਨੂੰ ਉਹ ਚੀਜ਼ ਨਾ ਮਿਸ ਕਰਨ ਉਹ ਜੀ।
1: ਅਨੇ ਇਹ ਸਮੱਸਿਆ ਆਉਂਦੀ ਆ ਕਿਉਂਕਿ ਆਪਾਂ
0: ਅਕਸਰ ਆਉਂਦੀ ਆ,
1: ਚਲੋ ਆਪਾਂ ਇਸ ਕਰਕੇ ਲਾ ਪਾ ਦਿੰਦੇ ਹਾਂ ਕਿਉਂਕਿ ਹੁਣ ਇਹ ਛੋਟੇ ਹੀ ਹੋ ਜਾਣੇ ਆ, ਪਰ ਉਸ ਤੋਂ ਬਾਅਦ ਫਿਰ ਉਹ ਚੀਜ਼ ਸਾਡੇ ਨਾ ਜ਼ਰੂਰ ਮਨ 'ਚੋਂ ਸਾਨੂੰ ਕੱਢ ਦੇਣੀ ਚਾਹੀਦੀ ਆ ਵੀ ਹਾਏ ਗੰਦੇ ਹੋ ਜਾਣਗੇ। ਆਪਾਂ ਅਕਸਰ ਅੱਗੇ ਵੀ ਗੱਲ ਕਰਦੇ ਹੁੰਦੇ ਹਾਂ ਭਾਵੇਂ ਬਰਥਡੇ ਪਾਰਟੀਆਂ ਵੀ ਨੇ ਭਾਵੇਂ ਕੋਈ ਫੰਕਸ਼ਨ ਵੀ ਆ, ਉੱਥੇ ਵੀ ਤਾਂ ਇਹੋ ਪ੍ਰੋਬਲਮ ਆਉਂਦੀ ਹੈ ਨਾ। ਸੋ ਜਾਂ ਫਿਰ ਪਾ ਲਓ ਜਦੋਂ ਪਾਉਣੇ ਆ ਉਦੋਂ ਪਾ ਲਓ, ਪਰ ਬਹੁਤੀ ਵਾਰੀ ਜੇ ਮੌਕਾ ਮਿਲਦਾ ਵਾ ਤਾਂ ਕਰ ਦਿਓ, ਓਪਨ ਕਰ ਦਿਓ,
0: ਲੈਟ ਗੋ ਕਰਨਾ ਵੀ ਸਿੱਖਣਾ ਚਾਹੀਦਾ, ਠੀਕ ਹੈ ਹੋ ਗਿਆ ਠੀਕ ਹੈ।
1: ਵੈਸੇ ਜੇ ਵੇਖਿਆ ਜਾਵੇ ਤਾਂ ਅਸੀਂ ਇਹ ਚਲੋ ਮਾਵਾਂ ਦਾ ਵਾ ਜ਼ਿਆਦਾ, ਪਰ ਬਹੁਤੀ ਵਾਰੀ ਵੇਖਿਆ ਜਾਵੇ ਤਾਂ ਉਹੀ ਕੱਪੜੇ ਨੇ ਮੁੜ ਕੇ ਤੁਸੀਂ ਤੁਹਾਨੂੰ ਸੁੱਟਣ ਲੱਗਿਆ ਵੀ ਤੁਹਾਨੂੰ ਹੁਣ ਛੋਟੇ ਹੋ ਗਏ, ਤੁਹਾਨੂੰ ਸੁੱਟਣ ਲੱਗਿਆ ਵੀ ਤੁਹਾਡੇ ਮਨ ਨੂੰ ਕੁਛ ਹੁੰਦਾ ਵੀ ਹਾਏ ਹੈ ਨਾ ਵੀ ਆਹ ਉਹਨੇ ਸੁੱਟਣੇ ਪੈਣੇ, ਉਹਨੂੰ ਚੰਗਾ ਵਾ ਵੀ ਉਹ ਹੰਢਾਇਆ ਲੈ ਜਾਣ। ਅਤੇ ਚੱਲੀਏ ਫਿਰ ਆਪਾਂ ਇਜਾਜ਼ਤ ਲਈ,
0: ਬਿਲਕੁਲ ਉਮੀਦ ਕਰਦੇ ਹਾਂ ਤੁਹਾਨੂੰ ਵਧੀਆ ਲੱਗਿਆ ਹੋਣਾ ਅੱਜ ਦਾ ਪ੍ਰੋਗਰਾਮ, ਅਤੇ ਮੀਂਹ ਦੀ ਗੱਲਾਂ ਹੋਈਆਂ, ਮੀਂਹ 'ਚ ਤੁਸੀਂ ਇੰਜੋਏ ਕੀਤਾ ਹੁਣ ਆਪਣੇ ਪਰਿਵਾਰ ਨਾਲ ਪਿਛਲੇ ਹਫ਼ਤੇ, ਹੁਣ ਜਿਹੜੀ ਵੀ ਬੱਚੀ ਹੋਈ ਲਾਂਡਰੀ ਹੈ ਸੁਕਾ ਲਓ,
1: ਹਾਂ ਵਾਪਸ ਆ ਜਾਓ ਵਾਪਸ ਪਰਤੋ, ਅਤੇ ਆਓ ਵਾਪਸ ਚੱਲਦੇ ਹਾਂ ਆਪਣੇ ਕੰਮਾਂ ਕਾਰਾਂ ਦੇ ਉੱਤੇ, ਕਿਉਂਕਿ ਬੱਚੇ ਚੱਲ ਚੁੱਕੇ ਨੇ ਆਪਣੇ ਸਕੂਲਾਂ ਦੇ ਵਿੱਚ। ਅਤੇ ਬੇਨਤੀ ਜਾਂਦੇ ਜਾਂਦੇ ਫਿਰ ਇਹੋ ਹੀ ਕਿ ਸਵੇਰ ਵਾਲਾ ਤਾਂ ਤੁਸੀਂ ਵੇਖ ਲਿਆਉਣਾ, ਅਤੇ ਹੁਣ ਦੁਪਹਿਰੇ ਫਿਰ ਬੱਚਿਆਂ ਦਾ ਜਿਹੜਾ 2:30 ਤੋਂ 4 ਹੁੰਦਾ ਵਾ ਸਕੂਲ ਜ਼ੋਨ ਦਾ ਸਮਾਂ, ਤੋ ਅੱਜ ਤੁਸੀਂ ਖਿਆਲ ਰੱਖਿਓ 40 ਦੀ ਸਪੀਡ ਉੱਥੇ ਰੱਖਣੀ ਜਾਂ ਜੋ ਵੀ ਬੋਰਡ ਲੱਗੇ ਨੇ ਉਹਨਾਂ ਦੀ ਤੁਸੀਂ ਪਾਲਣਾ ਕਰਨੀ ਆ। ਹੁਣ ਸਕੂਲ ਵਾਪਸ ਲੱਗ ਚੁੱਕੇ ਨੇ, ਇਹਦਾ ਖਿਆਲ ਰੱਖਿਓ ਤੁਸੀਂ, ਅਤੇ ਆਸ ਕਰਦੇ ਹਾਂ ਕਿ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਏਗਾ। ਅਤੇ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ, ਅਤੇ ਪ੍ਰੋਗਰਾਮ ਆਸ ਕਰਦੇ ਕਿ ਤੁਸੀਂ ਪਸੰਦ ਕੀਤਾ ਹੋਏਗਾ, ਕੁਛ ਗਲਤ ਕਿਹਾ ਗਿਆ ਹੋਵੇ ਅਤੇ ਉਹਦੇ ਲਈ ਮਾਫ਼ੀ। ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ 'ਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM 'ਤੇ ਗਾਣਾ ਸੁਣਦੇ ਹਾਂ ਸੁਖਵਿੰਦਰ ਭੈਣ ਜੀ ਦੀ ਫਰਮਾਇਸ਼ 'ਤੇ।

0: ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਭਾਰਤੀ ਖਬਰਾਂ 'ਤੇ ਝਾਤ ਮਾਰਨ ਦਾ। ਇਸ ਟਾਈਮ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਨੇ ਫੋਨ ਲਾਈਨ ਦੇ ਉੱਤੇ, ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਅੱਜ 5 ਤਰੀਕ ਆ ਅਕਤੂਬਰ ਦਾ ਮਹੀਨਾ ਅਤੇ ਅੱਜ ਸੋਮਵਾਰ ਦਾ ਦਿਨ। ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ 'ਤੇ।
1: ਸਤਿ ਸ਼੍ਰੀ ਅਕਾਲ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਅੱਜ ਦੀਆਂ ਖਬਰਾਂ ਦੇ ਵਿੱਚ ਜਿਹੜੀਆਂ ਖਾਸ ਖਬਰਾਂ ਨੇ, ਪਹਿਲਾਂ ਉਹਨਾਂ 'ਤੇ ਝਾਤੀ ਮਾਰਦੇ ਹਾਂ। ਸਭ ਤੋਂ ਪਹਿਲਾਂ ਕੇਰਲ ਸਰਕਾਰ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖਿਲਾਫ਼ ਵਿਜੀਲੈਂਸ ਜਾਂਚ ਦੇ ਹੁਕਮ ਦਿੱਤੇ ਨੇ। ਉੱਧਰ ਇੰਡੀਆ ਬਲਾਕ ਜਿਹੜਾ ਹੈ ਮੁੱਖ ਚੋਣ ਕਮਿਸ਼ਨਰ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ 7 ਅਕਤੂਬਰ ਨੂੰ ਪ੍ਰਦਰਸ਼ਨ ਕਰੂਗਾ। ਤੇ ਸ਼ਿਵ ਸੈਨਾ ਆਗੂ ਉਧਵ ਠਾਕਰੇ ਨੇ ਗਿਆਨੇਸ਼ ਨੂੰ ਬੀਜੇਪੀ ਦਾ ਹੱਥ ਠੋਕਾ ਦੱਸਿਆ। ਇਸ ਤੋਂ ਅਗਲੀ ਖਬਰ, ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਬਿਹਾਰ ਵਿੱਚ ਡਬਲ ਇੰਜਨ ਸਰਕਾਰ ਦੇ ਇਸ ਨੇ 17 ਸਾਲਾਂ ਦੀ ਆਪਣੀ ਸੱਤਾ ਦੇ ਦੌਰਾਨ ਕੁੱਝ ਵੀ ਨਹੀਂ ਕੀਤਾ। ਤੇ ਇੱਧਰ ਪੰਜਾਬ ਕਾਂਗਰਸ ਦੇ ਨਵ ਨਿਯੁਕਤ ਪ੍ਰਧਾਨ ਪ੍ਰਗਟ ਸਿੰਘ ਨੇ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਨੇ ਤੇ ਸੀਨੀਅਰ ਨੇਤਾਵਾਂ ਨਾਲ ਜਿਹੜਾ ਹੈ ਮੁਲਾਕਾਤਾਂ ਦਾ ਦੌਰ ਸ਼ੁਰੂ ਕੀਤਾ। ਤੇ ਵਿਦਿਆਰਥੀ ਜਥੇਬੰਦੀ ਆਇਸਾ ਦੀ ਪ੍ਰਧਾਨ ਨੇਹਾ ਬੋਰਾ ਨੂੰ ਕੱਲ ਦਿੱਲੀ ਪੁਲਿਸ ਨੇ ਹਿਰਾਸਤ ਵਿੱਚ ਲਿਆ ਤੇ ਨਾਲ ਹੀ ਇਹਦੇ ਤੇ ਕੁੱਝ ਇਸਤਰੀ ਪੱਤਰਕਾਰਾਂ ਨੇ ਦਿੱਲੀ ਪੁਲਿਸ ਉੱਪਰ ਬਦਸਲੂਕੀ ਦੇ ਇਲਜ਼ਾਮ ਵੀ ਲਾਏ ਨੇ। ਤੇ ਸੁਪਰੀਮ ਕੋਰਟ ਦੇ ਇੱਕ ਜੱਜ ਜਸਟਿਸ ਉਜਲ ਭੂਈਆਂ ਨੇ ਕਿਹਾ ਕਿ ਥੋਕ ਵਿੱਚ ਨਾਗਰਿਕਾਂ ਨੂੰ ਵੋਟ ਦੇ ਹੱਕ ਤੋਂ ਵਾਂਝਾ ਰੱਖਣਾ ਸੰਵਿਧਾਨ ਦੀ ਉਲੰਘਣਾ ਹੈ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਇੱਧਰ ਜੇਕਰ ਆਪਾਂ ਪ੍ਰਗਟ ਸਿੰਘ ਹੋਰਾਂ ਤੋਂ ਸ਼ੁਰੂ ਕਰੀਏ ਤੇ ਹੁਣ ਪੰਜਾਬ ਕਾਂਗਰਸ ਨੂੰ ਨਵੇਂ ਪ੍ਰਧਾਨ ਮਿਲ ਚੁੱਕੇ ਨੇ ਤੇ ਨਵੇਂ ਪ੍ਰਧਾਨ ਐਕਟਿਵ ਵੀ ਬਹੁਤ ਨੇ। ਜਿੱਦਾਂ ਕਿ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਤੁਸੀਂ ਕਈ ਵਾਰ ਇਹ ਸੰਕੇਤ ਦਿੱਤੇ ਵੀ ਸੀ ਕਿ ਇਹ ਕਿਸੇ ਤੀਸਰੀ ਧਿਰ ਕੋਲ, ਯਾਨੀ ਕਿ ਪ੍ਰਗਟ ਸਿੰਘ ਹੋਰਾਂ ਵਰਗੇ ਕਿਸੇ ਚਿਹਰੇ ਕੋਲ ਜਾ ਸਕਦੀ ਹੈ ਪ੍ਰਧਾਨਗੀ। ਚਲੋ ਉਹ ਆਪਾਂ ਵੇਖਿਆ ਕਿ ਉਸ ਪਾਸੇ ਨੂੰ ਹੁਣ ਚਲੇਗੀ, ਪਰ ਹੁਣ ਕੀ ਅੱਗੇ ਕੀ ਕਾਂਗਰਸ ਦੀਆਂ ਮੁਸ਼ਕਲਾਂ ਖਤਮ ਹੋ ਗਈਆਂ, ਕੀ ਇਹ ਚਿਹਰਾ ਸਰਵ ਪ੍ਰਵਾਨਿਤ ਹੈ ਜਾਂ ਫਿਰ ਹੁਣ ਚੋਣ ਹੁੰਦਿਆਂ ਹੀ ਜਿਹੜਾ ਪਹਿਲਾ ਪ੍ਰਤੀਕਿਰਿਆ ਉਹ ਕੀ ਆਈ ਹੈ?
1: ਦੇਖੋ ਇਹਦੇ ਚ ਰਣਜੋਤ ਜੀ, ਇੱਕ ਗੱਲ ਤਾਂ ਇਹ ਹੈ ਕਿ ਪ੍ਰਗਟ ਸਿੰਘ ਦੇ ਆਉਣ ਦੇ ਨਾਲ ਜਿਹੜੇ ਕਾਂਗਰਸ ਦੇ ਵਰਕਰ ਨੇ ਜਾਂ ਜਿਹੜੇ ਹੇਠਲਾ ਕੇਡਰ ਹੈ ਉਹਨਾਂ ਨੂੰ ਤਾਂ ਇੱਕ ਰਾਹਤ ਮਿਲੀ ਹੈ, ਕਿਉਂਕਿ ਉਹ ਜਿਹੜੀ ਕਾਂਗਰਸ ਦੀ ਉੱਪਰ ਜਿਹੜੀ ਲੀਡਰਸ਼ਿਪ ਦੀ ਸੀ, ਖਾਸ ਕਰਕੇ ਪੰਜਾਬ ਕਾਂਗਰਸ ਦੀ, ਉਹਦੀ ਖਿੱਚੋਤਾਣ ਤੋਂ ਦੁਖੀ ਸੀ ਤੇ ਉਹਨਾਂ ਉਹ ਇਸ ਵੀ ਜਿਹੜਾ ਹੈਗਾ ਇਸ ਵਿਡੰਬਨਾ ਦੇ ਵਿੱਚ ਸੀ ਕਿ ਉਹ ਕਿਹੜੇ ਪਾਸੇ ਜਾਣ। ਜਦੋਂ ਸੱਦਾ ਚਰਨਜੀਤ ਸਿੰਘ ਚੰਨੀ ਦਿੰਦੇ ਸੀ ਤਾਂ ਉੱਧਰ ਉਹਦੇ ਸੱਦੇ ਤੇ ਕਿਸੇ ਰੋਸ ਮੁਜ਼ਾਹਰੇ ਚ ਜਾਂ ਕਿਸੇ ਸਮਾਗਮ ਚ ਜਾਣ, ਜਾਂ ਜਦੋਂ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦਿੰਦੇ ਸੀ ਉੱਧਰ ਜਾਣ, ਉਹਨਾਂ ਨੇ ਥੋੜੀ ਜਿਹੀ ਰਾਹਤ ਮਹਿਸੂਸ ਕੀਤੀ ਹੈ। ਤੇ ਪਰ ਜਿਹੜੀ ਉੱਪਰਲੀ ਜਿਹੜੀ ਲੀਡਰਸ਼ਿਪ ਹੈ, ਮੈਂ ਪੰਜਾਬ ਦੀ ਗੱਲ ਕਰਦਾ, ਤੇ ਸੂਬਾ ਪੱਧਰ ਦੀ ਜਿਹੜੀ ਲੀਡਰਸ਼ਿਪ ਹੈ ਤੇ ਉਹਦੇ ਚ ਉਸ ਤਰ੍ਹਾਂ ਨੀ ਕਿ ਜਿਵੇਂ ਇੱਕ ਹੁੰਦਾ ਕਿ ਇੱਕ ਕੰਸੋਲੀਡੇਸ਼ਨ ਜਾਂ ਪਾਰਟੀ ਦੇ ਵਿੱਚ ਉਸ ਤਰ੍ਹਾਂ ਸ਼ੋਅ ਹੋਈ ਹੋਵੇ, ਕਿਉਂਕਿ ਰਾਜਾ ਵੜਿੰਗ ਤਾਂ ਚੁੱਪ ਹੀ ਨੇ, ਉਹਨਾਂ ਨੇ ਇਸ ਤੇ ਜਿਹੜਾ ਹੈ ਉਹ ਮੂੰਹ ਨੀ ਖੋਲਿਆ, ਨਾ ਕੋਈ ਏਦਾਂ ਦੀ ਗੱਲ ਕੀਤੀ। ਠੀਕ ਹੈ, ਇੱਕ ਫਰਜ਼ੀ ਤੌਰ ਤੇ ਵੈਲਕਮ ਕਰਨਾ ਅਲੱਗ ਗੱਲ ਜਿਹੜੀ ਉਹ ਹੁੰਦੀ ਹੈ, ਕਿਉਂਕਿ ਰਾਜਾ ਵੜਿੰਗ ਤਾਂ ਪਹਿਲਾਂ ਹੀ ਜਿਹੜਾ ਸੀ ਉਹ ਛੱਡ ਗਏ ਸੀ, ਉਹਨਾਂ ਨੂੰ ਸੰਕੇਤ ਮਿਲ ਗਿਆ ਸੀ ਅੰਦਰ ਖਾਤੇ, ਕਹਿ ਦਿੱਤਾ ਗਿਆ ਸੀ ਤੁਸੀਂ ਪ੍ਰਧਾਨਗੀ ਤੋਂ ਲਾਂਭੇ ਜਿਹੜਾ ਹੈ ਉਹ ਹੋ ਜਾਓ। ਤੇ ਉਹਨਾਂ ਦੇ ਨਾਲ ਹੀ ਜਿਹੜਾ ਹੈਗਾ ਰਾਜਾ ਵੜਿੰਗ ਨੇ ਇੱਥੇ ਸਰਗਰਮ ਹੋਣ ਦੀ ਬਜਾਏ ਭੁਪੇਸ਼ ਬਘੇਲ ਨੂੰ ਜਿਹੜਾ ਹੈ ਉਹ ਉਹਨਾਂ ਨਾਲ ਮੁਲਾਕਾਤ ਕਰਕੇ, ਤੇ ਕਿਉਂਕਿ ਭੁਪੇਸ਼ ਬਘੇਲ ਨੂੰ ਹੁਣ ਆਸਾਮ ਦੇ ਇੰਚਾਰਜ ਲਾਇਆ ਗਿਆ, ਪਹਿਲਾਂ ਪੰਜਾਬ ਦੇ ਸੀ, ਤੇ ਉਹ ਜਿਹੜਾ ਹੈਗਾ ਤੇ ਉਹਨੂੰ ਵਧਾਈ ਦਿੱਤੀ ਜਾ ਕੇ, ਤੇ ਇਸ ਤਰ੍ਹਾਂ ਦੀ ਗੱਲ ਜਿੱਥੋਂ ਇਹ ਲੱਗਦਾ ਕਿ ਜਿਹੜੇ ਇਹ ਉੱਪਰਲੀ ਜਿਹੜੀ ਸੂਬੇ ਦੀ ਜਿਹੜੀ ਲੀਡਰਸ਼ਿਪ ਹੈ, ਤੇ ਕਿਉਂਕਿ ਹਰੇਕ ਚਾਹੁੰਦਾ ਸੀ ਕਿ ਉਹਨਾਂ ਨੂੰ ਪ੍ਰਧਾਨ ਬਣਾਇਆ ਜਾਵੇ, ਪ੍ਰਤਾਪ ਸਿੰਘ ਬਾਜਵਾ ਚਾਹੁੰਦੇ ਸੀ ਉਹਨਾਂ ਨੂੰ ਬਣਾਇਆ ਜਾਵੇ, ਚੰਨੀ ਜੀ ਕਹਿੰਦੇ ਸੀ ਉਹਨਾਂ ਨੂੰ ਬਣਾਇਆ ਜਾਵੇ, ਇਸ ਤਰ੍ਹਾਂ ਹੀ ਅਲੱਗ ਅਲੱਗ ਜਿਹੜੀਆਂ ਇਹ ਚੱਲ ਰਹੀਆਂ ਸੀ। ਤੇ ਪਰ ਜਿਹੜਾ ਉੱਪਰ ਸਭ ਤੋਂ ਨਾਂ, ਉਹ ਦੋ ਹੀ ਨਾਂ ਚੱਲ ਰਹੇ ਸੀ, ਵਿਜੇਂਦਰ ਸਿੰਗਲਾ ਜਿਹੜੇ ਖਜ਼ਾਨਚੀ ਨੇ ਕਾਂਗਰਸ ਦੇ AICC ਦੇ ਵਿੱਚ, ਤੇ ਨਾਲ ਪ੍ਰਗਟ ਸਿੰਘ ਦਾ ਨਾਂ ਚੱਲ ਰਿਹਾ ਸੀ, ਕਿਉਂਕਿ ਪ੍ਰਗਟ ਸਿੰਘ ਲੋਅ ਪ੍ਰੋਫਾਈਲ ਚ ਰਹਿਣ ਵਾਲੇ ਆਗੂ ਨੇਗੇ, ਪਹਿਲਾਂ ਸਪੋਰਟਸਮੈਨ ਰਹੇ ਨੇ, ਕੈਪਟਨ ਰਹੇ ਨੇ ਪੰਜਾਬ ਜਿਹੜੀ ਇੰਡੀਆ ਦੀ ਹਾਕੀ ਟੀਮ ਦੇ, ਤੇ ਓਲੰਪੀਅਨ ਨੇ, ਉਹਨਾਂ ਦੇ ਵਿੱਚ ਜਿਹੜੀ ਉਹ ਸਪੋਰਟਸਮੈਨਸ਼ਿਪ ਵਾਲੀ ਜਿਹੜੀ ਇੱਕ ਹਲੀਮੀ ਹੁੰਦੀ ਆ ਉਹ ਹੈਗੀ ਆ, ਜਿਸ ਕਰਕੇ ਉਹ ਬਹੁਤਾ ਜਿਹਨੂੰ ਹੁੰਦਾ ਨਾ ਕਿ ਇੱਕ ਫਾਇਰ ਬ੍ਰਾਂਡ ਲੀਡਰ ਹੁੰਦੇ ਆ, ਜਿਵੇਂ ਚੰਨੀ ਬਾਰੇ ਕਿਹਾ ਜਾਂਦਾ ਹੈ ਜਾਂ ਸੁਖੀਰਨ ਹਵਾ ਬਾਰੇ ਕਿਹਾ ਜਾਂਦਾ ਤੇ ਇਸ ਤਰੀਕੇ ਦੇ ਨਾਲ ਕਿ ਸਿਰਫ ਤੇ ਸਿਰਫ ਦੂਜੇ ਦੀ ਇਲਜ਼ਾਮ ਤਰਾਸ਼ੀ ਕਰਕੇ ਇਦਾਂ ਦੀ ਗੱਲ ਉਹ ਪ੍ਰਗਟ ਸਿੰਘ ਚ ਹੈ ਨਹੀਂ ਤੇ ਪਰ ਸਮੱਸਿਆ ਜਿਹੜੀ ਆ ਉਹ ਇਹ ਹੈ ਕਿ ਆਉਣ ਵਾਲੀਆਂ 2027 ਦੀਆਂ ਚੋਣਾਂ ਦੇ ਵਿੱਚ ਸਾਰੀ ਜਿਹੜੀ ਸੂਬੇ ਦੀ ਉੱਪਰਲੀ ਜਿਹੜੀ ਲੀਡਰਸ਼ਿਪ ਹੈ ਉਹ ਪ੍ਰਗਟ ਸਿੰਘ ਦੀ ਅਗਵਾਈ ਨੂੰ ਮਨਜ਼ੂਰ ਕਰਦੀ ਹੈ, ਅਗਵਾਈ ਦੇ ਵਿੱਚ ਤੁਰਦੀ ਹੈ, ਤੇ ਜਾਂ ਉੱਪਰੋਂ ਉੱਪਰੋਂ ਜਿਹੜਾ ਹੈਗਾ ਉੱਪਰਲੇ ਮਨੋਂ ਜਿਹੜਾ ਹੈਗਾ ਉਹ ਅਗਵਾਈ ਦੇ ਵਿੱਚ ਤੁਰਦੀ ਹੈ। ਇਹ ਗੱਲ ਬਹੁਤ ਜਿਹੜੀ ਇੰਪੋਰਟੈਂਟ ਹੈ, ਜਿਹੜੀ ਬਹੁਤ ਮਹੱਤਵਪੂਰਨ ਆ। ਉਹਦਾ ਇੱਕ ਕਾਰਨ ਰਣਜੋਤ ਜੀ ਇਹ ਵੀ ਹੈ ਕਿ ਸੂਬੇ ਦੇ ਵਿੱਚ ਹੁਣ ਆਮ ਆਦਮੀ ਪਾਰਟੀ ਨੂੰ ਜਿਹੜੀ ਟੱਕਰ ਦੇਣ ਦੀ ਸਮਰੱਥਾ ਦੇ ਵਿੱਚ ਉਹ ਕਾਂਗਰਸ ਹੀ ਹੈ, ਕਿਉਂਕਿ ਕਾਂਗਰਸ ਕੋਲੇ ਕੇਡਰ ਵੀ ਹੈਗਾ, ਸਾਰਾ ਕੁਛ ਹੈਗਾ, ਕਿਉਂਕਿ ਦੂਜੀਆਂ ਪੋਲੀਟੀਕਲ ਪਾਰਟੀਆਂ ਅਜੇ ਪਿੱਛੇ ਤੁਰ ਰਹੀਆਂ ਨੇ। ਹਾਲਾਂਕਿ ਚਲੋ ਭਾਵੇਂ ਅਕਾਲੀ ਦਲ ਦਾ ਜਿਹੜਾ ਵਾਰਸ ਪੰਜਾਬ ਵਾਲਾ ਧੜਾ ਤੇ ਉਹਦੀ ਵੀ ਸਰਗਰਮੀ ਜਾਂ ਉਹਨੂੰ ਹੁੰਗਾਰਾ ਜਿਹੜਾ ਹੈਗਾ ਤੇ ਉਹ ਦੂਜੇ ਅਕਾਲੀ ਦਲਾਂ ਦੇ ਮੁਕਾਬਲੇ ਜਿਹੜਾ ਹੈ ਉਹ ਵੱਧ ਮਿਲ ਰਿਹਾ ਤੇ ਪਰ ਇਹਦੇ ਬਾਵਜੂਦ ਵੀ ਕਿਉਂਕਿ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਨੇ ਜਿਹੜਾ ਹੈ ਉਹਦੀ ਕਾਰਗੁਜ਼ਾਰੀ ਹੈ ਪਿਛਲੇ 4.5 ਸਾਲਾਂ ਦੀ ਤੇ ਠੀਕ ਹੈ, ਅਲੱਗ ਅਲੱਗ ਖੇਤਰਾਂ ਦੇ ਵਿੱਚ ਅਲੱਗ ਅਲੱਗ ਗੱਲਾਂ ਹੁੰਦੀਆਂ ਨੇ ਤੇ ਪਰ ਲੋਕਾਂ ਚ ਅਜੇ ਉਹਦੀ ਥਾਂ ਹੈਗੀ ਹੈ ਤੇ ਇਹ ਨੀ ਕਿ ਉਹ ਵਿਸਰੀ ਨੀ ਪਾਰਟੀ ਜਾਂ ਉਸਦੇ ਲੀਡਰ ਲੋਕਾਂ ਤੋਂ। ਤੇ ਇਸ ਦੇ ਦੌਰਾਨ ਜੇ ਜਿਹੜੀ ਹੈ ਟੱਕਰ ਦੇਣ ਦੀ ਸਮਰੱਥਾ ਦੇ ਵਿੱਚ ਹੈ ਤਾਂ ਉਹ ਜਿਹੜੀ ਉਹ ਕਾਂਗਰਸ ਹੈ, ਕਿਉਂਕਿ ਪਿਛਲੀਆਂ ਜਦੋਂ ਆਪਾਂ ਅਨੈਲਿਸਿਸ ਕਰਦੇ ਹਾਂ 2022 ਦੀਆਂ ਜਿਹੜੀਆਂ ਚੋਣਾਂ ਨੇ ਉਹਦੇ ਵਿੱਚ ਵੀ ਜਿਹੜੇ ਜਿੱਥੋਂ ਨਹੀਂ ਜਿੱਤ ਸਕੇ ਕਾਂਗਰਸ ਦੇ MLA ਘੱਟੋ ਘੱਟ ਦੂਜੇ ਥਾਂ ਤੇ ਇਹੀ ਪਾਰਟੀ ਦੇ MLA ਰਹੇ ਨੇ। ਤੇ ਹੁਣ ਇਹ ਆਪਣੇ ਆਪ ਨੂੰ ਲੋਕਾਂ ਚ ਕਿੰਨਾ ਲਿਜਾ ਸਕਦੇ ਨੇ ਜਾਂ ਕਿੰਨੀ ਇਕਜੁੱਟਤਾ ਹਾਸਲ ਕਰ ਸਕਦੇ ਨੇ ਇਹਦੇ ਤੇ ਬਹੁਤ ਨਿਰਭਰ ਕਰਦਾ, ਕਿਉਂਕਿ ਚੱਕਰ ਇਹ ਹੈਗਾ ਕਿ ਪਿਛਲੇ ਸਮੇਂ ਦੇ ਦੌਰਾਨ ਜਦੋਂ ਚੰਦ ਸਿੰਘ ਚੰਨੀ ਜਿਹੜੇ ਸੀਗੇ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਗਿਆ ਕੈਪਟਨ ਅਮਰਿੰਦਰ ਸਿੰਘ ਨੂੰ ਹਟਾ ਕੇ, ਤੇ ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਥੋੜਾ ਜਿਹਾ ਉਹਨਾਂ ਨੂੰ ਸਮਾਂ ਮਿਲਿਆ ਕਾਰਜਕਾਲ ਜਿਹੜਾ ਉਹਨਾਂ ਦਾ ਰਿਹਾ ਤੇ ਉਹਦੇ ਦੌਰਾਨ ਕੋਈ ਉਹ ਨੀ ਕਰ ਸਕੇ, ਕੋਈ ਏਦਾਂ ਦੀ ਕਾਰਗੁਜ਼ਾਰੀ ਨੀ ਦਿਖਾ ਸਕੇ ਜਿੱਥੋਂ ਇਹ ਲੱਗੇ ਕਿ ਹਾਂ ਕਾਂਗਰਸ ਹੀ ਜਿਹੜਾ ਹੈ ਅੱਗੋਂ ਕੰਟੀਨਿਊ ਕਰੇ। ਤੇ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਤੱਕ ਜਿਹੜਾ ਹੈ ਕਾਫੀ ਜਿਹੜਾ ਹੈ ਸੂਬੇ ਦਾ ਜਿਹੜਾ ਕਾਫੀ ਕਈ ਪੱਖਾਂ ਤੋਂ ਜਿਹੜਾ ਹੈ ਏਦਾਂ ਦਾ ਨਿਘਾਰ ਆ ਚੁੱਕਿਆ ਸੀ ਜਾਂ ਏਦਾਂ ਦੀਆਂ ਸਰਗਰਮੀਆਂ ਸ਼ੁਰੂ ਹੋ ਗਈਆਂ ਸੀ ਤੇ ਉਹਨਾਂ ਦੇ ਜਿਹੜੇ ਬਹੁਤ ਸਾਰੀਆਂ ਗੱਲਾਂ ਸੀ ਕਿਉਂਕਿ ਉਹ ਇੱਕ ਕੰਟੀਨਿਊਟੀ ਚੋਂ ਆ ਰਹੀਆਂ ਸੀ। ਕੈਪਟਨ ਅਮਰਿੰਦਰ ਸਿੰਘ ਤੋਂ ਪਹਿਲਾਂ ਅਕਾਲੀ ਦਲ BJP ਦੀ ਲਗਾਤਾਰ ਇੱਥੇ 10 ਸਾਲ ਸਰਕਾਰ ਰਹੀ ਤੇ ਉਹ ਫਿਰ ਉਸਦੇ ਦੌਰਾਨ ਕੋਈ ਬਹੁਤਾ ਸੁਧਾਰ ਨਾ ਹੋਣ ਕਰਕੇ ਲੋਕ ਨਾਰਾਜ਼ ਸੀਗੇ, ਉਹਨਾਂ ਨੂੰ ਇਹ ਲੱਗਦਾ ਸੀ ਕਿ ਜੇ ਹੁਣ ਆਮ ਆਦਮੀ ਪਾਰਟੀ ਆ ਗਈ ਸ਼ਾਇਦ ਇਹ ਇੱਕੋ ਦਮ ਜਿਹੜਾ ਹੈਗਾ ਇਹ ਸਾਰਾ ਨਕਸ਼ਾ ਜਿਹੜਾ ਹੈ ਉਹ ਬਦਲ ਜਾਊਗਾ। ਕਈ ਮਾਮਲਿਆਂ ਦੇ ਵਿੱਚ ਉਹ ਨਹੀਂ ਪੋਸੀਬਲ ਹੋ ਸਕਿਆ, ਜਿਵੇਂ ਖਾਸ ਕਰਕੇ ਨਸ਼ਿਆਂ ਤੇ ਠੱਲ ਪਾਉਣ ਵਾਲੀ ਗੱਲ ਹੈ ਤੇ ਉਹਦੇ ਤੇ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਕੋਈ ਬਹੁਤੀ ਠੀਕ ਹੈ, ਉਹ ਭਾਵੇਂ ਕੰਪੇਨ ਚੱਲਦੀ ਹੈ ਯੁੱਧ ਨਸ਼ਿਆਂ ਵਿਰੁੱਧ ਇਹ ਸਾਰਾ ਕੁਛ ਤੇ, ਪਰ ਉਵੇਂ ਜਿਵੇਂ ਉਮੀਦ ਸੀ ਕਿ ਇੱਕੋਦਮ ਖੁਸ਼ਹਾਲੀ ਆ ਜਾਏਗੀ, ਨਸ਼ੇ ਖਤਮ ਹੀ ਹੋ ਜਾਣਗੇ, ਉੱਡ ਪੁੱਟ ਜਾਣਗੇ, ਤੇ ਉਵੇਂ ਜਿਹੜਾ ਨਹੀਂ ਹੋ ਸਕਿਆ। ਜਿਹੜੇ ਮੁੱਦੇ ਉਦੋਂ ਆਮ ਆਦਮੀ ਪਾਰਟੀ ਉਠਾਉਂਦੀ ਸੀ ਉਹ ਹੁਣ ਇਸ ਦੇ ਖਿਲਾਫ ਕਾਂਗਰਸ BJP ਅਕਾਲੀ ਇਹ ਸਾਰੇ ਉਠਾ ਰਹੇ ਨੇ। ਤੇ ਠੀਕ ਹੈ, ਕਈ ਹੋਰ ਖੇਤਰਾਂ ਦੇ ਵਿੱਚ ਆਮ ਆਦਮੀ ਪਾਰਟੀ ਜਿਵੇਂ ਨਹਿਰੀ ਪਾਣੀ ਚ ਵਾਧਾ ਕਰਨ ਚ ਜਿਹੜਾ ਹੈਗਾ ਟੇਲਾਂ ਤੱਕ ਪਾਣੀ ਪਹੁੰਚਾਉਣ ਚ ਤੇ ਜਾਂ ਜਿਹੜੀ ਹੈ ਲੋਕਾਂ ਨੂੰ ਬਿਜਲੀ ਤੋਂ ਰਾਹਤ ਦੇਣ ਚ, ਇਹੋ ਜਿਹੀਆਂ ਕਈ ਗੱਲਾਂ ਚ ਠੀਕ ਹੈ ਉਹਨਾਂ ਨੇ ਕੰਮ ਕੀਤਾ। ਤੇ ਪਰ ਹੁਣ ਇਹ ਹੈ ਕਿ ਕਾਂਗਰਸ ਜਿਹੜੇ ਹੈਗੇ ਆ ਮੁੱਦੇ ਲੋਕਾਂ ਦੇ ਉਹਨਾਂ ਨੂੰ ਕਿਸ ਤਰੀਕੇ ਨਾਲ ਉਠਾਉਂਦੀ ਹੈ ਇਹਦੇ ਤੇ ਕਾਫੀ ਜਿਹੜਾ ਹੈ ਉਹ ਨਿਰਭਰ ਕਰੇਗਾ। ਤੇ ਕਿਉਂਕਿ ਉਧਰੋਂ ਸੁਖਬੀਰ ਬਾਦਲ ਹੋਰਾਂ ਨੇ ਆਪਣੀ ਕੰਪੇਨ ਸ਼ੁਰੂ ਕੀਤੀ ਹੈ ਤੇ ਉਧਰੋਂ ਪੰਜਾਬ ਦੇ ਮੁੱਖ ਮੰਤਰੀ ਦੀ ਅਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਨੇ ਉਸ ਤੋਂ ਪਹਿਲਾਂ ਹੀ ਸ਼ੁਰੂ ਕੀਤੀ ਹੋਈ ਹੈ ਘਰ ਘਰ ਜਿਹੜੀ ਜਾਣ ਦੀ ਮੁਹਿੰਮ ਹੈ, ਤੇ ਹੁਣ ਅਕਾਲੀ ਦਲ ਨੇ ਵੀ ਸ਼ੁਰੂ ਕਰ ਦਿੱਤੀ ਹੈ। ਹੁਣ ਕਾਂਗਰਸ ਆਉਣ ਵਾਲੇ ਸਮੇਂ ਚ ਪ੍ਰਗਟ ਸਿੰਘ ਦੀ ਅਗਵਾਈ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਉਹ ਲੋਕਾਂ ਦੇ ਨਾਲ ਤਾਲਮੇਲ ਬਿਠਾਉਣ ਦੀ ਗੱਲ ਕਰਦੀ ਹੈ, ਕੀ ਸਿਰਫ ਧਰਨੇ ਤੇ ਮੁਜ਼ਾਹਰੇ ਕਰਕੇ ਜਾਂ ਸਿਰਫ ਬੈਰੀਕੇਡ ਤੋੜਨ ਤੇ ਪਾਣੀ ਦੀਆਂ ਵਿਛਾੜਾਂ ਦੀਆਂ ਜਿਹੜੀਆਂ ਤਸਵੀਰਾਂ ਜਿਹੜੀਆਂ ਉਹ ਲਵਾ ਕੇ ਜਾਂ ਗ੍ਰਿਫਤਾਰੀਆਂ ਲਵਾ ਕੇ ਉਸ ਨਾਲ ਜਿਹੜੀ ਹੈ ਉਹ ਪੰਜਾਬ ਦੇ ਲੋਕਾਂ ਚ ਆਪਣਾ ਜਿਹੜਾ ਹੈ ਉਹ ਦੱਸਣਾ ਚਾਹੁੰਦੀ ਹੈ ਆਪਣੀ ਕਾਰਗੁਜ਼ਾਰੀ, ਜਾਂ ਵਾਕਈ ਜਿਹੜੀਆਂ ਲੋਕਾਂ ਜਾ ਕੇ ਤੇ ਲੋਕਾਂ ਨੂੰ ਨਾਲ ਜੋੜ ਕੇ ਕੋਈ ਗੱਲ ਕਰਨਾ ਚਾਹੁੰਦੀ ਹੈ। ਇਹਦੇ ਚ ਰਣਜੋਤ ਜੀ ਇੱਕ ਜਿਹੜੀ ਸਮੱਸਿਆ ਆ ਰਹੀ ਹੈ, ਹੁਣ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਹ ਸਮੱਸਿਆ ਆ ਰਹੀ ਹੈ, ਅਕਾਲੀ ਦਲ ਨੂੰ ਵੀ ਆ ਰਹੀ ਹੈ, BJP ਨੇ ਪਿੱਛੇ ਇੱਥੇ ਵੱਡੀ ਕੰਪੇਨ ਚਲਾਈ, ਆਪਣੇ ਜਾਣੇ ਵੱਡੇ ਆਗੂ ਆਏ ਉਹਨਾਂ ਦੇ ਸ਼ੁਰੂਆਤ ਕੰਪੇਨ ਦੀ, ਨਿਤਿਨ ਨਵੀਨ ਜਿਹੜੇ ਕੌਮੀ ਪ੍ਰਧਾਨ ਹੈ ਬੀਜੇਪੀ ਦੇ, ਉਹਨਾਂ ਨੇ ਕੀਤੀ ਤੇ ਸਮਾਪਤੀ ਜਲੰਧਰ ਦੇ ਵਿੱਚ ਅਮਿਤ ਸ਼ਾਹ ਨੇ ਆ ਕੇ ਕੀਤੀ। ਪਰ ਉਹਨਾਂ ਨੂੰ ਵੀ ਨਾਲ, ਠੀਕ ਹੈ ਉਹਨਾਂ ਦੇ ਜਿੰਨੇ ਕੁ ਪਾਰਟੀ ਵਰਕਰ ਕੇਡਰ ਆ ਉਹ ਹਰ ਥਾਂ ਚਲੇ ਜਾਂਦੇ ਸੀ, ਪਰ ਆਮ ਲੋਕਾਂ ਦਾ ਉਵੇਂ ਹੰਗਾਰਾ ਜਿਹੜਾ ਉਹਨਾਂ ਨੂੰ ਨਹੀਂ ਮਿਲਿਆ। ਤੇ ਜਾਂ ਚਲੋ ਕਿਤੇ ਮੋਟੀਵੇਟ ਕਰਕੇ ਕੁਛ ਲੋਕ ਆ ਵੀ ਗਏ, ਤੇ ਇਹੀ ਹਾਲਤ ਜਿਹੜੀ ਹੈ ਉਹ ਅਕਾਲੀ ਦਲ ਦੀ ਹੈ। ਇਹ ਹੁਣ ਕਾਂਗਰਸ ਵੀ ਇਹ, ਕਿਉਂਕਿ ਹੁਣ ਤੱਕ ਕਾਂਗਰਸ ਨੇ ਕੋਈ ਏਦਾਂ ਦਾ ਕੋਈ ਵੱਡਾ ਇਕੱਠ, ਕੋਈ ਰੈਲੀ ਜਾਂ ਕੋਈ ਏਦਾਂ ਦੀ ਕੀਤੀ ਨਹੀਂ, ਤੇ ਹੁਣ ਚਾਹੀਦਾ ਤਾਂ ਇਹ ਹੈ ਕਿ ਲੋਕਾਂ ਚ ਆਪਣੀ ਗੱਲ ਲੈ ਕੇ ਜਾਣ, ਜਾਂ ਉਹਨਾਂ ਦੀ ਜੇ ਸਰਕਾਰ ਆਉਂਦੀ ਹੈ ਲੋਕ ਉਹਨਾਂ ਨੂੰ ਸੱਤਾ ਚ ਲਿਆਉਂਦੇ ਆ ਤਾਂ ਉਹਨਾਂ ਕੋਲੇ ਕੀ ਰੋਡ ਮੈਪ ਹੈ ਪੰਜਾਬ ਦੀ ਡਿਵੈਲਪਮੈਂਟ ਵਾਸਤੇ, ਜਾਂ ਪੰਜਾਬ ਦੇ ਲੋਕਾਂ ਨੂੰ ਗੁਰਬਤ ਦੀ, ਨਸ਼ਿਆਂ ਦੀ ਜਿਹੜੀ ਜਲਣ ਹੈ ਇਹਦੇ ਚੋਂ ਕੱਢਣ ਵਾਸਤੇ, ਤੇ ਇਹ ਜਿਹੜਾ ਹੈਗਾ ਸਭ ਤੋਂ ਵੱਧ ਜ਼ਰੂਰੀ ਹੈ। ਹੁਣ ਇੱਥੇ ਫਿਰ ਉਹੀ ਸਮੱਸਿਆ ਜਿਹੜੀ ਹੈ ਉਹ ਅਜੇ ਸਾਹਮਣੇ ਹੈ। ਠੀਕ ਹੈ ਅਜੇ ਤਾਂ ਪ੍ਰਗਟ ਸਿੰਘ ਇਹ 'ਚ ਕੋਈ ਸ਼ੱਕ ਨਹੀਂ, ਇਮਾਨਦਾਰ ਆਗੂ ਹੈ, ਹਲੀਮੀ ਵਾਲੇ ਆਗੂ ਹੈ, ਕੋਈ ਵਾਧੂ ਦੀ ਕਿਸੇ ਐਵੇਂ ਜਿਹੜੀ ਇਲਜ਼ਾਮ ਤਰਾਸ਼ੀ ਵਾਲਾ ਉਹ ਸੁਭਾਅ ਨਹੀਂ ਕਿ ਐਵੇਂ ਚਿੱਕੜੋਛਾਲੀ ਜੋ ਵਿਰੋਧੀਆਂ ਦੇ ਉੱਪਰ, ਤੇ ਪਰ ਕੀ ਹੁਣ ਆਪਣੇ ਜਿਹੜੀ ਨਾਲ ਜਿਹੜੀ ਲੀਡਰਸ਼ਿਪ ਹੈ ਸੂਬੇ ਦੀ ਪੂਰੀ ਉਹਨੂੰ ਨਾਲ ਲੈ ਕੇ ਉਹ ਕਿਤੇ ਲੋਕਾਂ ਨੂੰ ਲਾਮਬੰਦ ਕਰਨਗੇ ਜਾਂ ਕਿੰਨਾਂ ਮੁੱਦਿਆਂ ਤੇ ਕਰਨਗੇ, ਇਹ ਇੱਕ ਵੱਡਾ ਸਵਾਲ ਹੈ। ਕਿਉਂਕਿ ਚੋਣਾਂ ਤਾਂ ਸਿਰ ਤੇ ਆ ਗਈਆਂ ਨੇ, 3 ਮਹੀਨੇ ਤੋਂ ਵੀ ਘੱਟ ਸਮਾਂ ਤਾਂ ਇਸ ਸਾਲ ਦਾ ਹੀ ਰਹਿ ਗਿਆ, ਤੇ ਫਰਵਰੀ ਦੇ ਅੱਧ ਤੱਕ ਚੋਣਾਂ ਹੋ ਜਾਣੀਆਂ ਜ਼ਰੂਰੀ ਹੈ, ਕਿਉਂਕਿ ਮਾਰਚ ਦੇ ਵਿੱਚ ਇਹ ਸਰਕਾਰ ਬਣੀ ਸੀਗੀ, ਉਸ ਤੋਂ ਪਹਿਲਾਂ ਪਹਿਲਾਂ ਨਵੀਂ ਅਸੈਂਬਲੀ ਦਾ ਚੁਣਿਆ ਜਾਣਾ ਜ਼ਰੂਰੀ ਹੈ। ਤੇ ਹੁਣ ਇੰਨੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਕੀ ਕੁਛ, ਕਿੰਨਾ ਕੁਛ ਜਿਹੜਾ ਹੈ ਉਹ ਕਰ ਸਕਦੇ ਨੇ। ਮੇਰਾ ਖਿਆਲ ਹੈ ਕਿ ਪ੍ਰਗਟ ਸਿੰਘ ਹੋਰਾਂ ਦੇ ਕਿਤੇ ਨਾ ਕਿਤੇ ਇਹ ਗੱਲ ਚੱਲ ਰਹੀ ਹੈ ਕਿ ਜਿਹੜੀ ਕੇਂਦਰੀ ਲੀਡਰਸ਼ਿਪ ਨੂੰ ਇੱਕ ਵਾਰੀ ਮਿਲ ਕੇ ਤੇ ਉਹਨਾਂ ਦੇ ਰਾਹੀਂ ਹੀ ਜਿਹੜਾ ਹੈ ਉਹ ਇੱਕ ਤਰੀਕੇ ਦਾ ਦਬਾਅ ਪਾਇਆ ਜਾਵੇ ਸੂਬੇ ਦੀ ਲੀਡਰਸ਼ਿਪ ਦੇ ਉੱਪਰ ਕਿ ਉਹ ਨਾਲ ਤੁਰਨ ਜਾਂ ਸਾਂਝੇ ਤੌਰ ਤੇ ਤੁਰਨ। ਇੱਕ ਗੱਲ ਜਿਹੜੀ ਉਹ ਸਾਫ਼ ਹੈ ਕਿ ਜੇ ਇਕੱਠੇ ਨਹੀਂ ਹੁੰਦੇ ਤਾਂ ਫੇਰ ਕੋਈ ਜਿਹੜਾ ਹੈਗਾ ਉਵੇਂ ਦਾ ਸਕੋਪ ਨਹੀਂ ਬਣਦਾ, ਕਿਉਂਕਿ ਖੇਮਿਆਂ ਦੇ ਵਿੱਚ ਵੰਡੇ ਹੋਏ ਨੇ, ਇਹਦੇ ਨਾਲ ਕੇਡਰ ਵੀ ਖੇਮਿਆਂ ਚ ਵੰਡਿਆ ਜਾਂਦਾ, ਤੇ ਹਰੇਕ ਦੇ ਆਪਣੇ ਸੈਕੰਡ ਫਰੰਟ ਲਾਈਨ ਦੇ ਲੀਡਰ ਨੇ ਜਿਹੜੇ ਕਿਸੇ ਇੱਕ ਨੂੰ ਲੀਡਰ ਨਹੀਂ ਮੰਨਦੇ, ਉਹ ਆਪਣੋ ਆਪਣੇ ਲੀਡਰ ਮੰਨਦੇ ਆ। ਜਿਵੇਂ ਜਿਹੜਾ ਹੈਗਾ ਪ੍ਰਤਾਪ ਸਿੰਘ ਬਾਜਵੇ ਦੇ ਆਪਣੇ ਉੱਥੇ ਅੱਗੇ ਆਗੂ ਨੇ ਹੇਠਲੇ ਜਿਹੜੇ ਪ੍ਰਤਾਪ ਸਿੰਘ ਬਾਜਵੇ ਨੂੰ ਆਪਣਾ ਲੀਡਰ ਮੰਨਦੇ, ਇਸੇ ਤਰ੍ਹਾਂ ਤ੍ਰਿਪਤ ਰਜਿੰਦਰ ਸਿੰਘ ਬਾਜਵੇ ਨੂੰ ਆਪਣਾ ਲੀਡਰ ਮੰਨਦੇ, ਸੁੱਖੀ ਰੰਧਾਵੇ ਨੂੰ ਆਪਣਾ ਲੀਡਰ ਹੋਰ ਮੰਨਦੇ, ਜਿਹੜੇ ਇਸੇ ਤਰ੍ਹਾਂ ਚੰਨੀ ਦੇ ਆਪਣੇ ਜਿਹੜਾ ਹੈਗਾ ਹਲਕਾ ਉਹਦੇ ਚ, ਤੇ ਹੁਣ ਉਹਨਾਂ ਨੂੰ ਇਹ ਛੱਡ ਕੇ ਇਹ ਜਿਹੜੀ ਹੈ ਇੱਕ ਭਾਵਨਾ ਲਿਆਉਣੀ ਪਏਗੀ ਕਿ ਜਿਹੜਾ ਉਹਨਾਂ ਦਾ ਇੱਕੋ ਇੱਕ ਲੀਡਰ ਪ੍ਰਗਟ ਸਿੰਘ ਹੈ ਜਿਹਦੀ ਅਗਵਾਈ ਦੇ ਵਿੱਚ ਇਹ ਸਾਰਾ ਕੁਛ ਕਰਨਾ। ਸੋ ਇਹ ਚੈਲੰਜਸ ਕਾਫੀ ਵੱਡੇ ਨੇ, ਇਹ ਇੰਨੀ ਛੋਟੇ ਨਹੀਂ। ਇੱਕ ਤਾਂ ਇਹ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਸੂਬਾ ਜਿਹੜੀ ਲੀਡਰਸ਼ਿਪ ਹੈ ਜਿਹੜੀ ਸਾਰੀ ਤੇ ਆਗੂ ਨੇ ਜਿਹੜੇ ਸੀਨੀਅਰ ਆਗੂ, ਕਿਉਂਕਿ ਇਹਦੇ ਚ ਪ੍ਰਗਟ ਸਿੰਘ ਤੋਂ ਵੀ ਸੀਨੀਅਰ ਬੈਠੇ ਨੇ, ਬਾਜਵਾ ਸਾਹਿਬ ਵਰਗੇ ਹੋਰ ਲੀਡਰ, ਜਾਂ ਕੁਛ ਜਿਹੜੇ ਚੁੱਪ ਕਰੇ ਬੈਠੇ ਨੇ ਕਦੇ ਕਦੇ ਬੋਲਦੇ ਨੇ, ਤੇ ਉਹਨਾਂ ਨੂੰ ਵੀ ਨਾਲ ਲੈ ਕੇ ਚੱਲਣਾ ਪਊਗਾ, ਤਾਂ ਕਿਤੇ ਜਾ ਕੇ ਜਿਹੜਾ ਹੈ ਉਹ ਕਾਂਗਰਸ ਦੀ ਹੁਣ ਗੱਲ ਇੱਥੇ ਚੱਲ ਸਕਦੀ ਹੈ। ਠੀਕ ਹੈ, ਕਾਂਗਰਸ ਦੀ ਕਾਰਗੁਜ਼ਾਰੀ ਪਿਛਲੀ ਇਲੈਕਸ਼ਨ ਚ ਕੋਈ ਇੰਨੀ ਮਾੜੀ ਵੀ ਨਹੀਂ ਸੀ, ਤੇ ਕਿਉਂਕਿ 2 MLA ਤਾਂ ਉਹਨਾਂ ਨੇ ਜਿੱਤ ਹੀ ਗਏ ਸੀਗੇ, ਤੇ ਬਾਕੀ ਬਹੁਤੀਆਂ ਥਾਵਾਂ ਤੇ ਦੂਸਰੇ ਸਥਾਨ ਤੇ ਕਾਂਗਰਸ ਦੇ ਹੀ ਜਿਹੜੇ ਸੀ MLA, ਕਾਂਗਰਸ ਦੇ ਉਮੀਦਵਾਰ ਹੀ ਜਿਹੜੇ ਉਹ ਰਹੇ ਸੀ। ਤੇ ਪਰ ਹੁਣ ਨਵੇਂ ਸਿਰੋਂ ਇੱਕ ਤਰੀਕੇ ਦੀ ਗੱਲ ਸ਼ੁਰੂ ਕਰਨੀ ਪਏਗੀ, ਕਿਉਂਕਿ ਜੋ ਨੁਕਸਾਨ ਕਾਂਗਰਸ ਨੂੰ ਪਿਛਲੇ ਆਗੂਆਂ ਨੇ ਕਰ ਦਿੱਤਾ, ਜਿਹਦੇ ਚ ਕੈਪਟਨ ਅਮਰਿੰਦਰ ਸਿੰਘ, ਜਾਖੜ ਸਾਹਿਬ, ਰਾਣਾ ਸੋਢੀ, ਕਿਉਂਕਿ ਜਿਹੜੇ ਕਾਂਗਰਸੀ ਹੋ ਕੇ ਵੀ ਕਾਂਗਰਸੀ ਨਹੀਂ ਰਹੇ, ਉਹਨਾਂ ਨੇ ਕਾਂਗਰਸ ਰਹਿੰਦੇ ਹੀ ਜਿਹੜੀ ਸੀ ਆਪਣੇ ਅੰਦਰ ਖਾਤੇ ਗੰਢ ਧੁੱਪ BJP ਨਾਲ ਕਰਕੇ ਜਾਂ ਜਿਸ ਤਰ੍ਹਾਂ ਵੀ, ਤੇ ਕਿਉਂਕਿ ਇਹ ਤਾਂ ਹੁੰਦਾ ਨੀ ਕਿ ਗੱਲ ਰਾਤੋ ਰਾਤ ਵਾਪਰ ਜਾਂਦੀ ਹੈ, ਤੇ ਉਹ ਜਿਹੜਾ ਹੈ ਉਹਨੂੰ ਕਿਵੇਂ ਪੂਰਾ ਕਰਨਾ ਹੈ, ਕਿਵੇਂ ਕੇਡਰ ਨੂੰ ਫੇਰ ਨਾਲ ਜੋੜਨਾ ਹੈ, ਕਿਵੇਂ ਜਿਹੜਾ ਹੈਗਾ ਪਿੰਡਾਂ ਸ਼ਹਿਰਾਂ ਤੱਕ ਲੋਕਾਂ ਨੂੰ ਜਾ ਕੇ ਦੱਸਣਾ ਹੈ ਕਿ ਕਾਂਗਰਸ ਅਜੇ ਹੈਗੀ ਹੈ। ਕਿਉਂਕਿ ਬਾਕੀ ਥਾਵਾਂ ਤੇ ਤਾਂ ਜਿਵੇਂ ਜਾਂ BJP ਪ੍ਰਚਾਰ ਕਰ ਰਹੀ ਹੈ ਪੂਰੇ ਦੇਸ਼ ਦੇ ਵਿੱਚ ਕਿ ਕਾਂਗਰਸ ਹੁਣ ਹੇਠਾਂ ਵੱਲ ਜਾ ਰਹੀ ਹੈ, ਕਾਂਗਰਸ ਬਿਲਕੁਲ ਖਤਮ ਹੋ ਜਾਏਗੀ, ਜਿਹੜਾ ਹੈਗਾ ਉਹਨਾਂ ਦਾ ਏਜੰਡਾ ਵੀ ਇਲੈਕਸ਼ਨਾਂ ਦਾ ਇਹ ਰਿਹਾ, ਜਾਂ ਇੱਕ ਪੋਲੀਟੀਕਲ ਏਜੰਡਾ ਵੀ ਹੈ ਕਿ ਜਿਹੜਾ ਹੈਗਾ ਵਿਦਾਊਟ ਕਾਂਗਰਸ ਇੰਡੀਆ, ਇਹ ਇਸ ਵਾਲਾ ਤੇ। ਪਰ ਪੰਜਾਬ 'ਚ ਬਹੁਤਾ ਏਦਾਂ ਨਹੀਂ ਚੱਲਦਾ ਸੀ, ਹੋਰ ਸੂਬੇ ਵੀ ਹੈਗੇ ਆ ਜਿੱਥੇ ਕਾਂਗਰਸ ਦੁਆਰਾ ਸੱਤਾ 'ਚ ਆਈ ਹੈ, ਵਾਰ ਵਾਰ ਪੂਰੇ ਕੰਪੀਟੀਸ਼ਨ ਦੇ ਵਿੱਚ ਰਹੀ ਹੈ। ਹੁਣ ਕੇਰਲਮ ਦੇ ਵਿੱਚ ਵੀ ਤਾਂ ਕਾਂਗਰਸ ਨੇ ਸਰਕਾਰ ਬਣਾਈ ਹੈ, ਇਸ ਤੋਂ ਪਹਿਲਾਂ ਕਰਨਾਟਕਾ 'ਚ ਬਣਾਈ ਹੈ, ਤੇ ਪਰ ਜਿਹੜਾ ਇੱਕ ਪੂਰੇ ਮੁਲਕ ਦੇ ਵਿੱਚ ਇੱਕ ਤਰ੍ਹਾਂ ਦਾ ਇਹ ਇੱਕ ਨੈਰੇਟਿਵ ਜਿਹੜਾ ਹੈਗਾ ਉਹ ਸਿਰਜ ਦਿੱਤਾ ਜਾਂਦਾ, ਤੇ ਉਹਦਾ ਅਸਰ ਕਿਤੇ ਨਾ ਕਿਤੇ ਥੋੜਾ ਜਿਹਾ ਮੋਟਾ ਫੇਰ ਵੀ ਜਾਂਦਾ ਹੀ ਹੈ। ਤੇ ਹੁਣ ਜਿਹੜਾ ਹੈ ਕਾਂਗਰਸ ਲਈ ਇੱਥੇ ਇੱਕ ਪੰਜਾਬ ਦੇ ਵਿੱਚ ਬਹੁਤ ਵਧੀਆ ਮੌਕਾ ਹੈ ਆਉਂਦੀਆਂ 2027 ਦੀਆਂ ਚੋਣਾਂ ਵਾਸਤੇ। ਇੱਕ ਤਾਂ ਇਹ ਹੈ ਕਿ ਕਿਉਂਕਿ ਐਂਟੀ ਇਨਕੰਬੈਂਸੀ ਜਿਹੜਾ ਫੈਕਟਰ ਹੁੰਦਾ ਜਿਹਦੀ ਸਰਕਾਰ ਹੁੰਦੀ ਹੈ ਉਸ ਵੇਲੇ, ਉਹ ਜ਼ਰੂਰੀ ਨਹੀਂ ਕਿ ਸਾਰੇ ਲੋਕ ਉਹ ਤੋਂ ਖੁਸ਼ ਹੁੰਦੇ ਆ, ਕੁਛ ਇੱਦਾਂ ਦੇ ਫੈਸਲੇ ਹੁੰਦੇ ਆ, ਕੁਛ ਲੋਕ ਪਿੰਡਾਂ ਦੇ ਵਿੱਚ ਹੀ ਧੜੇਬੰਦੀਆਂ ਹੁੰਦੀਆਂ ਨੇ, ਇੱਕ ਧੜਾ ਨਾਲ ਸਰਕਾਰ ਦੇ ਨਾਲ ਖੜੀ ਹੁੰਦੀ ਹੈ, ਦੂਜਾ ਧੜਾ ਖਿਲਾਫ ਹੁੰਦਾ, ਤੇ ਇਹ ਜਿਹੜੀਆਂ ਗੱਲਾਂ ਹੁੰਦੀਆਂ ਨੇ। ਤੇ ਦੂਜਾ ਇਹ ਕਿ ਇੱਥੇ ਦੂਜੀਆਂ ਪਾਰਟੀਆਂ ਦੀ ਕੋਈ ਏਡਾ ਬਹੁਤਾ ਵੱਡਾ ਵਜੂਦ ਹੈ ਨਹੀਂ ਹੈ, ਤੇ ਜੇ ਬੀਜੇਪੀ ਵੀ ਆਪਣੇ ਆਪ ਨੂੰ ਕੋਸ਼ਿਸ਼ ਕਰ ਰਹੀ ਹੈ, ਵਾਰ ਵਾਰ ਉਹਨਾਂ ਦੇ ਲੀਡਰ ਕਹਿ ਰਹੇ ਨੇ ਕਿ ਸਾਰੀਆਂ 117 ਸੀਟਾਂ ਤੇ ਚੋਣ ਲੜਾਂਗੇ, ਤੇ ਬੀਜੇਪੀ ਦੇ ਖਿਲਾਫ ਵੀ ਜੇ ਕੋਈ ਇੱਕ ਵੱਡੀ ਕੰਪੇਨ ਕੋਈ ਚਲਾ ਸਕਦੀ ਹੈ ਤਾਂ ਉਹ ਕਾਂਗਰਸ ਚਲਾ ਸਕਦੀ ਹੈ। ਸੂਬੇ ਦੀ ਸੱਤਾਧਾਰੀ ਜਿਹੜੀ ਪਾਰਟੀ ਹੈ ਆਮ ਆਦਮੀ ਪਾਰਟੀ ਜਿਹੜੀ ਕੇਂਦਰੀ ਲੀਡਰਸ਼ਿਪ ਹੈ ਉਹ ਕਈ ਮਾਮਲਿਆਂ ਦੇ ਵਿੱਚ ਉਹਨਾਂ ਦੀਆਂ ਪੋਲਿਸੀ ਉਹੀ ਨੇ ਜਿਹੜੀਆਂ ਸੈਂਟਰ ਦੇ ਵਿੱਚ ਬੀਜੇਪੀ ਦੀਆਂ ਨੇ, ਇਸ ਕਰਕੇ ਉਹਨਾਂ ਕੋਲੇ ਜਿਹੜੀ ਉਦਾਂ ਦੀ ਕੋਈ ਗੱਲ ਜਿਹੜੀ ਉਹਨੂੰ ਉਹ ਕਾਟ ਕਰਨੀ ਜਾਂ ਉਹ ਬਹੁਤ ਉਹਨਾਂ ਲਈ ਮੁਸ਼ਕਲ ਹੈ। ਠੀਕ ਹੈ ਇੱਥੋਂ ਦੀ ਸੂਬੇ ਦੀ ਲੀਡਰਸ਼ਿਪ ਹੈ, ਭਾਵੇਂ ਭਗਵੰਤ ਸਿੰਘ ਮਾਨ ਹੈ, ਅਮਨ ਅਰੋੜਾ ਹੈ ਤੇ ਹਰਪਾਲ ਚੀਮਾ ਨੇ, ਉਹ ਹੋਰ ਨੇ, ਪਰ ਜਦੋਂ ਕੇਂਦਰ ਦੇ ਜਦੋਂ ਬੰਦੇ ਜਿਹੜਾ ਇਹਨਾਂ ਦੀ ਕੇਂਦਰੀ ਲੀਡਰਸ਼ਿਪ ਹੈ ਜੀ ਚ ਕੇਜਰੀਵਾਲ ਹੈ, ਸਿਸੋਦੀਆ ਹੈ ਜਾਂ ਹੋਰ ਲੀਡਰ ਨੇ, ਤੇ ਉਹ ਜਦੋਂ ਅੱਗੇ ਆਉਂਦੇ ਆ ਤੇ ਫਿਰ ਉੱਥੇ ਜਿਹੜੀਆਂ ਇੱਕ ਖਾਸ ਕਰਕੇ ਇੱਕ ਜਿਹੜੀਆਂ ਰੀਜਨਲ ਜਿਹੜੀਆਂ ਐਸਪਾਇਰੇਸ਼ਨ ਹੁੰਦੀਆਂ ਨੇ, ਜਿਹੜੀਆਂ ਐਸਪੀਰੇਸ਼ਨ ਹੁੰਦੀਆਂ ਨੇ ਉਹਨਾਂ ਦੇ ਉੱਤੇ ਫਿਰ ਉਹ ਪਿੱਛੇ ਹਟ ਜਾਂਦੇ ਆ ਇੱਕ ਤਰੀਕੇ ਦੇ, ਜਾਂ ਚੁੱਪ ਵੱਟ ਜਾਂਦੇ ਨੇ, ਕਿਉਂਕਿ ਉਹਨਾਂ ਦੇ ਵਿੱਚ ਵੀ ਇੱਕ ਨੈਸ਼ਨਲਿਜ਼ਮ ਸੁਪਰ ਨੈਸ਼ਨਲਿਜ਼ਮ ਵਾਲੀ ਗੱਲ ਹੈ। ਪਿਛਲੀ ਆਪਾਂ ਕਾਰਗੁਜ਼ਾਰੀ ਦੇਖਦੇ ਹਾਂ, ਜਦੋਂ ਧਾਰਾ 370 ਜੰਮੂ ਕਸ਼ਮੀਰ ਚ ਖਤਮ ਕਰਨੀ ਸੀ ਤੇ ਕਾਂਗਰਸ ਉਹਦਾ ਪੂਰਾ ਡਟ ਕੇ ਵਿਰੋਧ ਕਰ ਰਹੀ ਸੀ ਕਿ ਨਹੀਂ ਇਹ ਬੀਜੇਪੀ ਗਲਤ ਕਰ ਰਹੀ ਹੈ, ਉਦੋਂ ਇਹ ਆਮ ਆਦਮੀ ਪਾਰਟੀ ਵਰਗੀਆਂ ਪਾਰਟੀਆਂ ਨੇ ਉਹਦੇ ਹੱਕ ਚ ਜਿਹੜੀ ਸੀ ਉਹ ਵੋਟ ਪਾਈ। ਤੇ ਦੂਸਰਾ ਇਹ ਹੈ ਕਿ ਜਦੋਂ ਸੈਂਟਰ ਦੇ ਵਿੱਚ ਇਹ ਇੰਡੀਆ ਬਲੋਕ ਵਗੈਰਾ ਇੱਦਾਂ ਦਾ ਇਕੱਠਾ ਕੰਸੋਲੀਡੇਸ਼ਨ ਵਿਰੋਧੀ ਪਾਰਟੀਆਂ ਦੀ ਹੋ ਰਹੀ ਸੀ, ਠੀਕ ਹੈ ਕੁਛ ਐਕਟੀਵਿਟੀ ਦੇ ਵਿੱਚ ਇਕੱਠੇ ਹੋ ਜਾਂਦੇ ਆ, ਪਰ ਉੱਥੇ ਵੀ ਆਮ ਆਦਮੀ ਪਾਰਟੀ ਜਿਹੜੀ ਆ ਉਹ ਨਾਲ ਕਾਂਗਰਸ ਦੇ ਨਹੀਂ ਜੁੜੀ। ਇਸ ਕਰਕੇ ਕਾਂਗਰਸ ਲਈ ਇਸ ਵੇਲੇ ਮੌਕਾ ਹੈ ਬੀਜੇਪੀ ਨੂੰ ਕਾਊਂਟਰ ਕਰਨ ਵਾਸਤੇ ਅਕਾਲੀ ਦਲ ਦੇ ਨਾਲ, ਤਾਂ ਅਕਾਲੀ ਦਲ ਤਾਂ ਸ਼ੁਰੂ ਤੋਂ ਇਹ ਰਾਈਵਲ ਸਮਝਦਾ ਕਿ ਸ਼ੁਰੂ ਤੋਂ ਕਾਂਗਰਸ ਜਿਹੜੀ ਹੈ ਅਕਾਲੀ ਦਲ ਦੀ ਦੁਸ਼ਮਣ ਹੈ ਜਾਂ ਇੱਦਾਂ ਦੇ ਨੈਰੇਟਿਵ ਜਿਹੜੇ ਹੈ ਅਕਾਲੀ ਲੀਡਰਾਂ ਵੱਲੋਂ ਸਿਰਜੇ ਜਾਂਦੇ ਆ ਤੇ ਉਹਨਾਂ ਨੂੰ ਘੇਰਨ ਦੇ ਵਿੱਚ, ਤੇ ਫਿਰ ਜਿਹੜੀ ਐਂਟੀ ਇਨਕੰਬੈਂਸੀ ਜੋ ਫੈਕਟਰ ਹੁੰਦਾ ਹੈ ਤੇ ਉਹਨੂੰ ਤੁਸੀਂ ਉਸ ਨੂੰ ਕਿਵੇਂ ਜਿਹੜਾ ਹੈਗਾ ਭੁਨਾ ਸਕਦੇ ਹੋ ਜਾਂ ਕਿਵੇਂ ਉਹਨੂੰ ਆਪਦੇ ਹੱਕ ਚ ਭੁਗਤਾ ਸਕਦੇ ਹੋ, ਇਹ ਕਾਂਗਰਸ ਕੋਲੇ ਅਜੇ ਸਕੋਪ ਹੈਗਾ। ਪਰ ਗੱਲ ਉੱਥੇ ਆ ਕੇ ਖੜਦੀ ਹੈ ਕਿ ਜਿਹੜੀ ਸੂਬੇ ਦੀ ਲੀਡਰਸ਼ਿਪ ਹੈ ਤੇ ਉਹ ਜਿਹੜੇ ਹੁਣ ਨਵੇਂ ਨਿਯੁਕਤ ਪ੍ਰਧਾਨ ਨੇ ਉਹਨਾਂ ਦੇ ਨਾਲ ਇੱਕਜੁੱਟ ਹੋ ਕੇ ਖੜੇਗੀ ਤੇ ਸਟੇਜਾਂ ਤੇ ਹੱਥ ਜੋੜ ਕੇ ਇੱਕ ਦੂਜੇ ਦੇ ਹੱਥ ਦੇ ਹੱਥ ਮਿਲਾ ਕੇ ਚੇਨ ਬਣਾ ਕੇ ਇੱਦਾਂ ਦੀਆਂ ਫੋਟੋਆਂ ਖਿਚਾ ਲੈਣੀਆਂ, ਤਸਵੀਰਾਂ ਨਸ਼ਰ ਕਰ ਲੈਣੀਆਂ, ਉਹ ਇੱਕ ਅਲੱਗ ਗੱਲ ਹੁੰਦੀ ਹੈ। ਠੀਕ ਹੈ ਉਹ ਤਾਂ ਕਿਤੇ ਨਾ ਕਿਤੇ ਮੈਸੇਜ ਜਾਂਦਾ ਥੋੜਾ ਬਹੁਤਾ, ਪਰ ਦਿਲੋਂ ਕੀ ਤੁਸੀਂ ਇਹ ਚਾਹੁੰਦੇ ਹੋ ਕਿ ਇਸ ਤਰ੍ਹਾਂ ਹੋਵੇ? ਕਿਉਂਕਿ ਜਿਹੜੀ ਇੱਦਾਂ ਜਦੋਂ ਪਾਰਟੀਆਂ ਪ੍ਰਧਾਨ ਬਣਾਉਂਦੀਆਂ ਨੇ, ਭਾਵੇਂ ਉਹ ਸੂਬਾਈ ਪਾਰਟੀਆਂ ਹੋਣ, ਭਾਵੇਂ ਜਿਹੜੀਆਂ ਖੇਤਰੀ ਪਾਰਟੀਆਂ ਇਹਨਾਂ ਨੂੰ ਆਪਾਂ ਕਹਿੰਦੇ ਹਾਂ, ਤੇ ਭਾਵੇਂ ਜਿਹੜੀਆਂ ਨੈਸ਼ਨਲ ਜਿਹੜੀਆਂ ਕੌਮੀ ਪਾਰਟੀਆਂ ਉਹ ਹੋਣ, ਇੱਕ ਮੈਸੇਜ ਇਹ ਜਾਂਦਾ ਹੈ ਕਿ ਚੋਣਾਂ ਇਸ ਦੀ ਅਗਵਾਈ ਚ ਲੜੀਆਂ ਜਾਣਗੀਆਂ। ਜਦੋਂ ਇਹ ਮੈਸੇਜ ਜਾਂਦਾ, ਨਾਲ ਹੀ ਇਹ ਮੈਸੇਜ ਜਾਂਦਾ ਕਿ ਇਹੀ ਜਿਹੜੇ ਹੈ ਜੇ ਪਾਰਟੀ ਬਹੁਮਤ ਹਾਸਲ ਕਰ ਲੈਂਦੇ ਆ ਤਾਂ ਅਗਲੇ ਜਿਹੜੇ ਹੈਗੇ ਆ ਉਹ ਮੁੱਖ ਮੰਤਰੀ ਹੋਣਗੇ। ਸੋ ਜਦੋਂ ਹੁਣ ਮੁੱਖ ਮੰਤਰੀ ਦਾ ਅਹੁਦਾ ਦਿਸਦਾ ਹੈ ਸਾਰਿਆਂ ਨੂੰ, ਉਹਨਾਂ ਨੂੰ ਇਹ ਹੁੰਦਾ ਵੀ ਮੇਰਾ ਤਾਂ ਕੰਮ ਹੁਣ ਗਿਆ ਤੇ ਮੇਰਾ ਤਾਂ ਹੁਣ ਦਾ ਨਹੀਂ ਲੱਗਣਾ, ਤੇ ਇਸ ਕਰਕੇ ਉਹਨਾਂ ਨੂੰ ਹੁੰਦਾ ਕਿ ਜੇ ਮੇਰਾ ਨਹੀਂ ਲੱਗਦਾ ਤਾਂ ਫਿਰ ਦੂਜੇ ਦਾ ਵੀ ਕਿਉਂ ਲੱਗੇ, ਕਿਉਂਕਿ ਇਸੇ ਕਸ਼ਮਕਸ਼ ਦੇ ਵਿੱਚ ਕਾਂਗਰਸ ਨੇ ਮਾਰ ਖਾਧੀ ਹੈ ਪਹਿਲਾਂ। ਜਿਹੜੇ ਹੈਗੇ ਆ ਸੁਨੀਲ ਜਾਖੜ ਵਰਗੇ ਜਿਹੜੇ ਇੰਨੇ ਮਜੇ ਹੋਏ ਜਿਹੜੇ ਲੀਡਰ ਹੈ ਤੇ ਉਹਨਾਂ ਦਾ ਬੀਜੇਪੀ ਚ ਚਲਿਆ ਜਾਣਾ ਤੇ ਇਦੋਂ ਵੱਡਾ ਕਾਂਗਰਸ ਲਈ ਜਿਹੜਾ ਹੈਗਾ ਉਹ ਦੁਖਾਂਤ ਕੀ ਹੋ ਸਕਦਾ ਇੱਕ ਪਾਰਟੀ ਦਾ, ਉਸ ਲੀਡਰ ਦਾ ਜਿਹਦਾ ਮਤਲਬ ਕਿ ਜਿਹੜੇ ਪ੍ਰਵਾਨਿਤ ਲੀਡਰ ਸੀ ਸਰਵ ਪ੍ਰਵਾਨਿਤ ਪੰਜਾਬ ਦੇ ਵਿੱਚ, ਸਿੱਖਾਂ ਨੂੰ ਵੀ, ਹਿੰਦੂਆਂ ਨੂੰ ਵੀ, ਹੋਰਾਂ ਨੂੰ ਵੀ, ਕਿਸਾਨਾਂ ਨੂੰ ਵੀ, ਵਪਾਰੀਆਂ ਨੂੰ ਵੀ, ਤੇ ਉਹਨਾਂ ਦਾ ਸਿਰਫ ਇੱਕ ਆਪਣੀ ਪੋਲਿਟਿਕਸ ਦੇ ਵਿੱਚੋਂ ਜਿਹੜਾ ਹੈਗਾ ਬਾਹਰ ਹੋ ਜਾਣਾ, ਤੇ ਠੀਕ ਹੈ ਕਿਤੇ ਨਾ ਕਿਤੇ ਉਹਨਾਂ ਦਾ ਬੀਜੇਪੀ ਨਾਲ ਅੰਦਰ ਖਾਤੇ ਕੋਈ ਗੱਲ ਹੋਣੀ ਹੈ, ਇਸੇ ਕਰਕੇ ਉਹ ਉੱਧਰ ਚਲੇ ਗਏ, ਨਹੀਂ ਕਿਸੇ ਹੋਰ ਪਾਰਟੀ ਚ ਵੀ ਜਾ ਸਕਦੇ ਸੀ ਜਾਂ ਜਿਹੜੇ ਹੈ ਉਹ ਚੁੱਪ ਵੀ ਕਰ ਸਕਦੇ ਸੀ। ਤੇ ਇਸ ਤਰੀਕੇ ਦਾ ਜਿਹੜਾ ਹੈਗਾ ਹੁਣ ਵੀ ਕੀ ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਚੰਨੀ ਤੇ ਜਾਂ ਜਿਹੜਾ ਦੂਸਰਾ ਇੱਧਰਲਾ ਮਾਲਵੇ ਦੇ ਵਿੱਚ ਜਿਹੜਾ ਹੈਗਾ ਵਿਜੇਂਦਰ ਸਿੰਗਲਾ ਵਰਗੇ ਇੱਧਰਲਾ ਖੇਮਾ, ਉਹ ਹੁਣ ਪ੍ਰਗਟ ਸਿੰਘ ਦੇ ਨਾਲ ਪੂਰਾ ਦਿਲੋਂ ਮਨੋਂ ਤੁਰਨਗੇ ਜਾਂ ਨਹੀਂ ਤੁਰਨਗੇ, ਤੇ ਜ਼ਰੂਰੀ ਕਿ ਗੱਲ ਜਿਹੜੀ ਹੈ ਉਹ ਉੱਭਰ ਕੇ ਕਿਤੇ ਸਾਹਮਣੇ ਆਵੇ। ਜਿਵੇਂ ਪਿੱਛੇ ਇਹ ਲੜਾਈ ਸਾਰੀ ਉੱਭਰ ਕੇ ਸਾਹਮਣੇ ਆ ਗਏ ਸੀ, ਉਹ ਤਾਂ ਆਮੋ ਸਾਹਮਣੇ ਹੋ ਗਏ ਸੀ ਕਿ ਇੱਕ ਪਾਸੇ ਚੰਨੀ ਧੜਾ, ਦੂਜੇ ਪਾਸੇ ਜਿਹੜਾ ਹੈਗਾ ਇਹ ਰਾਜਾ ਵੜਿੰਗ ਦਾ ਧੜਾ। ਤੇ ਠੀਕ ਹੈ, ਉਹ ਧੜੇਬੰਦੀ ਦੇ ਵਿੱਚ ਇੱਕ ਹੋਰ ਵੀ ਅੱਗੇ ਛੋਟੇ ਮੋਟੇ ਧੜੇ ਸੀਗੇ, ਤੇ ਕੀ ਹੁਣ ਉਹ ਖਤਮ ਹੋਏਗੀ ਤੇ ਜਾਂ ਅੰਦਰ ਖਾਤੇ ਫਿਰ ਉਹੀ ਜਿਹੜਾ ਹੈਗਾ ਲੈਗ ਪੁਲਿੰਗ ਵਾਲਾ ਕੰਮ ਚੱਲਦਾ ਰਹੇਗਾ ਕਿ ਜੇ ਕਾਂਗਰਸ ਜਿੱਤ ਗਈ, ਜੇ ਕਾਂਗਰਸ ਦਾ ਬਹੁਮਤ ਆ ਗਿਆ ਤਾਂ ਫਿਰ ਪ੍ਰਧਾਨ ਜਿਹੜੇ ਮੁੱਖ ਮੰਤਰੀ ਤਾਂ ਇਹ ਬਣ ਜਾਣਗੇ, ਅਸੀਂ ਤਾਂ ਗਏ ਤੇ ਫਿਰ ਸਾਡਾ ਫਿਰ ਕਦੋਂ ਦਾ ਲੱਗੂਗਾ। ਇਹ ਇੱਦਾਂ ਦੀਆਂ ਜੇ ਉਹਨਾਂ ਦੇ ਮਨ ਚ ਜਿਹੜੀ ਹੈ ਇੱਕ ਇੱਕ ਚੱਲਦੀ ਰਹਿੰਦੀ ਹੈ ਸੋਚ, ਤੇ ਜਿਹਨੂੰ ਆਪਾਂ ਇੱਕ ਇੱਕ ਆਪਣੇ ਆਪ ਜਿਹੜਾ ਹੈਗਾ ਆਪਾਂ ਕਹਿੰਦੇ ਹਾਂ ਕਿ ਇਹ ਵੀ ਨਾਲ ਨਾਲ ਜਿਹੜਾ ਪੈਰਲ ਚੱਲ ਰਿਹਾ, ਤੇ ਫਿਰ ਜਿਹੜਾ ਹੈਗਾ ਉਹ ਮੁਕਾਬਲਾ ਕਰਨਾ ਜਿਹੜਾ ਹੈ ਮੈਨੂੰ ਮੁਸ਼ਕਲ ਜਾਪਦਾ।
0: ਸੋ ਆਪਾਂ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਹਾਲੇ ਮੁਸ਼ਕਲਾਂ ਕਾਂਗਰਸ ਦੀਆਂ ਖਤਮ ਨਹੀਂ ਹੋਈਆਂ। ਹਾਂ, ਜਿਹੜਾ ਉਹ ਖੁੱਲ੍ਹ ਕੇ ਰੌਲਾ ਰੱਪਾ ਪੈ ਰਿਹਾ ਸੀ ਉਹ ਹੁਣ ਹੋ ਸਕਦਾ ਕਿ ਅੰਦਰ ਖਾਤੇ ਚੱਲਦਾ ਰਹੇ, ਪਰ ਇਹਦੇ ਵਿੱਚ ਹਾਲੇ ਵੀ ਕੋਈ ਗਰੰਟੀ ਨਹੀਂ ਕਿ ਇੱਕ ਦੂਸਰੇ ਦੇ ਨਾਲ ਕਾਂਗਰਸੀ ਰਲ ਕੇ ਚੱਲਣਗੇ ਜਾਂ ਫਿਰ ਸਾਰੇ ਮਸਲੇ ਹੱਲ ਹੋ ਜਾਣਗੇ। ਸੋ ਫਿਲਹਾਲ ਇਹ ਵੀ ਸਮੇਂ ਦੇ ਉੱਤੇ ਛੱਡ ਕੇ ਚੱਲਣਾ ਪਊਗਾ। ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
1: ਹਾਂਜੀ, ਧੰਨਵਾਦ
0: ਜੀ। ਦੋਸਤੋ, ਇਹ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ। ਹਾਸਤੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674। ਅਤੇ ਥੋੜ੍ਹੀ ਦੇਰ ਦੇ ਵਿੱਚ ਦੋਸਤੋ ਵਾਪਸੀ ਕਰਦੇ ਹਾਂ ਅਗਲੇ ਪ੍ਰੋਗਰਾਮ ਲੈ ਕੇ, ਅਤੇ ਫਿਲਹਾਲ ਆਪਾਂ ਇੱਕ ਨਿੱਕੀ ਜਿਹੀ ਬ੍ਰੇਕ ਲੈਂਦੇ ਹਾਂ।

0: ਰੇਡੀਓ ਹਾਂਜੀ 1674 ਮੈਂ ਦੋਸਤੋ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਈ ਦਾ ਵਾਤਾਵਰਨ ਦੇ ਸੰਬੰਧ ਵਿੱਚ ਅਤੇ ਸਾਡੇ ਨਾਲ ਹਰਮਿੰਦਰ ਢਿੱਲੋਂ ਜੀ ਹਮੇਸ਼ਾ ਜੁੜਦੇ ਨੇ ਟੋਰੋਂਟੋ ਤੋਂ ਅਤੇ ਸਾਨੂੰ ਦੱਸਦੇ ਨੇ ਕਿ ਕੀ ਆਪਾਂ ਆਪਣੇ ਕਲਾਈਮੇਟ ਨੂੰ ਲੈ ਕੇ ਕਰ ਸਕਦੇ ਹਾਂ ਅਤੇ ਆਓ ਫਿਰ ਅੱਜ ਦੇ ਇਸ ਅੰਕ ਦੇ ਵਿੱਚ ਵੇਖਦੇ ਹਾਂ ਕਿ ਕੀ ਸਾਨੂੰ ਸਿੱਖਣ ਕਰਨ ਨੂੰ ਮਿਲਦਾ ਭਾਈ ਸਤਿ ਸ਼੍ਰੀ ਅਕਾਲ ਤੁਸੀਂ ਆਉਂਦੇ ਰਹੋ ਸਵਾਗਤ ਤੁਹਾਡਾ ਰੇਡੀਓ ਹਾਂਜੀ 'ਤੇ
1: ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਤੁਹਾਡੀ ਟੀਮ ਨੂੰ ਅਤੇ ਖਾਸ ਕਰਕੇ ਸੁਣਨ ਵਾਲਿਆਂ ਨੂੰ ਨਮਸਕਾਰ ਆਦਾਬ
0: ਜੀ ਹੋਰ ਸੁਣਾਓ ਕਿਵੇਂ ਤੁਹਾਡਾ ਦੇਸ਼ ਕਿਵੇਂ ਮੌਸਮ ਕੀ ਚੱਲ ਰਿਹਾ
1: ਬਹੁਤ ਅੱਛਾ ਜੀ ਮੌਸਮ ਸਾਡੇ ਹੁਣ ਬਦਲਣਾ ਸ਼ੁਰੂ ਹੋ ਗਿਆ ਹੌਲੀ ਹੌਲੀ ਠੰਡ ਆ ਰਹੀ ਹੈ ਅਤੇ ਅਸੀਂ ਆਪਣੇ ਫਰਨਸ ਵਗੈਰਾ ਔਨ ਕਰ ਰਹੇ ਹਾਂ ਹੌਲੀ ਹੌਲੀ
0: ਗੁੱਡ ਗੁੱਡ ਗੁੱਡ ਚਲੋ ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਕੀ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਕੀ ਨਵਾਂ ਲੈ ਕੇ ਆਇਓ
1: ਹਾਂਜੀ ਮੈਂ ਸੋਚ ਰਿਹਾ ਸੀ ਕਿ ਆਪਾਂ ਕਾਫੀ ਬੜੀਆਂ ਦੁਰਘਟਨਾਵਾਂ ਜਿਹੜੀਆਂ ਹੋਈਆਂ ਉਹਦੇ ਬਾਰੇ ਗੱਲ ਕਰ ਰਹੇ ਸੀ ਤੇ ਫਿਰ ਮੁੜ ਕੇ ਬਈ ਜੇ ਜਲਵਾਯੂ ਤਬਦੀਲੀ ਜਿਹੜੀ ਹੈ ਜਾਂ ਆਲਮੀ ਤਪਸ਼ ਹੈ ਇੰਨੀ ਖਤਰਨਾਕ ਹੈ ਤਾਂ ਫਿਰ ਬੰਦੇ ਦੇ ਮਨ ਚ ਸਵਾਲ ਉੱਠਦਾ ਵੀ ਮੈਂ ਕੀ ਕਰ ਸਕਦਾ ਨਾ ਤੇ ਅਸੀਂ ਕੀ ਕਰ ਸਕਦੇ ਹਾਂ ਬਈ ਇੱਕ ਤਾਂ ਸਰਕਾਰਾਂ ਨੇ ਕਰਨਾ ਵੱਡੀਆਂ ਕੰਪਨੀਆਂ ਨੇ ਕਰਨਾ ਜਿਹਨਾਂ ਦੇ ਮਿਸ਼ਨਸ ਨੇ ਤੇ ਪਰ ਮੈਂ ਕੀ ਕਰ ਸਕਦਾ ਸੋ ਆਖਿਰਕਾਰ ਤਾਂ ਇਹੀ ਗੱਲ ਜਿਹੜੀ ਮੈਟਰ ਕਰਦੀ ਹੈ ਵੀ ਅਸੀਂ ਕੀ ਕਰ ਸਕਦੇ ਹਾਂ ਤੇ ਮੈਂ ਉਹਦੇ ਬਾਰੇ ਸੋਚ ਰਿਹਾ ਸੀ ਵੀ ਅਸੀਂ ਜਿਹੜੀਆਂ ਚੀਜ਼ਾਂ ਬਿਨਾਂ ਬਿਨਾਂ ਤੁਹਾਡੇ ਬਹੁਤੇ ਖਰਚੇ ਤੋਂ ਜਾਂ ਤੁਹਾਡੇ ਲਾਈਫ ਸਟਾਈਲ 'ਤੇ ਅਸਰ ਪਾਇਆ ਕੀ ਕਰ ਸਕਦੇ ਹਾਂ ਕਿਉਂਕਿ ਸਾਰਾ ਕੁਛ ਸਾਡੀ ਕੰਜ਼ਮਪਸ਼ਨ ਨਾਲ ਜੁੜਿਆ ਹੋਇਆ ਜਿਹੜਾ ਸਾਡਾ ਮਿਸ਼ਨਸ ਨੇ ਅਤੇ ਜਿਹੜੀ ਸਭ ਤੋਂ ਜਿਹੜੀ ਜ਼ਿਆਦਾ ਇਹਨੂੰ ਡੈਮੇਜ ਕਰਦੀ ਹੈ ਉਹ ਕਾਰਬਨ ਡਾਈਆਕਸਾਈਡ ਹੈ ਜਿਹੜੀ ਜਿੱਥੇ ਵੀ ਧੂੰਆਂ ਬਲਦਾ ਨਿਕਲਦੀ ਹੈ ਅਤੇ ਉਹਦੇ ਨਾਲ ਨਾਲ ਜਿਹੜੀ ਇੱਕ ਮੀਥੇਨ ਗੈਸ ਹੈ ਭਾਵੇਂ ਕਿ ਉਹਦੀ ਕੁਆਂਟਿਟੀ ਬੜੀ ਘੱਟ ਹੁੰਦੀ ਹੈ ਪਰ ਉਹ ਸਾਡੀ ਜਲਵਾਯੂ ਤਬਦੀਲੀ ਲਈ ਸਭ ਤੋਂ ਵੱਧ ਖਤਰਨਾਕ ਹੈ ਬਈ ਉਹਦਾ ਜਿਹੜਾ ਡੈਮੇਜ ਹੁੰਦਾ ਉਹ ਕਾਰਬਨ ਡਾਈਆਕਸਾਈਡ ਨਾਲੋਂ 90 ਗੁਣਾ ਵੱਧ 90% ਨਹੀਂ 90 ਗੁਣਾ ਸੋ 9000% ਵੱਧ ਹੁੰਦਾ ਕਿ ਜੇ 1 ਗ੍ਰਾਮ ਕਾਰਬਨ ਡਾਈਆਕਸਾਈਡ ਹੋਵੇ ਤੇ 1 ਗ੍ਰਾਮ ਮੀਥੇਨ ਹੋਵੇ ਤੇ ਸੋਰੀ ਉਹਦੇ ਬਾਰੇ ਮਤਲਬ ਜਿਹੜਾ ਅਸੀਂ ਮੀਥੇਨ ਬੜੀਆਂ ਥਾਵਾਂ ਤੋਂ ਨਿਕਲਦੀ ਹੈ ਜਿਹੜੀਆਂ ਕੋਲੇ ਦੀਆਂ ਖਾਣਾਂ ਨੇ ਜਿਹੜੀਆਂ ਬੰਦ ਪਈਆਂ ਉਹਨਾਂ ਚੋਂ ਨਿਕਲਦੀ ਹੈ ਫਿਰ ਮੀਥੇਨ ਜਿਹੜੀਆਂ ਤੁਹਾਡੇ ਓਇਲ ਦੇ ਜਿੱਥੇ ਤੇਲ ਕੱਢਦੇ ਆ ਉਹਦੇ ਜਿਹੜੇ ਬਿੱਲ ਹੁੰਦੇ ਨੇ ਪੁਰਾਣੇ ਖੂਹ ਉਹ ਬੰਦ ਪਏ ਉਹਨਾਂ ਚੋਂ ਨਿਕਲਦੀ ਹੈ ਤੇ ਜਿਹੜੇ ਸਾਡੇ ਪੁਰਾਣੇ ਆ ਗਾਰਬੇਜ ਜਿੱਥੇ ਫੀ ਜਾਂਦਾ ਡੰਪ ਬਣਦੇ ਨੇ ਉਹਨਾਂ ਚੋਂ ਨਿਕਲਦੀ ਹੈ ਜਿਵੇਂ ਤੁਸੀਂ ਜਿਹੜਾ ਦਿੱਲੀ ਜਦੋਂ ਆਪਾਂ ਏਅਰਪੋਰਟ ਤੋਂ ਪੰਜਾਬ ਨੂੰ ਜਾਂਦੇ ਹਾਂ ਉੱਥੇ ਇੱਕ ਹਮੇਸ਼ਾ ਹੀ ਪਿਛਲੇ 20 ਸਾਲਾਂ ਤੋਂ ਇੱਕ ਡੰਪ ਹੈ ਤੋਂ ਜੋ ਅੱਗ ਨਿਕਲਦੀ ਰਹਿੰਦੀ ਹੈ ਸ਼ਾਇਦ ਉਹ ਕਹਿ ਰਹੇ ਸੀ ਹੁਣ ਰਿਮੂਵ ਕਰ ਰਿਹਾ ਪਿਛਲੇ ਕੁਝ ਮਹੀਨੇ ਪਹਿਲਾਂ ਤੇ ਉਹ ਜਿਹੜੀ ਅੱਗ ਨਿਕਲਦੀ ਹੈ ਡੰਪ ਦੇ ਵਿੱਚੋਂ ਗਾਰਬੇਜ ਤੋਂ ਉਹਨੂੰ ਉਹ ਮੀਥੇਨ ਗੈਸ ਨੂੰ ਅੱਗ ਲੱਗੀ ਹੁੰਦੀ ਹੈ ਸੋ ਜਿਹੜੀ ਮੀਥੇਨ ਹੈ ਤੇ ਇੱਕ ਜਿਹੜਾ ਸਾਡਾ ਸੰਬੰਧ ਹੈ ਸਾਡੇ ਰੋਜ਼ਾਨਾ ਜ਼ਿੰਦਗੀ ਦਾ ਮੀਥੇਨ ਗੈਸ ਦੇ ਨਾਲ ਉਹ ਹੈਗਾ ਜਿਹੜੀ ਸਾਡੀ ਕਿਚਨ ਦਾ ਵੇਸਟ ਹੁੰਦਾ ਫੂਡ ਵੇਸਟ ਜਿਹਨੂੰ ਆਪਾਂ ਕਹਿੰਦੇ ਹਾਂ ਬਚੀਆਂ ਸਬਜ਼ੀਆਂ ਜਿਹੜੇ ਪੁਰਾਣੀਆਂ ਖਰਾਬ ਹੋਈਆਂ ਚੀਜ਼ਾਂ ਖਾਣ ਵਾਲੀਆਂ ਚੀਜ਼ ਦਾਲ ਰੋਟੀ ਮੀਟ ਬਚਿਆ ਹੋਇਆ ਮੀਟ ਸਾਰਾ ਜਿਹੜਾ ਇਹ ਜਿਹੜਾ ਫੂਡ ਹੈ ਜਿਹੜਾ ਫੂਡ ਹੈ ਤੇ ਜੇ ਅਸੀਂ ਉਹ ਫੂਡ ਨੂੰ ਗਰਭ 'ਚ ਪਾ ਦਿੰਦੇ ਜਿਹੜਾ ਕਿ ਆਮ ਤੌਰ 'ਤੇ ਲੋਕ ਕਰਦੇ ਸੀ ਜਾਂ ਹਾਲੇ ਵੀ ਕਰਦੇ ਨੇ ਬਹੁਤੇ ਥਾਂ 'ਤੇ ਤੇ ਉਹ ਫਿਰ ਜਦੋਂ ਉਹ ਗਰਭ 'ਚ ਚਲਾ ਜਾਂਦਾ ਤੇ ਉਹਦੇ ਉੱਪਰ ਉਹ ਮਿੱਟੀ ਪਾ ਕੇ ਉਹਨੂੰ ਦੱਬ ਦਿੰਦੇ ਨੇ ਕਿਉਂਕਿ ਉੱਥੇ ਫਿਰ ਆਕਸੀਜਨ ਨਹੀਂ ਹੁੰਦੀ ਕਿਉਂਕਿ ਜੇ ਉਹਨੇ ਫੜਨਾ ਹੈ ਤਾਂ ਫੜਨ ਲਈ ਤੁਹਾਨੂੰ ਆਕਸੀਜਨ ਦਾ ਰਿਐਕਸ਼ਨ ਚਾਹੀਦਾ ਤੇ ਫਿਰ ਜਿਹੜਾ ਉਹ ਜਿਹੜਾ ਫੂਡ ਹੈ ਉਹ ਜਦੋਂ ਥੱਲੇ ਗਲਦਾ ਹੈ ਤੇ ਉਹਦੇ ਵਿੱਚੋਂ ਮੀਥੇਨ ਪੈਦਾ ਹੁੰਦੀ ਹੈ ਕਿਉਂਕਿ ਉਹਨਾਂ ਕਾਰਬਨ ਡਾਈਆਕਸਾਈਡ ਨਹੀਂ ਬਣਦੀ ਤੇ ਕਿਉਂਕਿ ਉੱਥੇ ਉਹਨੂੰ ਆਕਸੀਜਨ ਚਾਹੀਦੀ ਹੈ ਨਾ CO2 ਜਿਹੜਾ O2 ਹੈ ਉਹ ਆਕਸੀਜਨ ਹੈ ਤੇ ਥੱਲੇ ਜਦੋਂ ਮਿੱਟੀ ਦੇ ਥੱਲੇ ਦੱਬਿਆ ਜਾਵੇ ਉੱਥੇ ਆਕਸੀਜਨ ਤਾਂ ਹੈ ਨਹੀਂ ਤੇ ਸੋ ਜੇ ਅਸੀਂ ਜਿਹੜਾ ਸਾਡਾ ਖਾਣਾ ਹੈ ਵੱਖ ਵੱਖ ਸ਼ਹਿਰਾਂ 'ਚ ਵੱਖ ਵੱਖ ਪੋਲਿਸੀਜ਼ ਹੋਣਗੀਆਂ ਕਿਵੇਂ ਤੁਹਾਡੇ ਕਿਵੇਂ ਹੁੰਦਾ ਉਹ ਤੁਸੀਂ ਪਤਾ ਕਰੋਗੇ ਜਿੱਦਾਂ ਸਾਡੇ ਇੱਥੇ ਕੈਨੇਡਾ ਦੇ ਵਿੱਚ ਆ ਵੀ ਅਸੀਂ ਹਰ ਹਫ਼ਤੇ ਜਦੋਂ ਆਪਣਾ ਗਾਰਬੇਜ ਬਾਹਰ ਰੱਖੀਦਾ ਤੇ ਇੱਕ ਸਾਨੂੰ ਉਹਨੂੰ ਗ੍ਰੀਨ ਬਿਨ ਕਹਿੰਦੇ ਅਸੀਂ ਉਹ ਹਰੇ ਰੰਗ ਦਾ ਹੁੰਦਾ ਤੇ ਉਹਦੇ ਵਿੱਚ ਅਸੀਂ ਆਪਣਾ ਕਿਚਨ ਦਾ ਜਿਹੜਾ ਵੇਸਟ ਹੈ ਸਾਰਾ ਖਾਣੇ ਦਾ ਵੇਸਟ ਉਹ ਉਹ 'ਚ ਪਾ ਦੇਈਦਾ ਉਹ ਫਿਰ ਸਿਟੀ ਵਾਲੇ ਲਿਜਾ ਕੇ ਉਹਨੂੰ ਉਹ ਗਾਰਬੇਜ 'ਚ ਨਹੀਂ ਪਾਉਂਦੇ ਉਹਨੂੰ ਕੰਪੋਸਟ ਕਰਦੇ ਉਹਦਾ ਢੇਰ ਬਣਾਉਂਦੇ ਜਿਹਨੂੰ ਆਪਾਂ ਕਹਿੰਦਾ ਉਹ 'ਚ ਵਾਰਮ ਛੱਡ ਕੇ ਉਹ 'ਚ ਹੋਰ ਬੈਕਟੀਰੀਆ ਪਾ ਕੇ ਤੇ ਉਹਨੂੰ ਬਣਾ ਕੇ ਫਿਰ ਜਿਹੜੇ ਸਿਟੀ ਦੇ ਆਪਣੇ ਪਲਾਂਟ ਲੱਗੇ ਹੋਏ ਨੇ, ਬੂਟੇ ਲੱਗੇ ਹੋਏ ਨੇ, ਸਿਟੀ ਦੇ ਆਪਣੇ ਗਾਰਡਨਸ ਨੇ, ਉੱਥੇ ਵਰਤਦੇ ਆ, ਉਹ ਵੇਚਦੇ ਵੀ ਆ, ਤੁਸੀਂ ਵੀ ਜਾ ਕੇ ਲਿਆ ਸਕਦੇ ਹੋ ਉੱਥੋਂ ਜਿਹੜੀ ਢੇਰ ਬਣਿਆ ਹੋਇਆ, ਖਾਦ ਬਣੀ ਹੋਈ ਹੈ।
0: ਜੀ
1: ਤੇ ਜੇ ਅਸੀਂ ਆਪਣੇ ਮੰਨ ਲਓ ਆਪਾਂ ਇਹ ਦੱਸਣ ਲਈ ਵੀ ਇਹ ਕਿੰਨਾ ਖਤਰਨਾਕ ਹੈ ਉਹਨੂੰ ਗਰਭ ਵਿੱਚ ਪਾਉਣਾ, ਜੇ ਅਸੀਂ 5 ਕਿਲੋ ਆਪਣੀ ਕਿਚਨ ਦਾ ਜਿਹੜਾ ਪੁਰਾਣਾ ਫੂਡ ਹੈ ਉਹ ਅਸੀਂ ਉਹਨੂੰ ਕੰਪੋਸਟ ਨਾ ਪਾਈਏ, ਅਸੀਂ ਉਹਨੂੰ ਧਰਤੀ 'ਚ ਦੱਬ ਦਈਏ ਅਤੇ ਉਹਦੇ 'ਚ ਮੀਥੇਨ ਬਣੇ, ਜਿੰਨਾ 5 ਕਿਲੋ ਸਾਡਾ ਪੁਰਾਣਾ ਫੂਡ ਖਰਾਬ ਹੋਣ 'ਚ ਮੀਥੇਨ ਬਣ ਕੇ ਜਿੰਨਾ ਨੁਕਸਾਨ ਉਹਨੇ ਸਾਡੇ ਕਲਾਈਮੇਟ ਨੂੰ ਕਰਨਾ, ਜਿੰਨਾ ਨੁਕਸਾਨ ਉਹਨੇ ਸਾਡੇ ਜਲਵਾਯੂ ਤਬਦੀਲੀ ਨੂੰ ਕਰਨਾ ਉਹ ਓਨਾ ਹੀ ਆ ਜਿੰਨਾ ਇੱਕ ਐਵਰੇਜ ਕਾਰ 100 ਕਿਲੋਮੀਟਰ ਚੱਲਣ ਤੋਂ ਬਾਅਦ ਕਰਦੀ ਹੈ।
0: ਜੀ
1: 5 ਕਿਲੋ ਹਾਂ, ਹੁਣ ਦੇਖੋ ਆਪਣੇ ਪਿੰਡ ਘਰਾਂ ਦੇ ਵਿੱਚ ਖਾਸ ਕਰਕੇ ਆਪਾਂ ਜਿਹੜੇ ਇੰਡੀਆ ਪਾਕਿਸਤਾਨ ਵਗੈਰਾ ਤੋਂ ਆਏ, ਬੰਗਲਾਦੇਸ਼ ਤੋਂ, ਅਤੇ ਸਾਡੇ ਤਾਂ ਘਰਾਂ ਦੇ ਵਿੱਚ ਅਸੀਂ ਸਾਰਾ ਕੁਛ ਸਕਰੈਚ ਤੋਂ ਬਣਾਉਂਦੇ ਹਾਂ ਨਾ, ਸਾਡੇ ਅਸੀਂ ਕੋਈ ਫੈਕਟਰੀ ਦੀ ਬਣੀ ਹੋਈ ਚੀਜ਼ ਨਹੀਂ ਹੈ, ਰੋਟੀ ਤੁਸੀਂ ਆਟੇ ਤੋਂ ਬਣਾਉਂਦੇ ਹੋ, ਤੁਹਾਡੇ ਮਿਲਕ ਬਹੁਤ ਦੁੱਧ ਵਰਤ ਹੁੰਦਾ ਹੈ ਦਹੀਂ ਦੇ ਰੂਪ 'ਚ, ਸੋ ਸਬਜ਼ੀਆਂ ਅਸੀਂ ਬਹੁਤ ਬਣਾਉਂਦੇ ਹਾਂ, ਅਤੇ ਸਬਜ਼ੀਆਂ ਜਿਹੜੀਆਂ ਤੁਸੀਂ ਗੋਭੀ ਬਣਾਈ ਉਹ 'ਚੋਂ 1/2 ਕਿਲੋ ਅੱਧਾ ਭਾਰਤ ਜਿਹੜਾ ਗੋਭੀ ਦੇ ਡੰਡਨ ਨਿਕਲ ਜਾਂਦੇ ਆ, ਸੋ ਸਾਡੇ ਕਿਚਨ ਦਾ ਵੇਸਟ ਬਹੁਤ ਜ਼ਿਆਦਾ ਹੁੰਦਾ ਹੈ ਨਾ, ਅਤੇ ਸਬਜ਼ੀਆਂ ਦੇ ਛਿਲਕੇ ਨੇ ਜਿਹੜੇ ਬਚੀਆਂ ਹੋਈਆਂ, ਕੋਈ ਬਚ ਗਈ, ਕੋਈ ਜੂਠੀ ਛੱਡੀ ਜਿਹੜੀ ਹੈ, ਤੇ ਸੋ 5 ਕਿਲੋ ਤਾਂ ਸਾਡੇ ਬੜਾ ਆਮ ਹੀ ਹੋ ਜਾਂਦਾ, ਆਮ ਘਰ ਦੇ ਵਿੱਚ ਇਹ ਤੁਹਾਡਾ ਤੁਸੀਂ ਕਹਿ ਲਓ ਵੀ ਜੇ 4 ਬੈਗ ਵੀ ਹੋ ਗਏ, 5 ਬੈਗ ਵੀ ਹੋ ਗਏ, ਤੁਹਾਡਾ 20-25 ਕਿਲੋ ਤੱਕ ਕਿਚਨ ਦਾ ਵੇਸਟ ਹੋ ਜਾਂਦਾ, ਜਿਹਦੇ ਘਰ 'ਚ 5-6 ਫੈਮਿਲੀ ਮੈਂਬਰ ਰਹਿੰਦੇ ਨੇ, ਬੱਚੇ ਨੇ, ਬਜ਼ੁਰਗ ਨੇ, ਸੋ ਤੁਸੀਂ ਵੇਖ ਲਓ ਵੀ ਜੇ ਤੁਸੀਂ ਉਹਨੂੰ ਗਰਭ ਵਿੱਚ ਜਾਣ ਤੋਂ ਰੋਕ ਲਓ ਅਤੇ 25 ਕਿਲੋ ਨੂੰ, ਅਤੇ ਤੁਸੀਂ ਉਹਨੂੰ ਕੰਪੋਸਟ ਡਾਇਵਰਟ ਕਰ ਦਿਓ ਜਿੱਥੇ ਵੀ ਤੁਹਾਡੇ ਅਵੇਲੇਬਲ ਹੈ, ਅਤੇ ਉਹ 500 ਕਿਲੋਮੀਟਰ, ਇਹ ਆਪਾਂ 1 ਹਫ਼ਤੇ ਦੀ ਗੱਲ ਕਰ ਰਹੇ ਹਾਂ, ਤਾਂ 500 ਕਿਲੋਮੀਟਰ ਜਿਹੜੀ ਕਾਰ ਚੱਲਣ ਦਾ ਡੈਮੇਜ ਹੈ ਉਹਦੇ ਬਰਾਬਰ ਦਾ ਡੈਮੇਜ ਤੁਸੀਂ ਰੋਕ ਲਿਆ। ਅਤੇ ਆਮ ਤੌਰ 'ਤੇ ਅਸੀਂ ਆਪਣੀ ਕਾਰ ਨੂੰ 500 ਕਿਲੋਮੀਟਰ ਨਹੀਂ ਚਲਾਉਂਦੇ, ਸੋ ਜੇ ਤੁਹਾਡੇ ਕੋਲ ਡੀਜ਼ਲ ਵਾਲੀ ਪੈਟਰੋਲ ਵਾਲੀ ਕਾਰ ਹੈ ਤਾਂ ਤੁਸੀਂ ਉਹਨੂੰ ਸੋਚ ਰਹੇ ਹੋ ਇਲੈਕਟ੍ਰਿਕ ਲੈਣ ਬਾਰੇ, ਔਰ ਸੋਚਣਾ ਚਾਹੀਦਾ, ਪਰ ਕਾਰ ਲੈਣਾ ਵੱਡੀ ਚੀਜ਼ ਹੈ, ਟਾਈਮ ਲੱਗਦਾ, ਰਕਮ ਵੱਡੀ ਚਾਹੀਦੀ ਹੈ, ਪਰ ਜੇ ਤੁਸੀਂ ਆਪਣੇ ਕਿਚਨ ਵੇਸਟ ਨੂੰ ਹੀ ਗਾਰਬੇਜ ਜਾਣ ਤੋਂ ਰੋਕ ਕੇ ਤੁਸੀਂ ਉਹਨੂੰ ਕੰਪੋਸਟ ਲੈ ਜਾਓ ਤੇ ਤੁਸੀਂ ਆਪਣੀ ਕਾਰ ਵੱਲੋਂ ਵਾਤਾਵਰਣ ਦੇ ਕੀਤੇ ਨੁਕਸਾਨ ਤੋਂ ਕਈ ਗੁਣਾ ਵੱਧ ਤੁਸੀਂ ਉਹਦਾ ਫਾਇਦਾ ਕਰ ਸਕਦੇ।
0: ਗੁੱਡ
1: ਨਾ, ਹਾਂ ਤੁਸੀਂ ਜੇ ਸੋਚ ਲਓ ਵੀ ਜੇ ਤੁਹਾਡੇ ਕੋਲ ਇੱਕ ਆਪਸ਼ਨ ਆ ਵੀ ਤੁਸੀਂ ਕਿਚਨ ਦੇ ਵੇਸਟ ਨੂੰ ਕਰਨਾ ਜਿੱਥੇ ਤੁਹਾਡਾ ਕੋਲ ਬੜਾ ਪੈਸਾ ਨਹੀਂ ਲੱਗਦਾ, ਅਤੇ ਜਦੋਂ ਸਿਟੀ ਵਾਲੇ ਲੈ ਕੇ ਜਾਂਦੇ ਨੇ ਫਿਰ ਤਾਂ ਕੁਛ ਵੀ ਨਹੀਂ ਲੱਗਦਾ, ਜੇ ਤੁਸੀਂ ਆਪਣੇ ਘਰ ਦੇ ਪਿੱਛੇ ਕੰਪੋਸਟ ਬਣਾਉਣਾ ਆ ਤੁਹਾਨੂੰ ਜਿਹੜਾ ਪਲਾਸਟਿਕ ਦੇ ਹੁੰਦੇ ਉਹ ਲੈਣਾ ਪਏਗਾ, ਅਤੇ ਸੋ ਇੱਕ ਪਾਸੇ ਤੁਸੀਂ ਵਾਤਾਵਰਨ ਨੂੰ ਬਚਾਉਣ ਲਈ ਆਪਣੇ ਘਰ ਦਾ 20-25 ਕਿਲੋ ਜਿਹੜਾ ਤੁਹਾਡਾ ਹਫ਼ਤੇ ਦਾ ਫੂਡ ਵੇਸਟ ਹੈ ਉਹਨੂੰ ਡਾਇਵਰਟ ਕਰ ਦਿਓ, ਅਤੇ ਜਾਂ ਤੁਸੀਂ ਜਿਹੜੀ ਕਾਰ ਹੈ ਜਿਹੜੀ 500 ਕਿਲੋਮੀਟਰ ਚੱਲਣੀ ਸੀ ਉਹਨੂੰ ਇਲੈਕਟ੍ਰਿਕ ਕਰ ਲਓ ਨਾ। ਅਤੇ ਸੋ ਕਈ ਵਾਰੀ ਅਸੀਂ ਨਾ ਬਾਈ ਜੀ ਇਸ ਤਰ੍ਹਾਂ ਹੁੰਦਾ ਜਦੋਂ ਅਸੀਂ ਗੱਲਾਂ ਕਰਦੇ ਹਾਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਹਾਂ, ਕਿੰਨੇ ਲੱਖ ਮਿਲੀਅਨ ਬਿਲੀਅਨ ਟਨ, ਅਤੇ ਕਈ ਵਾਰੀ ਸਾਨੂੰ ਫਿਰ ਉਹਦਾ ਨਾ ਨੁਕਸਾਨ ਹੋ ਜਾਂਦਾ ਕਿ ਅਸੀਂ ਸੋਚਦੇ ਵੀ ਇਹ ਤਾਂ ਸਾਡੀ ਵਿੱਤ ਤੋਂ ਬਾਹਰ ਹੈ, ਇਹ ਮੇਰੇ ਮੈਂ ਨਹੀਂ ਕਰ ਸਕਦਾ, ਇੱਕ ਸਧਾਰਨ ਬੰਦਾ ਇਹਦੇ ਬਾਰੇ ਤਾਂ ਸਰਕਾਰਾਂ ਜਾਂ ਵੱਡੀਆਂ ਕੰਪਨੀਆਂ ਹੀ ਕਰ ਸਕਦੀਆਂ ਨੇ, ਅਤੇ ਉਹਦਾ ਨੁਕਸਾਨ ਹੁੰਦਾ, ਅਤੇ ਇਹ ਸਾਰਾ ਕੁਛ ਜਿਹੜਾ ਜੁੜਿਆ ਹੋਇਆ ਇਹਦੇ ਵਿੱਚ ਜਿਹੜੀ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਜਿਉਂਦੇ ਹਾਂ ਉਹਦੇ ਨਾਲ ਜਿਹੜੇ ਜੁੜੇ ਹੋਏ ਨੇ ਸਿੰਪਲ ਸਟੈਪ ਨੇ ਜਿਵੇਂ ਕਿਚਨ ਦਾ, ਅਤੇ ਉਹਦਾ ਵੀ ਬੜਾ ਵੱਡਾ ਹਿੱਸਾ।
0: ਸੋ ਆਪਾਂ ਵੀ ਆਪੋ ਆਪਣੇ ਪੱਧਰ ਦੇ ਉੱਤੇ ਘਰੋ ਘਰੀ ਬਥੇਰਾ ਕੁਛ ਕਰ ਸਕਦੇ ਹੁੰਦੇ ਹਾਂ, ਕੌਂਸਲਾਂ ਦੇ ਵੱਲੋਂ ਸਾਨੂੰ ਉਹ ਸਾਰੀਆਂ ਸੁਵਿਧਾਵਾਂ ਦਿੱਤੀਆਂ ਵੀ ਜਾਂਦੀਆਂ ਨੇ, ਪਰ ਆਪਾਂ ਸਿਰਫ ਆਪਣਾ ਥੋੜ੍ਹਾ ਸਮਾਂ ਬਿਤਾਉਂਦੇ ਹਾਂ, ਬਚਾਉਂਦੇ ਹਾਂ, ਜਾਂ ਫਿਰ ਅਣਗਹਿਲੀ ਕਰਦੇ ਹਾਂ, ਜਾਂ ਫਿਰ ਇੱਦਾਂ ਕਹਿ ਲਓ ਵੀ ਲੈਕ ਆਫ ਨੌਲੇਜ, ਸਾਨੂੰ ਪਤਾ ਹੀ ਨਹੀਂ ਹੈ ਕਿ ਆਪਾਂ ਇਹ ਵੀ ਕਰ ਸਕਦੇ ਹਾਂ ਜਾਂ ਆਪਾਂ ਕਿਉਂ ਕਰ ਰਹੇ ਹਾਂ। ਸੋ ਜਿੱਦਾਂ ਤੁਸੀਂ ਦੱਸਿਆ ਇੱਥੇ ਆਸਟ੍ਰੇਲੀਆ ਦੇ ਵਿੱਚ ਵੀ ਹਰਾ ਬਿੰਨ ਜਿਹੜਾ ਉਹ ਮਿਲਦਾ ਨਾਲ, ਉਹਦੇ ਵਿੱਚ ਤੁਸੀਂ ਗ੍ਰੀਨ ਵੱਖਰਾ ਪਾਉਣਾ ਹੁੰਦਾ, ਅਤੇ ਜਿਹੜੇ ਪਾਸੇ ਤੁਸੀਂ ਇਸ਼ਾਰਾ ਕੀਤਾ ਕਿ ਹੁਣ ਜਿਹੜਾ ਸਾਡੇ ਘਰ ਦਾ ਗਿੱਲਾ ਕੂੜਾ ਵਾ, ਕੋਈ ਸਬਜ਼ੀਆਂ ਦੇ ਛਿਲਕੇ ਨੇ, ਫਲਾਂ ਫਰੂਟਾਂ ਦੇ ਕੋਈ ਛਿਲਕੇ ਨੇ, ਜਾਂ ਫਿਰ ਹੋਰ ਜੋ ਵੀ ਆਪਾਂ ਖਾਂਦੇ ਪੀਂਦੇ ਹਾਂ ਜਿਹੜਾ ਕਿ ਕੱਚਾ ਵਾ ਅਤੇ ਗਿੱਲਾ ਵਾ, ਇਹ ਨਹੀਂ ਕਿ ਬਣੀ ਸਬਜ਼ੀ ਬਣੇ ਛੋਲੇ ਵਿੱਚ ਪਾ ਦਈਏ, ਉਹ ਸਾਰਾ ਜਿਹੜਾ ਵਾ ਹਰਿਆ ਸਮਾਨ ਆ ਉਹਦਾ ਆਪਾਂ ਫਿਰ ਖਾਦ ਬਣਾ ਸਕਦੇ ਹਾਂ। ਸੋ ਉਹਦੇ ਨਾਲ ਵੀ ਤਾਂ ਸਾਡਾ ਖਰਚਾ ਬਚਦਾ। ਮੈਂ ਖੁਦ ਇਹ ਐਕਸਪੀਰੀਅੰਸ ਕੀਤਾ ਜੀ, ਜਿਹੜਾ ਆਪਾਂ ਆਪ ਘਰ ਜਿਹੜਾ ਸਬਜ਼ੀਆਂ ਦਾ ਆਪਾਂ ਜਾਂ ਫਿਰ ਹੋਰ ਜਿਹੜੀਆਂ ਅਖਬਾਰਾਂ ਹੋ ਗਈਆਂ, ਗੱਤੇ ਹੋ ਗਏ, ਇਹ ਸਾਰਾ ਕੁਛ ਜਿਹੜਾ ਜਾਂ ਫਿਰ ਪੱਤੇ ਪੁੱਤੇ, ਉਹ ਸਾਰਾ ਕੁਛ ਐਵੇਂ ਡੰਪ ਦੇ ਵਿੱਚ ਸੁੱਟਣ ਦੇ ਨਾਲੋਂ ਜਦੋਂ ਆਪਾਂ ਉਹਦੀ ਖਾਦ ਬਣਾਉਂਦੇ ਹਾਂ ਆਪਾਂ, ਤਾਂ ਲਗਭਗ ਮੈਂ ਇਹ ਵੇਖਿਆ ਕਿ 3 ਗੁਣਾ ਸਾਡਾ ਜਿਹੜਾ ਵੇਸਟ ਵਾਲਾ ਬਿਨ ਆ ਜਿਹ 'ਚ ਆਪਾਂ ਗਾਰਬੇਜ ਸੁੱਟਦੇ ਹਾਂ ਉਹ ਖਾਲੀ ਜਾਣ ਲੱਗ ਪਿਆ। ਯਾਨੀ ਕਿ ਇੰਨਾ ਜ਼ਿਆਦਾ ਉਹਦੇ ਵਿੱਚ ਇਹ ਰਸੋਈ ਵਾਲਾ ਸਮਾਨ ਜਾ ਰਿਹਾ ਸੀ ਜਿਹੜਾ ਕਿ ਹੁਣ ਖਾਦ ਦੇ ਵਿੱਚ ਕਨਵਰਟ ਹੋ ਗਿਆ, ਜਾਂ ਤੁਸੀਂ ਕੰਪੋਸਟਿੰਗ ਦੇ ਵਿੱਚ ਕਰ ਸਕਦੇ ਹੋ, ਅਤੇ ਉਹਦੇ ਨਾਲ ਜਿਹੜੀ ਇਹ ਨਹੀਂ ਕਿ ਵਾਤਾਵਰਣ ਦਾ ਚਲੋ ਜਿਹੜਾ ਤੁਸੀਂ ਫਾਇਦਾ ਦੱਸ ਰਹੇ ਹੋ ਉਸ ਤੋਂ ਬਲਹਿਦਾ ਜਿਹੜੀ ਘਰੇਲੂ ਤੁਹਾਡੀ ਖਾਦ ਬਣ ਜਾਂਦੀ ਆ ਉਹ ਤੁਹਾਨੂੰ ਬਾਜ਼ਾਰੋਂ ਲਿਆਉਣੀ ਨਹੀਂ ਪੈਂਦੀ। ਅਤੇ ਖਾਦਾਂ ਤਾਂ ਇੱਥੇ ਆਪਾਂ ਵੇਖੀਏ ਕਿ ਸਾਨੂੰ ਹਰ ਹਫ਼ਤੇ ਹਰ 2 ਹਫ਼ਤੇ ਬਾਅਦ ਕੁਛ ਨਾ ਕੁਛ ਪਾਉਣਾ ਹੀ ਪੈਂਦਾ, ਮਿੱਟੀ ਦੇ ਵਿੱਚ ਉੱਦਾਂ ਤਾਂ ਕੁਛ ਨਿਕਲਦਾ ਵੀ ਨਹੀਂ ਆ, ਸੋ ਇਹ ਵੀ ਇੱਕ ਵੱਡਾ ਫਾਇਦਾ।
1: ਹਾਂਜੀ ਹਾਂਜੀ ਬਿਲਕੁਲ, ਤੁਸੀਂ ਜਿਵੇਂ ਠੀਕ ਕਿਹਾ, ਅਤੇ ਕਈ ਵਾਰੀ ਅਸੀਂ ਛੋਟੀਆਂ ਗੱਲਾਂ ਨੂੰ ਉਨੀ ਮਹੱਤਤਾ ਨਹੀਂ ਦਿੰਦੇ, ਅਤੇ ਇਹ ਸਾਨੂੰ ਕਰਨਾ ਚਾਹੀਦਾ। ਜਿਵੇਂ ਤੁਸੀਂ ਦੱਸਿਆ ਵੀ ਸਿਟੀ ਵਾਲੇ ਲਿਜਾਂਦੇ ਨੇ, ਉਹ ਤਾਂ ਸਾਡਾ ਕੋਈ ਧੇਲਾ ਵੀ ਨਹੀਂ ਲੱਗਦਾ, ਅਤੇ ਸਾਡੇ ਵੀ ਇੱਥੇ ਲੈ ਕੇ ਜਾਂਦੇ ਨੇ, ਪਰ ਇਹਦੇ ਬਾਵਜੂਦ ਵੀ ਸਰਕਾਰਾਂ ਔਰ ਇੰਨਾ ਜ਼ੋਰ ਲਾਉਣ ਦੇ ਬਾਵਜੂਦ ਸਾਡੀ ਸਟੀਟ 'ਤੇ ਕੋਈ, ਮੈਂ ਕਹਾਂਗਾ ਵੀ ਕੋਈ 20% ਘਰ ਨੇ ਜਿਹੜੇ ਹਾਲੇ ਵੀ ਗ੍ਰੀਨ ਬਿਨ ਨਹੀਂ ਬਾਹਰ ਰੱਖਦੇ, ਉਹਨਾਂ ਦੇ ਜਿਸ ਦਿਨ ਹੁੰਦਾ ਉਹ ਨਹੀਂ, ਇਕੱਲਾ ਗਾਰਬੇਜ ਹੀ ਪਿਆ ਹੁੰਦਾ। ਅਤੇ ਤੁਸੀਂ ਗਾਰਬੇਜ ਦੀ ਗੱਲ ਕੀਤੀ, ਸਾਡੇ ਵੀ ਜਿਹੜਾ ਸਾਡੇ ਗਾਰਬੇਜ ਸਾਡੇ ਜਿਹੜਾ ਗ੍ਰੀਨ ਬਿਨ ਹੈ ਉਹ ਹਰ ਹਫ਼ਤੇ ਜਾਂਦਾ, ਅਤੇ 1 ਹਫ਼ਤੇ ਉਹ ਰੀਸਾਈਕਲਿੰਗ ਵਾਲਾ ਲੈ ਕੇ ਜਾਂਦੇ, ਉਹਦੀ ਫਿਰ ਉਹਨੂੰ ਬਲੂ ਬਿਨ ਕਹਿੰਦੇ ਆ, ਅਤੇ ਇਹ ਫਿਰ 1 ਹਫ਼ਤੇ ਉਹ ਗਾਰਬੇਜ ਲੈ ਕੇ ਜਾਂਦੇ ਆ। ਸੋ ਸਾਡਾ ਜਿਹੜਾ ਗਾਰਬੇਜ ਵਾਲਾ ਜਿਹੜਾ 15 ਦਿਨ ਵੱਲ ਜਾਂਦਾ ਉਹ ਤਕਰੀਬਨ ਖਾਲੀ ਹੁੰਦਾ, ਉਹ 'ਚ ਹੋ ਸਕਦਾ ਛੋਟਾ ਜਿਹਾ ਕਿਤੇ ਕੋਈ ਮਾੜਾ ਮੋਟੀ ਚੀਜ਼ ਹੋਵੇ, ਅਦਰਵਾਈਜ਼ ਉਹ ਖਾਲੀ ਰਹਿੰਦਾ। ਸੋ ਇਹਦਾ ਮਤਲਬ ਬਹੁਤੀਆਂ ਚੀਜ਼ਾਂ ਜਿਹੜੀਆਂ ਸਾਡੇ ਘਰਾਂ 'ਚ ਨੇ ਉਹਨੂੰ ਅਸੀਂ ਗ੍ਰੀਨ ਬਿਨ ਜਾਂ ਬਲੂ ਬਿਨ 'ਚ ਰੀਸਾਈਕਲ ਕਰਕੇ ਜਾਂ ਕੰਪੋਸਟ 'ਚ ਪਾ ਸਕਦੇ ਹਾਂ, ਅਤੇ ਉਹਦਾ ਬੜਾ ਵੱਡਾ ਫਰਕ ਪੈਂਦਾ। ਅਤੇ ਸੋ ਤੁਸੀਂ ਇਹੀ ਨਹੀਂ ਤੁਸੀਂ ਆਪ ਕਰੋ, ਤੁਸੀਂ ਇਹ ਗੱਲ ਆਪਣੇ ਜਿਹੜੇ ਤੁਹਾਡੇ ਰਿਸ਼ਤੇਦਾਰ ਨੇ, ਪਰਿਵਾਰ ਵਾਲੇ ਨੇ, ਤੁਹਾਡੇ ਗੁਆਂਢੀ ਨੇ, ਤੁਹਾਡੇ ਦੋਸਤ ਨੇ, ਤੁਸੀਂ ਉਹਨਾਂ ਨਾਲ ਵੀ ਗਾਹੇ ਵਗਾਹੇ ਗੱਲ ਕਰਕੇ ਵੀ ਤੁਹਾਨੂੰ ਇਹ ਕਰਨਾ ਚਾਹੀਦਾ, ਔਰ ਇਹਦੇ 'ਤੇ ਕੋਈ ਮੁੱਲ ਨਹੀਂ ਲੱਗਦਾ। ਸਿਰਫ ਤੁਸੀਂ ਧਿਆਨ ਹੀ ਰੱਖਣਾ ਵੀ ਕਿਹੜੀ ਚੀਜ਼ ਨੂੰ ਗਾਰਬੇਜ ਪਾਉਣਾ ਅਤੇ ਕਿਹੜੀ ਚੀਜ਼ ਨੂੰ ਹੋਰ ਪਾਸੇ ਰੱਖਣਾ, ਤਾਂ ਕਿ ਉਹ ਜਿਹੜੀ ਆ ਆਪਣੀ ਪ੍ਰੋਪਰ ਥਾਂ 'ਤੇ ਜਾ ਸਕੇ। ਸੋ ਇਹ ਜਿਹੜਾ ਸਾਨੂੰ, ਹਾਂ ਮੈਂ ਤੈਨੂੰ ਥੋੜ੍ਹੀ ਜਿਹੀ ਮਿਸਾਲ ਦਿੰਦਾ ਵੀ ਮੈਂ ਮੇਰਾ ਆਫਿਸ ਹੈ ਜੀ ਉਹ 20 ਸਾਲ ਹੋ ਗਏ, ਹਾਂ 20 ਸਾਲ ਹੋ ਗਏ ਮੇਰਾ ਆਫਿਸ ਨੂੰ, ਮੇਰਾ ਲਾਇਰ ਦਾ ਆਫਿਸ ਹੈ, ਅਤੇ ਕਿਉਂਕਿ ਕਮਰਸ਼ੀਅਲ ਬਿਲਡਿੰਗਾਂ 'ਚ ਇਹ ਜਿਹੜਾ ਗ੍ਰੀਨ ਹੁੰਦਾ ਬਿਨ ਨਹੀਂ ਹੁੰਦਾ, ਅਤੇ ਮੈਂ ਉੱਥੇ ਗ੍ਰੀਨ ਬਿਨ ਲਾਇਆ ਹੋਇਆ, ਸਾਡੇ 10-12 ਇੰਪਲੋਈ ਨੇ, ਅਤੇ ਮੈਂ ਉਹਨੂੰ ਕੱਢ ਕੇ ਲਿਆ ਕੇ ਹਰ ਹਫ਼ਤੇ ਆਪਣੇ ਘਰ ਲਿਆਉਣਾ, ਘਰ ਲਿਆ ਕੇ ਮੈਂ ਜਿਹੜਾ ਸਾਡੇ ਗ੍ਰੀਨ ਬਿਨ ਆ ਮੈਂ ਉਹਦੇ 'ਚ ਪਾ ਦਿੰਦਾ, ਅਤੇ ਮੈਨੂੰ ਇਹ ਕੰਮ ਕਰਦੇ ਨੂੰ 20 ਸਾਲ ਹੋ ਗਏ। ਸੋ ਤੁਸੀਂ ਵੀ ਜਿਹੜਾ ਇਹ ਆਪਣਾ ਠੀਕ ਕਰਨ ਤੋਂ ਬਾਅਦ ਹੁਣ ਤੁਸੀਂ ਇਮੈਜਿਨ ਕਰੋ ਵੀ ਜੇ ਤੁਸੀਂ ਆਪਣੇ ਇੱਕ ਰਿਸ਼ਤੇਦਾਰ ਨੂੰ ਵੀ ਲਾ ਦਿੱਤਾ, ਅਤੇ ਉਹਦਾ 20 ਕਿਲੋ ਗ੍ਰੀਨ ਬਿਨ ਜਿਹੜਾ ਸੀ ਬਣਨ ਜਾਣ ਲੱਗ ਪਿਆ ਗਾਰਬੇਜ ਤੋਂ ਬਜਾਏ, ਤੁਸੀਂ ਉਹਨਾਂ ਦੀ 400 ਕਿਲੋਮੀਟਰ ਦੀ ਕਾਰ ਨਾਲ ਨੁਕਸਾਨ ਹੁੰਦਾ ਉਹ ਬਚਾ ਲਿਆ। ਜੇ ਉਹ ਕਾਰ ਚਲਾਉਂਦੇ ਆ 400 ਕਿਲੋਮੀਟਰ, ਤੁਸੀਂ ਇਹ ਮੰਨ ਲਓ ਵੀ ਉਹਨਾਂ ਦੀ ਕਾਰ ਜਿਹੜੀ ਆ ਹੁਣ ਉਹ ਇਲੈਕਟ੍ਰਿਕ ਬਣ ਗਈ, ਕਿਉਂਕਿ ਤੁਸੀਂ ਉਹਨਾਂ ਦਾ ਬਚਾਅ ਪਹਿਲਾਂ ਹੀ ਕਰ ਲਿਆ ਇਲੈਕਟ੍ਰਿਕ ਕਾਰ ਲੈਣ ਤੋਂ ਪਹਿਲਾਂ ਹੀ। ਸੋ ਇਹ ਜਿਹੜਾ ਸਾਨੂੰ ਇਹਦੇ ਵਿੱਚ, ਅਤੇ ਤੁਸੀਂ ਆਪਣੇ ਜਿਹੜੇ ਤੁਹਾਡੇ ਆਂਢੀ ਗੁਆਂਢੀ ਨਹੀਂ ਰੱਖਦੇ ਉਹਨਾਂ ਨਾਲ ਗੱਲ ਚਲਾ ਸਕਦੇ ਹੋ, ਤੁਸੀਂ ਜੇ ਤੁਹਾਨੂੰ ਲੱਗਦਾ ਵੀ ਹਾਲੇ ਬਹੁਤ ਲੋਕ ਨੇ ਜਿਹੜੇ ਨਹੀਂ ਇਹਦੇ ਬਾਰੇ ਤੁਹਾਡੇ ਸ਼ਹਿਰ ਦੇ ਵਿੱਚ ਨਹੀਂ ਰੱਖਦੇ, ਤੁਸੀਂ ਆਪਣੇ ਜਿਹੜੇ ਸਿਟੀ ਵਾਲੇ ਨੇ ਉਹਨਾਂ ਨੂੰ ਲਿਖੋ ਵੀ ਮੈਨੂੰ, ਮੈਂ ਦੇਖਿਆ ਵੀ ਆਪਣੀ ਸਟਰੀਟ 'ਤੇ ਜਾਂ ਆਪਣੇ ਸ਼ਹਿਰ 'ਚ ਬਹੁਤੇ ਲੋਕ ਗ੍ਰੀਨ ਬਿਨ ਨਹੀਂ ਵਰਤਦੇ, ਉਹਨਾਂ ਨੂੰ ਕਹੋ ਉਹ ਆਪਣੀਆਂ ਪੋਲਿਸੀਆਂ ਬਦਲਣ, ਜਿਵੇਂ ਕਿ ਉਹ ਦੇਖਣ ਜਿੱਥੇ ਵੀ ਕੈਨੇਡਾ ਦੇ ਕਈ ਸ਼ਹਿਰਾਂ 'ਚ ਆ ਉਹ ਰੈਂਡਮ ਆਉਂਦੇ ਨੇ, ਉਹ ਦੇਖਦੇ ਆ ਵੀ ਤੁਸੀਂ ਆਪਣਾ ਗ੍ਰੀਨ ਬਿਨ ਬਾਹਰ ਰੱਖਿਆ ਕਿ ਨਹੀਂ ਰੱਖਿਆ, ਜੇ ਨਹੀਂ ਰੱਖਿਆ ਤਾਂ ਫਿਰ ਤੁਹਾਡੇ ਗਾਰਬੇਜ 'ਚ ਦੇਖਦੇ ਆ ਵੀ ਤੁਸੀਂ ਉਹ ਕਿਚਨ ਦਾ ਵੇਸਟ ਉਹਦੇ ਵਿੱਚ ਨਹੀਂ ਪਾਇਆ, ਜੇ ਤੁਸੀਂ ਉਹ 'ਚ ਪਾਇਆ ਹੋਇਆ ਤਾਂ ਉਹ ਤੁਹਾਨੂੰ 1 ਜਾਂ 2 ਵਾਰਨਿੰਗ ਦਿੰਦੇ ਆ, ਅਤੇ ਉਹ ਤੋਂ ਬਾਅਦ ਫਿਰ ਤੁਹਾਨੂੰ ਉਹ ਜੁਰਮਾਨਾ ਕਰ ਦਿੰਦੇ ਆ
0: ਓਕੇ
1: ਵੀ ਤੁਸੀਂ ਇਹਨੂੰ ਨਹੀਂ ਵਰਤਿਆ। ਸੋ ਤੁਸੀਂ ਵੀ ਇੱਦਾਂ ਦਾ ਜਿਹੜਾ ਆ ਤੁਸੀਂ ਆਪਣੇ ਸਿਟੀ ਦੇ ਕੌਂਸਲਰ ਦੇ ਨਾਲ ਜਾਂ ਜੋ ਵੀ ਤੁਹਾਡਾ ਉਹ ਹੈ ਉਹਦੇ ਨਾਲ ਮਿਲ ਕੇ ਉਹਨਾਂ ਨੂੰ ਕਹੋ ਵੀ ਇਹ ਸਿਰਫ ਇੰਨਾ ਹੀ ਨਹੀਂ ਕਿ ਉਹਨਾਂ ਨੇ ਗ੍ਰੀਨ ਬਿਨ ਦੇਣਾ, ਉਹਨਾਂ ਨੇ ਸਗੋਂ ਆਪਣੇ ਸੋਸ਼ਲ ਮੀਡੀਆ ਰਾਹੀਂ ਹੋਰ ਜਿਹੜੇ ਟੂਲਸ ਨੇ ਐਡਵੋਕੇਸੀ ਦੇ ਲੋਕਾਂ ਤੱਕ ਪਹੁੰਚ ਕੇ ਵੀ ਇਹ ਕਿੰਨਾ ਜ਼ਰੂਰੀ ਹੈ ਅਤੇ ਕਿੰਨਾ ਆਸਾਨ ਹੈ ਇਹਨੂੰ ਕਰਨਾ, ਉਹ ਉਹਨੂੰ ਸਿਟੀ ਨੂੰ ਕਹੋ ਵੀ ਉਹਨੂੰ ਹੋਰ ਜ਼ਿਆਦਾ ਇਹਨੂੰ ਕਾ ਪੁਸ਼ ਕਰਨ।
0: ਨਹੀਂ ਇਹ ਕਰ ਰਹੇ ਨੇ ਔਲਰੇਡੀ ਆਸਟ੍ਰੇਲੀਆ ਦੇ ਵਿੱਚ ਜਾਂ ਫਿਰ ਅਲੱਗ ਅਲੱਗ ਜਿਹੜੀਆਂ ਕੌਂਸਲ ਨੇ ਕਾਫੀ ਇਸ ਚੀਜ਼ ਨੂੰ ਲੈ ਕੇ ਕਾਫੀ ਸਤਰਕ ਨੇ, ਹੋਰ ਵੀ ਕਈ ਤਰ੍ਹਾਂ ਦੇ ਮਾਪਦੰਡ ਕਈ ਤਰ੍ਹਾਂ ਦੇ ਪ੍ਰੋਗਰਾਮ ਚਲਾਏ ਜਾਂਦੇ ਨੇ ਇੱਥੇ ਕੌਂਸਲਾਂ ਦੇ ਵੱਲੋਂ, ਪਰ ਇਹ ਹੈ ਕਿ ਆਪਾਂ ਬਹੁਤਾ ਧਿਆਨ ਨਹੀਂ ਦਿੰਦੇ ਜਿੱਦਾਂ ਤੁਸੀਂ ਦੱਸਿਆ ਕਿ ਆਪਾਂ ਆਪਣਾ ਜਿਹੜਾ ਕਿਚਨ ਦਾ ਵੇਸਟ ਆ ਜਿਹੜਾ ਖਾਦ ਬਣ ਸਕਦਾ ਉਹ ਵੀ ਸਾਰਾ ਆਪਾਂ ਜਿਹੜਾ ਰੈੱਡ ਬਿਨ ਦੇ ਵਿੱਚ ਪਾ ਦਿੰਦੇ ਹਾਂ। ਸਾਡੇ ਇੱਥੇ ਰੈੱਡ ਬਿਨ ਜਾਂਦਾ, ਵੈਸੇ ਹਰ ਇੱਕ ਕੌਂਸਲ ਦੇ ਰੰਗ ਅਲੱਗ ਅਲੱਗ ਹੋ ਸਕਦੇ ਨੇ, ਜ਼ਿਆਦਾਤਰ ਜਿਹੜਾ ਵਾ ਉਹ ਰੈੱਡ ਆ, ਯਾਨੀ ਕਿ ਜਿਹਦੇ ਵਿੱਚ ਗਾਰਬੇਜ ਵੇਸਟ ਆਪਾਂ ਪਾਉਂਦੇ ਹਾਂ ਜਿਹੜਾ ਵੇਸਟੇਜ ਦੇ ਵਿੱਚ ਜਾਣਾ। ਸੋ ਹੈ ਸਾਰਾ ਕੁਛ ਹੀ ਆ, ਪਰ ਉਹੀ ਆ ਕਿ ਜੇਕਰ ਕਿਸੇ ਨੂੰ ਕਿਸੇ ਹੱਦ ਤੱਕ ਪਤਾ ਆ ਜਾਂ ਨਹੀਂ ਪਤਾ, ਅਤੇ ਜੇਕਰ ਆਪਾਂ ਛੇਤੀ ਤੋਂ ਛੇਤੀ ਆਪਾਂ ਪਤਾ ਲਾ ਲਈਏ ਤਾਂ ਉਹਦੇ ਨਾਲ ਵਾਤਾਵਰਨ ਦਾ ਵੀ ਫਾਇਦਾ ਆ ਅਤੇ ਸਾਡਾ ਖਰਚਾ ਵੀ ਘੱਟਦਾ। ਅਤੇ ਥੋੜ੍ਹਾ ਜਿਹਾ ਆਪਾਂ ਇਹ ਵੀ ਵੇਖੀਏ, ਜਦੋਂ ਆਪਾਂ ਕਰਨ ਲੱਗ ਪੈਂਦੇ ਹਾਂ ਫਿਰ ਉਹ ਆਪਣੇ ਆਪ ਨੂੰ ਸਰੂਰ ਜਿਹਾ ਆਉਣ ਲੱਗ ਪੈਂਦਾ, ਫਿਰ ਉਹ ਤੁਸੀਂ ਆਪ ਹੀ ਮਹਿਸੂਸ ਕਰਦੇ ਹੋ ਵੀ ਯਾਰ ਆਹ ਤਾਂ ਮੈਨੂੰ ਪਤਾ ਨਹੀਂ, ਮੈਂ ਤਾਂ ਬਹੁਤ ਸੋਹਣਾ ਕੰਮ ਸ਼ੁਰੂ ਕਰ ਲਿਆ। ਸੋ ਇੱਦਾਂ ਦੀ ਇੱਕ ਫੀਲਿੰਗ ਵੀ ਜ਼ਰੂਰ ਤੁਹਾਨੂੰ ਆਉਂਦੀ ਹੈ ਫਿਰ।
1: ਬਿਲਕੁਲ ਜੀ ਬਿਲਕੁਲ, ਕੋਈ ਦੇਖੋ ਜਿਹੜਾ ਮਨੁੱਖੀ ਮਨ ਹੈ ਨਾ ਉਹਨੂੰ ਪਤਾ ਹੈ ਵੀ ਮੈਂ ਚੰਗਾ ਕੰਮ ਕਿਹੜਾ ਕਰਦਾ ਤੇ ਮਾੜਾ ਕੰਮ ਕਿਹੜਾ ਕਰਦਾ, ਤੇ ਜਦੋਂ ਅਸੀਂ ਚੰਗਾ ਕੰਮ ਕਰਦੇ ਹਾਂ ਤਾਂ ਸਾਨੂੰ ਉਹਨੂੰ ਖੁਸ਼ੀ ਮਿਲਦੀ ਆ ਨਾ। ਅਸੀਂ ਨਹੀਂ ਤਾਂ ਖੁਸ਼ੀ ਲੈਣ ਲਈ ਪੈਸੇ ਖਰਚਦੇ ਹਾਂ, ਰੈਸਟੋਰੈਂਟ 'ਚ ਖਾਣਾ ਖਾਣ ਜਾਂਦੇ ਹਾਂ, ਫਿਲਮਾਂ ਦੇਖਣ ਜਾਂਦੇ ਹਾਂ, ਵੈਕੇਸ਼ਨ ਕਰਦੇ ਹਾਂ, ਅਸੀਂ ਉਹ ਸਾਰੇ ਕੰਮ ਕਰਦੇ ਹਾਂ ਖੁਸ਼ ਹੋਣ ਲਈ। ਪਰ ਜਦੋਂ ਤੁਸੀਂ ਚੰਗਾ ਕੰਮ ਕਰਦੇ ਹੋ, ਤੁਹਾਡਾ ਆਂਢੀ ਗੁਆਂਢੀ ਤੁਹਾਡੀ ਸਿਫਤ ਕਰਦਾ, ਤੁਹਾਡਾ ਦੋਸਤ ਤੁਹਾਡੀ ਸਿਫਤ ਕਰਦਾ ਵੀ ਅੱਛਾ ਵੀ ਤੂੰ ਕਰਦਾ ਮੈਂ ਤਾਂ ਨਹੀਂ ਕਰਦਾ, ਤੇ ਤੁਹਾਨੂੰ ਉਹਦੇ 'ਤੇ ਆਪਣੇ ਆਪ 'ਤੇ ਮਾਣ ਮਹਿਸੂਸ ਹੁੰਦਾ, ਔਰ ਤੁਹਾਨੂੰ ਹੋਣਾ ਵੀ ਚਾਹੀਦਾ ਕਿਉਂਕਿ ਸਾਨੂੰ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਬੜੇ ਜ਼ਿੰਮੇਦਾਰਾਨਾ ਤਰੀਕੇ ਦੇ ਨਾਲ ਇਸ ਧਰਤੀ 'ਤੇ ਰਹੀਏ, ਇਸ ਧਰਤੀ ਨੂੰ ਜਿੰਨਾ ਵੀ ਘੱਟ ਤੋਂ ਘੱਟ ਨੁਕਸਾਨ ਕਰਦੇ ਕਰ ਸਕੀਏ, ਤਾਂ ਕਿ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਉਹਨਾਂ ਦੇ ਲਈ ਇੱਥੇ ਕੁਛ ਬਚ ਸਕੇ।
0: ਜੀ ਨਹੀਂ, ਬਹੁਤ ਸ਼ੁਕਰੀਆ ਤੁਹਾਡਾ ਇੱਕ ਵਾਰੀ ਫਿਰ ਤੋਂ ਇਹ ਵਡਮੁੱਲੀ ਇਨਫੋਰਮੇਸ਼ਨ ਦੇਣ ਦੇ ਲਈ ਅਤੇ ਹਲੂਣਾ ਦੇਣ ਦੇ ਲਈ, ਯਾਦ ਕਰਵਾਉਣ ਦੇ ਲਈ, ਧੰਨਵਾਦ ਤੁਹਾਡਾ ਸਮਾਂ ਦੇ ਲਈ।
1: ਹਾਂਜੀ ਬਾਈ ਜੀ, ਬਹੁਤ ਬਹੁਤ ਧੰਨਵਾਦ
0: ਜੀ, ਬਹੁਤ ਸ਼ੁਕਰੀਆ ਜੀ। ਅਤੇ ਸੰਦੀਪ ਜੀ ਤੁਹਾਡਾ ਵੀ ਸ਼ੁਕਰੀਆ, ਐਪਰੀਸ਼ੀਏਟ ਕਰਨ ਦੇ ਲਈ, ਕਹਿੰਦੇ ਬਹੁਤ ਸੋਹਣੀ ਗੱਲਬਾਤ। ਵੀ ਫੇਸ ਲੋਟ ਆਫ ਪ੍ਰੋਬਲਮ ਬਟ ਸਮ ਹਾਊਸਿਸ ਹੋਲਡ ਪੁੱਟ ਗ੍ਰੀਨ ਵੇਸਟ ਔਰ ਗਾਰਬੇਜ ਇਨ ਰੀਸਾਈਕਲ। ਅਤੇ ਖਿਆਲ ਕਰੋ ਜੀ ਆਪਣਾ, ਆਪਣੇ ਘਰਾਂ ਦੇ ਵਿੱਚ ਜੋ ਕੁਛ ਵੀ ਤੁਸੀਂ ਕਰ ਸਕਦੇ ਹੋ ਇਸ ਵਾਤਾਵਰਨ ਦੇ ਲਈ ਉਹ ਤੁਸੀਂ ਜ਼ਰੂਰ ਕਰੋ। ਜੇਕਰ ਕੰਪੋਸਟ ਬਣਾਉਣ ਦੇ ਵਿੱਚ ਕਿਸੇ ਨੂੰ ਪ੍ਰੋਬਲਮ ਆਉਂਦੀ ਹੈ ਤਾਂ ਉਹ ਤੁਸੀਂ ਇਸ ਤੋਂ ਬਲਾਇਦਾ ਵੀ ਸਾਨੂੰ ਮੈਸੇਜ ਕਰ ਸਕਦੇ ਹੋ। ਕੁਇਕਲੀ ਆਪਾਂ ਜੇ ਮੋਟਾ ਜਿਹਾ ਦੱਸੀਏ ਤਾਂ ਕੁਛ ਨਹੀਂ, ਇੱਕ ਤੁਸੀਂ ਬਿਨ ਲੈਣਾ ਵਾ ਜੇ ਤਾਂ ਰੈਡੀਮੇਡ ਵੀ ਮਿਲ ਜਾਂਦੇ ਨੇ, ਨਹੀਂ ਤਾਂ ਫਿਰ ਕੋਈ ਵੀ ਬਾਲਟੀ ਵਗੈਰਾ ਲੈ ਕੇ ਵੱਡੀ ਉਹਦੇ ਵਿੱਚ ਵੀ ਤੁਸੀਂ ਛੇਕ ਮਾਰ ਕੇ ਜਿਹਦੇ 'ਚੋਂ ਕਿ ਹਵਾ ਪਾਸ ਹੁੰਦੀ ਰਹੇ, ਅਤੇ ਜਿੱਦਾਂ ਗਮਲੇ ਦੇ ਵਿੱਚ ਹੁੰਦਾ ਵਾ ਥੱਲੇ ਵੀ ਉੱਦਾਂ ਦੇ ਛੇਕ ਮਾਰਨੇ ਵੀ ਪਾਣੀ ਐਕਸੈਸ ਵਾਲਾ ਜਿਹੜਾ ਥਾਂ ਨੂੰ ਨਿਕਲ ਜਾਵੇ। ਬਸ ਇਹੋ ਬਾਲਟੀ ਤੁਹਾਨੂੰ ਚਾਹੀਦੀ ਆ ਢੱਕਣ ਉਹਦਾ, ਅਤੇ ਜੇ ਤੁਹਾਨੂੰ ਰੈਡੀਮੇਡ ਜੇ ਤੁਸੀਂ ਲੈਣਾ ਵਾ ਅਤੇ ਉਹਦੇ ਪੈਸੇ ਖਰਚ ਸਕਦੇ ਹੋ ਤਾਂ ਫਿਰ ਉਹ ਬਹੁਤ ਵਧੀਆ। ਸੋ ਹੁਣ ਇਹਦੇ ਵਿੱਚ ਜਿੰਨੇ ਵੀ ਤੁਹਾਡੀਆਂ ਸਬਜ਼ੀਆਂ ਨੇ, ਫਲਾਂ ਦੇ ਛਿਲਕੇ ਨੇ, ਜਿੰਨਾ ਵੀ ਤੁਹਾਡਾ ਹੋਰ ਹਰਿਆ ਸਮਾਨ ਜਿੰਨਾ ਵੀ ਬਚਿਆ ਵਾ ਕੱਚਾ, ਚਾਹ ਪੱਤੀ ਵੀ ਤੁਸੀਂ ਇਹ 'ਚ ਪਾ ਸਕਦੇ ਹੋ, ਇਹਦੇ ਵਿੱਚ ਤੁਸੀਂ ਕੌਫੀ ਪਾ ਸਕਦੇ ਹੋ, ਆਂਡੇ ਪਾ ਸਕਦੇ ਹੋ, ਆਂਡੇ ਨਹੀਂ ਆਂਡੇ ਦੇ ਛਿਲਕੇ ਤੁਸੀਂ ਪਾ ਸਕਦੇ ਹੋ, ਹਾਂ ਟਰੇਆਂ ਵੀ ਪਾ ਸਕਦੇ ਹੋ ਤੁਸੀਂ। ਸੋ ਉਹ ਵੀ ਉਹ ਪਰ ਸੁੱਕੇ 'ਚ ਆ ਜਾਣਗੀਆਂ, ਅਤੇ ਨਾਲ ਤੁਹਾਨੂੰ ਚਾਹੀਦਾ

0: ਸਾਰਾ ਕੁਛ ਜਿਹੜਾ ਇਹਦੇ ਵਿੱਚ ਆ ਜਾਣਾ ਸਿੱਧਾ ਸਿੱਧਾ ਜਿਹਾ ਰੂਲ ਹੈ। ਸਭ ਤੋਂ ਥੱਲੇ ਤੁਸੀਂ ਜਿਹੜਾ ਉਹ ਪੱਤੇ ਪਾਉਣੇ ਆ ਸੁੱਕੇ ਬਾਹਰੋਂ, ਜਿਹੜੇ ਵੀ ਸੁੱਕੇ ਪੱਤੇ ਨੇ ਬਰਾਊਨ ਕਹਿ ਦਿੰਦੇ ਹਾਂ ਆਪਾਂ ਇਹਨੂੰ, ਸੋ ਸਿੱਧਾ ਸੌਖਾ ਯਾਦ ਰੱਖਣ ਦੇ ਲਈ ਬਰਾਊਨ ਦੇ ਵਿੱਚ ਫਿਰ ਤੁਹਾਡੇ ਗੱਤੇ ਵੀ ਆ ਜਾਂਦੇ ਆ, ਅਖਬਾਰਾਂ ਵੀ ਆ ਜਾਂਦੀਆਂ, ਬਸ ਉਹਨੂੰ ਵੀ ਛੋਟਾ ਛੋਟਾ ਜਿਹਾ ਬਰੀਕ ਉਹਨੂੰ ਸ਼ਰੈਡ ਕਰ ਲਓ ਅਤੇ ਉਹ ਦੋ ਹਿੱਸੇ ਥੱਲੇ ਪਾ ਕੇ ਫਿਰ ਉੱਤੇ ਇੱਕ ਹਿੱਸਾ ਜਿਹੜਾ ਵਾ ਉਹ ਤੁਸੀਂ ਆਪਣੀਆਂ ਸਬਜ਼ੀਆਂ ਫਲਾਂ ਦੇ ਛਿਲਕੇ ਫਿਰ ਉਹਦੇ ਉੱਤੇ ਤੁਸੀਂ ਜਿਹੜਾ ਦੋ ਹਿੱਸੇ ਸੁੱਕੇ ਦੇ ਬਰਾਊਨ ਦੇ ਅਤੇ ਇੱਕ ਦੋ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਤੁਸੀਂ ਐਡ ਕਰਨੀਆਂ ਜਿਹਦੇ ਨਾਲ ਕਿ ਛੇਤੀ ਉਹ ਗੰਡੋਏ ਜੇ ਬਣਨੇ ਸ਼ੁਰੂ ਹੋ ਜਾਂਦੇ ਆ। ਉਹ ਚਾਹੇ ਤੁਸੀਂ ਦਹੀਂ ਦਾ ਜਿਹੜਾ ਪਾਣੀ ਉਹ ਵੀ ਵਰਤ ਸਕਦੇ ਹੋ ਜਾਂ ਫਿਰ ਗੁੜ ਘੋਲ ਕੇ ਤੁਸੀਂ ਪਾ ਸਕਦੇ ਹੋ ਜਾਂ ਇਹ ਦੋਵੇਂ ਚੀਜ਼ਾਂ। ਅਤੇ ਪੁਰਾਣੀ ਜਿਹੜੇ ਗਮਲੇ ਦੇ ਵਿੱਚੋਂ ਜਾਂ ਫਿਰ ਗਾਰਡਨ ਦੇ ਵਿੱਚੋਂ ਮਿੱਟੀ ਜਿਹੜੀ ਪਹਿਲੀ ਆ ਉਹ ਤੁਸੀਂ ਹਰ ਇੱਕ ਲੇਅਰ ਦੇ ਵਿੱਚ ਥੋੜ੍ਹੀ ਥੋੜ੍ਹੀ ਜਿਹੀ ਐਡ ਕਰੀ ਜਾਣੀ ਆ। ਉਹਦੇ ਨਾਲ ਫਿਰ ਇਹ ਹੁੰਦਾ ਵਾ ਵੀ ਜਿਹੜਾ ਪਹਿਲੇ ਬਣੇ ਜਿਹੜੇ ਕਹਿ ਲਓ ਜੀਵਾਣੂ ਨੇ ਉਹ ਨਾਲ ਦੀ ਨਾਲ ਉਹਦੇ ਵਿੱਚ ਮਿਕਸ ਹੋ ਜਾਂਦੇ ਆ ਅਤੇ ਉਹਦੇ ਨਾਲ ਛੇਤੀ ਜਿਹੜਾ ਆਪਣਾ ਕੰਪੋਸਟ ਹੈ ਉਹ ਬਣ ਜਾਂਦਾ। ਸੋ ਇਸ ਤਰੀਕੇ ਦੇ ਨਾਲ ਤੁਸੀਂ ਹਰ ਰੋਜ਼ ਸੁੱਕਾ ਲਾਗੇ ਰੱਖ ਛੱਡੋ, ਗਿੱਲਾ ਜਿੰਨਾ ਪਾਇਆ ਉਹ ਤੋਂ ਦੂਣਾ ਜਿਹੜਾ ਸੁੱਕਾ ਨਾਲ ਪਾਤਾ ਫਿਰ ਉਹਨੂੰ ਢੱਕਤਾ ਅਤੇ ਇਸ ਤਰੀਕੇ ਦੇ ਨਾਲ ਤੁਸੀਂ ਲਗਭਗ 2 ਤੋਂ 3 ਮਹੀਨੇ ਲੱਗਦੇ, ਡਿਪੈਂਡ ਔਨ ਹੁਣ ਗਰਮੀ ਆ ਜਾਣੀ ਹੈ ਅਤੇ ਛੇਤੀ ਬਣ ਜਾਣ ਅਤੇ ਉਹਨੂੰ ਤੁਸੀਂ ਵਿੱਚ ਵਿੱਚ ਕਰਕੇ ਅਤੇ ਹਿਲਾਉਂਦੇ ਰਹੋ ਅਤੇ ਤੁਹਾਡੀ 3 ਕੁ ਮਹੀਨੇ ਦੇ ਵਿੱਚ ਵਧੀਆ ਖਾਦ ਬਣ ਕੇ ਕੰਪੋਸਟ ਬਣ ਕੇ ਤੁਹਾਡੀ ਤਿਆਰ ਹੋ ਜੂਗੀ, ਘਰ ਦੇ ਵਿੱਚ ਤਿਆਰ ਕੀਤੀ। ਸੋ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਤੁਸੀਂ ਕਰ ਸਕਦੇ ਹੋ, ਜੇਕਰ ਕਿਸੇ 'ਤੇ ਸਵਾਲ ਹੋਣ ਤਾਂ ਉਹ ਤੁਸੀਂ ਪੁੱਛ ਸਕਦੇ ਹੋ। ਹਰ ਇੱਕ ਪ੍ਰੋਗਰਾਮ ਦੇ ਵਿੱਚ ਆਪਾਂ ਜਿੱਥੇ ਵੀ ਕਿਤੇ ਕਹੋਗੇ ਉਹਦੇ ਉੱਤੇ ਹੋਰ ਵਧੇਰੇ ਚਾਨਣ ਪਾ ਲਾਂਗੇ। ਸੋ ਇੱਕ ਚੀਜ਼ ਦਾ ਜਿਹੜਾ ਧਿਆਨ ਤੁਸੀਂ ਇਹ ਰੱਖਣਾ ਵੀ ਜੇ ਬਹੁਤ ਗਿੱਲਾ ਗਿੱਲਾ ਜਿਹਾ ਜਾਂ ਮੱਛਰ ਜਿਹਾ ਲੱਗੇ ਆਵੇ ਜਾਂ ਫਿਰ ਤੁਹਾਨੂੰ ਲੱਗਦਾ ਹੋਵੇ ਵੀ ਬਦਬੂ ਆਉਣ ਲੱਗ ਪਈ, ਬੋਹ ਆਉਣ ਲੱਗ ਪਈ ਹੈ, ਤਾਂ ਇਹਦਾ ਮਤਲਬ ਕਿ ਸੁੱਕਾ ਤੁਸੀਂ ਘੱਟ ਪਾਇਆ ਵਾ, ਉਹ ਤੁਸੀਂ ਵਧਾ ਦਿਓ, ਫਿਰ ਲਾ ਦਿਓ ਅਤੇ ਉਹਦੇ ਨਾਲ ਇਹ ਸਮੱਸਿਆ ਤੁਹਾਡੀ ਹੱਲ ਹੋ ਜਾਊਗੀ। ਸੋ ਫਿਲਹਾਲ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ, ਆਸ ਕਰਦੇ ਹਾਂ ਕਿ ਅੱਜ ਦਾ ਇਹ ਪ੍ਰੋਗਰਾਮ ਤੁਸੀਂ ਪਸੰਦ ਕੀਤਾ ਹੋਊਗਾ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਤੰਦਰੁਸਤ ਰਹੋ, ਆਪਣਾ ਖਿਆਲ ਰੱਖੋ, ਆਪਣੇ ਵਾਤਾਵਰਣ ਦਾ, ਪਰਿਵਾਰ ਦਾ ਖਿਆਲ ਰੱਖੋ, ਦਿਓ ਜਾ। ਅੱਜ ਦੇ ਦਿਨ ਦੋਸਤੋ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੱਜ ਜੋਤੀ ਜੋਤ ਦਿਵਸ ਆ। ਸੋ ਇਸ ਦਿਹਾੜੇ ਦੇ ਉੱਤੇ ਦੀਦਾਰ ਸਿੰਘ ਹੁਣਾਂ ਨੇ ਇੱਕ ਪ੍ਰੋਗਰਾਮ ਬਣਾਇਆ ਤੁਹਾਡੇ ਲਈ ਬਹੁਤ ਸੋਹਣਾ, ਸੋ ਉਹ ਪ੍ਰੋਗਰਾਮ ਵੀ ਤੁਹਾਨੂੰ ਅਗਲੇ ਹਿੱਸੇ ਦੇ ਵਿੱਚ ਆਪਾਂ ਸੁਣਾਉਂਦੇ ਹਾਂ। ਅਤੇ ਅੱਜ ਸਾਰਾ ਦਿਨ ਅਲੱਗ ਅਲੱਗ ਸਮਿਆਂ ਦੇ ਉੱਤੇ ਆਪਾਂ ਇਹ ਪ੍ਰੋਗਰਾਮ ਤੁਹਾਡੇ ਨਾਲ ਸਾਂਝਾ ਕਰਦੇ ਰਹਾਂਗੇ। ਸੋ ਫਿਲਹਾਲ ਇਸ ਪ੍ਰੋਗਰਾਮ ਦੇ ਵਿੱਚੋਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।
1: ਮੈਨੂੰ
2: ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੋਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300-1516-16 quicksignage.com.au। ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਜਾਂ ਕੰਸਟਰਕਸ਼ਨ ਕਰਵਾਉਣੀ ਹੈ, ਮੋਰਟਗੇਜ ਰੀਫਾਈਨਾਂਸ ਕਰਵਾਉਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ, ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ 2-Fold Landing।
3: ਰੇਡੀਓ ਹਾਂਜੀ ਸੁਣ ਰਹੇ ਸਮੂਹ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਦੀਦਾਰ ਸਿੰਘ, ਆਓ ਉਸ ਪਰਮੇਸ਼ਰ ਰੂਪ ਦੀ ਗੱਲ ਕਰਦੇ ਹਾਂ ਜਿਸ ਬਾਬਤ ਗੁਰਬਾਣੀ ਦੇ ਅੰਦਰ ਆਖਿਆ ਗਿਆ ਹੈ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਇਹਨਾਂ ਬਚਨਾਂ ਦੇ ਵਿੱਚ ਭੱਟ ਕੀਰਤ ਜੀ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਉਸ ਪਰਮੇਸ਼ਰ ਦਾ ਰੂਪ, ਨਾਰਾਇਣ ਦਾ ਰੂਪ ਦੱਸਿਆ ਹੈ। ਭਾਈ ਗੁਰਦਾਸ ਜੀ ਨੇ ਵੀ ਆਪਣੀਆਂ ਵਾਰਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੂੰ ਸਭ ਤੋਂ ਵੱਡਾ ਪੀਰ ਆਖਿਆ ਹੈ, ਜ਼ਾਹਰ ਪੀਰ ਜਗਤ ਗੁਰੂ ਬਾਬਾ।

ਸਭ ਤੋਂ ਵੱਡੇ ਪੀਰ ਆਪ ਪਰਮੇਸ਼ਰ ਰੂਪ ਪਹਿਲੀ ਜੋਤ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਉਹਨਾਂ ਦਾ ਜੀਵਨ ਬਹੁਤ ਵਿਸ਼ਾਲ ਹੈ। ਦੁਨੀਆਂ ਦੀਆਂ ਸਾਰੀਆਂ ਦਿਸ਼ਾਵਾਂ ਦੇ ਵਿੱਚ ਜਾ ਕੇ ਗੁਰੂ ਨਾਨਕ ਸਾਹਿਬ ਨੇ ਯਾਤਰਾਵਾਂ ਕੀਤੀਆਂ ਅਤੇ ਭੁੱਲੀ ਭਟਕੀ ਹੋਈ ਲੁਕਾਈ ਨੂੰ ਸਿੱਧੇ ਰਾਹ ਪਾਇਆ। ਐਸੇ ਸਤਿਗੁਰੂ ਜੀ ਦਾ ਪ੍ਰਕਾਸ਼ 1469 ਈਸਵੀ ਨੂੰ ਰਾਏ ਭੋਏ ਦੀ ਤਲਵੰਡੀ, ਜੋ ਹੁਣ ਪਾਕਿਸਤਾਨ ਵਿਖੇ ਹੈ, ਉੱਥੇ ਮਹਿਤਾ ਕਾਲੂ ਜੀ ਦੇ ਘਰ ਮਾਤਾ ਤ੍ਰਿਪਤਾ ਜੀ ਦੀ ਕੁੱਖ ਤੋਂ ਹੋਇਆ। ਜਨਮ ਸਾਖੀਆਂ ਦੇ ਵਿੱਚ ਜ਼ਿਕਰ ਮਿਲਦਾ ਹੈ ਕਿ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਦਾਈ ਦੌਲਤਾਂ ਨੇ ਕੀਤੇ ਸੀ। ਜਦੋਂ ਅਜੇ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਹੋਇਆ ਸੀ, ਉਸ ਤੋਂ ਪਹਿਲਾਂ ਦਾਈ ਦੌਲਤਾਂ ਦੇ ਵੱਲੋਂ ਮਹਿਤਾ ਕਾਲੂ ਜੀ ਦੇ ਅੱਗੇ ਬਹੁਤ ਸਾਰੀਆਂ ਡਿਮਾਂਡਾਂ ਰੱਖੀਆਂ ਗਈਆਂ ਸਨ ਕਿ ਮੈਨੂੰ ਧਨ ਦਿੱਤਾ ਜਾਵੇ, ਪਦਾਰਥ ਦਿੱਤੇ ਜਾਣ, ਖਾਣ ਵਾਸਤੇ ਅਨੇਕਾਂ ਤਰ੍ਹਾਂ ਦੀਆਂ ਵਸਤਾਂ ਦਿੱਤੀਆਂ ਜਾਣ। ਪਰ ਜਿਉਂ ਹੀ ਦਾਈ ਦੌਲਤਾਂ ਨੇ ਗੁਰੂ ਨਾਨਕ ਸਾਹਿਬ ਰੱਬੀ ਅਵਤਾਰ ਦਾ ਦਰਸ਼ਨ ਕੀਤਾ ਤਾਂ ਜਿਸ ਦਾ ਨਾਂ ਦੌਲਤਾਂ ਸੀ, ਅੱਜ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਕੇ ਉਹ ਅਸਲ ਦੇ ਵਿੱਚ ਦੌਲਤਮੰਦ ਹੋ ਗਈ। ਦਾਈ ਦੌਲਤਾਂ ਤੋਂ ਇਲਾਵਾ ਬੇਬੇ ਨਾਨਕੀ ਜੀ, ਜਿਹੜੇ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਭੈਣ ਜੀ ਸਨ, ਇਹਨਾਂ ਨੇ ਵੀ ਗੁਰੂ ਨਾਨਕ ਦੇਵ ਜੀ ਨੂੰ ਰੱਬੀ ਅਤੇ ਦਰਗਾਹੀ ਪੁਰਖ ਦੇ ਰੂਪ ਵਿੱਚ ਸਵੀਕਾਰ ਕਰ ਲਿਆ ਸੀ। ਸਮਾਂ ਬਤੀਤ ਹੁੰਦਾ ਹੈ, ਮਹਿਤਾ ਕਾਲੂ ਜੀ ਆਪ ਵੀ ਪਟਵਾਰੀ ਸਨ ਅਤੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਵਿੱਦਿਆ ਦਾ ਚੰਗਾ ਪ੍ਰਬੰਧ ਕੀਤਾ। ਪਹਿਲਾਂ ਪਾਂਧੇ ਦੇ ਕੋਲ ਗੁਰੂ ਨਾਨਕ ਸਾਹਿਬ ਜੀ ਨੂੰ ਭੇਜਿਆ ਗਿਆ, ਮੌਲਵੀਆਂ ਦੇ ਕੋਲ ਭੇਜਿਆ ਗਿਆ ਅਤੇ ਹੋਰ ਅੱਖਰੀ ਵਿੱਦਿਆ, ਹਿਸਾਬ ਕਿਤਾਬ ਜਿੰਨੀ ਵੀ ਲੋੜ ਸੀ ਉਸਦਾ ਪ੍ਰਬੰਧ ਮਹਿਤਾ ਕਾਲੂ ਜੀ ਦੇ ਵੱਲੋਂ ਕੀਤਾ ਗਿਆ ਤਾਂ ਜੋ ਗੁਰੂ ਨਾਨਕ ਸਾਹਿਬ ਚੰਗੀ ਵਿੱਦਿਆ ਹਾਸਲ ਕਰਕੇ ਸਮਾਜ ਦੇ ਵਿੱਚ ਚੰਗੀ ਨੌਕਰੀ ਲੈ ਸਕਣ, ਚੰਗਾ ਰੁਤਬਾ ਹਾਸਲ ਕਰ ਸਕਣ। ਕਿਉਂਕਿ ਮਹਿਤਾ ਕਾਲੂ ਜੀ ਨਹੀਂ ਜਾਣਦੇ ਸਨ ਕਿ ਗੁਰੂ ਨਾਨਕ ਸਾਹਿਬ ਤੇ ਆਪ ਉਸ ਅਕਾਲ ਪੁਰਖ ਦਾ ਰੂਪ ਸਨ, ਪਰ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੀ ਦੁਨਿਆਵੀ ਵਿੱਦਿਆ ਲਈ ਜਾਂ ਅੱਖਰੀ ਵਿੱਦਿਆ ਲਈ, ਉਹਨਾਂ ਅੱਖਰਾਂ ਦੇ ਦੁਆਰਾ ਵੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਉਸਤਾਦਾਂ ਨੂੰ ਉਸ ਪਰਮੇਸ਼ਰ ਦੀ ਗੱਲ ਸਮਝਾਈ ਅਤੇ ਇਹ ਸਭ ਕੁਝ ਸਾਨੂੰ ਉਹਨਾਂ ਦੀ ਗੁਰਬਾਣੀ ਦੇ ਵਿੱਚੋਂ ਸਾਕਸ਼ਾਤ ਮਿਲ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਨੇ ਜਿੱਥੇ ਵੱਖ ਵੱਖ ਰਾਗਾਂ ਦੇ ਵਿੱਚ ਬਾਣੀ ਦੀ ਰਚਨਾ ਕੀਤੀ, ਉੱਥੇ ਹੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੇ ਵਿੱਚ ਵੱਖ ਵੱਖ ਭਾਸ਼ਾਵਾਂ ਦੇ ਸ਼ਬਦ ਮਿਲਦੇ ਨੇ। ਇੱਥੋਂ ਪਤਾ ਲੱਗ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੂੰ ਅਰਬੀ, ਫਾਰਸੀ ਅਤੇ ਹੋਰ ਬੇਅੰਤ ਭਾਸ਼ਾਵਾਂ ਦਾ ਗਿਆਨ ਸੀ। ਸਮੇਂ ਦੇ ਨਾਲ ਜਦੋਂ ਗੁਰੂ ਨਾਨਕ ਸਾਹਿਬ ਜੀ ਥੋੜ੍ਹੇ ਵੱਡੇ ਹੁੰਦੇ ਨੇ ਅਤੇ ਮਹਿਤਾ ਕਾਲੂ ਜੀ ਦੇ ਵੱਲੋਂ ਉਹਨਾਂ ਨੂੰ ਜਨੇਊ ਪਾਉਣ ਦੀ ਰਸਮ ਅਦਾ ਕਰਨ ਦੇ ਲਈ ਕਿਹਾ ਜਾਂਦਾ ਹੈ, ਜਿਸ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਸਮੁੱਚੀ ਲੁਕਾਈ ਨੂੰ ਇੱਕ ਨਵਾਂ ਵਿਜ਼ਨ ਦਿੰਦੇ ਨੇ ਅਤੇ ਪੰਡਿਤ ਨੂੰ ਇਹ ਆਖਦੇ ਨੇ ਕਿ ਜੇਕਰ ਇਸ ਸੂਤ ਦੇ ਧਾਗੇ ਦੇ ਵਿੱਚ ਦਇਆ, ਜਤ, ਸਤ ਵਰਗੇ ਗੁਣ ਨੇ, ਫਿਰ ਤਾਂ ਮੈਂ ਇਸ ਨੂੰ ਧਾਰਨ ਕਰਾਂਗਾ, ਪਰ ਜੇਕਰ ਇਸ ਜਨੇਊ ਦੇ ਵਿੱਚ ਦਇਆ ਨਹੀਂ, ਜਤ ਨਹੀਂ, ਸਤ ਨਹੀਂ, ਤਾਂ ਮੈਂ ਇਹੋ ਜਿਹੇ ਜਨੇਊ ਨੂੰ ਧਾਰਨ ਨਹੀਂ ਕਰੂੰਗਾ ਜਿਹੜਾ ਜਦੋਂ ਸਰੀਰ ਖਤਮ ਹੁੰਦਾ ਹੈ ਉਸ ਦੇ ਨਾਲ ਖਤਮ ਹੋ ਜਾਵੇਗਾ। ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਹੀ ਇਸ ਗੱਲ ਦੀ ਗਵਾਹੀ ਮਿਲਦੀ ਹੈ। ਆਸਾ ਦੀ ਵਾਰ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤੇ ਨੇ, ਦਇਆ, ਕਪਾਹ, ਸੰਤੋਖ, ਸੂਤ, ਜਤ, ਗੰਢੀ, ਸੱਤ, ਵੱਟ, ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ। ਸੋ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਜਨੇਊ ਪਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਸਮਾਂ ਬਤੀਤ ਹੁੰਦਾ ਹੈ, ਗੁਰੂ ਨਾਨਕ ਸਾਹਿਬ ਜੀ ਖੇਤਾਂ ਦੇ ਵਿੱਚ ਪਸ਼ੂਆਂ ਨੂੰ ਚਾਰਨ ਦੇ ਲਈ ਜਾਂਦੇ ਨੇ। ਦੁਨਿਆਵੀ ਕੰਮ ਧੰਦੇ ਦੇ ਵਿੱਚ ਪ੍ਰਵਿਰਤ ਕਰਨ ਦੇ ਲਈ ਮਹਿਤਾ ਕਾਲੂ ਜੀ ਨੇ ਗੁਰੂ ਨਾਨਕ ਸਾਹਿਬ ਜੀ ਨੂੰ 20 ਰੁਪਏ ਦੇ ਕੇ ਸੱਚਾ ਸੌਦਾ ਕਰਨ ਦੇ ਲਈ ਵੀ ਭੇਜਿਆ, ਪਰ ਗੁਰੂ ਨਾਨਕ ਸਾਹਿਬ ਜੀ ਨੇ ਉਸ ਸਮੇਂ ਉਹਨਾਂ ਪੈਸਿਆਂ ਦਾ ਜਿਹੜੇ ਲੋੜਵੰਦ ਜਾਂ ਭੁੱਖੇ ਸਾਧੂ ਸਨ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਛਕਾ ਦਿੱਤਾ। ਸੋ ਇਸ ਗੱਲ ਤੋਂ ਮਹਿਤਾ ਕਾਲੂ ਜੀ ਨੂੰ ਗੁੱਸਾ ਵੀ ਆਇਆ ਅਤੇ ਇਸ ਘਟਨਾ ਤੋਂ ਬਾਅਦ ਬੇਬੇ ਨਾਨਕੀ ਜੀ
ਤੇ ਗੁਰੂ ਨਾਨਕ ਸਾਹਿਬ ਜੀ ਤੇ ਭਾਈਆ ਜੈ ਰਾਮ ਜੀ ਗੁਰੂ ਨਾਨਕ ਦੇਵ ਜੀ ਨੂੰ ਆਪਣੇ ਕੋਲ ਸੁਲਤਾਨਪੁਰ ਲੋਧੀ ਵਿਖੇ ਬੁਲਾ ਲੈਂਦੇ ਨੇ ਕਿਉਂਕਿ ਭਾਈ ਜੈ ਰਾਮ ਜੀ ਮੋਦੀਖਾਨੇ ਦੇ ਵਿੱਚ ਨੌਕਰੀ ਕਰਦੇ ਸਨ ਤੇ ਉੱਥੇ ਹੀ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਵੀ ਨੌਕਰੀ ਤੇ ਲਵਾ ਦਿੱਤਾ। ਸੋ ਉੱਥੇ ਵੀ ਗੁਰੂ ਨਾਨਕ ਦੇਵ ਜੀ ਨੇ ਕਈ ਮਹਾਨ ਕੌਤਕ ਕੀਤੇ, ਕਰਾਮਾਤਾਂ ਕੀਤੀਆਂ। ਇੱਥੋਂ ਤੱਕ ਕਿ ਗੁਰੂ ਨਾਨਕ ਸਾਹਿਬ ਉਸ ਪਰਮੇਸ਼ਰ ਦੀ ਬੰਦਗੀ ਦੇ ਵਿੱਚ ਇੰਨੇ ਲੀਨ ਰਹਿੰਦੇ ਸਨ ਕਿ ਮੋਦੀਖਾਨੇ ਦੇ ਵਿੱਚ ਵੀ 13-13 ਤੋਲ ਕੇ ਲੋਕਾਂ ਨੂੰ ਇਹ ਸਮਝਾਇਆ ਕਿ ਇਹ ਸਭ ਕੁਝ ਉਸ ਪਰਮਾਤਮਾ ਦਾ ਹੈ। ਧਨ ਪਦਾਰਥ ਦੌਲਤ ਤੇ ਹੋਰ ਇਸ ਤਰ੍ਹਾਂ ਦੀਆਂ ਵਸਤਾਂ ਦਾ ਕੋਈ ਹੰਕਾਰ ਨਹੀਂ ਕਰਨਾ ਚਾਹੀਦਾ। ਸੁਲਤਾਨਪੁਰ ਰਹਿੰਦਿਆਂ ਹੀ ਗੁਰੂ ਨਾਨਕ ਸਾਹਿਬ ਜੀ ਹਰ ਰੋਜ਼ ਵੇਈਂ ਨਦੀ ਦੇ ਕੰਢੇ ਤੇ ਇਸ਼ਨਾਨ ਕਰਨ ਦੇ ਲਈ ਜਾਂਦੇ। ਇੱਕ ਦਿਨ ਜਦੋਂ ਗੁਰੂ ਨਾਨਕ ਦੇਵ ਜੀ ਇਸ਼ਨਾਨ ਕਰਨ ਦੇ ਲਈ ਗਏ ਤੇ ਕੁਝ ਦਿਨ ਅਲੋਪ ਰਹਿੰਦੇ ਨੇ। ਜਨਮ ਸਾਖੀਆਂ ਦੇ ਵਿੱਚ ਇਹ ਜ਼ਿਕਰ ਮਿਲਦਾ ਹੈ ਕਿ ਗੁਰੂ ਨਾਨਕ ਸਾਹਿਬ ਉਸ ਸਮੇਂ ਉਸ ਪਰਮੇਸ਼ਰ ਦੀ ਬੰਦਗੀ ਦੇ ਵਿੱਚ ਲੀਨ ਰਹੇ ਸਨ। ਗੁਰੂ ਨਾਨਕ ਸਾਹਿਬ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਜਾਂਦੇ ਨੇ ਜਿੱਥੋਂ ਉਹਨਾਂ ਨੂੰ ਇਹ ਉਪਦੇਸ਼ ਮਿਲਦਾ ਹੈ ਕਿ ਤੂੰ ਸੰਸਾਰ 'ਤੇ ਜਾ ਕੇ ਸਮੁੱਚੀ ਲੋਕਾਈ ਦਾ ਭਲਾ ਕਰਨਾ ਹੈ। ਮੈਂ ਪਾਰ ਬ੍ਰਹਮ ਪਰਮੇਸ਼ਰ ਹੈ, ਤੂੰ ਗੁਰ ਪਰਮੇਸ਼ਰ ਹੈ। ਇਸ ਤਰ੍ਹਾਂ ਦੇ ਬਚਨ ਸਾਨੂੰ ਜਨਮ ਸਾਖੀਆਂ ਦੇ ਵਿੱਚੋਂ ਮਿਲਦੇ ਨੇ। ਸੋ ਉਸ ਸਮੇਂ 2-3 ਦਿਨ ਜਦੋਂ ਗੁਰੂ ਨਾਨਕ ਦੇਵ ਜੀ ਵੇਈਂ ਨਦੀ ਦੇ ਵਿੱਚ ਅਲੋਪ ਰਹਿੰਦੇ ਨੇ ਤੇ ਵੇਈਂ ਨਦੀ 'ਚੋਂ ਜਦੋਂ ਨਿਕਲਦੇ ਨੇ ਤੇ ਉੱਥੋਂ ਨਿਕਲਦਿਆਂ ਸਾਰ ਹੀ ਇਹ ਹੋਕਾ ਦਿੰਦੇ ਨੇ, ਨਾ ਕੋ ਹਿੰਦੂ ਨਾ ਕੋ ਮੁਸਲਮਾਨ, ਕਿ ਸਮੁੱਚੀ ਮਾਨਵਤਾ ਉਸ ਪਰਮੇਸ਼ਰ ਦੀ ਅਕਾਲ ਪੁਰਖ ਦੀ ਬਣਾਈ ਹੈ। ਸਭ ਮਹਿ ਜੋਤ, ਜੋਤ ਮਹਿ ਸੋਏ, ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ, ਕਿ ਉਸ ਪਰਮਾਤਮਾ ਦੀ ਜੋਤ ਹੀ ਸਭ ਦੇ ਵਿੱਚ ਹੈ, ਨਾ ਕੋਈ ਹਿੰਦੂ ਹੈ ਨਾ ਕੋਈ ਮੁਸਲਮਾਨ ਹੈ। ਕਿਉਂਕਿ ਗੁਰੂ ਨਾਨਕ ਦੇਵ ਜੀ ਦੇ ਸਮੇਂ ਇਹੀ ਦੋ ਵੱਡੇ ਧਰਮ ਸਨ। ਹਿੰਦੂ ਆਪਣੇ ਆਪ ਨੂੰ ਵੱਡਾ ਕਹਿੰਦੇ ਸਨ ਤੇ ਮੁਸਲਮਾਨ ਆਪਣੇ ਆਪ ਨੂੰ ਵੱਡਾ ਕਹਿੰਦੇ ਸਨ। ਇਹਦਾ ਜ਼ਿਕਰ ਵੀ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਕੀਤਾ ਹੈ ਕਿ ਜਦੋਂ ਗੁਰੂ ਨਾਨਕ ਸਾਹਿਬ ਯਾਤਰਾਵਾਂ 'ਤੇ ਜਾਂਦੇ ਨੇ ਤੇ ਉੱਥੇ ਕਾਜ਼ੀਆਂ ਦੇ ਵੱਲੋਂ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਜਾਂਦਾ ਹੈ, ਪੁੱਛਣ ਫੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਕਿ ਮੁਸਲਮਾਨ ਵੱਡਾ ਹੈ ਜਾਂ ਹਿੰਦੂ ਵੱਡਾ ਹੈ। ਪਰ ਗੁਰੂ ਨਾਨਕ ਸਾਹਿਬ ਜੀ ਨੇ ਸਮੁੱਚੀ ਮਾਨਵਤਾ ਦੀ ਭਲਾਈ ਹਿੱਤ ਇਹ ਜਵਾਬ ਦਿੱਤਾ ਸੀ ਕਿ ਸ਼ੁਭ ਕਰਮਾਂ ਵਾਜੋਂ ਦੋਨੋਂ ਰੋਈ, ਜੇਕਰ ਕਿਸੇ ਦੇ ਨੇਕ ਕਰਮ ਨਹੀਂ ਉਹ ਭਾਵੇਂ ਹਿੰਦੂ ਹੈ ਉਹ ਵੀ ਨੀਚ ਹੈ, ਜੇਕਰ ਉਹ ਮੁਸਲਮਾਨ ਹੈ ਤੇ ਉਸਦੇ ਨੇਕ ਕਰਮ ਨਹੀਂ ਤੇ ਉਹ ਵੀ ਆਪਣੇ ਆਪ ਨੂੰ ਵੱਡਾ ਨਾ ਜਾਣੇ, ਅਸਲ ਦੇ ਵਿੱਚ ਕਾਫਰ ਉਹ ਹੈ। ਇਸ ਤਰ੍ਹਾਂ ਦੇ ਬ੍ਰਹਮੰਡੀ ਵਿਚਾਰ ਦਿੰਦਿਆਂ ਹੋਇਆਂ ਸੁਲਤਾਨਪੁਰ ਲੋਧੀ ਤੋਂ ਹੀ ਗੁਰੂ ਨਾਨਕ ਸਾਹਿਬ ਜੀ ਨੇ ਸਮੁੱਚੀ ਦੁਨੀਆ ਦਾ ਭ੍ਰਮਣ ਕੀਤਾ। ਵੱਖ ਵੱਖ ਥਾਵਾਂ 'ਤੇ ਜਾਂਦੇ ਨੇ, ਹਿੰਦੂ ਧਰਮ ਦੇ ਜਿਹੜੇ ਵੱਡੇ ਵੱਡੇ ਤੀਰਥ ਨੇ ਹਰਿਦੁਆਰ ਜਾਂਦੇ ਨੇ, ਰਿਸ਼ੀਕੇਸ਼ ਜਾਂਦੇ ਨੇ ਤੇ ਹੋਰ ਬਹੁਤ ਸਾਰੇ ਤੀਰਥ ਅਸਥਾਨਾਂ 'ਤੇ ਜਾ ਕੇ ਭੁੱਲੀ ਅਤੇ ਭਟਕੀ ਹੋਈ ਲੁਕਾਈ ਨੂੰ ਸਿੱਧੇ ਰਾਹ 'ਤੇ ਪਾਉਂਦੇ ਨੇ ਅਤੇ ਇੱਕ ਪਰਮੇਸ਼ਰ ਦਾ ਰਸਤਾ ਦੱਸ ਕੇ ਉਹਨਾਂ ਦਾ ਕਲਿਆਣ ਕਰਦੇ ਨੇ। ਇਸੇ ਤਰ੍ਹਾਂ ਹੀ ਹਿੰਦੂ ਧਰਮ ਤੋਂ ਇਲਾਵਾ ਜਿਹੜੇ ਮੁਸਲਮਾਨਾਂ ਦੇ ਜ਼ਿਆਰਤ ਕਰਨ ਵਾਲੇ ਵੱਡੇ ਵੱਡੇ ਅਸਥਾਨ ਸਨ, ਉੱਥੇ ਵੀ ਗੁਰੂ ਨਾਨਕ ਸਾਹਿਬ ਜੀ ਨੇ ਪਹੁੰਚ ਕੇ ਉਹਨਾਂ ਨੂੰ ਇੱਕ ਅੱਲਾ ਦਾ ਸੰਦੇਸ਼ ਦਿੱਤਾ ਅਤੇ ਇਹ ਗੱਲ ਦ੍ਰਿੜ ਕਰਵਾਈ ਕਿ ਜੇਕਰ ਕੋਈ ਮੁਸਲਮਾਨ ਹੈ ਤੇ ਉਹ ਅਸਲ ਦੇ ਵਿੱਚ ਮੁਸਲਮਾਨਾਂ ਵਾਲੇ ਕੰਮ ਕਰੇ। ਕਿਉਂਕਿ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਤੇ ਗੁਰਬਾਣੀ ਦੇ ਅੰਦਰ ਇਹੀ ਉਪਦੇਸ਼ ਹੈ ਕਿ ਮੁਸਲਮਾਨ ਮੋਮ ਦਿਲ ਹੋਵੇ, ਉਸ ਵਿੱਚ ਕੋਈ ਕਠੋਰਤਾ ਨਾ ਹੋਵੇ, ਸਗੋਂ ਉਹ ਸਾਰਿਆਂ ਦੇ ਨਾਲ ਪ੍ਰੇਮ ਕਰਨ ਵਾਲਾ ਹੋਵੇ। ਜੇਕਰ ਕੋਈ ਹਿੰਦੂ ਹੈ ਤੇ ਉਹ ਅਸਲ ਦੇ ਵਿੱਚ ਹਿੰਦੂਆਂ ਵਾਲੇ ਕਰਮ ਕਰੇ। ਇਹਨਾਂ ਦੋਨਾਂ ਧਰਮਾਂ ਦੇ ਤੀਰਥ ਅਸਥਾਨਾਂ 'ਤੇ ਜਾ ਕੇ ਗੁਰੂ ਨਾਨਕ ਸਾਹਿਬ ਜੀ ਨੇ ਜਿੱਥੇ ਇਹਨਾਂ ਨੂੰ ਉਪਦੇਸ਼ ਦਿੱਤਾ, ਉੱਥੇ ਹੀ ਉਸ ਸਮੇਂ ਇੱਕ ਧਿਰ ਸਿੱਧਾਂ ਅਤੇ ਯੋਗੀਆਂ ਦੀ ਸੀ, ਜਿਹੜੇ ਇਹ ਕਹਿੰਦੇ ਸਨ ਕਿ ਸੰਸਾਰ ਦੇ ਨਾਲ ਸਾਡਾ ਕੋਈ ਨਾਤਾ ਨਹੀਂ। ਉਹ ਬਹੁਤ ਸਾਰੀਆਂ ਕਠਿਨ ਤਪੱਸਿਆਵਾਂ ਅਤੇ ਸਾਧਨਾਵਾਂ ਕਰਕੇ ਆਪਣੇ ਸਰੀਰ ਨੂੰ ਕਸ਼ਟ ਦਿੰਦੇ ਸਨ, ਸਰੀਰ ਨੂੰ ਕਸ਼ਟ ਦੇ ਕੇ ਆਪਣੀਆਂ ਉਮਰਾਂ ਵੱਡੀਆਂ ਕਰ ਲੈਣੀਆਂ। ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ
ਕਿ ਇਸ ਉਮਰ ਨੂੰ ਵੱਡਾ ਕਰਕੇ ਜਾਂ ਸਰੀਰ ਨੂੰ ਕਸ਼ਟ ਦੇ ਕੇ ਕਾਇਆ ਨੂੰ ਦੁੱਖ ਦੇ ਕੇ ਕੋਈ ਸਾਨੂੰ ਵਧੇਰੇ ਪ੍ਰਾਪਤੀ ਨਹੀਂ ਹੋਵੇਗੀ। ਇਹ ਸੋਝੀ ਵੀ ਫਿਰ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਹੀ ਦਿੰਦੇ ਨੇ ਜਦੋਂ ਉਹਨਾਂ ਦੇ ਨਾਲ ਗੋਸ਼ਟ ਕਰਦੇ ਨੇ, ਜੋ ਪਾਵਨ ਗੁਰਬਾਣੀ ਸਿੱਧ ਗੋਸ਼ਟ ਰਾਮ ਕਲੀ ਰਾਗ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਹੈ, ਉਸ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੀਆਂ ਬੜੀਆਂ ਡੂੰਘੀਆਂ ਵਿਚਾਰਾਂ ਜੋ ਸਵਾਲ ਜਵਾਬ ਰੂਪ ਦੇ ਵਿੱਚ ਨੇ, ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਜ ਹੈ। ਗੁਰੂ ਨਾਨਕ ਸਾਹਿਬ ਜੀ ਨੇ ਇਹਨਾਂ ਨੂੰ ਇਹ ਦੱਸਿਆ ਸੀ ਕਿ ਤੁਸੀਂ ਸੰਸਾਰ ਨੂੰ ਛੱਡ ਕੇ ਪਹਾੜਾਂ ਦੀਆਂ ਕੰਧਰਾਂ ਦੇ ਵਿੱਚ ਲੁਕਦੇ ਹੋ, ਪਰ ਜਦੋਂ ਤੁਹਾਨੂੰ ਭੁੱਖ ਲੱਗਦੀ ਹੈ ਤੇ ਖਾਣ ਦੇ ਲਈ ਪ੍ਰਸ਼ਾਦਾ ਪਾਣੀ ਮੰਗਣ ਲਈ ਤੇ ਫਿਰ ਤੁਹਾਨੂੰ ਪਹਾੜਾਂ ਤੋਂ ਉੱਤਰ ਕੇ ਗ੍ਰਸਤੀਆਂ ਦੇ ਘਰ ਹੀ ਜਾਣਾ ਪੈਂਦਾ ਹੈ। ਹੋਏ ਅਤੀਤ ਗ੍ਰਸਤ ਤਜ ਫਿਰ ਉਹਨੂੰ ਕਹਿ ਘਰ ਮੰਗਣ ਜਾਈ, ਗ੍ਰਸਤ ਨੂੰ ਛੱਡ ਕੇ ਤੁਸੀਂ ਤੇ ਅਤੀਤ ਹੋ ਜਾਂਦੇ ਹੋ, ਪਰ ਜਦੋਂ ਫਿਰ ਭੁੱਖ ਲੱਗਦੀ ਹੈ ਤੇ ਫਿਰ ਇਹਨਾਂ ਗ੍ਰਸਤੀਆਂ ਦੇ ਘਰ ਜਾ ਕੇ ਹੀ ਤੁਹਾਨੂੰ ਮੰਗ ਕੇ ਖਾਣਾ ਪੈਂਦਾ, ਕਿਉਂਕਿ ਗ੍ਰਸਤ ਦੀ ਪ੍ਰਧਾਨਤਾ ਤੇ ਗੁਰੂ ਨਾਨਕ ਦੇਵ ਜੀ ਨੇ ਬਹੁਤ ਜ਼ੋਰ ਦਿੱਤਾ ਹੈ। ਗੁਰੂ ਨਾਨਕ ਸਾਹਿਬ ਜੀ ਆਪ ਵੀ ਗ੍ਰਸਤੀ ਸਨ, ਦੋ ਪੁੱਤਰ ਗੁਰੂ ਸਾਹਿਬ ਜੀ ਦੇ ਘਰ ਜਨਮ ਲੈਂਦੇ ਨੇ, ਬਾਬਾ ਸ਼੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਜਿੱਥੇ ਆਪ ਗ੍ਰਸਤੀ ਸਨ, ਉੱਥੇ ਹੀ ਉਹਨਾਂ ਨੇ ਆਪਣੇ ਸਿੱਖਾਂ ਨੂੰ ਵੀ ਨਾਮ ਜਪਣ ਦਾ, ਕਿਰਤ ਕਰਨ ਦਾ, ਵੰਡ ਕੇ ਛਕਣ ਦਾ ਉਪਦੇਸ਼ ਦਿੱਤਾ ਹੈ, ਨਾ ਕਿ ਇਸ ਸੰਸਾਰ ਦੀਆਂ ਜ਼ਿੰਮੇਵਾਰੀਆਂ ਤੋਂ ਭੱਜ ਕੇ ਪਹਾੜਾਂ ਦੀਆਂ ਕੰਧਰਾਂ ਦੇ ਵਿੱਚ ਲੁਕ ਜਾਣ ਦਾ। ਸੋ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਆਪਣਾ ਸਮੁੱਚਾ ਜੀਵਨ ਹੀ ਮਾਨਵਤਾ ਦੀ ਭਲਾਈ ਦੇ ਵਿੱਚ, ਉਸ ਪਰਮੇਸ਼ਰ ਦੀ ਯਾਦ ਦੇ ਵਿੱਚ ਲਗਾ ਦਿੱਤਾ। ਗੁਰੂ ਨਾਨਕ ਸਾਹਿਬ ਜੀ ਦੇ ਨਾਲ ਭਾਈ ਮਰਦਾਨਾ ਜੀ ਨੇ ਆਪਣਾ ਸਮੁੱਚਾ ਜੀਵਨ ਬਤੀਤ ਕੀਤਾ, ਸਮੁੱਚੇ ਸੰਸਾਰ ਦਾ ਭ੍ਰਮਣ ਕਰਕੇ ਅਖੀਰ ਗੁਰੂ ਨਾਨਕ ਸਾਹਿਬ ਜੀ ਕਰਤਾਰਪੁਰ ਵਿਖੇ ਆਣ ਕੇ ਆਪਣਾ ਟਿਕਾਣਾ ਕਰਦੇ ਨੇ, ਜਿਸ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਕੀਤਾ ਹੈ। ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ, ਪੈਰ ਸੰਸਾਰੀ ਕੱਪੜੇ, ਮੰਜੀ ਬੈਠ ਕੀਆ ਅਵਤਾਰਾ। ਸੋ ਇੱਥੇ ਹੀ ਗੁਰੂ ਨਾਨਕ ਸਾਹਿਬ ਜੀ ਨੂੰ ਭਾਈ ਲਹਿਣਾ ਜੀ ਆ ਕੇ ਮਿਲਦੇ ਨੇ ਤੇ ਗੁਰੂ ਨਾਨਕ ਦੇਵ ਜੀ ਦੀ ਲੰਮਾ ਸਮਾਂ ਸੇਵਾ ਕਰਦੇ ਨੇ, ਉਹਨਾਂ ਦੇ ਹਰੇਕ ਹੁਕਮ ਦੀ ਪਾਲਣਾ ਸਤ ਕਰਕੇ ਮੰਨਦੇ ਨੇ। ਅਖੀਰ ਸਮਾਂ ਆਉਂਦਾ ਹੈ 1539 ਈਸਵੀ ਦਾ, ਗੁਰੂ ਨਾਨਕ ਦੇਵ ਜੀ ਨੇ ਆਪਣੇ ਹੁੰਦਿਆਂ ਹੀ ਗੁਰਿਆਈ ਦੀ ਜ਼ਿੰਮੇਵਾਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਬਖਸ਼ਿਸ਼ ਕੀਤੀ। ਭਾਈ ਗੁਰਦਾਸ ਜੀ ਨੇ ਇਸ ਦਾ ਵੀ ਜ਼ਿਕਰ ਕੀਤਾ ਹੈ, ਥਾਪਿਆ ਲਹਿਣਾ ਜੀਵਨ ਦੇ, ਗੁਰਿਆਈ ਸਿਰ ਛਤਰ ਫਿਰਾਇਆ। ਇਹ ਗੁਰਿਆਈ ਦੀ ਪਰੰਪਰਾ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਸ਼ੁਰੂ ਕੀਤਾ ਤੇ ਆਪਣੇ ਜਿਉਂਦਿਆਂ ਜੀ ਹੀ ਭਾਈ ਲਹਿਣਾ ਜੀ ਨੂੰ ਆਪਣਾ ਅੰਗ ਬਣਾ ਕੇ ਗੁਰੂ ਅੰਗਦ ਦਾ ਨਾਮ ਦਿੱਤਾ ਤੇ ਇਹ ਹੁਕਮ ਕੀਤਾ ਕਿ ਹੁਣ ਕਰਤਾਰਪੁਰ ਛੱਡ ਕੇ ਖਡੂਰ ਸਾਹਿਬ ਦੀ ਧਰਤੀ ਤੇ ਜਾ ਕੇ ਤੁਸੀਂ ਗੁਰਸਿੱਖੀ ਨੂੰ ਪ੍ਰਫੁੱਲਿਤ ਕਰਨ ਦੇ ਲਈ ਅਗਲੇਰੇ ਮਹਾਨ ਕਾਰਜ ਕਰਨੇ ਹਨ ਤੇ ਸੰਗਤ ਨੂੰ ਸਿੱਧੇ ਰਸਤੇ ਪਾਉਣਾ ਹੈ। ਸੋ ਇਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ 1539 ਈਸਵੀ ਦੇ ਵਿੱਚ ਜੋਤੀ ਜੋਤ ਸਮਾ ਜਾਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜ਼ੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰੋਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।

0: ਬਸ ਬਸ ਬਸ ਬਸ
1: ਸ਼ਾਂਤ ਮੇਰਾ ਵੀਰ,
0: ਪਤਾ ਕਰਨਾ ਕੀ ਸਾਡੇ ਬਾਰੇ ਆਪੇ ਦੱਸ ਦਿੰਦੇ ਆ।
2: ਵਾਹ ਵਾਹ ਵਾਹ ਵਾਹ ਵਾਹ,
1: ਜਿੱਥੇ ਜੀ ਕਰੇ ਉਦੋਂ ਉੱਥੇ ਕਹਿੰਦੇ ਆ।
0: ਕੀ ਕਹਿੰਦੇ ਆ ਜੀ?
1: ਨੀਂਦ ਮੀਠਾ ਬੋਇਸ ਮੀਠਾ
0: ਬੋਇਸ ਮੀਠਾ ਰੇਡੀਓ। ਹਾਂਜੀ, 1674 ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਕ੍ਰਿਸ਼ਨਾ, ਮੇਰੇ ਨਾਲ ਬਲਕੀਰਤ, ਤੇ ਤੁਸੀਂ ਜੁੜ ਚੁੱਕੇ ਹੋ ਬੋਇਸ ਮੀਟਅਪ ਦੇ ਵਧੀਆ ਜੇ ਘੈਂਟ ਜੇ ਇੱਕ ਐਪੀਸੋਡ ਦੇ ਨਾਲ। ਤੁਸੀਂ ਸੁਣ ਰਹੇ ਸੀਗੇ ਕਰਨ ਔਜਲਾ ਦੀ ਨਵੀਂ ਆਈ ਹੈ ਜੀ ਈਪੀ, ਜਿਹਦਾ ਨਾਮ ਹੈ ਔਜਲਾ ਸੀਜ਼ਨ। ਅਤੇ ਜੀ ਉਹਦਾ ਗਾਣਾ ਰੈਪ ਕਿਲਰ, ਕਿਉਂਕਿ ਪਿਛਲੀ ਵਾਰੀ ਅਸੀਂ ਤੁਹਾਨੂੰ ਸੁਣਾਇਆ ਸੀਗਾ ਮੂਸੇ ਵਾਲੇ ਦਾ ਗੋਸਟ ਫੇਸ ਕਿਲਰ, ਸੋ ਅਸੀਂ ਕਿਹਾ ਕਿ ਹੁਣ ਤੁਹਾਨੂੰ ਰੈਪ ਕਿਲਰ ਵੀ ਸੁਣਾ ਦਿੰਦੇ ਹਾਂ। ਅਤੇ ਬਸ ਬਈ ਆਹੀ ਗਾਣਾ ਸੀਗਾ ਜਾ ਰਿਹਾ
2: ਕਿਲ ਕਿਲ ਕਿਲ
0: ਇੱਕ ਕਿਲਰ ਦੋ ਕਿਲਰ ਨੋ ਫਿਲਰ, ਬੜੀ ਘੈਂਟ ਈਪੀ ਹੈ ਯਾਰ, ਮਜ਼ੇ ਆ ਗਏ ਗਾਣੇ।
2: ਔਜਲਾ ਸੀਜ਼ਨ,
0: ਔਜਲਾ ਸੀਜ਼ਨ, ਔਜਲਾ, ਵਾਹ ਕੀ ਬਾਤ ਹੈ ਕ੍ਰਿਸ਼ਨਾ, ਵੈਰੀ ਗੁੱਡ ਬੱਚੇ, ਵੈਰੀ ਗੁੱਡ। ਹੋਰ ਸੁਣਾ ਬਲਕੀਰਤ, ਕਿਵਾਂ, ਠੀਕ ਠਾਕ?
2: ਵੈਰੀ ਗੁੱਡ, ਕਿਉਂਕਿ ਔਜਲੇ ਦਾ ਜਿਹੜਾ ਸੀਜ਼ਨ ਗਾਣਾ ਨਾ ਉਹ ਸੁਣਿਆ ਤੁਸੀਂ?
0: ਕਿਹੜਾ?
2: ਕੱਲਾ ਸੀਜ਼ਨ, ਜਿਹੜਾ ਨਾਮ ਹੀ ਔਜਲਾ ਸੀਜ਼ਨ ਹੈ।
0: ਨਹੀਂ ਉਹ ਨਹੀਂ ਮੈਂ ਸੁਣਿਆ।
2: ਕੱਲਾ ਨੀ ਸੁਣਿਆ? ਇੱਕ ਵਾਰੀ ਲਾਓ ਫਿਰ, ਮਾੜਾ ਜਿਹਾ ਸੁਣੋ ਫਿਰ।
0: ਅੱਛਾ, ਉਹ ਵੀ ਲਾ ਦੇ,
2: ਮਿਸ ਨਾ ਕਰਦੇ।
0: ਨਹੀਂ ਮਿਸ ਤਾਂ ਕਰਨਾ ਨੀ ਯਾਰ ਵਿਰਜੇ, ਆਪਾਂ ਮਿਸ ਕਰਦੇ।
2: ਵਿਰਜੇ ਕੀ ਕਰਦੇ ਹੁੰਦੇ ਤੁਸੀਂ, ਗਾਣਾ ਨੀ ਇਧਰ ਉਧਰ ਲਾਉਂਦੇ ਹੈਗੇ, ਤੁਹਾਡਾ ਧਿਆਨ ਕੰਮਾਂ ਕਾਰਾਂ ਦੇ ਵਿੱਚ ਲੱਗਦਾ।
0: ਅੱਛਾ, ਇੱਕ ਗੱਲ ਨੋਟਿਸ ਕੀਤੀ ਆ ਯਾਰ, ਹਰ ਸਿੰਗਰ ਧੋਣ ਚ ਕਿੱਲਾ ਵੀ ਪਾਉਂਦਾ, ਫਿਰ ਬਾਅਦ ਚੋਂ 25 ਕਿੱਲੇ ਜਾਂ 40 ਕਿੱਲੇ ਜ਼ਮੀਨ ਵੀ ਦੱਸ ਦਿੰਦਾ। ਸਾਡੇ ਹਾਲਾਤ ਨੀ ਪਤਾ ਕਿ ਇੱਥੇ ਮਤਲਬ ਬਹੁਤ ਕੰਮ ਹੈਵੀ ਹੈ ਯਾਰ, ਇੱਥੇ ਜ਼ਮੀਨਾਂ ਨਾਲ ਨੀ ਸਰ ਰਿਹਾ ਕਿਸੇ ਦਾ ਬਈ, ਇੱਥੇ ਬਹੁਤ ਕੰਮ ਕਰਨਾ ਪੈ ਰਿਹਾ ਔਜਲਾ,
2: ਜ਼ਮੀਨ ਚ ਖੋਦੇ ਜਾਣਾ ਪੈ ਰਿਹਾ
0: ਔਜਲਾ, ਸਹੀ ਕਿ ਨਹੀਂ?
2: ਬਾਕੀ ਤੁਸੀਂ ਇਦਾਂ ਦਾ ਕੋਈ ਗਾਣਾ ਕੱਢੋ, ਇੱਕ ਕੰਮ ਦੋ ਕੰਮ ਤੀਜਾ ਕਰੀ ਜਾਵਾਂ, ਜਿੱਥੇ ਜਿੱਥੇ ਜੀ ਕਰੇ ਉੱਥੇ ਸ਼ੁਰੂ ਕਰ, ਸਾਈਡ ਹਸਲ ਕਰਕੇ ਮੈਂ ਮੁੱਕਦੀ ਨੀ ਦਿਨ,
0: ਮੁੰਡਾ ਹਸਲ ਕਰਦਾ
2: ਕਦੋਂ ਚੜੇ ਦਿਨ, ਇਦਾਂ ਦਾ ਕੁਛ ਬਣਾ।
0: ਕਿਆ ਬਾਤ ਹੈ ਬੱਚੇ, ਬਹੁਤ ਵਧੀਆ,
2: ਦਿਨ ਦਿਨ ਸਾਰਾ ਦਿਨ ਕੰਮ ਕਰ, ਰਾਤ ਨੂੰ ਮੈਂ ਸੋਵਾਂ ਸਵੇਰੇ ਉੱਠਾ ਕੰਮ ਕਰ।
0: ਤੁਸੀਂ ਵੀ ਇਲੂਮਨਾਟੀ ਨਾਲ ਜੁੜੇ ਹੋਏ ਹੋ?
2: ਜਦੋਂ ਕੰਮ ਕਰਾਂ ਕੰਮ ਵਧੀ ਜਾਵੇ, ਕੰਮ ਵਧੀ ਜਾਵੇ ਮੇਰੇ ਪੈਸੇ ਨਹੀਂ ਉਹ ਵਧੇ, ਕੰਮ ਦੋ ਕਰਨੇ ਪੈਣੇ, ਜੇ ਦੋ ਕੀਤੇ ਕੰਮ ਨਾਲ ਤੀਜਾ ਵੀ ਆ ਕਰਨਾ, ਰਾਤੀ ਫੇਰ ਜਾ ਕੇ ਸੋਣਾ ਸਵੇਰੇ ਉੱਠੇ ਖੜਨਾ ਹੈ।
0: ਤਾਂ ਵੀ ਲੋਕਾਂ ਨੇ ਕਹਿਣਾ ਏਦਾਂ ਨਹੀਂ ਉਸਰਨਾ,
2: ਮੇਰੀ ਕਿਸਮਤ ਨਹੀਂ ਮੇਰੇ ਨਾਲ ਲੜਨਾ, ਮੈਂ ਕਿੱਥੇ ਆ ਗਿਆ ਤੇ ਕਿਹੜੇ ਸ਼ਹਿਰ ਰਹਿਣਾ ਵਾ, ਕਿੱਥੇ ਉੱਠਦਾ ਤੇ ਕਿਹਦੇ ਨਾਲ ਬਹਿਣਾ ਆ,
0: ਉਹ ਕੀ ਕਹੀ ਜਾਣਾ ਆ ਤੂੰ,
2: ਟਾਲਮੈਂਸ ਏਰੀਆ ਦੇ ਵਿੱਚ ਰਹਿਣਾ ਆ, ਇੱਕੋ ਕੁਰਸੀ ਆ ਖਾਕੀ ਰੰਗ ਦੀ ਵਾ ਜਿੱਥੇ ਰੋਜ਼ ਬਹਿਣਾ ਆ।
0: ਖਾਕੀ ਨੀ, ਗ੍ਰੇ ਆ
2: ਉਹ ਯਾਰ,
0: ਸੋਰੀ ਸੋਰੀ,
2: ਤੁਹਾਡੇ ਵਰਗੇ ਆ ਬੰਦੇ ਜਿਹੜੇ ਰੈਪ ਨਹੀਂ ਬਣਾਉਂਦੇ,
0: ਗੱਲਾਂ ਆ ਬਣਾਉਂਦੇ, ਗੱਲਾਂ ਦਾ ਕੜਾ ਆ ਬਣਾਉਂਦੇ। ਔਜਲਾ ਸੀਜ਼ਨ ਸੁਣਾਓ ਤੁਹਾਨੂੰ, ਸੁਣੋ ਸੁਣੋ ਗਾਇਸ, ਗੱਲਾਂ ਬਾਤਾਂ ਕਰਾਂਗੇ, ਪਹਿਲੇ ਗਾਣਾ ਸੁਣ ਲਓ ਯਾਰ।

0: ਵਾਹ ਵਾਹ ਵਾਹ ਕੀ ਬਾਤ ਹੈ ਜਿੱਥੋਂ ਮੈਂ ਲੰਘਾ ਉੱਥੇ ਖਾਲੀ ਰਾਹ ਨਖਰੋ
1: ਇੱਕੋ ਫੋਨ ਉੱਤੇ ਭੱਜੇ ਆਉਂਦੇ
0: ਵਾਹ ਕੀ ਬਾਤ ਹੈ ਇੱਕ ਮੈਂਟਲ ਹੈਲਥ ਪੇਸ਼ੈਂਟ ਲਈ ਵੀ ਲੋਕ ਇਸ ਤਰ੍ਹਾਂ ਹੀ ਕਰਦੇ ਕਿ ਆਹ ਮਾੜਾ ਰਾਹ ਛੱਡ ਦਿਓ ਇਹਦਾ ਪਤਾ ਨਹੀਂ ਕੀ ਕਰੇ ਕੀ ਨਾ ਕਰੇ ਮੈਨੂੰ ਗਾਇਸ ਜੋਕਸ ਹੋ ਰਿਹਾ ਜੀ ਐਨੀ ਔਜਲਾ ਫੈਨਸ ਇਨ ਦਾ ਹਾਊਸ ਅਸੀਂ ਵੀ ਫੈਨ ਹਾਂ ਜੀ ਫੈਨ ਹਾਂ ਜੀ ਫੈਨ ਹਾਂ ਜੀ ਫੈਨ ਹਾਂ ਜੀ ਅਤੇ ਇਹ ਤੁਹਾਨੂੰ ਇੱਕ ਹੋਰ ਆਪਾਂ ਗਾਣਾ ਸੁਣਾ ਤਾ ਜੀ ਔਜਲੇ ਦੀ ਨਵੀਂ ਈਪੀ ਦਾ ਅਤੇ ਅੱਜ ਅਸੀਂ ਗੱਲਬਾਤ ਜਿਹੜੀ ਕਰਾਂਗੇ ਸਾਡੇ ਵਿਸ਼ੇਸ਼ਗ ਬਲਕੀਰਤ ਦੇ ਨਾਲ
1: What's that, bro?
0: ਗੱਲਬਾਤ ਇਹ ਕਿ ਮੈਂ ਪੜ੍ਹ ਰਿਹਾ ਸੀਗਾ ਜੀ ਇੱਕ ਰਿਪੋਰਟ ਉਹਦੇ ਤੇ ਆਪਾਂ ਥੋੜਾ ਜਿਹਾ ਪਿਛਲੇ ਹਫ਼ਤੇ ਕੀਤਾ ਸੀਗਾ ਹਾਂਜੀ ਮੈਲਬਨ ਤੇ ਗੱਲਬਾਤ
1: ਹਾਂਜੀ ਕਿਹੜੀ ਰਿਪੋਰਟ ਪੜ੍ਹਦੀ ਸੀ
0: ਉਹ ਸੀਗੀ ਹਿਲਡਾ ਦੀ ਰਿਪੋਰਟ ਉਸ ਤੋਂ ਬਾਅਦ ਜੀ ਆਰ ਬੀ ਏ ਵਾਲਾ ਜਿਹੜਾ ਕਾਂਡ ਹੋਇਆ ਸਾਰਿਆਂ ਨੂੰ ਪਤਾ ਜੀ ਇੰਟਰਸਟ ਰੇਟ ਵੱਧ ਗਏ ਠੀਕ ਹੈ ਜੀ ਫਿਰ ਜੀ ਅੱਜ ਜਦੋਂ ਪੈਨੂੰ ਕਰਦੇ ਪਏ ਰਿਕਾਰਡ ਅਤੇ ਆਸਟ੍ਰੇਲੀਆ ਦੇ ਅੰਦਰ ਸਰਚਾਰਜ ਔਨ ਯੋਰ ਐਫਟ ਪੋਸ ਐਂਡ ਮਾਸਟਰ ਵੀਜ਼ਾ ਕਾਰਡ ਯੂਜ਼ ਕਰਨ 'ਤੇ ਉਹ ਬੰਦ ਕਰ ਦਿੱਤੇ ਨੇ ਐਂਥਨੀ ਐਲਬਨੀਜ਼ੀ ਦੀ ਸਰਕਾਰ ਨੇ ਇਹ ਵੀ ਸਭ ਨੂੰ ਪਤਾ ਪਰ ਉਹਦਾ ਖਾਮਿਆਜ਼ਾ ਇਹ ਹੋਏਗਾ ਕਿ ਸ਼ਾਇਦ ਜਿਸ ਚੀਜ਼ ਦਾ ਤੁਸੀਂ ਲੈਟ ਸਪੋਜ਼ ਜੇ ਤੁਸੀਂ ਉਸ ਕੌਫੀ ਦਾ ਜਿਹਦਾ 5-60, 5-70 ਦੇ ਰਹੇ ਸੀਗੇ ਹੁਣ ਉਹ 6.5-7 ਦੀ ਸਿੱਧੇ ਮਾਲਕ ਨੂੰ ਕਰਨੀ ਪਏਗੀ ਕਿਉਂਕਿ ਸਮਾਲ ਬਿਜ਼ਨਸ ਨੂੰ ਇਹ ਖਰਚਾ ਆਪ ਬੇਅਰ ਕਰਨਾ ਪੈਣਾ ਹੈ ਸੋ ਇਹ ਸਭ ਚੀਜ਼ਾਂ ਦੇ ਮੁੱਦੇ ਨਜ਼ਰ ਐਂਡ ਉਹ ਹਿਲਡਾ ਦੀ ਰਿਪੋਰਟ ਵੀ ਜਿਹੜੀ ਸੀ ਉਸ ਬਾਰੇ ਵੀ ਦੱਸਦੀ ਹੈ ਕਿ ਆਸਟ੍ਰੇਲੀਅਨ ਲੋਕ ਜੋ 18-29 ਦੇ ਉਮਰ 'ਚ ਨੇ ਇਹ ਯੂਨੀਵਰਸਿਟੀ ਆਫ ਮੈਲਬਨ ਦੀ ਬਣਾਈ ਹੋਈ ਰਿਪੋਰਟ ਆ ਹਾਊਸ ਹੋਲਡ ਇਨਕਮ ਲੇਬਰ ਡਾਇਨਾਮਿਕਸ ਨਾਮ ਤੋਂ ਉਹਦੇ ਅੰਦਰ 50% ਤਕਰੀਬਨ 50% ਯੰਗ ਅਡਲਟਸ ਜਿਹੜੇ 18-29 ਸਾਲ ਦੇ ਨੇ ਉਹ ਕਹਿ ਰਹੇ ਨੇ ਕਿ ਅਸੀਂ ਆਪਣੇ ਪੇਰੈਂਟਸ ਨਾਲ ਮੂਵ ਇਨ ਕਰਨਾ ਚਾਹੁੰਦੇ ਹਾਂ ਜਾਂ ਫਿਰ ਅਸੀਂ ਆਪਣੇ ਪੇਰੈਂਟਸ ਨਾਲ ਮੂਵ ਇਨ ਕਰ ਚੁੱਕੇ ਹਾਂ ਕਿਉਂਕਿ ਘਰ ਨਹੀਂ ਖਰੀਦ ਹੋ ਰਿਹਾ ਰੈਂਟ ਨਹੀਂ ਪੇ ਕਰ ਹੋ ਰਿਹਾ ਸੋ ਅਸੀਂ ਸੋਚਿਆ ਜੀ ਕਿ ਬਈ ਆਪਾਂ ਗੱਲ ਇਹ ਕਰਦੇ ਹਾਂ ਕਿ ਖਰਚਾ ਵੱਧ ਗਿਆ ਖਰਚਾ ਵੱਧ ਗਿਆ ਖਰਚਾ ਵੱਧ ਗਿਆ ਆਪਾਂ ਅੱਜ ਇਹਦਾ ਜਿਹੜਾ ਦੂਸਰਾ ਪਹਿਲੂ ਹੈ ਕਿ ਕਮਾਈ ਕਿਸ ਤਰ੍ਹਾਂ ਵਧਾਈ ਜਾ ਸਕੇ ਜਾਂ ਫਿਰ ਲੋਕ ਕਮਾਈ ਕਿਸ ਤਰ੍ਹਾਂ ਵਧਾ ਸਕਦੇ ਨੇ ਜਾਂ ਫਿਰ ਲੋਕ ਕਿਸ ਤਰ੍ਹਾਂ ਕਮਾਈਆਂ ਵਧਾਉਂਦੇ ਨੇ ਉਸ ਬਾਰੇ ਗੱਲ ਕਰਾਂਗੇ ਐਂਡ ਇਹ ਜਿਹੜੀ ਟੌਕ ਹੈ ਇਹ ਕੋਈ ਸੁਜੈਸ਼ਨ ਬੇਸਡ ਨਹੀਂ ਇਹ ਓਪੀਨੀਅਨ ਬੇਸਡ ਨਹੀਂ ਇਹ ਓਬਜ਼ਰਵੇਸ਼ਨ ਬੇਸਡ ਹੈ ਮਤਲਬ ਜੋ ਆਪਾਂ ਗੱਲਾਂ ਬਾਤਾਂ ਕਰਾਂਗੇ ਉਹ ਇਹ ਨਹੀਂ ਕਹਿ ਰਹੇ ਤੁਹਾਨੂੰ ਕਿ ਇਹ ਕਰੋ ਇਹ ਨਹੀਂ ਕਹਿ ਰਹੇ ਕਿ ਆਹ ਸਹੀ ਹੈ ਜਾਂ ਗਲਤ ਹੈ ਇਹ ਦੱਸਾਂਗੇ ਕਿ ਆਸੇ ਪਾਸੇ ਜੋ ਅਸੀਂ ਵੇਖਦੇ ਹਾਂ ਸੁਣਦੇ ਹਾਂ ਲੋਕ ਕਰਦੇ ਪਏ ਨੇ ਐਂਡ ਜੋ ਪਰਸਨਲ ਮਾੜਾ ਮੋਟਾ ਕਦੀ ਪੰਗਾ ਲੈ ਕੇ ਵੇਖਿਆ ਕੁਛ ਠੀਕ ਗਿਆ ਨਹੀਂ ਗਿਆ ਉਸ ਬਾਰੇ ਆਪਾਂ ਗੱਲਬਾਤ ਕਰਾਂਗੇ ਐਂਡ ਜਦੋਂ ਤੁਸੀਂ ਇਹ ਸ਼ੋਅ ਸੁਣੋਗੇ ਜੋ ਤੁਹਾਨੂੰ ਚੀਜ਼ ਸਹੀ ਲੱਗੇ ਅਤੇ ਜੋ ਤੁਹਾਨੂੰ ਗਲਤ ਲੱਗੇ ਤੁਸੀਂ ਫੀਡਬੈਕ ਭੇਜਣੀ ਹੈ ਬਈ ਭੇਜਣੀ ਕਦੋਂ ਹੈ ਉਹ ਬਲਕੀਰਤ ਦੱਸੇਗਾ ਦੱਸੋ ਬਈ ਕਦੋਂ ਕਦੋਂ ਭੇਜਣੀ ਆ
1: ਇੱਦਾਂ ਨਾ ਕਰਿਆ ਕਰੋ ਜਿਹੜੀ ਥੋੜੀ ਜਿਹੀ ਉਦਾਂ ਦੀ ਗੱਲ ਆ ਉਹ ਮੈਂ ਦੱਸੂਗਾ
0: ਨਹੀਂ ਮੈਂ ਕਿਹਾ ਮੈਂ ਨਹੀਂ ਦੇਰ ਦਾ ਬੋਲੀ ਯਾਰ ਤਾਂ ਕਰਕੇ ਨਹੀਂ ਮੈਂ ਦੱਸ ਦਿੰਦਾ ਕੋਈ ਗੱਲ
2: ਨਹੀਂ ਨਹੀਂ
0: ਤੁਸੀਂ ਦੱਸੋ ਤੁਸੀਂ ਦੱਸੋ
1: ਤੁਸੀਂ ਭੇਜਣੀ ਆ ਜੀ ਹਾਂਜੀ ਮੈਲਬਨ ਸ਼ੋਅ ਦਾ ਨਾਮ ਤੁਸੀਂ ਸਾਰਿਆਂ ਨੇ ਸੁਣਿਆ ਹੋਊਗਾ ਤੁਸੀਂ ਸ਼ੋਅ ਵੀ ਸੁਣਦੇ ਹੋ
2: ਬਿਲਕੁਲ
1: ਚੱਲਦੇ ਚੱਲਦੇ ਸ਼ੋਅ 'ਚ ਤੁਸੀਂ ਭੇਜ ਦੇਣਾ
0: ਚੱਲਦੇ ਹੋਏ ਸ਼ੋਅ 'ਚ
1: ਕੁਝ ਨਹੀਂ ਕਰਨਾ ਤੁਸੀਂ ਕੁਝ ਨਹੀਂ ਕਰਨਾ
0: ਸੋਮਵਾਰ ਤੋਂ
1: ਲਿਖਣਾ ਵਾ ਬੋਇਜ਼ ਮੀਟ ਅਪ
0: ਹਾਂ ਮੰਡੇ ਤੋਂ ਥਰਸਡੇ ਜਦੋਂ ਵੀ ਚੱਲ ਰਿਹਾ ਹੁੰਦਾ ਉਹ ਫਰਾਈਡੇ ਫਿਰ ਖੁੱਲਾ ਖਾੜਾ ਹੁੰਦਾ ਨਾ ਮਾਹੌਲ ਹੀ ਵੱਖਰਾ ਹੁੰਦਾ ਸੋ ਮੰਡੇ ਤੋਂ ਥਰਸਡੇ ਕੋਈ ਵੀ ਟੌਪਿਕ ਚੱਲ ਰਿਹਾ ਕੋਈ ਵੀ ਆਰ ਜੇ ਆਏ ਹੁਣ ਤੁਸੀਂ ਬੋਇਜ਼ ਮੀਟ ਅਪ ਅੱਗੇ ਲਿਖ ਕੇ ਨਾ ਸਾਈਡ 'ਤੇ ਮੈਸੇਜ ਘੱਲ ਦੇਣਾ ਕਿ ਯਾਰ ਆਹ ਟੌਪਿਕ 'ਤੇ ਗੱਲ ਹੋਈ ਵਧੀਆ ਲੱਗੀ ਮਾੜੀ ਲੱਗੀ
1: ਸਭ ਸਾਡੇ ਸਿਰ ਮੱਥੇ ਹਾਂ ਮੈਂ ਤੇ ਆਪ ਨਹੀਂ ਏਡਾ ਵੱਡਾ ਮੈਸੇਜ ਲਿਖਣਾ ਹਾਂ
0: ਨਹੀਂ ਦੇਖਿਆ ਆਪ ਹੀ ਦੇਖ ਆਪ ਹੀ
1: ਲਿਖੋ ਬਸ
0: ਹਾਂ ਮਤਲਬ ਬੋਇਜ਼ ਮੀਟ ਅਪ ਜ਼ਰੂਰ ਲਿਖੋ ਥੰਬਸ ਅਪ ਪਾ ਦਿਓ ਥੰਬਸ ਡਾਊਨ ਪਾ ਦਿਓ ਸਮਾਈਲੀ ਫੇਸ ਪਾ ਦਿਓ ਮਤਲਬ
1: ਹਾਂ ਕੁਝ
0: ਪਹੁੰਚਦਾ ਕਰੋ ਯਾਰ ਕੁਛ ਤੇ ਪਹੁੰਚਦਾ ਕਰੋ 10-12 ਦੇ ਵਿੱਚ
1: ਪਹੁੰਚਣਾ ਜ਼ਰੂਰੀ ਆ
0: ਪਹੁੰਚਣਾ ਜ਼ਰੂਰੀ ਹੈ
1: ਇੱਕ ਰਿਪੋਰਟ ਮੈਂ ਵੀ ਪੜ੍ਹੀ ਆ ਕ੍ਰਿਸ਼ਨਾ ਜੀ
0: ਹਾਏ
1: ਰਿਪੋਰਟ ਕੈਰੀ ਆ
0: ਕਿਆ
1: ਕੀ ਜਿਹੜੇ ਲੋਕ ਨੇ ਲੋਕਾਂ ਦੇ ਵਿੱਚੋਂ ਜਿਹੜੀਆਂ ਔਰਤਾਂ ਨੇ ਉਹ ਬੰਦਿਆਂ ਨਾਲੋਂ ਜ਼ਿਆਦਾ ਸਾਈਡ ਜੌਬ ਕਰ ਰਹੀਆਂ ਨੇ
0: ਹਾਂ ਉਹ ਹੈ ਉਹਦੇ ਪਿੱਛੇ ਕਾਰਨ ਵੀ ਹੈ ਸੋ
1: ਕਾਰਨ ਤੇ ਹੋਣਗੇ ਓਬਵੀਅਸਲੀ ਹੋਣਗੇ ਵਾਈ ਨਾਟ ਹੋਣਗੇ ਪਰ ਮੁੱਦਾ ਪਤਾ ਕੀ ਆ ਜੀ ਮੁੱਦਾ ਇਹ ਆ ਕਿ ਪੈਸਾ ਪੈਸਾ ਕਰਤੀ ਹੈ ਤੂੰ ਪੈਸੇ ਵੇਖੇ ਉਮਰਤੀ ਹੈ ਕਿਆ ਚੀਜ਼ ਹੈ ਪੈਸਾ
0: ਕਿਆ ਬਾਤ ਹੈ
1: ਕਿਆ ਪਿਆਜ਼ ਹੈ ਪੈਸਾ ਪੈਸਾ ਪੈਸਾ ਮੇਰੀ ਜੇਬ ਮੇ ਪੈਸਾ ਮੇਰੇ ਪਰਸ ਮੇ ਪੈਸਾ ਨਹੀਂ ਹੈ ਨਹੀਂ ਹੈ
0: ਪੈਸਾ ਪੈਸਾ
1: ਆਪਕੇ ਪਰਸ ਮੇ ਪੈਸਾ
0: ਨਹੀਂ
1: ਹੋਗਾ ਹਮੇ ਨਹੀਂ ਪਤਾ ਬਾਤ ਪਤਾ ਕਿਆ ਹੈ ਗੱਲ ਇਹ ਹੈ ਕਿ ਪੈਸਾ ਕਿਸੇ ਕੋ ਹੈਗਾ ਕਿਸੇ ਕੋ ਨਹੀਂ ਹੈਗਾ ਪਰ ਦੋਵੇਂ ਸਾਈਡ ਹਸਲ ਕਰ ਰਹੇ ਨੇ
0: ਹਾਂ ਉਹ ਤੇ ਹੈ,
1: ਮੈਟਰ ਨਹੀਂ ਕਰਦਾ ਜੇ ਕਿਸੇ ਕੋਲ ਜ਼ਿਆਦਾ ਪੈਸੇ ਆ ਤੇ ਉਹ ਫਿਰ ਵੱਡੀ ਸਾਈਡ ਹਸਲ ਕਰ ਰਿਹਾ, ਜੇ ਕਿਸੇ ਕੋਲ ਥੋੜੇ ਆ ਤੇ ਉਹ ਨਿੱਕੀ ਸਾਈਡ ਹਸਲ ਕਰ ਰਿਹਾ, ਪਰ ਸਾਈਡ ਜੋਬ, ਸਾਈਡ ਹਸਲ ਜਾਂ ਸੈਕਿੰਡ ਕੰਮ ਜਾਂ ਫਿਰ ਬਿਜ਼ਨਸ,
0: ਉਹ ਵੀ ਕਹਿੰਦੇ ਨੇ ਇਹਨੂੰ ਪੈਸਿਵ ਇਨਕਮ।
1: ਹਾਂ ਪੈਸਿਵ ਇਨਕਮ, ਯੈਸ ਯੈਸ ਯੈਸ,
0: ਸਭ ਚੀਜ਼ਾਂ
1: ਸੈਕੰਡਰੀ ਇਨਕਮ ਵੀ ਅੱਜ ਕੱਲ੍ਹ,
0: ਅੱਜ ਕੱਲ੍ਹ ਬਹੁਤ ਜ਼ਰੂਰੀ ਵੀ ਹੈ, ਸਮੇਂ ਦੀ ਮੰਗ ਵੀ ਹੈ ਤੇ ਲੋਕ ਕਰ ਵੀ ਰਹੇ ਨੇ। ਅੱਛਾ ਦੇਖ,
1: ਤੰਗ ਵੀ ਹੈ ਨਾ,
0: ਲੋਕ ਤੰਗ ਵੀ ਹੈ ਤੇ ਯਾਰ ਇੱਕ ਦੇ ਅੰਦਰ ਨਾ ਦੋ ਤਰੀਕੇ ਹੈ ਇਸ ਚੀਜ਼ ਨੂੰ ਵੇਖਣ ਦੇ। ਇੱਕ ਤਰੀਕਾ ਇਹ ਹੈ ਕਿ ਜਦੋਂ ਇੱਕ ਟਾਈਮ ਸੀਗਾ ਜੈਂਡਰ ਡਿਫਾਈਨਡ ਰੋਲਸ ਹੋਇਆ ਕਰਦੇ ਸੀ, ਹੁਣ ਉਹ ਨਹੀਂ ਰਹੇ, ਐਂਡ ਇਟਸ ਅ ਵੈਰੀ ਵੈਲਕਮ ਥਿੰਗ ਆਲਸੋ, ਹੈ ਨਾ। ਅਤੇ ਜਿਸਦਾ ਜਿਸ ਤਰੀਕੇ ਦਾ ਹੁਨਰ ਹੋਵੇ ਉਸ ਤਰੀਕੇ ਦਾ ਕੰਮ ਮਿਲਣਾ ਚਾਹੀਦਾ। ਪਰ ਮੈਂ ਇਸ ਲਿਹਾਜ਼ ਨਾਲ ਵੀ ਵੇਖਦਾ ਕਿ ਜਿਸ ਤਰ੍ਹਾਂ ਦੇ ਕਲਚਰ ਤੋਂ ਆਪਾਂ ਆਉਂਦੇ ਹਾਂ, ਜਿਸ ਸੈਕਟਰਸ ਤੋਂ ਆਪਾਂ ਆਉਂਦੇ ਹਾਂ, ਕਿ ਜੇ ਮਤਲਬ ਦੋਨੋਂ ਜੀਆਂ ਨੂੰ ਕੰਮ ਵੀ ਕਰਨਾ ਪੈ ਰਿਹਾ, ਦੋਨੋਂ ਜੀਆਂ ਨੂੰ ਜੇ ਸਾਈਡ ਹਸਲ ਵਾਲਾ ਵੀ ਕੰਮ ਕਰਨਾ ਪੈ ਰਿਹਾ, ਮਤਲਬ ਦੋ ਜੀ ਚਾਰ ਕੰਮ ਜੇ ਕਰ ਰਹੇ ਨੇ, ਤਾਂ ਫਿਰ ਮਤਲਬ ਇਕੋਨਮੀ ਦਾ ਬਹੁਤ ਬੁਰੇ ਹਾਲਾਤ ਹੈ ਯਾਰ, ਹੈ ਨਾ।
1: ਆਈ ਡੋਂਟ ਨੋ ਕਿ ਜੇ ਹੁਣ ਮੇਨ ਕੀ ਹੈ, ਕੱਲ੍ਹ ਕੋਈ ਨਾ ਪ੍ਰੋਡਕਟੀਵਿਟੀ 'ਤੇ ਕੋਈ ਮਾਹਿਰ ਗੱਲ ਕਰਨ ਡਿਆ ਸੀ, ਇੰਟਰਸਟਿਡ ਵੱਧ ਗਏ ਤੇ, ਹੈ ਨਾ, ਅਤੇ ਉਹ ਵੀ ਦੱਸਦਾ ਵੀ ਪ੍ਰੋਡਕਟੀਵਿਟੀ ਨਹੀਂ ਹੈਗੀ ਆਸਟ੍ਰੇਲੀਆ ਦੇ ਵਿੱਚ, ਨਾ ਤਾਂ ਕਰਕੇ ਇਹਨੂੰ ਇੰਨੀਆਂ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ।
0: ਓਕੇ,
1: ਅਤੇ ਯਾਰ ਹੁਣ ਪ੍ਰੋਡਕਟੀਵਿਟੀ ਮਤਲਬ ਜੇ ਆਪਾਂ ਦੋ ਦੋ ਕੰਮ ਕਰ ਰਹੇ ਹਾਂ, ਤਿੰਨ ਤਿੰਨ ਕੰਮ ਕਰ ਰਹੇ ਹਾਂ, ਅਤੇ ਪ੍ਰੋਡਕਟੀਵਿਟੀ ਕਿਉਂ ਨਹੀਂ ਹੋਊਗੀ? ਪ੍ਰੋਡਕਟੀਵਿਟੀ ਕਦੋਂ ਹੁੰਦੀ ਆ ਕੰਮ ਕਰਕੇ ਤੁਸੀਂ ਕੁਛ ਕਰਦੇ ਹੋ? ਹਾਂ ਇਹ ਗੱਲ ਜ਼ਰੂਰ ਆ ਕਿ ਆਪਾਂ ਕਿਸੇ ਵੇਲੇ ਇੱਦਾਂ ਦਾ ਵੀ ਕੰਮ ਕਰ ਰਹੇ ਹੁੰਦੇ ਕਿ ਜਿਹੜਾ ਸਿਰਫ ਕਰ ਰਹੇ ਹੁੰਦੇ ਹਾਂ ਪਰ ਉਹ ਪ੍ਰੋਡਕਟਿਵ ਨਹੀਂ ਹੋ ਰਿਹਾ ਹੁੰਦਾ, ਪਰ ਕਿਤੇ ਨਾ ਕਿਤੇ ਜੇ ਆਪਾਂ ਟਰਾਈ ਕਰ ਰਹੇ ਹਾਂ ਤਾਂ ਪ੍ਰੋਡਕਟਿਵ ਤਾਂ ਹੋਊਗਾ, ਅੱਜ ਨਹੀਂ ਤਾਂ ਕੱਲ੍ਹ ਹੋ ਜੂਗਾ, ਮੰਨ ਲਓ ਤੁਸੀਂ ਹੌਲੀ ਹੌਲੀ ਸਿੱਖ ਜਾਓਗੇ ਜੇ ਨਹੀਂ ਆਉਂਦਾ, ਪਰ ਪ੍ਰੋਡਕਟੀਵਿਟੀ 'ਤੇ ਆਪਾਂ ਸਾਰੇ ਵਰਕਆਊਟ ਕਰ ਰਹੇ ਹਾਂ, ਫਿਰ ਪ੍ਰੋਡਕਟੀਵਿਟੀ 'ਤੇ ਕਿਤੇ ਵੀ ਨਹੀਂ ਲਾਇਆ ਕਰਨ ਦੀ।
0: ਟਰੂ ਸਟੋਰੀ, ਐਬਸੋਲੂਟਲੀ ਰਾਈਟ। ਇਹਦੇ ਅੰਦਰ ਯਾਰ ਇੱਕ ਆ ਵੀ ਚੱਕਰ ਆ ਜਾਂਦਾ ਨਾ, ਆਪਾਂ ਚਲੋ ਪ੍ਰੋਡਕਟੀਵਿਟੀ ਦੀ ਵੀ ਗੱਲ ਕਰ ਲੈਂਦੇ ਹਾਂ, ਦੈਟ ਇਜ਼ ਆਲਸੋ ਫਾਈਨ। ਕੀ ਹੈ ਨਾ, ਜਿਹੜਾ ਇਕੋਨਮਿਸਟ ਲੋਕ ਆ ਉਹਨਾਂ ਕੋਲ ਦੋ ਤਿੰਨ ਮੈਕਰੋ ਅਤੇ ਮਾਈਕਰੋ ਇਕਨੋਮਿਕਸ ਦੀਆਂ ਟਰਮੀਨੋਲੋਜੀਆਂ ਹੁੰਦੀਆਂ, ਉਹੀ ਵਾਲੀ ਝਾੜ ਦਿੰਦੇ ਆ, ਹੈ ਨਾ, ਤੁਹਾਡੇ ਉੱਪਰ ਬੇਸਿਕ ਪੁਆਇੰਟ। ਜੇ ਆਪਾਂ ਸਿੱਧੀ ਸਾਦੀ ਜਿਹੀ ਗੱਲ ਕਰੀਏ ਤਾਂ ਗੱਲ ਇਹ ਹੈ ਕਿ ਬਈ ਜਿੰਨੀ ਆਮਦਨ ਆ ਉਸ ਹਿਸਾਬ ਦਾ ਉਸ ਤੋਂ ਵੱਧ ਖਰਚਾ ਜਾਂ ਇੱਕਦਮ ਉਸ ਨੂੰ ਛੂੰਦਾ ਹੋਇਆ ਖਰਚਾ, ਐਜ਼ ਸਿੰਪਲ ਐਜ਼ ਦੈਟ, ਹੈ ਨਾ। ਫਿਰ ਇਹ ਇੰਡੀਵਿਜੁਅਲ ਲੈਵਲ 'ਤੇ ਆ, ਅਤੇ ਸਰਕਾਰ ਨੂੰ ਨੈਸ਼ਨਲ ਲੈਵਲ 'ਤੇ ਇਹ ਵਾਲੀ ਚੀਜ਼ ਦੀ ਪ੍ਰੋਬਲਮ ਆ, ਅਗਲੇ ਨੂੰ ਸਮਝ ਨਹੀਂ ਆਉਂਦਾ ਪਾ ਕਰੀਏ ਤਾਂ ਕਰੀਏ, ਬੇਸਿਕ ਪੁਆਇੰਟ ਇਹ ਹੈ। ਪਰ ਜਿਸ ਤਰ੍ਹਾਂ ਇੱਕ ਪੁਆਇੰਟ ਤਾਂ ਆਪਾਂ ਛੂ ਲਿਆ, ਹੈ ਨਾ, ਕਿ ਇਕੋਨਮੀ ਦਾ ਬੜੇ ਬੁਰੇ ਹਾਲਾਤ, ਦੂਸਰੇ ਪਾਸੇ ਇੱਕ ਇਹ ਵੀ ਪੁਆਇੰਟ ਆ ਜਾਂਦਾ ਬਲਕੀਰਤ, ਜੋ ਇਸ ਤੋਂ ਥੋੜ੍ਹਾ ਅਲੈਦਾ ਹੋ ਜਾਂਦਾ, ਉਹ ਹੈ ਸਾਡਾ ਸਟੈਂਡਰਡ ਆਫ ਲਿਵਿੰਗ।
1: ਓਕੇ,
0: ਹੈ ਨਾ, ਅਸੀਂ ਵੀ ਦੇਖਿਆ ਜਾਵੇ, ਐਂਡ ਇਟਸ ਅ ਵੈਲਕਮ ਥਿੰਗ ਅਗੇਨ, ਵਧੀਆ ਚੀਜ਼ ਆ, ਪਰ ਮੇਰੇ ਖਿਆਲ ਨਾਲ ਅਸੀਂ ਬਹੁਤ ਜ਼ਿਆਦਾ ਸਟ੍ਰਾਈਵ ਕਰਦੇ ਹਾਂ ਫੋਰ ਅ ਬੈਟਰ ਸਟੈਂਡਰਡ ਆਫ ਲਿਵਿੰਗ, ਐਂਡ ਉਹ ਬੈਟਰ ਸਟੈਂਡਰਡ ਆਫ ਲਿਵਿੰਗ ਸਾਡੇ ਲਈ ਮਟੀਰੀਅਲਿਸਟਿਕ ਚੀਜ਼ਾਂ ਤੋਂ ਬਹੁਤ ਜ਼ਿਆਦਾ ਜੁੜ ਕੇ ਆਉਂਦਾ। ਸਾਡੇ ਤੋਂ ਪਿਛਲੀ ਜਨਰੇਸ਼ਨਸ ਲਈ ਇਹ ਸਭ ਚੀਜ਼ਾਂ ਇੰਨੀਆਂ ਨਹੀਂ ਸੀਗੀਆਂ, ਖੈਰ ਪਿਛਲੀ ਜਨਰੇਸ਼ਨਸ ਤਾਂ ਕਾਫੀ ਜਦੋਂ ਪੇਰੈਂਟਸ ਬਣ ਜਾਂਦੇ ਸੀਗੇ ਤਾਂ ਬੇਸਿਕਲੀ ਲਾਈਫ ਇਜ਼ ਸੈਕਰੀਫਾਈਸ, ਕਿ ਹੈ ਨਾ, ਆਪਣੇ ਲਈ ਨਹੀਂ ਕਰਨਾ ਬੱਚਿਆਂ ਲਈ ਕਰਨਾ, ਹੈ ਨਾ। ਹੁਣ ਉਹ ਵੀ ਚੀਜ਼ ਨਹੀਂ ਰਹੀ ਹੈ, ਹਰ ਕੋਈ ਜਿਸ ਉਮਰ ਦਾ ਉਸ ਉਮਰ ਦੇ ਅੰਦਰ ਜੋ ਬੈਸਟ ਦਿਨ ਤੁਸੀਂ ਜੀ ਸਕਦੇ ਹੋ, ਉਹ ਰੋਬਿਨ ਵਿਲੀਅਮਸ ਨਹੀਂ ਕਹਿੰਦਾ ਸੀਗਾ ਕਾਰਪੇਡੀਅਮ ਸੀਜ਼ ਦਾ ਡੇ, ਉਸ ਤਰ੍ਹਾਂ ਦਾ ਦਿਨ ਜੀਣਾ ਚਾਹੁੰਦਾ, ਫਿਰ ਉਹਦੇ ਅੰਦਰ ਇਹ ਹੈ ਕਿ ਤੁਹਾਨੂੰ ਆਮਦਨ ਬੈਟਰ ਕਰਨੀ ਪੈਣੀ ਹੈ। ਫਿਰ ਦੂਸਰੇ ਪਾਸੇ ਇੱਕ ਹੋਰ ਆ ਜਾਂਦਾ ਕਿ ਕਿਉਂਕਿ ਤੂੰ ਕਰ ਰਿਹਾ ਅਤੇ ਕਿਉਂਕਿ ਤੇਰਾ ਵੀ ਇੱਕ ਮਿੱਤਰ ਉਹ ਵੀ ਕਰਦਾ ਪਿਆ ਅਤੇ ਇੱਕ ਮੇਰਾ ਵੀ ਗੂੜਾ ਮਿੱਤਰ ਹੈ ਕਰਦਾ ਪਿਆ, ਅਤੇ ਮੈਂ ਕਿਸ ਤਰ੍ਹਾਂ ਮਹਿਫਿਲ 'ਚ ਬੈਠਾ, ਮੈਨੂੰ ਵੀ ਤਾਂ ਕੁਛ ਸ਼ੁਰੂ ਕਰਨਾ ਚਾਹੀਦਾ।
1: ਆਹੋ, ਨਹੀਂ ਤਾਂ ਫਿਰ ਮੇਰੀ ਗੱਲ ਨਹੀਂ ਹੋਣੀ ਮਹਿਫਲ 'ਚ ਮੇਰੀ ਕਿਸੇ ਨੇ ਸੁਣਨੀ ਕਰਨੀ ਨਹੀਂ, ਕਿਉਂਕਿ ਮੈਂ ਤਾਂ ਕੁਛ ਕਰ ਹੀ ਨਹੀਂ ਰਿਹਾ, ਮੈਂ ਤਾਂ ਇੱਕੋ ਕੰਮ ਹੀ ਕਰ ਰਿਹਾ, ਬਾਕੀ ਤਿੰਨ ਤਿੰਨ ਕਰ ਰਹੇ ਨੇ, ਜੇ ਮੈਂ ਆਪਣੇ ਆਪ ਨੂੰ ਲੈਕ ਮਤਲਬ ਲੈਕ ਬਿਹਾਈਂਡ ਵਾਲਾ ਉਹ ਫੀਲ ਕਰ ਰਿਹਾ ਕਿਉਂਕਿ ਮੈਂ ਕਰ ਨਹੀਂ ਰਿਹਾ। ਹੁਣ ਕਰ ਕੀ ਨਹੀਂ ਰਿਹਾ, ਇਹ ਸਾਰਿਆਂ ਦਾ ਉਪੋ ਆਪਣਾ ਹੋ ਸਕਦਾ, ਕਿਉਂਕਿ ਜੇ ਆਪਾਂ ਆਸਟ੍ਰੇਲੀਅਨ ਜਿਹੜਾ ਆਪਣਾ ਏ ਬੀ ਐੱਸ ਆ ਉਹਦੇ ਜੇ ਹਿਸਾਬ ਨਾਲ ਗੱਲ ਕਰੀਏ, ਆਸਟ੍ਰੇਲੀਅਨ ਬਿਊਰੋ ਆਫ ਸਟੈਟਿਕਸ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹ ਕਹਿੰਦਾ ਜੀ ਜੂਨ 26 ਤੱਕ ਦੇ ਡਾਟੇ ਦੇ ਹਿਸਾਬ ਨਾਲ 10 ਲੱਖ ਆਸਟ੍ਰੇਲੀਅਨਸ ਕੋ ਸਮੇਂ ਇੱਕ ਤੋਂ ਵੱਧ ਜੋਬ ਕਰ ਰਹੇ ਨੇ। ਮਤਲਬ ਸਮਝੋ ਗੱਲ ਨੂੰ, ਇੱਕੋ ਸਮੇਂ ਇੱਕ ਤੋਂ ਵੱਧ ਜੋਬ ਕਰ ਰਹੇ ਨੇ।
0: ਓਕੇ, ਵਾਹ,
1: ਯੈਸ। ਹੁਣ ਉਹਦੇ ਵਿੱਚ ਆ ਸਕਦਾ ਕਿ ਮੰਨ ਲਓ ਇੱਕ, ਹੁਣ ਕੋਈ ਕਹੂਗਾ ਕਿ ਯਾਰ ਮੰਨ ਲਓ ਹੁਣ ਅਸੀਂ ਰੇਡੀਓ 'ਤੇ ਬੈਠੇ ਹਾਂ ਅਤੇ ਅਸੀਂ ਦੂਜੀ ਜੋਬ ਕਿੱਦਾਂ ਕਰ ਲਵਾਂਗੇ, ਮੰਨ ਲਓ ਫੋਰ ਐਗਜ਼ਾਮਪਲ। ਅਤੇ ਹੁਣ ਕਈ ਜੋਬਾਂ ਅੱਜ ਕੱਲ੍ਹ ਤੇ ਸਗੋਂ ਹੀ ਜ਼ਿਆਦਾ ਬਦਲ ਗਿਆ ਕਿਉਂਕਿ ਸਾਰੀਆਂ ਜੋਬਾਂ ਜਿਹੜੀਆਂ ਉਹ ਰਹਿ ਹੀ ਨਹੀਂ ਗਈਆਂ ਵੀ ਤੁਸੀਂ ਜਾ ਕੇ ਕਰਨੀਆਂ ਨੇ।
2: ਹਾਂ ਮਤਲਬ
1: ਫੋਨ ਤੇ ਕਰੋ, ਘਰੇ ਬੈਠੇ ਕਰੋ, ਕੋਈ ਮਤਲਬ ਹਰ ਇੱਕ ਚੀਜ਼ ਦਾ ਸਾਧਨ ਬਦਲ ਗਿਆ।
2: ਫੋਰ ਟ੍ਰੇਡੀ ਵਰਕ ਜਾਂ ਫਿਰ ਬਲੂ ਕਾਲਰ ਜੋਬ ਆਪਾਂ ਕਹਿ ਦਿੰਦੇ ਹਾਂ ਜਿੱਦਾਂ, ਹਨਾ, ਜਿਹਨਾਂ ਨੂੰ ਕਰਾਊਡ ਕੰਟਰੋਲ ਹੋ ਗਿਆ, ਕੰਸਟਰਕਸ਼ਨ ਹੋ ਗਿਆ, ਸਿਕਿਉਰਿਟੀ ਵਗੈਰਾ ਹੋ ਗਿਆ, ਟ੍ਰੇਡੀ ਵਰਕ, ਆਲ ਆਫ ਇਟ, ਹਨਾ। ਉਸ ਤੋਂ ਇਲਾਵਾ ਤਾਂ ਜੋ ਲੈਪਟਾਪ ਤੋਂ ਰਿਲੇਟਡ ਹੋ ਗਿਆ
1: ਡਿਜੀਟਲੀ ਸਾਰਾ ਕੁਝ,
2: ਉਹ ਤਾਂ ਹੁਣ ਹਾਈਬ੍ਰਿਡ ਹੀ ਹੋ ਗਿਆ, ਹਨਾ।
1: ਤੇ ਉਹਦੇ ਕਰਕੇ ਪੋਸੀਬਲ ਆ, ਕਿਉਂਕਿ ਮੰਨ ਲਓ ਹੋ ਸਕਦਾ ਮੈਂ ਫੋਨ ਦੇ ਉੱਤੇ ਕੁਛ ਹੋਰ ਕਰ ਰਿਹਾ ਵਾਂ, ਕਿਸੇ ਨੂੰ ਕੀ ਪਤਾ ਲੱਗਣ ਡਿਆ, ਟਾਈਮ ਮੇਰੇ ਤੋਂ ਉਹੀ ਆ, ਮੰਨ ਲਓ 1:36 ਹੋਏ ਆ, 1:36 ਤੇ ਮੈਂ ਦੋ ਕੰਮ ਕਰ ਰਿਹਾ, ਹੋ ਸਕਦਾ ਮੈਂ ਤੀਜਾ ਵੀ ਦੋ ਫੋਨ ਤੇ ਕਰ ਰਿਹਾ ਵਾਂ। ਸੋ ਪੋਸੀਬਲ ਆ, ਪੋਸੀਬਲ ਕੀ ਹੁੰਦਾ ਹੀ ਆ ਇੱਦਾਂ ਸਾਰੇ, ਮੈਨੂੰ ਲੱਗਦਾ ਆਪਾਂ 70-80% ਲੋਕ ਕਰਦੇ ਹੀ ਆ, ਕਿਉਂਕਿ ਆਪਾਂ ਕੋਈ ਵੀ ਆਪਣੇ 'ਚੋਂ ਇੱਦਾਂ ਦਾ ਨਹੀਂ ਹੋਊਗਾ ਕਿ ਜਿਹਨੇ ਕਦੀ ਸਾਈਡ ਕੰਮ ਨਹੀਂ ਕੀਤਾ ਜਾਂ ਨਹੀਂ ਕਰ ਲਿਆ।
2: ਇੱਕ ਇਹ ਵੀ ਆ ਜਾਂਦਾ ਕਿ ਆਪਣੇ ਚੋਂ ਇੱਦਾਂ ਦਾ ਕੋਈ ਵੀ ਨਹੀਂ ਹੋਏਗਾ ਜਿਹੜਾ ਜਿਹਨੂੰ ਤਰੱਕੀ ਦਿਸਦੀ ਹੋਵੇ ਕਿਸੇ ਕੰਮ ਦੇ ਅੰਦਰ ਤੇ ਉਹ ਕੋਸ਼ਿਸ਼ ਨਾ ਕਰੇ ਉਹਨੂੰ ਕਰਨ ਦੀ, ਹਨਾ। ਖਾਸ ਕਰ
1: ਜੇ ਸਰਕਮਸਟੈਂਸ ਕੋਈ ਇਦਾਂ ਦੇ ਹੋਣ ਵੀ ਉਹ ਕਰਨੀ,
2: ਹਾਂ ਮਤਲਬ ਜੇ ਹੱਥ ਨਹੀਂ ਪੈਂਦਾ ਫੇਰ ਹੀ ਆ, ਜੇ ਤੁਹਾਡੇ ਕੋਲ ਰਿਸਕ ਐਪੀਟਾਈਟ ਹੈ ਜਾਂ ਫਿਰ ਉਸ ਕੰਮ ਦੇ ਅੰਦਰ ਇੰਨੀ ਕੁ ਸੇਫਟੀ ਨੈੱਟ ਹੈ ਕਿ ਤੁਹਾਡੇ ਸਮਾਂ ਜਾਂ ਫਿਰ ਤੁਹਾਡਾ ਪੈਸਾ ਜਿਹੜਾ ਉਹ ਬੜਾ ਓਨਾ ਕੁ ਤੁਸੀਂ ਉਹਦੇ 'ਤੇ ਰਿਸਕ ਲਗਾ ਸਕਦੇ ਹੋ ਕਿ ਉਹ ਤੁਹਾਡੇ ਲਈ ਅਫੋਰਡੇਬਲ ਹੈ, ਅਤੇ ਹਰ ਕੋਈ ਕਹਿੰਦਾ ਵੈਲਕਮ, ਹਨਾ। ਕਿਉਂਕਿ ਇਹ ਦੇਖਣਾ ਵੀ ਇੱਕ ਇੰਡਸਟਰੀ ਆ ਪੂਰੀ, ਹਨਾ। ਇਹਦੇ ਉੱਪਰ ਆਪਾਂ ਆਹ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆਪਾਂ ਗੱਲ ਵੀ ਕਰਾਂਗੇ, ਇੱਕ ਪ੍ਰੋਪਰ ਇੰਡਸਟਰੀ ਹੈ ਜੋ ਇਸ ਚੀਜ਼ ਦੇ ਉੱਪਰ, ਜੋ ਸਾਡੀ ਇਸ ਜਿਹੜੀ ਨਵੀਂ ਨੀਡ ਆ ਕਿ ਇੱਕ ਤੋਂ ਵੱਧ ਕੰਮ ਹੋਣ
1: ਜੀ,
2: ਉਹਦੇ 'ਤੇ ਉਹ ਜੀ ਰਹੀ ਹੈ। ਇਟ ਇਜ਼ ਕਾਲਡ ਕੰਸਲਟੈਂਸੀ, ਇਟ ਇਜ਼ ਕਾਲਡ ਵੈਲਨੈਸ ਕੋਚ, ਇਟ ਇਜ਼ ਕਾਲਡ ਬਿਜ਼ਨਸ ਕੋਚ, ਇਟ ਇਜ਼ ਕਾਲਡ ਬਿਜ਼ਨਸ ਆਪਣਾ ਕੀ ਕਹਿੰਦੇ ਕੰਸਲਟੈਂਟ, ਹੈ ਨਾ, ਬਿਜ਼ਨਸ ਐਡਵਾਈਜ਼ਰ। ਫਿਰ ਇੰਨੇ ਹੀ ਯੂਟਿਊਬ ਅਕਾਊਂਟ ਨੇ ਇਹਨਾਂ ਲੋਕਾਂ ਦੇ, ਇੰਨੇ ਹੀ ਸੋਸ਼ਲ ਮੀਡੀਆ ਅਕਾਊਂਟ, ਇੰਨੇ ਹੀ ਕੋਰਸ ਨੇ। $50 ਦਾ ਕੋਰਸ ਲਓ ਮੇਰਾ, ਮੈਂ ਤੁਹਾਨੂੰ ਦੱਸਾਂਗਾ ਲਾਈਫ ਕਿਸ ਤਰ੍ਹਾਂ ਬਦਲਣੀ ਆ, ਆਹ ਵਾਲਾ ਕੰਮ ਸ਼ੁਰੂ ਕਰੋ, AI ਤੋਂ 6 ਸਾਈਡ ਹਸਲ ਸ਼ੁਰੂ ਕਰੋ, AI ਤੋਂ 7 ਸਾਈਡ ਹਸਲ ਸ਼ੁਰੂ ਕਰੋ। ਸੋ ਇੱਕ ਛੋਟਾ ਜਿਹਾ ਨਾ ਬ੍ਰੇਕ ਲੈਂਦੇ ਹਾਂ, ਇੱਕ ਗਾਣਾ ਸੁਣਾਉਂਦੇ ਤੁਹਾਨੂੰ, ਫਿਰ ਉਸ ਤੋਂ ਬਾਅਦ ਆ ਕੇ ਨਾ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ ਕਿਹੜੀ ਕਿਹੜੀ ਇੰਡਸਟਰੀ ਦੇ ਅੰਦਰ ਅਸੀਂ ਜੋ ਦੇਖਿਆ ਸੁਣਿਆ ਪਰਖਿਆ ਐਂਡ ਖੁਦ ਸੈਲਫ ਐਕਸਪੀਰੀਅੰਸ ਕੀਤਾ ਕਿ ਸ਼ਾਇਦ ਸਿਰ ਖਪਾਈ ਕਰੋ ਤਾਂ ਕੁਛ ਬਣ ਸਕਦਾ, ਕਿ ਇਹ ਤਾਂ ਬਿਲਕੁਲ ਹੀ ਫਰੌਡ, ਹਨਾ। ਬਸ ਮੈਂ ਹੁਣੇ ਆਇਆ, ਅਕਸ਼ੈ ਕੁਮਾਰ ਜੀ ਕੀ ਕਹਿ ਰਹੇ ਸੁਣੋ ਮਾੜਾ ਜਿਹਾ।

0: ਓਏ ਹੋਏ ਹੋਏ ਹੋਏ ਅਕਸ਼ੇ ਕੁਮਾਰ ਜੀ, ਤੁਸੀਂ ਬਰਖਾ ਕਰਨ ਨੂੰ ਫਿਰਦੇ ਹੋ ਪਹਿਆਂ ਦੀ। ਸੁਣਿਆ ਕਿ ਤੁਹਾਡੀ ਫਿਲਮ ਜਿਹੜੀ ਪਿੱਛੇ ਜੇ ਹੁਣੇ ਆਈ ਹੈ ਹੈਵਾਨ, ਬਾਲੀਵੁੱਡ ਦੇ ਅੱਜ ਦੇ ਦੌਰ ਦੀ ਸਭ ਤੋਂ ਵੱਡੀ ਡਿਜ਼ਾਸਟਰ ਗਿਣੀ ਗਈ ਯਾਰ। 150 ਕਰੋੜ ਦੇ ਬਜਟ ਤੇ ਫਿਲਮ ਨੇ ਕਮਾਈ ਕੀਤੀ ਸਿਰਫ 9 ਕਰੋੜ ਤੇ ਪਰਦੇ ਤੋਂ ਉਤਰ ਗਈ। ਕਿਹਾ ਜਾ ਰਿਹਾ ਕਿ ਸੈਫ ਅਲੀ ਖਾਨ ਤੇ ਅਕਸ਼ੇ ਕੁਮਾਰ ਦੋਨਾਂ ਦਾ ਖਾਸਾ ਕੋਈ ਇੰਟਰਸਟ ਸੀਗਾ ਨਹੀਂ ਇਸ ਫਿਲਮ ਨੂੰ ਪ੍ਰਮੋਟ ਕਰਨ ਦਾ, ਉਹਨਾਂ ਨੇ ਫਿਲਮ ਪ੍ਰਮੋਟ ਵੀ ਨਹੀਂ ਕੀਤੀ।
1: ਓਕੇ,
0: ਇਸੇ ਕਰਕੇ ਆਈ ਤੇ ਗਈ, ਲੋਕਾਂ ਨੂੰ ਪਤਾ ਵੀ ਨਹੀਂ ਲੱਗਾ ਇਹ ਵਾਲਾ ਸੀਨ ਆ। ਚਲੋ ਬਈ, ਇੱਥੇ ਤਾਂ ਚਲੋ ਤੁਸੀਂ ਪਹਿਲਾਂ ਪਾ ਰਹੇ ਹੋ ਕਟਰੀਨਾ ਜੀ ਦੇ ਨਾਲ। ਕਟਰੀਨਾ ਜੀ ਦਾ ਠੀਕ ਚੱਲ ਰਿਹਾ ਵੀ, ਸਭ ਕੁਛ ਆਲ ਗੁੱਡ ਹੈ, ਉਹ ਪੈਸਾ ਕਮਾ ਰਹੇ ਨੇ। ਹਾਂ, ਐਂਡ ਕਟਰੀਨਾ ਇਜ਼ ਅ ਗ੍ਰੇਟ ਐਗਜ਼ਾਮਪਲ ਐਕਚੁਲੀ ਗਾਇਸ। ਮੈਂ ਦੱਸਦਾ ਕਟਰੀਨਾ ਕਿਉਂ ਇੰਨਾ ਘੈਂਟ ਐਗਜ਼ਾਮਪਲ ਹੈ ਸਾਈਡ ਹਸਲ ਜਾਂ ਸਾਈਡ ਪੈਸਾ ਕਮਾਉਣ ਦਾ। ਓਬਵੀਅਸਲੀ ਇੱਥੇ ਸਿਫਰਾਂ ਬਹੁਤ ਹੋਣਗੀਆਂ, ਜ਼ੀਰੋ ਜ਼ਿਆਦਾ ਲੱਗਣਗੀਆਂ ਇਹਦੇ ਅੰਦਰ, ਸੋ ਤੁਸੀਂ ਲੋਕ ਕਹਿ ਸਕਦਾ ਕਿ ਵਾਹ ਬਈ ਵਾਹ, ਆਈਡੀਆ ਵੀ ਇਹ ਤਾਂ ਇਹਦਾ ਦਿੱਤਾ। ਪਰ ਕਤਰੀਨਾ ਕੈਫ, ਤੁਸੀਂ ਬੰਦੇ ਦੀ ਓਬਜ਼ਰਵੇਸ਼ਨ ਕਰਨੀ ਕਿ ਬੰਦੇ ਦੀ ਸੋਚ ਕੀ ਹੈ, ਹੈ ਨਾ, ਇਹ ਸਮਝਣਾ ਤੁਸੀਂ। ਕਟਰੀਨਾ ਕੈਫ ਕਾਫੀ ਮਸ਼ਹੂਰ ਐਕਟਰੈਸ, ਹੈ ਨਾ, ਉਹਦੇ ਕੋਲ ਇੱਕ ਛੋਟਾ ਜਿਹਾ ਬ੍ਰਾਂਡ ਜਾਂਦਾ ਤੇ ਕਹਿੰਦੇ ਕਿ ਜੀ ਸਾਡੇ ਨਾ ਬ੍ਰਾਂਡ ਅੰਬੈਸਡਰ ਬਣ ਜਾਓਗੇ
1: ਪਲੀਜ਼।
0: ਤੇ ਕਟਰੀਨਾ ਕੈਫ ਕਹਿੰਦੀ ਜ਼ਰੂਰ, ਫਲਾਂ ਫਲਾਂ ਅਮਾਊਂਟ ਦਿਓ, ਜੋ ਕਿ ਆਰਾਮ ਨਾਲ 10-12-15-20 ਜੋ ਵੀ ਕਰੋੜ ਹੋਣਗੇ, ਹੈ ਨਾ, 2 ਸਾਲ ਦੇ 3 ਸਾਲ ਦੇ ਤੁਹਾਨੂੰ ਮੈਂ ਆਪਣੇ ਫੇਸ ਦੇ ਰਾਈਟਸ, ਐਡਸ ਦੇ ਰਾਈਟਸ, ਹੈ ਨਾ, ਇਹ ਸਭ ਜੋ ਵੀ ਹੁੰਦਾ, ਹੈ ਨਾ
1: ਜੀ,
0: ਉਹ ਕੰਟਰੈਕਟ ਯੂਜੁਅਲ ਉਹ ਕਰਾਂਗੇ। ਹੁਣ ਉਹ ਕੰਪਨੀ ਸੀ ਬਹੁਤ ਨਵੀਂ, ਉਹ ਕਹਿੰਦੇ ਸੋਰੀ ਅਸੀਂ ਨਹੀਂ ਕਰ ਸਕਦੇ ਕਿ ਸਾਡੀ ਇੰਨੀ ਹੈ ਨਹੀਂ। ਉਹਨੇ ਪਤਾ ਨਹੀਂ ਉਹਦੇ ਮਾਇੰਡ 'ਚ ਕੀ ਆ, ਉਹਨੇ ਕਿਹਾ ਸਾਰਾ ਬਿਜ਼ਨਸ ਮਾਡਲ ਸਮਝਾਓ। ਉਹਨੇ ਸਾਰਾ ਬਿਜ਼ਨਸ ਮਾਡਲ ਸਮਝਿਆ ਉਹਨਾਂ ਦਾ। ਕਹਿੰਦੀ ਮੈਂ ਵੀ ਬਣੂੰਗੀ, ਇੱਕ ਹੋਰ ਐਕਟਰੈਸ ਲੈ ਕੇ ਆਊਂਗੀ, ਮੈਨੂੰ ਹਿੱਸਾ ਚਾਹੀਦਾ ਕੰਪਨੀ 'ਚ। ਉਹ ਕਹਿੰਦੇ ਕਹਿੰਦੇ ਹੈਪੀਲੀ ਲੈ ਲਓ ਮੈਡਮ, ਕਾਫੀ ਮੇਜਰ ਚੰਕ। ਹੁਣ ਇਹ ਅਗੇਨ ਅਨਓਫੀਸ਼ੀਅਲ ਚੰਕ ਹੈ, ਪਰ ਕਿਹਾ ਜਾਂਦਾ ਕਿ 15-18% ਕਤਰੀਨਾ ਕੈਫ ਨੇ ਕੰਪਨੀ ਦੇ ਨਾਲ ਬ੍ਰਾਂਡ ਅੰਬੈਸਡਰ ਬਣ ਕੇ ਆਲਿਆ ਭੱਟ ਨੂੰ ਵੀ ਬਾਅਦ ਚੋਂ ਕਹਿੰਦੇ ਐਡ ਕੀਤਾ ਤੇ ਉਹ ਵਾਲਾ ਰੱਖਿਆ ਆਪਣਾ ਸੈਟਅਪ ਤੇ ਕਿਹਾ ਕਿ ਮੈਂ ਕੋਈ ਪੈਸੇ ਚਾਰਜ ਨਹੀਂ ਕਰਾਂਗੀ, ਕਰੋ ਬੇਅੰਤਹਾ ਐਡ ਮੇਰਾ ਫੇਸ ਲਗਾ ਕੇ। ਕੰਪਨੀ ਛੋਟੀ ਤੋਂ ਵੱਡੀ ਹੋਈ, ਕਾਫੀ ਵੱਡੀ ਹੋਈ, ਕਤਰੀਨਾ ਦਾ ਚਿਹਰਾ ਲੱਗ ਗਿਆ। ਕੰਪਨੀ ਵੇਚਦੀ ਸੀ ਜੀ ਬਿਊਟੀ ਪ੍ਰੋਡਕਟਸ, ਸਕਿਨ ਕੇਅਰ, ਹੈ ਨਾ, ਹੌਲੀ ਹੌਲੀ ਫੈਸ਼ਨ ਦੇ ਕੱਪੜੇ ਵੇਚਣੇ ਸ਼ੁਰੂ ਕਰਤੇ, ਹੌਲੀ ਹੌਲੀ ਦੂਸਰੇ ਬ੍ਰਾਂਡਸ ਦੇ ਕੱਪੜੇ ਵੇਚਣੇ ਸ਼ੁਰੂ ਕਰਤੇ। ਕਤਰੀਨਾ ਕੈਫ ਨੇ ਆਪਣਾ ਖੁਦ ਦਾ ਬਈ ਕੋਈ ਬ੍ਰਾਂਡ ਬਣਾਇਆ, ਮਾਫ਼ ਕਰਨਾ ਮੈਨੂੰ ਨਾਮ ਨਹੀਂ ਯਾਦ ਆ ਉਸਦਾ, ਉਹਦੇ 'ਤੇ ਵੀ ਉਹਨੇ ਉਹ ਸਕਿਨ ਬਿਊਟੀ ਪ੍ਰੋਡਕਟ ਵਗੈਰਾ ਵੇਚਣੇ ਸ਼ੁਰੂ ਕਰਤੇ। ਅਲਟੀਮੇਟਲੀ ਜੀ ਨਾਇਕਾ ਜੋ ਕੰਪਨੀ ਹੈ ਬਹੁਤ ਮਸ਼ਹੂਰ, ਕਾਫੀ ਲੋਕਾਂ ਦਾ ਨਾਮ ਸੁਣਿਆ ਹੋਣਾ, ਉਸਦੀ ਅੱਜ ਦੇ ਦੌਰ 'ਚ ਵੈਲੂਏਸ਼ਨ ਹੈ ਕੁਛ 8-10 ਹਜ਼ਾਰ ਕਰੋੜ ਰੁਪਏ। ਤੇ ਕਿਹਾ ਜਾਂਦਾ ਕਿ ਕਤਰੀਨਾ ਕੈਫ ਦਾ ਅੱਜ ਵੀ ਉਹਦੇ ਅੰਦਰ ਜੋ ਹਿੱਸਾ ਹੈ ਕੁਛ 700-800 ਕਰੋੜ ਰੁਪਏ ਦਾ ਬੋਲਦਾ
1: ਬੋਲੂਗਾ ਫਿਰ, ਕਿਉਂਕਿ ਮਾਇੰਡ ਹੈ ਨਾ ਹੁਣ, ਕਿਸੇ ਨੇ ਕਹਿਣਾ ਵੀ ਉਹਦੇ ਫਿਲਮਾਂ।
0: ਹਾਂ ਮਤਲਬ ਓਬਵੀਅਸ ਜੀ ਗੱਲ ਹੈ ਕਿ ਅਗਲੀ ਕੋਲ ਵੈਸੇ ਹੀ ਬਹੁਤ ਹੈ, ਪਰ ਇੱਕ ਇਹ ਗੱਲ ਹੈ ਕਿ ਕਿਸੇ ਨੇ ਕਿਸੇ ਬੰਦੇ 'ਤੇ ਇਨਵੈਸਟ ਕਰਤਾ ਕਿ ਬਈ ਤੂੰ, ਕਿਉਂਕਿ ਇਹਨਾਂ ਲਈ ਤਾਂ ਇਹਨਾਂ ਦਾ ਚਿਹਰਾ ਹੀ ਹੈ ਨਾ, ਤੁਸੀਂ ਇਹ ਨਾ ਵੇਖੋ ਕਿ ਅਗਲੀ ਪੈਸੇ ਵਾਲੀ ਕਿੰਨੀ ਹੈ, ਤੁਸੀਂ ਇਹ ਸੋਚੋ ਕਿ ਅਗਲੀ ਨੇ 20-30 ਕਰੋੜ ਜੋ ਦੀ ਵੈਲੂਏਸ਼ਨ ਹੈ ਜੋ ਸ਼ਾਇਦ ਉਹ ਕਿਤੇ ਹੋਰ ਯੂਜ਼ ਕਰ ਸਕਦੀ ਸੀ, ਕਿਉਂਕਿ ਓਬਵੀਅਸਲੀ ਜੇ ਤੁਸੀਂ ਐਡੀਡਾਸ ਵੇਚ ਰਹੇ ਹੋ ਤਾਂ ਤੁਸੀਂ ਨਾਇਕੀ ਨਹੀਂ ਵੇਚ ਸਕਦੇ, ਹੈ ਨਾ। ਸੋ ਉਹਨੇ ਇਹ ਚੀਜ਼ ਓਬਵੀਅਸਲੀ ਜੇ ਇੱਕ ਬਿਊਟੀ ਪ੍ਰੋਡਕਟ ਤੋਂ ਰਿਲੇਟਡ ਜੁੜੀ ਹੈ ਤਾਂ ਉਹਨੇ ਕਿਹਾ ਕਿ ਮੈਂ ਬਾਕੀ ਕੋਈ ਰਾਈਟਸ ਨਾ ਕਰਾਂਗੀ, ਹੈ ਨਾ, ਅਤੇ ਇਟ ਵਰਕਡ ਵੈਲ ਫੋਰ ਹਰ। ਸੋ ਜੀ, ਸਭ ਤੋਂ ਪਹਿਲੀ ਸਾਈਡ ਹਸਲ ਜੋ ਹੈ, ਜੋ ਬਹੁਤ ਮਸ਼ਹੂਰ ਹੈ, ਉਹ ਹੈ ਇਨਵੈਸਟਮੈਂਟ।
1: ਯੈਸ,
0: ਸ਼ੇਅਰ ਮਾਰਕੀਟ 'ਚ
1: ਜਦੋਂ ਪੈਸੇ ਆ ਗਏ ਤੁਹਾਡੇ ਕੋਲ,
0: ਹਾਂ, ਗੋਲਡ 'ਚ, ਗੋਲਡ ਮਤਲਬ ਕਿ ਕਮੋਡਿਟੀਜ਼। ਸੋ ਤੁਸੀਂ ਜੇ ਜਾਣਕਾਰ ਹੈਗੇ ਹੋ ਤਾਂ ਵੈਲ ਐਂਡ ਗੁੱਡ, ਜੇ ਤੁਸੀਂ ਜਾਣਕਾਰ ਨਹੀਂ ਹੋ ਤਾਂ ਤੁਸੀਂ ਕਮੋਡਿਟੀਜ਼ 'ਚ ਪੈਸੇ ਲਗਾ ਸਕਦੇ ਹੋ, ਜਿਸ ਤਰ੍ਹਾਂ ਹੁੰਦਾ ਗੋਲਡ, ਚਾਂਦੀ, ਕਾਪਰ ਕੁਪਰ ਵੀ, ਹੈ ਨਾ।
1: ਅਗੇਨ ਪੱਕਾ ਪਤਾ ਹੀ ਹੈ ਕਿ ਜ਼ਿਆਦਾ ਸਰਚ ਦੀ ਲੋੜ ਨਹੀਂ, ਵੀ ਜਿਹੜੇ ਜਾਣੇ ਜਾਣੇ ਆ, ਤਾਂ ਜਿੱਦਾਂ ਗੋਲਡ ਵਨ ਆਫ ਦਾ
0: ਮੇਜਰ ਚੀਜ਼ ਹੈ, ਹੈ ਨਾ। ਅਤੇ ਦੂਸਰੇ ਪਾਸੇ ਆ ਜਾਂਦਾ ਜੀ ਕਿ ਤੁਸੀਂ ਸ਼ੇਅਰ ਖਰੀਦ ਸਕਦੇ ਹੋ, ਸ਼ੇਅਰ ਇਕੱਲਾ ਵੀ ਖਰੀਦ ਸਕਦੇ ਹੋ, ਜਾਂ ਫਿਰ ਤੁਸੀਂ ਇੰਡੈਕਸ ਫੰਡ ਖਰੀਦ ਸਕਦੇ ਹੋ। ਇੰਡੈਕਸ ਫੰਡ ਕੀ ਹੁੰਦਾ ਕਿ ਲੈਟ ਸਪੋਜ਼ ਜੇ ਮੈਂ ਤੁਹਾਨੂੰ ਇੰਡੀਆ ਦਾ ਆਈਡੀਆ ਦੇਵਾਂ ਕਿ ਤੁਸੀਂ ਕਹਿੰਦੇ ਕਿ ਮੈਂ ਰਿਲਾਇੰਸ ਦਾ ਸ਼ੇਅਰ ਖਰੀਦ ਲੈਂਦਾ, ਅਤੇ ਤੁਸੀਂ ਫਿਰ ਇਕੱਲਾ ਜਾਓਗੇ ਰਿਲਾਇੰਸ ਦਾ ਸ਼ੇਅਰ ਖਰੀਦੋਗੇ, ਜੋ ਵੀ ਅੱਜ ਦਾ ਰੇਟ ਹੋਏਗਾ ਉਹ ਖਰੀਦ ਲਿਆ ਤੁਸੀਂ, ਹੈ ਨਾ। ਜਾਂ ਫਿਰ ਤੁਸੀਂ ਕਹਿ ਸਕਦੇ ਹੋ ਯਾਰ ਮੈਨੂੰ ਨਹੀਂ ਸਮਝ ਆਉਂਦਾ ਅਤੇ ਮੈਂ ਨਾ ਰਿਸਕ ਨਹੀਂ ਬਹੁਤਾ ਲੈ ਸਕਦਾ ਕ੍ਰਿਸ਼ਨਾ, ਮੈਂ ਕੀ ਕਰਾਂ, ਅਤੇ ਮੈਂ ਕਹੂੰਗਾ ਕਿ ਜੇ ਤੁਹਾਡੇ ਅੰਦਰ ਇਹ ਹੈ ਕਿ ਯਾਰ ਮੈਂ ਹੌਲੀ ਹੌਲੀ ਪੈਸੇ ਪਾਈ ਜਾਵਾਂ, ਮੈਂ 10-15 ਸਾਲ ਨਹੀਂ ਛੇੜਨੇ, ਮੈਂ ਫੋਰ ਦੈਟ ਫੈਕਟ ਆਫ ਮੈਟਰ ਆਫ ਫੈਕਟ ਸੋਰੀ ਕਿ ਮੈਂ 5 ਸਾਲ ਨਹੀਂ ਛੇੜਨੇ, ਪਰ ਮੈਂ ਐਵਰੇਜ ਵਾਈਜ਼ ਹਰ ਸਾਲ ਜਾਂ ਫਿਰ ਹਰ ਦੋ ਮਹੀਨੇ ਹਰ ਤਿੰਨ ਮਹੀਨੇ ਬਾਅਦ ਜਿੰਨੀ ਕੁ ਮੈਂ ਅਫੋਰਡੇਬਿਲਟੀ ਆ ਮੈਂ ਇਨਵੈਸਟ ਕਰਿਆ ਕਰਾਂਗਾ ਹੈ ਨਾ, ਤਾਂ ਕਹਿ ਦੂੰਗਾ ਕਿ ਨਿਫਟੀ ਫਿਫਟੀ 'ਚ ਲਗਾ ਦਿਉ। ਹੁਣ ਨਿਫਟੀ ਫਿਫਟੀ ਕੀ ਹੈ? ਉਹ ਇੱਕ ਇੰਡੈਕਸ ਫੰਡ ਆ, ਹੈ ਨਾ, ਉਹਦੇ ਅੰਦਰ ਇੰਡੀਆ ਦੀ 50 ਜੋ ਸਭ ਤੋਂ ਵੱਡੀ ਕੰਪਨੀ ਆ, ਜਿਸ ਤਰ੍ਹਾਂ ਕਿ ਹਿੰਦੁਸਤਾਨ ਯੂਨੀਲੀਵਰ ਹੋ ਗਿਆ ਜਿਹਦੇ ਅੰਦਰ ਤੁਹਾਡੇ ਕੰਘੀ ਤੋਂ ਲੈ ਕੇ ਸਾਬਣ ਸਭ ਕੁਛ ਆਉਂਦਾ, ਬ੍ਰਿਟਾਨੀਆ ਹੋ ਗਿਆ, ਏਸ਼ੀਅਨ ਪੇਂਟਸ ਹੋ ਗਿਆ, ਰਿਲਾਇੰਸ ਹੋ ਗਿਆ, ਅਡਾਨੀ ਹੋ ਗਿਆ, ਇਹ ਸਾਰਾ ਦਾ ਸਾਰਾ ਤੁਸੀਂ ਇੰਡੈਕਸ ਫੰਡ ਖਰੀਦ ਸਕਦੇ ਹੋ। ਉਸਦਾ ਜੋ ਰੇਟ ਚੱਲਦਾ ਤੁਸੀਂ ਉਹੀ, ਉਹ ਸਾਰੇ ਹਮੇਸ਼ਾ ਹੀ ਗਰੋ ਕਰਦੇ ਰਹਿਣਗੇ। ਉਹ ਜਦੋਂ ਨਹੀਂ ਗਰੋ ਕਰ ਰਹੇ, ਸਮਝੋ ਜੇ 5 ਸਾਲ ਬਾਅਦ ਵੀ ਗਰੋ ਨਹੀਂ ਕਰ ਰਹੇ, ਤਾਂ ਮਤਲਬ ਹੈ ਕਿ ਬਿਲਕੁਲ ਹੀ ਫਿਰ ਮਤਲਬ
1: ਮਾਰਕੀਟ ਹੀ ਡੈਡ ਆ,
0: ਮਤਲਬ ਮਾਰਕੀਟ ਨਹੀਂ ਡੈਡ ਆ, ਫਿਰ ਮਤਲਬ ਸਾਰੀ ਇਕੋਨਮੀਜ਼ ਹੀ ਡੈਡ ਆ, ਕਿਉਂਕਿ ਇਹ ਲੋਕ ਹੀ ਤਾਂ ਦੁਨੀਆ ਚਲਾਉਂਦੇ, ਰਾਈਟ? ਸੇਮ ਇਜ਼ ਦਾ ਕੇਸ ਵਿਦ ਹੇਅਰ। ਜੇ ਤੁਸੀਂ ASX 200 'ਚ ਲਗਾਓਗੇ, ਅਤੇ ਜੇ ਤੁਹਾਡੇ 5 ਸਾਲ ਬਾਅਦ ਵੀ ਪੈਸੇ ਨਹੀਂ ਵਧੇ ਪਏ ਉਹਦੇ ਅੰਦਰ, ਅੱਛੀ ਅਮਾਊਂਟ, ਠੀਕ ਠਾਕ ਅਮਾਊਂਟ 'ਚ, ਇਹਦਾ ਮਤਲਬ ਇਹ ਹੈ ਕਿ 5 ਸਾਲ ਤੋਂ ਵੂਲੀਜ਼, ਕਾਮਨਵੈਲਥ ਬੈਂਕ, ANZ ਬੈਂਕ, ਕੋਲਸ, ਇਹ ਸਾਰੇ ਸਾਰਿਆਂ ਦਾ ਡੱਬਾ ਗੋਲ ਬਿਲਕੁਲ ਮਤਲਬ ਕਿ ਕਹਿ ਲਓ ਬੈਂਕਰਪਸੀ ਦੇ ਲਾਗੇ ਨੇ, ਜੋ ਕਿ ਅਗੇਨ ਹੋ ਸਕਦੀਆਂ ਚੀਜ਼ਾਂ, ਪਰ ਇਹ ਬਹੁਤ ਰੇਅਰ ਚੀਜ਼ਾਂ ਨੇ, ਹੈ ਨਾ। ਐਂਡ ਅਗੇਨ ਜੇ ਤੁਹਾਡੇ ਅੰਦਰ ਬਹੁਤ ਜ਼ਿਆਦਾ ਰਿਸਕ ਐਪੀਟਾਈਟ ਹੈ ਤਾਂ ਤੁਸੀਂ ਸਟੋਕ ਮਾਰਕੀਟ ਬਾਰੇ ਪੜ੍ਹ ਸਕਦੇ ਹੋ। ਯੂਟਿਊਬ 'ਤੇ ਬਹੁਤ ਵਧੀਆ ਟਿਊਟੋਰੀਅਲਸ ਮਿਲ ਜਾਂਦੇ ਨੇ। ਇੱਕ ਚੀਜ਼ ਬਸ ਹਮੇਸ਼ਾ ਮਾਇੰਡ 'ਚ ਰੱਖਣਾ ਕਿ ਸਟੋਕ ਬਾਰੇ ਕੁਛ ਵੀ, ਅਗੇਨ ਇਹ ਮੇਰੇ ਪਰਸਨਲ ਤੋਂ ਆ, ਕਿਉਂਕਿ ਮੈਂ ਇੱਥੇ ਤਾਂ ਨਹੀਂ ਕਰਦਾ, ਮੈਂ ਇੰਡੀਆ 'ਚ ਤਾਂ, ਕਿਉਂਕਿ ਤੁਸੀਂ ਦੁਕਾਨ 'ਤੇ ਬੈਠੇ ਹੋ, ਤੁਸੀਂ ਇੱਕ ਟਾਈਮ 'ਤੇ ਆ ਕੇ ਬੋਰ ਹੋ ਜਾਓਗੇ। ਸੋ ਮੈਂ ਪੜ੍ਹਨਾ ਸ਼ੁਰੂ ਕਰਤਾ, ਮੈਂ ਕਰਦਾ ਸੀਗਾ। ਜੇ ਤੁਸੀਂ ਨਿਊਜ਼ ਤੋਂ ਬਹੁਤ ਜਾਣਕਾਰ ਰਹਿੰਦੇ ਹੋ, ਹੈ ਨਾ, ਐਂਡ ਨੋਰਮਲ ਕੋਮਨ ਸੈਂਸ ਲਗਾਉਂਦੇ ਹੋ, ਅਤੇ ਜੇ ਤੁਸੀਂ ਬਹੁਤੇ ਲਾਲਚੀ ਨਹੀਂ ਹੋ, ਤਾਂ ਤੁਸੀਂ ਪੈਸੇ ਕਮਾ ਸਕਦੇ ਹੋ। ਇਹਦਾ ਮਤਲਬ ਕਿ ਸਮਝੋ ਕੋਈ ਬੰਦਾ ਤੁਹਾਨੂੰ ਇੱਕਦਮ ਅਣਜਾਣ ਜੀ ਕੰਪਨੀ ਦਾ ਦੱਸ ਦੇਵੇ ਕਿ ਯਾਰ ਮੈਂ ਇਹਦੇ ਅੰਦਰ ਲਾਏ, ਇਹ ਮੇਰੇ 1-10 ਹੋ ਗਏ, ਤੂੰ ਵੀ ਲਾ ਦੇ, ਤਾਂ ਉਹਦੀ ਕੋਈ ਗਰੰਟੀ ਨਹੀਂ। ਪਰ ਅਗੇਨ ਤੁਸੀਂ ਕੋਈ ਬਹੁਤ ਤਗੜੇ ਜਾਇੰਟ, ਤੁਸੀਂ ਐਪਲ ਚਲਾ ਦਿਓ, ਹੈ ਨਾ, ਤੁਹਾਨੂੰ ਪਤਾ ਹਰ ਸਤੰਬਰ ਐਪਲ ਦਾ ਸ਼ੇਅਰ ਵਧਣਾ, ਕਿਉਂਕਿ ਹਰ ਸਤੰਬਰ ਉਹਨਾਂ ਨੇ ਨਵਾਂ ਫੋਨ ਕੱਢਣਾ, ਤੁਸੀਂ ਹੀ ਖਰੀਦਣ ਜਾਣਾ, ਤੁਹਾਡੇ ਯਾਰ ਮਿੱਤਰਾਂ ਨੇ ਖਰੀਦਣ ਜਾਣਾ, ਹੈ ਨਾ। ਗੂਗਲ ਰੁਕਣਾ ਨਹੀਂ ਆ, ਐਪਲ ਰੁਕਣਾ ਨਹੀਂ ਆ, ਟੈਸਲਾ ਰੁਕਣਾ ਨਹੀਂ ਆ, ਹੈ ਨਾ, ਦੇ ਵਿਲ ਆਲਵੇਜ਼ ਗਰੋ। ਸੈਮੀ ਕੰਡਕਟਰਸ, ਐਨਵੀਡੀਆ, ਸਾਰੀ ਦੁਨੀਆ ਇਸ ਵਕਤ AI ਦੇ ਉੱਪਰ ਬੈਟ ਕਰਦੀ ਪਈ ਆ, ਹੈ ਨਾ। AI ਚੱਲੇ ਨਾ ਚੱਲੇ, ਪਰ ਚਿਪਸ ਹਰ ਕਿਸੇ ਨੂੰ ਚਾਹੀਦੀਆਂ, ਮਦਰਬੋਰਡ ਹਰ ਕਿਸੇ ਨੂੰ ਚਾਹੀਦਾ, ਸੈਮੀ ਕੰਡਕਟਰ ਹਰ ਕਿਸੇ ਨੂੰ ਚਾਹੀਦੇ ਨੇ। ਸੋ ਇੱਕ ਬੇਸਿਕ ਜਿਹੀ ਕੰਪਨੀਆਂ ਉੱਪਰ ਤੁਸੀਂ ਜੋ ਪੈਸਾ, ਜੇ ਸਮਝੋ ਆਪਾਂ ਸੇਵਿੰਗ 'ਚ ਰੱਖਦੇ ਹਾਂ, ਉਹਨੂੰ ਤੁਸੀਂ ਇਹਦੇ 'ਚ ਲਗਾ ਸਕਦੇ ਹੋ। ਇਹਦੇ ਅੰਦਰ ਇੱਕ ਪਲੱਸ ਪੁਆਇੰਟ ਇਹ ਹੋ ਜਾਂਦਾ ਬਲਕੀਰਤ ਕਿ ਯੂ ਹੈਵ ਮੋਰ ਲਿਕੁਇਡਿਟੀ ਐਟ ਯੋਰ ਹੈਂਡ, ਕਿ ਤੁਹਾਨੂੰ ਪਤਾ ਕਿ ਤੁਸੀਂ ਅੱਜ ਹੀ, ਤੁਹਾਨੂੰ ਕੈਸ਼ ਦੀ ਲੋੜ ਹੈ, ਤੁਸੀਂ ਅੱਜ ਹੀ ਉਹਨੂੰ ਵੇਚ ਸਕਦੇ ਹੋ, ਵਿਦਨ, ਹੈ ਨਾ, 24 hours ਤੁਹਾਡੇ ਕੋਲ ਤੁਹਾਡੇ ਪੈਸੇ ਵਾਪਸ ਆ ਜਾਂਦੇ। ਅਗੇਨ, ਹੈ ਨਾ, ਇਹੀ ਗੱਲ ਆ ਕਿ ਜੇ ਆਪ ਪੜ੍ਹੋ ਲਿਖੋ ਤੇ ਹੈ, ਪਰ ਹਾਂ, ਇਹ 2-4 ਮੇਜਰ ਬੇਸਿਕ ਜਿਹੀਆਂ ਚੀਜ਼ਾਂ ਨੇ, ਹੈ ਨਾ, ਕਿ ਜਿਸ ਤਰ੍ਹਾਂ ਆਪਾਂ ਕਹਿ ਦਿੰਦੇ ਕਿ ਯਾਰ ਜੇ ਜ਼ਮੀਨ ਖਰੀਦੋਗੇ ਤਾਂ ਹਮੇਸ਼ਾ ਵੱਧਦੀ ਆ, ਹੈ ਨਾ, ਉਹ ਵਾਲੀ ਚੀਜ਼ ਹੀ ਆ। ਸੋ ਇੱਕ ਇਹ ਹੋ ਜਾਂਦਾ, ਦੂਸਰੇ ਪਾਸੇ ਅਗੇਨ ਰੀਅਲ ਇਸਟੇਟ, ਪਰ ਅਗੇਨ ਯੂ ਨੀਡ ਦੈਟ ਕਾਇੰਡ ਆਫ ਸਬਸਟੈਂਸ਼ੀਅਲ ਅਮਾਊਂਟ ਟੂ ਡੂ ਰੀਅਲ ਇਸਟੇਟ। ਅਤੇ ਤੀਸਰਾ ਜਿਹੜਾ ਇੱਕ ਸਾਈਡ ਹਸਲ ਜਿਹੜੀ ਅੱਜ ਕੱਲ੍ਹ ਬੜੀ ਇਨ ਹੈ ਗਾਈਸ, ਬਹੁਤ ਜ਼ਿਆਦਾ ਮਸ਼ਹੂਰ ਹੈ, ਉਹ ਹੈ ਜੀ ਸੋਸ਼ਲ ਮੀਡੀਆ ਤੋਂ ਰਿਲੇਟਡ ਕਮਾਈ। ਉਹਦੇ ਅੰਦਰ ਕੀ ਹੁੰਦਾ? ਉਹਦੇ ਅੰਦਰ ਹੁੰਦਾ 2-3 ਤਰੀਕੇ। ਇੱਕ ਹੁੰਦਾ ਜੀ ਐਫੀਲੀਏਟ ਮਾਰਕੀਟਿੰਗ। ਐਫੀਲੀਏਟ ਮਾਰਕੀਟਿੰਗ ਦੇ ਅੰਦਰ ਲੋਕ ਕੀ ਕਰਦੇ ਨੇ, ਅਗੇਨ ਇਹ ਹੁਣ ਕਈ ਸੁਣੀ ਗੱਲ ਆ, ਕਿ ਸਮਝੋ ਤੁਸੀਂ ਇੱਕ ਸੈਲਰ ਨਾਲ ਗੱਲ ਕੀਤੀ ਜੋ ਕਿ ਬੈਠਾ ਪਿਆ, ਲੈਟ ਸਪੋਜ਼ ਐਮਾਜ਼ੋਨ 'ਚ ਹੈ, ਹੈ ਨਾ, ਉਹਨਾਂ ਨੇ ਆਪਣੇ ਲਿੰਕ ਓਪਨ ਰੱਖੇ ਹੁੰਦੇ ਆ, ਤੁਸੀਂ ਉਹ ਲਿੰਕ ਉਹਨਾਂ ਤੋਂ ਲਓ ਅਤੇ ਤੁਸੀਂ ਆਪਣੇ ਪੇਜ 'ਤੇ ਸ਼ੇਅਰ ਕਰ ਦਿਉ, ਤੁਸੀਂ ਕੋਈ ਪੇਜ ਬਣਾਓ ਉਸ 'ਤੇ ਸ਼ੇਅਰ ਕਰੋ, ਜੇ ਕੋਈ ਤੁਹਾਡੇ ਦਿੱਤੇ ਲਿੰਕ ਤੋਂ ਉਹਨਾਂ ਦੀ ਚੀਜ਼ ਖਰੀਦਦਾ ਤਾਂ ਤੁਹਾਨੂੰ ਕੋਈ ਕਮਿਸ਼ਨ ਆ ਜਾਂਦੀ ਹੈ। ਇਹ ਹੋ ਜਾਂਦੀ ਐਫੀਲੀਏਟ ਮਾਰਕੀਟਿੰਗ, ਹੈ ਨਾ। ਅੱਜ ਕੱਲ੍ਹ AI ਦਾ ਜ਼ਮਾਨਾ, ਕਾਫੀ ਲੋਕ ਪਤਾ ਕੀ ਕਰਦੇ ਪਏ ਆ, ਕਾਫੀ ਲੋਕ ਇਹ ਵੀ ਕਰਦੇ ਪਏ ਆ ਕਿ ਉਹ ਆਪਣਾ AI ਨੂੰ ਪ੍ਰੋਂਪਟ ਦਿੰਦੇ ਆ, AI ਨੂੰ ਪ੍ਰੋਂਪਟ ਦੇ ਕੇ ਬਣਵਾਉਂਦੇ ਆ ਜੀ ਉਹਦੇ ਤੋਂ ਕਲਰਿੰਗ ਬੁੱਕ ਬੱਚਿਆਂ ਦੀ,
1: ਓਕੇ,
0: ਅਤੇ ਉਹਨੂੰ ਬਾਅਦ 'ਚੋਂ ਲਿਸਟ ਕਰ ਦਿੰਦੇ ਆ ਐਮਾਜ਼ੋਨ 'ਤੇ। ਐਮਾਜ਼ੋਨ 'ਤੇ ਇੱਕ ਫੈਸਿਲਿਟੀ ਹੈ ਕਿ ਸਮਝੋ ਕਿਸੇ ਨੇ ਉਹ ਜੇ ਬੁੱਕ ਮੰਗਾਈ ਹੈ ਤਾਂ ਐਮਾਜ਼ੋਨ ਇੱਕ ਚਾਰਜ ਲੈਂਦਾ ਤੁਹਾਡੇ ਤੋਂ, ਉਹ ਚਾਰਜ 'ਤੇ ਉਹ ਉਸ ਬੁੱਕ ਨੂੰ ਛਾਪਦਾ ਅਤੇ ਭੇਜ ਦਿੰਦਾ। ਸੋ ਯੂ ਵਿਲ ਸਟਿਲ ਮੇਕ ਮਨੀ, ਬਟ ਅਗੇਨ ਇਹ ਕੀ ਹੈ, ਇਹ ਲੋਕ ਕਰ ਰਹੇ ਨੇ, ਕੋਈ ਸ਼ਾਇਦ ਇਹ ਤੋਂ $4 ਕਮਾਉਂਦਾ ਹੋਏਗਾ ਮਹੀਨੇ ਦਾ, ਕੋਈ ਸ਼ਾਇਦ ਇਸ ਚੀਜ਼ ਤੋਂ 400, ਕੋਈ ਇਸ ਚੀਜ਼ ਤੋਂ 4000, ਹੈ ਨਾ। ਅਗੇਨ ਸਬਜੈਕਟ ਟੂ ਕਿਸਮਤ, ਐਕਸ ਫੈਕਟਰ, ਜਾਂ ਫਿਰ ਤੁਸੀਂ ਤੁਹਾਡੇ, ਜਾਂ ਫਿਰ ਇੱਕ ਇਹ ਵੀ ਗੱਲ ਹੈ ਕਿ ਤੁਹਾਡੀ ਕ੍ਰੀਏਟੀਵਿਟੀ ਕਿਸ ਲੈਵਲ ਦੀ ਹੈ। ਹੁਣ ਕਿੰਨੇ ਲੋਕ ਈ ਬੁੱਕਸ ਖਰੀਦ ਲਿਖਦੇ ਆ ਅੱਜ ਕੱਲ੍ਹ, ਰੀਡਿੰਗ ਕਲਚਰ ਦੁਬਾਰਾ ਚਰਮ ਸੀਮਾ 'ਤੇ ਆ, ਹਰ ਕੋਈ ਫਿਜ਼ੀਕਲ ਨਹੀਂ ਖਰੀਦਦਾ ਹੈ ਨਾ, ਤੁਸੀਂ ਫਿਜ਼ੀਕਲ ਕਿਤਾਬ ਕੋਈ ਵੀ ਜਿਹੜੀ $25-26 ਦੀ ਆਉਂਦੀ ਉਹ ਈ ਬੁੱਕ ਤੁਸੀਂ ਸੇਮ ਟੂ ਸੇਮ $2-2.5 ਦੀ ਖਰੀਦ ਸਕਦੇ ਹੋ ਹੈ ਨਾ। ਤਾਂ ਲੋਕ ਏ ਆਈ ਦੀ ਮਦਦ ਨਾਲ ਅਗੇਨ ਉਹਨਾਂ ਲੋਕਾਂ ਵਾਸਤੇ ਜਿਹੜੇ ਥੋੜ੍ਹੇ ਕ੍ਰੀਏਟਿਵ ਨੇ, ਜਿਹੜੇ ਕਹਾਣੀਆਂ ਲਿਖਦੇ ਨੇ, ਜਿਹਨਾਂ ਨੂੰ ਥੋੜ੍ਹੀ ਲਿਖਣ ਦੀ ਜਾਂਚ ਹੈ, ਆਪਣੀ ਕੋਈ ਕਹਾਣੀ ਲਿਖੋ, ਏ ਆਈ ਦੀ ਮਦਦ ਨਾਲ ਉਹਨੂੰ ਐਡਿਟ ਕਰੋ, ਉਹਦੀ ਗ੍ਰਾਮਰ ਸੈੱਟ ਕਰੋ ਅਤੇ ਉਹਦੀ ਈ ਬੁੱਕ ਬਣਾ ਕੇ ਤੁਸੀਂ ਪਾ ਸਕਦੇ ਹੋ। ਅਗੇਨ ਜੇ ਤੁਹਾਡਾ ਸੋਸ਼ਲ ਮੀਡੀਆ ਹੈ ਜਾਂ ਫਿਰ ਤੁਸੀਂ ਕਿਸੇ ਸੋਸ਼ਲ ਮੀਡੀਆ ਵਾਲੇ ਪੇਜ ਨੂੰ ਜਾਣਦੇ ਹੋ ਹੈ ਨਾ, ਕਿਸੇ ਤਰੀਕੇ ਨਾਲ ਤੁਹਾਡਾ ਕੋਈ ਇਨ ਹੈ, ਤੁਸੀਂ ਉਹਨਾਂ ਦੇ ਥਰੂ ਉਹਨੂੰ ਵਿਕਵਾਉਣ ਦੀ ਕੋਸ਼ਿਸ਼ ਕਰ ਸਕਦੇ ਹੋ, ਪ੍ਰਮੋਟ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ। ਇਹ ਉਹਨਾਂ ਲੋਕਾਂ ਵਾਸਤੇ ਚੀਜ਼ਾਂ ਹੋ ਗਈਆਂ ਜਿਹੜੇ ਥੋੜ੍ਹੇ ਕ੍ਰੀਏਟਿਵ ਮਾਇੰਡਸੈਟ ਦੇ ਨੇ, ਹੈ ਨਾ। ਅਤੇ ਹੋਰ ਇੱਕ ਜਿਹੜਾ ਬਹੁਤ ਜ਼ਿਆਦਾ ਮਸ਼ਹੂਰ, ਜਿਹੜਾ ਮੈਨੂੰ ਅਗੇਨ ਟੋਪ ਆਫ ਦਾ ਹੈੱਡ ਮੇਰੇ ਚੱਲਦਾ ਪਿਆ, ਉਹ ਹੈਗਾ ਕਿ ਜੇ ਤੁਸੀਂ ਸਿੱਖ ਲਓ ਐਨੀ ਸੋਰਟ ਆਫ ਆਟੋਮੇਸ਼ਨ ਜੋ ਏ ਆਈ ਤੋਂ ਰਿਲੇਟਡ ਹੈ, ਅਗੇਨ ਸਮਾਂ ਦੇਣਾ ਪੈਂਦਾ ਯੂ, ਪਰ ਇਹ ਸਭ ਉਹ ਚੀਜ਼ਾਂ ਨੇ ਜਿਹੜੀ ਤੁਸੀਂ ਫ੍ਰੀ 'ਚ ਸਿੱਖ ਸਕਦੇ ਹੋ। ਉਹ ਹੈਗਾ ਕਿ ਜੇ ਤੁਸੀਂ ਸਿੱਖ ਲਓ ਐਨੀ ਸੋਰਟ ਆਫ ਆਟੋਮੇਸ਼ਨ ਜੋ ਏ ਆਈ ਤੋਂ ਰਿਲੇਟਡ ਹੈ, ਅਗੇਨ ਸਮਾਂ ਦੇਣਾ ਪੈਂਦਾ ਯੂ, ਪਰ ਇਹ ਸਭ ਉਹ ਚੀਜ਼ਾਂ ਨੇ ਜਿਹੜੀ ਤੁਸੀਂ ਫ੍ਰੀ 'ਚ ਸਿੱਖ ਸਕਦੇ ਹੋ। ਤੁਹਾਨੂੰ ਆਪਣਾ ਟਾਈਮ ਦੇਣ ਦੀ ਲੋੜ ਹੈ ਐਂਡ ਤੁਹਾਨੂੰ ਪ੍ਰੈਕਟਿਸ ਕਰਨ ਦੀ ਲੋੜ ਹੈ, ਐਂਡ ਇਹਨਾਂ ਚੀਜ਼ਾਂ 'ਚ ਤੁਹਾਨੂੰ ਪੈਸਾ ਠੀਕ ਠਾਕ ਅੱਛਾ ਮਿਲ ਜਾਂਦਾ। ਜੇ ਤੁਸੀਂ ਕਿਸੇ ਬਿਜ਼ਨਸ ਨਾਲ ਗੱਲ ਕਰੋ ਕਿ ਤੁਹਾਡੇ ਰਿਸੈਪਸ਼ਨ ਦਾ ਜਿਹੜਾ ਫੋਨ ਹੈ, ਤੁਹਾਡਾ ਬੁਕਿੰਗਸ ਲਈ ਜਿਹੜਾ ਫੋਨ ਹੈ, ਹੈ ਨਾ, ਉਹ ਜੇ ਮੈਂ ਮੈਨੇਜ ਕਰ ਲਿਆ ਕਰਾਂ, ਦੀਜ਼ ਆਲ ਥਿੰਗਸ ਕੈਨ ਬੀ ਡਨ। ਪਰ ਅਗੇਨ ਇਹ ਉਹ ਚੀਜ਼ਾਂ ਨੇ, ਕਿਉਂਕਿ ਗੱਲ ਉਹੀ ਹੈ ਜੇ ਕੋਈ ਸੈਕਿੰਡ ਕੰਮ ਕਰਨਾ ਚਾਹੁੰਦੇ ਹਾਂ ਆਪਾਂ ਤਾਂ ਤੁਹਾਨੂੰ ਕੁਛ ਨਾ ਕੁਛ ਤਾਂ ਇਨਵੈਸਟ ਕਰਨਾ ਪੈਂਦਾ ਇਹ ਚੀਜ਼ਾਂ 'ਚ। ਜੋ ਸੋਸ਼ਲ ਮੀਡੀਆ ਜਾਂ ਏ ਆਈ ਰਿਲੇਟਡ ਬਿਜ਼ਨਸਿਸ ਨੇ, ਇਹਨਾਂ ਚੀਜ਼ਾਂ 'ਚ ਵਕਤ ਦੇਣਾ ਬਹੁਤ ਜ਼ਰੂਰੀ ਹੈ, ਪ੍ਰੈਕਟਿਸ ਕਰਨਾ ਬਹੁਤ ਜ਼ਰੂਰੀ ਹੈ, ਐਂਡ ਉਸ ਤੋਂ ਬਾਅਦ ਕਿਉਂਕਿ ਤੁਹਾਡਾ ਪੈਸਾ ਨਹੀਂ ਲੱਗਾ ਅਤੇ ਇੰਨਾ ਕੁ ਮਾਦਾ ਜਾਂ ਇੰਨੀ ਕੁ ਪੇਸ਼ੈਂਸ ਰੱਖਣਾ ਜ਼ਰੂਰੀ ਹੈ ਜਾਂ ਫਿਰ ਇੰਨਾ ਕੁ ਦਿਲ ਮਨਾ ਕੇ ਰੱਖਣਾ ਜ਼ਰੂਰੀ ਹੈ ਕਿ ਆਈ ਟਰਾਈਡ, ਹੋਇਆ ਹੋਇਆ, ਨਹੀਂ ਹੋਇਆ ਨਹੀਂ ਹੋਇਆ।
2: ਉਹਦੇ ਵਿੱਚ ਪਤਾ ਕੀ ਹੈ ਕ੍ਰਿਸ਼ਨਾ ਜੀ, ਜਦੋਂ ਸਾਈਡ ਹਸਲ ਦੀ ਗੱਲ ਆਉਂਦੀ ਹੈ ਨਾ, ਅਤੇ ਜਦੋਂ ਇੰਨੀਆਂ ਚੀਜ਼ਾਂ ਜਿਹੜੀਆਂ ਤੁਸੀਂ ਦੱਸੀਆਂ ਵਾ ਵੀ ਆਪਾਂ ਸਾਈਡ 'ਤੇ ਕਰ ਸਕਦੇ ਹਾਂ, ਕਈ ਚੀਜ਼ਾਂ ਮੰਗਦੀਆਂ ਉਹਦੇ ਵਿੱਚ ਪੈਸਾ, ਪੈਸੇ ਤੋਂ ਬਿਨਾਂ ਉਹ ਚੀਜ਼ ਨਹੀਂ ਹੋ ਸਕਦੀ ਸ਼ੁਰੂ, ਕਿਉਂਕਿ ਹੁਣ ਜੇ ਇਨਵੈਸਟਮੈਂਟ ਕਰਨੀ ਆ ਨੀਡ ਮਨੀ, ਠੀਕ ਆ। ਜੇ ਮੰਨ ਲਓ ਤੁਸੀਂ ਕੋਈ ਇੱਦਾਂ ਦਾ ਕੰਮ ਆ ਜਿਹੜਾ ਤੁਹਾਡਾ ਟਾਈਮਿੰਗ ਅਤੇ ਪੈਸਾ ਜਿਹੜਾ ਜ਼ਿਆਦਾ ਲੈ ਰਿਹਾ ਵਾ, ਉਹ ਕਰਨਾ ਓਬਵੀਅਸਲੀ ਥੋੜ੍ਹਾ ਔਖਾ ਹੋਊਗਾ ਜਾਂ ਉਹਨੂੰ ਥੋੜ੍ਹਾ ਸਮਾਂ ਲੱਗੂਗਾ, ਵੀ ਉਹ ਤੁਸੀਂ ਛੇਤੀ ਨਹੀਂ ਕਰ ਸਕਦੇ। ਉਹਦੇ ਲਈ ਪਹਿਲਾਂ ਤੁਹਾਨੂੰ ਪਲੇਟਫਾਰਮ ਜਿਹਾ ਬਣਾਉਣਾ ਪੈਂਦਾ, ਥੋੜ੍ਹਾ ਬੇਸ ਜਿਹਾ ਬਣਾ ਕੇ ਅਤੇ ਫਿਰ ਸ਼ੁਰੂ ਕਰਨਾ ਪੈਂਦਾ। ਪਰ ਕਈ ਇੱਦਾਂ ਦੇ ਕੰਮ ਹੀ ਨੇ ਜਿਹੜੇ ਤੁਸੀਂ ਬਿਨਾਂ ਘੱਟ ਇਨਵੈਸਟਮੈਂਟ ਤੋਂ ਕਰ ਸਕਦੇ ਹੋ, ਕਿ ਥੋੜ੍ਹਾ ਘੱਟ ਐਫਰਟਸ ਕਹਿ ਲਓ, ਹੈ ਨਾ, ਵੀ ਜ਼ਿਆਦਾ ਹੁਣ ਇੱਥੇ ਸਿੱਖਣਾ ਕਰਨਾ ਪੈਂਦਾ ਉਹਦੇ ਵਿੱਚ ਟ੍ਰੇਡਿੰਗ ਦੇ ਵਿੱਚ। ਜੇ ਤੁਸੀਂ ਨਹੀਂ ਕਰੋਗੇ ਸਿੱਧਾ ਸਿੱਧਾ ਤੁਹਾਡਾ ਨੁਕਸਾਨ
0: ਸਿੱਖਣਾ ਤਾਂ ਇਹ ਨਹੀਂ
2: ਕਿ ਮੈਂ ਮੁੜ ਚੁੱਕ ਕੇ ਉੱਥੇ ਪੈਸੇ ਲਾ ਦਾਂ ਅਤੇ ਮੇਰੇ ਪੈਸੇ 5 ਸਾਲ 'ਚ ਡਬਲ ਹੋ ਜਾਓਗੇ, ਸਵਾਲ ਨਹੀਂ ਪੈਦਾ ਹੁੰਦਾ।
0: ਇੰਪੋਸੀਬਲ,
2: ਉਹ ਹਾਰਡ ਵਰਕ ਨਾਲੋਂ ਵੀ ਜ਼ਿਆਦਾ ਵਰਕ ਕਰਨਾ ਪੈਂਦਾ ਉੱਥੇ, ਕਿ ਜੇ ਤੁਸੀਂ ਉਹ 'ਚੋਂ ਇਨਕਮ ਕੱਢਣੀ, ਪੈਸੇ ਕੱਢਣੇ ਆ। ਹੁਣ ਉਹਦੇ ਵਿੱਚ ਕਈ ਜਿਹੜੇ ਆਪਣੇ ਕਰ ਵੀ ਰਹੇ, ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਕਿ ਆਪਣੇ ਉਹ ਕਿਤੇ ਮਿਲੀਅਨਸ ਦੇ ਵਿੱਚ ਆਲਰੇਡੀ ਆਸਟ੍ਰੇਲੀਅਨਸ ਜਿਹੜੇ ਨੇ ਉਹ ਸੈਕਿੰਡ ਹਸਲ ਕਰ ਰਹੇ ਨੇ, ਉਹ ਕਿਉਂ ਕਰ ਰਹੇ ਨੇ, ਉਹ ਵੀ ਆਪਾਂ ਤੁਹਾਨੂੰ ਦੱਸ ਚੁੱਕੇ ਹਾਂ ਕਿ ਪੈਸੇ ਦੀ ਲੋੜ ਹੈ ਇੱਥੇ ਰਹਿਣ ਲਈ, ਕਿਹਨੂੰ ਨਹੀਂ ਲੋੜ, ਸਾਰਿਆਂ ਨੂੰ ਲੋੜ ਹੈ। ਉਹਦੇ ਵਿੱਚ ਕੀ ਹੈ ਜੀ, ਉਬਰ ਕਰਦੇ ਨੇ, ਡੋਰ ਡੈਸ਼ ਕਰ ਲਏ, ਮੈਨੂਲੋਗ ਜਿਹੜੇ ਕੀ ਆ ਡਿਲੀਵਰੀ ਡਰਾਈਵਰ ਵਾਲੇ ਕੰਮ ਨੇ, ਇਹ ਲੋਕ ਸਾਈਡ 'ਤੇ ਕਰ ਲੈਂਦੇ। ਮੰਨ ਲਓ ਤੁਸੀਂ 5 ਵਜੇ ਜੋਬ ਫਿਨਿਸ਼ ਕੀਤੀ, 6-7 ਵਜੇ ਤੁਸੀਂ ਘਰ ਆਏ, ਉਸ ਤੋਂ ਬਾਅਦ ਤੁਸੀਂ 4 ਘੰਟੇ ਲਾ ਲਏ, ਵੀਕਐਂਡ 'ਤੇ ਤੁਸੀਂ ਵਿਹਲੇ ਹੋ, ਵੀਕਐਂਡ 'ਤੇ ਤੁਸੀਂ ਲਾ ਲਏ, ਜਦੋਂ ਲੋਕ ਮੰਨ ਲਓ ਘਰ ਡਿਲੀਵਰੀ ਮੰਗਵਾਉਂਦੇ। ਇਹ ਆਪਾਂ ਕਰ ਵੀ ਰਹੇ ਹਾਂ, ਅਤੇ ਮੈਨੂੰ ਲੱਗਦਾ ਕਈਆਂ ਦਾ ਤਾਂ ਵੱਡੇ

0: ਇਹ ਚੰਕਦਾ ਇਹ ਜਿਹੜਾ ਮੇਜਰ ਚੀਜ਼ ਹੋ ਗਈ ਸੈਕੰਡ ਜੋਬ ਮੇਜਰ।
1: ਹਾਂ ਕਾਫੀ ਲੋਕ ਇਹ ਕਰਦੇ ਹੋਣਗੇ, ਕਾਫੀ ਲੋਕ ਮੇਰੇ ਖਿਆਲ ਨਾਲ ਪ੍ਰਾਇਮਰੀ ਨੂੰ ਵੀ ਰਿਪਲੇਸ ਕਰ ਗਏ ਉਹਨਾਂ ਵੇਲਿਆਂ 'ਚ ਜਦੋਂ ਇਹ ਕੰਮ ਬਹੁਤ ਸੀ।
0: ਹਾਂ ਜਦੋਂ ਕੋਵਿਡ ਦੇ ਟਾਈਮ ਬਹੁਤ ਸੀ,
1: ਸੈਚੂਰੇਸ਼ਨ ਬਹੁਤ ਹੋ ਗਈ ਹੈ, ਤਾਂ ਫਿਰ ਸ਼ਾਇਦ ਉਸ ਲੈਵਲ ਤਾਂ ਨਹੀਂ ਹੈ।
0: ਫਿਰ ਉਸ ਤੋਂ ਬਾਅਦ ਕੀ, ਉਦੋਂ ਤਾਂ ਚਲੋ ਵਧੀਆ ਪੇਮੈਂਟ ਕਰਦੇ ਸੀ, ਹੁਣ ਤਾਂ ਇਹਨਾਂ ਨੇ ਵੀ ਕੱਟ ਕਟਾਉਂਦੀਆਂ ਜੀ।

0: ਚੋ ਕਿਤੇ ਨਾ ਕਿਤੇ 750 ਦੀ ਲੈ ਲਈ 800 ਦੀ ਲੈ ਲਈ ਹੁਣ 1000 ਦੀ ਚੀਜ਼ ਆ ਚੀਜ਼ ਤੇ ਉਹਨੇ ਦੀ ਵਿਕਣੀ ਆ ਤੁਸੀਂ ਉਹਨੂੰ ਮੁੜ ਕੇ 200 ਵਧਾ ਕੇ ਵੇਚ ਦਿਓ ਉੱਥੋਂ ਹੀ ਲੈ ਕੇ ਉੱਥੋਂ ਹੀ ਵੇਚਤੀ 200 ਤੁਸੀਂ ਉਹ ਚੋਂ ਕੱਢ ਲਿਆ ਆਪਣੀ ਚੀਜ਼ ਚੋਂ ਫੋਰ ਐਗਜ਼ਾਮਪਲ ਇਹ ਵੀ ਇੱਕ ਸਾਈਡ ਅਸਲ ਹੈ ਜਿਹੜੀ ਕਿ ਬਹੁਤ ਜਾਣੇ ਕਰ ਰਹੇ ਨੇ ਖਾਸ ਕਰਕੇ ਇੱਥੇ ਦੀ ਜੇ ਗੱਲ ਕਰੀਏ ਤੇ
1: ਈ-ਕਾਮਰਸ ਦਾ ਕੰਮ ਤਾਂ ਵੈਸੇ ਹੀ ਬਹੁਤ ਹੈ ਚਲੋ ਆਪਾਂ ਇਹ ਵੀ ਕਰਤਾ ਜੇ ਸਮਝੋ ਤੁਹਾਡੇ ਕੋਲ ਥੋੜਾ ਜਿਹਾ ਅਗੇਨ ਪੈਸਾ ਹੈ ਇਨਵੈਸਟ ਕਰਨ ਲਈ ਤਾਂ ਕਿੰਨੇ ਲੋਕ ਨੇ ਕਿ ਚੀਜ਼ਾਂ ਮੰਗਾਉਂਦੇ ਆ ਇੰਡੀਆ ਤੋਂ ਚਾਈਨਾ ਤੋਂ ਚਾਈਨਾ ਤੋਂ ਇਹ ਕਿ ਜਾਂ ਤਾਂ ਫਿਰ ਤੁਹਾਨੂੰ ਬਹੁਤ ਜ਼ਿਆਦਾ ਆਪਣੇ ਤੇ ਚੀਜ਼ ਦਾ ਹਨਾ ਕੋਨਫੀਡੈਂਸ ਹੋਵੇ ਕਿ ਤੁਸੀਂ ਪੂਰਾ ਕੰਟੇਨਰ ਮੰਗਾ ਸਕਦੇ ਹੋ ਅਦਰਵਾਈਜ਼ ਇੰਡੀਆ ਤੋਂ ਮੰਗਾਉਣਾ ਚਾਹੀਦਾ
0: ਨਹੀਂ ਸਮਾਂ ਪਰ ਉਹਦੇ ਲਈ ਵੀ ਫਿਰ ਸੈਕਿੰਡਲੀ ਇਹ ਹੈ ਕਿ ਤੁਹਾਨੂੰ ਉਹਦੇ ਲਈ ਥੋਟ ਚਾਹੀਦਾ ਵਾ ਕਿਹੜੀ ਚੀਜ਼ ਦੇ ਵਿੱਚ ਸਮਾਨ ਮੰਗਾ ਕੇ ਵਿਕੂਗੀ ਹੁਣ ਇਹ ਨਹੀਂ ਹੈ ਕਿ ਤੁਸੀਂ ਕੰਟੇਨਰ ਭਰ ਕੇ ਮੰਗਾ ਲਿਆ ਤੇ ਉਹ ਗਾਹ ਵਿਕੇ ਨਾ ਉਹ ਚੀਜ਼ ਹੀ ਇੱਦਾਂ ਦੀ ਮੰਗਾ ਲਈ ਕਿ ਜਿਹੜੀ ਇੱਥੇ ਵੈਰੀ ਕੋਮਨ ਆ ਚੰਗੇ ਭਲੇ ਪ੍ਰਾਈਸ ਤੇ ਮੇਰੇ ਤੁਹਾਨੂੰ ਕੋਈ ਯੂਨੀਕ ਜੀ ਚੀਜ਼ ਲੱਭਣੀ ਪੈਣੀ ਹੈ ਜਿਹਦਾ ਤੁਸੀਂ ਪ੍ਰਾਈਸ ਵੀ ਕੰਪੀਟ ਕਰੋ ਅਤੇ ਕੁਆਲਿਟੀ ਤਾਂ ਚਲੋ ਓਬਵੀਅਸਲੀ ਗੱਲ ਤੁਹਾਨੂੰ ਦੇਣੀ ਪੈਣੀ ਪਰ ਥੋੜ੍ਹੀ ਡਿਫਰੈਂਟ ਚੀਜ਼ ਹੋਵੇ
1: ਮੈਂ ਪਤਾ ਕਿ ਇਹਦੇ ਅੰਦਰ ਨੋਟਿਸ ਕੀਤਾ ਕਿਉਂਕਿ ਓਬਵੀਅਸਲੀ ਮੇਰਾ ਕੰਮ ਇਸ ਚੀਜ਼ ਤੋਂ ਬਹੁਤ ਰਿਲੇਟਡ ਆ ਹਨਾ ਕਿ ਮਾਰਕੀਟਿੰਗ ਕਰਨੀ ਵੈਬਸਾਈਟ ਬਣਾਉਣਾ SEO ਵਗੈਰਾ ਸਾਰਾ ਕੁਛ ਹਨਾ ਚੀਜ਼ਾਂ ਓਬਵੀਅਸਲੀ ਆਲਮੋਸਟ ਸਾਰੀਆਂ ਹੀ ਸਿਮਿਲਰ ਹੁੰਦੀਆਂ ਕੋਈ ਇੰਨਾ ਫਰਕ ਨਹੀਂ ਹੁੰਦਾ ਤੁਸੀਂ ਆਪਣੀ ਪਰਸਨੈਲਿਟੀ ਉਹਦੇ ਅੰਦਰ ਕਿਸ ਤਰੀਕੇ ਨਾਲ ਪਾ ਸਕਦੇ ਹੋ ਇਹ ਗੱਲ ਆ ਬਹੁਤੇ ਲੋਕ ਸਮਝੋ ਜੇ ਸਮਝੋ ਕੋਈ ਹਾਇਰ ਵੀ ਕਰਦਾ ਨਾ ਸਾਨੂੰ ਤਾਂ ਬਹੁਤੇ ਲੋਕ ਇਹ ਸੋਚਦੇ ਕਿ ਅੱਛਾ ਤੁਸੀਂ ਹੀ ਵੇਖਣਾ ਪਰ ਮੈਂ ਜੇ ਦੇਖੂੰਗਾ ਮੈਂ ਤਾਂ ਆਪਣੇ ਚਸ਼ਮੇ ਨਾਲ ਵੇਖੂੰਗਾ ਨਾ ਦੇਖਣਾ ਹੁੰਦਾ ਉਸਨੇ ਜਿਸਨੇ ਇਹ ਮਾਲ ਨੂੰ ਖਰੀਦਿਆ ਜਿਹੜਾ ਸਟੋਕ ਲੈ ਕੇ ਆਇਆ ਜਿਹੜਾ ਵੇਚਣਾ ਚਾਹੁੰਦਾ ਤੁਹਾਡੀ ਬ੍ਰਾਂਡ ਦੀ ਸਟੋਰੀ ਕੀ ਹੈ ਤੁਹਾਡੀ ਆਈਡੈਂਟੀ ਕੀ ਹੈ ਤੁਸੀਂ ਕਿਸ ਤਰੀਕੇ ਨਾਲ ਇਸ ਚੀਜ਼ ਨੂੰ ਵੇਖਦੇ ਹੋ ਕਿਉਂਕਿ ਅਸੀਂ ਲੋਕ ਅਗੇਨ ਜਿਸ ਤਰ੍ਹਾਂ ਦੇ ਕਲਚਰ ਤੋਂ ਆਪਾਂ ਆਉਂਦੇ ਹਾਂ ਐਂਡ ਜਿੱਦਾਂ ਦੇ ਮਾਹੌਲ ਤੋਂ ਆਪਾਂ ਆਉਂਦੇ ਹਾਂ ਪ੍ਰਾਈਸ ਬਹੁਤ ਵੱਡਾ ਫੈਕਟਰ ਹੁੰਦਾ ਸਾਡੇ ਲਈ ਹਮੇਸ਼ਾ ਸੋਚਣ ਲਈ ਕਿ ਯਾਰ ਮੈਂ ਸਸਤਾ ਮੰਗਾਊਂਗਾ ਨਾ ਅਤੇ ਵੇਚ ਲੂੰਗਾ ਪਰ ਯੂਜਲੀ ਅੱਜ ਦੇ ਦੌਰ 'ਚ ਕਿਉਂਕਿ ਅਗੇਨ ਜੋ ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ ਕਿਉਂਕਿ ਹਰ ਕਿਸੇ ਨੂੰ ਆਪਣੀ ਲਾਈਫ ਸਟਾਈਲ ਬੈਟਰ ਕਰਨ ਦੀ ਲਾਲਸਾ ਲੋਕਾਂ ਨੂੰ ਤੁਹਾਡੇ ਪ੍ਰੋਡਕਟ ਦੇ ਅੰਦਰ ਨਾ ਪ੍ਰੋਡਕਟ ਨਹੀਂ ਦਿਖਣਾ ਚਾਹੀਦਾ ਲੋਕਾਂ ਨੂੰ ਇਹ ਦਿਖਣਾ ਚਾਹੀਦਾ ਕਿ ਮੈਂ ਕਿੱਦਾਂ ਦਾ ਲੱਗਾਂਗਾ ਇਸ ਪ੍ਰੋਡਕਟ ਦੇ ਨਾਲ ਮੇਰੀ ਲਾਈਫ 'ਚ ਇਜ਼ਾਫਾ ਕੀ ਹੋਏਗਾ ਉਹ ਇਜ਼ਾਫਾ ਤਾਂ ਹੀ ਕਮਿਊਨੀਕੇਟ ਹੋ ਸਕਦਾ ਜੇ ਤੁਹਾਡੇ ਕੋਲ ਕੋਈ ਕਹਾਣੀ ਹੈ ਕਹਿਣ ਨੂੰ ਜੇ ਤੁਹਾਡੇ ਕੋਲ ਕਹਾਣੀ ਨਹੀਂ ਹੈ ਕਹਿਣ ਨੂੰ ਫਿਰ ਤੁਸੀਂ ਫਸ ਜਾਂਦੇ
0: ਕਹਾਣੀ ਆ ਪਰਸਨਲਾਈਜ਼ਡ ਹੋਣਾ ਚਾਹੀਦਾ ਚੀਜ਼ ਨੂੰ ਕਿ ਮੇਰੇ ਕੁਛ ਵੱਖਰਾ ਆ ਡਿਫਰੈਂਟ ਚੀਜ਼ ਜੇ ਦਿਖੇ ਉਹ ਹੀ ਗੱਲ ਹੈ ਨਾ ਜੋ ਦਿਖਤਾ ਹੈ ਉਹ ਵਿਕਤਾ ਹੈ ਅਤੇ ਉਹ ਤਾਂ ਹੀ ਗੱਲ ਹੈ ਕਿ ਤੁਸੀਂ ਸੇਮ ਪ੍ਰੋਡਕਟ ਨੂੰ ਕਿਸ ਰੰਗ ਦੇ ਵਿੱਚ ਢਾਲ ਕੇ ਵੇਚਦੇ ਹੋ ਇਹ ਚੀਜ਼ ਡਿਪੈਂਡ ਕਰਦੀ ਹੈ ਜਿਹਦੇ ਅੱਗੇ ਫਿਰ ਕਲੀਨਿੰਗ ਸਰਵਿਸ ਆਪਾਂ ਦੀ ਕਲੀਨਿੰਗ ਕਰ ਲਈ ਹੈ ਸਾਈਡ ਲਈ ਜਿੱਦਾਂ ਹੋ ਗਿਆ ਹੈਂਡੀਮੈਨ ਆ ਜਿਹੜੇ ਪ੍ਰੋਫੈਸ਼ਨਲੀ ਨਹੀਂ ਕੰਮ ਕਰਦੇ ਪਰ ਇੱਦਾਂ ਸਾਈਡਲੀ ਹੈਂਡੀਮੈਨ ਦਾ ਕੰਮ ਕਰਦੇ ਜਿੱਦਾਂ ਮੰਨ ਲਓ ਕੋਈ ਆਡ ਜੋਬਸ ਆ ਗਈਆਂ ਕੋਈ ਨਿੱਕੀਆਂ ਜੋਬਸ ਜਾਂ ਕਿਤੇ ਕੋਈ ਇੱਦਾਂ ਦੀਆਂ ਜਿੱਥੇ ਛੋਟੀ ਮੋਟੀ ਰਿਪੇਅਰ ਦੀ ਲੋੜ ਆ ਮੰਨ ਲਓ ਜਿਹੜੀ ਆਮ ਬੰਦਾ ਨਹੀਂ ਕਰ ਸਕਦਾ ਪਰ ਜਿਹੜਾ ਹੈਂਡੀਮੈਨ ਆ ਉਹ ਪ੍ਰੋਫੈਸ਼ਨਲ ਭਾਵੇਂ ਮਤਲਬ ਐਸ ਨਹੀਂ ਕੰਮ ਕਰ ਰਿਹਾ ਪਰ ਸਟਿਲ ਜੇ ਉਹਨੂੰ ਨੌਲੇਜ ਐਕਸਪੀਰੀਅੰਸ ਹੈ ਤਾਂ ਉਹ ਕਰੇ ਇੱਦਾਂ ਦੇ ਵੀ ਕਈ ਕੰਮ ਕਰਦੇ ਨੇ ਕਿ ਮੰਨ ਲਓ ਸਵੇਰੇ ਆਪਣੀ ਜੋਬ ਕੀਤੀ ਅਤੇ ਵੀਕਐਂਡ 'ਤੇ ਹੈਂਡੀਕਮੈਨ ਦਾ ਕੰਮ ਕਰ ਲਿਆ ਹੈ ਨਾ ਦੋ ਦਿਨ ਵਾਸਤੇ
1: ਹਾਂ ਮਤਲਬ ਉਹੀ ਜੇ ਤੁਹਾਨੂੰ ਆਉਂਦਾ ਤਾਂ ਫਿਰ ਸਕਿੱਲ ਹੈ ਤੁਹਾਡੇ ਨਾਲ
0: ਸਕਿੱਲ ਫੋਟੋਗ੍ਰਾਫੀ ਦਾ ਵੀਡੀਓਗ੍ਰਾਫੀ ਦਾ ਵੀਡੀਓਗ੍ਰਾਫੀ ਫ੍ਰੀਲੈਂਸਿੰਗ ਦਾ ਕਿੱਡਾ ਕੰਮ ਆ ਫਿਰ ਆਹ ਹੋਮ ਫੂਡ ਦੀ ਤੁਸੀਂ ਗੱਲ ਕਰਨ ਡੇ ਹੋਮ ਫੂਡ ਬੇਸ 'ਤੇ ਕਿੰਨਾ ਵਾ ਜਿਹੜੇ ਕੇਕ ਬਣਾ ਕੇ ਮੰਨ ਲਓ ਵੇਚਣਾ ਹੁਣ ਉਹ ਕੇਕ 'ਤੇ ਹਰ ਕੋਈ ਵੇਚ ਰਿਹਾ ਵਾ ਉਹ ਕੇਕ 'ਤੇ 36 ਦੁਕਾਨਾਂ 'ਤੇ ਮਿਲ ਰਹੇ ਨੇ ਸਾਰੇ ਫਲੇਵਰ ਮਿਲ ਰਹੇ ਨੇ ਮਤਲਬ ਵੱਧ ਚੜ ਕੇ ਮਿਲ ਰਹੇ ਨੇ ਪਰ ਹੁਣ ਉਹ ਜਿਹੜੀ ਮੰਨ ਲਓ ਮੈਂ ਜੇ ਘਰੇ ਬੇਕਰੀ ਖੋਲਣੀ ਹੈ ਵੇਚਣਾ ਤਾਂ ਮੈਂ ਵੀ ਕੇਕ ਹੀ ਆ ਪਰ ਮੈਂ ਵੇਚਣਾ ਕਿੱਦਾਂ ਆ ਉਹ ਕੇਕ ਕੀ ਉੱਤੇ ਡਿਜ਼ਾਇਨਿੰਗ ਕਰਨੀ ਹੈ ਕੀ ਮੈਂ ਆਪਣਾ ਸਪੈਸ਼ਲ ਦੇਣਾ ਵਾ ਉਹ ਚੀਜ਼ 'ਤੇ ਡਿਪੈਂਡ ਕਰਦਾ ਵਾ
1: ਉਹ ਤਾਂ ਮੈਂ ਕਹਿੰਦਾ ਉਹ ਤਾਂ ਰੈਡੀ ਪ੍ਰੋਡਕਟ ਦੀ ਗੱਲ ਹੋ ਗਈ ਹੈ ਨਾ ਕੇਕ ਦੀ ਉਸ ਤੋਂ ਪਹਿਲਾਂ ਕੀ ਹੁੰਦਾ ਕਿ ਮੈਂ ਤੁਸੀਂ ਮੈਨੂੰ ਇਨਵਾਈਟ ਕਰ ਪਾ ਰਹੇ ਹੋ ਤੁਹਾਡਾ ਤੋਂ ਕੇਕ ਲੈ ਕੇ ਆਉਣ ਲਈ ਮਤਲਬ ਕਿ ਤੁਹਾਡਾ ਸੋਸ਼ਲ ਮੀਡੀਆ ਇੰਨਾ ਖੂਬਸੂਰਤ ਹੈ ਤੁਹਾਡੀ ਵੈਬਸਾਈਟ ਇੰਨੀ ਵਧੀਆ ਹੈ ਤੁਹਾਡੇ ਬ੍ਰਾਂਡ ਦਾ ਇੱਕ ਨਾਮ ਹੈ ਇਸ ਤਰ੍ਹਾਂ ਦਾ
0: ਇਮੇਜ ਬਣੀ ਹੈ ਤੁਹਾਡੀ
1: ਕਿ ਤੁਹਾਨੂੰ ਜਿੰਨਾ ਕੁ ਤੁਸੀਂ ਆਪਣਾ ਪੈਸ਼ਨ ਝੋਂਕ ਸਕਦੇ ਹੋ ਆਪਣੀ ਚੀਜ਼ ਦੇ ਅੰਦਰ ਆਪਣੇ ਪ੍ਰੋਡਕਟ ਦੇ ਅੰਦਰ ਜੋ ਤੁਸੀਂ ਜਿਹੜਾ ਵੀ ਬਿਜ਼ਨਸ ਆ ਉਹ ਕਰਨਾ ਚਾਹੁੰਦੇ ਹੋ ਉਹਦੇ ਅੰਦਰ ਤਾਂ ਆਈ ਗੈਸ ਇਟਸ ਵੈਰੀ ਮੱਚ ਹੈਲਪਫੁਲ ਇੱਕ ਚੀਜ਼ ਤਾਂ ਹੈ ਕਿ ਦੌਰ ਉਹ ਵਾਲਾ ਚੱਲ ਰਿਹਾ ਜਿਹਦੇ ਅੰਦਰ ਕਾਫੀ ਚੀਜ਼ਾਂ ਫਾਸਟ ਹੋ ਗਈਆਂ ਤਾਂ ਵੀ ਸ਼ਾਇਦ ਇੱਕ ਮੋਨੋਟਨਸ ਲੋਕਾਂ ਨੂੰ ਫੀਲ ਹੁੰਦੀ ਹੈ ਤਾਂ ਵੀ ਲੋਕ ਕਹਿੰਦੇ ਕਿ ਯਾਰ ਆਈ ਸ਼ੁੱਡ ਹੈਵ ਹੈ ਨਾ ਅਨਦਰ ਥਿੰਗ ਟੂ ਡੂ ਤਾਂ ਹੀ ਆਪਾਂ ਕਾਫੀ ਲੋਕਾਂ ਨੂੰ ਵੇਖਦੇ ਹਾਂ ਜੋ ਕੰਟੈਂਟ ਵੱਲ ਬਹੁਤ ਜਾਂਦੇ ਆ ਪਰ ਇਹਦੇ ਅੰਦਰ ਵੀ ਇੱਕ ਪਤਾ ਕੀ ਚੱਕਰ ਆਉਂਦਾ ਚੱਕਰ ਇਹ ਆਉਂਦਾ ਕਿ ਕਈ ਲੋਕ ਸਿਰਫ ਕੈਮਰੇ ਮੂਹਰੇ ਹੀ ਵਧੀਆ ਲੱਗਦੇ ਆ ਪਰ ਉਹ ਕੰਟੈਂਟ ਆਪਣਾ ਲਿਖ ਨਹੀਂ ਸਕਦੇ ਕਈ ਲੋਕਾਂ ਨੂੰ ਸਿਰਫ ਲਿਖਣਾ ਹੀ ਚਾਹੀਦਾ

0: ਪਰ ਉਹਨਾਂ ਨੂੰ ਸ਼ਾਇਦ ਕੈਮਰਾ ਦੀ ਪ੍ਰੈਜੈਂਸ ਠੀਕ
1: ਵਿਜੂਲਾਈਜ਼ ਨਹੀਂ ਕਰ
0: ਪਾਉਂਦੇ, ਕਈ ਲੋਕਾਂ ਨੂੰ ਕੈਮਰਾ ਦੇ ਬੈਕ ਤੇ ਬੈਠ ਕੇ ਸ਼ੂਟ ਕਰਨਾ ਚਾਹੀਦਾ ਕਿਉਂਕਿ ਉਹਨਾਂ ਦਾ ਉਹਨਾਂ ਚੀਜ਼ਾਂ 'ਚ ਹੱਥ ਬਹੁਤ ਬੈਟਰ ਆ। ਕਈ ਵਾਰੀ ਆਪਾਂ ਲੋਕ ਦੇਖਾ ਦੇਖੀ ਤਿੰਨੋਂ ਚੀਜ਼ਾਂ ਜਦੋਂ ਕਰਨ ਬੈਠਦੇ ਆ
1: ਉੱਥੇ ਮਾਰ ਖਾ,
0: ਫਿਰ ਮਾਰ ਲੋਕੀ ਜ਼ਿਆਦਾ ਖਾ ਜਾਂਦੇ।
1: ਹਾਂ ਬਿਲਕੁਲ, ਤੁਸੀਂ ਆਪਣੇ ਨਾਲ ਰਲਦੀ ਮਿਲਦੀ ਆਪਾਂ ਨੂੰ ਐਗਜ਼ਾਮਪਲ ਦਿੱਤੀ ਆ,
0: ਬਿਲਕੁਲ ਹੈ ਨਾ,
1: ਕਿਉਂਕਿ ਇਹ ਵੀ ਤੁਹਾਨੂੰ ਹਰ ਇੱਕ ਚੀਜ਼ ਦਾ ਉਹ ਜਿਹੜੀ ਚੀਜ਼ ਤੁਸੀਂ ਕਰ ਰਹੇ ਹੋ ਉਹ ਪਰਫੈਕਟਲੀ ਕਰਨੀ ਆਉਂਦੀ ਆ, ਜੇ ਨਹੀਂ ਆਉਂਦੀ ਤੇ ਫਿਰ ਦੂਜੀ ਚੇਂਜ ਕਰ ਲਓ। ਜੇ ਤੁਸੀਂ ਉਹੀ ਕਰੀ ਜਾਂਦੇ ਹੋ ਤੇ ਫਿਰ ਓਬਵੀਅਸਲੀ ਤੁਹਾਡੀ ਫਿਰ ਸਾਈਡ ਹਸਲ ਕਰਨ ਦਾ ਵੀ ਕੋਈ ਫਾਇਦਾ ਨਹੀਂ।
0: ਮੈਂ ਮਤਲਬ ਕਿਉਂਕਿ ਹੁਣ ਆਪਣੇ ਪਾਰਟਿੰਗ ਥੋਟਸ ਹੀ ਹੋਣਗੇ ਹੈ ਨਾ ਇਹਦੇ 'ਤੇ, ਮੈਂ ਸਿਰਫ ਇੰਨਾ ਕੁ ਜਾਣਦਾ ਕਿ ਮੈਂ ਇੱਕ ਜੋ ਜਿੰਨੀ ਕੁ ਲਾਈਫ ਮੈਂ ਵੇਖੀ ਆ, ਮੇਰੇ ਖਿਆਲ ਨਾਲ ਮੈਂ ਜਿੰਨਾ ਕੁ ਸਕੂਲ ਵੇਖਿਆ ਉਸ ਤੋਂ ਵੱਧ ਮੈਂ ਕੰਮ ਕਰਦੇ ਹੋਏ ਖੁਦ ਨੂੰ ਵੇਖਿਆ ਜਾਂ ਫਿਰ ਕੰਮ ਆਪਣੇ ਆਸੇ ਪਾਸੇ ਹੁੰਦੇ ਹੋਏ ਵੇਖਿਆ। ਸੋ ਮੈਂ ਇਸ ਚੀਜ਼ ਤੋਂ ਕਹਿ ਸਕਦਾ ਕਿ ਮੈਂ ਜੇ ਇੰਡੀਆ 'ਚ ਵੀ ਕਦੀ ਪੰਗਾ ਲਿੱਤਾ ਕੁਛ ਐਕਸਟਰਾ ਕਰਨ ਦਾ, ਮੈਂ ਇੱਥੇ ਵੀ ਜੋ ਪੰਗੇ ਲੈਂਦਾ ਕਦੀ ਐਕਸਟਰਾ ਕਰਨ ਐਂਡ ਆਲ ਦੈਟ, ਇਹ ਸਭ ਕੁਛ ਕਰਨ ਕਰਾਉਣ ਤੋਂ ਬਾਅਦ ਮੈਂ ਇੱਕੋ ਤੱਤ ਕੱਢਿਆ, ਉਹ ਇਹ ਆ ਕਿ ਈਦਰ ਆਈ ਸ਼ੁੱਡ ਬੀ ਵੈਰੀ ਮੱਚ ਪੈਸ਼ਨੇਟ ਕਿ ਮੈਂ ਇਹ ਚੀਜ਼ ਕਰਨਾ ਚਾਹੁੰਦਾ, ਐਂਡ ਦੈਨ ਮੇਰੇ ਅੰਦਰ ਉਹ ਡਿਸਿਪਲਿਨ ਹੋਣਾ ਚਾਹੀਦਾ ਕਿ ਉਸ ਚੀਜ਼ ਨੂੰ ਮੈਂ ਪੁਗਾ ਸਕਾਂ। ਤੀਸਰੀ ਚੀਜ਼ ਹੁੰਦੀ ਹੈ ਐਜੂਕੇਸ਼ਨ ਤੇ ਟ੍ਰੇਨਿੰਗ, ਜੋ ਸੀ ਸਭ ਤੋਂ ਵੱਡਾ ਓਲਾ ਕੋਈ ਵੀ ਕੰਮ ਕਰਨ ਲਈ, ਉਹ ਹੁਣ ਖਤਮ ਹੋ ਗਈ ਆ, ਉਹ ਬਹਾਨਾ। ਸੋ ਹਰ ਕਿਸੇ ਨੂੰ ਜੇ ਕੋਈ ਸਾਈਡ ਬਿਜ਼ਨਸ ਕਰ ਰਹੇ ਹੋ ਜਾਂ ਸਾਈਡ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋ ਜਾਂ ਕੋਈ ਸਾਈਡ ਜੋਬ ਕਰ ਰਹੇ ਹੋ, ਸਾਈਡ ਜੋਬ ਛੱਡਣਾ ਚਾਹੁੰਦੇ ਹੋ ਤਾਂ ਨਵਾਂ ਕੁਛ ਕਰਨਾ ਚਾਹੁੰਦੇ ਹੋ, ਆਪਣੇ ਆਪ ਨਾਲ ਬੈਠੋ ਤੇ ਇਹ ਦੇਖੋ ਕਿ ਤੁਹਾਨੂੰ ਜੈਨੂਇਨਲੀ ਕੀ ਪਸੰਦ ਹੈ। ਐਂਡ ਇਹ ਨਹੀਂ ਕਹਿੰਦਾ ਪੈਸਾ, ਉਹ ਹਰ ਕਿਸੇ ਨੂੰ ਪਸੰਦ ਆ, ਪਰ ਪੈਸਾ ਤੁਸੀਂ ਕਿਸ ਤਰੀਕੇ ਨਾਲ ਕਮਾ ਸਕਦੇ ਹੋ,
1: ਪਸੰਦ ਤੋਂ ਬਾਅਦ ਚ ਆਪੇ ਨਾਲ ਆਉਣਾ ਨਾ।
0: ਕਿ ਤੁਹਾਨੂੰ ਕਦੋਂ ਲੱਗਦਾ ਕਿ ਹਫਤੇ ਦੇ ਜਦੋਂ ਤੁਹਾਡਾ 62ਵਾਂ ਜਾਂ 63ਵਾਂ ਘੰਟਾ ਲੱਗ ਰਿਹਾ ਹੋਏਗਾ ਇਸ ਕੰਮ 'ਤੇ, ਤੁਸੀਂ ਤਾਂ ਵੀ ਇੰਜੋਏ ਕਰ ਰਹੇ ਹੋਵੋਗੇ, ਉੱਦਾਂ ਦਾ ਕੰਮ ਲੱਭੋ। ਐਂਡ ਇੱਕ ਡਿਸਿਪਲਿਨ ਜੋ ਉਸ ਕੰਮ ਨੂੰ ਪੁਗਾਉਣ ਲਈ ਚਾਹੀਦੀ ਆ, ਆਪਣੇ ਉਸ ਕੰਮ ਦੇ ਟੋਪ 5 ਬਿਜ਼ਨਸਮੈਨ ਦੇਖੋ ਕੌਣ ਨੇ, ਦੇਖੋ ਉਹ ਲੋਕ ਕੀ ਕਰ ਰਹੇ ਨੇ, ਉਹਨਾਂ ਨੂੰ ਜਸਟ ਕਾਪੀ ਪੇਸਟ ਕਰਨਾ ਸ਼ੁਰੂ ਕਰੋ। ਐਂਡ ਯੂ ਨੀਡ ਐਜੂਕੇਸ਼ਨ, ਐਜੂਕੇਸ਼ਨ ਸਭ ਕੁਛ ਅੱਜ ਤੁਹਾਡੇ ਸਾਹਮਣੇ ਹੈ, ਜਾਂ ਤਾਂ ਵੈਰੀ ਲੋ ਕੋਸਟ ਜਾਂ ਫਿਰ ਫ੍ਰੀ।
1: ਪਰ ਇਹ ਵੀ ਨਹੀਂ ਹੈ ਕਿ ਤੁਸੀਂ ਜੇ ਕਾਪੀ ਪੇਸਟ ਕਰ ਰਹੇ ਹੋ ਤੇ ਕੀਪ ਔਨ ਕਾਪੀ ਪੇਸਟਿੰਗ, ਜਸਟ ਲਰਨ ਫਰੋਮ ਦੈਮ ਹਾਊ ਇਟ ਵਰਕਸ,
0: ਬੇਸਿਕਲੀ ਪ੍ਰੋਸੈਸ ਸਮਝੋ,
1: ਪੁੱਟ ਯੋਰ ਓਨ ਐਫਰਟਸ ਐਂਡ ਓਨ ਪੁਆਇੰਟ ਆਫ ਵਿਊਜ਼, ਕਿਉਂਕਿ ਜਿੰਨਾ ਚਿਰ ਤੁਸੀਂ ਹਰ ਰੱਬ ਨੇ ਨਾ ਹਰ ਇੱਕ ਬੰਦੇ ਦੇ ਵਿੱਚ ਕੋਈ ਨਾ ਕੋਈ ਗੁਣ ਪਾਏ ਨੇ,
0: ਬਿਲਕੁਲ
1: ਓਬਵੀਅਸਲੀ ਸ਼ਰਾਰਤਾਂ ਵੀ ਸਾਰੇ ਕਰਦੇ ਨੇ ਪਰ ਗੁਣ ਵੀ ਸਾਰਿਆਂ 'ਚ ਪਾਏ ਨੇ। ਹੁਣ ਕੀ ਹੈ ਕਿ ਹਰ ਇੱਕ 'ਚ ਵੱਖਰਾ ਆ, ਮੇਨ ਗੱਲ ਇਹ ਹੈ ਕਿ ਸੇਮ ਨਹੀਂ ਆ ਉਹ ਸਾਰਿਆਂ ਦੇ ਵਿੱਚ, ਕੋਈ ਬੰਦਾ ਕੋਈ ਚੀਜ਼ ਵਧੀਆ ਕਰਦਾ ਕੋਈ ਕੋਈ, ਅਤੇ ਤੁਸੀਂ ਸਿਰਫ ਸਿੱਖਣਾ ਆ, ਸਿੱਖ ਕੇ ਤੁਸੀਂ ਕਰਨਾ ਉਹੀ ਆ ਜੋ ਤੁਹਾਡਾ ਮਨ ਕਹਿੰਦਾ, ਜੋ ਤੁਹਾਨੂੰ ਅੰਦਰੋਂ ਆਈਡੀਆ ਆਉਂਦਾ। ਤੁਸੀਂ ਕਦੀ ਇਹ ਨਹੀਂ ਸੋਚਣਾ ਵੀ ਯਾਰ ਮੇਰਾ ਆਈਡੀਆ ਨਹੀਂ ਸਹੀ ਹੈਗਾ, ਮੇਰਾ ਮਨ ਤਾਂ ਕਹਿਣ ਡਿਆ ਵਾ ਪਰ ਮੈਨੂੰ ਲੱਗਦਾ ਨਹੀਂ ਇਹ ਚੱਲੇ, ਮੈਂ ਕਰਾਂ ਨਾ ਕਰਾਂ, ਉਹ ਇਫ ਬਟਸ ਬਾਅਦ ਦੀਆਂ ਗੱਲਾਂ ਨੇ। ਤੁਸੀਂ ਜਦੋਂ ਇੱਕ ਵਾਰੀ ਸਿੱਖ ਲਿਆ ਆਪਣਾ, ਤੁਸੀਂ ਜੋ ਤੁਹਾਡਾ ਜੀ ਕਰਦਾ ਤੁਸੀਂ ਉਹਨੂੰ ਵਿੱਚ ਐਫਰਟਸ ਪਾ ਕੇ ਉਹਨੂੰ ਸ਼ੁਰੂ ਕਰੋ, ਉਹ ਆਪਣੇ ਹਿਸਾਬ ਨਾਲ ਕਰਨਾ ਸ਼ੁਰੂ ਕਰੋ। ਤੁਸੀਂ ਮੰਨ ਲਓ ਕਰਕੇ ਵੇਖੋ, ਤੁਹਾਨੂੰ ਲੱਗਣ ਲੱਪਣਾ ਵੀ ਹਾਂ ਯਾਰ ਜਦੋਂ ਦਾ ਮੈਂ ਆਪਣੇ ਹਿਸਾਬ ਨਾਲ ਕਰਨਾ ਸ਼ੁਰੂ ਕੀਤਾ ਨਾ ਉਦੋਂ ਦਾ ਬੜਾ ਸੌਖਾ ਹੋ ਗਿਆ ਅਤੇ ਉਦੋਂ ਦੀ ਗਰੋਥ ਵੀ ਬਹੁਤ ਹੋ ਰਹੀ ਆ।
0: ਬਿਲਕੁਲ,
1: ਮੈਂ ਕਿਸੇ ਦੇ ਹਿਸਾਬ ਨਾਲ ਕਰਦਾ ਹਾਂ ਉਦੋਂ ਤੇ ਮੇਰਾ ਗਰੋਥ ਤੇ ਬਾਅਦ ਦੀ ਗੱਲ ਹੈ, ਮੇਰਾ ਜੀ ਨਹੀਂ ਕਰਦਾ ਹੁੰਦਾ ਕਰਨ ਨੂੰ।
0: ਐਬਸੋਲੂਟਲੀ,
1: ਇਹ ਜਿਹੜੀ ਚੀਜ਼ ਹੈ ਨਾ ਇਹ ਵੈਸੇ ਤੇ ਖਾਸ ਕਰਦੇ ਆ ਸਾਰੇ ਸਿੱਖ ਚੁੱਕੇ ਹੋਣਗੇ, ਪਰ ਜੇ ਨਹੀਂ ਤੁਸੀਂ ਇੱਦਾਂ ਕਰਦੇ ਹਾਲੇ ਤੱਕ ਤੇ ਇਹ ਕਰਨਾ ਸ਼ੁਰੂ ਕਰੋ। ਜਦੋਂ ਮਨ ਦੀ ਗੱਲ ਕਰਨ ਲੱਗ ਪਏ, ਜੋ ਆਉਂਦਾ ਅੰਦਰੋਂ ਉਹ ਕਰਨ ਲੱਗ ਪਏ ਨਾ, ਤੇ ਯੂ ਵਿਲ ਬੀ ਯੂ ਨੋ ਮਤਲਬ ਜਿਹੜੀ ਸਾਈਡ ਹਸਲ ਵੀ ਕਰੋਗੇ ਨਾ ਤੇ ਉਹ ਪੂਰੀ ਐ ਵਰਥ ਇਟ,
0: ਖੁਸ਼ੀ ਖੁਸ਼ੀ ਕਰੋਗੇ। ਇਹ ਗੱਲ ਸਹੀ ਹੈ ਬਿਲਕੁਲ, ਕਿ ਜੋ ਕਰੋ ਆਪਣੀ ਆਵਾਜ਼ ਉਹਦੇ ਅੰਦਰ ਬਹੁਤ ਜ਼ਰੂਰੀ ਹੈ। ਹੋ ਸਕਦਾ ਤੁਹਾਡੇ ਤੋਂ ਬਹੁਤ ਕੱਦਾਵਰ ਲੋਕ ਹੋਣ, ਹੋ ਸਕਦਾ ਤੁਹਾਡੇ ਤੋਂ ਬਹੁਤ ਜ਼ਿਆਦਾ ਕੋਈ ਉਸ ਚੀਜ਼ ਦੇ ਅੰਦਰ ਮਾਹਰ ਲੋਕ ਹੋਣ, ਸਲਾਹਾਂ ਲਓ, ਸਲਾਹਾਂ ਨੂੰ ਲੈ ਕੇ ਸਮਝੋ ਅਤੇ ਸਮਝ ਕੇ ਉਸ ਤੋਂ ਬਾਅਦ ਉਹ ਤੁਹਾਡੀ ਲਾਈਫ 'ਚ ਤੁਸੀਂ ਕਿਸ ਤਰ੍ਹਾਂ ਕਰ ਸਕਦੇ ਉਹਨੂੰ ਅਪਲਾਈ ਉਹ ਕਰੋ। ਅਤੇ ਮੇਰੇ ਖਿਆਲ ਨਾਲ ਕਾਫੀ ਸਾਰਾ ਗੱਲਾਂ ਬਾਤਾਂ ਹੋ ਗਈਆਂ। ਆਈ ਹੋਪ ਤੁਹਾਡੇ ਲਈ ਅੱਜ ਦਾ ਐਪੀਸੋਡ ਬਹੁਤ ਮਜ਼ੇਦਾਰ ਰਿਹਾ ਹੋਏਗਾ, ਕ੍ਰਿਸਪੀ ਜਿਹਾ ਰੱਖਣ ਦੀ ਕੋਸ਼ਿਸ਼ ਕੀਤੀ ਸੀਗੀ ਆਪਾਂ ਸਾਡੇ ਨਾਲ। ਅਗੇਨ ਤੁਹਾਨੂੰ ਦੱਸਿਆ ਆਪਾਂ ਕਿ ਮੰਡੇ ਟੂ ਥਰਸਡੇ 10 to 12 ਦੇ ਵਿੱਚ ਬਸ ਬੋਇਜ਼ ਮੀਟ ਅਪ ਦੇ ਅੱਗੇ ਥੰਬਸ ਅਪ ਲਾ ਕੇ ਮੈਸੇਜ ਪਾ ਦੋਗੇ ਅਤੇ ਸਾਨੂੰ ਪਤਾ ਲੱਗ ਜਾਏਗਾ ਕਿ ਤੁਹਾਡੇ ਤੱਕ ਜਿਹੜਾ ਸ਼ੋਅ ਪਹੁੰਚਦਾ ਉਹ ਤੁਹਾਨੂੰ ਪਸੰਦ ਆ ਰਿਹਾ ਨਹੀਂ ਆ ਰਿਹਾ। ਸਭ ਸਿਰ ਮੱਥੇ ਥੈਂਕ ਯੂ ਫੋਰ ਲਿਸਨਿੰਗ, ਮਜ਼ਾ ਆ ਗਿਆ, ਭੁੱਲ ਚੁੱਕ ਹੋਈ ਹੋਵੇ ਮਾਫ਼ ਕਰੋ, ਲਵ ਯੂ ਆਲ, ਟੇਕ ਕੇਅਰ, ਸੀ ਯੂ ਟਾਟਾ ਬਾਏ ਬਾਏ। ਇਹ ਸੀਗਾ ਐਪੀਸੋਡ ਬੋਇਸ ਮੀਟਅਪ ਦਾ ਵਿਦ ਕ੍ਰਿਸ਼ਨਾ ਐਂਡ ਬਲਕੀਰਤ। ਜਾਂਦੇ ਜਾਂਦੇ ਤੁਹਾਨੂੰ ਹੋਰ ਮੋਟੀਵੇਸ਼ਨ ਦਿੰਦੇ ਜਾਂਦੇ ਹਾਂ ਜੀ ਪਰਮੀਸ਼ ਵਰਮਾ ਦੇ ਥਰੂ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਝਾਤ ਮਾਰਨ ਦਾ। ਅੱਜ 5 ਤਰੀਕ ਆ ਅਕਤੂਬਰ ਦੇ ਮਹੀਨੇ ਦੀ ਤੇ ਅੱਜ ਦਿਨ ਸੋਮਵਾਰ ਦਾ। ਸਾਡੇ ਨਾਲ ਗੌਤਮ ਕਪਿਲ ਨੇ ਸਿਡਨੀ ਸਟੂਡੀਓ ਤੋਂ। ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਗੌਤਮ ਜੀ ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਮੈਲਬਨ ਸਟੂਡੀਓ ਤੋਂ।
1: ਹਾਂਜੀ ਬਹੁਤ ਧੰਨਵਾਦ ਰਣਜੋਤ ਜੀ ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰ ਆਓ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ। ਨਵਾਂ ਹਫ਼ਤਾ ਹੈ ਔਰ ਨਵੇਂ ਤਰੀਕੇ ਦੀਆਂ ਖ਼ਬਰਾਂ ਹੋਣਗੀਆਂ, ਨਾਮ ਉਹੀ ਹੋਣਗੇ, ਚਿਹਰੇ ਉਹੀ ਹੋਣਗੇ, ਬਸ ਕਈ ਵਾਰ ਅੰਕੜੇ ਬਦਲ ਜਾਂਦੇ ਨੇ, ਖ਼ਬਰਾਂ ਦੀ ਤਰਤੀਬ ਬਦਲ ਜਾਂਦੀ ਹੈ, ਪਰ ਉਹੀ ਕੁੱਝ ਰਿਹਾ ਜੋ ਦੁਨੀਆਂ ਦੇ ਵਿੱਚ ਪਹਿਲਾਂ ਤੋਂ ਹੋ ਰਿਹਾ। ਔਰ ਕਾਫ਼ੀ ਹੱਦ ਤੱਕ ਟਾਈਮ ਲਾਈਨ ਜਿਹੜੀ ਹੈ ਉਸ ਦੇ ਵਿੱਚ ਏਦਾਂ ਤਬਦੀਲੀਆਂ ਆ ਜਾਂਦੀਆਂ ਨੇ ਇੰਟਰਨੈਸ਼ਨਲ ਨਿਊਜ਼ ਦੇ ਵਿੱਚ ਤਾਂ ਘੱਟੋ ਘੱਟ, ਕਿਉਂਕਿ ਜੀਓ ਪੋਲੀਟਿਕਸ ਕੁਝ ਇਸ ਤਰੀਕੇ ਦੇ ਨਾਲ ਬਦਲਦੀ ਹੈ ਕਿ ਉਹ ਆਪਣੇ ਤੈਅਸ਼ੁਦਾ ਤਰੀਕੇ ਦੇ ਨਾਲ ਹੀ ਕਰਵਟ ਲੈਂਦੀ ਹੈ ਕਿ ਇੰਨੇ ਮਹੀਨਿਆਂ ਬਾਅਦ ਕੋਈ ਜੰਗ ਖਤਮ ਹੋਏਗੀ, ਇੰਨੇ ਸਾਲਾਂ ਬਾਅਦ ਕੋਈ ਸਮਝੌਤਾ ਹੋਏਗਾ। ਖੈਰ, ਈਰਾਨ ਦਾ ਅਮਰੀਕਾ ਦੇ ਨਾਲ ਕੋਈ ਸਮਝੌਤਾ ਹੁੰਦਾ ਨਜ਼ਰ ਨਹੀਂ ਆ ਰਿਹਾ, ਕਦੇ ਅਮਰੀਕਾ ਦਾਅਵੇ ਕਰ ਦਿੰਦਾ, ਕਦੇ ਈਰਾਨ ਦਾਅਵੇ ਕਰ ਦਿੰਦਾ। ਟਰੰਪ ਤੇ ਤਾਂ ਕੀ ਯਕੀਨ ਕਰੀਏ, ਈਰਾਨੀ ਸਪੀਕਰਸ ਦੇ ਉੱਤੇ ਵੀ ਕੀ ਯਕੀਨ ਕਰੀਏ। ਸਪੀਕਰ ਯਾਨੀ ਕਿ ਈਰਾਨ ਦੀ ਤਰਫ ਤੋਂ ਜਿਹੜੇ ਵੀ ਗੱਲ ਆਪਣੀ ਦਾਅਵੇ ਦੇ ਨਾਲ ਰੱਖਦੇ ਨੇ। ਵੈਸੇ ਈਰਾਨੀ ਸਪੀਕਰ ਦੀ ਗੱਲ ਕਰੀਓ ਹੈ ਤਾਂ ਈਰਾਨ ਦੀ ਪਾਰਲੀਮੈਂਟ ਦੇ ਸਪੀਕਰ, ਜਿਸ ਪਾਰਲੀਮੈਂਟ ਦੇ ਵਿੱਚ ਲੋਕਤੰਤਰ ਨਾਂ ਦੇ ਬਰਾਬਰ ਹੈ, ਉੱਥੋਂ ਦੇ ਸਪੀਕਰ ਮੁਹੰਮਦ ਬਗਰ ਗਲੀਬਾਫ ਨੇ ਦਾਅਵਾ ਕੀਤਾ ਕਿ ਅਮਰੀਕਾ ਨੇ ਹਾਲੀਆ ਦਿਨਾਂ ਦੇ ਵਿੱਚ ਇੱਕ ਵਿਚੋਲੀਏ ਦੇ ਜ਼ਰੀਏ ਇੱਕ ਪ੍ਰਸਤਾਵ ਭੇਜਿਆ। ਖਬਰ ਦੇ ਮੁਤਾਬਕ ਪਾਰਲੀਮੈਂਟ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਅਮਰੀਕੀ ਅਧਿਕਾਰੀ ਮੀਡੀਆ ਦੇ ਵਿੱਚ ਕੁਝ ਹੋਰ ਕਹਿ ਰਹੇ ਨੇ, ਹਾਲਾਂਕਿ ਹਾਲ ਹੀ ਦੇ ਵਿੱਚ ਉਹਨਾਂ ਨੇ ਇੱਕ ਵਿਚੋਲੀਏ ਨੂੰ ਭੇਜਿਆ ਸੀ। ਗਲੀਬਾਫ ਨੇ ਇਹਨਾਂ ਪ੍ਰਸਤਾਵਾਂ ਦਾ ਬਿਓਰਾ ਜਾਰੀ ਨਹੀਂ ਕੀਤਾ, ਨਾ ਹੀ ਵਿਸਤਾਰ ਦੇ ਨਾਲ ਦੱਸਿਆ ਕਿ ਆਖਿਰਕਾਰ ਕੀ ਸੀ ਇਸ ਪ੍ਰਸਤਾਵ ਦੇ ਵਿੱਚ, ਅਮਰੀਕਾ ਨੇ ਕੀ ਗੱਲ ਕਹੀ ਸੀ। ਪਰ ਉਹਨਾਂ ਇਹ ਕਿਹਾ ਕਿ ਜਦੋਂ ਤੱਕ ਇਸਲਾਮਾਬਾਦ ਅਕੋਰਡ ਯਾਨੀ ਇਸਲਾਮਾਬਾਦ ਸਮਝੌਤਾ ਉਸ ਆਧਾਰ ਦੇ ਉੱਤੇ ਸਾਡੀਆਂ ਸਾਰੀਆਂ ਸ਼ਰਤਾਂ ਪੂਰੀਆਂ ਨਹੀਂ ਹੁੰਦੀਆਂ, ਉਦੋਂ ਤੱਕ ਹੋਰਮੁਜ਼ ਸਟ੍ਰੇਟ ਨਹੀਂ ਖੋਲਿਆ ਜਾਏਗਾ। ਦੂਸਰੇ ਪਾਸੇ ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਇਲ ਬਗਾਈ ਨੇ ਕਿਹਾ ਕਿ ਸੁਪਰੀਮ ਨੈਸ਼ਨਲ ਸਿਕਿਉਰਿਟੀ ਕੌਂਸਲ ਦੇ ਤਹਿਤ ਕੰਮ ਕਰਨ ਵਾਲੀ 6 ਮੈਂਬਰੀ ਕਮੇਟੀ ਅਮਰੀਕਾ ਦੇ ਨਾਲ ਹੋਣ ਵਾਲੀਆਂ ਗੱਲਾਂ ਬਾਤਾਂ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਜੇ ਕੋਈ ਗੱਲਬਾਤ ਹੁੰਦੀ ਹੈ ਤਾਂ ਉਸ ਦੇ ਵਿੱਚ ਉਹੀ ਅਗਵਾਈ ਕਰਨਗੇ। ਜ਼ਿਕਰਯੋਗ ਹੈ ਕਿ ਹਾਲੀਆ ਦਿਨਾਂ ਦੇ ਵਿੱਚ ਈਰਾਨੀ ਰਾਸ਼ਟਰਪਤੀ ਮਸੂਦ ਪਜ਼ਿਸ਼ਕਿਯਾਨ ਨੇ ਇੱਕ 6 ਮੈਂਬਰੀ ਟੀਮ ਦਾ ਜ਼ਿਕਰ ਵੀ ਕੀਤਾ ਸੀ। ਉਹਨਾਂ ਕਿਹਾ ਸੀ ਕਿ ਅਮਰੀਕਾ ਦੇ ਨਾਲ ਜੁੜੇ ਸਾਰੇ ਮਾਮਲੇ ਇਸੇ ਟੀਮ ਦੇ ਅਧਿਕਾਰ ਦੇ ਹੇਠ ਹੋਣਗੇ ਤੇ ਉਹਨਾਂ ਦੇ ਹੀ ਫੈਸਲੇ ਲਾਗੂ ਕੀਤੇ ਜਾਣਗੇ। ਹੁਣ CBS ਨਿਊਜ਼ ਨੂੰ ਦਿੱਤੀ ਇੱਕ ਇੰਟਰਵਿਊ ਤੋਂ ਬਾਅਦ ਈਰਾਨੀ ਸਰਕਾਰੀ ਮੀਡੀਆ ਦੀ ਕਮੇਟੀ ਦੇ ਇਹਨਾਂ ਮੈਂਬਰਾਂ ਦੇ ਬਾਰੇ ਜਾਣਕਾਰੀ ਵੀ ਦਿੱਤੀ ਗਈ। ਇਸ ਦੇ ਵਿੱਚ ਖੁਦ ਰਾਸ਼ਟਰਪਤੀ ਮਸੂਦ ਪਜ਼ਿਸ਼ਕਿਯਾਨ ਹੋਣਗੇ, ਪਾਰਲੀਮੈਂਟ ਦੇ ਚੀਫ ਹੋਣਗੇ, ਸੁਪਰੀਮ ਨੈਸ਼ਨਲ ਸਿਕਿਉਰਿਟੀ ਕੌਂਸਲ ਦੇ ਸਕੱਤਰ ਹੋਣਗੇ ਤੇ ਅਲੱਗ ਅਲੱਗ ਜਿਹੜੇ ਫੌਜੀ ਬਲ ਨੇ ਉਹਨਾਂ ਦੇ ਪ੍ਰਮੁੱਖ ਤੇ IRGC ਦੇ ਕਮਾਂਡਰ ਇਨ ਚੀਫ ਤੇ ਇੱਕ ਹੋਰ ਮੈਂਬਰ ਨੂੰ ਸ਼ਾਮਿਲ ਕੀਤਾ ਜਾਏਗਾ, ਜਿਸ ਦਾ ਫਿਲਹਾਲ ਨਾਮ ਸਾਂਝਾ ਨਹੀਂ ਕੀਤਾ। ਬਗਈ ਦੇ ਤਾਜ਼ਾ ਬਿਆਨ ਦੇ ਨਾਲ ਅਬਾਸ ਅਰਾਗਚੀ ਦੀ ਇਸ ਕਮੇਟੀ ਦੇ ਵਿੱਚ ਮੈਂਬਰਸ਼ਿਪ ਦੀ ਵੀ ਪੁਸ਼ਟੀ ਹੋ ਗਈ ਹੈ, ਕਿਉਂਕਿ ਬਗਈ ਨੂੰ ਵੀ ਇਸ ਉਸ ਦੇ ਵਿੱਚ ਕਮੇਟੀ ਚ ਲਿਆ ਹੀ ਜਾਏਗਾ। ਜੇਕਰ ਵਿਦੇਸ਼ ਮੰਤਰਾਲੇ ਦੇ ਬੁਲਾਰੇ ਦੇ ਤੌਰ ਤੇ ਇਸਮਾਇਲ ਬਗਈ ਹੁਣ ਤੱਕ ਸਾਰੀਆਂ ਗੱਲਾਂਬਾਤਾਂ ਦੇ ਵਿੱਚ ਜਿੰਨੇ ਵੀ ਸਮਝੌਤੇ ਦੀਆਂ ਗੱਲਾਂ, ਚਾਹੇ ਉਹ ਇਸਲਾਮਾਬਾਦ ਅਕੋਰਡ ਸੀ, ਉਹਦੇ ਚ ਵੀ ਸ਼ਾਮਿਲ ਰਹੇ ਨੇ। ਉਧਰ ਯਮਨ ਦੇ ਹੁਤੀ ਬਾਗੀਆਂ ਨੇ ਇੱਕ ਅਹਿਮ ਸਪਲਾਈ ਰੂਟ ਨੂੰ ਕਥਿਤ ਤੌਰ ਦੇ ਉੱਤੇ ਕੱਟ ਦਿੱਤਾ। ਇਸ ਦਾਅਵੇ ਨੂੰ ਖ਼ਬਰ ਏਜੰਸੀ AFP ਨੇ ਪ੍ਰਕਾਸ਼ਿਤ ਵੀ ਕੀਤਾ। ਅਲੱਗ ਅਲੱਗ ਅਖ਼ਬਾਰਾਂ ਨੂੰ ਇਹ ਖ਼ਬਰ ਭੇਜੀ ਗਈ ਹੈ। ਖ਼ਬਰ ਦੇ ਵਿੱਚ ਦੱਸਿਆ ਗਿਆ ਹੈ ਕਿ ਯਮਨ ਨੇ ਇੱਕ ਪੁਲਿਸ ਸੂਤਰ ਦੇ ਹਵਾਲੇ ਦੇ ਨਾਲ ਕਿਹਾ ਕਿ ਸਾਨੂੰ ਜਾਣਕਾਰੀ ਮਿਲੀ ਹੈ ਕਿ ਹੂਤੀਆਂ ਨੇ ਸਾਫੀਆ ਇਲਾਕੇ ਦੇ ਉੱਤੇ ਹੁਣ ਕਬਜ਼ਾ ਕਰ ਲਿਆ, ਮੁੱਖ ਸੜਕ ਨੂੰ ਬੰਦ ਕਰ ਦਿੱਤਾ ਤੇ ਪੁਲਿਸ ਸਟੇਸ਼ਨ ਤੇ ਵੀ ਕਬਜ਼ਾ ਲੈ ਲਿਆ। ਜ਼ਿਕਰਯੋਗ ਹੈ ਕਿ ਈਰਾਨ ਦੀ ਹਮਾਇਤ ਦੇ ਨਾਲ ਚੱਲਣ ਵਾਲੇ ਇਸ ਬਾਗੀ ਗੁੱਟ ਹੂਤੀ ਗਰੁੱਪ ਨੂੰ, ਹੂਤੀ ਗਰੁੱਪ ਜਿਹੜੇ ਨੇ ਉਹਨਾਂ ਨੇ ਯਮਨ ਦੇ ਰਾਜਧਾਨੀ ਸ਼ਹਿਰ ਸਨਾ ਨੂੰ ਛੱਡ ਕੇ ਹੁਣ ਬਾਬ ਅਲ ਮੰਦਰੇਬ ਬਾਬ ਅਲ ਮੰਦਬ ਸਟ੍ਰੇਟ ਤੇ ਲਾਲ ਸਾਗਰ ਦੇ ਪੂਰਬੀ ਤੱਟ ਦੇ ਲਗਭਗ ਪੂਰੇ ਦੇ ਪੂਰੇ ਹਿੱਸੇ ਦੇ ਉੱਤੇ ਕੰਟਰੋਲ ਲੈ ਲਿਆ। ਜੇਕਰ ਹੁਤੀ ਅਦਨ ਤੱਕ ਪਹੁੰਚ ਜਾਂਦੇ ਨੇ, ਅਦਨ ਦੀ ਖਾੜੀ ਕਾਫੀ ਅਹਿਮ ਸਮੁੰਦਰੀ ਰਸਤਾ ਹੈ, ਤਾਂ ਫਿਰ ਯਮਨ ਜਿਹੜਾ ਉਹ ਦੋ ਤਰੀਕਿਆਂ ਦੇ ਵਿੱਚ, ਦੋ ਹਿੱਸਿਆਂ ਦੇ ਵਿੱਚ ਵੱਢ ਜਾਏਗਾ, ਇੱਕ ਪੂਰਬੀ ਯਮਨ, ਇੱਕ ਪੱਛਮੀ ਯਮਨ। ਖ਼ਬਰ ਏਜੰਸੀ ਨੇ ਇਹ ਵੀ ਦੱਸਿਆ ਕਿ ਯਮਨ ਦੀ ਫੌਜ 3 ਅਲੱਗ ਅਲੱਗ ਇਲਾਕਿਆਂ ਦੇ ਉੱਤੇ ਸਪਲਾਈ ਰੂਟ ਜਿਹੜੇ ਇਲਾਕੇ ਨੇ ਉਹਨਾਂ ਦੇ ਉੱਤੇ ਕਬਜ਼ੇ ਲੈਣ ਦਾ ਦਾਅਵਾ ਕਰ ਚੁੱਕੀ ਹੈ, ਜਦਕਿ ਹੂਤੀਆਂ ਨੇ ਵੀ ਅਲੱਗ ਅਲੱਗ ਇਲਾਕਿਆਂ ਤੇ ਕਬਜ਼ੇ ਲੈਣ ਦਾ ਦਾਅਵਾ ਕੀਤਾ। ਹੁਣ ਯਮਨ ਦੀ ਫੌਜ ਹੈ ਜਿਹੜੀ, ਉਸਨੂੰ ਸਾਊਦੀ ਅਰਬ ਤੇ ਅਮਰੀਕਾ ਦੀ ਹਮਾਇਤ ਹਾਸਲ ਹੈ, ਹੂਤੀ ਬਾਗੀ ਜਿਹੜੇ ਨੇ ਉਹਨਾਂ ਨੂੰ ਈਰਾਨ ਦੀ ਹਮਾਇਤ ਹਾਸਲ ਹੈ। ਉੱਥੇ ਹੀ ਕੌਮਾਂਤਰੀ ਖ਼ਬਰਾਂ ਚ ਅਗਲੀ ਨਿਊਜ਼ ਯੂਕਰੇਨ ਦੇ ਨਾਲ ਵੀ ਜੁੜੀ, ਇੱਥੇ ਵੀ ਅਟੈਕ ਚੱਲ ਹੀ ਰਹੇ ਨੇ, ਹਮਲੇ ਚੱਲ ਰਹੇ ਨੇ, ਬਲਕਿ ਈਰਾਨ ਵਾਲੇ ਹਮਲੇ ਤੋਂ ਇੱਕ ਸਾਲ ਦੋ ਸਾਲ ਪਹਿਲਾਂ ਹੀ ਸ਼ੁਰੂ ਹੋ ਗਏ ਸੀ। ਇੱਥੇ ਯੂਕਰੇਨ ਦੇ ਰਾਜਧਾਨੀ ਕੀਵ ਦੇ ਵਿੱਚ ਲਗਾਤਾਰ ਰੂਸ ਨੇ ਚੌਥੇ ਦਿਨ ਡਰੋਨ ਹਮਲਾ ਜਾਰੀ ਰੱਖਿਆ ਔਰ ਇਹਨਾਂ ਹਮਲਿਆਂ ਦੇ ਵਿੱਚ ਸ਼ਹਿਰ ਦੇ ਮਹੱਤਵਪੂਰਨ ਪੁਲਾਂ ਨੂੰ ਬ੍ਰਿਜਿਸ ਜਿਹੜੇ ਹੁੰਦੇ ਨੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਐਤਵਾਰ ਦੀ ਸਵੇਰ ਉੱਤਰੀ ਪਵਿਚਿਨੀ ਇਲਾਕੇ ਦੇ ਵਿੱਚ ਲਗਾਤਾਰ ਦੂਜੇ ਦਿਨ ਹਮਲਾ ਹੋਇਆ, ਦੋ ਲੋਕ ਜ਼ਖਮੀ ਹੋਏ। ਪਿਛਲੇ ਹਫ਼ਤੇ ਵੀ ਪਵਿਚਿਨੀ ਇਲਾਕੇ ਦੇ ਸਦਰਨ ਇਲਾਕਿਆਂ ਦੇ ਵਿੱਚ ਕਈ ਵਾਰ ਹਮਲੇ ਕੀਤੇ ਗਏ ਸੀ। ਤਾਜ਼ਾ ਹਮਲਾ ਅਜਿਹੇ ਸਮੇਂ 'ਚ ਹੋਇਆ ਜਦੋਂ ਜਰਮਨੀ ਦੇ ਚਾਂਸਲਰ ਫਰੈਡਰਿਕ ਮਰਸ ਯੂਕਰੇਨ ਦੇ ਨਾਲ ਹਮਾਇਤ ਜਤਾਉਣ ਦੇ ਲਈ ਉੱਥੋਂ ਦੇ ਸ਼ਹਿਰ ਯੂਕਰੇਨ ਦੇ ਸਭ ਤੋਂ ਵੱਡੇ ਸ਼ਹਿਰ ਉੱਥੋਂ ਦੇ ਰਾਜਧਾਨੀ ਸ਼ਹਿਰ ਕੀਵ ਪਹੁੰਚੇ ਹੋਏ ਨੇ ਜਿੱਥੇ ਹਮਲੇ ਹੋ ਰਹੇ ਨੇ। ਰੂਸ ਦੀ ਫੌਜ ਨੇ ਕਿਹਾ ਹੈ ਕਿ ਉਹ ਕੀਵ ਤੇ ਯੂਕਰੇਨ ਦੇ ਦੂਸਰੇ ਹਿੱਸਿਆਂ ਦੇ ਉੱਤੇ ਹਮਲੇ ਹੋਰ ਤੇਜ਼ ਕਰਨਗੇ ਔਰ ਰੂਸ ਦਾ ਇਹ ਵੀ ਦਾਅਵਾ ਹੈ ਕਿ ਦੋਹਾਂ ਪੁਲਾਂ ਨੂੰ ਨਿਸ਼ਾਨਾ ਬਣਾ ਕੇ ਹੀ ਹਮਲੇ ਕੀਤੇ ਗਏ ਸੀ, ਕਿਉਂਕਿ ਉਹ ਪੁਲ ਨੇ ਜਿਨ੍ਹਾਂ ਨੂੰ ਯੂਕਰੇਨੀ ਫੌਜ ਦੇ ਰੋਜ਼ਾਨਾ ਆਉਣ ਜਾਣ ਦੇ ਲਈ ਇਸਤੇਮਾਲ ਕੀਤਾ ਜਾਂਦਾ ਹੈ। ਵੈਸੇ ਦੱਸ ਦਈਏ ਕਿ ਇਹਨਾਂ ਦੋਹਾਂ ਪੁਲਾਂ ਤੋਂ ਕਰੀਬ 500,000 ਵਾਹਨ ਹਰ ਰੋਜ਼ ਗੁਜ਼ਰਦੇ ਨੇ। ਹਾਲਾਂਕਿ ਰੂਸੀ ਹਮਲਿਆਂ ਦੇ ਬਾਵਜੂਦ ਵੀ ਦੋਵੇਂ ਪੁਲ ਖੜੇ ਦੇ ਖੜੇ ਦਿਖਾਈ ਦੇ ਰਹੇ ਨੇ ਵੀਡੀਓਜ਼ ਜੇਕਰ ਤੁਸੀਂ ਉਹਨਾਂ ਦੀ ਦੇਖੋ ਅੱਜ ਦੀ ਤਰੀਕ ਦੇ ਵਿੱਚ, ਪਰ ਨੁਕਸਾਨ ਜ਼ਰੂਰ ਹੋਇਆ ਔਰ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਪੁਲ ਦੇ ਸੜਕ ਦੇ ਕੁਝ ਹਿੱਸਿਆਂ ਦੇ ਉੱਤੇ ਟੋਏ ਪਏ ਨੇ। ਯੂਕਰੇਨ ਦੀ ਹਵਾਈ ਫੌਜ ਦੇ ਮੁਤਾਬਕ ਰੂਸ ਨੇ ਰਾਤ ਭਰ 135 ਡਰੋਨ ਦਾਗੇ ਸੀ, ਜਿਨ੍ਹਾਂ ਦੇ ਵਿੱਚ 52 ਜੈਟ ਇੰਜਨ ਵਾਲੇ ਡਰੋਨ ਵੀ ਸ਼ਾਮਲ ਸੀ। ਯੂਕਰੇਨ ਨੇ ਦਾਅਵਾ ਕੀਤਾ ਕਿ ਉਹਨਾਂ ਨੇ 125 ਡਰੋਨ ਤੇ ਦੂਸਰੇ ਹੋਰ ਹਵਾਈ ਹਮਲੇ ਕੀਤੇ ਨੇ ਅਲੱਗ ਅਲੱਗ ਪ੍ਰੋਜੈਕਟਲ ਦੇ ਜ਼ਰੀਏ। ਰੂਸ ਦੀ ਰੱਖਿਆ ਮੰਤਰਾਲੇ ਨੇ ਐਤਵਾਰ ਦੇ ਦਿਨ ਇਹ ਵੀ ਕਿਹਾ ਕਿ ਉਹ ਯੂਕਰੇਨ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਹਮਲੇ ਹੋਰ ਵੀ ਤੇਜ਼ ਕਰਨਗੇ। ਕੌਮਾਂਤਰੀ ਖਬਰਾਂ 'ਚ ਆਖਰੀ ਖਬਰ ਦੀ ਸਾਂਝ ਪਾਕਿਸਤਾਨ ਤੋਂ, ਜਿੱਥੇ ਪ੍ਰਮੁੱਖ ਵਿਰੋਧੀ ਧੜੇ ਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ ਇਨਸਾਫ ਨੇ ਐਤਵਾਰ ਦੇ ਦਿਨ ਲੌਂਗ ਮਾਰਚ ਸ਼ੁਰੂ ਕੀਤਾ। ਪੀਟੀਆਈ ਦੇ ਪਾਕਿਸਤਾਨ ਤਹਿਰੀਕ ਇਨਸਾਫ ਪਾਰਟੀ ਦੇ ਸੱਦੇ ਦੇ ਉੱਤੇ ਖੈਬਰ ਪਖਤੂਨਵਾ ਦੇ ਲੱਕੀ ਮਰਵਤ ਜ਼ਿਲ੍ਹੇ ਦਾ ਗੁੰਡੀ ਚੌਂਕ ਸਿਆਸੀ ਗਤੀਵਿਧੀਆਂ ਦਾ ਕੇਂਦਰ ਬਣ ਗਿਆ। ਇੱਥੋਂ ਬਲੂਚਿਸਤਾਨ ਸੂਬੇ ਦੇ ਦੱਖਣੀ ਇਲਾਕੇ ਤੋਂ ਵੀ ਲੋਕ ਜਿਹੜੇ ਨੇ ਕਾਫਲੇ ਦੇ ਕਾਫਲੇ ਪਹੁੰਚ ਰਹੇ ਨੇ। ਇਹ ਲੌਂਗ ਮਾਰਚ ਇਸਲਾਮਾਬਾਦ ਤੱਕ ਕੱਢੇ ਜਾਣ ਦੀ ਗੱਲ ਕੀਤੀ ਗਈ ਹੈ। ਹਾਲਾਂਕਿ ਗ੍ਰਹਿ ਮੰਤਰੀ ਜਿਹੜੇ ਨੇ, ਮੌਜੂਦਾ ਗ੍ਰਹਿ ਮੰਤਰੀ ਪਾਕਿਸਤਾਨ ਦੇ ਮੌਸਿਫ ਨਕਵੀ, ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਕਿਸੇ ਵੀ ਸਮੂਹ ਨੂੰ ਇਸਲਾਮਾਬਾਦ ਦੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਏਗਾ ਰਾਜਧਾਨੀ ਸ਼ਹਿਰ ਚ। ਨਾਲ ਇਹ ਵੀ ਕਿਹਾ ਹੈ ਕਿ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਪੀਟੀਆਈ ਦੇ ਨੇਤਾਵਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਵੀ ਹੋਏਗੀ। ਇਸ ਲੌਂਗ ਮਾਰਚ ਦੀ ਅਗਵਾਈ ਖੈਬਰ ਪਖਤੂਨਵਾ ਦੇ ਮੁੱਖ ਮੰਤਰੀ ਸੋਹੇਲ ਅਫਰੀਦੀ ਕਰ ਰਹੇ ਨੇ। ਇਮਰਾਨ ਖਾਨ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਇਹ ਮਾਰਚ ਬੀਤੇ ਮਹੀਨੇ ਕੱਢਿਆ ਜਾਣਾ ਸੀ। ਫੇਰ ਸਰਕਾਰ ਤੇ ਪੀਟੀਆਈ ਦੇ ਦਰਮਿਆਨ ਗੱਲਬਾਤ ਦਾ ਦੌਰ ਵੀ ਚੱਲਿਆ ਜੋ ਕਿ ਅਸਫਲ ਰਿਹਾ। ਹੁਣ ਦੱਸ ਦਈਏ ਕਿ ਖੈਬਰ ਪਖਤੂਨਵਾ ਦੇ ਜਿਹੜੇ ਮੁੱਖ ਮੰਤਰੀ ਨੇ, ਮਾਫ ਕਰਨਾ, ਸੋਹੇਲ ਅਫਰੀਦੀ, ਉਹ ਪੀਟੀਆਈ ਪਾਰਟੀ ਦੇ ਨਾਲ ਹੀ ਜੁੜੇ ਨੇ, ਯਾਨੀ ਕਿ ਇਮਰਾਨ ਖਾਨ ਦੀ ਪਾਰਟੀ ਦੇ ਨਾਲ। ਔਰ ਇਹੀ ਇੱਕ ਇਲਾਕਾ ਜਾਂ ਇਹੀ ਇੱਕ ਸੂਬਾ ਜਿੱਥੇ ਪੀਟੀਆਈ ਕਾਫੀ ਮਜ਼ਬੂਤ ਹੈ, ਇਸੇ ਕਰਕੇ ਲੌਂਗ ਮਾਰਚ ਦੀ ਸ਼ੁਰੂਆਤ ਇੱਥੋਂ ਲੈ ਕੇ ਦੇਸ਼ ਦੇ ਰਾਜਧਾਨੀ ਸ਼ਹਿਰ ਇਸਲਾਮਾਬਾਦ ਤੱਕ ਹੋ ਰਹੀ ਹੈ। ਨਹੀਂ ਤੇ ਦੇਸ਼ ਦੇ ਵਿੱਚ ਤੇ ਦੂਜੇ ਸੂਬਿਆਂ 'ਚ ਸਣੇ ਪਾਕਿਸਤਾਨ ਦਾ ਸਭ ਤੋਂ ਵੱਡਾ ਸਟੇਟ ਪੰਜਾਬ, ਜਿੱਥੇ PMLN ਯਾਨੀ ਕਿ ਨਵਾਜ਼ ਸ਼ਰੀਫ ਦੀ ਪਾਰਟੀ ਦੀ ਸੱਤਾ ਕਾਇਮ ਹੈ, ਸੋ ਉਸ ਦੇ ਖਿਲਾਫ਼ ਇਹ ਲੌਂਗ ਮਾਰਚ ਕੀਤਾ ਜਾ ਰਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਨੂੰ ਜੇਲ੍ਹ ਦੇ ਵਿੱਚ ਗੈਰ ਮਨੁੱਖੀ ਤਰੀਕੇ ਦੇ ਨਾਲ ਰੱਖਿਆ ਜਾ ਰਿਹਾ, ਉਹਨਾਂ ਦੀ ਸਿਹਤ ਵੱਲ ਧਿਆਨ ਨਹੀਂ ਦਿੱਤਾ ਜਾਂਦਾ, ਉਹਨਾਂ ਦੀ ਰਿਹਾਈ ਕੀਤੀ ਜਾਵੇ ਆਦਿ ਆਦਿ ਬਹੁਤ ਸਾਰੀਆਂ ਮੰਗਾਂ। ਹੁਣ ਖ਼ਬਰ ਇਹ ਵੀ ਹੈ ਕਿ ਮਰਵਤ ਜ਼ਿਲ੍ਹਾ ਪ੍ਰਸ਼ਾਸਨ ਨੇ ਡੇਰਾ ਇਸਮਾਇਲ ਖਾਨ ਡਿਵੀਜ਼ਨ ਦੇ 4 ਜ਼ਿਲ੍ਹਿਆਂ ਦੇ ਵਿੱਚ ਸ਼ਾਂਤੀ ਭੰਗ ਕਰਨ ਦੀ ਧਾਰਾ 144 ਵੀ ਲਾਗੂ ਕਰ ਦਿੱਤੀ ਹੈ। ਲਗਭਗ ਇਹੀ ਧਾਰਾ ਭਾਰਤ ਦੇ ਵਿੱਚ ਵੀ ਲੱਗਦੀ ਹੈ, ਪਰ ਉਹ ਭਾਰਤੀ ਸੰਵਿਧਾਨ ਦੇ ਮੁਤਾਬਕ ਹੈ। ਇਸ ਦੇ ਬਾਵਜੂਦ PTI ਦੇ ਹਮਾਇਤੀ ਜਿਹੜੇ ਨੇ ਉਹ ਮਾਰਚ ਦੇ ਵਿੱਚ ਸ਼ਾਮਲ ਹੋਣ ਦੇ ਲਈ ਰਵਾਨਾ ਹੋ ਰਹੇ ਨੇ ਔਰ ਵੱਡੀ ਗਿਣਤੀ 'ਚ ਹੋ ਰਹੇ ਨੇ। ਹੁਣ ਗੁੰਡੀ ਚੌਂਕ ਜਿਹੜਾ ਉਹ ਇਲਾਕਾ ਇਸ ਕਰਕੇ ਇੱਕ ਗੜ ਬਣ ਗਿਆ ਕਿਉਂਕਿ ਇੱਥੋਂ ਤਕਰੀਰਾਂ ਹੋ ਰਹੀਆਂ ਨੇ। ਸਰਕਾਰ ਉੱਥੋਂ ਦੀ ਜਿਹੜੀ ਸੂਬਾਈ ਸਰਕਾਰ, ਉਹ ਜ਼ਾਹਰ ਜੀ ਗੱਲ ਹੈ ਕਿ PTI ਦੇ ਹੱਕ ਦੀ ਹੈ, ਇਸ ਕਰਕੇ ਉੱਥੋਂ ਵੱਡੀ ਗਿਣਤੀ ਦੇ ਵਿੱਚ ਲੋਕ ਉੱਥੇ ਜੁੜਨਾ ਸ਼ੁਰੂ ਹੋ ਰਹੇ ਨੇ। ਪਰ ਕਿਉਂਕਿ ਨੈਟਵਰਕਿੰਗ ਜਿਹੜੀ ਹੈ, ਜਾਂ ਜਿਵੇਂ ਫੋਨ ਨੈਟਵਰਕ ਨੇ ਜਾਂ ਦੂਸਰੀਆਂ ਸੇਵਾਵਾਂ ਦੂਸਰੇ ਸੂਬਿਆਂ ਚੋਂ ਆ ਕੇ ਹੋਣ ਵਾਲੀਆਂ ਜਾਂ ਕੇਂਦਰੀ ਪੱਧਰ ਦੇ ਉੱਤੇ ਮਿਲਦੀਆਂ ਸੇਵਾਵਾਂ, ਉਹ ਕੇਂਦਰ ਸਰਕਾਰ ਹੀ ਦਿੰਦੀ ਹੈ, PMLN ਪਾਰਟੀ ਜਿਹਦੀ ਸੱਤਾ ਹੈ। ਹੁਣ ਮੋਬਾਈਲ ਫੋਨ ਸੇਵਾਵਾਂ ਪ੍ਰਭਾਵਿਤ ਹੋਈਆਂ ਨੇ, ਇਸ ਕਰਕੇ ਲੋਕਾਂ ਨੂੰ ਆਪਸ 'ਚ ਸੰਪਰਕ ਕਰਨ 'ਚ ਦਿੱਕਤ ਆ ਰਹੀ ਹੈ। ਇਸ ਦੇ ਨਾਲ ਅਪਰ ਸਾਊਥ ਵਜ਼ੀਰਿਸਤਾਨ ਦੇ ਵਿੱਚ ਪੁਲਿਸ ਨੇ PTI ਦੇ ਕਾਰਕੁਨਾਂ ਦੇ ਖਿਲਾਫ਼ ਇੱਕ ਕਾਫਲੇ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ, ਪੁਲਿਸ ਨੇ ਅਥਰੂ ਗੈਸ ਦੇ ਗੋਲੇ ਵੀ ਦਾਗੇ ਭੀੜ ਦੇ ਉੱਤੇ, ਜਿਸ ਦੇ ਵਿੱਚ ਇੱਕ ਵਿਅਕਤੀ ਜ਼ਖਮੀ ਵੀ ਹੋਇਆ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸਲਾਮਾਬਾਦ ਮਾਰਚ ਦੇ ਵਿੱਚ ਸ਼ਾਮਲ ਹੋਣ ਦੇ ਲਈ ਮਕੀਨ ਖੇਤਰ ਤੋਂ ਕੱਢਿਆ ਗਿਆ ਕਾਫਲਾ ਭਾਰੀ ਪੁਲਿਸ ਦੀ ਮੌਜੂਦਗੀ ਦੇ ਕਾਰਨ ਅੱਗੇ ਨਹੀਂ ਵੱਧ ਸਕਿਆ। ਲੌਂਗ ਮਾਰਚ ਕੱਢੇ ਜਾਣ ਦੇ ਦਰਮਿਆਨ ਮੌਸਿਨ ਨਕਵੀ ਪੇਸ਼ਾਵਰ ਪਹੁੰਚੇ ਨੇ। ਗਵਰਨਰ ਹਾਊਸ ਦੇ ਵਿੱਚ ਗਵਰਨਰ ਫੈਜ਼ਲ ਕਰੀਮ ਕੁੰਦੀ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ, ਔਰ ਇਹ ਮੁਲਾਕਾਤ ਅਜਿਹੇ ਸਮੇਂ 'ਚ ਹੋ ਰਹੀ ਹੈ ਜਦੋਂ ਸਰਕਾਰ ਤੇ PTI ਦੇ ਦਰਮਿਆਨ ਗੱਲਬਾਤ ਤਾਂ ਹੁਣ ਖਤਮ ਹੋ ਚੁੱਕੀ ਹੈ। ਲਾਹੌਰ ਦੇ ਵਿੱਚ ਪ੍ਰੈਸ ਕਾਨਫਰੰਸ ਦੇ ਦਰਮਿਆਨ ਮੌਸਿਨ ਨਕਵੀ ਨੇ ਇਹ ਵੀ ਚੇਤਾਵਨੀ ਦਿੰਦੇ ਹੋਏ ਕਿਹਾ ਸੀ ਕਿ ਜੇਕਰ ਕਿਸੇ ਦੀ ਜਾਨ ਜਾਂਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਸੁਹੇਲ ਅਫਰੀਦੀ ਜਿਹੜੇ ਮੁੱਖ ਮੰਤਰੀ ਨੇ ਖੈਬਰ ਪਖਤੂਨਵਾ ਉਹਨਾਂ ਦੇ ਉੱਤੇ ਹੋਏਗੀ। ਦੂਸਰੇ ਪਾਸੇ PTI ਦੇ ਮਾਸਕਤਰ ਸਲਮਾਨ ਅਕਰਮ ਰਾਜ਼ਾ ਨੇ ਦਾਅਵਾ ਕੀਤਾ ਹੈ ਕਿ ਗੱਲਬਾਤ ਅਸਫਲ ਹੋਣ ਦੀ ਵਜ੍ਹਾ ਤਾਂ ਖੁਦ ਸਰਕਾਰ ਹੀ ਸੀ, ਕਿਉਂਕਿ ਸਰਕਾਰ ਚਾਹੁੰਦੀ ਸੀ ਕਿ ਖੈਬਰ ਪਖਤੂਨਵਾ ਸੂਬੇ ਦੇ ਵਿੱਚ ਸਰਕਾਰ ਅੱਤਵਾਦ ਵਿਰੋਧੀ ਮੁਹਿੰਮਾਂ ਦੇ ਹੱਕ ਦੇ ਵਿੱਚ ਜਿਹੜੀਆਂ ਉਹਨਾਂ ਦੀ ਹਮਾਇਤ ਕਰ ਸਕੇ, ਤੇ ਖੈਬਰ ਪਖਤੂਨਵਾ ਦੀ ਸਰਕਾਰ ਇਹ ਨਹੀਂ ਚਾਹੁੰਦੀ ਕਿ ਅੱਤਵਾਦ ਨੂੰ ਹੋਰ ਉਤਸ਼ਾਹਿਤ ਉੱਥੇ ਕੀਤਾ ਜਾਵੇ। ਉੱਥੇ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ, ਜਿੱਥੇ ਅਸਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸ਼ਰਮਾ ਨੇ ਐਤਵਾਰ ਦੇ ਦਿਨ ਦਾਅਵਾ ਕੀਤਾ ਕਿ ਪਾਕਿਸਤਾਨ ਦੀ ਸੁਰੱਖਿਆ ਦੇ ਨਾਲ ਜੁੜੀ ਜਾਣਕਾਰੀ ਦੇਣ ਦੇ ਦੋਸ਼ ਦੇ ਵਿੱਚ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। PTI ਖਬਰ ਏਜੰਸੀ ਦੇ ਮੁਤਾਬਕ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸ਼ਰਮਾ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋ ਜਿਹੜੇ ਕਥਿਤ ਮੁਲਜ਼ਮ ਨੇ ਉਹਨਾਂ ਦੇ ਵਿੱਚ ਫੌਜ ਦਾ ਇੱਕ ਸਾਬਕਾ ਜਵਾਨ ਵੀ ਸ਼ਾਮਲ ਹੈ, ਜਿਸ ਨੂੰ ਸੰਵਿੰਦਾ ਦੇ ਆਧਾਰ ਦੇ ਉੱਤੇ ਦੁਬਾਰਾ ਨਿਯੁਕਤ ਕੀਤਾ ਗਿਆ ਸੀ। ਸ਼ਰਮਾ ਨੇ ਇਹ ਵੀ ਕਿਹਾ ਕਿ ਇਹ ਕਾਰਵਾਈ ਕੇਂਦਰੀ ਏਜੰਸੀਆਂ ਤੋਂ ਮਿਲੀ ਜਾਣਕਾਰੀ ਦੇ ਆਧਾਰ ਦੇ ਉੱਤੇ ਹੋਈ ਹੈ, ਹਾਲਾਂਕਿ ਇਹਨਾਂ ਦੋਹਾਂ ਦੀ ਪਛਾਣ ਤੇ ਸੁਰੱਖਿਆ ਦੇ ਨਾਲ ਜੁੜੀਆਂ ਹੋਈਆਂ ਜਾਣਕਾਰੀਆਂ ਅਲੱਗ ਅਲੱਗ ਤਰੀਕੇ ਦੇ ਨਾਲ ਸਾਂਝੀਆਂ ਨਹੀਂ ਕੀਤੀਆਂ ਜਾ ਰਹੀਆਂ, ਪਰ ਪਾਕਿਸਤਾਨ ਨੂੰ ਇਹ ਭਾਰਤ ਦੀ ਫੌਜ ਦੇ ਨਾਲ ਜੁੜੀਆਂ ਖੁਫੀਆ ਜਾਣਕਾਰੀਆਂ ਦੇ ਰਹੇ ਸੀ, ਇਸੇ ਕਰਕੇ ਇਹਨਾਂ ਨੂੰ ਇਹ ਗ੍ਰਿਫਤਾਰ ਕੀਤੀ ਗਈ ਹੈ। ਹਾਲਾਂਕਿ ਇਸ ਕਿਸਮ ਦੀਆਂ ਖਬਰਾਂ ਪ੍ਰਮੁੱਖ ਖਬਰ ਤੋਂ ਧਿਆਨ ਨਹੀਂ ਭਟਕਾ ਸਕਣਗੀਆਂ, ਜੰਤਰ ਮੰਤਰ ਦੇ ਉੱਤੇ ਹੋਇਆ ਪ੍ਰਦਰਸ਼ਨ। ਦੱਸ ਦਈਏ ਕਿ ਵੱਡੀਆਂ ਖਬਰਾਂ ਸਾਹਮਣੇ ਆ ਰਹੀਆਂ ਭਾਰਤ ਤੋਂ ਕੱਲ ਦੇ ਦਿਨ। ਪਹਿਲੀ ਖਬਰ ਤਾਂ ਗਿਆਨੇਸ਼ ਕੁਮਾਰ ਜਿਹੜੇ ਕਿ ਜਿਨ੍ਹਾਂ ਦੇ ਖਿਲਾਫ ਹੀ ਦੋਵੇਂ ਖਬਰਾਂ ਜੁੜੀਆਂ ਹੋਈਆਂ ਨੇ। ਕੇਰਲਮ ਦੇ ਗ੍ਰਹਿ ਮੰਤਰੀ ਰਮੇਸ਼ ਚੈਨੀਬਲਾ ਨੇ KSTP ਰੋਡਵਰਕ ਪ੍ਰੋਜੈਕਟ ਦੇ ਵਿੱਚ ਭ੍ਰਿਸ਼ਟਾਚਾਰ ਦੇ ਨਾਲ ਜੁੜੇ ਮਲੇਸ਼ੀਅਨ ਇੰਜੀਨੀਅਰਸ ਦੀ 2006 ਦੇ ਵਿੱਚ ਮੌਤ ਦੇ ਮਾਮਲੇ 'ਚ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਖਿਲਾਫ ਵਿਜੀਲੈਂਸ ਜਾਂਚ ਦੇ ਹੁਕਮ ਦੇ ਦਿੱਤੇ ਨੇ। ਗਿਆਨੇਸ਼ ਕੁਮਾਰ ਉਸ ਵਕਤ ਸੂਬੇ ਦੇ ਵਿੱਚ PWD ਮਹਿਕਮੇ 'ਚ ਸਕੱਤਰ ਵਜੋਂ ਸੇਵਾ ਨਿਭਾ ਰਹੇ ਸੀ। ਹੁਕਮਰਾਨ UDF ਤੇ ਵਿਰੋਧੀ ਧਿਰ LDF ਨੇ ਜਾਂਚ ਦੇ ਫੈਸਲੇ ਦਾ ਸਵਾਗਤ ਕੀਤਾ। ਇਹ ਹੁਕਮ ਅਜਿਹੇ ਮੌਕੇ 'ਚ ਦਿੱਤੇ ਗਏ ਨੇ ਜਦੋਂ ਕਾਂਗਰਸ ਤੇ ਹੋਰ ਵਿਰੋਧੀ ਧਿਰਾਂ ਦੇਸ਼ ਦੇ ਵਿੱਚ ਵੋਟਰ ਸੂਚੀਆਂ ਦੀ ਸੁਧਾਈ ਦੇ ਮਾਮਲੇ 'ਚ ਕਥਿਤ ਬੇਨੀਮੀਆਂ ਦੇ ਹਵਾਲੇ ਦੇ ਨਾਲ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਦੇ ਉੱਤੇ ਬਜਿਤ ਨੇ। ਗਿਆਨੇਸ਼ ਕੁਮਾਰ ਕੇਰਲਮ ਕੈਡਰ ਦੇ IAS ਅਧਿਕਾਰੀ ਨੇ ਜਿਨ੍ਹਾਂ ਨੂੰ ਕੇਂਦਰੀ ਮੰਤਰਾਲੇ ਦੇ ਵਿੱਚ ਜਾਣ ਤੋਂ ਪਹਿਲਾਂ ਸੂਬਾਈ ਸਰਕਾਰ ਦੇ ਵਿੱਚ ਅਲੱਗ ਅਲੱਗ ਵਿਭਾਗਾਂ 'ਚ ਜਿਹੜੀ ਅਗਵਾਈ ਕਰਨ ਦਾ ਮੌਕਾ ਮਿਲਿਆ ਸੀ। ਦੱਸ ਦਈਏ ਕਿ ਇੰਡੀਆ ਬਲੌਕ ਜਿਹੜਾ ਯਾਨੀ ਕਿ ਕਾਂਗਰਸ ਦੀ ਅਗਵਾਈ ਵਾਲਾ ਧੜਾ, ਉਹਨਾਂ ਦੇ ਵਿੱਚ ਸ਼ਾਮਲ ਪਾਰਟੀਆਂ ਨੇ ਦਿੱਲੀ ਇਕਾਈ ਵੱਲੋਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਤੇ SIR ਦੇ ਖਿਲਾਫ ਦਿੱਲੀ ਦੇ ਅੰਦਰ ਚੋਣ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ 7 ਅਕਤੂਬਰ ਨੂੰ ਸਾਂਝਾ ਜਿਹੜਾ ਮਾਰਚ ਕਰਨ ਦਾ ਇੱਕ ਫੈਸਲਾ ਲਿਆ। ਇਸ ਦਰਮਿਆਨ ਦਿੱਲੀ ਦੇ ਵਿੱਚ ਜਿਹੜਾ ਜੰਤਰ ਮੰਤਰ ਦੇ ਉੱਤੇ ਤਾਂ ਪ੍ਰਦਰਸ਼ਨ ਹੋ ਹੀ ਰਹੇ ਨੇ, ਉਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਗ੍ਰਿਫਤਾਰੀਆਂ ਵੀ ਹੋਈਆਂ ਨੇ। ਮੁੱਖ ਚੋਣ ਕਮਿਸ਼ਨਰ ਦੇ ਅਸਤੀਫੇ ਦੀ ਮੰਗ ਤੇ SIR ਦੇ ਖਿਲਾਫ ਜਿਹੜੀ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਪ੍ਰਕਿਰਿਆ ਉਸਦੇ ਖਿਲਾਫ, ਉਸ ਦੇ ਵਿੱਚ ਹੋਈਆਂ ਗੜਬੜਾਂ ਦੇ ਖਿਲਾਫ ਦਿੱਲੀ ਦੇ ਵਿੱਚ ਆਮ ਲੋਕਾਂ, ਸਮਾਜਿਕ ਕਾਰਕੁਨਾਂ, ਵਿਦਿਆਰਥੀ ਸੰਗਠਨਾਂ ਤੇ ਹੋਰ ਬਹੁਤ ਸਾਰੇ ਜਿਹੜੇ ਲੋਕ ਸੀ ਉਹਨਾਂ ਨੇ ਇੰਡੀਆ ਗੇਟ ਤੋਂ ਲੈ ਕੇ ਜੰਤਰ ਮੰਤਰ ਤੱਕ ਸਿਟੀਜ਼ਨਸ ਮਾਰਚ ਕੱਢਿਆ। ਇਸ ਦੇ ਨਾਲ ਹੀ CJP ਯਾਨੀ ਕਾਂਗਰਸ ਜਨਤਾ ਪਾਰਟੀ ਤੇ ਹੋਰਨਾਂ ਸੰਗਠਨਾਂ ਦੇ ਲੋਕਾਂ ਨੇ ਸ਼ਨੀਵਾਰ ਦੇ ਦਿਨ ਮਹਿਲਾ ਪੱਤਰਕਾਰਾਂ ਤੇ ਪ੍ਰਦਰਸ਼ਨਕਾਰੀਆਂ ਦੇ ਖਿਲਾਫ ਜਿਣਸੀ ਹਿੰਸਾ ਮਾਮਲੇ ਦੇ ਵਿੱਚ ਵੀ ਦਿੱਲੀ ਪੁਲਿਸ ਦੇ ਅਧਿਕਾਰੀਆਂ ਦੇ ਖਿਲਾਫ FIR ਦਰਜ ਕਰਨ ਦੀ ਮੰਗ ਕਰਦਿਆਂ ਹੋਇਆਂ ਸੰਸਦ ਮਾਰਗ ਦੇ ਉੱਤੇ ਪ੍ਰਦਰਸ਼ਨ ਕੀਤਾ ਸੀ। ਇਹਨਾਂ ਦੋਹਾਂ ਮਾਮਲਿਆਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪ੍ਰਦਰਸ਼ਨਕਾਰੀ ਸ਼ਾਮਲ ਹੋਏ ਨੇ। ਹਾਲਾਂਕਿ ਦਿੱਲੀ ਪੁਲਿਸ ਨੇ ਜੰਤਰ ਮੰਤਰ ਦੇ ਵੱਲ ਜਾਣ ਵਾਲੇ ਰਸਤਿਆਂ ਦੇ ਉੱਤੇ ਬੈਰੀਕੇਡ ਲਗਾ ਦਿੱਤੇ ਨੇ। ਇਲਾਕੇ ਦੇ ਵਿੱਚ ਵੱਡੀ ਗਿਣਤੀ 'ਚ ਸੁਰੱਖਿਆ ਬਲ ਤੈਨਾਤ ਕੀਤੇ ਗਏ ਨੇ। ਖੱਬੇ ਪੱਖੀ ਜਿਹੜਾ ਵਿਦਿਆਰਥੀ ਸੰਗਠਨ ਹੈ ISA, ਉਹਨਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ X ਦੇ ਉੱਤੇ ਇੱਕ ਪੋਸਟ ਦੇ ਵਿੱਚ ਲਿਖਿਆ ਹੈ ਕਿ ਉਹਨਾਂ ਦੀ ਨੇਤਾ ਨੇਹਾ ਬੋਰਾ ਨੂੰ ਦਿੱਲੀ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ। ISA ਨੇ ਦੋਸ਼ ਮੜੇ ਆਏ ਕਿ ਪੁਲਿਸ ਨੇ ਉਹਨਾਂ ਨੂੰ ਇੱਕ ਜਿਹੜਾ ਪੁਲਿਸ ਦਾ ਵਾਹਨ ਵੀ ਨਹੀਂ ਸੀ ਉਸ ਦੇ ਵਿੱਚ ਲੈ ਕੇ ਗਏ ਤੇ ਉਸਦੇ ਵਿੱਚ ਮਹਿਲਾ ਪੁਲਿਸ ਦੀ ਕੋਈ ਕਾਂਸਟੇਬਲ ਵੀ ਮੌਜੂਦ ਨਹੀਂ ਸੀ। ਉਹਨਾਂ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਉਹਨਾਂ ਨੂੰ ਕਿੱਥੇ ਲੈ ਕੇ ਜਾਇਆ, ਸਾਨੂੰ ਨਹੀਂ ਪਤਾ ਕਿ ਉਹਨਾਂ ਨੂੰ ਕਿੱਥੇ ਲੈ ਕੇ ਜਾਇਆ ਜਾ ਰਿਹਾ, ਪਰ ਅਸੀਂ ਇਹ ਜਾਣਦੇ ਹਾਂ ਕਿ ਦਿੱਲੀ ਪੁਲਿਸ, ਦਿੱਲੀ ਸਰਕਾਰ, ਕੇਂਦਰ ਸਰਕਾਰ ਇਸ ਵਕਤ ਵਿਦਿਆਰਥੀ ਸੰਗਠਨਾਂ ਨੂੰ ਖਾਮੋਸ਼ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਨੇਹਾ ਬੋਰਾ ਨੂੰ ਨਰੇਲਾ ਇੰਡਸਟਰੀਅਲ ਏਰੀਆ ਪੁਲਿਸ ਥਾਣੇ ਤੋਂ ਬਾਅਦ ਦੇ ਵਿੱਚ ਰਿਹਾ ਕਰ ਦਿੱਤਾ ਗਿਆ। ਇਹਦਾ ਦਾਅਵਾ ਵੀ ਆਈਸਾ ਨੇ ਹੀ ਸ਼ਾਮ ਵੇਲੇ ਤੱਕ ਇੱਕ ਹੋਰ ਪੋਸਟ ਕਰਕੇ ਕੀਤਾ। ਉਹਨਾਂ ਨੇ ਇਸ ਦੇ ਵਿੱਚ ਇਹ ਵੀ ਲਿਖਿਆ ਕਿ ਉਸ ਉਹਨਾਂ ਦੇ ਪਾਸੋਂ ਉਹਨਾਂ ਦੇ ਕੋਲ ਉਹਨਾਂ ਦਾ ਬੈਗ, ਨੇਹਾ ਬੋਰਾ ਦਾ ਫੋਨ, ਉਹ ਪੁਲਿਸ ਨੇ ਹੀ ਰੱਖ ਲਿਆ। ਔਰ ਇਸ ਮਾਮਲੇ 'ਚ ਅਸੀਂ ਵਕੀਲਾਂ ਦੀ ਇੱਕ ਟੀਮ ਹੁਣ ਪੁਲਿਸ ਥਾਣੇ ਭੇਜ ਰਹੇ ਹਾਂ ਕਿਉਂਕਿ ਸਾਨੂੰ ਯਕੀਨ ਨਹੀਂ ਹੈ ਕਿ ਦਿੱਲੀ ਪੁਲਿਸ ਵਿਦਿਆਰਥੀਆਂ ਦੇ ਨਾਲ ਕੀ ਕਰੇਗੀ। ਇਸ ਦਰਮਿਆਨ ਲਾਈਵ ਲਾਅ ਤੇ ਬੈਂਚ, ਬਾਰ ਐਂਡ ਬੈਂਚ ਨਾਮ ਦੀ ਜਿਹੜੀ ਵੈਬਸਾਈਟ ਹੈ, ਉਹਨਾਂ ਨੇ ਦੱਸਿਆ ਕਿ ਸੁਪਰੀਮ ਕੋਰਟ ਨੇ ਸੋਮਵਾਰ ਦੇ ਦਿਨ ਯਾਨੀ ਅੱਜ ਦੇ ਦਿਨ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਖਿਲਾਫ ਪਟੀਸ਼ਨ ਦੇ ਉੱਤੇ ਸੁਣਵਾਈ ਕਰਨੀ ਹੈ। ਲਾਈਵ ਲਾਅ ਦੇ ਮੁਤਾਬਕ ਇਹ ਪਟੀਸ਼ਨ SIR ਦੇ ਵਿੱਚ ਮੁੱਦੇ ਦੇ ਉੱਤੇ ਗਿਆਨੇਸ਼ ਕੁਮਾਰ ਦੇ ਉਹਨਾਂ ਫੈਸਲਿਆਂ ਨੂੰ ਲੈ ਕੇ ਪਾਈ ਗਈ ਸੀ, ਜਿਸ ਦੇ ਵਿੱਚ ਕਥਿਤ ਤੌਰ ਦੇ ਉੱਤੇ ਦੋ ਜਿਹੜੇ ਚੋਣ ਕਮਿਸ਼ਨਰ ਸੀ ਉਹਨਾਂ ਨੇ ਆਪਣੇ ਹੀ ਚੀਫ ਕਮਿਸ਼ਨਰ ਦੇ ਖਿਲਾਫ ਅਸਹਿਮਤੀ ਜਤਾਈ ਸੀ। ਇਸ ਪਟੀਸ਼ਨ ਦੇ ਵਿੱਚ SIR ਦੇ ਨਾਲ ਜੁੜੇ 14 ਫੈਸਲਿਆਂ ਨੂੰ ਵਾਪਸ ਲੈਣ ਦੀ ਮੰਗ ਵੀ ਕੀਤੀ ਗਈ ਹੈ। ਨਿਆਲੇ ਨਾਲ ਹੀ ਗਿਆਨੇਸ਼ ਕੁਮਾਰ ਦੇ ਖਿਲਾਫ਼ ਕਾਰਵਾਈ ਸ਼ੁਰੂ ਕਰਨ ਤੇ SIR ਦੇ ਜੁੜੇ ਫੈਸਲਿਆਂ ਦੇ ਵਿੱਚ SIT ਯਾਨੀ ਸਪੈਸ਼ਲ ਇਨਵੈਸਟੀਗੇਟਿਵ ਟੀਮ ਜਿਹੜੀ ਹੈ ਉਹ ਗਠਿਤ ਕਰਕੇ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਹੈ। ਲਾਈਵ ਲਾਅ ਵੈਬਸਾਈਟ ਦੇ ਮੁਤਾਬਕ ਇਸ ਪਟੀਸ਼ਨ ਦੀ ਸੁਣਵਾਈ CJI ਯਾਨੀ ਚੀਫ ਜਸਟਿਸ ਆਫ ਇੰਡੀਆ ਸੂਰਿਆ ਕਾਂਤ, ਜਸਟਿਸ ਜਮੇਲੀਆ ਬਾਗਚੀ ਤੇ ਜਸਟਿਸ ਵੀ ਮਹੰਨਾ ਦੀ ਬੈਂਚ ਕਰੇਗੀ। ਉਧਰ ਕੱਲ ਦੇ ਦਿਨ ਜੋ ਕੁਝ ਦੇਖਣ ਨੂੰ ਮਿਲਿਆ ਦਿੱਲੀ ਦੇ ਵਿੱਚ, ਉਸ ਦੀਆਂ ਤਸਵੀਰਾਂ, ਉਸ ਦੀਆਂ ਵੀਡੀਓਜ਼ ਬਹੁਤ ਸਾਰੇ ਮੀਡੀਆ ਚੈਨਲਸ ਤੋਂ ਗਾਇਬ ਹੀ ਰਹੀਆਂ। ਮਹਿਲਾ ਪੱਤਰਕਾਰਾਂ ਤੇ ਮਹਿਲਾ ਪ੍ਰਦਰਸ਼ਨਕਾਰੀਆਂ ਦੇ ਖਿਲਾਫ ਦਿੱਲੀ ਪੁਲਿਸ ਦੇ ਮਹਿਲਾ ਪ੍ਰਦਰਸ਼ਨਕਾਰੀਆਂ ਨੇ ਦਿੱਲੀ ਪੁਲਿਸ ਦੇ ਖਿਲਾਫ ਜਿਹੜੇ ਜਿਨਸੀ ਹਮਲਿਆਂ ਨੂੰ ਲੈ ਕੇ ਪ੍ਰਦਰਸ਼ਨ ਕੀਤੇ ਸੀ, ਉਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਮਹਿਲਾਵਾਂ ਜਿਹੜੀਆਂ ਸੀ ਉਹ ਸੰਸਦ ਮਾਰਗ ਦੇ ਉੱਤੇ ਇਸ ਪ੍ਰਦਰਸ਼ਨ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਆਉਂਦੀਆਂ ਨੇ। ਔਰ ਲਗਾਤਾਰ ਦੋ ਦਿਨ ਦੋ ਅਲੱਗ ਅਲੱਗ ਕਿਸਮ ਦੇ ਪ੍ਰਦਰਸ਼ਨ ਹੋ ਰਹੇ ਨੇ, ਇਸ ਕਰਕੇ ਹੋ ਸਕਦਾ ਕਿ ਤੁਹਾਨੂੰ ਜਾਣਕਾਰੀ ਨਾ ਹੋਵੇ, ਪਰ ਇਹ ਦੋ ਅਲੱਗ ਅਲੱਗ ਮਾਮਲੇ ਵੀ ਨੇ, ਪਰ ਇੱਕੋ ਹੀ ਸਰਕਾਰ, ਇੱਕੋ ਹੀ ਪ੍ਰਸ਼ਾਸਨ ਦੇ ਖਿਲਾਫ ਨੇ। ਮਾਮਲੇ ਦਿੱਲੀ ਸਰਕਾਰ, ਦਿੱਲੀ ਪੁਲਿਸ ਦੇ ਖਿਲਾਫ ਨੇ। ਜਿਹੜਾ ਸ਼ਨੀਵਾਰ ਦੇ ਦਿਨ ਪ੍ਰਦਰਸ਼ਨ ਹੋਇਆ ਸੀ ਕਿ ਦਿੱਲੀ ਦੇ ਵਿੱਚ ਮਹਿਲਾਵਾਂ ਦੇ ਨਾਲ ਪਿਛਲੇ ਕੁਝ ਦਿਨਾਂ ਦੇ ਵਿੱਚ ਜਿਨਸੀ ਸ਼ੋਸ਼ਣ ਦੇ ਮਾਮਲੇ ਵੱਧ ਰਹੇ ਨੇ, ਬਲਾਤਕਾਰ ਦੇ ਕੇਸ ਵੱਧ ਰਹੇ ਨੇ। ਚੱਲਦੀ ਬੱਸ ਦੇ ਵਿੱਚ ਲੜਕੀਆਂ ਦੇ ਨਾਲ, ਲੜਕੀ ਦੇ ਨਾਲ ਬਲਾਤਕਾਰ ਹੋਇਆ, ਫਿਰ ਦਿੱਲੀ ਯੂਨੀਵਰਸਿਟੀ ਦੇ ਵਿੱਚ ਰੇਪ ਦੀ ਖਬਰ ਸਾਹਮਣੇ ਆਉਂਦੀ ਹੈ। ਸੋ ਇਸ ਕਿਸਮ ਦੀਆਂ ਲਗਾਤਾਰ ਖਬਰਾਂ ਨੇ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਸੀ, ਇਸੇ ਕਰਕੇ ਸ਼ਨੀਵਾਰ ਦੇ ਦਿਨ ਇਹ ਪ੍ਰਦਰਸ਼ਨ ਹੋਇਆ। ਐਤਵਾਰ ਦੇ ਦਿਨ ਜਿਹੜਾ ਪ੍ਰਦਰਸ਼ਨ ਹੋਇਆ ਉਹ ਚੀਫ ਜਸਟਿਸ ਚੀਫ ਇਲੈਕਸ਼ਨ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਖਿਲਾਫ ਹੋਇਆ। ਹਾਲਾਂਕਿ ਹੁਣ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਦੀ ਤਰਫ ਤੋਂ ਪ੍ਰਦਰਸ਼ਨ ਜਿਹੜਾ 7 ਮਾਰਚ ਨੂੰ ਸ਼ੁਰੂ ਕੀਤੇ ਜਾਣ ਦੀ ਅਪੀਲ ਕੀਤੀ ਗਈ ਹੈ, ਪਰ ਇੰਡੀਆ ਗੇਟ ਦੇ ਉੱਤੇ ਐਤਵਾਰ ਦੇ ਦਿਨ ਪ੍ਰਦਰਸ਼ਨ ਦੇ ਵਿੱਚ ਕੁਝ ਸਿਆਸਤਦਾਨਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਕਾਂਗਰਸ ਜਨਤਾ ਪਾਰਟੀ ਇੱਕ ਗੈਰ ਸਿਆਸੀ ਪਾਰਟੀ ਹੈ, ਇਸ ਦੇ ਜਿਹੜੇ ਕਾਰਕੁਨ ਨੇ ਉਹਨਾਂ ਨੂੰ ਤਾਂ ਗ੍ਰਿਫ਼ਤਾਰ ਕੀਤਾ ਹੀ ਗਿਆ, ਪਰ ਆਮ ਆਦਮੀ ਪਾਰਟੀ ਇੱਕ ਸਿਆਸੀ ਪਾਰਟੀ ਹੈ। ਉਹਨਾਂ ਨੇ CJP ਦੇ ਨਾਲ ਰਲ ਕੇ ਇਸ ਪ੍ਰਦਰਸ਼ਨ ਦੇ ਵਿੱਚ ਹਿੱਸਾ ਲਿਆ ਸੀ। ਆਮ ਆਦਮੀ ਪਾਰਟੀ ਦੇ ਨੇਤਾ ਸੌਰਭ ਭਾਰਦਵਾਜ ਜਿਹੜੇ ਸ਼ਨੀਵਾਰ ਦੇ ਦਿਨ ਪ੍ਰਦਰਸ਼ਨ ਚ ਸ਼ਾਮਿਲ ਹੋਏ ਸੀ, ਮਹਿਲਾ ਪੱਤਰਕਾਰਾਂ ਦੇ ਖਿਲਾਫ ਜਿਹੜੇ ਜਿਨਸੀ ਸ਼ੋਸ਼ਣ ਦੇ ਮਾਮਲੇ ਨੇ ਉਸ ਦੇ ਵਿੱਚ ਉਹਨਾਂ ਦੇ ਸਹਿਯੋਗੀਆਂ ਨੂੰ ਹਿਰਾਸਤ ਚ ਲਿਆ ਗਿਆ। ਸੌਰਭ ਭਾਰਦਵਾਜ ਨੂੰ ਹਿਰਾਸਤ ਚ ਲਏ ਜਾਣ ਤੋਂ ਪਹਿਲਾਂ ਕਾਫੀ ਦੇਰ ਤੱਕ ਹੰਗਾਮਾ ਵੀ ਹੁੰਦਾ ਰਿਹਾ। ਉੱਥੇ ਸਮਾਜਿਕ ਕਾਰਕੁਨ ਯੋਗਿੰਦਰ ਯਾਦਵ, ਜਿਨ੍ਹਾਂ ਨੇ ਖੁਦ ਸੋਸ਼ਲ ਮੀਡੀਆ ਐਕਸ ਦੇ ਉੱਤੇ ਇੱਕ ਪੋਸਟ ਸਾਂਝੀ ਕਰਕੇ ਕਿਹਾ ਸੀ ਕਿ ਸਿਟੀਜ਼ਨ ਮਾਰਚ ਦੇ ਦਰਮਿਆਨ ਨਿਰਧਾਰਿਤ ਥਾਂ ਯਾਨੀ ਜੰਤਰ ਮੰਤਰ ਤੋਂ ਜਾਂਦੇ ਸਮੇਂ ਦਿੱਲੀ ਪੁਲਿਸ ਨੇ ਜਬਰਨ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ। ਇਹ ਸਿਰਫ ਇੱਕ ਪ੍ਰਤੀਕ ਦੇ ਤੌਰ ਦੇ ਉੱਤੇ, ਇੱਕ ਸੰਕੇਤਕ ਤੌਰ ਦੇ ਉੱਤੇ, ਸਿੰਬੋਲਿਕ ਤੌਰ ਦੇ ਉੱਤੇ ਵਿਰੋਧ ਨਹੀਂ ਹੈ, ਬਲਕਿ ਇਹ ਸਿਲਸਿਲਾ ਐਸਾ ਹੈ ਜੋ ਕਿ ਉਦੋਂ ਤੱਕ ਜਾਰੀ ਰਹੇਗਾ ਜਦਕਿ ਗਿਆਨੇਸ਼ ਕੁਮਾਰ ਅਹੁਦੇ ਤੋਂ ਹਟਾ ਨਹੀਂ ਦਿੱਤੇ ਜਾਂਦੇ। ਯੋਗਿੰਦਰ ਯਾਦਵ ਨੇ ਇਹ ਵੀ ਦੱਸਿਆ ਕਿ ਉਹਨਾਂ ਨੂੰ ਪ੍ਰਦਰਸ਼ਨ ਦੇ ਦਰਮਿਆਨ ਦਿੱਲੀ ਪੁਲਿਸ ਨੇ ਧੱਕੇਬਾਜ਼ੀ ਵੀ ਕੀਤੀ ਤੇ ਫਿਰ ਬਾਅਦ ਦੇ ਵਿੱਚ ਹਿਰਾਸਤ ਚ ਲਿਆ। ਉਹਨਾਂ ਪੋਸਟ ਸੋਸ਼ਲ ਮੀਡੀਆ ਤੇ ਇੱਕ ਸਾਂਝੀ ਕਰਦਿਆਂ ਲਿਖਿਆ ਕਿ ਬਸ ਸੁੱਟ ਦਿੱਤਾ ਗਿਆ, ਫਿਰ ਕਿਤੇ ਲਿਜਾ ਰਹੇ ਨੇ। ਗਿਆਨੇਸ਼ ਕੁਮਾਰ ਦੀ ਛੁੱਟੀ ਨਹੀਂ ਹੁੰਦੀ ਉਦੋਂ ਤੱਕ ਅਸੀਂ ਵੀ ਛੁੱਟੀ ਨਹੀਂ ਲੈਣ ਲੱਗੇ, ਸਿਲਸਿਲਾ ਜਾਰੀ ਹੈ। ਇੱਧਰ ਭਾਰਤ ਦੀਆਂ ਖਬਰਾਂ ਜਿਹੜੀਆਂ ਨੇ ਇਹ ਅੱਗੇ ਚੱਲ ਕੇ ਪ੍ਰੀਤਮ ਸਿੰਘ ਰੁਪਾਲ ਹੋਰੀ ਵੀ ਸਾਂਝੀਆਂ ਕਰਨਗੇ। ਇੱਧਰ ਆਸਟ੍ਰੇਲੀਆ ਦੀਆਂ ਖਬਰਾਂ ਦੇ ਵੱਲ ਆ ਜਾਈਏ। ਸਭ ਤੋਂ ਪਹਿਲਾਂ ਆਸਟ੍ਰੇਲੀਆ ਦੀ ਖਬਰ ਵਿਦੇਸ਼ਾਂ ਤੋਂ ਜੁੜੀਆਂ ਹੋਈਆਂ, ਜਿੱਥੇ ਫਲਾਈ ਦੁਬਈ ਦਾ ਜਿਹੜਾ ਇੱਕ ਮਾਮਲਾ ਸੀ, ਜਿਸ ਦੇ ਵਿੱਚ ਪਿਛਲੇ ਦਿਨਾਂ ਦੇ ਦਰਮਿਆਨ ਤੁਹਾਡੇ ਨਾਲ ਖਬਰਾਂ ਸਾਂਝੀਆਂ ਕੀਤੀਆਂ ਸੀ ਕਿ ਫਲਾਈ ਦੁਬਈ ਦੇ ਜਹਾਜ਼ ਜਿਹੜਾ ਕਿ ਦੁਬਈ ਤੋਂ ਇਜ਼ਰਾਈਲ ਦੇ ਤਲ ਅਵੀਵ ਜਾ ਰਿਹਾ ਸੀ, ਜਿਸ ਨੂੰ ਪਿਛਲੇ ਹਫ਼ਤੇ ਰਾਹ ਦੇ ਵਿੱਚ ਹੀ ਹਾਈਜੈਕ ਕਰਨ ਦੀ ਕੋਸ਼ਿਸ਼ ਉਸੇ ਦੇ ਇੱਕ ਕੋ ਕੈਪਟਨ ਦੀ ਤਰਫ਼ ਤੋਂ ਕੀਤੀ ਗਈ ਸੀ, ਕੋ ਪਾਇਲਟ ਦੀ ਤਰਫ਼ ਤੋਂ, ਜਦਕਿ ਕੋ ਪਾਇਲਟ ਨੂੰ ਜਿਹੜਾ ਜਹਾਜ਼ ਦਾ ਪਾਇਲਟ ਸੀ ਭਾਰਤੀ ਮੂਲ ਦਾ ਸਮਿਤ ਮਚਾਰ, ਉਸਨੇ ਰੁਕਣ ਦੀ ਕੋਸ਼ਿਸ਼ ਕੀਤੀ, ਬਾਅਦ ਚ ਕੋਕਪਿਟ ਦਾ ਦਰਵਾਜ਼ਾ ਖੋਲਿਆ, ਆਮ ਲੋਕ ਸ਼ਾਮਲ ਹੋਏ, ਪਿਛਲੇ ਹਿੱਸੇ ਚ ਬੈਠੇ ਜਿਹੜਾ ਜਹਾਜ਼ ਦਾ ਦੂਸਰਾ ਹਮਲਾ ਸੀ ਉਹਨਾਂ ਨੇ ਆ ਕੇ ਮਦਦ ਕੀਤੀ। ਖੈਰ ਇਹ ਸਾਰਾ ਕੁਛ ਪਿਛਲੇ ਹਫ਼ਤੇ ਦੇ ਦਰਮਿਆਨ ਹੋਇਆ। ਹੁਣ ਆਸਟ੍ਰੇਲੀਆ ਦੀ ਖ਼ਬਰਾਂ ਦੇ ਵਿੱਚ ਇਸ ਖ਼ਬਰ ਦੀ ਸਾਂਝ ਕਿਵੇਂ ਪੈ ਗਈ? ਆਸਟ੍ਰੇਲੀਅਨ ਫੈਡਰਲ ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਹ ਫਲਾਈ ਦੁਬਈ ਦੇ ਇਸ ਕੇਸ ਦੇ ਵਿੱਚ ਇੱਕ ਵੱਖਰੀ ਜਾਂਚ ਕਰ ਰਹੇ ਨੇ, ਜਿਸ ਦੇ ਵਿੱਚ ਵਿਕਟੋਰੀਅਨ ਜੁਆਇੰਟ ਕਾਊਂਟਰ ਟੈਰਰਿਜ਼ਮ ਦੀ ਇੱਕ ਟੀਮ, ਆਸਟ੍ਰੇਲੀਅਨ ਫੈਡਰਲ ਪੁਲਿਸ ਦੀ ਟੀਮ, ਵਿਕਟੋਰੀਆ ਪੁਲਿਸ ਦੀ ਟੀਮ ਤੇ ASIO ਜਿਹੜੀ ਆਸਟ੍ਰੇਲੀਆ ਦੀ ਖੁਫੀਆ ਏਜੰਸੀ ਹੈ, ਇਹਨਾਂ ਸਾਰਿਆਂ ਦੇ ਅਧਿਕਾਰੀ ਰਲ ਕੇ ਜਿਹੜੇ ਨੇ ਇੱਕ ਜਾਂਚ ਕਰ ਰਹੇ ਨੇ। ਅਦਾਰੇ ABC ਨੇ ਇੱਕ ਖਬਰ ਪ੍ਰਕਾਸ਼ਿਤ ਕੀਤੀ ਸੀ ਜਿਸ ਦੇ ਵਿੱਚ ਦੱਸਿਆ ਸੀ ਕਿ ਜਿਹੜਾ ਕੋ ਪਾਇਲਟ ਰਿਹਾ, ਜਿਹੜਾ ਕਥਿਤ ਤੌਰ ਦੇ ਉੱਤੇ ਦੋਸ਼ੀ ਪਾਇਲਟ ਹੈ, ਹਮਲਾਵਰ ਸੀ, ਉਹ ਆਸਟ੍ਰੇਲੀਆ ਦੇ ਵਿੱਚ, ਕਿਉਂਕਿ ਉਹ ਓਮਾਨੀ ਮੂਲ ਦਾ ਨਾਗਰਿਕ ਹੈ ਤੇ ਉਹ ਸਟੂਡੈਂਟ ਵੀਜ਼ਾ ਦੇ ਉੱਤੇ ਸਾਲ 2014 ਦੇ ਵਿੱਚ ਆਸਟ੍ਰੇਲੀਆ ਆਇਆ ਸੀ ਔਰ ਆਸਟ੍ਰੇਲੀਆ ਚ ਉਸਨੇ 2015 ਤੋਂ 2017 ਦੇ ਦਰਮਿਆਨ ਪੜ੍ਹਾਈ ਕੀਤੀ ਸੀ। ਹਾਲਾਂਕਿ ਉਸਨੇ ਪੜ੍ਹਾਈ ਦੇ ਦਰਮਿਆਨ ਵੀ ਕੁੱਝ ਖਾਸ ਨਹੀਂ ਕੀਤਾ ਤੇ ਉਸਨੂੰ ਡਿਪੋਰਟ ਕਰ ਦਿੱਤਾ ਗਿਆ ਸੀ, ਉਸਦਾ ਵੀਜ਼ਾ ਕੈਂਸਲ 2019 ਚ ਹੋ ਗਿਆ ਸੀ ਤੇ ਉਹ ਦੂਸਰੇ ਕਿਸੇ ਹੋਰ ਕੇਸ ਦੇ ਵਿੱਚ ਐਨਰੋਲਮੈਂਟ ਰਹਿਣ ਤੋਂ ਵੀ ਰਹਿ ਗਿਆ ਸੀ। ਇਸ ਦਰਮਿਆਨ ਹੁਣ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਹੋਇਆ ਉਸਨੇ ਜਿਹੜੀ ਪੜ੍ਹਾਈ ਕਰਦੇ ਹੋਇਆ ਕਿਸੇ ਕਿਸਮ ਦੀ ਰੈਡੀਕਲ ਜਿਹੜਾ ਐਲੀਮੈਂਟ ਉਹਨਾਂ ਦੇ ਨਾਲ ਸਾਂਝ ਪਾ ਕੇ ਰੱਖੀ ਸੀ, ਜੇ ਪਾ ਕੇ ਰੱਖੀ ਸੀ ਤਾਂ ਉਸਦੀ ਭਾਲ ਇੱਥੇ ਵੀ ਕੀਤੀ ਜਾਵੇ। ਹੁਣ ਦੂਸਰੇ ਪਾਸੇ ਵਿਕਟੋਰੀਆ ਦੇ ਨਾਲ ਜੁੜੀ ਹੋਈ ਸਾਂਝ ਇਸ ਕਰਕੇ ਹੈ ਕਿਉਂਕਿ ਉਹ ਵਿਕਟੋਰੀਆ ਦੀ ਹੀ ਇੱਕ ਯੂਨੀਵਰਸਿਟੀ ਦੇ ਵਿੱਚ ਪੜ੍ਹਾਈ ਕਰ ਰਿਹਾ ਸੀ, ਜਿੱਥੇ ਜਿਸਦੇ ਉਸਦੇ ਨਾਲ ਜੁੜੇ ਹੋਏ ਜਿਹੜੇ ਲੋਕ ਸੀ ਉਹਨਾਂ ਦੇ ਸੰਪਰਕ ਤੇ ਹੋਰ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਫਰੋਲੇ ਜਾਣਗੇ। ਮੰਨਿਆ ਜਾ ਰਿਹਾ ਸੀ ਕਿ 182 ਲੋਕਾਂ ਨੂੰ ਲੈ ਕੇ ਜਾ ਰਹੀ ਇਹ ਫਲਾਈ ਦੁਬਈ ਦੀ ਫਲਾਈਟ ਜੇਕਰ ਇਹ ਓਮਾਨੀ ਮੂਲ ਦਾ ਨਾਗਰਿਕ ਪਾਇਲਟ ਹਾਈਜੈਕ ਕਰਕੇ ਕਰੈਸ਼ ਕਰ ਦਿੰਦਾ ਤਾਂ ਇੱਕ ਵੱਡਾ ਨੁਕਸਾਨ ਹੋਣਾ ਸੀ। ਉਸ ਫਲਾਈਟ ਦੇ ਵਿੱਚ ਸਾਰੇ ਦੇ ਸਾਰੇ ਜਿਹੜੇ ਸੀ ਉਹ ਇਜ਼ਰਾਈਲੀ ਮੂਲ ਦੇ ਨਾਗਰਿਕ ਦੱਸੇ ਗਏ ਸੀ। ਦੂਜੀ ਖਬਰ ਵੀ ਕੌਮਾਂਤਰੀ ਖਿੱਤੇ ਦੇ ਵਿੱਚੋਂ ਹੀ ਜੁੜਦੀ ਹੈ ਜਿੱਥੇ COP31 ਯਾਨੀ ਕਿ ਇੱਕ ਵਾਰ ਫਿਰ ਤੋਂ ਕਲਾਈਮੇਟ ਐਕਸਚੇਂਜ ਦੇ ਉੱਤੇ ਜਿਹੜੀ ਗੱਲਬਾਤ ਕਰਨੀ ਹੈ, ਦੁਨੀਆ ਭਰ ਦੇ ਮੁਲਕ ਇਕੱਠੇ ਹੋਣਗੇ। ਦੱਸ ਦਈਏ ਕਿ COP31 ਦੇ ਨਾਲ ਜੁੜੀਆਂ ਖ਼ਬਰਾਂ ਪਿਛਲੇ ਦਿਨਾਂ ਦੇ ਵਿੱਚ ਵੀ ਮਹੀਨਿਆਂ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ, ਜਦੋਂ ਇਸ ਦੇ ਦੋ ਦਾਅਵੇਦਾਰ ਸੀ। COP31 ਨੂੰ ਅਲੱਗ ਅਲੱਗ ਮੁਲਕ ਆਯੋਜਿਤ ਕਰਦੇ ਨੇ ਹਰ ਸਾਲ, ਬਦਲ ਬਦਲ ਕੇ ਸਭ ਦੀ ਬਾਰੀ ਆਉਂਦੀ ਹੈ, ਪਰ ਬਾਰੀ ਨਹੀਂ ਆਉਂਦੀ, ਇਸ ਦੀ ਹੋਸਟਿੰਗ ਲੈਣੀ ਹੁੰਦੀ ਹੈ, ਇਸ ਦੀ ਮੇਜ਼ਬਾਨੀ ਹਾਸਲ ਕਰਨੀ ਹੁੰਦੀ ਹੈ। ਆਸਟ੍ਰੇਲੀਆ ਤੇ ਤੁਰਕੀਏ ਪਿਛਲੇ ਕੁਝ ਮਹੀਨਿਆਂ ਦੇ ਦਰਮਿਆਨ ਇਸ ਦੀ ਹੋਸਟਿੰਗ ਲੈਣ ਦੇ ਲਈ ਉਤਾਵਲੇ ਸੀ ਔਰ ਦੋਵੇਂ ਆਪੋ ਆਪਣੀਆਂ ਦਾਅਵੇਦਾਰੀਆਂ ਪੇਸ਼ ਕਰ ਰਹੇ ਸੀ। ਆਸਟ੍ਰੇਲੀਆ ਇੱਕ ਮਜ਼ਬੂਤ ਦਾਅਵੇਦਾਰ ਸੀ, ਆਸਟ੍ਰੇਲੀਆ ਦੇ ਨਾਲ ਜਿਹੜੇ ਪੈਸੇਫਿਕ ਮੁਲਕ ਸੀ ਉਹ ਵੀ ਚਾਹੁੰਦੇ ਸੀ ਕਿ ਇਸ ਖਿੱਤੇ ਦੇ ਵਿੱਚ COP31 ਦੀ ਮੇਜ਼ਬਾਨੀ ਹੋਵੇ ਤੇ ਦੁਨੀਆ ਭਰ ਦੇ ਦੇਸ਼ ਆ ਕੇ ਬੈਠਣ ਤੇ ਅਸੀਂ ਆਪਣੀਆਂ ਸਮੱਸਿਆਵਾਂ ਦੱਸੀਏ ਕਿ ਇਸ ਖਿੱਤੇ 'ਚ ਵਾਤਾਵਰਨ ਦੇ ਵਿੱਚ ਵਿਗਾੜ ਦੀਆਂ ਕੀ ਸਮੱਸਿਆਵਾਂ ਨੇ, ਚੌਗਿਰਦਾ ਕਿਵੇਂ ਵਿਗੜ ਰਿਹਾ, ਖਾਸ ਤੌਰ ਦੇ ਉੱਤੇ ਟਾਪੂ ਮੁਲਕ ਜਿਹੜੇ ਨੇ, ਸਮੁੰਦਰ ਕਿਵੇਂ ਜਿਹੜਾ ਸਮੁੰਦਰੀ ਵਣ ਜੀਵਨ ਕਿਸ ਤਰੀਕੇ ਦੇ ਨਾਲ ਪ੍ਰਭਾਵਿਤ ਹੋ ਰਿਹਾ, ਜਿਹਨੂੰ ਮਰੀਨ ਲਾਈਫ ਕਹਿ ਦਿੰਦੇ ਆ, ਤੇ ਪ੍ਰਦੂਸ਼ਣ ਕਿਸ ਤਰੀਕੇ ਦੇ ਨਾਲ ਸਮੁੰਦਰੀ ਵਣ ਜੀਵਨ ਨੂੰ ਪ੍ਰਭਾਵਿਤ ਕਰ ਰਿਹਾ। ਖੈਰ ਇਹ ਸਾਰੇ ਮਸਲੇ ਸੀ ਪਰ ਇਹ ਧਰੇ ਧਰਾਏ ਰਹਿ ਗਏ ਕਿਉਂਕਿ ਆਸਟ੍ਰੇਲੀਆ ਨੇ ਇਸ ਦੀ ਹੋਸਟਿੰਗ ਜਿਹੜੀ ਸੀ ਆਪਣੇ ਦਾਅਵੇਦਾਰ ਜਿਹੜਾ ਦੂਸਰਾ ਦਾਅਵੇਦਾਰ ਸੀ ਤੁਰਕੀ ਨੂੰ ਇੱਕ ਪਲੇਟ ਦੇ ਵਿੱਚ ਰੱਖ ਕੇ ਦੇ ਦਿੱਤੀ ਸੀ ਔਰ ਇੱਕ ਨੈਗੋਸ਼ੀਏਟ ਇਹ ਕੀਤੀ ਸੀ ਕਿ COP31 ਦੇ ਵਿੱਚ ਜਿਹੜਾ ਪ੍ਰੈਜ਼ੀਡੈਂਟ ਆਫ ਨੈਗੋਸ਼ੀਏਸ਼ਨ ਹੋਏਗਾ, ਇੱਕ ਖਾਸ ਅਹੁਦਾ ਹੁੰਦਾ, ਉਹ ਆਸਟ੍ਰੇਲੀਆ ਨੂੰ ਦੇ ਦਿੱਤਾ ਜਾਵੇ ਤੇ ਫਿਰ ਅਸੀਂ ਦਾਅਵੇਦਾਰੀ ਆਪਣੀ ਨਹੀਂ ਫਸਾਉਂਦੇ। ਕ੍ਰਿਸ ਬੋਵਨ ਜਿਹੜੇ ਕਿ ਆਸਟ੍ਰੇਲੀਆ ਦੇ ਕਲਾਈਮੇਟ ਚੇਂਜ ਮਿਨਿਸਟਰ ਨੇ, ਉਹਨਾਂ ਨੂੰ ਇਸ ਖਾਤਰ ਬਣਾਇਆ ਗਿਆ ਪ੍ਰੈਜ਼ੀਡੈਂਟ ਆਫ ਨੈਗੋਸ਼ੀਏਸ਼ਨ ਬਣਾ ਕੇ ਕਿ ਉਹ ਗੱਲਾਂ ਬਾਤਾਂ ਕਰਨਗੇ। ਹੁਣ ਫਿਜੀ, ਟਵਾਲੂ ਵਰਗੇ ਮੁਲਕ ਜਿਹੜੇ ਨੇ ਜਿੱਥੇ ਅੱਜ ਦੇ ਦਿਨ ਬੁਲਾ ਜਿਹੜਾ ਕਿ ਫਿਜੀ ਦਾ ਮੁਲਕ ਸ਼ਹਿਰ ਹੈ ਉੱਥੇ ਇਹ COP31 ਦੇ ਨਾਲ ਜੁੜੀਆਂ ਬੈਠਕਾਂ ਹੋ ਰਹੀਆਂ ਨੇ ਤੇ ਉੱਥੇ ਆਪਣੀ ਗੱਲ ਜਾ ਕੇ ਪੁੱਛਣਗੇ ਕਿ ਪੈਸੇਫਿਕ ਮੁਲਕ ਕੀ ਚਾਹੁੰਦੇ ਨੇ। ਪਰ ਇਹ ਗੱਲ ਇੱਥੇ ਤੱਕ ਕਾਇਮ ਨਹੀਂ ਹੈ, ਇਹ ਖਬਰ ਇਸ ਤੋਂ ਅੱਗੇ ਤੱਕ ਜਾਂਦੀ ਹੈ। ਹੁਣ ਅਦਾਰੇ ABC ਜਿਸ ਦੇ ਉੱਤੇ ਪੌਲਿਨ ਹੈਨਸਨ ਇਲਜ਼ਾਮ ਲਗਾਉਂਦੇ ਨੇ ਕਿ ਉਹ ਸਰਕਾਰ ਦੀ ਹਮਾਇਤ ਕਰਦੇ ਨੇ, ਉਹਨਾਂ ਨੇ ਹੀ ਸਰਕਾਰ ਦੇ ਖਿਲਾਫ ਇੱਕ ਖਬਰ ਪ੍ਰਕਾਸ਼ਿਤ ਕੀਤੀ ਹੈ। ਕਿਹਾ ਇਹ ਹੈ ਕਿ COP31 ਦੇ ਵਿੱਚ ਖਰਚਾ ਕਿੰਨਾ ਹੋ ਰਿਹਾ ਇਸ ਦੇ ਬਾਰੇ ਜਿਹੜਾ ਸਰਕਾਰ ਦੱਸਣ ਦੇ ਉੱਤੇ ਨਹੀਂ ਆ ਰਹੀ। ਪਹਿਲਾਂ ਕ੍ਰਿਸ ਬੋਵਨ ਤੇ ਫਿਰ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਵੀ ਜਾਣਾ ਯੂਨਾਈਟਿਡ ਨੇਸ਼ਨ ਦੇ ਇਹਨਾਂ ਇਵੈਂਟਸ ਦੇ ਵਿੱਚ, ਕਿਉਂਕਿ ਯੂਨਾਈਟਿਡ ਨੇਸ਼ਨ ਦੇ ਬੈਨਰ ਥੱਲੇ ਹੀ ਇਹ ਕੰਮ ਕਰਦੀ ਹੈ ਸੰਸਥਾ ਕੋਪ, ਤੇ 31 ਨੰਬਰ ਹੁੰਦਾ ਹੈ ਕਿਉਂਕਿ ਹੁਣ ਤੱਕ 30 ਕਾਨਫਰੰਸਿਸ ਹੋ ਚੁੱਕੀਆਂ ਨੇ ਇਸ ਸਾਲ, 31ਵੀਂ ਕਾਨਫਰੰਸ। ਤੇ ਇਸ ਦੇ ਵਿੱਚ ਆਸਟ੍ਰੇਲੀਆ ਪੈਸੇਫਿਕ ਮੁਲਕਾਂ ਦੀ ਅਗਵਾਈ ਕਰਦਾ ਇੱਕ ਝੰਡਾ ਬਰਦਾਰ ਹੋਏਗਾ ਮੁਲਕ, ਪਰ ਇਸ ਦਰਮਿਆਨ ਆਸਟ੍ਰੇਲੀਆ ਨੇ ਕਿੰਨਾ ਪੈਸਾ ਖਰਚ ਕਰ ਦੇਣਾ ਇਸ ਦੇ ਬਾਰੇ ਇੱਕ ਸਵਾਲ ਪੁੱਛਿਆ ਗਿਆ ਸੀ ABC ਰੇਡੀਓ ਤੇ ਅੱਜ ਸਵੇਰ ਵੇਲੇ ਜਿਹੜਾ ਨੈਸ਼ਨਲ ਬ੍ਰੈਕਫਾਸਟ ਪ੍ਰੋਗਰਾਮ ਹੁੰਦਾ ਰੇਡੀਓ ਦੇ ਉੱਤੇ, ਉਸ ਤੋਂ ਹੋਸਟ ਨੇ ਜਿਹੜਾ ਕ੍ਰਿਸ ਬੋਵਨ ਤੋਂ ਇਹ ਪੁੱਛਿਆ ਕਿ ਕਿੰਨਾ ਖਰਚਾ ਕਰ ਰਹੇ ਹੋ। ਪਤਾ ਇਹ ਚੱਲਿਆ ਹੈ ਕਿ $20 million ਦਾ ਖਰਚਾ ਸਿਰਫ ਆਸਟ੍ਰੇਲੀਆ ਦੀ ਗੱਲਬਾਤ ਰੱਖਣ ਦੇ ਲਈ ਹੀ ਕੀਤਾ ਜਾ ਰਿਹਾ ਹੈ, ਹਾਲਾਂਕਿ ਆਸਟ੍ਰੇਲੀਆ ਹੋਸਟ ਵੀ ਨਹੀਂ ਕਰ ਰਿਹਾ। ਤਾਂ ਕ੍ਰਿਸ ਬੋਵਨ ਨੇ ਕਿਹਾ ਕਿ ਇਹ ਗੱਲ ਜ਼ਰੂਰੀ ਹੈ ਕਿ ਆਸਟ੍ਰੇਲੀਆ ਦੀ ਡਿਪਲੋਮੈਟਿਕ ਇੰਗੇਜਮੈਂਟ ਹੈ ਜਿਹੜੀ ਕੌਮਾਂਤਰੀ ਪੱਧਰ ਦੇ ਉੱਤੇ ਖਾਸ ਤੌਰ ਦੇ ਉੱਤੇ ਪੈਸੇਫਿਕ ਮੁਲਕਾਂ ਦੀ ਅਗਵਾਈ ਕਰਨ ਵੇਲਿਆਂ ਜ਼ਰੂਰੀ ਬਣ ਜਾਂਦੀ ਹੈ। ਤੇ ਕਲਾਈਮੇਟ ਕਾਨਫਰੰਸ ਇੰਨੀ ਜ਼ਿਆਦਾ ਪ੍ਰਮੁੱਖ ਹੈ ਸਾਡੇ ਲਈ ਕਿ ਪਿਛਲੇ ਇੱਕ ਦਹਾਕੇ ਦੇ ਵਿੱਚ ਆਸਟ੍ਰੇਲੀਆ ਨੇ ਐਸੀ ਅਗਵਾਈ ਨਹੀਂ ਕੀਤੀ ਹੋਏਗੀ। ਜੇਕਰ ਤੁਸੀਂ ਪੈਸੇਫਿਕ ਖਿੱਤੇ ਦੀ, ਇਸ ਪ੍ਰਸ਼ਾਂਤ ਖਿੱਤੇ ਦੀ ਵੀ ਚਿੰਤਾ ਕਰਦੇ ਹੋ, ਤੇ ਇਸ ਦੀ ਤਕਲੀਫ ਜਿਹੜੀ ਹੈ ਉਹ ਆਸਟ੍ਰੇਲੀਆ ਨੂੰ ਹੀ ਰੱਖਣੀ ਹੋਏਗੀ, ਕਿਉਂਕਿ ਆਸਟ੍ਰੇਲੀਆ ਹੀ ਇਸ ਪੂਰੇ ਖਿੱਤੇ ਨੂੰ ਪ੍ਰਭਾਵਿਤ ਕਰਦਾ ਹੈ। ਹਾਲਾਂਕਿ ਉਹ ਇਸ ਗੱਲ ਦਾ ਜਵਾਬ ਗੋਲਮੋਲ ਕਰ ਗਏ। ਇਸ ਦਰਮਿਆਨ ਜਿਹੜੇ ਸ਼ੈਡੋ ਐਨਰਜੀ ਮਿਨਿਸਟਰ ਨੇ ਡੈਨ ਟਹਾਨ, ਉਹਨਾਂ ਨੇ ਕਿਹਾ ਕਿ ਪ੍ਰੀ ਕੋਪ ਜਿਹੜੀਆਂ ਮੀਟਿੰਗਾਂ ਹੋ ਰਹੀਆਂ ਨੇ ਦਿਖਾਵੇ ਨੇ, ਟੈਕਸਪੇਅਰ ਦੀ ਜੇਬ ਦਾ ਪੈਸਾ ਖਰਚ ਕੀਤਾ ਜਾ ਰਿਹਾ, ਹੋਰ ਕੁਛ ਨਹੀਂ ਹੋ ਰਿਹਾ। ਜੇਕਰ ਕਰਨਾ ਸੀ ਤਾਂ ਹੋਸਟ ਕਰਦੇ, ਮੇਜ਼ਬਾਨੀ ਕਰਦੇ, ਉਹ ਤੁਸੀਂ ਪਲੇਟ 'ਚ ਧਰ ਕੇ ਤੁਰਕੀ ਇਹਨੂੰ ਦੇ ਦਿੱਤੀ, ਤੇ ਹੁਣ ਤੁਸੀਂ ਕਹਿੰਦੇ ਹੋ ਕਿ ਸਾਰੇ ਮੁਲਕਾਂ ਦੀ ਗੱਲ ਪਹਿਲਾਂ ਸੁਣਾਂਗੇ ਫਿਰ ਉਹ ਗੱਲ ਉੱਥੇ ਜਾ ਕੇ ਰੱਖਾਂਗੇ। COP31 ਦੇ ਵਿੱਚ ਸਾਰੇ ਮੁਲਕ ਸੁਤੰਤਰ ਨੇ, ਆਪੋ ਆਪਣੀ ਗੱਲ ਰੱਖ ਸਕਦੇ ਨੇ। ਗੱਠਜੋੜ ਦੀ ਤਰਫ ਤੋਂ ਕਿਹਾ ਗਿਆ ਕਿ ਨੈੱਟ ਜ਼ੀਰੋ ਐਮਿਸ਼ਨ ਦਾ ਜਿਹੜਾ ਇੱਕ ਟਾਰਗੇਟ ਹੈ, ਐਂਥਨੀ ਅਲਬਨੀ ਸਰਕਾਰ ਉਸ ਤੋਂ ਪਛੜ ਰਹੀ ਹੈ। ਔਰ ਵੈਸੇ ਵੀ ਗੱਠਜੋੜ ਨੂੰ ਇਸ ਟਾਰਗੇਟ ਤੋਂ ਕੀ ਲੈਣਾ ਦੇਣਾ, ਕਿਉਂਕਿ ਜਦੋਂ ਸੂਜ਼ਨ ਲੀ ਹੁੰਦੇ ਸੀ ਲਿਬਰਲ ਪਾਰਟੀ ਦੇ ਨੇਤਾ, ਉਹਨਾਂ ਉਦੋਂ ਉਹਨਾਂ ਨੇ 2050 ਤੱਕ ਇਸ ਨੈੱਟ ਜ਼ੀਰੋ ਐਮਿਸ਼ਨ ਦੇ ਉੱਤੇ ਪਹੁੰਚਣ ਦੀ ਜਿਹੜੀ ਪਾਲਿਸੀ ਸੀ ਉਸ ਤੋਂ ਵੀ ਪੈਰ ਪਿਛਾਂ ਖਿੱਚ ਲਏ ਸੀ ਕਿ ਨਹੀਂ, 2050 ਤੱਕ ਵੀ ਜੇ ਲਿਬਰਲ ਪਾਰਟੀ ਸੱਤਾ ਦੇ ਵਿੱਚ ਰਹੀ ਤਾਂ ਅਸੀਂ ਹਾਸਲ ਨਹੀਂ ਕਰਨ ਲੱਗੇ, ਯਾਨੀ ਕਾਰਬਨ ਦੀ ਨਿਕਾਸੀ ਜਿਹੜੀ ਹੈ ਉਹ 0% ਤੱਕ ਥੱਲੇ ਨਹੀਂ ਲਿਆਉਣ ਲੱਗੇ। 0% ਟੋਟਲ ਜ਼ੀਰੋ ਨੈੱਟ ਐਮਿਸ਼ਨ ਨਹੀਂ ਹੁੰਦੀ, ਇਹ 2005 ਦੇ ਨਾਲ ਇੱਕ ਤੁਲਨਾ ਕੀਤੀ ਗਈ ਹੈ ਕਿ 2005 ਦੇ ਮੁਕਾਬਲੇ ਜਿੰਨਾ ਕਾਰਬਨ ਨਿਕਾਸੀ ਹੋ ਰਹੀ ਸੀ ਉਸ ਤੋਂ ਘੱਟ ਕਰ ਲਈ ਜਾਵੇ। ਖੈਰ ਇਹ ਕੁਝ ਖਬਰਾਂ ਹੈਗੀਆਂ ਨੇ। ਵਿਦੇਸ਼ਾਂ ਦੇ ਵਿੱਚ ਆਸਟ੍ਰੇਲੀਅਨ ਨੇਤਾਵਾਂ ਦੇ ਦੌਰੇ ਹੁੰਦੇ ਰਹਿਣਗੇ ਤੇ ਉੱਥੋਂ ਜਾ ਕੇ ਗੱਲਬਾਤ ਕਰਦੇ ਰਹਿਣਗੇ, ਪਰ ਨੇਤਾਵਾਂ ਦੀ ਮਕਬੂਲੀਅਤ ਦੇ ਨਾਲ ਜੁੜਿਆ ਇੱਕ ਸਰਵੇਖਣ ਵੀ ਸਾਹਮਣੇ ਆਇਆ। ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਤੇ ਟ੍ਰੈਜਰਰ ਜਿਮ ਚਾਮਸ ਦੀ ਮਕਬੂਲੀਅਤ ਦੇ ਵਿੱਚ ਕਮੀ ਆਈ ਹੈ। ਇਹ ਸਰਵੇਖਣ ਦੂਸਰਿਆਂ ਦੇ ਨਾਲੋਂ ਥੋੜਾ ਜਿਹਾ ਵੱਖਰਾ। ਆਮ ਤੌਰ ਦੇ ਉੱਤੇ ਅਸੀਂ ਪਾਰਟੀਆਂ ਦੀ ਪ੍ਰਾਇਮਰੀ ਵੋਟ ਬੈਂਕ ਫੀਸਦ ਜਾਂ ਕੌਣ ਪ੍ਰਧਾਨ ਮੰਤਰੀ ਬਣੇਗਾ ਉਹਦੇ ਨਾਲ ਜੁੜੇ ਸਰਵੇਖਣ ਦੱਸਦੇ ਹਾਂ, ਪਰ ਇਹ ਹੈਗਾ ਆਸਟ੍ਰੇਲੀਅਨ ਫਾਈਨੈਂਸ਼ੀਅਲ ਰਿਵਿਊ ਦਾ ਸਰਵੇਖਣ। ਰੈੱਡ ਬ੍ਰਿਜ ਕੰਪਨੀ ਹੈ, ਰੈੱਡ ਬ੍ਰਿਜ ਜਾਂ ਐਕਸੈਂਟ, ਵੈਸੇ ਤਾਂ ਇਹ ਕੱਟੜਪੰਥੀ ਵਿਚਾਰਧਾਰਾ ਵਾਲੀਆਂ ਕੰਪਨੀਆਂ ਨੇ, ਦੱਖਣਪੰਥੀ ਵਿਚਾਰਧਾਰਾ ਵਾਲੀਆਂ ਕੰਪਨੀਆਂ ਨੇ, ਐਕਸਟ੍ਰੀਮਿਸਟ ਜਿਹੜੇ ਅਦਾਰੇ ਨੇ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਨੇ, ਨੈਸ਼ਨਲ ਪਾਰਟੀ ਜਾਂ ਵਨ ਨੇਸ਼ਨ ਨੂੰ ਤਰਜੀਹ ਦਿੰਦੀਆਂ ਨੇ, ਪਰ ਫਿਰ ਵੀ ਸਰਵੇਖਣ ਸੁਣਨ ਦੇ ਵਿੱਚ ਕੀ ਗਲਤ ਹੈ। ਜਿਹੜੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਉਹਨਾਂ ਦੀ ਮਕਬੂਲੀਅਤ ਦੇ ਵਿੱਚ 10 points ਦੀ ਕਮੀ ਹੋਈ ਹੈ, ਸੋ ਉਹ ਹੁਣ 27 points ਦੇ ਉੱਤੇ ਦੱਸੇ ਗਏ ਨੇ। ਫੈਡਰਲ ਟ੍ਰੈਜਰ 9 points ਦੀ ਕਮੀ ਦੇ ਨਾਲ 23 points ਦੇ ਉੱਤੇ ਉਹਨਾਂ ਦੀ ਜਿਹੜੀ ਮਕਬੂਲੀਅਤ ਦੇਖੀ ਗਈ ਹੈ। ਵਨ ਨੇਸ਼ਨ ਪਾਰਟੀ ਦੀ ਨੇਤਾ ਪੌਲਿਨ ਹੈਨਸਨ ਦੀ ਮਕਬੂਲੀਅਤ 10 points ਦੇ ਉੱਤੇ ਹੈ, ਪਰ ਉਸ ਦੇ ਵਿੱਚ 2 points ਦਾ ਇਜ਼ਾਫਾ ਹੋਇਆ, 8 to 10 ਗਈ ਹੈ। ਐਂਗਸ ਟੇਲਰ ਜਿਹੜੇ ਕਿ ਵਿਰੋਧੀ ਧਿਰ ਦੇ ਜਿਹੜੇ ਨੇਤਾ ਨੇ ਲਿਬਰਲ ਨੈਸ਼ਨਲ ਗੱਠਜੋੜ ਦੇ, ਉਹਨਾਂ ਦੀ ਮਕਬੂਲੀਅਤ 3 points ਦੀ ਗਿਰਾਵਟ ਹੋਈ ਔਰ ਉਹ 6 points ਦੇ ਉੱਤੇ ਨੇ। ਇਸ ਤਰੀਕੇ ਦੇ ਨਾਲ 1000 voters ਤੋਂ ਪਿਛਲੇ ਸੋਮਵਾਰ ਤੋਂ ਸ਼ੁੱਕਰਵਾਰ ਦੇ ਦਰਮਿਆਨ ਪੁੱਛੇ ਗਏ ਅਲੱਗ ਅਲੱਗ ਸਵਾਲਾਂ, ਉਦੋਂ ਜਦੋਂ ਕਿ ਵਿਆਜ ਦਰਾਂ ਦੇ ਵਿੱਚ ਇਜ਼ਾਫਾ ਹੋਇਆ ਸੀ, ਹੁਣ 15 ਸਾਲ ਦੇ ਆਪਣੇ ਸਿਖਰਲੇ ਪੱਧਰ ਦੇ ਉੱਤੇ ਨੇ ਵਿਆਜ ਦਰਾਂ ਆਸਟ੍ਰੇਲੀਆ 'ਚ 4.6% ਨੇ। ਅਜਿਹੇ ਸਮੇਂ ਦੇ ਵਿੱਚ ਇਹ ਸਰਵੇਖਣ ਕੀਤਾ ਗਿਆ ਸੀ ਔਰ ਇਸੇ ਕਰਕੇ ਜਿਮ ਚਾਮਸ ਦੀ ਜਿਹੜੇ ਕਿ ਫੈਡਰਲ ਟ੍ਰੈਜਰ ਨੇ ਉਹਨਾਂ ਨੂੰ ਬਹੁਤ ਸਾਰੇ ਲੋਕ ਜ਼ਿੰਮੇਦਾਰ ਮੰਨਦੇ ਨੇ ਕਿ ਵਿਆਜ ਦਰਾਂ ਉਹਨਾਂ ਦੇ ਕਰਕੇ ਵੱਧ ਰਹੀਆਂ ਨੇ, ਕਿਉਂਕਿ RBA ਜਿਹੜਾ ਉਹ ਕਹਿੰਦਾ ਹੈ ਕਿ ਮਹਿੰਗਾਈ ਵੱਧਦੀ ਹੈ ਇਸ ਕਰਕੇ ਅਸੀਂ ਵਿਆਜ ਦਰਾਂ ਵਧਾਉਂਦੇ ਹਾਂ। ਤੇ ਮਹਿੰਗਾਈ ਕੰਟਰੋਲ ਕਰਨਾ ਖਜ਼ਾਨਾ ਮੰਤਰੀ ਦਾ ਕੰਮ ਹੈ। ਇਸ ਕਰਕੇ ਹੁਣ ਬਹੁਤ ਸਾਰੇ ਲੋਕ ਜਿਮ ਚਾਮਸ ਨੂੰ ਹੀ ਜ਼ਿੰਮੇਦਾਰ ਮੰਨਦੇ ਨੇ। ਐਂਥਨੀ ਐਲਬਨੀ ਸਰਕਾਰ ਦੀਆਂ ਰਣਨੀਤੀਆਂ ਦੇ ਉੱਤੇ ਵਰਦੇ ਨੇ। ਵੋਟਰਾਂ ਨੇ ਇਸ ਸਰਵੇਖਣ ਦੇ ਵਿੱਚ ਇਹ ਵੀ ਕਿਹਾ ਹੈ ਕਿ ਸਰਕਾਰ ਨੇ ਪਿਛਲੇ ਇੱਕ ਮਹੀਨੇ ਦੇ ਵਿੱਚ ਜਿਹੜੀ ਇਕਨੋਮਿਕ ਮੈਨੇਜਮੈਂਟ ਕੀਤੀ ਹੈ, ਜਿਹੜੀ ਆਰਥਿਕ ਤੌਰ ਦੇ ਉੱਤੇ ਇੱਕ ਬੰਦੋਬਸਤ ਕੀਤੇ ਨੇ, ਉਹ ਕੋਈ ਬਹੁਤੇ ਵਧੀਆ ਨਹੀਂ ਨੇ। ਇਸੇ ਕਰਕੇ ਵਨ ਨੇਸ਼ਨ ਦੇ ਪ੍ਰਾਇਮਰੀ ਵੋਟ ਬੈਂਕ ਦੇ ਵਿੱਚ ਇਜ਼ਾਫਾ ਹੋ ਰਿਹਾ ਹੈ। ਲੇਬਰ ਦਾ ਪ੍ਰਾਇਮਰੀ ਵੋਟ ਬੈਂਕ ਇਸ ਵਕਤ 28% ਤੇ ਹੈ, ਇਸ ਇੱਕ ਸਰਵੇਖਣ ਦੇ ਮੁਤਾਬਕ। ਇਹ ਸਾਰੇ ਆਸਟ੍ਰੇਲੀਆ ਦੀ ਗੱਲ ਨਹੀਂ ਕਰ ਰਹੇ ਹਾਂ, ਸੋ ਤੁਹਾਨੂੰ ਆਪਣਾ ਮਨ ਬਣਾਉਣ ਜਾਂ ਬਦਲਣ ਦੀ ਲੋੜ ਨਹੀਂ ਹੈ। ਸਰਵੇਖਣਾਂ ਦੇ ਆਧਾਰ ਦੇ ਉੱਤੇ ਸਿਰਫ ਖਬਰਾਂ ਹੁੰਦੀਆਂ ਨੇ, ਖਬਰਾਂ ਦੀ ਤਰ੍ਹਾਂ ਇਹਨਾਂ ਨੂੰ ਸੁਣ ਕੇ ਲਿਆ ਜਾਵੇ। ਵਨ ਨੇਸ਼ਨ ਪਾਰਟੀ ਦਾ ਵੋਟ ਬੈਂਕ 1% ਵਧਿਆ, 29% ਹੈ, ਲੇਬਰ ਨਾਲੋਂ 1 point ਅੱਗੇ ਹੈ। ਗੱਠਜੋੜ 21% ਦੇ ਉੱਤੇ ਹੈ। 2 preferred ਪਾਰਟੀ ਬੇਸਿਸ ਦੇ ਵਿੱਚ ਲੇਬਰ ਹਾਲੇ ਵੀ ਲੀਡ ਕਰ ਰਹੀ ਹੈ ਕਿ ਜੇ ਦੋ ਪਾਰਟੀਆਂ ਦੇ ਵਿੱਚ ਮੁਕਾਬਲਾ ਹੋਵੇ, ਵਨ ਨੇਸ਼ਨ ਨੂੰ ਬਣਦਾ ਦੇਖਣਾ ਚਾਹੁੰਦੇ ਨੇ ਲੋਕੀ ਸਰਕਾਰ ਜਾਂ ਲੇਬਰ, ਤਾਂ 52% ਹਾਲੇ ਵੀ ਲੇਬਰ ਲੋਕ ਹੀ ਚਾਹੁੰਦੇ ਨੇ, 48% ਕਿਸੇ ਹੋਰ ਪਾਰਟੀ ਨੂੰ ਤਵੱਜੋ ਦੇਣਾ ਚਾਹੁੰਦੇ ਨੇ, ਉਸ ਦੇ ਵਿੱਚ ਵਨ ਨੇਸ਼ਨ ਜਾਂ ਗੱਠਜੋੜ ਦਾ ਨਾਮ ਨਹੀਂ ਹੈ। ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਇਹ ਸਰਵੇਖਣ ਰੈੱਡ ਬ੍ਰਿਜ ਐਕਸੈਂਟ ਵਰਗੀਆਂ ਕੰਪਨੀਆਂ ਜਿਹੜੀਆਂ ਨੇ ਉਹਨਾਂ ਦੀ ਤਰਫ ਤੋਂ ਕਰਵਾਏ ਜਾਂਦੇ ਨੇ। ਖੈਰ ਉਧਰ ਸਰਕਾਰ ਦੀ ਤਰਫ ਤੋਂ ਇੱਕ ਕੰਮ ਤਾਂ ਵਧੀਆ ਕੀਤਾ ਗਿਆ ਅਲੱਗ ਅਲੱਗ ਸੂਬਿਆਂ ਦੇ ਵਿੱਚ, ਕਿ ਤੰਬਾਕੂ ਸੇਲਸ ਜਿਹੜੀ ਹੈ ਉਸ ਨੂੰ ਕੰਟਰੋਲ ਕਰਨ ਦੇ ਲਈ। ਇੱਕ ਵਾਰ ਜਿੱਥੇ ਵਨ ਨੇਸ਼ਨ ਪਾਰਟੀ ਕਹਿ ਰਹੀ ਸੀ ਕਿ ਜਿਹੜੀ ਲੀਗਲ ਟਬੈਕੋ ਹੈ ਉਸ ਦੇ ਵਿੱਚ ਐਕਸਾਈਜ਼ ਘੱਟ ਕਰ ਦਿੱਤੀ ਜਾਵੇ ਤਾਂ ਕਿ ਲੀਗਲ ਟਬੈਕੋ ਜਿਹੜੀ ਉਹ ਵੱਧ ਵਿਕ ਸਕੇ, ਹੁਣ ਜਿੱਥੇ ਲੇਬਰ ਪਾਰਟੀ ਦੀ ਸਰਕਾਰ ਨਹੀਂ ਵੀ ਹੈ ਉੱਥੇ ਵੀ ਇਹ ਨਿਯਮ ਕੰਮ ਕਰ ਰਹੇ ਨੇ ਕਿ ਬਗੈਰ ਐਕਸਾਈਜ਼ ਡਿਊਟੀ ਘੱਟ ਕੀਤਿਆਂ, ਯਾਨੀ ਕਿ ਸਿਗਰਟਾਂ ਦੇ ਰੇਟ ਘੱਟ ਕੀਤਿਆਂ, ਗੈਰ ਕਾਨੂੰਨੀ ਸਿਗਰਟ ਨੂੰ ਠੱਲ ਪਾਈ ਜਾ ਰਹੀ ਹੈ। ਪਤਾ ਇਹ ਚੱਲਿਆ ਕਿ ਕੁਇਨਜ਼ਲੈਂਡ ਦੇ ਵਿੱਚ ਲੀਗਲ ਟਬੈਕੋ ਦੀ ਜਿਹੜੀ ਸੇਲਸ ਆ ਉਹ 55% ਵਧੀ ਆ, ਔਰ ਇਲੀਗਲ ਜਿਹੜੀਆਂ ਦੁਕਾਨਾਂ ਨੇ ਉਹਨਾਂ ਦੇ ਉੱਤੇ ਕੰਟਰੋਲ ਜਾਂ ਉਹਨਾਂ ਦੇ ਉੱਤੇ ਉਹਨਾਂ ਦੇ ਖਿਲਾਫ਼ ਜਿਹੜੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਉਹ ਵਧੀਆਂ ਨੇ। ਇਸੇ ਦੇ ਡਰ ਤੋਂ ਦੁਕਾਨਾਂ ਨੇ, ਅਲੱਗ ਅਲੱਗ ਫਿਊਲ ਸਟੇਸ਼ਨ ਨੇ, ਅਲੱਗ ਅਲੱਗ ਟਬੈਕੋ ਸਟੋਰਸ ਨੇ, ਅਲੱਗ ਅਲੱਗ ਕਨਵੀਨੀਅੰਸ ਸਟੋਰਸ ਨੇ, ਇਹ ਜਿਹੜੀਆਂ ਇਲੀਗਲ ਟਬੈਕੋਸ ਨੇ, ਗੈਰ ਕਾਨੂੰਨੀ ਤੰਬਾਕੂ ਹੈ ਜਿਹੜਾ, ਉਸ ਨੂੰ ਵੇਚਣਾ ਲਗਭਗ ਖਤਮ ਕਰ ਦਿੱਤਾ ਜਾਂ ਘੱਟ ਕਰ ਦਿੱਤਾ। ਕੁਟਲਾਈਨ ਨਾਮ ਦੇ ਅਦਾਰੇ ਦੇ ਮੁਤਾਬਕ ਦੱਸਿਆ ਗਿਆ ਹੈ ਕਿ 55% ਸੇਲਸ ਦੇ ਵਿੱਚ ਇਜ਼ਾਫਾ ਸਿਰਫ ਕਾਨੂੰਨ ਤੌਰ ਦੇ ਉੱਤੇ ਵਿਕਣ ਵਾਲੀ ਸਿਗਰਟਾਂ ਦੇ ਵਿੱਚ ਹੋਇਆ, ਜਿਸ ਦਾ ਮਤਲਬ ਇਹ ਹੈ ਕਿ ਹੁਣ ਇੱਕ ਵਾਰ ਫਿਰ ਤੋਂ ਲੋਕਾਂ ਦੇ ਲਈ ਮਜਬੂਰੀ ਹੈ, ਚਾਹੇ ਮਹਿੰਗੀ ਹੋ ਕਿਉਂ ਨਾ ਹੋਵੇ। ਤੰਬਾਕੂ ਤੇ ਈ ਸਿਗਰਟ ਕਮਿਸ਼ਨਰ ਦਾ ਇਹ ਮੰਨਣਾ ਹੈ ਕਿ ਗੈਰ ਕਾਨੂੰਨੀ ਸਿਗਰਟ ਹੈ ਜਿਹੜੀ ਉਹ ਸਿਹਤ ਦੇ ਲਈ ਵੀ ਨੁਕਸਾਨਦੇਹ ਤੇ ਸਰਕਾਰੀ ਖਜ਼ਾਨੇ ਦੇ ਲਈ ਵੀ। ਕੁਇਨਜ਼ਲੈਂਡ ਦੇ ਵਿੱਚ ਇਲੀਗਲ ਸਿਗਰਟਸ ਦੇ ਖਿਲਾਫ ਕਾਫੀ ਇੰਟੈਂਸ ਕਾਰਵਾਈਆਂ ਕੀਤੀਆਂ ਗਈਆਂ ਨੇ। ਪਤਾ ਇਹ ਚੱਲਿਆ ਹੈ ਕਿ ਪਿਛਲੇ 2 ਸਾਲਾਂ ਦੇ ਵਿੱਚ ਜਿਹੜਾ GST ਜਾਂ ਹੋਰ ਜਿੰਨਾ ਵੀ ਜਿਹੜਾ ਸੂਬਾਈ ਖਰਚ ਹੈ ਉਸ ਨੂੰ ਨੁਕਸਾਨ ਕਿਵੇਂ ਪਹੁੰਚਦਾ, ਨਿਕੋਟਿਨ ਪਾਊਚ ਜਾਂ ਵੇਪਸ ਜਿਹੜੇ ਨੇ ਉਹ $99 million ਤੱਕ ਦਾ ਟਬੈਕੋ ਐਕਸਾਈਜ਼ ਇਕੱਠਾ ਕਰਕੇ ਦੇਣਗੇ ਸੂਬਾਈ ਖਜ਼ਾਨੇ ਦੇ ਵਿੱਚ। ਇਸ ਤੋਂ ਇਲਾਵਾ ਐਡੀਸ਼ਨਲ ਤੰਬਾਕੂ ਐਕਸਾਈਜ਼ ਰੈਵਨਿਊ ਹੈ ਜਿਹੜਾ ਉਸ ਦੇ ਨਾਲ $11 million ਦਾ ਅਲੱਗ ਤੋਂ, ਸੋ ਲਗਭਗ ਜਿਹੜਾ ਤੁਸੀਂ $100 million ਮੰਨ ਕੇ ਚੱਲੋ ਕਿ ਸਿਰਫ ਕੁਇਨਜ਼ਲੈਂਡ ਸਟੇਟ ਹੀ ਕਮਾ ਕੇ ਦੇਗੀ ਜੇ ਇਹ ਲੀਗਲ ਤਰੀਕੇ ਦੇ ਨਾਲ ਜਿਹੜੀ ਸਿਗਰਟ ਉਹ ਵਿਕਣੀ ਜਾਰੀ ਰਹਿੰਦੀ ਹੈ ਤਾਂ ਇੱਥੇ ਸਰਕਾਰ ਜਿਹੜੀ ਇਲੀਗਲ ਸਿਗਰਟ ਦੇ ਖਿਲਾਫ਼ ਕਾਰਵਾਈ ਕਰਦੀ ਹੈ। ਅਜਿਹੇ ਦੇ ਵਿੱਚ ਲੇਬਰ ਪਾਰਟੀ ਪਹਿਲਾਂ ਹੀ ਇਹ ਗੱਲ ਕਹਿ ਚੁੱਕੀ ਹੈ ਕਿ ਐਕਸਾਈਜ਼ ਨੂੰ ਘੱਟ ਕਰਕੇ ਅਸੀਂ ਸਿਗਰਟਾਂ ਦੀ ਸੇਲ ਹੋਰ ਨਹੀਂ ਵਧਾਉਣਾ ਚਾਹੁੰਦੇ, ਕਿਉਂਕਿ ਐਕਸਾਈਜ਼ ਘੱਟ ਹੋਏਗੀ ਤੇ ਲੀਗਲ ਸਿਗਰਟਾਂ ਵੀ ਸਸਤੀਆਂ ਹੋਣਗੀਆਂ। ਵਨ ਨੇਸ਼ਨ ਦਾ ਇਹ ਤਰਕ ਹੈ ਕਿ ਜਦੋਂ ਇਲੀਗਲ ਸਿਗਰਟਾਂ ਦੇ ਮੁਕਾਬਲੇ ਲੀਗਲ ਸਿਗਰਟਾਂ ਦੀ ਕੀਮਤਾਂ ਆ ਜਾਣਗੀਆਂ ਤਾਂ ਲੋਕੀ ਇਲੀਗਲ ਸਿਗਰਟਾਂ ਨੂੰ ਕਿਉਂ ਖਰੀਦਣਗੇ। ਸਰਕਾਰ ਦਾ ਇਹ ਤਰਕ ਹੈ ਕਿ ਏਦਾਂ ਕਰਕੇ ਤਾਂ ਤੁਸੀਂ ਦੋਵੇਂ ਪਾਸਿਓਂ ਦੀ ਸੇਲ ਜਿਹੜੀ ਉਹ ਵਧਾ ਦੇਵੋਗੇ। ਕੰਮ ਅਸਲ ਦੇ ਵਿੱਚ ਇਹ ਕਰਨਾ ਚਾਹੀਦਾ ਹੈ ਕਿ ਇਲੀਗਲ ਸਿਗਰਟਸ ਦੇ ਖਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ, ਉਹਨਾਂ ਨੂੰ ਰੋਕਣਾ ਚਾਹੀਦਾ, ਨਾ ਕਿ ਲੀਗਲ ਸਿਗਰਟਸ ਦੇ ਵੀ ਰੇਟ ਘਟਾ ਦਿੱਤੇ ਜਾਣ। ਉਧਰ ਦੂਸਰੇ ਪਾਸੇ ਹੋਰ ਖਬਰਾਂ ਦੀ ਸਾਂਝ ਪਾਈਏ ਤੇ ਇੱਕ ਮੇਅਰ ਦੀ ਤਾਕਤ ਕੀ ਹੁੰਦੀ ਹੈ ਇਸ ਖਬਰ ਤੋਂ ਤੁਹਾਨੂੰ ਅੰਦਾਜ਼ਾ ਲੱਗੇਗਾ। ਜਦੋਂ ਇੱਕ ਮੇਅਰ ਦੇ ਖਿਲਾਫ ਪੂਰੀ ਦੀ ਪੂਰੀ ਸੱਤਾਧਾਰੀ ਧਿਰ, ਪੂਰੀ ਦੀ ਪੂਰੀ ਸੂਬੇ ਦੀ ਵਿਰੋਧੀ ਧਿਰ ਡਟ ਕੇ ਖੜੀ ਹੋ ਜਾਵੇ, ਫੇਰ ਵੀ ਮੇਅਰ ਦਾ ਇੱਕ ਮਾਮੂਲੀ ਜਿਹਾ ਪ੍ਰੋਜੈਕਟ ਜਿਸਨੂੰ ਆਮ ਲੋਕ ਵੀ ਮਨਾ ਕਰ ਰਹੇ ਨੇ ਕਿ ਨਾ ਕਰੋ ਬੀਬੀ ਜੀ, ਐਵੇਂ ਇਮਾਰਤਾਂ ਢਾ ਕੇ ਪੱਧਰਾ ਮੈਦਾਨ ਨਾ ਕਰੋ। NSW ਦੀ ਅਪੋਜੀਸ਼ਨ ਨੇ ਵੀ ਹੁਣ NSW ਦੀ ਸਰਕਾਰ, ਕ੍ਰਿਸ ਮਿੰਸ ਦੀ ਜਿਹੜੀ ਲੇਬਰ ਪਾਰਟੀ ਦੀ ਸਰਕਾਰ ਹੈ ਉਸਨੂੰ ਹਮਾਇਤ ਦਿੱਤੀ ਹੈ, ਤੇ ਜਿਹੜੀ ਸਿਡਨੀ ਕੌਂਸਲ ਹੈ ਉਸ ਦੀ ਮੇਅਰ ਕਲੋਵਰ ਮੁਰੇ ਦੇ ਟਾਊਨ ਹਾਲ ਸਕੁਅਰ ਵਾਲੇ ਪ੍ਰੋਜੈਕਟ ਦੇ ਖਿਲਾਫ ਖੜੀ ਹੋਈ ਹੈ। ਪਲੈਨਿੰਗ ਮਿਨਿਸਟਰ ਪੌਲ ਸਕਲੀ ਦੇ ਕੋਲ ਪਹਿਲਾਂ ਹੀ ਇਹ ਮਾਮਲਾ ਜਾ ਚੁੱਕਿਆ। ਉਹਨਾਂ ਨੇ ਇੰਡੀਪੈਂਡੈਂਟ ਪਲੈਨਿੰਗ ਕਮਿਸ਼ਨ ਦੀ ਰਿਪੋਰਟ ਦੇ ਆਧਾਰ ਦੇ ਉੱਤੇ ਇਸ ਮਾਮਲੇ ਦੇ ਵਿੱਚ ਇੱਕ ਅਲੱਗ ਪੜਤਾਲ ਕਰਵਾਈ ਸੀ। ਫਿਲਹਾਲ ਇਹ ਕਿਹਾ ਜਾ ਰਿਹਾ ਹੈ ਕਿ ਜਿਹੜਾ ਇਹ ਸਿਡਨੀ ਸਕੁਅਰ ਹੈ, ਜਿਹਨੂੰ ਕਿਹਾ ਜਾ ਰਿਹਾ ਹੈ ਕਿ ਪੁਰਾਣੀਆਂ ਇਮਾਰਤਾਂ ਢਾਹ ਦਿੱਤੀਆਂ ਜਾਣਗੀਆਂ, ਲਗਭਗ 4500 ਸਕੁਅਰ ਮੀਟਰ ਦਾ ਇੱਕ ਪਲਾਜ਼ਾ ਹੈ ਜਿਹੜਾ ਉਹ ਢਾਹ ਦਿੱਤਾ ਜਾਏਗਾ। ਤੇ ਇਸ ਪ੍ਰੋਜੈਕਟ ਦੇ ਉੱਤੇ ਕਿਹਾ ਜਾ ਰਿਹਾ ਸੀ ਕਿ ਲਗਭਗ $94 million ਖਰਚ ਆਉਣਾ, ਪਹਿਲਾਂ $150 million ਕਿਹਾ ਜਾ ਰਿਹਾ ਸੀ। ਪਰ ਇੱਕ ਚਿੱਠੀ ਜਿਹੜੀ ਪਾਈ ਗਈ ਹੈ ਵਿਰੋਧੀ ਧਿਰ ਦੇ ਨੇਤਾ ਕੈਲੀ ਸੋਲੇਨ ਦੀ ਤਰਫ ਤੋਂ, ਉਹ ਚ ਇਹ ਹੈ ਕਿ ਹੁਣ ਏਦਾਂ ਕਿਉਂ ਕਿਹਾ ਜਾ ਰਿਹਾ, ਪਹਿਲਾਂ ਕਹਿ ਰਹੇ ਸੀ ਕਿ $150 million ਦਾ ਪ੍ਰੋਜੈਕਟ ਹੈ, ਹੁਣ ਸਿਡਨੀ ਦੀ ਕੌਂਸਲ ਕਹਿ ਰਹੀ ਹੈ $94 million ਦਾ ਪ੍ਰੋਜੈਕਟ ਹੈ। ਰਕਮ ਘਟਾ ਕੇ ਕੀ ਤੁਸੀਂ ਇਹ ਸਾਬਤ ਕਰਨਾ ਚਾਹੁੰਦੇ ਹੋ ਕਿ ਪ੍ਰੋਜੈਕਟ ਬਹੁਤ ਵਧੀਆ? ਉਹਨਾਂ ਕਿਹਾ ਕਿ ਸਿਡਨੀ ਇੱਕ ਵਰਲਡ ਕਲਾਸ ਗਲੋਬਲ ਸਿਟੀ ਹੈ, ਜੇਕਰ ਇਸ ਕਿਸਮ ਦੇ ਨਾਲ ਟਾਊਨ ਹਾਲ ਸਕੁਅਰ ਨੂੰ ਢਾਹ ਕੇ ਉਸਦੇ ਸਾਹਮਣੇ ਜਿਹੜੀਆਂ ਇਮਾਰਤਾਂ ਨੂੰ ਖਤਮ ਕਰਕੇ ਇੱਕ ਪੱਧਰਾ ਮੈਦਾਨ ਬਣਾ ਦਿੱਤਾ ਗਿਆ ਤਾਂ ਉਸਦੇ ਨਾਲ ਉੱਥੇ ਧਰਨੇ ਮੁਜ਼ਾਹਰੇ ਜਿਹੜੇ ਨੇ ਉਹ ਆਮ ਹੋਣ ਲੱਗ ਪੈਣਗੇ, ਬੇਘਰ ਲੋਕ ਜਿਹੜੇ ਨੇ ਉੱਥੇ ਬੈਠੇ ਰਹਿਣਗੇ। ਔਰ ਸ਼ਹਿਰ ਦੇ ਠੀਕ ਵਿਚਕਾਰ ਇੱਕ ਐਸੀ ਥਾਂ ਬਣਾ ਕੇ ਤੁਸੀਂ ਸਾਬਤ ਕੀ ਕਰੋਗੇ? ਵਰਲਡ ਕਲਾਸ ਸਿਟੀ ਦਾ ਇੱਕ ਜਿਹੜਾ ਰੁਤਬਾ ਹੈ ਉਹੀ ਖਤਮ ਹੋਏਗਾ। ਇਹ ਜ਼ਰੂਰੀ ਹੈ ਕਿ ਇੱਥੇ ਬਿਜ਼ਨਸ ਹੋਰ ਵਧਾਇਆ ਜਾਵੇ, ਉਸ ਦੇ ਬਾਰੇ ਤੁਸੀਂ ਕੀ ਕਰ ਸਕਦੇ ਹੋ? ਸਾਰੇ ਦੇ ਸਾਰੇ ਬਿਜ਼ਨਸ ਜਿਹੜੇ ਨੇ ਉਹ ਇਸ ਦੇ ਖਿਲਾਫ ਨੇ। ਜਿਹੜੀ ਮੈਟਰੋ ਹੈ ਜਾਂ ਹੋਰ ਲਾਈਟ ਰੇਲ ਹੈ, ਉਹ ਸਾਰੀਆਂ ਸੇਵਾਵਾਂ ਇਸ ਦੇ ਕਰਕੇ ਚੱਲ ਰਹੀਆਂ ਨੇ। ਤੇ ਤੁਸੀਂ ਹੁਣ ਬਿਜ਼ਨਸ ਖਤਮ ਕਰਕੇ ਇੱਕ ਪੱਧਰਾ ਮੈਦਾਨ ਬਣਾ ਕੇ ਔਰ ਟੈਕਸਪੇਅਰ ਦੇ ਜੇਬ ਦੇ ਪੈਸੇ ਨੂੰ ਫਜ਼ੂਲ ਖਰਚ ਕਰਕੇ ਕਿਸ ਤਰੀਕੇ ਦੇ ਨਾਲ ਇਹ ਸਾਬਤ ਕਰ ਰਹੇ ਹੋ ਕਿ ਇੱਕ ਤਰੱਕੀ ਦੇ ਨਾਲ ਜੁੜਿਆ ਹੋਇਆ ਪ੍ਰੋਜੈਕਟ? ਵੈਸੇ ਹੁਣ ਤੱਕ ਤਾਂ ਇਸ ਦਾ ਖਾਸਾ ਵਾਦ ਵਿਰੋਧ ਹੋ ਰਿਹਾ ਹੈ। ਉੱਥੇ ਕੱਲ ਦੇ ਦਿਨ ਇੱਕ ਸੜਕੀ ਹਾਦਸੇ ਦੇ ਵਿੱਚ ਇੱਕ ਪੀ ਪਲੇਟਰ ਜਿਹੜਾ ਹੈ, ਜਿਸਨੇ ਨਿਊ ਕਾਸਲ ਦੇ ਵਿੱਚ ਇੱਕ ਸੜਕੀ ਹਾਦਸੇ ਨੂੰ ਅੰਜਾਮ ਦਿੱਤਾ ਸੀ, ਉਸ ਦੀ ਹੁਣ ਬੇਲ ਯਾਨੀ ਕਿ ਜ਼ਮਾਨਤ ਹੋਣ ਤੋਂ ਵੀ ਇਨਕਾਰ ਕਰ ਦਿੱਤਾ ਗਿਆ। ਦੱਸ ਦਈਏ ਕਿ ਇੱਕ 5 ਸਾਲ ਦੀ ਛੋਟੀ ਬੱਚੀ ਜਿਹੜੀ ਕਿ ਕੋਮਾ ਦੇ ਵਿੱਚ ਚਲੀ ਗਈ ਹੈ ਇਸ ਸੜਕੀ ਹਾਦਸੇ 'ਚ, ਇਸ ਪੀ ਪਲੇਟਰ ਦੇ ਗਲਤ ਤਰੀਕੇ ਦੇ ਨਾਲ ਕਾਰ ਚਲਾਉਣ ਦੀ ਵਜ੍ਹਾ ਦੇ ਚੱਲਦੇ, ਤੇ ਇੱਕ 9 ਸਾਲ ਦਾ ਇੱਕ ਹੋਰ ਬੱਚਾ ਜਿਹੜਾ ਉਹ ਵੀ ਜ਼ਖਮੀ ਕਰ ਦਿੱਤਾ ਗਿਆ ਸੀ। ਅਸਲ ਦੇ ਵਿੱਚ ਕੱਲ ਦੇ ਦਿਨ ਨਿਊ ਕਾਸਲ ਦੇ ਵਿੱਚ ਇੱਕ ਕਿਸਮ ਦੇ ਨਾਲ ਜਸ਼ਨ ਦੇ ਮਾਹੌਲ ਮੰਨ ਰਹੇ ਸੀ, ਹਾਲਾਂਕਿ ਇੱਕ ਪੁਆਇੰਟ ਤੋਂ ਨਿਊ ਕਾਸਲ ਨਾਈਟਸ ਜਿਹੜੀ ਸੀ ਉਹ ਰਹਿ ਗਈ ਰੂਸਟਰ ਦੇ ਮੁਕਾਬਲੇ, ਜਿਹੜਾ NRL ਦਾ ਗ੍ਰੈਂਡ ਫਿਨਾਲੇ ਉਹ ਜਿੱਤਣ ਤੋਂ। ਪਰ ਇਹ ਸ਼ਨੀਵਾਰ ਦੀ ਸਵੇਰ ਇੱਕ ਬਹੁਤ ਮਹੱਤਵਪੂਰਨ ਜਿਹੜਾ ਨਿਊ ਕਾਸਲ ਦਾ ਇੱਕ ਵੱਡਾ ਇਲਾਕਾ ਸੀਗਾ ਉੱਥੇ ਇਹ ਹਾਦਸਾ ਵਾਪਰਦਾ। ਇੱਕ ਕਾਰ ਤੇਜ਼ ਰਫਤਾਰ ਤਰੀਕੇ ਦੇ ਨਾਲ ਚੱਲਦੀ ਹੈ ਜਦੋਂ ਇਹ ਬੱਚੇ ਜਾਂ ਕੁਝ ਹੋਰ ਫੈਨਸ ਨੇ ਜਿਹੜੇ ਨਿਊ ਕਾਸਲ ਨਾਈਟ ਟੀਮ ਦੇ ਰਗਬੀ ਟੀਮ ਦੇ ਉਹ ਸੜਕਾਂ ਤੋਂ ਤੁਰੇ ਫਿਰੇ ਜਾਂਦੇ ਸੀ। 6 ਲੋਕ ਜਿਹੜੇ ਨੇ ਉਹ ਜੌਨ ਹੰਟਰ ਹਸਪਤਾਲ ਚ ਭੇਜੇ ਗਏ ਨੇ, ਹਾਲਾਂਕਿ ਉਹਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ। ਪਰ ਇਸ ਕਾਰ ਦੀ ਲਪੇਟ ਦੇ ਵਿੱਚ ਆਉਣ ਦੇ ਚੱਲਦਿਆਂ ਇੱਕ 5 ਸਾਲ ਦੀ ਛੋਟੀ ਬੱਚੀ ਉਹ ਬਹੁਤ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਭੇਜੀ ਗਈ। ਉਹ ਕੋਮਾ ਦੇ ਵਿੱਚ ਇਸ ਵਕਤ ਬੇਹੋਸ਼ੀ ਦੀ ਬੇਸੁੱਧ ਪਈ ਹੈ। ਔਰ ਸ਼੍ਰੀਲੰਕਾਈ ਮੂਲ ਦੀ ਦੱਸੀ ਗਈ ਇਹ ਬੱਚੀ ਹੈ ਇੰਡਿਕਾ ਬਾਂਬਰਿਕ ਸਮਰਾ ਸਿੰਘੇ, ਜਿਸ ਨੂੰ ਕਿ ਆਸਟ੍ਰੇਲੀਅਨ ਨਾਗਰਿਕ ਹੈ, ਪਰ ਇਸ ਨੂੰ ਹਸਪਤਾਲ ਦੇ ਵਿੱਚ ਹੀ ਫਿਲਹਾਲ ਭਰਤੀ ਕੀਤਾ ਗਿਆ। ਉਧਰ ਇਸ ਵਿਅਕਤੀ ਜਿਸਦਾ ਫਿਲਹਾਲ ਕਾਨੂੰਨੀ ਕਾਰਨਾਂ ਕਰਕੇ ਨਾਮ ਨਹੀਂ ਦੱਸਿਆ ਗਿਆ, ਉਸ ਨੂੰ ਵੱਧ ਤੋਂ ਵੱਧ 7 ਸਾਲ ਦੀ ਜੇਲ੍ਹ ਦੀ ਸਜ਼ਾ ਦਿੱਤੀ ਜਾ ਸਕਦੀ ਹੈ। 15 ਅਕਤੂਬਰ ਨੂੰ ਉਸਨੂੰ ਨਿਊ ਕਾਸਲ ਦੀ ਹੀ ਲੋਕਲ ਕੋਰਟ ਦੇ ਵਿੱਚ ਫਿਰ ਤੋਂ ਪੇਸ਼ ਕੀਤਾ ਜਾਏਗਾ। ਖੇਡ ਜਗਤ ਦੀ ਜਦੋਂ ਗੱਲ ਸਾਹਮਣੇ ਆਉਂਦੀ ਹੋਵੇ ਤਾਂ ਰਗਬੀ ਦਾ ਇਹ ਫਿਨਾਲੇ ਜਿਹੜਾ ਇਹ ਰੂਸਟਰਸ ਦੀ ਤਰਫ ਤੋਂ ਜਿੱਤ ਲਿਆ ਗਿਆ। ਦੱਸ ਦਈਏ ਗਈ ਹੈ ਕਿ ਰੂਸਟਰਸ ਨੇ 19 ਪੁਆਇੰਟ ਹਾਸਲ ਕੀਤੇ ਕੱਲ ਦੇ ਮੈਚ, ਨਾਈਟਸ ਨੇ 18 ਪੁਆਇੰਟਸ ਹਾਸਲ ਕੀਤੇ ਆਸਟ੍ਰੇਲੀਆ ਸਟੇਡੀਅਮ ਦੇ ਵਿੱਚ ਸਿਡਨੀ 'ਚ ਖੇਡੇ ਗਏ ਇਸ ਮੁਕਾਬਲੇ ਦੇ ਵਿੱਚ। ਨਾਈਟਸ ਬੜੇ ਚਿਰ ਦੇ ਬਾਅਦ ਜਾਂ ਕਾਫੀ ਇੱਕ ਸੰਘਰਸ਼ ਤੋਂ ਬਾਅਦ ਇਸ ਫਿਨਾਲੇ ਦੇ ਵਿੱਚ ਪਹੁੰਚੀ ਸੀ। ਔਰ ਪਿਛਲੇ ਹਫ਼ਤੇ ਪਿਛਲੇ ਵੀਕਐਂਡ ਦੇ ਦਰਮਿਆਨ ਪੈਂਦਿਤ ਪੈਂਥਰਸ ਦੀ ਟੀਮ ਨੂੰ ਹਰਾ ਕੇ ਜਾਂ ਜਿਸ ਮੈਚ ਦੇ ਵਿੱਚ ਨੈਥਨ ਕਲੇਰੀ ਦੇ ਗਿੱਟੇ ਦੇ ਵਿੱਚ ਸੱਟ ਲੱਗੀ ਸੀ, ਉਸ ਮੈਚ ਦੇ ਵਿੱਚ ਉਹਨਾਂ ਨੂੰ ਮਾਤ ਦੇ ਕੇ ਤੇ ਫਿਰ ਫਾਈਨਲ 'ਚ ਪਹੁੰਚਣਾ ਨਿਊ ਕਾਸਲ ਨਾਈਟਸ ਦੇ ਲਈ ਇੱਕ ਵੱਡੀ ਗੱਲ ਸੀ, ਕਿਉਂਕਿ ਪੈਂਦਿਤ ਪੈਂਥਰ ਹੀ ਇਸ ਟੂਰਨਾਮੈਂਟ ਦੀ ਪ੍ਰਮੁੱਖ ਦਾਅਵੇਦਾਰ ਜੇਤੂ ਟੀਮ ਜਿਹੜੀ ਉਹ ਮੰਨੀ ਜਾ ਰਹੀ ਸੀ। ਉੱਥੇ ਏਸ਼ੀਆਈ ਖੇਡਾਂ ਦੀ ਵੀ ਗੱਲ ਕਰ ਲਈਏ ਤੇ ਏਸ਼ੀਆਈ ਖੇਡਾਂ ਜਿਹੜੀਆਂ ਨੇ ਹੁਣ ਖਤਮ ਹੋ ਗਈਆਂ। ਆਈਚੀ ਨਾਗੋਆ ਏਸ਼ੀਆਈ ਖੇਡਾਂ ਐਤਵਾਰ ਦੇ ਦਿਨ ਸ਼ਾਨਦਾਰ ਸਮਾਗਮ ਦੇ ਨਾਲ ਮੁਕੰਮਲ ਹੋਈਆਂ। ਸਮਾਗਮ ਦੇ ਵਿੱਚ ਰੋਸ਼ਨੀਆਂ ਤੇ ਸੰਗੀਤ ਦੇ ਨਾਲ ਜੁੜਿਆ ਹੋਇਆ ਇੱਕ ਜਾਪਾਨ ਦੇ ਸੱਭਿਆਚਾਰ ਨੂੰ ਦਿਖਾਉਂਦਾ ਇੱਕ ਸ਼ੋਅ ਵੀ ਪ੍ਰਦਰਸ਼ਿਤ ਕੀਤਾ ਗਿਆ। 2 ਹਫ਼ਤੇ ਤੋਂ ਵੀ ਵੱਧ ਸਮੇਂ ਤੱਕ ਚੱਲੇ ਸਖ਼ਤ ਮੁਕਾਬਲਿਆਂ 'ਚ ਘੱਟੋ ਘੱਟ 50 ਵਿਸ਼ਵ ਰਿਕਾਰਡ ਬਣੇ ਔਰ 350 ਤੋਂ ਵਧੇਰੇ ਰਿਕਾਰਡ ਬਣੇ ਨੇ ਏਸ਼ੀਆਈ ਰਿਕਾਰਡ। ਮਿਜ਼ੂਹੋ ਪਾਰਕ ਦੇ ਵਿੱਚ ਐਥਲੈਟਿਕ ਸਟੇਡੀਅਮ ਦੇ ਅੰਦਰ ਲਗਭਗ 1.5 ਘੰਟੇ ਦਾ ਇਹ ਕਲੋਜ਼ਿੰਗ ਸੈਰੇਮਨੀ ਦਾ ਸਮਾਗਮ ਆਯੋਜਿਤ ਕੀਤਾ ਗਿਆ। 45 ਮੁਲਕਾਂ ਦੇ ਐਥਲੀਟਸ ਸ਼ਾਮਲ ਹੋਏ। ਵਨ ਏਸ਼ੀਆ ਥੀਮ ਦੇ ਉੱਤੇ ਆਧਾਰਿਤ ਇਹਨਾਂ ਖੇਡਾਂ ਦੇ ਵਿੱਚ ਸੋਨ ਤਗਮੇ ਤੇ ਚਾਂਦੀ ਦਾ ਤਗਮਾ ਜਿੱਤਣ ਵਾਲੀ ਨਿਸ਼ਾਨੇਬਾਜ਼ ਭਾਰਤੀ ਜਿਹੜੀ ਨਿਸ਼ਾਨੇਬਾਜ਼ ਸੀ ਨੀਰੂ ਢਾਂਡਾ, ਉਹਨਾਂ ਨੇ ਭਾਰਤੀ ਦਸਤੇ ਦੀ ਝੰਡਾ ਬਰਦਾਰ ਬਣ ਕੇ ਅਗਵਾਈ ਕੀਤੀ। ਵੈਸੇ ਅਲੱਗ ਅਲੱਗ ਦੇਸ਼ ਜਿਹੜੇ ਸੀ ਇੱਥੇ ਸ਼ਾਮਲ ਰਹੇ। ਇਸ ਮੌਕੇ ਜਾਪਾਨ ਦਾ ਸ਼ਹਿਜ਼ਾਦਾ ਕਿਸ਼ਿਨੋ ਤੇ ਸ਼ਹਿਜ਼ਾਦੀ ਕੀਕੋ ਵੀ ਸ਼ਾਮਲ ਰਹੇ। ਸਾਲ 2030 ਦੇ ਵਿੱਚ ਹੁਣ ਏਸ਼ੀਆਈ ਖੇਡਾਂ ਜਿਹੜੀਆਂ ਨੇ ਉਹ ਦੋਹਾ ਦੇ ਵਿੱਚ ਹੋਣਗੀਆਂ। ਸਮਾਗਮ ਦੇ ਦਰਮਿਆਨ ਖੇਡਾਂ ਦੀ ਮਸ਼ਾਲ ਕਤਰ ਦੇ ਪ੍ਰਤੀਨਿਧਾਂ ਨੂੰ ਸੌਂਪ ਦਿੱਤੀ ਗਈ। ਵੈਸੇ ਦੱਸ ਦਈਏ ਕਿ ਭਾਰਤ ਦੀ ਏਸ਼ੀਆਈ ਖੇਡਾਂ ਦੇ ਵਿੱਚ ਕੋਈ ਹੁਣ ਤੱਕ ਦਾ ਕੋਈ ਬਹੁਤਾ ਵਧੀਆ ਪ੍ਰਦਰਸ਼ਨ ਨਹੀਂ ਕਿਹਾ ਜਾ ਸਕਦਾ। ਭਾਰਤ 4th ਨੰਬਰ ਤੇ ਰਿਹਾ, ਫਿਰ ਵੀ 21 ਗੋਲਡ ਮੈਡਲਸ ਦੇ ਨਾਲ ਟੋਟਲ 85 ਮੈਡਲ ਜਿੱਤੇ। ਉਧਰ ਚੀਨ ਨੇ 169 ਗੋਲਡ ਮੈਡਲ ਦੇ ਨਾਲ ਕੁੱਲ 341 ਮੈਡਲ ਜਿੱਤੇ ਔਰ ਪਹਿਲੇ ਨੰਬਰ ਤੇ ਰਿਹਾ। ਜਾਪਾਨ ਨੇ 83 ਗੋਲਡ ਮੈਡਲ ਜਿੱਤੇ, 269 ਮੈਡਲ ਟੋਟਲ ਜਿੱਤੇ ਤੇ 150 ਮੈਡਲ ਟੋਟਲ ਜਿਹੜੇ ਸੀ ਉਹ ਕੋਰੀਆ ਨੇ ਜਿੱਤੇ। 39 ਗੋਲਡ ਮੈਡਲ ਸੀ। ਸੋ ਜ਼ਾਹਰ ਜੀ ਗੱਲ ਹੈ ਕਿ ਪਹਿਲੇ ਦੂਜੇ ਤੇ ਤੀਜੇ ਨੰਬਰ ਦੀ ਟੀਮਾਂ ਜਿਹੜੀਆਂ ਸੀ ਉਹ 4th ਨੰਬਰ ਦੀ ਭਾਰਤ, ਉਜ਼ਬੇਕਿਸਤਾਨ, ਇਰਾਨ ਜਾਂ ਬਾਕੀ ਨੰਬਰ ਦੀਆਂ ਜਿਹੜੀਆਂ ਟੀਮਾਂ ਸੀ ਉਹਨਾਂ ਤੋਂ ਕਾਫੀ ਅੱਗੇ ਇਸ ਮੁਕਾਬਲੇ ਦੇ ਵਿੱਚ ਰਹੀਆਂ। ਭਾਰਤ ਦੇ ਤਗਮਿਆਂ ਦੀ ਗਿਣਤੀ ਜ਼ਰੂਰ ਘਟੀ ਹੈ। ਭਾਰਤ ਦੇ ਖਾਤੇ ਦੇ ਵਿੱਚ ਕੁੱਲ 85 ਤਗਮੇ ਜਿਹੜੇ ਆਏ ਨੇ, ਜੋ ਪਿਛਲੇ ਸਾਲ ਪਿਛਲੇ ਵਾਰ ਦੀਆਂ ਜਿਹੜੀਆਂ ਏਸ਼ੀਆਈ ਖੇਡਾਂ ਨੇ ਉਹਨਾਂ ਦੇ ਨਾਲੋਂ ਟੋਟਲ 21 ਤਗਮੇ ਘੱਟ ਨੇ। 2036 ਤੱਕ ਸਿਖਰਲੇ 10 ਤੇ 2047 ਤੱਕ ਸਿਖਰਲੇ 5 ਜਿਹੜੇ ਸਪੋਰਟਸ ਨੇਸ਼ਨ ਦਾ ਟੀਚਾ ਬਣਾਉਣ ਵਾਲਾ ਭਾਰਤ ਹੈ ਉਹ ਫਿਲਹਾਲ ਇਸ ਵੱਡੀ ਚੁਣੌਤੀ ਨੂੰ ਲੈ ਕੇ ਚੱਲ ਰਿਹਾ ਕਿ ਹਾਲੇ ਏਸ਼ੀਆਈ ਪੱਧਰ ਦੇ ਉੱਤੇ ਹੀ ਭਾਰਤ ਟੌਪ 5 ਨੇਸ਼ਨ ਬਣਨ ਦੇ ਜਿਹੜੀ ਦਾਅਵੇਦਾਰੀ ਹੈ ਉਸ ਦੇ ਵਿੱਚ ਕੋਈ ਬਹੁਤਾ ਮਜ਼ਬੂਤ ਦਾਅਵੇਦਾਰ ਨਹੀਂ ਹੈ। ਖ਼ਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ।
2: मैंने नहीं सोचा था कि यह नौकरी मेरे लिए होगी, लेकिन मुझे जल्द ही एहसास हुआ कि मेरे पास पहले से जो कौशल हैं, वे बिल्कुल वही हैं जो मुझे एक अच्छी जेल अधिकारी बनने के लिए चाहिए थे। अपने बातचीत के कौशल का उपयोग करना और एक अच्छी रोल मॉडल बनना, और इस सब का अनुभव मुझे मेरे सहयोगी साथियों के साथ होता है। यदि आप भी अपने कौशल का उपयोग करके एक ऐसा करियर बनाना चाहते हैं जो फायदेमंद और सुरक्षित हो, तो अभी आवेदन करें। सर्च करें करेक्शंस विक्टोरिया करियर्स, विक्टोरियन सरकार, 1 ट्रेजरी प्लेस, मेलबोर्न द्वारा अधिकृत।
3: वाओ, तेरी सब्जी दी खुशबू अते टेस्ट विच कुछ ता कमाल है। मैनू भी दस दे सीक्रेट। अमृत ए कमाल है गोल्ड लीफ डेयरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है। तुसी भी अज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट goldleafdairy.com।
4: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ, ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
5: दिवाली रोशनी का त्योहार, तो चलो शान के साथ जायके से लगाएं। इसमें 4 चांद, रिवाजों के रंग, खानों का स्वाद और दिवाली का एहसास रखें बरकरार। अपनी थाली को बनाएं खास शान के वेज बिरयानी, चना मसाला, पालक पनीर, किचन किंग, दाल मसाला, चाट मसाला और ढेरों मसालों की रेंज के साथ। इस दिवाली खुशियां बने और भी रोशन शान के साथ।
6: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ। ਆਪਣੇ ਬਿਜ਼ਨਸ ਨੂੰ ਚਮਕਾਓ, ਕਾਲ 1300-1516-16, quicksignage.com.au। ऑस्ट्रेलिया च अपना घर लेना है या कंस्ट्रक्शन करवानी है, मॉर्टगेज रीफाइनेंस करवानी, नवी कार खरीदनी या बिजनेस नू आगे बढ़ाना है, ता टेंशन क्यों? टू फोल्ड लेंडिंग डैंडीनोंग है ना,
7: होम लोन तो रीफाइनेंसिंग तक, कंस्ट्रक्शन लोन तो बिजनेस लोन या कार लोन, हर लोन ले 40 तो वध लैंडर्स दे नाल तुहाडे लई बेस्ट डील, लो क्रेडिट स्कोर वेलकम। कॉल राज 0494763700 और व्हाट्सएप 2Fold Lending

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ। बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स, वाइज टैक्स एडवाइजर्स

0: Voice Tax Advisors, tuhade business de bharoseman tax advisors.
1: ਓ ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
2: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
3: ਫਿਰ ਲਵਾਈਏ ਕਿੱਥੋਂ?
2: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
1: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ।
4: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮਿਲਟਨ।
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
5: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
6: ਹਾਂਜੀ ਰੇਡੀਓ।

0: ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਭਾਰਤੀ ਖਬਰਾਂ ਤੇ ਝਾਤ ਮਾਰਨ ਦਾ। ਇਸ ਟਾਈਮ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਨੇ ਫੋਨ ਲਾਈਨ ਦੇ ਉੱਤੇ, ਉਹ ਜਾਣਦੇ ਆ ਕਿਹੜੀਆਂ ਨੇ ਖਾਸ ਅਪਡੇਟਸ। ਅੱਜ 5 ਤਰੀਕ ਆ ਅਕਤੂਬਰ ਦਾ ਮਹੀਨਾ ਤੇ ਅੱਜ ਸੋਮਵਾਰ ਦਾ ਦਿਨ। ਸਤਿ ਸ੍ਰੀ ਅਕਾਲ ਸਰ, ਤੁਸੀਂ ਆਉਣੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਤੇ।
1: ਸਤਿ ਸ੍ਰੀ ਅਕਾਲ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ। ਅੱਜ ਦੀਆਂ ਖਬਰਾਂ ਦੇ ਵਿੱਚ ਜਿਹੜੀਆਂ ਖਾਸ ਖਬਰਾਂ ਨੇ, ਪਹਿਲਾਂ ਉਹਨਾਂ ਤੇ ਝਾਤੀ ਮਾਰਦੇ ਆ। ਸਭ ਤੋਂ ਪਹਿਲਾਂ ਕੇਰਲ ਸਰਕਾਰ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖਿਲਾਫ ਵਿਜੀਲੈਂਸ ਜਾਂਚ ਦੇ ਹੁਕਮ ਦਿੱਤੇ ਨੇ। ਉਧਰ ਇੰਡੀਆ ਬਲਾਕ ਜਿਹੜਾ ਹੈ ਮੁੱਖ ਚੋਣ ਕਮਿਸ਼ਨਰ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ 7 ਅਕਤੂਬਰ ਨੂੰ ਪ੍ਰਦਰਸ਼ਨ ਕਰੂਗਾ। ਤੇ ਸ਼ਿਵ ਸੈਨਾ ਆਗੂ ਉਧਵ ਠਾਕਰੇ ਨੇ ਗਿਆਨੇਸ਼ ਨੂੰ ਬੀਜੇਪੀ ਦਾ ਹੱਥ ਠੋਕਾ ਦੱਸਿਆ। ਇਸ ਤੋਂ ਅਗਲੀ ਖਬਰ, ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਬਿਹਾਰ ਵਿੱਚ ਡਬਲ ਇੰਜਨ ਸਰਕਾਰ ਦੇ ਇਸਨੇ 17 ਸਾਲਾਂ ਦੀ ਆਪਣੀ ਸੱਤਾ ਦੇ ਦੌਰਾਨ ਕੁਝ ਵੀ ਨਹੀਂ ਕੀਤਾ। ਤੇ ਇੱਧਰ ਪੰਜਾਬ ਕਾਂਗਰਸ ਦੇ ਨਵ ਨਿਯੁਕਤ ਪ੍ਰਧਾਨ ਪ੍ਰਗਟ ਸਿੰਘ ਨੇ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਨੇ ਤੇ ਸੀਨੀਅਰ ਨੇਤਾਵਾਂ ਨਾਲ ਜਿਹੜਾ ਹੈ ਮੁਲਾਕਾਤਾਂ ਦਾ ਦੌਰ ਸ਼ੁਰੂ ਕੀਤਾ। ਤੇ ਵਿਦਿਆਰਥੀ ਜਥੇਬੰਦੀ ਆਇਸਾ ਦੀ ਪ੍ਰਧਾਨ ਨੇਹਾ ਬੋਰਾ ਨੂੰ ਕੱਲ ਦਿੱਲੀ ਪੁਲਿਸ ਨੇ ਹਿਰਾਸਤ ਵਿੱਚ ਲਿਆ ਤੇ ਨਾਲ ਹੀ ਇਹਦੇ ਤੇ ਕੁਝ ਇਸਤਰੀ ਪੱਤਰਕਾਰਾਂ ਨੇ ਦਿੱਲੀ ਪੁਲਿਸ ਉੱਪਰ ਬਦਸਲੂਕੀ ਦੇ ਇਲਜ਼ਾਮ ਵੀ ਲਾਏ ਨੇ। ਤੇ ਸੁਪਰੀਮ ਕੋਰਟ ਦੇ ਇੱਕ ਜੱਜ ਜਸਟਿਸ ਉਜਲ ਭੂਈਆਂ ਨੇ ਕਿਹਾ ਕਿ ਥੋਕ ਵਿੱਚ ਨਾਗਰਿਕਾਂ ਨੂੰ ਵੋਟ ਦੇ ਹੱਕ ਤੋਂ ਵਾਂਝਾ ਰੱਖਣਾ ਸੰਵਿਧਾਨ ਦੀ ਉਲੰਘਣਾ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਇੱਧਰ ਜੇਕਰ ਆਪਾਂ ਪ੍ਰਗਟ ਸਿੰਘ ਹੋਰਾਂ ਤੋਂ ਸ਼ੁਰੂ ਕਰੀਏ ਤੇ ਹੁਣ ਪੰਜਾਬ ਕਾਂਗਰਸ ਨੂੰ ਨਵੇਂ ਪ੍ਰਧਾਨ ਮਿਲ ਚੁੱਕੇ ਨੇ ਤੇ ਨਵੇਂ ਪ੍ਰਧਾਨ ਐਕਟਿਵ ਵੀ ਬਹੁਤ ਨੇ। ਜਿੱਦਾਂ ਕਿ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਤੁਸੀਂ ਕਈ ਵਾਰ ਇਹ ਸੰਕੇਤ ਦਿੱਤੇ ਵੀ ਸੀ ਕਿ ਇਹ ਕਿਸੇ ਤੀਸਰੀ ਧਿਰ ਕੋਲ, ਯਾਨੀ ਕਿ ਪ੍ਰਗਟ ਸਿੰਘ ਹੋਰਾਂ ਵਰਗੇ ਕਿਸੇ ਚਿਹਰੇ ਕੋਲ ਜਾ ਸਕਦੀ ਹੈ ਪ੍ਰਧਾਨਗੀ। ਚਲੋ ਉਹ ਆਪਾਂ ਵੇਖਿਆ ਕਿ ਉਸ ਪਾਸੇ ਨੂੰ ਹੁਣ ਚਲੇਗੀ, ਪਰ ਹੁਣ ਕੀ ਅੱਗੇ ਕੀ ਕਾਂਗਰਸ ਦੀਆਂ ਮੁਸ਼ਕਲਾਂ ਖਤਮ ਹੋ ਗਈਆਂ, ਕੀ ਇਹ ਚਿਹਰਾ ਸਰਵ ਪ੍ਰਵਾਨਿਤ ਹੈ ਜਾਂ ਫਿਰ ਹੁਣ ਚੋਣ ਹੁੰਦਿਆਂ ਹੀ ਜਿਹੜਾ ਪਹਿਲਾ ਪ੍ਰਤੀਕਿਰਿਆ ਉਹ ਕੀ ਆਈ ਹੈ?
1: ਦੇਖੋ ਇਹਦੇ ਚ ਰਣਜੋਤ ਜੀ, ਇੱਕ ਗੱਲ ਤਾਂ ਇਹ ਹੈ ਕਿ ਪ੍ਰਗਟ ਸਿੰਘ ਦੇ ਆਉਣ ਦੇ ਨਾਲ ਜਿਹੜੇ ਕਾਂਗਰਸ ਦੇ ਵਰਕਰ ਨੇ ਜਾਂ ਜਿਹੜੇ ਹੇਠਲਾ ਕੇਡਰ ਹੈ ਉਹਨਾਂ ਨੂੰ ਤਾਂ ਇੱਕ ਰਾਹਤ ਮਿਲੀ ਹੈ, ਕਿਉਂਕਿ ਉਹ ਜਿਹੜੀ ਕਾਂਗਰਸ ਦੀ ਉੱਪਰ ਜਿਹੜੀ ਲੀਡਰਸ਼ਿਪ ਦੀ ਸੀ, ਖਾਸ ਕਰਕੇ ਪੰਜਾਬ ਕਾਂਗਰਸ ਦੀ, ਉਹਦੀ ਖਿੱਚੋ ਤਾਣ ਤੋਂ ਦੁਖੀ ਸੀ ਤੇ ਉਹਨਾਂ ਉਹ ਇਸ ਵੀ ਜਿਹੜਾ ਹੈਗਾ ਇਸ ਵਿਡੰਬਨਾ ਦੇ ਵਿੱਚ ਸੀ ਕਿ ਉਹ ਕਿਹੜੇ ਪਾਸੇ ਜਾਣ। ਜਦੋਂ ਸੱਦਾ ਚਰਨਜੀਤ ਸਿੰਘ ਚੰਨੀ ਦਿੰਦੇ ਸੀ ਤਾਂ ਉਧਰ ਉਹਦੇ ਸੱਦੇ ਤੇ ਕਿਸੇ ਰੋਸ ਮੁਜ਼ਾਹਰੇ ਚ ਜਾਂ ਕਿਸੇ ਸਮਾਗਮ ਚ ਜਾਣ, ਜਾਂ ਜਦੋਂ ਕਾਂਗਰਸ ਦੇ ਪ੍ਰਧਾਨ ਰਾਜਾ ਬਰਿੰਗ ਦਿੰਦੇ ਸੀ ਉਧਰ ਜਾਣ, ਉਹਨਾਂ ਨੇ ਥੋੜੀ ਜਿਹੀ ਰਾਹਤ ਮਹਿਸੂਸ ਕੀਤੀ ਹੈ। ਤੇ ਪਰ ਜਿਹੜੀ ਉੱਪਰਲੀ ਜਿਹੜੀ ਲੀਡਰਸ਼ਿਪ ਹੈ, ਮੈਂ ਪੰਜਾਬ ਦੀ ਗੱਲ ਕਰਦਾ ਤੇ ਸੂਬਾ ਪੱਧਰ ਦੀ ਜਿਹੜੀ ਲੀਡਰਸ਼ਿਪ ਹੈ ਤੇ ਉਹਦੇ ਚ ਉਸ ਤਰ੍ਹਾਂ ਨੀ ਕਿ ਜਿਵੇਂ ਇੱਕ ਹੁੰਦਾ ਕਿ ਇੱਕ ਕੰਸੋਲੀਡੇਸ਼ਨ ਜਾਂ ਪਾਰਟੀ ਦੇ ਵਿੱਚ ਉਸ ਤਰ੍ਹਾਂ ਸ਼ੋ ਹੋਈ ਹੋਵੇ, ਕਿਉਂਕਿ ਰਾਜਾ ਵੜਿੰਗ ਤਾਂ ਚੁੱਪ ਹੀ ਨੇ, ਉਹਨਾਂ ਨੇ ਇਸ ਤੇ ਜਿਹੜਾ ਹੈ ਉਹ ਮੂੰਹ ਨੀ ਖੋਲਿਆ, ਨਾ ਕੋਈ ਏਦਾਂ ਦੀ ਗੱਲ ਕੀਤੀ। ਠੀਕ ਹੈ, ਇੱਕ ਫਰਜ਼ੀ ਤੌਰ ਤੇ ਵੈਲਕਮ ਕਰਨਾ ਅਲੱਗ ਗੱਲ ਜਿਹੜੀ ਉਹ ਹੁੰਦੀ ਹੈ, ਕਿਉਂਕਿ ਰਾਜਾ ਵੜਿੰਗ ਤਾਂ ਪਹਿਲਾਂ ਹੀ ਜਿਹੜਾ ਸੀ ਉਹ ਛੱਡ ਗਏ ਸੀ, ਉਹਨਾਂ ਨੂੰ ਸੰਕੇਤ ਮਿਲ ਗਿਆ ਸੀ ਅੰਦਰ ਖਾਤੇ, ਕਹਿ ਦਿੱਤਾ ਗਿਆ ਸੀ ਤੁਸੀਂ ਪ੍ਰਧਾਨਗੀ ਤੋਂ ਲਾਂਭੇ ਜਿਹੜਾ ਹੈ ਉਹ ਹੋ ਜਾਓ। ਤੇ ਉਹਨਾਂ ਦੇ ਨਾਲ ਹੀ ਜਿਹੜਾ ਹੈਗਾ ਰਾਜਾ ਵੜਿੰਗ ਨੇ ਇੱਥੇ ਸਰਗਰਮ ਹੋਣ ਦੀ ਬਜਾਏ ਭੁਪੇਸ਼ ਬਘੇਲ ਨੂੰ ਜਿਹੜਾ ਹੈ ਉਹ ਉਹਨਾਂ ਨਾਲ ਮੁਲਾਕਾਤ ਕਰਕੇ, ਤੇ ਕਿਉਂਕਿ ਭੁਪੇਸ਼ ਬਘੇਲ ਨੂੰ ਹੁਣ ਆਸਾਮ ਦੇ ਇੰਚਾਰਜ ਲਾਇਆ ਗਿਆ, ਪਹਿਲਾਂ ਪੰਜਾਬ ਦੇ ਸੀ, ਤੇ ਉਹ ਜਿਹੜਾ ਹੈਗਾ ਤੇ ਉਹਨੂੰ ਵਧਾਈ ਦਿੱਤੀ ਜਾ ਕੇ, ਤੇ ਇਸ ਤਰ੍ਹਾਂ ਦੀ ਗੱਲ ਜਿੱਥੋਂ ਇਹ ਲੱਗਦਾ ਕਿ ਜਿਹੜੇ ਇਹ ਉੱਪਰਲੀ ਜਿਹੜੀ ਸੂਬੇ ਦੀ ਜਿਹੜੀ ਲੀਡਰਸ਼ਿਪ ਹੈ, ਤੇ ਕਿਉਂਕਿ ਹਰੇਕ ਚਾਹੁੰਦਾ ਸੀ ਕਿ ਉਹਨਾਂ ਨੂੰ ਪ੍ਰਧਾਨ ਬਣਾਇਆ ਜਾਵੇ, ਪ੍ਰਤਾਪ ਸਿੰਘ ਬਾਜਵਾ ਚਾਹੁੰਦੇ ਸੀ ਉਹਨਾਂ ਨੂੰ ਬਣਾਇਆ ਜਾਵੇ, ਚੰਨੀ ਜੀ ਕਹਿੰਦੇ ਸੀ ਉਹਨਾਂ ਨੂੰ ਬਣਾਇਆ ਜਾਵੇ, ਇਸ ਤਰ੍ਹਾਂ ਹੀ ਅਲੱਗ ਅਲੱਗ ਜਿਹੜੀਆਂ ਇਹ ਚੱਲ ਰਹੀਆਂ ਸੀ। ਤੇ ਪਰ ਜਿਹੜਾ ਉੱਪਰ ਸਭ ਤੋਂ ਨਾਂ, ਉਹ ਦੋ ਹੀ ਨਾਂ ਚੱਲ ਰਹੇ ਸੀ, ਵਿਜੇਂਦਰ ਸਿੰਗਲਾ ਜਿਹੜੇ ਖਜ਼ਾਨਚੀ ਨੇ ਕਾਂਗਰਸ ਦੇ AICC ਦੇ ਵਿੱਚ, ਤੇ ਨਾਲ ਪ੍ਰਗਟ ਸਿੰਘ ਦਾ ਨਾਂ ਚੱਲ ਰਿਹਾ ਸੀ, ਕਿਉਂਕਿ ਪ੍ਰਗਟ ਸਿੰਘ ਲੋ ਪ੍ਰੋਫਾਈਲ ਚ ਰਹਿਣ ਵਾਲੇ ਆਗੂ ਨੇਗੇ, ਪਹਿਲਾਂ ਸਪੋਰਟਸਮੈਨ ਰਹੇ ਨੇ, ਕੈਪਟਨ ਰਹੇ ਨੇ ਪੰਜਾਬ ਜਿਹੜੀ ਇੰਡੀਆ ਦੀ ਹਾਕੀ ਟੀਮ ਦੇ, ਤੇ ਓਲੰਪੀਅਨ ਨੇ, ਉਹਨਾਂ ਦੇ ਵਿੱਚ ਜਿਹੜੀ ਉਹ ਸਪੋਰਟਸਮੈਨਸ਼ਿਪ ਵਾਲੀ ਜਿਹੜੀ ਇੱਕ ਹਲੀਮੀ ਹੁੰਦੀ ਆ ਉਹ ਹੈਗੀ ਆ, ਜਿਸ ਕਰਕੇ ਉਹ ਬਹੁਤਾ ਜਿਹਨੂੰ ਹੁੰਦਾ ਨਾ ਕਿ ਇੱਕ ਫਾਇਰ ਬ੍ਰਾਂਡ ਲੀਡਰ ਹੁੰਦੇ ਆ, ਜਿਵੇਂ ਚੰਨੀ ਬਾਰੇ ਕਿਹਾ ਜਾਂਦਾ ਹੈ ਜਾਂ ਸੁਖੀਰਨਾ ਬਾਰੇ ਕਿਹਾ ਜਾਂਦਾ ਤੇ ਇਸ ਤਰੀਕੇ ਦੇ ਨਾਲ ਕਿ ਸਿਰਫ ਤੇ ਸਿਰਫ ਦੂਜੇ ਦੀ ਇਲਜ਼ਾਮ ਤਰਾਸ਼ੀ ਕਰਕੇ ਇਦਾਂ ਦੀ ਗੱਲ ਉਹ ਪ੍ਰਗਟ ਸਿੰਘ ਚ ਹੈ ਨੀ ਤੇ ਪਰ ਸਮੱਸਿਆ ਜਿਹੜੀ ਆ ਉਹ ਇਹ ਹੈ ਕਿ ਆਉਣ ਵਾਲੀਆਂ 2027 ਦੀਆਂ ਚੋਣਾਂ ਦੇ ਵਿੱਚ ਸਾਰੀ ਜਿਹੜੀ ਸੂਬੇ ਦੀ ਉੱਪਰਲੀ ਜਿਹੜੀ ਲੀਡਰਸ਼ਿਪ ਹੈ ਉਹ ਪ੍ਰਗਟ ਸਿੰਘ ਦੀ ਅਗਵਾਈ ਨੂੰ ਮਨਜ਼ੂਰ ਕਰਦੀ ਹੈ ਅਗਵਾਈ ਦੇ ਵਿੱਚ ਤੁਰਦੀ ਹੈ ਤੇ ਜਾਂ ਉੱਪਰੋਂ ਉੱਪਰੋਂ ਜਿਹੜਾ ਹੈਗਾ ਉੱਪਰਲੇ ਮਨੋਂ ਜਿਹੜਾ ਹੈਗਾ ਉਹ ਅਗਵਾਈ ਦੇ ਵਿੱਚ ਤੁਰਦੀ ਹੈ ਇਹ ਇਹ ਗੱਲ ਬਹੁਤ ਜਿਹੜੀ ਇੰਪੋਰਟੈਂਟ ਹੈ ਜਿਹੜੀ ਬਹੁਤ ਮਹੱਤਵਪੂਰਨ ਹੈ ਉਹਦਾ ਇੱਕ ਕਾਰਨ ਰਣਜੋਤ ਜੀ ਇਹ ਵੀ ਹੈ ਕਿ ਸੂਬੇ ਦੇ ਵਿੱਚ ਹੁਣ ਆਮ ਆਦਮੀ ਪਾਰਟੀ ਨੂੰ ਜਿਹੜੀ ਟੱਕਰ ਦੇਣ ਦੀ ਸਮਰੱਥਾ ਦੇ ਵਿੱਚ ਉਹ ਕਾਂਗਰਸ ਹੀ ਹੈ ਕਿਉਂਕਿ ਕਾਂਗਰਸ ਕੋਲੇ ਕੇਡਰ ਵੀ ਹੈਗਾ ਸਾਰਾ ਕੁਛ ਹੈਗਾ ਕਿਉਂਕਿ ਦੂਜੀਆਂ ਪੋਲੀਟੀਕਲ ਪਾਰਟੀਆਂ ਅਜੇ ਪਿੱਛੇ ਤੁਰ ਰਹੀਆਂ ਨੇ ਹਾਲਾਂਕਿ ਚਲੋ ਭਾਵੇਂ ਅਕਾਲੀ ਦਲ ਦਾ ਜਿਹੜਾ ਵਾਰਸ ਪੰਜਾਬ ਵਾਲਾ ਧੜਾ ਤੇ ਉਹਦੀ ਵੀ ਸਰਗਰਮੀ ਜਾਂ ਉਹਨੂੰ ਹੁੰਗਾਰਾ ਜਿਹੜਾ ਹੈਗਾ ਤੇ ਉਹ ਦੂਜੇ ਅਕਾਲੀ ਦਲਾਂ ਦੇ ਮੁਕਾਬਲੇ ਜਿਹੜਾ ਹੈ ਉਹ ਵੱਧ ਮਿਲ ਰਿਹਾ ਤੇ ਪਰ ਇਹਦੇ ਬਾਵਜੂਦ ਵੀ ਕਿਉਂਕਿ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਨੇ ਜਿਹੜਾ ਹੈ ਉਹਦੀ ਕਾਰਗੁਜ਼ਾਰੀ ਹੈ ਪਿਛਲੇ 4.5 ਸਾਲਾਂ ਦੀ ਤੇ ਠੀਕ ਹੈ ਅਲੱਗ ਅਲੱਗ ਖੇਤਰਾਂ ਦੇ ਵਿੱਚ ਅਲੱਗ ਅਲੱਗ ਗੱਲਾਂ ਹੁੰਦੀਆਂ ਨੇ ਤੇ ਪਰ ਲੋਕਾਂ ਚ ਅਜੇ ਉਹਦੀ ਥਾਂ ਹੈਗੀ ਹੈ ਤੇ ਇਹ ਨੀ ਕਿ ਉਹ ਵਿਸਰੀ ਨੀ ਪਾਰਟੀ ਜਾਂ ਉਸ ਦੇ ਲੀਡਰ ਲੋਕਾਂ ਤੋਂ ਤੇ ਇਸ ਦੇ ਦੌਰਾਨ ਜੇ ਜਿਹੜੀ ਹੈ ਟੱਕਰ ਦੇਣ ਦੀ ਸਮਰੱਥਾ ਦੇ ਵਿੱਚ ਹੈ ਤਾਂ ਉਹ ਜਿਹੜੀ ਉਹ ਕਾਂਗਰਸ ਹੈ ਕਿਉਂਕਿ ਪਿਛਲੀਆਂ ਜਦੋਂ ਆਪਾਂ ਅਨੈਲਿਸਿਸ ਕਰਦੇ ਹਾਂ 2022 ਦੀਆਂ ਜਿਹੜੀਆਂ ਚੋਣਾਂ ਨੇ ਉਹਦੇ ਵਿੱਚ ਵੀ ਜਿਹੜੇ ਜਿੱਥੋਂ ਨਹੀਂ ਜਿੱਤ ਸਕੇ ਕਾਂਗਰਸ ਦੇ MLA ਘੱਟੋ ਘੱਟ ਦੂਜੇ ਥਾਂ ਤੇ ਇਹੀ ਪਾਰਟੀ ਦੇ MLA ਰਹੇ ਨੇ ਤੇ ਹੁਣ ਇਹ ਆਪਣੇ ਆਪ ਨੂੰ ਲੋਕਾਂ ਚ ਕਿੰਨਾ ਲਿਜਾ ਸਕਦੇ ਨੇ ਜਾਂ ਕਿੰਨੀ ਇਕਜੁੱਟਤਾ ਹਾਸਲ ਕਰ ਸਕਦੇ ਨੇ ਇਹਦੇ ਤੇ ਬਹੁਤ ਨਿਰਭਰ ਕਰਦਾ ਹੈ ਕਿਉਂਕਿ ਚੱਕਰ ਇਹ ਹੈਗਾ ਕਿ ਪਿਛਲੇ ਸਮੇਂ ਦੇ ਦੌਰਾਨ ਜਦੋਂ ਚਰਨ ਸਿੰਘ ਚੰਨੀ ਜਿਹੜੇ ਸੀਗੇ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਗਿਆ ਕੈਪਟਨ ਅਮਰਿੰਦਰ ਸਿੰਘ ਨੂੰ ਹਟਾ ਕੇ ਤੇ ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਥੋੜਾ ਜਿਹਾ ਉਹਨਾਂ ਨੂੰ ਸਮਾਂ ਮਿਲਿਆ ਕਾਰਜਕਾਲ ਜਿਹੜਾ ਉਹਨਾਂ ਦਾ ਰਿਹਾ ਤੇ ਉਹਦੇ ਦੌਰਾਨ ਕੋਈ ਉਹ ਨਹੀਂ ਕਰ ਸਕੇ ਕੋਈ ਏਦਾਂ ਦੀ ਕਾਰਗੁਜ਼ਾਰੀ ਨਹੀਂ ਦਿਖਾ ਸਕੇ ਜਿੱਥੋਂ ਇਹ ਲੱਗੇ ਕਿ ਹਾਂ ਕਾਂਗਰਸ ਹੀ ਜਿਹੜਾ ਹੈ ਅੱਗੋਂ ਕੰਟੀਨਿਊ ਕਰੇ ਤੇ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਤੱਕ ਜਿਹੜਾ ਹੈ ਕਾਫੀ ਜਿਹੜਾ ਹੈ ਸੂਬੇ ਦਾ ਜਿਹੜਾ ਕਾਫੀ ਕਈ ਪੱਖਾਂ ਤੋਂ ਜਿਹੜਾ ਹੈ ਏਦਾਂ ਦਾ ਨਿਘਾਰ ਆ ਚੁੱਕਿਆ ਸੀ ਜਾਂ ਏਦਾਂ ਦੀਆਂ ਸਰਗਰਮੀਆਂ ਸ਼ੁਰੂ ਹੋ ਗਈਆਂ ਸੀ ਤੇ ਉਹਨਾਂ ਦੇ ਜਿਹੜੇ ਬਹੁਤ ਸਾਰੀਆਂ ਗੱਲਾਂ ਸੀ ਕਿਉਂਕਿ ਉਹ ਇੱਕ ਕੰਟੀਨਿਊਟੀ ਚੋਂ ਆ ਰਹੀਆਂ ਸੀ ਕੈਪਟਨ ਅਮਰਿੰਦਰ ਸਿੰਘ ਤੋਂ ਪਹਿਲਾਂ ਅਕਾਲੀ ਦਲ BJP ਦੀ ਲਗਾਤਾਰ ਇੱਥੇ 10 ਸਾਲ ਸਰਕਾਰ ਰਹੀ ਤੇ ਉਹ ਫਿਰ ਉਸਦੇ ਦੌਰਾਨ ਕੋਈ ਬਹੁਤਾ ਸੁਧਾਰ ਨਾ ਹੋਣ ਕਰਕੇ ਲੋਕ ਨਾਰਾਜ਼ ਸੀਗੇ ਉਹਨਾਂ ਨੂੰ ਇਹ ਲੱਗਦਾ ਸੀ ਕਿ ਜੇ ਹੁਣ ਆਮ ਆਦਮੀ ਪਾਰਟੀ ਆ ਗਈ ਸ਼ਾਇਦ ਇਹ ਇੱਕੋ ਦਮ ਜਿਹੜਾ ਹੈਗਾ ਇਹ ਸਾਰਾ ਨਕਸ਼ਾ ਜਿਹੜਾ ਹੈ ਉਹ ਬਦਲ ਜਾਊਗਾ ਕਈ ਮਾਮਲਿਆਂ ਦੇ ਵਿੱਚ ਉਹ ਨਹੀਂ ਪੋਸੀਬਲ ਹੋ ਸਕਿਆ ਜਿਵੇਂ ਖਾਸ ਕਰਕੇ ਨਸ਼ਿਆਂ ਤੇ ਠੱਲ ਪਾਉਣ ਵਾਲੀ ਗੱਲ ਹੈ ਤੇ ਉਹਦੇ ਤੇ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਕੋਈ ਬਹੁਤੀ ਠੀਕ ਹੈ ਉਹ ਭਾਵੇਂ ਕੰਪੇਨ ਚੱਲਦੀ ਹੈ ਯੁੱਧ ਨਸ਼ਿਆਂ ਵਿਰੁੱਧ ਇਹ ਸਾਰਾ ਕੁਛ ਤੇ ਪਰ ਉਵੇਂ ਜਿਵੇਂ ਉਮੀਦ ਸੀ ਕਿ ਕੁਦਮ ਖੁਸ਼ਹਾਲੀ ਆ ਜਾਏਗੀ ਨਸ਼ੇ ਖਤਮ ਹੀ ਹੋ ਜਾਣਗੇ ਉੱਡ ਪੁੱਟ ਜਾਣਗੇ ਤੇ ਉਵੇਂ ਜਿਹੜਾ ਨਹੀਂ ਹੋ ਸਕਿਆ ਜਿਹੜੇ ਮੁੱਦੇ ਉਦੋਂ ਆਮ ਆਦਮੀ ਪਾਰਟੀ ਉਠਾਉਂਦੀ ਸੀ ਉਹ ਹੁਣ ਇਸ ਦੇ ਖਿਲਾਫ ਕਾਂਗਰਸ BJP ਅਕਾਲੀ ਇਹ ਸਾਰੇ ਉਠਾ ਰਹੇ ਨੇ ਤੇ ਠੀਕ ਹੈ ਕਈ ਹੋਰ ਖੇਤਰਾਂ ਦੇ ਵਿੱਚ ਆਮ ਆਦਮੀ ਪਾਰਟੀ ਜਿਵੇਂ ਨਹਿਰੀ ਪਾਣੀ ਚ ਵਾਧਾ ਕਰਨ ਚ ਜਿਹੜਾ ਹੈਗਾ ਟੇਲਾਂ ਤੱਕ ਪਾਣੀ ਪਹੁੰਚਾਉਣ ਚ ਤੇ ਜਾਂ ਜਿਹੜੀ ਹੈ ਲੋਕਾਂ ਨੂੰ ਬਿਜਲੀ ਤੋਂ ਰਾਹਤ ਦੇਣ ਚ ਇਹੋ ਜਿਹੀਆਂ ਕਈ ਗੱਲਾਂ ਚ ਠੀਕ ਹੈ ਉਹਨਾਂ ਨੇ ਕੰਮ ਕੀਤਾ ਤੇ ਪਰ ਹੁਣ ਇਹ ਹੈ ਕਿ ਕਾਂਗਰਸ ਜਿਹੜੇ ਹੈਗੇ ਆ ਮੁੱਦੇ ਲੋਕਾਂ ਦੇ ਉਹਨਾਂ ਨੂੰ ਕਿਸ ਤਰੀਕੇ ਨਾਲ ਉਠਾਉਂਦੀ ਹੈ ਇਹਦੇ ਤੇ ਕਾਫੀ ਜਿਹੜਾ ਹੈ ਉਹ ਨਿਰਭਰ ਕਰੇਗਾ ਤੇ ਕਿਉਂਕਿ ਉਧਰੋਂ ਸੁਖਬੀਰ ਬਾਦਲ ਹੋਰਾਂ ਨੇ ਆਪਣੀ ਕੰਪੇਨ ਸ਼ੁਰੂ ਕੀਤੀ ਹੈ ਤੇ ਉਧਰੋਂ ਪੰਜਾਬ ਦੇ ਮੁੱਖ ਮੰਤਰੀ ਦੀ ਅਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਨੇ ਉਸ ਤੋਂ ਪਹਿਲਾਂ ਹੀ ਸ਼ੁਰੂ ਕੀਤੀ ਹੋਈ ਹੈ ਘਰ ਘਰ ਜਿਹੜੀ ਜਾਣ ਦੀ ਮੁਹਿੰਮ ਹੈ ਤੇ ਹੁਣ ਅਕਾਲੀ ਦਲ ਨੇ ਵੀ ਸ਼ੁਰੂ ਕਰ ਦਿੱਤੀ ਹੈ ਹੁਣ ਕਾਂਗਰਸ ਆਉਣ ਵਾਲੇ ਸਮੇਂ ਚ ਪ੍ਰਗਟ ਸਿੰਘ ਦੀ ਅਗਵਾਈ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਉਹ ਲੋਕਾਂ ਦੇ ਨਾਲ ਤਾਲਮੇਲ ਬਿਠਾਉਣ ਦੀ ਗੱਲ ਕਰਦੀ ਹੈ ਕੀ ਸਿਰਫ ਧਰਨੇ ਤੇ ਮੁਜ਼ਾਹਰੇ ਕਰਕੇ ਜਾਂ ਸਿਰਫ ਬੈਰੀਕੇਡ ਤੋੜਨ ਤੇ ਪਾਣੀ ਦੀਆਂ ਵਿਛਾੜਾਂ ਦੀਆਂ ਜਿਹੜੀਆਂ ਤਸਵੀਰਾਂ ਜਿਹੜੀਆਂ ਉਹ ਲਵਾ ਕੇ ਜਾਂ ਗ੍ਰਿਫਤਾਰੀਆਂ ਲਵਾ ਕੇ ਉਸ ਨਾਲ ਜਿਹੜੀ ਹੈ ਉਹ ਪੰਜਾਬ ਦੇ ਲੋਕਾਂ ਚ ਆਪਣਾ ਜਿਹੜਾ ਹੈ ਉਹ ਦੱਸਣਾ ਚਾਹੁੰਦੀ ਹੈ ਆਪਣੀ ਕਾਰਗੁਜ਼ਾਰੀ ਜਾਂ ਵਾਕਈ ਜਿਹੜੀਆਂ ਲੋਕਾਂ ਜਾ ਕੇ ਤੇ ਲੋਕਾਂ ਨੂੰ ਨਾਲ ਜੋੜ ਕੇ ਕੋਈ ਗੱਲ ਕਰਨਾ ਚਾਹੁੰਦੀ ਹੈ ਇਹਦੇ ਚ ਰਣਜੋਤ ਜੀ ਇੱਕ ਜਿਹੜੀ ਸਮੱਸਿਆ ਆ ਰਹੀ ਹੈ ਹੁਣ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਹ ਸਮੱਸਿਆ ਆ ਰਹੀ ਹੈ ਅਕਾਲੀ ਦਲ ਨੂੰ ਵੀ ਆ ਰਹੀ ਹੈ BJP ਨੇ ਪਿੱਛੇ ਇੱਥੇ ਵੱਡੀ ਕੰਪੇਨ ਚਲਾਈ ਆਪਣੀ ਜਾਣੇ ਵੱਡੇ ਆਗੂ ਆਏ ਉਹਨਾਂ ਦੇ ਸ਼ੁਰੂਆਤ ਕੰਪੇਨ ਦੀ ਨਿਤਿਨ ਨਵੀਨ ਜਿਹੜੇ ਕੌਮੀ ਪ੍ਰਧਾਨ ਹੈ ਬੀਜੇਪੀ ਦੇ, ਉਹਨਾਂ ਨੇ ਕੀਤੀ ਤੇ ਸਮਾਪਤੀ ਜਲੰਧਰ ਦੇ ਵਿੱਚ ਅਮਿਤ ਸ਼ਾਹ ਨੇ ਆ ਕੇ ਕੀਤੀ। ਪਰ ਉਹਨਾਂ ਨੂੰ ਵੀ ਨਾਲ, ਠੀਕ ਹੈ ਉਹਨਾਂ ਦੇ ਜਿੰਨੇ ਕੁ ਪਾਰਟੀ ਵਰਕਰ ਕੇਡਰ ਆ ਉਹ ਹਰ ਥਾਂ ਚਲੇ ਜਾਂਦੇ ਸੀ, ਪਰ ਆਮ ਲੋਕਾਂ ਦਾ ਉਵੇਂ ਹੰਗਾਰਾ ਜਿਹੜਾ ਉਹਨਾਂ ਨੂੰ ਨਹੀਂ ਮਿਲਿਆ। ਤੇ ਜਾਂ ਚਲੋ ਕਿਤੇ ਮੋਟੀਵੇਟ ਕਰਕੇ ਕੁਛ ਲੋਕ ਆ ਵੀ ਗਏ, ਤੇ ਇਹੀ ਹਾਲਤ ਜਿਹੜੀ ਹੈ ਉਹ ਅਕਾਲੀ ਦਲ ਦੀ ਹੈ। ਇਹ ਹੁਣ ਕਾਂਗਰਸ ਵੀ ਇਹ, ਕਿਉਂਕਿ ਹੁਣ ਤੱਕ ਕਾਂਗਰਸ ਨੇ ਕੋਈ ਏਦਾਂ ਦਾ ਕੋਈ ਵੱਡਾ ਇਕੱਠ, ਕੋਈ ਰੈਲੀ ਜਾਂ ਕੋਈ ਏਦਾਂ ਦੀ ਕੀਤੀ ਨੀ, ਤੇ ਹੁਣ ਚਾਹੀਦਾ ਤਾਂ ਇਹ ਹੈ ਕਿ ਲੋਕਾਂ ਚ ਆਪਣੀ ਗੱਲ ਲੈ ਕੇ ਜਾਣ, ਜਾਂ ਉਹਨਾਂ ਦੀ ਜੇ ਸਰਕਾਰ ਆਉਂਦੀ ਹੈ ਲੋਕ ਉਹਨਾਂ ਨੂੰ ਸੱਤਾ ਚ ਲਿਆਉਂਦੇ ਆ ਤਾਂ ਉਹਨਾਂ ਕੋਲੇ ਕੀ ਰੋਡ ਮੈਪ ਹੈ ਪੰਜਾਬ ਦੀ ਡਿਵੈਲਪਮੈਂਟ ਵਾਸਤੇ, ਜਾਂ ਪੰਜਾਬ ਦੇ ਲੋਕਾਂ ਨੂੰ ਗੁਰਬਤ ਦੀ, ਨਸ਼ਿਆਂ ਦੀ ਜਿਹੜੀ ਜਲਣ ਆ ਇਹਦੇ ਚੋਂ ਕੱਢਣ ਵਾਸਤੇ, ਤੇ ਇਹ ਜਿਹੜਾ ਹੈਗਾ ਸਭ ਤੋਂ ਵੱਧ ਜ਼ਰੂਰੀ ਹੈ। ਹੁਣ ਇੱਥੇ ਫਿਰ ਉਹੀ ਸਮੱਸਿਆ ਜਿਹੜੀ ਹੈ ਉਹ ਅਜੇ ਸਾਹਮਣੇ, ਠੀਕ ਹੈ ਅਜੇ ਤਾਂ ਪ੍ਰਗਟ ਸਿੰਘ ਇਹ ਚ ਕੋਈ ਸ਼ੱਕ ਨੀ ਇਮਾਨਦਾਰ ਆਗੂ ਹੈ, ਹਲੀਮੀ ਵਾਲੇ ਆਗੂ ਹੈ, ਕੋਈ ਵਾਧੂ ਦੀ ਕਿਸੇ ਐਵੇਂ ਜਿਹੜੀ ਇਲਜ਼ਾਮ ਤਰਾਸ਼ੀ ਵਾਲਾ ਸੁਭਾਅ ਨਹੀਂ ਕਿ ਐਵੇਂ ਚਿੱਕੜੋਛਾਲੀ ਜੋ ਵਿਰੋਧੀਆਂ ਦੇ ਉੱਪਰ, ਤੇ ਪਰ ਕੀ ਹੁਣ ਆਪਣੇ ਜਿਹੜੀ ਨਾਲ ਜਿਹੜੀ ਲੀਡਰਸ਼ਿਪ ਹੈ ਸੂਬੇ ਦੀ ਪੂਰੀ ਉਹਨੂੰ ਨਾਲ ਲੈ ਕੇ ਉਹ ਕਿਤੇ ਲੋਕਾਂ ਨੂੰ ਲਾਭਬੰਦ ਕਰਨਗੇ ਜਾਂ ਕਿੰਨਾ ਮੁੱਦਿਆਂ ਤੇ ਕਰਨਗੇ, ਇਹ ਇੱਕ ਵੱਡਾ ਸਵਾਲ ਹੈ। ਕਿਉਂਕਿ ਚੋਣਾਂ ਤਾਂ ਸਿਰ ਤੇ ਆ ਗਈਆਂ ਨੇ, 3 ਮਹੀਨੇ ਤੋਂ ਵੀ ਘੱਟ ਸਮਾਂ ਤਾਂ ਇਸ ਸਾਲ ਦਾ ਹੀ ਰਹਿ ਗਿਆ, ਤੇ ਫਰਵਰੀ ਦੇ ਅੱਧ ਤੱਕ ਚੋਣਾਂ ਹੋ ਜਾਣੀਆਂ ਜ਼ਰੂਰੀ ਹੈ, ਕਿਉਂਕਿ ਮਾਰਚ ਦੇ ਵਿੱਚ ਇਹ ਸਰਕਾਰ ਬਣੀ ਸੀਗੀ, ਉਸ ਤੋਂ ਪਹਿਲਾਂ ਪਹਿਲਾਂ ਨਵੀਂ ਅਸੈਂਬਲੀ ਦਾ ਚੁਣਿਆ ਜਾਣਾ ਜ਼ਰੂਰੀ ਹੈ। ਤੇ ਹੁਣ ਇੰਨੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਕੀ ਕੁਛ, ਕਿੰਨਾ ਕੁਛ ਜਿਹੜਾ ਹੈ ਉਹ ਕਰ ਸਕਦੇ ਨੇ। ਮੇਰਾ ਖਿਆਲ ਹੈ ਕਿ ਪ੍ਰਗਟ ਸਿੰਘ ਹੋਰਾਂ ਦੇ ਕਿਤੇ ਨਾ ਕਿਤੇ ਇਹ ਗੱਲ ਚੱਲ ਰਹੀ ਹੈ ਕਿ ਜਿਹੜੀ ਕੇਂਦਰੀ ਲੀਡਰਸ਼ਿਪ ਨੂੰ ਇੱਕ ਵਾਰੀ ਮਿਲ ਕੇ ਤੇ ਉਹਨਾਂ ਦੇ ਰਾਹੀਂ ਹੀ ਜਿਹੜਾ ਹੈ ਉਹ ਇੱਕ ਤਰੀਕੇ ਦਾ ਦਬਾਅ ਪਾਇਆ ਜਾਵੇ ਸੂਬੇ ਦੀ ਲੀਡਰਸ਼ਿਪ ਦੇ ਉੱਪਰ ਕਿ ਉਹ ਨਾਲ ਤੁਰਨ ਜਾਂ ਸਾਂਝੇ ਤੌਰ ਤੇ ਤੁਰਨ। ਇੱਕ ਗੱਲ ਜਿਹੜੀ ਉਹ ਸਾਫ਼ ਹੈ ਕਿ ਜੇ ਇਕੱਠੇ ਨਹੀਂ ਹੁੰਦੇ ਤਾਂ ਫੇਰ ਕੋਈ ਜਿਹੜਾ ਹੈਗਾ ਉਵੇਂ ਦਾ ਸਕੋਪ ਨਹੀਂ ਬਣਦਾ, ਕਿਉਂਕਿ ਖੇਮਿਆਂ ਦੇ ਵਿੱਚ ਵੰਡੇ ਹੋਏ ਨੇ, ਇਹਦੇ ਨਾਲ ਕੇਡਰ ਵੀ ਖੇਮਿਆਂ ਚ ਵੰਡਿਆ ਜਾਂਦਾ, ਤੇ ਹਰੇਕ ਦੇ ਆਪਣੇ ਸੈਕੰਡ ਫਰੰਟ ਲਾਈਨ ਦੇ ਲੀਡਰ ਨੇ ਜਿਹੜੇ ਕਿਸੇ ਇੱਕ ਨੂੰ ਲੀਡਰ ਨਹੀਂ ਮੰਨਦੇ, ਉਹ ਆਪਣੋ ਆਪਣੇ ਲੀਡਰ ਮੰਨਦੇ ਆ। ਜਿਵੇਂ ਜਿਹੜਾ ਹੈਗਾ ਪ੍ਰਤਾਪ ਸਿੰਘ ਬਾਜਵੇ ਦੇ ਆਪਣੇ ਉੱਥੇ ਅੱਗੇ ਆਗੂ ਨੇ ਹੇਠਲੇ ਜਿਹੜੇ ਪ੍ਰਤਾਪ ਸਿੰਘ ਬਾਜਵੇ ਨੂੰ ਆਪਣਾ ਲੀਡਰ ਮੰਨਦੇ, ਇਸੇ ਤਰ੍ਹਾਂ ਤ੍ਰਿਪਤ ਰਜਿੰਦਰ ਸਿੰਘ ਬਾਜਵੇ ਨੂੰ ਆਪਣਾ ਲੀਡਰ ਮੰਨਦੇ, ਸੁੱਖੀ ਰੰਧਾਵੇ ਨੂੰ ਆਪਣਾ ਲੀਡਰ ਹੋਰ ਮੰਨਦੇ, ਜਿਹੜੇ ਇਸੇ ਤਰ੍ਹਾਂ ਚੰਨੀ ਦੇ ਆਪਣੇ ਜਿਹੜਾ ਹੈਗਾ ਹਲਕਾ ਉਹਦੇ ਚ, ਤੇ ਹੁਣ ਉਹਨਾਂ ਨੂੰ ਇਹ ਛੱਡ ਕੇ ਇਹ ਜਿਹੜੀ ਹੈ ਇੱਕ ਭਾਵਨਾ ਲਿਆਉਣੀ ਪਏਗੀ ਕਿ ਜਿਹੜਾ ਉਹਨਾਂ ਦਾ ਇੱਕੋ ਇੱਕ ਲੀਡਰ ਪ੍ਰਗਟ ਸਿੰਘ ਹੈ ਜਿਹਦੀ ਅਗਵਾਈ ਦੇ ਵਿੱਚ ਇਹ ਸਾਰਾ ਕੁਛ ਕਰਨਾ। ਸੋ ਇਹ ਚੈਲੰਜਸ ਕਾਫੀ ਵੱਡੇ ਨੇ, ਇਹ ਇੰਨੀ ਛੋਟੇ ਨਹੀਂ। ਇੱਕ ਤਾਂ ਇਹ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਸੂਬਾ ਜਿਹੜੀ ਲੀਡਰਸ਼ਿਪ ਹੈ ਜਿਹੜੀ ਸਾਰੀ ਤੇ ਆਗੂ ਨੇ ਜਿਹੜੇ ਸੀਨੀਅਰ ਆਗੂ, ਕਿਉਂਕਿ ਇਹਦੇ ਚ ਪ੍ਰਗਟ ਸਿੰਘ ਤੋਂ ਵੀ ਸੀਨੀਅਰ ਬੈਠੇ ਨੇ, ਬਾਜਵਾ ਸਾਹਿਬ ਵਰਗੇ ਹੋਰ ਲੀਡਰ ਜਾਂ ਕੁਛ ਜਿਹੜੇ ਚੁੱਪ ਕਰੇ ਬੈਠੇ ਨੇ ਕਦੇ ਕਦੇ ਬੋਲਦੇ ਨੇ, ਤੇ ਉਹਨਾਂ ਨੂੰ ਵੀ ਨਾਲ ਲੈ ਕੇ ਚੱਲਣਾ ਪਊਗਾ ਤਾਂ ਕਿਤੇ ਜਾ ਕੇ ਜਿਹੜਾ ਹੈ ਉਹ ਕਾਂਗਰਸ ਦੀ ਹੁਣ ਗੱਲ ਇੱਥੇ ਚੱਲ ਸਕਦੀ ਹੈ। ਠੀਕ ਹੈ, ਕਾਂਗਰਸ ਦੀ ਕਾਰਗੁਜ਼ਾਰੀ ਪਿਛਲੀ ਇਲੈਕਸ਼ਨ ਚ ਕੋਈ ਇੰਨੀ ਮਾੜੀ ਵੀ ਨਹੀਂ ਸੀ, ਤੇ ਕਿਉਂਕਿ 2 MLA ਤਾਂ ਉਹਨਾਂ ਨੇ ਜਿੱਤ ਹੀ ਗਏ ਸੀਗੇ, ਤੇ ਬਾਕੀ ਬਹੁਤੀਆਂ ਥਾਵਾਂ ਤੇ ਦੂਸਰੇ ਸਥਾਨ ਤੇ ਕਾਂਗਰਸ ਦੇ ਹੀ ਜਿਹੜੇ ਸੀ MLA, ਕਾਂਗਰਸ ਦੇ ਉਮੀਦਵਾਰ ਹੀ ਜਿਹੜੇ ਉਹ ਰਹੇ ਸੀ। ਤੇ ਪਰ ਹੁਣ ਨਵੇਂ ਸਿਰੋਂ ਇੱਕ ਤਰੀਕੇ ਦੀ ਗੱਲ ਸ਼ੁਰੂ ਕਰਨੀ ਪਏਗੀ, ਕਿਉਂਕਿ ਜੋ ਨੁਕਸਾਨ ਕਾਂਗਰਸ ਨੂੰ ਪਿਛਲੇ ਆਗੂਆਂ ਨੇ ਕਰ ਦਿੱਤਾ, ਜਿਹਦੇ ਚ ਕੈਪਟਨ ਅਮਰਿੰਦਰ ਸਿੰਘ, ਜਾਖੜ ਸਾਹਿਬ, ਰਾਣਾ ਸੋਢੀ, ਕਿਉਂਕਿ ਜਿਹੜੇ ਕਾਂਗਰਸੀ ਹੋ ਕੇ ਵੀ ਕਾਂਗਰਸੀ ਨਹੀਂ ਰਹੇ, ਉਹਨਾਂ ਨੇ ਕਾਂਗਰਸ ਰਹਿੰਦੇ ਜਿਹੜੀ ਸੀ ਆਪਣੇ ਅੰਦਰ ਖਾਤੇ ਗੰਢ ਧੁੱਪ BJP ਨਾਲ ਕਰਕੇ ਜਾਂ ਜਿਸ ਤਰ੍ਹਾਂ ਵੀ, ਤੇ ਕਿਉਂਕਿ ਇਹ ਤਾਂ ਹੁੰਦਾ ਨੀ ਕਿ ਗੱਲ ਰਾਤੋ ਰਾਤ ਵਾਪਰ ਜਾਂਦੀ ਹੈ, ਤੇ ਉਹ ਜਿਹੜਾ ਹੈ ਉਹਨੂੰ ਕਿਵੇਂ ਪੂਰਾ ਕਰਨਾ, ਕਿਵੇਂ ਕੇਡਰ ਨੂੰ ਫੇਰ ਨਾਲ ਜੋੜਨਾ, ਕਿਵੇਂ ਜਿਹੜਾ ਹੈਗਾ ਪਿੰਡਾਂ ਸ਼ਹਿਰਾਂ ਤੱਕ ਲੋਕਾਂ ਨੂੰ ਜਾ ਕੇ ਦੱਸਣਾ ਕਿ ਕਾਂਗਰਸ ਅਜੇ ਹੈਗੀ ਹੈ। ਕਿਉਂਕਿ ਬਾਕੀ ਥਾਵਾਂ ਤੇ ਤਾਂ ਜਿਵੇਂ ਜਾਂ BJP ਪ੍ਰਚਾਰ ਕਰ ਰਹੀ ਹੈ ਪੂਰੇ ਦੇਸ਼ ਦੇ ਵਿੱਚ ਕਿ ਕਾਂਗਰਸ ਹੁਣ ਹੇਠਾਂ ਵੱਲ ਜਾ ਰਹੀ ਹੈ, ਕਾਂਗਰਸ ਬਿਲਕੁਲ ਖਤਮ ਹੋ ਜਾਏਗੀ, ਜਿਹੜਾ ਹੈਗਾ ਉਹਨਾਂ ਦਾ ਏਜੰਡਾ ਵੀ ਇਲੈਕਸ਼ਨਾਂ ਦਾ ਇਹ ਰਿਹਾ, ਜਾਂ ਇੱਕ ਪੋਲੀਟੀਕਲ ਏਜੰਡਾ ਵੀ ਹੈ ਕਿ ਜਿਹੜਾ ਹੈਗਾ ਵਿਦਆਊਟ ਕਾਂਗਰਸ ਇੰਡੀਆ ਇਸ ਵਾਲਾ। ਤੇ ਪਰ ਪੰਜਾਬ ਚ ਬਹੁਤਾ ਏਦਾਂ ਨਹੀਂ ਚੱਲਦਾ ਸੀ, ਹੋਰ ਸੂਬੇ ਵੀ ਹੈਗੇ ਆ ਜਿੱਥੇ ਕਾਂਗਰਸ ਦੁਆਰਾ ਸੱਤਾ ਚ ਆਈ ਹੈ, ਵਾਰ ਵਾਰ ਪੂਰੇ ਕੰਪੀਟੀਸ਼ਨ ਦੇ ਵਿੱਚ ਰਹੀ ਹੈ। ਹੁਣ ਕੇਰਲਮ ਦੇ ਵਿੱਚ ਵੀ ਤਾਂ ਕਾਂਗਰਸ ਨੇ ਸਰਕਾਰ ਬਣਾਈ ਹੈ, ਇਸ ਤੋਂ ਪਹਿਲਾਂ ਕਰਨਾਟਕਾ ਚ ਬਣਾਈ ਹੈ, ਤੇ ਪਰ ਜਿਹੜਾ ਇੱਕ ਪੂਰੇ ਮੁਲਕ ਦੇ ਵਿੱਚ ਇੱਕ ਤਰ੍ਹਾਂ ਦਾ ਇਹ ਇੱਕ ਨੈਰੇਟਿਵ ਜਿਹੜਾ ਹੈਗਾ ਉਹ ਸਿਰਜ ਦਿੱਤਾ ਜਾਂਦਾ, ਤੇ ਉਹਦਾ ਅਸਰ ਕਿਤੇ ਨਾ ਕਿਤੇ ਥੋੜਾ ਜਿਹਾ ਮੋਟਾ ਫੇਰ ਵੀ ਜਾਂਦਾ ਹੀ ਹੈ। ਤੇ ਹੁਣ ਜਿਹੜਾ ਹੈ ਕਾਂਗਰਸ ਲਈ ਇੱਥੇ ਇੱਕ ਪੰਜਾਬ ਦੇ ਵਿੱਚ ਬਹੁਤ ਵਧੀਆ ਮੌਕਾ ਹੈ ਆਉਂਦੀਆਂ 2027 ਦੀਆਂ ਚੋਣਾਂ ਵਾਸਤੇ। ਇੱਕ ਤਾਂ ਇਹ ਹੈ ਕਿ ਕਿਉਂਕਿ ਐਂਟੀ ਇਨਕੰਬੈਂਸੀ ਜਿਹੜਾ ਫੈਕਟਰ ਹੁੰਦਾ ਜਿਹਦੀ ਸਰਕਾਰ ਹੁੰਦੀ ਹੈ ਉਸ ਵੇਲੇ, ਉਹ ਜ਼ਰੂਰੀ ਨਹੀਂ ਕਿ ਸਾਰੇ ਲੋਕ ਉਹ ਤੋਂ ਖੁਸ਼ ਹੁੰਦੇ ਆ, ਕੁਛ ਇੱਦਾਂ ਦੀਆਂ ਫੈਸਲੇ ਹੁੰਦੇ ਆ, ਕੁਛ ਲੋਕ ਪਿੰਡਾਂ ਦੇ ਵਿੱਚ ਹੀ ਧੜੇਬੰਦੀਆਂ ਹੁੰਦੀਆਂ ਨੇ, ਇੱਕ ਧੜਾ ਨਾਲ ਸਰਕਾਰ ਦੇ ਨਾਲ ਖੜੀ ਹੁੰਦੀ ਹੈ, ਦੂਜਾ ਧੜਾ ਖਿਲਾਫ ਹੁੰਦਾ, ਤੇ ਇਹ ਜਿਹੜੀਆਂ ਗੱਲਾਂ ਹੁੰਦੀਆਂ ਨੇ। ਤੇ ਦੂਜਾ ਇਹ ਕਿ ਇੱਥੇ ਦੂਜੀਆਂ ਪਾਰਟੀਆਂ ਦੀ ਕੋਈ ਏਡਾ ਬਹੁਤਾ ਵੱਡਾ ਵਜੂਦ ਹੈ ਨਹੀਂ ਹੈ, ਤੇ ਜੇ ਬੀਜੇਪੀ ਵੀ ਆਪਣੇ ਆਪ ਨੂੰ ਕੋਸ਼ਿਸ਼ ਕਰ ਰਹੀ ਹੈ, ਵਾਰ ਵਾਰ ਉਹਨਾਂ ਦੇ ਲੀਡਰ ਕਹਿ ਰਹੇ ਨੇ ਕਿ ਸਾਰੀਆਂ 117 ਸੀਟਾਂ ਤੇ ਚੋਣ ਲੜਾਂਗੇ, ਤੇ ਬੀਜੇਪੀ ਦੇ ਖਿਲਾਫ ਵੀ ਜੇ ਕੋਈ ਇੱਕ ਵੱਡੀ ਕੰਪੇਨ ਕੋਈ ਚਲਾ ਸਕਦੀ ਹੈ ਤਾਂ ਉਹ ਕਾਂਗਰਸ ਚਲਾ ਸਕਦੀ ਹੈ। ਸੂਬੇ ਦੀ ਸੱਤਾਧਾਰੀ ਜਿਹੜੀ ਪਾਰਟੀ ਹੈ ਆਮ ਆਦਮੀ ਪਾਰਟੀ, ਆਮ ਆਦਮੀ ਪਾਰਟੀ ਜਿਹੜੀ ਕੇਂਦਰੀ ਲੀਡਰਸ਼ਿਪ ਹੈ ਉਹ ਕਈ ਮਾਮਲਿਆਂ ਦੇ ਵਿੱਚ ਉਹਨਾਂ ਦੀਆਂ ਪੋਲਿਸੀ ਉਹੀ ਨੇ ਜਿਹੜੀਆਂ ਸੈਂਟਰ ਦੇ ਵਿੱਚ ਬੀਜੇਪੀ ਦੀਆਂ ਨੇ, ਇਸ ਕਰਕੇ ਉਹਨਾਂ ਕੋਲੇ ਜਿਹੜੀ ਉਦਾਂ ਦੀ ਕੋਈ ਗੱਲ ਜਿਹੜੀ ਉਹਨੂੰ ਉਹ ਕਾਟ ਕਰਨੀ ਜਾਂ ਉਹ ਬਹੁਤ ਉਹਨਾਂ ਲਈ ਮੁਸ਼ਕਲ ਹੈ। ਠੀਕ ਹੈ ਇੱਥੋਂ ਦੀ ਸੂਬੇ ਦੀ ਲੀਡਰਸ਼ਿਪ ਹੈ, ਭਾਵੇਂ ਭਗਵੰਤ ਸਿੰਘ ਮਾਨ ਹੈ, ਅਮਨ ਅਰੋੜਾ ਹੈ ਤੇ ਹਰਪਾਲ ਚੀਮਾ ਨੇ, ਉਹ ਹੋਰ ਨੇ, ਪਰ ਜਦੋਂ ਕੇਂਦਰ ਦੇ ਜਦੋਂ ਬੰਦੇ ਜਿਹੜਾ ਇਹਨਾਂ ਦੀ ਕੇਂਦਰੀ ਲੀਡਰਸ਼ਿਪ ਹੈ ਜੀ ਚ ਕੇਜਰੀਵਾਲ ਹੈ, ਸਿਸੋਦੀਆ ਹੈ ਜਾਂ ਹੋਰ ਲੀਡਰ ਨੇ, ਤੇ ਉਹ ਜਦੋਂ ਅੱਗੇ ਆਉਂਦੇ ਆ ਤੇ ਫਿਰ ਉੱਥੇ ਜਿਹੜੀਆਂ ਇੱਕ ਖਾਸ ਕਰਕੇ ਇੱਕ ਜਿਹੜੀਆਂ ਰੀਜਨਲ ਜਿਹੜੀਆਂ ਐਸਪਾਇਰੇਸ਼ਨ ਹੁੰਦੀਆਂ ਨੇ, ਜਿਹੜੀਆਂ ਐਸਪੀਰੇਸ਼ਨ ਹੁੰਦੀਆਂ ਨੇ ਉਹਨਾਂ ਦੇ ਉੱਤੇ ਫਿਰ ਉਹ ਪਿੱਛੇ ਹਟ ਜਾਂਦੇ ਆ ਇੱਕ ਤਰੀਕੇ ਦੇ, ਜਾਂ ਚੁੱਪ ਵੱਟ ਜਾਂਦੇ ਨੇ, ਕਿਉਂਕਿ ਉਹਨਾਂ ਦੇ ਵਿੱਚ ਵੀ ਇੱਕ ਨੈਸ਼ਨਲਿਜ਼ਮ ਸੁਪਰ ਨੈਸ਼ਨਲਿਜ਼ਮ ਵਾਲੀ ਗੱਲ ਹੈ। ਪਿਛਲੀ ਆਪਾਂ ਕਾਰਗੁਜ਼ਾਰੀ ਦੇਖਦੇ ਹਾਂ, ਜਦੋਂ ਧਾਰਾ 370 ਜੰਮੂ ਕਸ਼ਮੀਰ ਚ ਖਤਮ ਕਰਨੀ ਸੀ ਤੇ ਕਾਂਗਰਸ ਉਹਦਾ ਪੂਰਾ ਡਟ ਕੇ ਵਿਰੋਧ ਕਰ ਰਹੀ ਸੀ ਕਿ ਨਹੀਂ ਇਹ ਬੀਜੇਪੀ ਗਲਤ ਕਰ ਰਹੀ ਹੈ, ਉਦੋਂ ਇਹ ਆਮ ਆਦਮੀ ਪਾਰਟੀ ਵਰਗੀਆਂ ਪਾਰਟੀਆਂ ਨੇ ਉਹਦੇ ਹੱਕ ਚ ਜਿਹੜੀ ਸੀ ਉਹ ਵੋਟ ਪਾਈ। ਤੇ ਦੂਸਰਾ ਇਹ ਹੈ ਕਿ ਜਦੋਂ ਸੈਂਟਰ ਦੇ ਵਿੱਚ ਇਹ ਇੰਡੀਆ ਬਲੋਕ ਵਗੈਰਾ ਇੱਦਾਂ ਦਾ ਇਕੱਠਾ ਕੰਸੋਲੀਡੇਸ਼ਨ ਵਿਰੋਧੀ ਪਾਰਟੀਆਂ ਦੀ ਹੋ ਰਹੀ ਸੀ, ਠੀਕ ਹੈ ਕੁਛ ਐਕਟੀਵਿਟੀ ਦੇ ਵਿੱਚ ਇਕੱਠੇ ਹੋ ਜਾਂਦੇ ਆ, ਪਰ ਉੱਥੇ ਵੀ ਆਮ ਆਦਮੀ ਪਾਰਟੀ ਜਿਹੜੀ ਆ ਉਹ ਨਾਲ ਕਾਂਗਰਸ ਦੇ ਨਹੀਂ ਜੁੜੀ। ਇਸ ਕਰਕੇ ਕਾਂਗਰਸ ਲਈ ਇਸ ਵੇਲੇ ਮੌਕਾ ਹੈ ਬੀਜੇਪੀ ਨੂੰ ਕਾਊਂਟਰ ਕਰਨ ਵਾਸਤੇ ਅਕਾਲੀ ਦਲ ਦੇ ਨਾਲ, ਤਾਂ ਅਕਾਲੀ ਦਲ ਤਾਂ ਸ਼ੁਰੂ ਤੋਂ ਇਹ ਰਾਈਵਲ ਸਮਝਦਾ ਕਿ ਸ਼ੁਰੂ ਤੋਂ ਕਾਂਗਰਸ ਜਿਹੜੀ ਹੈ ਅਕਾਲੀ ਦਲ ਦੀ ਦੁਸ਼ਮਣ ਹੈ, ਜਾਂ ਇੱਦਾਂ ਦੇ ਨੈਰੇਟਿਵ ਜਿਹੜੇ ਹੈ ਅਕਾਲੀ ਦਲ ਅਕਾਲੀ ਲੀਡਰਾਂ ਵੱਲੋਂ ਸਿਰਜੇ ਜਾਂਦੇ ਆ, ਤੇ ਉਹਨਾਂ ਨੂੰ ਘੇਰਨ ਦੇ ਵਿੱਚ, ਤੇ ਫਿਰ ਜਿਹੜੀ ਐਂਟੀ ਇਨਕੰਬੈਂਸੀ ਜੋ ਫੈਕਟਰ ਹੁੰਦਾ ਹੈ ਤੇ ਉਹਨੂੰ ਤੁਸੀਂ ਉਸ ਨੂੰ ਕਿਵੇਂ ਜਿਹੜਾ ਹੈਗਾ ਭੁਨਾ ਸਕਦੇ ਹੋ ਜਾਂ ਕਿਵੇਂ ਉਹਨੂੰ ਆਪਦੇ ਹੱਕ ਚ ਭੁਗਤਾ ਸਕਦੇ ਹੋ, ਇਹ ਕਾਂਗਰਸ ਕੋਲ ਅਜੇ ਸਕੋਪ ਹੈਗਾ। ਪਰ ਗੱਲ ਉੱਥੇ ਆ ਕੇ ਖੜਦੀ ਹੈ ਕਿ ਜਿਹੜੀ ਸੂਬੇ ਦੀ ਲੀਡਰਸ਼ਿਪ ਹੈ ਤੇ ਉਹ ਜਿਹੜੇ ਹੁਣ ਨਵੇਂ ਨਿਯੁਕਤ ਪ੍ਰਧਾਨ ਨੇ ਉਹਨਾਂ ਦੇ ਨਾਲ ਇਕਜੁੱਟ ਹੋ ਕੇ ਖੜੇਗੀ, ਤੇ ਸਟੇਜਾਂ ਤੇ ਹੱਥ ਜੋੜ ਕੇ ਇੱਕ ਦੂਜੇ ਦੇ ਹੱਥ ਦੇ ਹੱਥ ਮਿਲਾ ਕੇ ਚੇਨ ਬਣਾ ਕੇ ਇੱਦਾਂ ਦੀਆਂ ਫੋਟੋਆਂ ਖਿਚਾ ਲੈਣੀਆਂ, ਤਸਵੀਰਾਂ ਨਸ਼ਰ ਕਰ ਲੈਣੀਆਂ, ਉਹ ਇੱਕ ਅਲੱਗ ਗੱਲ ਹੁੰਦੀ ਹੈ। ਠੀਕ ਹੈ ਉਹ ਤਾਂ ਕਿਤੇ ਨਾ ਕਿਤੇ ਮੈਸੇਜ ਜਾਂਦਾ ਥੋੜਾ ਬਹੁਤਾ, ਪਰ ਦਿਲੋਂ ਕੀ ਤੁਸੀਂ ਇਹ ਚਾਹੁੰਦੇ ਹੋ ਕਿ ਇਸ ਤਰ੍ਹਾਂ ਹੋਵੇ? ਕਿਉਂਕਿ ਜਿਹੜੀ ਇੱਦਾਂ ਜਦੋਂ ਪਾਰਟੀਆਂ ਪ੍ਰਧਾਨ ਬਣਾਉਂਦੀਆਂ ਨੇ, ਭਾਵੇਂ ਉਹ ਸੂਬਾਈ ਪਾਰਟੀਆਂ ਹੋਣ, ਭਾਵੇਂ ਜਿਹੜੀਆਂ ਖੇਤਰੀ ਪਾਰਟੀਆਂ ਇਹਨਾਂ ਨੂੰ ਆਪਾਂ ਕਹਿੰਦੇ ਹਾਂ, ਤੇ ਭਾਵੇਂ ਜਿਹੜੀਆਂ ਨੈਸ਼ਨਲ ਜਿਹੜੀਆਂ ਕੌਮੀ ਪਾਰਟੀਆਂ ਉਹ ਹੋਣ, ਇੱਕ ਮੈਸੇਜ ਇਹ ਜਾਂਦਾ ਹੈ ਕਿ ਚੋਣਾਂ ਇਸ ਦੀ ਅਗਵਾਈ ਚ ਲੜੀਆਂ ਜਾਣਗੀਆਂ। ਜਦੋਂ ਇਹ ਮੈਸੇਜ ਜਾਂਦਾ, ਨਾਲ ਹੀ ਇਹ ਮੈਸੇਜ ਜਾਂਦਾ ਹੈ ਕਿ ਇਹੀ ਜਿਹੜੇ ਹੈ ਜੇ ਪਾਰਟੀ ਬਹੁਮਤ ਹਾਸਲ ਕਰ ਲੈਂਦੇ ਆ ਤਾਂ ਅਗਲੇ ਜਿਹੜੇ ਹੈਗੇ ਆ ਉਹ ਮੁੱਖ ਮੰਤਰੀ ਹੋਣਗੇ। ਸੋ ਜਦੋਂ ਹੁਣ ਮੁੱਖ ਮੰਤਰੀ ਦਾ ਅਹੁਦਾ ਦਿਸਦਾ ਹੈ ਸਾਰਿਆਂ ਨੂੰ, ਉਹਨਾਂ ਨੂੰ ਇਹ ਹੁੰਦਾ ਵੀ ਮੇਰਾ ਤਾਂ ਕੰਮ ਹੁਣ ਗਿਆ ਤੇ ਮੇਰਾ ਤਾਂ ਹੁਣ ਦਾ ਨਹੀਂ ਲੱਗਣਾ, ਤੇ ਇਸ ਕਰਕੇ ਉਹਨਾਂ ਨੂੰ ਹੁੰਦਾ ਕਿ ਜੇ ਮੇਰਾ ਨਹੀਂ ਲੱਗਦਾ ਤਾਂ ਫਿਰ ਦੂਜੇ ਦਾ ਵੀ ਕਿਉਂ ਲੱਗੇ, ਕਿਉਂਕਿ ਇਸੇ ਕਸ਼ਮਕਸ਼ ਦੇ ਵਿੱਚ ਕਾਂਗਰਸ ਨੇ ਮਾਰ ਖਾਧੀ ਹੈ ਪਹਿਲਾਂ। ਜਿਹੜੇ ਹੈਗੇ ਆ ਸੁਨੀਲ ਜਾਖੜ ਵਰਗੇ ਜਿਹੜੇ ਇੰਨੇ ਮਜੇ ਹੋਏ ਜਿਹੜੇ ਲੀਡਰ ਹੈ, ਤੇ ਉਹਨਾਂ ਦਾ ਬੀਜੇਪੀ ਚ ਚਲਿਆ ਜਾਣਾ ਤੇ ਇਦੋਂ ਵੱਡਾ ਕਾਂਗਰਸ ਲਈ ਜਿਹੜਾ ਹੈਗਾ ਉਹ ਦੁਖਾਂਤ ਕੀ ਹੋ ਸਕਦਾ ਇੱਕ ਪਾਰਟੀ ਦਾ, ਉਸ ਲੀਡਰ ਦਾ ਜਿਹਦਾ ਮਤਲਬ ਕਿ ਜਿਹੜੇ ਪ੍ਰਵਾਨਿਤ ਲੀਡਰ ਸੀ ਸਰ ਪ੍ਰਵਾਨਿਤ ਪੰਜਾਬ ਦੇ ਵਿੱਚ, ਸਿੱਖਾਂ ਨੂੰ ਵੀ, ਹਿੰਦੂਆਂ ਨੂੰ ਵੀ, ਹੋਰਾਂ ਨੂੰ ਵੀ, ਕਿਸਾਨਾਂ ਨੂੰ ਵੀ, ਵਪਾਰੀਆਂ ਨੂੰ ਵੀ, ਤੇ ਉਹਨਾਂ ਦਾ ਸਿਰਫ ਇੱਕ ਆਪਣੀ ਪੋਲਿਟਿਕਸ ਦੇ ਵਿੱਚੋਂ ਜਿਹੜਾ ਹੈਗਾ ਬਾਹਰ ਹੋ ਜਾਣਾ, ਤੇ ਠੀਕ ਹੈ ਕਿਤੇ ਨਾ ਕਿਤੇ ਉਹਨਾਂ ਦਾ ਬੀਜੇਪੀ ਨਾਲ ਅੰਦਰ ਖਾਤੇ ਕੋਈ ਗੱਲ ਹੋਣੀ ਹੈ, ਇਸੇ ਕਰਕੇ ਉਹ ਉੱਧਰ ਚਲੇ ਗਏ, ਨਹੀਂ ਕਿਸੇ ਹੋਰ ਪਾਰਟੀ ਚ ਵੀ ਜਾ ਸਕਦੇ ਸੀ ਜਾਂ ਜਿਹੜੇ ਹੈ ਉਹ ਚੁੱਪ ਵੀ ਕਰ ਸਕਦੇ ਸੀ। ਤੇ ਇਹ ਇਸ ਤਰੀਕੇ ਦਾ ਜਿਹੜਾ ਹੈਗਾ ਹੁਣ ਵੀ ਕੀ ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਚੰਨੀ, ਤੇ ਜਾਂ ਜਿਹੜਾ ਦੂਸਰਾ ਇੱਧਰਲਾ ਮਾਲਵੇ ਦੇ ਵਿੱਚ ਜਿਹੜਾ ਹੈਗਾ ਵਿਜੇਂਦਰ ਸਿੰਗਲਾ ਵਰਗੇ ਇੱਧਰਲਾ ਖੇਮਾ, ਉਹ ਹੁਣ ਪ੍ਰਗਟ ਸਿੰਘ ਦੇ ਨਾਲ ਪੂਰਾ ਦਿਲੋਂ ਮਨੋਂ ਤੁਰਨਗੇ ਜਾਂ ਨਹੀਂ ਤੁਰਨਗੇ ਤੇ ਜਰੂਰ ਨਹੀਂ ਕਿ ਗੱਲ ਜਿਹੜੀ ਹੈ ਉਹ ਉੱਭਰ ਕੇ ਕਿਤੇ ਸਾਹਮਣੇ ਆਵੇ, ਜਿਵੇਂ ਪਿੱਛੇ ਇਹ ਲੜਾਈ ਸਾਰੀ ਉੱਭਰ ਕੇ ਸਾਹਮਣੇ ਆ ਗਏ ਸੀ, ਉਹ ਤਾਂ ਆਮੋ ਸਾਹਮਣੇ ਹੋ ਗਏ ਸੀ ਕਿ ਇੱਕ ਪਾਸੇ ਚੰਨੀ ਧੜਾ, ਦੂਜੇ ਪਾਸੇ ਜਿਹੜਾ ਹੈਗਾ ਇਹ ਰਾਜਾ ਵੜਿੰਗ ਦਾ ਧੜਾ। ਤੇ ਠੀਕ ਹੈ, ਉਹ ਧੜੇਬੰਦੀ ਦੇ ਵਿੱਚ ਇੱਕ ਹੋਰ ਵੀ ਅੱਗੇ ਛੋਟੇ ਮੋਟੇ ਧੜੇ ਸੀਗੇ, ਤੇ ਕੀ ਹੁਣ ਉਹ ਖਤਮ ਹੋਏਗੀ ਤੇ ਜਾਂ ਅੰਦਰ ਖਾਤੇ ਫਿਰ ਉਹੀ ਜਿਹੜਾ ਹੈਗਾ ਲੈਗ ਪੁਲਿੰਗ ਵਾਲਾ ਕੰਮ ਚੱਲਦਾ ਰਹੇਗਾ ਕਿ ਜੇ ਕਾਂਗਰਸ ਜਿੱਤ ਗਈ, ਜੇ ਕਾਂਗਰਸ ਦਾ ਬਹੁਮਤ ਆ ਗਿਆ ਤਾਂ ਫਿਰ ਪ੍ਰਧਾਨ ਜਿਹੜੇ ਮੁੱਖ ਮੰਤਰੀ ਤਾਂ ਇਹ ਬਣ ਜਾਣਗੇ, ਅਸੀਂ ਤਾਂ ਗਏ ਤੇ ਫਿਰ ਸਾਡਾ ਫਿਰ ਕਦੋਂ ਦਾ ਲੱਗੂਗਾ। ਇਹ ਇੱਦਾਂ ਦੀਆਂ ਜੇ ਉਹਨਾਂ ਦੇ ਮਨ ਚ ਜਿਹੜੀ ਹੈ ਇੱਕ ਇੱਕ ਚੱਲਦੀ ਰਹਿੰਦੀ ਹੈ ਸੋਚ, ਤੇ ਜਿਹਨੂੰ ਆਪਾਂ ਇੱਕ ਇੱਕ ਆਪਣੇ ਆਪ ਜਿਹੜਾ ਹੈਗਾ ਆਪਾਂ ਕਹਿੰਦੇ ਹਾਂ ਕਿ ਇਹ ਵੀ ਨਾਲ ਨਾਲ ਜਿਹੜਾ ਪੈਰਲ ਚੱਲ ਰਿਹਾ, ਤੇ ਫਿਰ ਜਿਹੜਾ ਹੈਗਾ ਉਹ ਮੁਕਾਬਲਾ ਕਰਨਾ ਜਿਹੜਾ ਹੈ ਮੈਨੂੰ ਮੁਸ਼ਕਿਲ ਜਾਪਦਾ।
0: ਸੋ ਆਪਾਂ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਹਲੇ ਮੁਸ਼ਕਲਾਂ ਕਾਂਗਰਸ ਦੀਆਂ ਖਤਮ ਨਹੀਂ ਹੋਈਆਂ। ਹਾਂ, ਜਿਹੜਾ ਉਹ ਖੁੱਲ੍ਹ ਕੇ ਰੌਲਾ ਰੱਪਾ ਪੈ ਰਿਹਾ ਸੀ ਉਹ ਹੁਣ ਹੋ ਸਕਦਾ ਕਿ ਅੰਦਰ ਖਾਤੇ ਚੱਲਦਾ ਰਹੇ, ਪਰ ਇਹਦੇ ਵਿੱਚ ਹਾਲੇ ਵੀ ਕੋਈ ਗਰੰਟੀ ਨਹੀਂ ਕਿ ਇੱਕ ਦੂਸਰੇ ਦੇ ਨਾਲ ਕਾਂਗਰਸੀ ਰਲ ਕੇ ਚੱਲਣਗੇ ਜਾਂ ਫਿਰ ਸਾਰੇ ਮਸਲੇ ਹੱਲ ਹੋ ਜਾਣਗੇ। ਸੋ ਫਿਲਹਾਲ ਇਹ ਵੀ ਸਮੇਂ ਦੇ ਉੱਤੇ ਛੱਡ ਕੇ ਚੱਲਣਾ ਪਊਗਾ। ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
1: ਹਾਂਜੀ, ਧੰਨਵਾਦ
0: ਜੀ। ਦੋਸਤੋ, ਇਹ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ। ਹਾਸਤੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।
2: दिल्ली में घर पर मेरी बहन बस एक रंग देखते ही समझ आती है कि उसे अपनी पसंद की साड़ी मिल गई है। तो चाहे वो उस बहन के लिए हो जो चुनने में थोड़ा वक्त लगाती है, या उस बहन के लिए जो पहले से अपना मन बना चुकी है। रिमिटली के जरिए पैसे भेजना सिर्फ एक मनी ट्रांसफर नहीं, उससे कहीं बढ़कर है। क्योंकि जब पैसा आगे बढ़ता है तो जिंदगी भी आगे बढ़ती है। रिमिटली, दुनिया भर में पैसे भेजे।
3: विक्टोरिया वासियों, क्या आपको गैस पर खाना बनाना पसंद है? कड़ाके की ठंड वाली रात में तुरंत गर्म हो जाने वाला घर, जब भी आपको जरूरत हो पूरे परिवार के लिए लगातार मिलने वाला गर्म पानी, तो जब तक आप इसका आनंद ले सकते हैं ले लीजिए, क्योंकि स्टेट लेबर इन सब पर बैन लगाने की योजना बना रही है। बैन केरल से कहिए कि आप नहीं चाहते कि कोई आपको बताए कि आपको अपने ही घर में खाना कैसे बनाना है, घर गर्म कैसे रखना है, या नहाना कैसे है, पर जाकर गैस सब्सटीट्यूशन रोड मैप को नहीं कहें। डेविड डेविस एमपी द्वारा अधिकृत सदर मेट्रोपॉलिटन रीजन के सदस्य, लेवल 1670 चैपल स्ट्रीट साउथ 11
4: davidavis.com। मिला के थोड़ी तरक्की दिरानू पूर्वी सौखा अते सुरक्षित बनाउन दा वादा करदा है वेरी बी टोयोटा।
5: जिते है टोयोटा दी बेस्ट टेक्नोलॉजी, बेस्ट कस्टमर सर्विस अते बेस्ट गूगल रिव्यूज। तुहाडी जरूरत अनुसार प्रितपाल सिंह तुहानू हेल्प करनगे तुहाडी अपनी टोयोटा चूज करन ले, जो ने एक दहाके तो वेर बी टोयोटा दे नाल।
4: बेस्ट डील लई कॉल करो 0431-465-186 ते 212-216 ओल्ड जी लॉन्ग रोड हॉपर्स क्रॉसिंग। वेरी बी टोयोटा, द स्मार्ट चॉइस।
6: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नु देओ मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स।
7: दिन भर दे कम्मा कारां च घर पैसे भेजना शामिल करना चाहुंदे हो? जिंदगी तुहानू चाहे जिथे भी लै जावे, वर्ल्ड रेमिट नाल तुसी अपने फोन तो ही जल्दी ते सुरक्षित पैसे भेज सकते हो, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
8: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰੋਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ, ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
9: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410 045555 या आज ही विजिट करो 104 कॉलिंस रोड मेल्टन।
10: चलदी दा नाम गड्डी आते सुनिया ही होना ते तुहाडी गड्डी कोई भी होवे उनु चलाउन ले ऑल मेजर ब्रांड्स दे टायर्स अलॉय व्हील्स ले। याद रखो टायर फोर्स जिना को लॉग बुक सर्विसिंग मैकेनिकल रिपेयर्स इंटरेस्ट फ्री रीपेमेंट्स दी सुविधा नाल अवेलेबल ने। तुहाडी सेवा विच पिछले 15 सालां तो ऑलवेज वन स्टॉप शॉप टायर फोर्स यूनिट 1 19-25 सुमर्टन रोड कैंपलफील्ड कॉल 03908-6655 और विजिट tireforce.com.au।
11: हां जी हां जी ओए हां जी रेडियो
12: रेडियो हां जी सुन रहे समूह श्रोतियां नु वाहेगुरु जी का खालसा वाहेगुरु जी की फतेह। मैं दीदार सिंह आओ उस परमेश्वर रूप की गल करते हैं जिस बाबत गुरबाणी के अंदर आख्या गया है आप नारायण कला धार जग मह परवरियो। इन्हां बचना दे विच भट कीरत जी ने गुरु नानक देव महाराज जी नूं उस परमेश्वर का रूप नारायण का रूप दस्या है। भाई गुरदास जी ने भी अपनी वारां दे विच गुरु नानक साहब जी नूं सब तो वड्डा पीर आख्या है जाहर पीर जगत गुरु बाबा। आओ सब तो वड्डे पीर आप परमेश्वर रूप पहली जोत साहिब श्री गुरु नानक देव महाराज जी दे जीवन बारे जानने की कोशिश करते हैं क्योंकि उन्हां दा जीवन बहुत विशाल है। दुनिया दियां सारियां दिशावां दे विच जाके गुरु नानक साहब ने यात्रावां कीतियां ते भुली भटकी हुई लुकाई नूं सीधे राह पाया। ऐसे सतगुरु जी का प्रकाश 1469 ईस्वी नूं राय भोए की तलवंडी जो हुण पाकिस्तान विखे है उत्थे मेहता कालू जी दे घर माता त्रिपता जी की कुख तों होया। जन्म साखियां दे विच जिक्र मिलता है कि सब तो पहला गुरु नानक साहब जी दे दर्शन दाई दौलतां ने कीते सी। जदों अजे गुरु नानक साहब जी का प्रकाश नहीं होया सी उस तों पहला दाई दौलतां दे वलों मेहता कालू जी दे अगे बहुत सारियां डिमांडां रखियां गईयां सन कि मैनू धन दिता जावे पदार्थ दिते जान खाण वास्ते अनेक तरह दियां वस्तां दित्तियां जान। पर ज्यों ही दाई दौलतां ने गुरु नानक साहब रब्बी अवतार का दर्शन किया ता जिस दा ना दौलता सी अज गुरु नानक साहब जी दे दर्शन करके वो असल दे विच दौलतमंद हो गई। दाई दौलता तो इलावा बेबे नानकी जी जेड़े गुरु नानक साहब जी दे वड्डे भैण जी सन इन्हां ने भी गुरु नानक देव जी नूं रब्बी ते दरगाही पुरख दे रूप विच स्वीकार कर लिया सी। समां बतीत हुंदा है मेहता कालू जी आप भी पटवारी सन ते उन्होंने गुरु नानक साहब जी की विद्या का चंगा प्रबंध किया। पहला पांधे के कोल गुरु नानक साहब जी नूं भेजा गया मौलवियां दे कोल भेजा गया ते होर अखरी विद्या हिसाब किताब जिन्नी भी लोड़ सी उसका प्रबंध मेहता कालू जी दे वल्लों किया गया तां जो गुरु नानक साहब चंगी विद्या हासिल करके समाज दे विच चंगी नौकरी लै सकन चंगा रुतबा हासिल कर सकन। क्योंकि मेहता कालू जी नहीं जानते सन कि गुरु नानक साहब ते आप उस अकाल पुरख का रूप सन। पर गुरु नानक साहब जी दे जिहड़ी दुनियावी विद्या लई जां अखरी विद्या लई उन्हां अखरां दे द्वारा भी गुरु नानक देव जी ने अपने उस्तादा नूं उस परमेश्वर की गल समझाई ते ये सब कुछ सानू उन्हां दी गुरबाणी दे विच्चों साक्षात मिल जांदा है। गुरु नानक देव जी ने जिथे वक् वक् रागां दे विच बाणी दी रचना कीती उत्थे ही गुरु नानक साहब जी दी बाणी दे विच वक् वक् भाषावां दे शब्द मिलदे ने। इत्थों पता लग जांदा है कि गुरु नानक देव जी नूं अरबी फारसी ते होर बेअंत भाषावां दा ज्ञान सी। समय दे नाल जदों गुरु नानक साहब जी थोड़े वड्डे हुंदे ने ते मेहता कालू जी दे वल्लों उन्हां नूं जनेऊ पाउण दी रस्म अदा करन दे लई कहा जांदा है जिस दे विच गुरु नानक साहब जी समुची लुकाई नूं इक नवां विजन दिंदे ने ते पंडित नूं इह आखदे ने कि जेकर इस सूत दे धागे दे विच दया जत सत वर्गे गुण ने, फिर तां मैं इस नूं धारण करांगा। पर जेकर इस जनेऊ दे विच दया नहीं, जत नहीं, सत नहीं, तां मैं एहो जे जनेऊ नूं धारण नहीं करूंगा जिहड़ा जदों शरीर खत्म हुंदा है उस दे नाल खत्म हो जाएगा। गुरु नानक साहिब जी की बाणी दे विचों ही इस गल की गवाही मिलती है। आसा दी वार दे विच गुरु नानक साहिब जी ने बचन कीते ने, दया कपा संतोख सूत जत गंढी सत वट ए जनेऊ जी का हई ता पांडे घट। सो इस तरह गुरु नानक साहिब जी ने जनेऊ पाउण तों साफ इनकार कर दिता। समा बतीत हुंदा है, गुरु नानक साहिब जी खेतां दे विच पशुआं नूं चारण दे लई जांदे ने, दुनियावी काम धंधे दे विच प्रवृत्त करन दे लई मेहता कालू जी ने गुरु नानक साहिब जी नूं 20 रुपए दे के सच्चा सौदा करन दे लई भी भेजिया। पर गुरु नानक साहिब जी ने उस समय उन्हां पैसिआं दा जिहड़े लोड़वंद जां भुखे साधु सन उन्हां नूं प्रशादा पाणी छका दित्ता। सो इस गल तों मेहता कालू जी नूं गुस्सा भी आया। ते इस घटना तों बाद बेबे नानकी जी ते गुरु नानक साहिब जी ते भाईया जय राम जी गुरु नानक देव जी नूं अपने कोल सुल्तानपुर लोधी विखे बुला लेंदे ने, क्योंकि भाई जय राम जी मोदीखाने दे विच नौकरी करदे सन ते उत्थे ही उन्होंने गुरु नानक साहिब जी नूं भी नौकरी ते लवा दिता। सो उत्थे भी गुरु नानक देव जी ने कई महान कौतक कीते, करामातां कीतियां। इथों तक के गुरु नानक साहब उस परमेश्वर की बंदगी दे विच इन्ने लीन रहिंदे सन कि मोदीखाने दे विच भी 13-13 तोल के लोकां नूं इह समझाया कि इह सब कुछ उस परमात्मा दा है। धन पदार्थ दौलत ते होर इस तरह दीआं वस्तां दा कोई हंकार नहीं करना चाहिदा। सुल्तानपुर रहिंदिआं ही गुरु नानक साहब जी हर रोज वेई नदी दे कंढे ते इशनान करन दे लई जांदे। एक दिन जदों गुरु नानक देव जी इशनान करन दे लई गए ते कुछ दिन अलोप रहिंदे ने। जन्म साखियां दे विच इह जिक्र मिलदा है कि गुरु नानक साहब उस समय उस परमेश्वर की बंदगी दे विच लीन रहे सन। गुरु नानक साहब परमेश्वर की दरगाह दे विच जांदे ने, जिथों उन्हां नूं इह उपदेश मिलदा है कि तू संसार ते जा के समुची लुकाई का भला करना है। मैं पार ब्रह्म परमेश्वर है, तू गुर परमेश्वर है। इस तरह के बचन सानू जन्म साखियां दे विचों मिलते हैं। सो उस समय 2-3 दिन जदों गुरु नानक देव जी वेई नदी दे विच अलोप रहिंदे ने ते वेई नदी तों जदों निकलदे ने ते उत्थों निकलदिआं सार ही इह हौका दिंदे ने, ना को हिंदू ना को मुसलमान, कि समुची मानवता उस परमेश्वर दी अकाल पुरख दी बनाई है। सब मह जोत जोत मह सोए तिस दै चानन सब मह चानन होए, कि उस परमात्मा दी जोत ही सब दे विच है, ना कोई हिंदू है ना कोई मुसलमान है। क्योंकि गुरु नानक देव जी दे समय यही दो वड्डे धर्म सन, हिंदू अपने आप नूं वड्डा कहिंदे सन ते मुसलमान अपने आप नूं वड्डा कहिंदे सन। इहदा जिक्र भी भाई गुरदास जी ने अपनियां वारां दे विच कीता है कि जदों गुरु नानक साहब यात्रावां ते जांदे ने ते उत्थे काजियां दे वल्लों गुरु नानक साहब नूं पुछिया जांदा है, पुछन फोल किताब नूं हिंदू वड्डा के मुसलमान होई, कि मुसलमान वड्डा है जां हिंदू वड्डा है। पर गुरु नानक साहब जी ने समुची मानवता दी भलाई हित यह जवाब दिता सी कि शुभ कर्मां बाजों दोनों रोई, जेकर किसी दे नेक कर्म नहीं वह भावें हिंदू है वह भी नीच है, जेकर वह मुसलमान है तो उसके नेक कर्म नहीं तो वह भी अपने आप नूं वड्डा ना जाने, असल दे विच काफर वह है। इस तरह के ब्रह्मंडी विचार दिंदिया होया सुल्तानपुर लोधी तो ही गुरु नानक साहब जी ने समुची दुनिया का भ्रमण किया। वख वख थावां ते जांदे ने, हिंदू धर्म के जेड़े वड्डे वड्डे तीर्थ ने हरिद्वार जांदे ने, ऋषिकेश जांदे ने ते होर बहुत सारे तीर्थ अस्थाना ते जा के भुली ते भटकी हुई लुकाई नूं सीधे राह ते पाउंदे ने ते एक परमेशर दा रस्ता दस के ਉਹਨਾਂ ਦਾ ਕਲਿਆਣ ਕਰਦੇ ਨੇ। ਇਸੇ ਤਰ੍ਹਾਂ ਹੀ ਹਿੰਦੂ ਧਰਮ ਤੋਂ ਇਲਾਵਾ ਜਿਹੜੇ ਮੁਸਲਮਾਨਾਂ ਦੇ ਜ਼ਿਆਰਤ ਕਰਨ ਵਾਲੇ ਵੱਡੇ ਵੱਡੇ ਅਸਥਾਨ ਸਨ, ਉੱਥੇ ਵੀ ਗੁਰੂ ਨਾਨਕ ਸਾਹਿਬ ਜੀ ਨੇ ਪਹੁੰਚ ਕੇ ਉਹਨਾਂ ਨੂੰ ਇੱਕ ਅੱਲਾ ਦਾ ਸੰਦੇਸ਼ ਦਿੱਤਾ ਤੇ ਇਹ ਗੱਲ ਦ੍ਰਿੜ ਕਰਵਾਈ ਕਿ ਜੇਕਰ ਕੋਈ ਮੁਸਲਮਾਨ ਹੈ ਤੇ ਉਹ ਅਸਲ ਦੇ ਵਿੱਚ ਮੁਸਲਮਾਨਾਂ ਵਾਲੇ ਕੰਮ ਕਰੇ। ਕਿਉਂਕਿ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਤੇ ਗੁਰਬਾਣੀ ਦੇ ਅੰਦਰ ਇਹੀ ਉਪਦੇਸ਼ ਹੈ ਕਿ ਮੁਸਲਮਾਨ ਮੋਮ ਦਿਲ ਹੋਵੇ, ਉਸ ਵਿੱਚ ਕੋਈ ਕਠੋਰਤਾ ਨਾ ਹੋਵੇ, ਸਗੋਂ ਉਹ ਸਾਰਿਆਂ ਦੇ ਨਾਲ ਪ੍ਰੇਮ ਕਰਨ ਵਾਲਾ ਹੋਵੇ। ਜੇਕਰ ਕੋਈ ਹਿੰਦੂ ਹੈ ਤੇ ਉਹ ਅਸਲ ਦੇ ਵਿੱਚ ਹਿੰਦੂਆਂ ਵਾਲੇ ਕਰਮ ਕਰੇ। ਇਹਨਾਂ ਦੋਨਾਂ ਧਰਮਾਂ ਦੇ ਤੀਰਥ ਅਸਥਾਨਾਂ ਤੇ ਜਾ ਕੇ ਗੁਰੂ ਨਾਨਕ ਸਾਹਿਬ ਜੀ ਨੇ ਜਿੱਥੇ ਇਹਨਾਂ ਨੂੰ ਉਪਦੇਸ਼ ਦਿੱਤਾ, ਉੱਥੇ ਹੀ ਉਸ ਸਮੇਂ ਇੱਕ ਧਿਰ ਸਿੱਧਾਂ ਤੇ ਯੋਗੀਆਂ ਦੀ ਸੀ, ਜਿਹੜੇ ਇਹ ਕਹਿੰਦੇ ਸਨ ਕਿ ਸੰਸਾਰ ਦੇ ਨਾਲ ਸਾਡਾ ਕੋਈ ਨਾਤਾ ਨਹੀਂ। ਉਹ ਬਹੁਤ ਸਾਰੀਆਂ ਕਠਿਨ ਤਪੱਸਿਆਵਾਂ ਤੇ ਸਾਧਨਾਵਾਂ ਕਰਕੇ ਆਪਣੇ ਸਰੀਰ ਨੂੰ ਕਸ਼ਟ ਦਿੰਦੇ ਸਨ, ਸਰੀਰ ਨੂੰ ਕਸ਼ਟ ਦੇ ਕੇ ਆਪਣੀਆਂ ਉਮਰਾਂ ਵੱਡੀਆਂ ਕਰ ਲੈਣੀਆਂ, ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਇਸ ਉਮਰ ਨੂੰ ਵੱਡਾ ਕਰਕੇ ਜਾਂ ਸਰੀਰ ਨੂੰ ਕਸ਼ਟ ਦੇ ਕੇ ਕਾਇਆ ਨੂੰ ਦੁੱਖ ਦੇ ਕੇ ਕੋਈ ਸਾਨੂੰ ਵਧੇਰੇ ਪ੍ਰਾਪਤੀ ਨਹੀਂ ਹੋਵੇਗੀ। ਇਹ ਸੋਝੀ ਵੀ ਫਿਰ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਵੀ ਦਿੰਦੇ ਨੇ ਜਦੋਂ ਉਹਨਾਂ ਦੇ ਨਾਲ ਗੋਸ਼ਤ ਕਰਦੇ ਨੇ, ਜੋ ਪਾਵਨ ਗੁਰਬਾਣੀ ਸਿੱਧ ਗੋਸ਼ਤ ਰਾਮ ਕਲੀ ਰਾਗ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਹੈ, ਉਸ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੀਆਂ ਬੜੀਆਂ ਡੂੰਘੀਆਂ ਵਿਚਾਰਾਂ ਜੋ ਸਵਾਲ ਜਵਾਬ ਰੂਪ ਦੇ ਵਿੱਚ ਨੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਜ ਹੈ। ਗੁਰੂ ਨਾਨਕ ਸਾਹਿਬ ਜੀ ਨੇ ਇਹਨਾਂ ਨੂੰ ਇਹ ਦੱਸਿਆ ਸੀ ਕਿ ਤੁਸੀਂ ਸੰਸਾਰ ਨੂੰ ਛੱਡ ਕੇ ਪਹਾੜਾਂ ਦੀਆਂ ਕੰਧਰਾਂ ਦੇ ਵਿੱਚ ਲੁਕਦੇ ਹੋ, ਪਰ ਜਦੋਂ ਤੁਹਾਨੂੰ ਭੁੱਖ ਲੱਗਦੀ ਹੈ ਤੇ ਖਾਣ ਦੇ ਲਈ ਪ੍ਰਸ਼ਾਦਾ ਪਾਣੀ ਮੰਗਣ ਲਈ ਤੇ ਫਿਰ ਤੁਹਾਨੂੰ ਪਹਾੜਾਂ ਤੋਂ ਉਤਰ ਕੇ ਗ੍ਰਸਤੀਆਂ ਦੇ ਘਰ ਹੀ ਜਾਣਾ ਪੈਂਦਾ ਹੈ। ਹੋਏ ਅਤੀਤ ਗ੍ਰਸਤ ਤਜ ਫਿਰ ਉਹਨੂੰ ਕਹਿ ਘਰ ਮੰਗਣ ਜਾਈ, ਗ੍ਰਸਤ ਨੂੰ ਛੱਡ ਕੇ ਤੁਸੀਂ ਤੇ ਅਤੀਤ ਹੋ ਜਾਂਦੇ ਹੋ, ਪਰ ਜਦੋਂ ਫਿਰ ਭੁੱਖ ਲੱਗਦੀ ਹੈ ਤੇ ਫਿਰ ਇਹਨਾਂ ਗ੍ਰਸਤੀਆਂ ਦੇ ਘਰ ਜਾ ਕੇ ਤੁਹਾਨੂੰ ਮੰਗ ਕੇ ਖਾਣਾ ਪੈਂਦਾ, ਕਿਉਂਕਿ ਗ੍ਰਸਤ ਦੀ ਪ੍ਰਧਾਨਤਾ ਤੇ ਗੁਰੂ ਨਾਨਕ ਦੇਵ ਜੀ ਨੇ ਬਹੁਤ ਜ਼ੋਰ ਦਿੱਤਾ ਹੈ। ਗੁਰੂ ਨਾਨਕ ਸਾਹਿਬ ਜੀ ਆਪ ਵੀ ਗ੍ਰਸਤੀ ਸਨ, ਦੋ ਪੁੱਤਰ ਗੁਰੂ ਸਾਹਿਬ ਜੀ ਦੇ ਘਰ ਜਨਮ ਲੈਂਦੇ ਨੇ, ਬਾਬਾ ਸ਼੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਜਿੱਥੇ ਆਪ ਗ੍ਰਸਤੀ ਸਨ ਉੱਥੇ ਹੀ ਉਹਨਾਂ ਨੇ ਆਪਣੇ ਸਿੱਖਾਂ ਨੂੰ ਵੀ ਨਾਮ ਜਪਣ ਦਾ, ਕਿਰਤ ਕਰਨ ਦਾ, ਵੰਡ ਕੇ ਛਕਣ ਦਾ ਉਪਦੇਸ਼ ਦਿੱਤਾ ਹੈ, ਨਾ ਕਿ ਇਸ ਸੰਸਾਰ ਦੀਆਂ ਜ਼ਿੰਮੇਵਾਰੀਆਂ ਤੋਂ ਭੱਜ ਕੇ ਪਹਾੜਾਂ ਦੀਆਂ ਕੰਧਰਾਂ ਦੇ ਵਿੱਚ ਲੁਕ ਜਾਣ ਦਾ। ਸੋ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਆਪਣਾ ਸਮੁੱਚਾ ਜੀਵਨ ਹੀ ਮਾਨਵਤਾ ਦੀ ਭਲਾਈ ਦੇ ਵਿੱਚ ਉਸ ਪਰਮੇਸ਼ਰ ਦੀ ਯਾਦ ਦੇ ਵਿੱਚ ਲਗਾ ਦਿੱਤਾ। ਗੁਰੂ ਨਾਨਕ ਸਾਹਿਬ ਜੀ ਦੇ ਨਾਲ ਭਾਈ ਮਰਦਾਨਾ ਜੀ ਨੇ ਆਪਣਾ ਸਮੁੱਚਾ ਜੀਵਨ ਬਤੀਤ ਕੀਤਾ, ਸਮੁੱਚੇ ਸੰਸਾਰ ਦਾ ਭ੍ਰਮਣ ਕਰਕੇ ਅਖੀਰ ਗੁਰੂ ਨਾਨਕ ਸਾਹਿਬ ਜੀ ਕਰਤਾਰਪੁਰ ਵਿਖੇ ਆਣ ਕੇ ਆਪਣਾ ਟਿਕਾਣਾ ਕਰਦੇ ਨੇ, ਜਿਸ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਕੀਤਾ ਹੈ। ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ, ਪੈਰ ਸੰਸਾਰੀ ਕੱਪੜੇ, ਮੰਜੀ ਬੈਠ ਕੀਆ ਅਵਤਾਰਾ। ਸੋ ਇੱਥੇ ਹੀ ਗੁਰੂ ਨਾਨਕ ਸਾਹਿਬ ਜੀ ਨੂੰ ਭਾਈ ਲਹਿਣਾ ਜੀ ਆ ਕੇ ਮਿਲਦੇ ਨੇ ਤੇ ਗੁਰੂ ਨਾਨਕ ਦੇਵ ਜੀ ਦੀ ਲੰਮਾ ਸਮਾਂ ਸੇਵਾ ਕਰਦੇ ਨੇ, ਉਹਨਾਂ ਦੇ ਹਰੇਕ ਹੁਕਮ ਦੀ ਪਾਲਣਾ ਸਤ ਕਰਕੇ ਮੰਨਦੇ ਨੇ। ਅਖੀਰ ਸਮਾਂ ਆਉਂਦਾ ਹੈ 1539 ਈਸਵੀ ਦਾ, ਗੁਰੂ ਨਾਨਕ ਦੇਵ ਜੀ ਨੇ ਆਪਣੇ ਹੁੰਦਿਆਂ ਹੀ ਗੁਰਿਆਈ ਦੀ ਜ਼ਿੰਮੇਵਾਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਬਖਸ਼ਿਸ਼ ਕੀਤੀ। ਭਾਈ ਗੁਰਦਾਸ ਜੀ ਨੇ ਇਸ ਦਾ ਵੀ ਜ਼ਿਕਰ ਕੀਤਾ ਹੈ, ਥਾਪਿਆ ਲਹਿਣਾ ਜੀਵਨ ਦੇ ਗੁਰਿਆਈ ਸਿਰ ਛਤਰ ਫਿਰਾਇਆ। ਇਹ ਗੁਰਿਆਈ ਦੀ ਪਰੰਪਰਾ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਸ਼ੁਰੂ ਕੀਤਾ ਤੇ ਆਪਣੇ ਜਿਉਂਦਿਆਂ ਜੀ ਹੀ ਭਾਈ ਲਹਿਣਾ ਜੀ ਨੂੰ ਆਪਣਾ ਅੰਗ ਬਣਾ ਕੇ ਗੁਰੂ ਅੰਗਦ ਦਾ ਨਾਮ ਦਿੱਤਾ ਤੇ ਇਹ ਹੁਕਮ ਕੀਤਾ ਕਿ ਹੁਣ ਕਰਤਾਰਪੁਰ ਛੱਡ ਕੇ ਖਡੂਰ ਸਾਹਿਬ ਦੀ ਧਰਤੀ ਤੇ ਜਾ ਕੇ ਤੁਸੀਂ ਗੁਰਸਿੱਖੀ ਨੂੰ ਪ੍ਰਫੁੱਲਿਤ ਕਰਨ ਦੇ ਲਈ ਅਗਲੇਰੇ ਮਹਾਨ ਕਾਰਜ ਕਰਨੇ ਹਨ ਤੇ ਸੰਗਤ ਨੂੰ ਸਿੱਧੇ ਰਸਤੇ ਪਾਉਣਾ ਹੈ। ਸੋ ਇਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ 1539 ਈਸਵੀ ਦੇ ਵਿੱਚ ਜੋਤੀ ਜੋਤ ਸਮਾ ਜਾਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
2: ਦਿਨ ਭਰ ਦੇ ਕੰਮਾਂ ਕਾਰਾਂ ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ, ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
3: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618 ਹੁਣ। ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
4: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
5: ਉਹ ਜੋ ਹੁਕਮ ਮੇਰੀ ਸਰਕਾਰ।
4: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
4: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
5: ਆਹੋ ਜੀ ਆਹੋ,
4: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
6: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
4: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
7: This station is now the ultimate power in the universe.
8: Radio Haji 1674.

रेडियो हांजी 1674 एम दे उत्ते तुहाडा सारयां दा स्वागत है जी। अज 5 अक्तूबर 2026 सोमवार दा दिन भारत आस्ट्रेलिया ते दुनिया जान दियां खबरां लेके आए। इंटरनेशनल न्यूज़ दे नाल आओ, सब तो पहला शुरुआत करते हैं। पहली खबर फ्रांस दे नाल जुड़ी हुई, जिथे फ्रांस दे विच विद्यार्थियों दे वल्लों किते जा रहे व्यापक प्रदर्शनां दे चलदियां सोमवार दे दिन यानी अज दे दिन भी देश भर दे विच लगभग 500 तो वधेरे हाई स्कूल्स दे विच जिहड़े पढ़ाई पूरी कर चुके ने जां फिर पढ़ रहे बच्चे ने वह अज दे दिन सरकार दे खिलाफ मुजहरे करनगे। वैसे तो यह पिछले हफ्ते तो ही सिलसिला चल रहा, पर अज दे दिन पढ़ाई पूरी तरह दे नाल कई स्कूलों च बंद रहेगी या फिर अंशक तौर पर भी मुअत्तल रहेगी। फ्रांस दे सिख्या मंत्री एडवर्ड गैफरे ने जानकारी दिती है कि सुरक्षा दे जरूरी प्रबंध पूरे ना होने दे कारण यह कदम चुकया गया। सिख्या मंत्री दे मुताबक अंदोलन शुरू होने तो लैके हुण तक 24 स्कूलों नू साड़िया जां फिर तोड़िया जा चुकया है। इन्हां प्रदर्शनां दे दरमियान कौमी सिख्या प्रणाली दे 78 कर्मचारी भी जख्मी हुए ने, चाहे वह अध्यापक ने चाहे वह स्कूल दे विच किसे ना किसे तरीके दे नाल जुड़े हुए होण। पर कौमी पद्धर दे उत्ते सिख्या दा एक जिहड़ा विशा है फ्रांस दे विच उस मंत्रालय दे नाल जुड़े हुए भी कुछ पुलिस दे लोग भी जिहड़े ने वह जख्मी हुए ने। मंत्री ने दावा किया है कि खब्बे पक्की कारकुनां ने अंदोलन दे विच घुसपैठ करके हिंसा नूं होर भड़काया, जिस दे नाल विद्यार्थियों ते स्टाफ दे लई भी खतरा पैदा हो गया। वैसे हुण तक फ्रांस भर दे विच पिछले हफ्ते तो शुरू हो रहे इस विद्यार्थी अंदोलन दे विच 5000 तो वधेरे लोगों नूं हिरासत दे विच लिया जा चुका, इन्हां च 85% तो ज़्यादा नाबालग ने। यह अंदोलन 17 सितंबर नूं पैरिस दे एक स्कूल तो शुरू होया सी, जो कि हुण तां पूरे देश दे विच फैल चुके हैं। विद्यार्थियों का दोष यह है कि स्कूलों दे विच अध्यापकों की भारी घाट है। स्कूलों दे बहुत लंबे लंबे घंटे कई समय तक स्कूलों का जिहड़ी पढ़ाई चलती है उसनों भी घट किया जाए। कई स्कूलों की इमारतां खस्ता हालत हो रही ने, इस करके पढ़ाई भी खराब तरीके दे नाल हुंदी है। सरकार वल्लों सिख्या प्रणाली दे विच या फिर सिख्या ढांचे दे विच कोई बदलाव करन दे लई हुण तक ठोस कदम नहीं चुकया गया। प्रदर्शनकारी आगुआं ने मंगलवार दे दिन भी अंदोलन नूं जारी रखण दा फैसला लिया। उधर दूसरे पासे एमनेस्टी इंटरनेशनल ने फ्रांस दे इन्हां प्रदर्शनकारियां दे उत्ते पुलिस दे द्वारा अथरू गैस दे गोले छड्डन ते लाठी चार्ज करन वर्गियां घटनावां दी निंदा कीती है। हालांकि फ्रांस दे गृह मंत्री लॉरेंट नुनेज ने कहा है कि सुरक्षा बल विद्यार्थियों दे उत्ते सख्ती नहीं कर रहे, सगों वह लोग जिहड़े हिंसा भड़का रहे ने इन्हां प्रदर्शनां दी आड़ दे विच उन्हां नूं नजिठण दे लई कदम चुके जा रहे ने। उत्थे ब्राज़ील दे राष्ट्रपति चोणां दे पहले राउंड दे विच दखणपंथी उम्मीदवार फ्लाविओ बाल्सिनोरो ने मौजूदा राष्ट्रपति ते खब्बे पक्खी नेता लुइस इंसालियो लुला डी सिल्वा नूं पिछे छड्ड दिता है। हालांकि बाल्सिनोरो नूं 50% तों वी वधेरे वोटां नहीं मिल सकियां, जिस दे चलते राष्ट्रपति चोणां दा फैसला हुण दूसरे राउंड दे विच होएगा। चोणां दे दूसरे राउंड दे विच फ्लाविओ बाल्सिनोरो नूं ते लुला डी सिल्वा नूं दोहां दे दरमियान मुकाबला सीधा होएगा। दोहां उम्मीदवार दोहरे उम्मीदवार जिहड़े ने 25 अक्तूबर नूं होण वाली वोटिंग दे विच आमो सामने होणगे। ब्राज़ील दे चोण नियमां दे मुताबक पहले राउंड दे विच किसी भी उम्मीदवार नूं वैलिड वोटां दे 50% तों ज़्यादा वोटिंग नहीं मिलदी तां सिखरले दो उम्मीदवारां दे दरमियान ही मुकाबला बच के रह जांदा है, यानी कि बाकी दे सारे उम्मीदवार हुण मुकाबले चों बाहर कर दिते जाणगे। इहनूं ही राउंड दो दा नाम दिता जांदा है। करीब 98.8% वोटां दी गिणती फ्लाविओ बोल्सोनारो नूं लगभग 47.2% तक ही लिजा सकी, जबकि लुला डी सिल्वा नूं करीब 44.9 यानी लगभग 45% वोट मिले। फ्लाविओ बोल्सोनारो साबका राष्ट्रपति जायर बोल्सोनारो दे बेटे ने। वैसे दस दिए कि जायर बोल्सोनारो नूं पिछलियां राष्ट्रपति चोणां च हार तों बाद तख्ता पलट दी कोशिश दे नाल जुड़े मामलियां च 27 साल की जेल की सज़ा सुनाई गई है, इस करके वह खुद चोणां दे विच भाग नहीं ले सकते। पहले राउंड दे विच चोणां दे अंतर मुकाबले तो बाद दोहां दे मुकाबले नूं काफ़ी करीबी मन्निया जा रहा है। वैसे भी तुसीं फर्क देख सकते हो, एक उम्मीदवार नूं 47% ते दूजे नूं 45% वोटां हासिल हुई हैं। चोणां दे विच ठीक पहला आए कुछ सर्वेखणां च हालांकि लुला डी सिल्वा नूं बढ़त दिखाई जा रही सी, यानी मौजूदा राष्ट्रपति ही जित रहे सी, पर
ਹਰ ਵੋਟਿੰਗ ਤੋਂ ਬਾਅਦ ਫਲਾਵੀਓ ਬੋਲਸਨਾਰੋ ਪਹਿਲੇ ਸਥਾਨ ਦੇ ਉੱਤੇ ਹੈਰਾਨਜਨਕ ਤਰੀਕੇ ਦੇ ਨਾਲ ਕਿਵੇਂ ਆ ਗਏ। ਪਹਿਲੇ ਰਾਊਂਡ ਦੇ ਵਿੱਚ ਕਈ ਹੋਰਨਾਂ ਉਮੀਦਵਾਰਾਂ ਦੇ ਵੀ ਮੈਦਾਨ ਦੇ ਵਿੱਚ ਹੁੰਦੇ ਚੱਲਦਿਆਂ ਇਸ ਮੁਕਾਬਲੇ ਦੇ ਉੱਤੇ ਅਸਰ ਪਏ ਸੀ, ਜਿਸ ਦੇ ਵਿੱਚ ਦੱਖਣਪੰਥੀ ਦਲਾਂ ਦੇ ਨਾਲ ਹੀ ਜੁੜੇ ਹੋਏ ਦੂਜੇ ਉਮੀਦਵਾਰ ਵੀ ਸੀ। ਹੁਣ ਦੂਜੇ ਰਾਊਂਡ ਦੇ ਵਿੱਚ ਇਹਨਾਂ ਉਮੀਦਵਾਰਾਂ ਨੂੰ ਜਿਹੜੀ ਵੋਟਾਂ ਨਹੀਂ ਮਿਲਣਗੀਆਂ, ਜ਼ਾਹਰ ਜਿਹੀ ਗੱਲ ਹੈ ਕਿ ਸਾਰੀਆਂ ਰਾਈਟ ਵਿੰਗਰ ਵੋਟਾਂ ਇੱਕ ਖੇਮੇ ਦੇ ਵਿੱਚ ਜਾਣ ਦੇ ਚੱਲਦਿਆਂ ਲੂਲਾ ਅੰਸੂਲੀਓ ਡਿਸਲਵਾ ਨੂੰ ਇੱਕ ਤਗੜਾ ਮੁਕਾਬਲਾ ਮਿਲ ਸਕਦਾ। ਵੋਟਿੰਗ ਤੋਂ ਬਾਅਦ ਲੂਲਾ ਨੇ ਕਿਹਾ ਕਿ ਚੋਣਾਂ ਦੇ ਕਰਕੇ ਦੇਸ਼ ਦੇ ਵਿੱਚ ਲੋਕਤੰਤਰ ਦਾ ਜਿਹੜਾ ਇੱਕ ਰਾਜ ਬਰਕਰਾਰ ਹੈ। ਇਹਨਾਂ ਚੋਣਾਂ ਦੇ ਵਿੱਚ ਕੋਈ ਵੀ ਇੱਕ ਤਰਫਾ ਮੁਕਾਬਲਾ ਨਹੀਂ ਹੋਇਆ। 45 ਸਾਲਾਂ ਫਲਾਵੀਓ ਬੋਲਸਨਾਰੋ ਨੇ ਕਿਹਾ ਕਿ ਉਹਨਾਂ ਦਾ ਟੀਚਾ ਤਾਂ ਬ੍ਰਾਜ਼ੀਲ ਦੀ ਜਨਤਾ ਨੂੰ ਮੌਜੂਦਾ ਸ਼ਾਸਨ ਤੋਂ ਮੁਕਤ ਕਰਵਾਉਣਾ ਹੈ। ਦੋਵਾਂ ਉਮੀਦਵਾਰਾਂ ਦੇ ਕੋਲ ਦੂਸਰੇ ਰਾਊਂਡ ਦੇ ਵਿੱਚ ਪਹਿਲਾਂ ਨਾਲੋਂ ਵੀ 3 ਹਫ਼ਤੇ ਦਾ ਘੱਟਦਾ ਸਮਾਂ ਬਚਿਆ। 25 ਅਕਤੂਬਰ ਨੂੰ ਆਉਣ ਵਾਲੀਆਂ ਵੋਟਾਂ ਦੇ ਵਿੱਚ ਬ੍ਰਾਜ਼ੀਲ ਦੇ ਵੋਟਰ ਅਗਲੇ ਦੇਸ਼ ਦੇ ਰਾਸ਼ਟਰਪਤੀ ਦਾ ਜਿਹੜਾ ਫੈਸਲਾ ਕਰ ਹੀ ਲੈਣਗੇ। ਇਸ ਤੋਂ ਬਾਅਦ ਕੋਈ ਤੀਜਾ ਰਾਊਂਡ ਨਹੀਂ ਹੋਏਗਾ, ਯਾਨੀ ਕਿ ਜਿਸ ਦੇ ਕੋਲ ਵੀ ਵਧੇਰੇ ਵੋਟਾਂ ਹੋਣਗੀਆਂ ਉਹ ਬ੍ਰਾਜ਼ੀਲ ਦਾ ਨਵਾਂ ਰਾਸ਼ਟਰਪਤੀ ਹੋਏਗਾ। ਉੱਥੇ ਹੀ ਕੁਝ ਹੋਰਨਾ ਕੌਮਾਂਤਰੀ ਖਬਰਾਂ ਦੀ ਸਾਂਝ ਪਾਈਏ ਤੇ ਅਮਰੀਕਾ ਤੋਂ ਅਗਲੀ ਖਬਰ, ਜਿੱਥੇ ਅਮਰੀਕਾ ਦੇ ਮੈਸਾਚੁਸੇਟਸ ਦੇ ਵਿੱਚ ਇੱਕ ਤਟੀ ਇਲਾਕੇ ਦੇ ਕੋਲ ਮੈਡੀਕਲ ਟਰਾਂਸਪੋਰਟ ਮਹਿਕਮੇ ਦਾ ਜਹਾਜ਼ ਸ਼ਨੀਵਾਰ ਦੇ ਦਿਨ ਗਾਇਬ ਹੋ ਗਿਆ ਸੀ। ਬਰਮੂਡਾ ਤੋਂ ਬੋਸਟਨ ਜਾ ਰਹੇ ਇਸ ਜਹਾਜ਼ ਦੇ ਵਿੱਚ ਸਵਾਰ 6 ਲੋਕਾਂ ਦੇ ਹੁਣ ਜ਼ਿੰਦਾ ਹੋਣ ਦੀ ਵੀ ਕੋਈ ਸ਼ੰਕਾ ਨਹੀਂ ਬਚਦੀ ਹੈ। ਜਹਾਜ਼ ਦਾ ਸੰਚਾਲਨ ਕਰਨ ਵਾਲੀ ਕੰਪਨੀ ਲੈਟੀਟਿਊਡ ਏਅਰ ਐਂਬੂਲੈਂਸ ਨੇ ਐਤਵਾਰ ਦੇ ਦਿਨ ਇਸ ਖਬਰ ਦੀ ਪੁਸ਼ਟੀ ਕੀਤੀ। ਕੰਪਨੀ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਅਸੀਂ ਇਸ ਦੁਖਦਾਈ ਖਬਰ ਦਾ ਸਾਹਮਣਾ ਕਰ ਰਹੇ ਹਾਂ ਕਿ ਲੈਟੀਟਿਊਡ ਟੀਮ ਦੇ ਸਾਡੇ 4 ਮੈਂਬਰ, ਸਾਡੇ ਮਰੀਜ਼ ਤੇ ਮਰੀਜ਼ ਦੇ ਨਾਲ ਜਾ ਰਿਹਾ ਪਰਿਵਾਰ ਦਾ ਇੱਕ ਮੈਂਬਰ, ਜੋ ਕਿ ਹਾਰਟਬੀਟ 104 ਨਾਮ ਦੇ ਹੈਲੀਕਾਪਟਰ ਦੇ ਵਿੱਚ ਸਵਾਰ ਸੀ, ਉਹਨਾਂ ਦੇ ਮਾਰੇ ਜਾਣ ਦੀ ਸ਼ੰਕਾ ਹੈ। ਅਮਰੀਕੀ ਤੱਟ ਰੱਖਿਅਕ ਬਲਾਂ ਦੀ ਤਰਫ ਤੋਂ ਐਤਵਾਰ ਦੀ ਸ਼ਾਮ ਮੈਸਾਚੁਸੇਟਸ ਦੇ ਨੈਨਕਟੈਕ ਟਾਪੂ ਦੇ ਕੋਲ ਜਹਾਜ਼ ਦੇ ਵਿੱਚ ਸਵਾਰ ਲੋਕਾਂ ਦੇ ਬਚਾਅ ਮੁਹਿੰਮ ਨੂੰ ਜਾਂ ਤਲਾਸ਼ੀ ਮੁਹਿੰਮ ਨੂੰ ਖਤਮ ਵੀ ਕਰ ਦਿੱਤਾ ਗਿਆ, ਯਾਨੀ ਹੁਣ ਉਹਨਾਂ ਦੇ ਕਿਸੇ ਵੀ ਤਰੀਕੇ ਦੇ ਨਾਲ ਜ਼ਿੰਦਾ ਬਚੇ ਹੋਣ ਦੀ ਕੋਈ ਸ਼ੰਕਾ ਨਹੀਂ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਦੀ ਸ਼ਾਮ ਅਧਿਕਾਰੀਆਂ ਨੂੰ ਸਮੁੰਦਰ ਦੇ ਵਿੱਚ ਜਹਾਜ਼ ਦਾ ਮਲਬਾ ਹਾਸਲ ਹੋਇਆ ਸੀ, ਹਾਲਾਂਕਿ ਮਲਬੇ ਦੇ ਵਿੱਚ ਕਿਸੇ ਦੀ ਵੀ ਲਾਸ਼ ਬਰਾਮਦ ਨਹੀਂ ਹੋ ਸਕੀ। ਫਲਾਈਟ ਟਰੈਕਿੰਗ ਸਰਵਿਸ ਫਲਾਈਓਵਰ ਦੇ ਅੰਕੜਿਆਂ ਦੇ ਮੁਤਾਬਕ ਜਹਾਜ਼ ਨੇ ਸ਼ੁੱਕਰਵਾਰ ਰਾਤ ਬਰਮੂਡਾ ਦੇ ਐਲਐਫ ਵੈਡ ਇੰਟਰਨੈਸ਼ਨਲ ਏਅਰਪੋਰਟ ਤੋਂ ਸਥਾਨਕ ਸਮੇਂ ਦੇ ਮੁਤਾਬਕ 12:15 ਉਡਾਨ ਭਰੀ ਸੀ। ਜਹਾਜ਼ ਦੇ ਸ਼ਨੀਵਾਰ ਕਰੀਬ 1:30 ਬੋਸਟਨ ਦੇ ਲੋਗਾਨ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ ਪਹੁੰਚਣ ਦਾ ਪ੍ਰੋਗਰਾਮ ਵੀ ਸੀ, ਹਾਲਾਂਕਿ ਸ਼ਨੀਵਾਰ ਤੜਕੇ 1:00 ਦੇ ਕਰੀਬ ਅਮਰੀਕੀ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਦਾ ਜਹਾਜ਼ ਦੇ ਨਾਲ ਸੰਪਰਕ ਟੁੱਟ ਗਿਆ ਤੇ ਉਸ ਤੋਂ ਬਾਅਦ ਹੀ ਇਸ ਦੀ ਭਾਲ ਲਗਾਤਾਰ ਜਾਰੀ ਹੈ। ਉੱਥੇ ਹੀ ਬਰਤਾਨੀਆ ਨੇ RAF ਫੇਅਰਫੀਲਡ ਏਅਰਬੇਸ ਤੋਂ ਅਮਰੀਕਾ ਦੇ ਆਪਣੇ ਸਾਰੇ ਬੌਂਬਰ ਜਹਾਜ਼ ਹਟਾ ਦਿੱਤੇ ਨੇ। ਇਹ ਉਹੀ ਬ੍ਰਿਟਿਸ਼ ਫੌਜੀ ਅੱਡਾ ਜਿੱਥੇ 27 ਸਪਤੰਬਰ ਨੂੰ ਹੋਈ ਇੱਕ ਘਟਨਾ ਦੀ ਜਾਂਚ ਕਾਊਂਟਰ ਟੈਰਰ ਪੁਲਿਸ ਕਰ ਰਹੀ ਹੈ। ਅਮਰੀਕੀ ਮਹਿਕਮੇ ਦੇ ਇੱਕ ਅਧਿਕਾਰੀ ਦੇ ਮੁਤਾਬਕ ਐਤਵਾਰ ਦੇ ਦਿਨ ਇਸ ਖਬਰ ਦੀ ਪੁਸ਼ਟੀ ਕਰਦਿਆਂ ਕਿਹਾ ਗਿਆ ਕਿ ਏਅਰਬੇਸ ਦੇ ਉੱਤੇ ਤੈਨਾਤ ਸਾਰੇ ਅਮਰੀਕੀ ਜਿਹੜੇ ਫਾਈਟਰ ਜੈਟਸ ਨੇ ਉਹਨਾਂ ਨੂੰ ਵਾਪਸ ਘਰੇਲੂ ਟਿਕਾਣਿਆਂ ਦੇ ਵੱਲ ਭੇਜ ਦਿੱਤਾ ਗਿਆ। ਹਾਲਾਂਕਿ ਅਮਰੀਕਾ ਨੇ ਜਹਾਜ਼ਾਂ ਨੂੰ ਹਟਾਉਣ ਦੇ ਲਈ ਪਿੱਛੇ ਕੋਈ ਵੀ ਅਧਿਕਾਰਕ ਕਾਰਨ ਨਹੀਂ ਦੱਸਿਆ। ਅਮਰੀਕਾ ਦਾ ਇਹ ਫੈਸਲਾ 27 ਸਪਤੰਬਰ ਦੀ ਉਸ ਘਟਨਾ ਤੋਂ ਬਾਅਦ ਆਇਆ ਜਦੋਂ ਗਲੌਸਟਾਇਰ ਸਥਿਤ RAF ਫੇਅਰਫੀਲਡ ਬੇਸ ਦੇ ਉੱਤੇ 3 ਸ਼ੱਕੀ ਵਾਹਨਾਂ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੂੰ ਅਲਰਟ ਕੀਤਾ ਗਿਆ ਸੀ। ਘਟਨਾ ਦੇ ਸਿਲਸਿਲੇ ਦੀ ਸ਼ੁਰੂਆਤ ਦੇ ਵਿੱਚ ਹੀ 5 ਲੋਕਾਂ ਨੂੰ ਅੱਤਵਾਦ ਦੇ ਨਾਲ ਜੁੜੇ ਦੋਸ਼ਾਂ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ, ਹਾਲਾਂਕਿ ਬਾਅਦ ਦੇ ਵਿੱਚ ਉਹਨਾਂ ਨੂੰ ਜ਼ਮਾਨਤ ਤੇ ਰਿਹਾਅ ਵੀ ਕਰ ਦਿੱਤਾ ਗਿਆ। ਇਸ ਤੋਂ ਬਾਅਦ ਬ੍ਰਿਟਿਸ਼ ਇਰਾਨੀ ਨਾਗਰਿਕ ਸਣੇ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਨੂੰ ਬਾਅਦ ਦੇ ਵਿੱਚ ਜ਼ਮਾਨਤ ਦੇ ਉੱਤੇ ਛੱਡਿਆ ਗਿਆ। ਵਾਈਟ ਹਾਊਸ ਦੇ ਸੂਤਰਾਂ ਦੇ ਮੁਤਾਬਕ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਵਾਸ਼ਿੰਗਟਨ ਦਾ ਆਪਣੇ ਬੌਂਬਰ ਜਹਾਜ਼ ਨੂੰ ਹਟਾਉਣ ਦਾ ਫੈਸਲਾ ਫੇਅਰਫੀਲਡ ਏਅਰਬੇਸ ਦੀ ਘਟਨਾ ਦੇ ਜਵਾਬ ਦੇ ਵਿੱਚ ਹੀ ਲਿਆ ਗਿਆ। ਰਿਪੋਰਟ ਦੇ ਮੁਤਾਬਕ ਇਹ ਫੈਸਲਾ ਸਿਆਸੀ ਪੱਧਰ ਦੇ ਉੱਤੇ ਨਹੀਂ ਬਲਕਿ ਫੌਜ ਦੇ ਟਰਾਂਸਪੋਰਟ ਮਹਿਕਮੇ ਦੇ ਨਾਲ ਜੁੜੇ ਹੋਏ ਫੈਸਲੇ ਦੇ ਤਹਿਤ ਆਉਂਦਾ। ਅਮਰੀਕੀ ਫੌਜ ਨੇ ਇਸ ਫੈਸਲੇ ਦੀ ਜਾਣਕਾਰੀ ਆਪਣੇ ਬ੍ਰਿਟਿਸ਼ ਹਮਰੁਤਬਾਵਾਂ ਨੂੰ ਦੇ ਦਿੱਤੀ ਸੀ, ਹਾਲਾਂਕਿ ਬਰਤਾਨੀਆ ਦੇ ਰੱਖਿਆ ਮੰਤਰੀ ਨੇ ਇਸ ਮਾਮਲੇ ਦੇ ਉੱਤੇ ਕੋਈ ਵੀ ਟਿੱਪਣੀ ਨਹੀਂ ਕੀਤੀ ਹੈ। ਉੱਥੇ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਦੇ ਵਿੱਚ ਵਿਦੇਸ਼ ਮੰਤਰੀ SS ਜੈਸ਼ੰਕਰ ਨੇ ਕਿਹਾ ਹੈ ਕਿ ਭਾਰਤ ਤੇ ਰੂਸ ਦੇ ਸੰਬੰਧਾਂ ਨੂੰ ਲੈ ਕੇ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਦੀ ਨੀਂਹ ਤਾਂ 1950 ਦੇ ਦਹਾਕੇ ਤੋਂ ਹੀ ਮਜ਼ਬੂਤ ਰਹੀ ਹੈ। 62ਵੀਂ ਮਿਊਨਿਕ ਸਿਕਿਉਰਿਟੀ ਕਾਨਫਰੰਸ ਦੇ ਵਿੱਚ ਜੈਸ਼ੰਕਰ ਨੇ ਕਿਹਾ ਕਿ ਬਦਲਦੇ ਸਮੇਂ ਦੇ ਵਿੱਚ ਭਾਰਤ ਰੂਸ ਦੇ ਸੰਬੰਧ ਮੱਧਮ ਨਹੀਂ ਪਏ ਨੇ ਬਲਕਿ ਹੋਰ ਗਹਿਰੇ ਹੋਏ ਨੇ। ਵਿਦੇਸ਼ ਮੰਤਰੀ ਡਾਕਟਰ SS ਜੈਸ਼ੰਕਰ ਨੇ ਕਿਹਾ ਕਿ ਭਾਰਤ ਤੇ ਰੂਸ ਇਤਿਹਾਸਕ ਰੂਪ ਦੇ ਨਾਲ
ਇੱਕ ਦੂਸਰੇ ਦੇ ਚੰਗੇ ਦੋਸਤ ਰਹੇ ਨੇ। ਖਾਸ ਤੌਰ ਦੇ ਉੱਤੇ 1950 ਦੇ ਉਸ ਦਹਾਕੇ ਦੇ ਵਿੱਚ ਉਸ ਇਤਿਹਾਸ ਨੂੰ ਨਹੀਂ ਭੁਲਾਇਆ ਜਾ ਸਕਦਾ ਜਦੋਂ ਸਾਡੇ ਲਈ ਸੋਵੀਅਤ ਸੰਘ ਇੱਕ ਐਸਾ ਦੇਸ਼ ਸੀ ਜੋ ਕਈ ਤਰ੍ਹਾਂ ਦੇ ਖਤਰਿਆਂ ਦੇ ਵਿੱਚ ਸਾਡੇ ਨਾਲ ਖੜਾ ਸੀ। ਜਦੋਂ ਵੀ ਸਾਡੀ ਖੇਤਰੀ ਅਖੰਡਤਾ ਦੇ ਉੱਤੇ ਸੁਰੱਖਿਆ ਦੇ ਉੱਤੇ ਸਵਾਲ ਪੈਦਾ ਹੋਇਆ, ਉਹਨਾਂ ਨੇ ਪਾਕਿਸਤਾਨ ਦਾ ਨਾਂ ਲਏ ਬਗੈਰ ਕਿਹਾ ਕਿ ਅਜਿਹੇ ਸਮੇਂ 'ਚ ਜਦੋਂ ਦੁਨੀਆ ਦੇ ਜ਼ਿਆਦਾਤਰ ਦੇਸ਼ ਸਾਡੇ ਗੁਆਂਢ ਦੇ ਵਿੱਚ ਇੱਕ ਫੌਜੀ ਸ਼ਾਸਨ ਦੀ ਹਮਾਇਤ ਕਰਨਾ ਪਸੰਦ ਕਰ ਰਹੇ ਸੀ, ਰੂਸ ਇਕੱਲਾ ਐਸਾ ਦੇਸ਼ ਸੀ ਜੋ ਸਾਡੇ ਬਰਾਬਰ ਖੜਾ ਰਿਹਾ ਸੀ, ਇਸੇ ਕਰਕੇ ਸਾਡੇ ਰਿਸ਼ਤੇ ਚੰਗੇ ਹੋਏ ਨੇ। ਉਹਨਾਂ ਨੇ ਰੂਸ ਯੂਕਰੇਨ ਜੰਗ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਇਸ ਸੰਘਰਸ਼ ਦੇ ਉੱਤੇ ਸਾਡਾ ਰੁੱਖ ਬਿਲਕੁਲ ਸਪਸ਼ਟ ਰਿਹਾ, ਅਸੀਂ ਇਸ ਦਾ ਅੰਤ ਦੇਖਣਾ ਚਾਹੁੰਦੇ ਹਾਂ ਔਰ ਇਸ ਦੇ ਲਈ ਗੱਲਬਾਤ ਤੇ ਕੂਟਨੀਤੀ ਦੀ ਜ਼ਰੂਰਤ ਪਏਗੀ, ਇਸ ਮਾਮਲੇ ਦੇ ਵਿੱਚ ਗੱਲਬਾਤ ਹੋਣੀ ਚਾਹੀਦੀ ਹੈ। ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਨੂੰ ਅੱਗੇ ਤੋਰੀਏ ਤੇ ਅਗਲੀਆਂ ਖਬਰਾਂ ਭਾਰਤ ਦੇ ਵਿੱਚ ਹੋ ਰਹੇ ਪ੍ਰਦਰਸ਼ਨਾਂ ਦੇ ਨਾਲ ਜੁੜੀਆਂ ਹੋਈਆਂ। ਪਰ ਪਹਿਲਾਂ ਇਸ ਵੋਟਰ ਲਿਸਟ ਦੇ ਵਿੱਚ ਜਿਹੜੀ ਵਿਸ਼ੇਸ਼ ਸੁਧਾਈ ਪ੍ਰਕਿਰਿਆ SIR ਪ੍ਰਕਿਰਿਆ ਜਿਹਨੂੰ ਕਹਿ ਰਹੇ ਹਾਂ, ਸਪੈਸ਼ਲ ਇੰਟੈਂਸਿਵ ਰਿਵੀਜ਼ਨ, ਇਸ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਦਰਮਿਆਨ ਹੁਣ ਸੁਪਰੀਮ ਕੋਰਟ ਦੇ ਇੱਕ ਹੋਰ ਜੱਜ ਜਸਟਿਸ ਉਜਲ ਬੋਈਆ ਦੀ ਤਰਫ ਤੋਂ ਵੀ ਇੱਕ ਟਿੱਪਣੀ ਸਾਹਮਣੇ ਆਈ ਹੈ, ਜਿਹਨੇ ਕਿਹਾ ਕਿ ਸੰਵਿਧਾਨ ਦੀ ਧਾਰਾ 326 ਦੇ ਤਹਿਤ ਮਿਲਣ ਵਾਲੇ ਵੋਟਿੰਗ ਦੇ ਅਧਿਕਾਰ ਤੋਂ ਕਿਸੇ ਦੇ ਨਾਲ ਵੀ ਛੇੜਛਾੜ ਨਹੀਂ ਹੋਣੀ ਚਾਹੀਦੀ। ਜਸਟਿਸ ਬੋਈਆ ਐਤਵਾਰ ਦੇ ਦਿਨ ਹੈਦਰਾਬਾਦ ਦੀ ਨਾਲਸਰ ਯੂਨੀਵਰਸਿਟੀ ਆਫ ਲਾਅ ਦੇ ਵਿੱਚ ਹੋ ਰਹੇ ਜਸਟਿਸ ਬੋਧ ਰਾਜ ਸਾਨੀ ਮੈਮੋਰੀਅਲ ਮੂਟ ਦੇ ਕੋਰਟ ਪ੍ਰਤੀਯੋਗੀ ਮੁਕਾਬਲੇ ਦੇ ਵਿੱਚ ਉਸਦੇ ਸਮਾਪਤੀ ਦੇ ਮੌਕੇ ਸਮਾਰੋਹ ਦੇ ਵਿੱਚ ਬੋਲ ਰਹੇ ਸੀ। ਇਸ ਦਰਮਿਆਨ ਉਹਨਾਂ ਕਿਹਾ ਕਿ ਅਜਿਹੀ ਕੋਈ ਵੀ ਪ੍ਰਕਿਰਿਆ ਜੋ ਵੱਡੀ ਗਿਣਤੀ 'ਚ ਭਾਰਤੀ ਨਾਗਰਿਕਾਂ ਦੇ ਵੋਟਿੰਗ ਦੇ ਅਧਿਕਾਰ ਨੂੰ ਉਹਨਾਂ ਤੋਂ ਖੋਹ ਲਵੇ ਔਰ ਬਗੈਰ ਵੋਟ ਦੇਣ ਦੇ ਅਧਿਕਾਰ ਵਾਲੇ ਨਾਗਰਿਕ ਬਣਾ ਕੇ ਰੱਖ ਦੇਵੇ, ਸੰਵਿਧਾਨ ਦਾ ਇਹ ਉਲੰਘਣ ਹੋਏਗਾ। ਉਹਨਾਂ ਕਿਹਾ ਕਿ ਇਸ ਨੂੰ ਸਹੀ ਠਹਿਰਾਉਣ ਦੇ ਲਈ ਦੂਸਰੇ ਮਾਮਲਿਆਂ ਦਾ ਹਵਾਲਾ ਦੇਣਾ ਵੀ ਸਹੀ ਨਹੀਂ ਠਹਿਰਾਇਆ ਜਾ ਸਕਦਾ। ਜਸਟਿਸ ਬੋਈਆ ਨੇ ਕਿਹਾ ਕਿ ਜਦੋਂ ਕਿਸੇ ਭਾਰਤੀ ਨਾਗਰਿਕ ਨੂੰ ਉਸਦੇ ਵੋਟਿੰਗ ਦੇ ਹੱਕ ਤੋਂ ਹੀ ਲਾਂਭੇ ਕਰ ਦਿੱਤਾ ਜਾਵੇ, ਇਹ ਸਰੀਰ ਤੋਂ ਆਤਮਾ ਕੱਢਣ ਦੇ ਬਰਾਬਰ ਹੋਏਗਾ। ਟਿੱਪਣੀ ਅਜਿਹੇ ਸਮੇਂ 'ਚ ਆਈ ਹੈ ਜਦੋਂ ਦੇਸ਼ ਭਰ ਦੇ ਵਿੱਚ ਅਲੱਗ ਅਲੱਗ ਸੂਬਿਆਂ ਦੇ ਅੰਦਰ SIR ਪ੍ਰਕਿਰਿਆ ਦੇ ਤਹਿਤ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨਾਂ ਦਾਇਰ ਕਰਕੇ ਰੱਖੀਆਂ ਗਈਆਂ ਨੇ। ਵਿਰੋਧੀ ਧਿਰ ਦਾ ਦੋਸ਼ ਹੈ ਕਿ SIR ਸਹੀ ਢੰਗ ਦੇ ਨਾਲ ਭਾਰਤ ਭਰ ਦੇ ਵਿੱਚ ਅੰਜਾਮ ਨਹੀਂ ਦਿੱਤੀ ਗਈ, ਇਸ ਦੇ ਜ਼ਰੀਏ ਕਰੋੜਾਂ ਲੋਕਾਂ ਦੇ ਨਾਮ ਵੋਟਿੰਗ ਲਿਸਟ ਦੇ ਵਿੱਚੋਂ ਹਟਾਏ ਗਏ ਨੇ। ਪਿਛਲੇ ਹਫ਼ਤੇ ਅੰਗਰੇਜ਼ੀ ਅਖ਼ਬਾਰ ਇੰਡੀਅਨ ਐਕਸਪ੍ਰੈਸ ਦੀ ਇੱਕ ਇਨਵੈਸਟੀਗੇਟਿਵ ਰਿਪੋਰਟ 'ਚ ਵੀ ਕਿਹਾ ਗਿਆ ਸੀ ਕਿ SIR ਨੂੰ ਲੈ ਕੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਅਤੇ ਦੂਸਰੇ ਦੋ ਚੋਣ ਕਮਿਸ਼ਨਰਾਂ ਦੇ ਦਰਮਿਆਨ ਮਤਭੇਦ ਬਣੇ ਹੋਏ ਨੇ। ਉੱਥੇ ਗਿਆਨੇਸ਼ ਕੁਮਾਰ ਦੇ ਅਸਤੀਫੇ ਨੂੰ ਲੈ ਕੇ ਲਗਾਤਾਰ 3 ਦਿਨ ਤੋਂ ਪ੍ਰਦਰਸ਼ਨ ਹੋ ਰਹੇ ਨੇ। 2 ਅਕਤੂਬਰ ਯਾਨੀ ਗਾਂਧੀ ਜਯੰਤੀ ਦੇ ਮੌਕੇ ਦੇ ਉੱਤੇ ਸ਼ੁਰੂ ਹੋਇਆ ਪ੍ਰਦਰਸ਼ਨ, ਸ਼ਨੀਵਾਰ ਤੇ ਐਤਵਾਰ ਦੇ ਦਿਨ ਵੀ ਦੇਖਣ ਨੂੰ ਮਿਲਿਆ, ਪਰ ਦਿੱਲੀ ਦੇ ਵਿੱਚ ਇਸ ਵਾਰ ਪੁਲਿਸ ਵਧੇਰੇ ਮੁਸਤੈਦ ਦਿਖੀ, ਕਿਸੇ ਵੀ ਪ੍ਰਦਰਸ਼ਨਕਾਰੀ ਨੂੰ ਜੰਤਰ ਮੰਤਰ ਤੱਕ ਪਹੁੰਚਣ ਹੀ ਨਹੀਂ ਦਿੱਤਾ ਗਿਆ। ਐਤਵਾਰ ਦੇ ਦਿਨ ਦਿੱਲੀ ਦੇ ਵਿੱਚ ਆਮ ਲੋਕਾਂ, ਸਮਾਜਿਕ ਕਾਰਕੁਨਾਂ ਅਤੇ ਵਿਦਿਆਰਥੀ ਸੰਗਠਨਾਂ ਨੇ ਇੰਡੀਆ ਗੇਟ ਤੋਂ ਜੰਤਰ ਮੰਤਰ ਤੱਕ ਸਿਟੀਜ਼ਨਸ ਮਾਰਚ ਕੱਢਣਾ ਸੀ। ਇਸ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਕਾਫੀ ਲੋਕ ਪਹੁੰਚੇ। ਇਸ ਮਾਰਚ ਦੇ ਦਰਮਿਆਨ ਆਈਸਾ ਨਾਮ ਦੀ ਜਿਹੜੀ ਖੱਬੇ ਪੱਖੀ ਵਿਦਿਆਰਥੀ ਸੰਸਥਾ, ਉਸ ਦੀ ਨੇਤਾ ਨੇਹਾ ਬੋਰਾ ਸਣੇ ਕਈ ਨੇਤਾਵਾਂ ਨੂੰ ਹਿਰਾਸਤ 'ਚ ਵੀ ਲਿਆ ਗਿਆ। ਨੇਹਾ ਬੋਰਾ ਨੇ ਦੋਸ਼ ਮੜਿਆ ਕਿ ਪੁਲਿਸ ਉਹਨਾਂ ਨੂੰ ਜਿਸ ਗੱਡੀ 'ਚ ਲੈ ਗਈ ਸੀ ਉਸ ਦੇ ਵਿੱਚ ਇੱਕ ਵੀ ਪੁਲਿਸ ਮਹਿਲਾ ਕਰਮਚਾਰੀ ਮੌਜੂਦ ਨਹੀਂ ਸੀ। ਕਈ ਹੋਰ ਨੇਤਾਵਾਂ ਨੇ ਵੀ ਸਿਟੀਜ਼ਨਜ਼ ਮਾਰਚ ਦੇ ਦਰਮਿਆਨ ਦਿੱਲੀ ਪੁਲਿਸ ਦੀ ਬਦਸਲੂਕੀ ਦੇ ਉੱਤੇ ਸਵਾਲ ਚੁੱਕੇ ਸੀ। ਇਸ ਪ੍ਰਦਰਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਦੇ ਕਾਰਕੁਨ ਵੀ ਵੱਡੀ ਗਿਣਤੀ 'ਚ ਇੰਡੀਆ ਗੇਟ ਇਲਾਕੇ ਦੇ ਵਿੱਚ ਪਹੁੰਚੇ। ਆਮ ਆਦਮੀ ਪਾਰਟੀ ਦਿੱਲੀ ਦੇ ਪ੍ਰਮੁੱਖ ਸੌਰਭ ਭਾਰਦਵਾਜ ਨੇ ਵੀ ਪ੍ਰਦਰਸ਼ਨ ਦੇ ਦਰਮਿਆਨ ਪੁਲਿਸ ਹਿਰਾਸਤ ਦੇ ਵਿੱਚ ਜਾਣ ਦਾ ਦਾਅਵਾ ਸੋਸ਼ਲ ਮੀਡੀਆ ਦੇ ਉੱਤੇ ਕੀਤਾ। ਸੌਰਭ ਭਾਰਦਵਾਜ ਨੇ ਐਕਸ ਦੇ ਉੱਤੇ ਇੱਕ ਪੋਸਟ ਦੇ ਵਿੱਚ ਇਹ ਵੀ ਲਿਖਿਆ ਕਿ ਇਹ ਹਵਾ ਦੇ ਵਿੱਚ ਮੇਰੇ ਜੁੱਤੇ ਨੇ, ਅੱਜ ਇੰਡੀਆ ਗੇਟ ਦੇ ਉੱਤੇ ਦਿੱਲੀ ਪੁਲਿਸ ਨੇ ਮੈਨੂੰ ਉਲਟਾ ਲਟਕਾ ਦਿੱਤਾ। ਉਹਨਾਂ ਲਿਖਿਆ ਕਿ ਅੱਜ ਦਿੱਲੀ ਪੁਲਿਸ ਨੇ ਮੈਨੂੰ ਉਲਟਾ ਲਟਕਾ ਦਿੱਤਾ ਤਾਂ ਕਿ ਕੈਮਰਿਆਂ ਦੇ ਵਿੱਚ ਮੇਰਾ ਚਿਹਰਾ ਕੈਦ ਨਾ ਹੋ ਸਕੇ। ਵੀਡੀਓ ਦੇ ਵਿੱਚ ਪੁਲਿਸ ਵਾਲੇ ਉਹਨਾਂ ਨੂੰ ਚੱਕ ਕੇ ਲਿਜਾਣ ਦੀ ਕੋਸ਼ਿਸ਼ ਕਰਦੇ ਹੋਏ ਦਿਖਾਈ ਦੇ ਰਹੇ ਨੇ। ਉੱਥੇ ਹੀ ਸਮਾਜਿਕ ਕਾਰਕੁਨ ਯੋਗਿੰਦਰ ਯਾਦਵ ਨੇ ਕਿਹਾ ਕਿ ਸਿਟੀਜ਼ਨ ਮਾਰਚ ਦੇ ਦੌਰਾਨ ਅੱਜ ਵੀ ਨਿਰਧਾਰਿਤ ਥਾਂ ਦੇ ਵੱਲ ਯਾਨੀ ਜੰਤਰ ਮੰਤਰ ਦੇ ਵੱਲ ਵਿਦਿਆਰਥੀ ਜਾਣਗੇ। ਪੁਲਿਸ ਨੇ ਜਬਰਨ ਹਿਰਾਸਤ ਦੇ ਵਿੱਚ ਕਈ ਲੋਕਾਂ ਨੂੰ ਲਿਆ ਔਰ ਇਸ ਪ੍ਰਦਰਸ਼ਨ ਜਿਹੜਾ ਹੈ ਇਹ ਅੱਜ ਦੇ ਦਿਨ ਵੀ ਉਸੇ ਹੀ ਤਰੀਕੇ ਦੇ ਨਾਲ ਭਖਵਾਂ ਰਹਿ ਸਕਦਾ। ਉੱਥੇ ਵਿਧਾਨ ਸਭਾ ਚੋਣਾਂ ਦੇ ਵਿੱਚ ਜਿੱਤ ਤਾਂ ਨਹੀਂ ਕਹਿ ਸਕਦੇ, ਖੈਰ ਹਾਰ ਤੋਂ ਬਾਅਦ ਪਹਿਲੀ ਵਾਰ ਸਾਬਕਾ ਵੈਸਟ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਤ੍ਰਿਣਮੂਲ ਕਾਂਗਰਸ ਦੇ ਉੱਤਰ ਦਿਨਾਜਪੁਰ ਜ਼ਿਲ੍ਹੇ ਦੇ ਵਿੱਚ
ਖੁੱਲ ਕੇ ਆਪਣੀ ਗੱਲ ਰੱਖੀ ਤੇ ਦੱਸ ਦਈਏ ਕਿ ਇਸ ਦਰਮਿਆਨ ਜਿਹੜੇ ਪਾਰਟੀ ਦੇ ਵਿਧਾਇਕ TMC ਯਾਨੀ ਤ੍ਰਿਣਮੂਲ ਕਾਂਗਰਸ ਛੱਡ ਕੇ ਦੂਸਰੀ ਪਾਰਟੀਆਂ 'ਚ ਚਲੇ ਗਏ ਸੀ ਉਹਨਾਂ ਨੂੰ ਮਮਤਾ ਬੈਨਰਜੀ ਨੇ ਇੱਕ ਅਲਟੀਮੇਟਮ ਦਿੱਤਾ ਕਿਹਾ ਹੈ ਕਿ ਉਹ ਕੁਝ ਦਿਨਾਂ ਦੇ ਅੰਦਰ ਅੰਦਰ TMC ਦੇ ਵਿੱਚ ਵਾਪਸ ਆ ਜਾਣ ਨਹੀਂ ਤੇ ਫਿਰ ਉਹਨਾਂ ਨੂੰ ਹਮੇਸ਼ਾ ਤੋਂ ਹੀ TMC ਤੋਂ ਬਾਹਰ ਕਰ ਦਿੱਤਾ ਜਾਏਗਾ ਮਮਤਾ ਬੈਨਰਜੀ ਨੇ ਕਿਹਾ ਕਿ ਸਾਨੂੰ ਜਿਨ੍ਹਾਂ ਨੇ ਜਿਤਾਇਆ ਉਹ ਲੋਕ ਵੱਡੀ ਗਿਣਤੀ ਦੇ ਵਿੱਚ TMC ਦੇ ਵਿਧਾਇਕਾਂ ਨੂੰ ਹੀ ਆਪਣੇ ਹਲਕੇ ਦੇ ਵਿੱਚ ਦੇਖਣਾ ਚਾਹੁੰਦੇ ਨੇ ਉੱਥੇ ਭਾਰਤ ਦੇ ਨਾਲ ਜੁੜੀ ਆਖਰੀ ਖਬਰ ਦੀ ਸਾਂਝ ਪਾਈਏ ਤੇ ਭਾਰਤ ਦੇ ਵਿੱਚ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਦੇ ਵਿੱਚ ਦਿੱਲੀ ਤੇ ਦਿੱਲੀ ਦੇ ਨਾਲ ਲੱਗਦੇ ਨੋਇਡਾ ਨੂੰ ਅੱਜ ਦੇ ਦਿਨ ਵੀ ਸੋਮਵਾਰ ਦੇ ਦਿਨ ਵੀ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੇ ਵਿੱਚ ਗਿਣਿਆ ਗਿਆ ਨੋਇਡਾ ਦੇ ਵਿੱਚ ਹਵਾ ਦੇ ਅੰਦਰ ਜਿਹੜਾ ਪ੍ਰਦੂਸ਼ਣ ਹੈ ਉਸ ਦਾ ਪੱਧਰ ਐਤਵਾਰ ਦੇ ਦਿਨ ਕਈ ਸੈਕਟਰਸ ਦੇ ਵਿੱਚ 300 ਤੋਂ ਵੀ ਜ਼ਿਆਦਾ ਪਾਰ ਚਲਾ ਗਿਆ ਉੱਥੇ ਹੀ ਉੱਤਰ ਪ੍ਰਦੇਸ਼ ਪ੍ਰਸ਼ਾਸਨ ਅਲਰਟ ਮੋਡ ਦੇ ਵਿੱਚ ਆ ਗਿਆ ਐਤਵਾਰ ਦੇ ਦਿਨ ਨੋਇਡਾ ਦੇ ਵਿੱਚ ਔਸਤ AQI ਯਾਨੀ ਏਅਰ ਕੁਆਲਿਟੀ ਇੰਡੈਕਸ 281 ਦਰਜ ਕੀਤਾ ਗਿਆ ਸੀ ਸਰਕਾਰੀ ਡੇਟਾ ਦੇ ਮੁਤਾਬਕ ਨੋਇਡਾ ਦਾ AQI 274 ਦੇ ਆਸ ਪਾਸ ਦਰਜ ਕੀਤਾ ਗਿਆ ਸੀ ਜੋ ਕਿ ਪੂਰੇ ਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਹੈ ਹਾਲਾਂਕਿ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਇਹ ਹੈ ਕਿ ਹਾਲੇ ਜਦੋਂ ਸਰਦੀਆਂ ਪੂਰੀ ਤਰ੍ਹਾਂ ਦੇ ਨਾਲ ਸ਼ੁਰੂ ਵੀ ਨਹੀਂ ਹੋਈਆਂ ਨੇ ਭਾਰਤ ਦੇ ਵਿੱਚ ਮੌਸਮ ਦੇ ਅੰਦਰ ਇਹ ਖਰਾਬੀ ਜਿਹੜੀ ਇਹ ਚਿੰਤਾ ਦਾ ਵਿਸ਼ਾ ਬਣ ਜਾਂਦੀ ਹੈ ਸਰਦੀਆਂ ਦੇ ਵਿੱਚ ਹਵਾ ਉਨੀ ਤੇਜ਼ੀ ਦੇ ਨਾਲ ਨਹੀਂ ਵਗਦੀ ਪ੍ਰਦੂਸ਼ਣ ਇੱਕ ਥਾਂ ਦੇ ਉੱਤੇ ਜਮ੍ਹਾਂ ਹੋ ਜਾਂਦਾ ਅਤੇ ਸਰਦੀਆਂ ਦੇ ਵਿੱਚ ਜਿਹੜਾ ਧੁੰਦ ਹੈ ਉਸ ਦਾ ਕਹਿਰ ਵੀ ਬਣਿਆ ਰਹਿੰਦਾ ਇਸ ਕਰਕੇ ਇਸ ਨੂੰ ਸਮੋਗ ਲੈਵਲ ਕਿਹਾ ਜਾਂਦਾ ਭਾਰਤ 'ਚ ਜਿਹੜਾ AQI ਆ ਉਹ ਅਕਸਰ ਅਕਤੂਬਰ ਦੇ ਮਹੀਨਿਆਂ ਦੇ ਦਰਮਿਆਨ 300 ਤੋਂ ਪਾਰ ਚਲਾ ਜਾਂਦਾ ਦੀਵਾਲੀ ਦੇ ਦਿਨਾਂ ਦੇ ਵਿੱਚ ਧੂੰਆਂ ਹੋਰ ਵੀ ਜ਼ਿਆਦਾ ਵੱਧ ਜਾਂਦਾ ਅਤੇ ਇਸ ਵਕਤ ਸੈਕਟਰ 125 ਦੇ ਵਿੱਚ PM10 ਜਿਹੜਾ ਵੱਧ ਤੋਂ ਵੱਧ 500 ਦੇ ਪੱਧਰ ਦੇ ਉੱਤੇ ਜਾ ਵੀ ਚੁੱਕਿਆ ਸੈਕਟਰ 116 ਦੇ ਵਿੱਚ PM10 420 ਤੱਕ ਜਾ ਪੁੱਜਿਆ ਉੱਥੇ ਆਸਟ੍ਰੇਲੀਅਨ ਖਬਰਾਂ ਦੀ ਸਾਂਝ ਪਾਈਏ ਤੇ ਆਸਟ੍ਰੇਲੀਆ ਦੇ ਵਿੱਚ ਪ੍ਰਾਪਰਟੀ ਦੇ ਅੰਦਰ ਨਿਘਾਰ ਆ ਰਿਹਾ ਹੁਣ ਇਸ ਖਬਰ ਨੂੰ ਥੋੜਾ ਜਿਹਾ ਰੁਕ ਕੇ ਸੁਣੋ ਸਮਝੋ ਜ਼ਰੂਰ ਕਿ ਆਸਟ੍ਰੇਲੀਆ ਦੇ ਵਿੱਚ ਆਖਿਰਕਾਰ ਪਿਛਲੇ ਕੁਝ ਅਰਸੇ ਦੇ ਦਰਮਿਆਨ ਹੋਇਆ ਕੀ ਹੈ ਜਦੋਂ ਇਹ ਕਿਹਾ ਜਾਂਦਾ ਹੈ ਕਿ ਆਸਟ੍ਰੇਲੀਆ 'ਚ ਇਸ ਵਕਤ ਬਾਇਰ ਮਾਰਕੀਟ ਬਣ ਚੁੱਕੀ ਹੈ ਯਾਨੀ ਕਿ ਜਿਹੜੇ ਇਨਵੈਸਟਮੈਂਟ ਪ੍ਰਾਪਰਟੀ ਰੱਖੀ ਬੈਠੇ ਨੇ ਉਹਨਾਂ ਦੇ ਲਈ ਇਸ ਵਕਤ ਬਾਜ਼ਾਰ ਦੇ ਵਿੱਚੋਂ ਬਾਹਰ ਨਿਕਲਣ ਤੋਂ ਇਲਾਵਾ ਹੋਰ ਕੋਈ ਵਿਕਲਪ ਬਚਿਆ ਨਹੀਂ ਰਹਿ ਜਾਂਦਾ ਲਗਾਤਾਰ ਵੱਧ ਰਹੀਆਂ ਵਿਆਜ ਦਰਾਂ ਅਤੇ ਖਰਚੇ ਜਿਹੜੇ ਨੇ ਨਿਵੇਸ਼ਕਾਂ ਨੂੰ ਆਪੋ ਆਪਣੇ ਘਰ ਵੇਚਣ ਤੋਂ ਮਜਬੂਰ ਕਰ ਰਹੇ ਨੇ ਆਸਟ੍ਰੇਲੀਆ ਦੇ ਵਿੱਚ ਆਕਸ਼ਨ ਰੇਟ ਜਿਹੜੀ ਆਕਸ਼ਨ ਕਲੀਅਰੈਂਸ ਰੇਟ ਪਿਛਲੇ 3 ਮਹੀਨਿਆਂ 'ਚ ਸਭ ਤੋਂ ਹੇਠਲੇ ਪੱਧਰ ਦੇ ਉੱਤੇ ਜਾ ਚੁੱਕੀ ਹੈ ਪਿਛਲੇ ਸਾਲ ਨਾਲੋਂ 20% ਥੱਲੇ ਜਾ ਚੁੱਕੀ ਹੈ ਪ੍ਰੀਲੀਮਿਨਰੀ ਕਲੀਅਰੈਂਸ ਰੇਟ ਦੀ ਜੇਕਰ ਗੱਲ ਕਰੀਏ ਤਾਂ ਪ੍ਰਾਇਮਰੀ ਤੌਰ ਦੇ ਉੱਤੇ ਜਿਹੜੀਆਂ ਪ੍ਰੋਪਰਟੀਜ਼ ਇਸ ਇਲਾਕੇ ਦੇ ਵਿੱਚ ਜਿਹੜੀਆਂ ਪ੍ਰੋਪਰਟੀਜ਼ ਕਿਸੇ ਵੀ ਇਲਾਕੇ ਦੇ ਵਿੱਚ ਲੱਗਦੀਆਂ ਨੇ ਉਹ 48.2% ਹੀ ਉਹਨਾਂ ਦੀ ਆਕਸ਼ਨ ਜਿਹੜੀ ਉਹ ਸਿਰੇ ਚੜ੍ਹਦੀ ਦੱਸ ਦਈਏ ਕਿ ਦੇਸ਼ ਭਰ ਦੇ ਅਲੱਗ ਅਲੱਗ ਰਾਜਧਾਨੀ ਸ਼ਹਿਰਾਂ 'ਚ 1300 ਦੇ ਆਸ ਪਾਸ ਜਿਹੜੀਆਂ ਆਕਸ਼ਨਸ ਹੋਈਆਂ ਪਿਛਲੇ ਹਫ਼ਤੇ ਦੇ ਦਰਮਿਆਨ ਲਾਲੈਸ ਨਾਮ ਮਾਫ ਕਰਨਾ ਕੋਟੈਲਿਟੀ ਨਾਮ ਦੀ ਜਿਹੜਾ ਇੱਕ ਅਦਾਰਾ ਹੈ ਉਸ ਦੀ ਤਰਫ ਤੋਂ ਕਿਤੇ ਸਰਵੇਖਣ 'ਚ ਇਹ ਦੱਸਿਆ ਗਿਆ ਕਿ ਸਿਡਨੀ ਦੇ ਵਿੱਚ 304 ਨਿਲਾਮੀਆਂ ਜਿਹੜੀਆਂ ਹੋਈਆਂ ਨੇ ਪਿਛਲੇ ਇੱਕ ਹਫ਼ਤੇ ਦੇ ਦਰਮਿਆਨ ਪਰ ਉਸ ਤੋਂ ਇੱਕ ਹਫ਼ਤੇ ਦੇ ਪਹਿਲਾਂ ਨਾਲੋਂ ਇਹ 61% ਘੱਟ ਨੇ ਇਹ ਵੀ ਕਿਹਾ ਗਿਆ ਕਿ 670 ਜਿਹੜੀਆਂ ਨਿਲਾਮੀਆਂ ਮੈਲਬਨ ਦੇ ਵਿੱਚ ਹੋਈਆਂ ਨੇ ਇਹਨਾਂ ਦੇ ਵਿੱਚ 136% ਦੀ ਗਿਰਾਵਟ ਹੋਈ ਹੈ ਉਸ ਤੋਂ ਇੱਕ ਮਹੀਨੇ ਪਹਿਲਾਂ ਦੇ ਨਾਲੋਂ ਯਾਨੀ ਕਿ ਹਰ ਮਹੀਨੇ ਲਗਾਤਾਰ ਪ੍ਰੋਪਰਟੀਜ਼ ਦੀ ਲਿਸਟਿੰਗ ਵੱਧ ਰਹੀ ਹੈ ਆਕਸ਼ਨ ਜਿਹੜੀ ਉਹ ਨਾ ਦੇ ਬਰਾਬਰ ਹੋ ਰਹੀ ਹੈ ਇੱਕ ਹੋਰ ਉਦਾਹਰਣ ਦੇ ਦਿੰਦੇ ਹਾਂ ਕਿ ਸਪਤੰਬਰ 2025 ਦੇ ਵਿੱਚ ਸਿਡਨੀ ਦੇ ਅੰਦਰ 5993 ਪ੍ਰੋਪਰਟੀ ਸੀ ਜਿਹੜੀਆਂ ਲਿਸਟਿੰਗ ਦੇ ਉੱਤੇ ਸੀ ਔਰ ਸਪਤੰਬਰ 2026 'ਚ ਯਾਨੀ ਇੱਕ ਸਾਲ ਬਾਅਦ 7000 ਤੋਂ ਵਧੇਰੇ ਜਿਹੜੀਆਂ 7600 ਤੋਂ ਵਧੇਰੇ ਲਿਸਟਿੰਗ ਘਰਾਂ ਦੀਆਂ ਜਾਂ ਪ੍ਰੋਪਰਟੀਜ਼ ਦੀਆਂ ਜਿਹੜੀਆਂ ਨੇ ਉਹ ਵੱਧ ਚੁੱਕੀਆਂ ਯਾਨੀ ਲਗਭਗ 28% ਦਾ ਇਜ਼ਾਫਾ ਹੋਇਆ ਠੀਕ ਇਸੇ ਤਰੀਕੇ ਦੇ ਨਾਲ ਮੈਲਬਨ ਦੇ ਵਿੱਚ ਵੀ 29% ਦਾ ਇਜ਼ਾਫਾ ਹੋਇਆ ਔਰ ਮੈਲਬਨ ਦੇ ਵਿੱਚ ਵੀ ਜਿਹੜਾ ਪ੍ਰੋਪਰਟੀਜ਼ ਨੇ ਉਹ ਲਿਸਟਿੰਗ ਦੇ ਵਿੱਚ ਲਗਾਤਾਰ ਵੱਧ ਰਹੀਆਂ ਨੇ ਪਰ ਆਕਸ਼ਨ ਦੇ ਵਿੱਚ ਪ੍ਰੋਪਰਟੀਜ਼ ਉਨੀਆਂ ਟਿਕ ਨਹੀਂ ਪਾਉਂਦੀਆਂ ਉੱਥੇ ਵਿਕਟੋਰੀਆ ਦੇ ਵਿੱਚ ਸਿਹਤ ਸਿਸਟਮ ਦੇ ਅੰਦਰ ਵੱਡਾ ਸੁਧਾਰ ਕਿਤੇ ਜਾਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਮਨਾਸ਼ ਹੈਲਥ ਦੇ ਉੱਤੇ ਲਗਭਗ $140 ਮਿਲੀਅਨ ਖਰਚ ਕੇ ਇਸ ਨੂੰ ਇੱਕ
ਵੱਡੀ ਵਿਸ਼ਾਲ ਇਮਾਰਤ ਬਣਾਇਆ ਜਾਏਗਾ। ਹਸਪਤਾਲ ਦੇ ਵਿੱਚ ਮੁੱਖ ਸਹੂਲਤਾਂ ਦਿੱਤੀਆਂ ਜਾਣਗੀਆਂ, ਪਰ ਦੱਸ ਦਈਏ ਮੋਟੇ ਤੌਰ ਦੇ ਉੱਤੇ ਵਿਕਟੋਰੀਆ ਦੇ ਬਜਟ ਦੇ ਵਿੱਚ ਸਿਹਤ ਢਾਂਚੇ ਦੇ ਉੱਤੇ ਕੋਈ ਜ਼ਿਆਦਾ ਧਿਆਨ ਨਹੀਂ ਦਿੱਤਾ ਜਾ ਰਿਹਾ। 2022 ਦੇ ਵਿੱਚ ਉਹ ਵੱਖਰੀ ਗੱਲ ਹੈ ਕਿ ਉਸ ਵਕਤ ਦੇ ਡੈਨੀਅਲ ਐਂਡਰਿਊ ਸਰਕਾਰ ਦਾ ਇਹ ਇੱਕ ਸੈਂਟਰ ਪੀਸ ਸੀ। ਇੱਧਰ ਦੂਸਰੇ ਪਾਸੇ ਇਹ ਵੀ ਪਤਾ ਚੱਲਦਾ ਹੈ ਕਿ ਲਿਬਰਲ ਨੈਸ਼ਨਲ ਗੱਠਜੋੜ ਨੇ ਵਧੇਰੇ ਐਂਬੂਲੈਂਸ ਡਰਾਈਵਰ ਨੂੰ ਔਰ ਵਧੇਰੇ ਜਿਹੜੀ ਟਰਾਂਸਪੋਰਟੇਸ਼ਨ ਫਲੀਟ ਹੈ ਉਸਦਾ ਦਾਇਰਾ ਵੱਡਾ ਕਰਨ ਦੇ ਬਾਰੇ ਚਰਚਾਵਾਂ ਕੀਤੀਆਂ ਹੋਈਆਂ ਨੇ, ਪਰ ਇਹ ਉਹਨਾਂ ਨੂੰ ਉਦੋਂ ਹੀ ਕੰਮ ਆ ਸਕਦੀ ਹੈ ਜੇਕਰ ਤੁਹਾਨੂੰ ਇਸ ਖ਼ਬਰ ਦਾ ਇਲਮ ਹੋਵੇ ਕਿ ਮੌਜੂਦਾ ਸਮੇਂ ਦੇ ਵਿੱਚ ਹਰ ਸਾਲ ਜਿਹੜੀਆਂ ਸ਼ਿਫਟਾਂ ਘੱਟ ਰਹੀਆਂ ਨੇ, ਜਿਸ ਹਿਸਾਬ ਦੇ ਨਾਲ ਐਂਬੂਲੈਂਸ ਡਰਾਈਵਰਸ ਦੇ ਉੱਤੇ ਲੋਡ ਵੱਧ ਰਿਹਾ ਹੈ, ਮਰੀਜ਼ ਵੱਧ ਰਹੇ ਨੇ, ਐਮਰਜੈਂਸੀ ਡਿਪਾਰਟਮੈਂਟ 'ਚ ਜਾਣਾ ਚਾਹੁੰਦੇ ਨੇ ਪਰ ਐਂਬੂਲੈਂਸ ਮੌਕੇ 'ਤੇ ਨਹੀਂ ਪਹੁੰਚ ਪਾਉਂਦੀ, ਉਸ ਦੀ ਵਜ੍ਹਾ ਇਹ ਹੈ ਕਿ ਐਂਬੂਲੈਂਸ ਚਲਾਉਣ ਦੇ ਲਈ ਜਾਂ ਪੈਰਾਮੈਡਿਕਸ ਜਿਹੜੇ ਨੇ ਉਹਨਾਂ ਦੀ ਗਿਣਤੀ ਇੰਨੀ ਜ਼ਿਆਦਾ ਨਹੀਂ ਹੈ ਔਰ ਇਹ ਐਂਬੂਲੈਂਸ ਜਿਹੜੀਆਂ ਨੇ ਇਹ ਖੜੀਆਂ ਰਹਿ ਜਾਂਦੀਆਂ ਨੇ ਜਾਂ ਫਿਰ ਕਿਸੇ ਨਾ ਕਿਸੇ ਥਾਂ 'ਤੇ ਉਲਝੀਆਂ ਹੁੰਦੀਆਂ ਨੇ। ਅਜਿਹੇ ਦੇ ਵਿੱਚ ਸਾਲ ਦੇ ਲਗਭਗ ਕਈ ਘੰਟੇ ਜਿਹੜੇ ਨੇ ਉਹ ਬਗੈਰ ਕਿਸੇ ਮਰੀਜ਼ ਨੂੰ ਚੱਕਿਆਂ ਹੀ ਬੀਤ ਜਾਂਦੇ ਨੇ। ਇਸ ਕਰਕੇ ਲਿਬਰਲ ਨੈਸ਼ਨਲ ਗੱਠਜੋੜ ਸਰਕਾਰ ਨੇ ਵਾਅਦਾ ਕੀਤਾ ਹੈ ਕਿ ਆਉਂਦਿਆਂ ਸਾਰ ਉਹ ਪੈਰਾਮੈਡਿਕਸ ਦੀ ਗਿਣਤੀ ਵਧਾਉਣਗੇ ਔਰ ਵੈਨਾਂ ਦੀ ਗਿਣਤੀ ਵੀ ਵੱਧ ਕੀਤੀ ਜਾਏਗੀ। ਉੱਥੇ NSW ਦੇ ਰਗਬੀ ਨਾਮ ਦੇ ਇਲਾਕੇ ਦੇ ਵਿੱਚ ਇੱਕ ਹਾਦਸਾ ਵਾਪਰਿਆ ਜਿੱਥੇ ਇੱਕ ਘਰ ਦੇ ਉੱਤੇ ਪੁਲਿਸ ਦੀ ਤਰਫ ਤੋਂ ਗੋਲੀ ਚਲਾਈ ਗਈ ਹੈ। ਦੱਸ ਦਈਏ ਕਿ ਇਸ ਵਕਤ ਇਹ ਵਿਅਕਤੀ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੈ, ਗ੍ਰਿਫਤ ਦੇ ਵਿੱਚ ਆਉਣ ਤੋਂ ਪਹਿਲਾਂ ਹੀ ਦਮ ਤੋੜ ਗਿਆ। ਇਸ ਵਿਅਕਤੀ ਦੇ ਉੱਤੇ ਜਿਹੜੀ ਪੁਲਿਸ ਦੀ ਤਰਫ ਤੋਂ ਜਵਾਬੀ ਕਾਰਵਾਈ ਕੀਤੀ ਗਈ ਔਰ ਇਸ ਦੇ ਨਾਮ ਜਿਹੜੇ ਨੇ ਫਿਲਹਾਲ ਪਛਾਣ ਜਿਹੜੀ ਨਸ਼ਰ ਨਹੀਂ ਕੀਤੀ ਗਈ। 45 ਸਾਲ ਦੀ ਉਮਰ ਦਾ ਇਹ ਵਿਅਕਤੀ ਦੱਸਿਆ ਗਿਆ ਹੈ। ਉੱਥੇ ਮੈਲਬਰਨ ਦੇ RMIT ਅਦਾਰੇ ਨੇ ਇਸ ਖ਼ਬਰ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਓਮਾਨੀ ਨਾਗਰਿਕ ਹਨਮਨ ਅਲ ਹਮਾਮੀ, ਜਿਹੜਾ ਕਿ ਫਲਾਈ ਦੁਬਈ ਦੀ ਫਲਾਈਟ ਜਿਹੜੀ ਸੀ ਉਸਨੂੰ ਕਰੈਸ਼ ਕਰਵਾਉਣਾ ਚਾਹੁੰਦਾ ਸੀ, ਉਹ RIMT ਯੂਨੀਵਰਸਿਟੀ ਦੇ ਵਿੱਚ ਪੜ੍ਹਾਈ ਕਰਨ ਦੇ ਲਈ ਆਇਆ ਜ਼ਰੂਰ ਸੀ ਆਸਟ੍ਰੇਲੀਆ ਔਰ ਆਸਟ੍ਰੇਲੀਅਨ ਅਥਾਰਟੀਜ਼ ਦੀ ਤਰਫ ਤੋਂ ਉਸਦੇ ਆਸਟ੍ਰੇਲੀਅਨ ਕਨੈਕਸ਼ਨਸ ਦੀ ਭਾਲ ਕੀਤੀ ਜਾ ਰਹੀ ਹੈ। ਫਿਲਹਾਲ ਉਸਦੇ RMIT ਦੇ ਵਿੱਚ ਪੜ੍ਹਦੇ ਨਾਲ ਪੜ੍ਹਦੇ ਜਿਹੜੇ ਵਿਦਿਆਰਥੀ ਸੀ ਜਾਂ ਕੋਈ ਹੋਰ ਲੋਕ ਸੀ ਉਸਦੇ ਸੰਪਰਕ ਦੇ ਵਿੱਚ ਆਏ ਉਹਨਾਂ ਤੋਂ ਵੀ ਪੁੱਛ ਪੜਤਾਲ ਕੀਤੀ ਜਾਏਗੀ। ਉੱਥੇ ਸਿਡਨੀ ਦੇ ਇਨਰ ਵੈਸਟ 'ਚੋਂ ਇੱਕ ਖ਼ਬਰ ਹੈ ਜਿੱਥੇ ਇੱਕ ਮਹਿਲਾ ਨੂੰ ਟੇਜ਼ਰ ਕੀਤਾ ਗਿਆ ਕਿਉਂਕਿ ਉਹ ਇੱਕ 48 ਸਾਲਾ ਵਿਅਕਤੀ ਦੇ ਉੱਤੇ ਹਮਲਾ ਕਰਕੇ ਜਿਹੜਾ ਹੈ ਉਸਨੂੰ ਫਰਾਰ ਹੋਣ ਦੀ ਕੋਸ਼ਿਸ਼ ਕਰ ਰਹੀ ਸੀ। ਇਸ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਡੈਂਡੀ ਨਿਊਟਨ ਸਿਨੇਮਾ ਜਿਹੜਾ ਕਿੰਗ ਸਟਰੀਟ ਦੇ ਉੱਤੇ, ਉੱਥੋਂ ਇਹ ਘਟਨਾ ਉਸਦੇ ਬਾਹਰ ਇਹ ਵਾਪਰੀ ਸੀ ਜਦੋਂ ਇਸ ਮਹਿਲਾ ਦੀ ਤਰਫ ਤੋਂ ਹਮਲਾ ਕੀਤਾ ਗਿਆ। ਉੱਥੇ ਆਖਰੀ ਕੁਝ ਖ਼ਬਰਾਂ ਦੀ ਸਾਂਝ ਪਾਈਏ ਅਤੇ ਇੱਧਰ ਨਿਊ ਕਾਸਲ ਦੇ ਨਾਲ ਜੁੜੀ ਹੋਈ ਖ਼ਬਰ ਜਿੱਥੇ ਸਵੇਰ ਵੇਲੇ ਤੁਹਾਨੂੰ ਦੱਸਿਆ ਸੀ ਕਿ ਨਿਊ ਕਾਸਲ ਦੇ ਵਿੱਚ ਇੱਕ ਪੀ ਪਲੇਟਰ ਦੀ ਤਰਫ ਤੋਂ ਬੜੇ ਹੀ ਗਲਤ ਢੰਗ ਦੇ ਨਾਲ BMW ਗੱਡੀ ਜਿਹੜੀ ਆਪਣੀ ਚਲਾਈ ਗਈ ਸੀ ਉਸ ਦੇ ਵਿੱਚ ਕੁਝ ਪੈਦਲ ਚੱਲ ਰਹੇ ਲੋਕਾਂ ਨੂੰ ਜ਼ਖਮੀ ਕਰ ਦਿੱਤਾ ਗਿਆ ਸੀ। ਇਸ ਦੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਇੰਡਿਕਾ ਸਮਰ ਸਿੰਘ ਨਾਮ ਦੀ ਇੱਕ ਛੋਟੀ ਲੜਕੀ ਜਿਹੜੀ ਸੀ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰ ਦਿੱਤੀ ਗਈ ਹੈ। ਫਿਲਹਾਲ ਇਸ ਲੜਕੇ ਨੂੰ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਦੀ ਤਰਫ ਤੋਂ, ਇਸ ਤੋਂ ਹੋਰ ਪੜਤਾਲ ਕੀਤੀ ਜਾ ਰਹੀ ਹੈ। ਖ਼ਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1600 AM। ਬਾਕੀ ਦੇ ਪ੍ਰੋਗਰਾਮ, ਖ਼ਬਰਾਂ, ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਜਾਰੀ ਰਹਿਣਗੀਆਂ। ਧੰਨਵਾਦ।

ਚਕਮਾ ਜਿਹਾ ਗਾਣਾ ਪਹਿਲਾਂ ਹੀ। ਮੰਡੇ ਦਾ ਦਿਨ ਹੈ ਜੀ ਤੇ ਨਿਊ ਸਾਊਥ ਵੇਲਸ ਦੇ ਵਿੱਚ ਬੈਠੇ ਹੋ, ਨਜ਼ਾਰੇ ਲਓ, ਪਬਲਿਕ ਹੋਲੀਡੇ ਹੈ, ਸੁਣਾਉਂਦੇ ਹਾਂ ਤੁਹਾਨੂੰ ਠਾਹ ਠਾਹ ਗਾਣੇ। ਅਤੇ ਅੱਜ ਦੇ ਦਿਨ ਮੰਡੇ ਦੇ ਦਿਨ ਪ੍ਰੋਗਰਾਮ ਡੀਪ ਟਾਕ ਸ਼ੋਅ ਹੁੰਦਾ, ਉਹ ਬਹੁਤ ਜ਼ਿਆਦਾ ਡੀਪ ਹੋ ਜਾਣਾ, ਬਹੁਤ ਜ਼ਿਆਦਾ ਸੀਰੀਅਸ ਗੱਲਾਂ ਹੋ ਜਾਣੀਆਂ। ਕਰੋ ਇੰਜੋਏ ਫਿਰ ਮੂਡ ਨੂੰ ਥੋੜ੍ਹਾ ਜਿਹਾ ਲਾਈਟ ਕਰਦੇ ਹਾਂ, ਇੱਧਰ ਉੱਧਰ ਦੀ ਗੱਲਾਂ ਕਰਦੇ। ਡਰਾਈਵ ਬੈਕ ਸ਼ੋਅ ਹੈ, ਬਗੈਰ ਕਿਸੇ ਬ੍ਰੇਕ ਤੋਂ ਹੈ, ਬ੍ਰੇਕ ਪਹਿਲਾਂ ਪਹਿਲਾਂ ਹੀ ਲੈ ਲਈਏ, ਫਿਰ ਉਸ ਤੋਂ ਬਾਅਦ ਆ ਕੇ ਤੁਹਾਨੂੰ ਬੈਕ ਟੂ ਬੈਕ ਗਾਣੇ ਸੁਣਾਵਾਂਗੇ। ਪਰ ਆਹ ਪਤਾ ਨਹੀਂ ਗਾਣਾ ਮੇਰੇ ਸਾਹਮਣੇ ਆ ਗਿਆ ਸਟੈਵਿਨ ਬੈਨ ਦਾ,

0: ਦਿਨ ਭਰ ਦੇ ਕੰਮਾਂ ਕਾਰਾਂ ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ, ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਬਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਬਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ।
2: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
3: ਉਹ ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ,
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
2: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਦੀ ਟੋਯੋਟਾ,
4: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਸ। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਯੋਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 04314651186 ਤੇ 212216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
5: Star Studio 18 and Panorama Studios Production presents.
6: Mere bete ke liye justice chahiye.
7: Mujhe justice nahi, badla chahiye.
5: Drishyam The Conclusion, starring Ajay Devgan, Tabu, Shreya Saran, Jaydeep Alawar and many more.
8: Is baar khatra kab, kaise aur kahan se aayega, batana mushkil hai.
5: The end we've been waiting for. Drishyam The Conclusion in cinema 2nd October.
8: Kyunki kahani abhi khatam nahi hui hai. Aakhri hissa.
5: Overseas release by Zee Studios.
9: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
10: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
9: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
10: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 04066960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au.
11: This station is now the ultimate power in the universe.
12: Radio Haji 1674.

ਬੇਟਾ ਹੈ, ਨਵਾਂ ਗਾਣਾ ਉੜਤਾ ਤੀਰ ਦਾ ਆ ਰਿਹਾ ਹੈਗਾ ਜੀ। ਉੜਤਾ ਤੀਰ ਆਯੁਸ਼ਮਾਨ ਖੁਰਾਨਾ ਤੇ ਸਾਰਾ ਅਲੀ ਖਾਨ ਦੀ ਫਿਲਮ। ਗਾਣੇ ਗੁਣੇ ਸੁਣ ਲਓ ਹੁਣ, ਬੈਕ ਟੂ ਬੈਕ ਨਵੇਂ ਨਵੇਂ ਹੋ ਗਈ ਬ੍ਰੇਕ। ਸੋਮਵਾਰ ਦਾ ਦਿਨ, ਛੁੱਟੀ ਦਾ ਦਿਨ, ਇੰਜੋਏ ਕਰੋ ਕਿੰਗਜ਼ਵਰਡ।

ਚੱਕ ਕੇ ਐਨੀਵੇ ਬੰਤਾ ਹੈ ਤੇ ਸਚਿਨ ਜਿਗਰ ਦੀ ਜੋੜੀ ਹੈ ਨਾ ਜਿਹੜੀ ਮਿਊਜ਼ੀਸ਼ੀਅਨਸ ਦੀ ਉਹਨਾਂ ਦੇ ਵਿੱਚੋਂ ਸਚਿਨ ਨੇ ਇਹ ਗਾਣਾ ਨਾਲ ਗਾਇਆ ਹੈਗਾ ਵੈਸੇ ਲਿਖਿਆ ਐਵੇਂ ਵਾਏ ਬੰਤਾ ਹੈ ਨਹੀਂ ਹੈਗਾ ਤੇ ਇਹ ਗਾਣੇ ਦੇ ਕਰਕੇ ਥੋੜੀ ਥੋੜੀ ਜਿਹੀ ਫੀਲਿੰਗ ਫਿਲਮ ਦੀ ਆਉਣ ਲੱਗ ਪਈ ਹੈਗੀ ਆਯੁਸ਼ਮਾਨ ਖੁਰਾਨਾ ਦਾ ਇੱਕ ਟਾਈਮ ਸੀਗਾ ਬੈਕ ਟੂ ਬੈਕ ਇਹੋ ਜਿਹੀਆਂ ਫਿਲਮਾਂ ਲੋ ਬਜਟ ਦੇ ਰਹੇ ਸੀਗੇ ਤੇ ਕੰਮ ਚੱਕਵਾਂ ਸੀਗਾ ਅਦਾਰਾ ਕਿਹੜੀ ਸੀ ਆਰਟੀਕਲ 370 ਅੰਧਾਧੁਨ ਜਾਂ ਹੋਰ ਵੀ ਬਹੁਤ ਸਾਰੀਆਂ ਸੀਗੀਆਂ ਪਰ ਹੁਣ ਇੱਕ ਲੰਮੇ ਟਾਈਮ ਦੇ ਬਾਅਦ ਆਯੁਸ਼ਮਾਨ ਖੁਰਾਨਾ ਆਪਣੇ ਯੋਨਰ ਦੇ ਵਿੱਚ ਵਾਪਸ ਆਏ ਹੈਗੇ ਨੇ ਤੇ ਉੜਤਾ ਤੀਰ ਦਾ ਟ੍ਰੇਲਰ ਤੁਸੀਂ ਦੇਖਿਆ ਹੀ ਹੋਣਾ ਹੈਗਾ ਕਿ ਪਾਕਿਸਤਾਨੀ ਏਜੰਟ ਇੰਡੀਆ ਦੇ ਵਿੱਚ ਆ ਜਾਂਦਾ ਸਿਰ ਤੇ ਸੱਟ ਵੱਜਦੀ ਹੈ ਤੇ ਫਿਰ ਉਹ ਆਪਣੇ ਆਪ ਨੂੰ ਇੰਡੀਅਨ ਏਜੰਟ ਸਮਝਣ ਲੱਗ ਜਾਂਦਾ ਹੈਗਾ ਤੇ ਇੰਡੀਆ ਦੀ ਫੌਜ ਦੇ ਵਿੱਚ ਕਿਵੇਂ ਉਹ ਕੰਮ ਕਰਦਾ ਸੋ ਇੱਕ ਕੋਮੇਡੀ ਟਵਿਸਟ ਹੈਗਾ ਹਰ ਚੀਜ਼ ਦੁਰੰਧਰ ਵਰਗੀ ਹੋ ਵੀ ਨਹੀਂ ਸਕਦੀ ਹੈਗੀ ਬਣਾਉਣ ਦੀ ਲੋੜ ਵੀ ਨਹੀਂ ਹੈਗੀ ਪਰ ਇਹ ਉਹ ਹੈ ਵੀ ਨਹੀਂ ਸੋ ਉੱਦਾਂ ਦੀ ਸੋਚ ਕੇ ਨਾ ਜਾਇਓ ਅੱਛਾ ਜੇ ਸੋਚ ਕੇ ਤੁਸੀਂ ਗਏ ਸੀਗੇ ਸਿੰਘ ਵਰਸਿਸ ਕੌਰ ਦੇ ਵਿੱਚ ਤਾਂ ਕੀ ਖੱਟ ਲਿਆ ਹੁਣ ਸਿੰਘ ਵਰਸਿਸ ਕੌਰ ਦੀ ਡਿਜ਼ਾਸਟਰ ਦੀ ਕੀ ਗੱਲ ਕਰੀਏ ਪਰ ਕਿਹਨੇ ਕਿਹਨੇ ਦੇਖੀ ਹੈ ਮਤਲਬ ਕਿਹਨੇ ਕਿਹਨੇ ਦੇਖਣ ਦੀ ਹਿੰਮਤ ਕੀਤੀ ਹੈ ਇਹ ਦੱਸਿਓ ਜ਼ਰਾ

ਬਟਰ ਨਾਲ ਖੈਗੀ ਬੱਲੇ ਬੱਲੇ ਬੜੇ ਬੜਾ ਸਿਆਸੀ ਗਾਣਾ ਹੈਗਾ ਹਸਤਿੰਦਰ ਸਾਹਿਬ ਨੰਬਰ ਸੀਗਾ 4444 4444 ਅਗਲੇ ਦੋ ਗਾਣੇ 4444 ਕਰਕੇ ਹੈਗੇ ਨੇ ਇੱਕ 4 ਦਿਨ ਯਾਨੀ 4 ਡੇਜ਼ ਕਬੀਰ ਸੰਧੂ ਦਾ ਗਾਣਾ ਤੇ ਉਸ ਤੋਂ ਬਾਅਦ ਇੱਕ ਅੱਜ ਕੱਲ੍ਹ ਇੱਕ ਹਸਲ ਦੇ ਮੁਕਾਬਲੇ ਸ਼ੋਅ ਸ਼ੁਰੂ ਕੀਤਾ ਹੈਗਾ ਇਹਨਾਂ ਨੇ ਆਈ ਪੋਪ ਸਟਾਰ ਉਹ ਪਤਾ ਨਹੀਂ ਕਿਹੋ ਜਿਹਾ ਨੈਟਫਲਿਕਸ ਦੇ ਉੱਤੇ ਆਊਗਾ ਹਲੇ ਆਉਣਾ ਹੈ ਆਈ ਡੋਂਟ ਨੋ ਮੈਂ ਹਲੇ ਤੱਕ ਦੇਖਿਆ ਨਹੀਂ ਹੈਗਾ ਪਰ ਹਸਲ ਦੇ ਵਿੱਚੋਂ ਰਿਜੈਕਟ ਕੀਤੀ ਹੋਈ ਇੱਕ ਰੈਪਰ ਸੀ ਇੱਕ ਕੁੜੀ ਸੀ ਆਰਟਿਸਟ ਸੀ ਉਹਨੂੰ ਹੁਣ ਇਹਦੇ 'ਚ ਬੜਾ ਗਾਰਗੀ ਸ਼ਰਮਾ ਉਹਨੂੰ ਬੜਾ ਇਹਦੇ 'ਚ ਰੀਲਾਂ ਰੂਲਾਂ ਵਾਇਰਲ ਹੋ ਰਹੀਆਂ ਨੇ ਲੱਗੇ ਰਿਹਾ ਹੈ ਕਿ ਇਸ ਸ਼ੋਅ ਦਾ ਆਈ ਪੋਪ ਸਟਾਰ ਦੀ ਸਿਰਫ ਉਹੀ ਹਾਈਲਾਈਟ ਹੈਗੀ ਹੈ ਯਾਨੀ ਬਾਕੀ ਐਡੇ ਆਈ ਡੋਂਟ ਨੋ ਕਿਹੋ ਜਿਹੇ ਹੈਗੇ ਨੇ ਕਿਹੋ ਜਿਹੇ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਸੁਣ ਲਾਂਗੇ ਮੈਂ ਹਾਲੇ ਤੱਕ ਸੁਣਿਆ ਨਹੀਂ ਹੈਗਾ ਪਰ ਪਹਿਲਾਂ 4 ਡੇਜ਼ ਫਿਰ ਬੈਕ ਟੂ ਬੈਕ ਤੁਹਾਨੂੰ ਇੱਕ ਰੈਪ ਸੁਣਾਉਂਦੇ ਹਾਂ ਗਾਰਗੀ ਦਾ 4 ਖਪੀਤਕਾਰ 4444 ਅਤੇ ਫਿਰ 4 ਮਿੰਟਾਂ ਬਾਅਦ ਆਉਂਦੇ ਨਹੀਂ ਨਹੀਂ 40 ਕੁ ਮਿੰਟਾਂ ਬਾਅਦ ਆਉਂਦੇ ਪ੍ਰੋਗਰਾਮ ਅੱਜ ਦੇ ਦਿਨ ਸ਼ਾਮ ਨੂੰ ਡੀਪ ਟਾਕ ਸ਼ੋਅ ਹੋਣਾ ਜੀ ਥੋੜ੍ਹੀ ਦੇਰ ਦਾ ਪਹਿਲਾਂ ਪਤਾ ਚੱਲਿਆ ਹੈਗਾ ਕਿ ਡਾਕਟਰ ਸੰਦੀਪ ਜੀ ਹੁਣ ਛੁੱਟੀ ਦੇ ਉੱਤੇ ਹੈਗੇ ਨੇ ਕਿਉਂਕਿ ਛੁੱਟੀ ਹੈਗੀ ਹੈ ਵਾਕਈ ਛੁੱਟੀ ਹੈਗੀ ਹੈ ਛੁੱਟੀ ਵਾਲਾ ਮਾਹੌਲ ਹੈਗਾ ਸੋ ਇਸ ਕਰਕੇ ਤੁਹਾਨੂੰ ਇੱਕ ਪੁਰਾਣਾ ਸ਼ੋਅ ਜਿਹੜਾ ਰਿਕਾਰਡਿਡ ਉਹਦਾ ਇਸੇ ਸ਼ੋਅ ਦਾ ਇੱਕ ਪੋਡਕਾਸਟ ਜਿਹੜਾ ਪੁਰਾਣਾ ਤੁਹਾਨੂੰ ਸੁਣਾਉਂਦੇ ਹੈਗੇ ਪਰ ਉਹ ਵੀ ਬੜਾ ਕੰਮ ਦਾ ਪੁਰਾਣਾ ਸੁਣ ਕੇ ਨਾ ਇਗਨੋਰ ਨਾ ਕਰ ਦਿਓ ਕੰਮ ਦਾ ਸ਼ੋਅ ਹੈ ਜੇ ਤੁਸੀਂ ਕੱਟੜ ਤਰੀਕੇ ਦੇ ਨਾਲ ਉਸ ਸ਼ੋਅ ਦੇ ਨਾਲ ਜੁੜੇ

ਜ਼ਬਰਦਸਤੀ ਕਿਊਟ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਗਾਣੇ ਨੂੰ। ਅੱਛਾ ਹੁਣ ਅਗਲੇ ਭਾਈ ਸਾਹਿਬ ਦੇ ਉੱਤੇ ਕੀ ਗੱਲ ਕਰੀਏ। ਹਰਭਜਨ ਮਾਨ ਸਾਹਿਬ ਦਾ ਆਪਦਾ ਰੁਤਬਾ ਬੜਾ ਉੱਚਾ ਹੈਗਾ, ਪਰ ਉਹਨਾਂ ਦੇ ਮੁੰਡੇ ਨੂੰ ਹੁਣ ਫਿਲਮ ਦੇ ਵਿੱਚ ਲੈ ਕੇ ਆਇਆ ਜਾ ਰਿਹਾ। ਇਹ ਦਿਨ ਰੋਜ਼ ਨਹੀਂ ਆਉਣੇ, 9 ਅਕਤੂਬਰ ਨੂੰ ਅਗਲੇ ਹਫ਼ਤੇ ਇਹ ਫਿਲਮ ਰਿਲੀਜ਼ ਹੋਣੀ ਹੈਗੀ ਹੈ, ਪਰ ਟ੍ਰੇਲਰ ਦੇ ਵਿੱਚ ਕੋਈ ਖਾਸ ਐਡੀ ਵਧੀਆ ਐਕਟਿੰਗ ਲੱਗੀ ਨਹੀਂ ਹੈਗੀ, ਪਰ ਲੈਟਸ ਸੀ ਕਿਵੇਂ ਦਾ ਹੋਊਗਾ। ਮਤਲਬ ਇਹ ਸਿਰਫ ਇੱਕ ਵੈਸੇ ਅਸੰਪਸ਼ਨ ਜੀ ਹੈ। ਅੱਛਾ ਗਾਇਆ ਅਗਲਾ ਗਾਣਾ ਆਇਆ ਹੈਗਾ, ਉਹ ਆਕਾਸ਼ ਨੇ ਆਪ ਨਹੀਂ ਗਾਇਆ ਹੈਗਾ, ਅਤੇ ਉਹ ਸ਼ਰੀਮਾਨ ਨੇ ਗਾਇਆ ਮਾਨ ਨਹੀਂ ਹੈ, ਪਰ ਸ਼ਰੀਮਾਨ ਦਾ ਗਾਣਾ ਇਸੇ ਫਿਲਮ ਦਾ 11 ਵਜੇ।

0: ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਇੱਕ ਹੋਰ ਨਵੇਂ ਐਪੀਸੋਡ ਦੇ ਵਿੱਚ ਪ੍ਰੋਗਰਾਮ ਡੀਪ ਟਾਕ ਸ਼ੋਅ ਤੁਹਾਡੇ ਤੱਕ ਲੈ ਕੇ ਆਏ। ਆਸ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਚੰਗੇ ਭਲੇ ਹੋਵੋਗੇ, ਠੀਕ ਹੋਵੋਗੇ, ਤੰਦਰੁਸਤ ਹੋਵੋਗੇ। ਤੇ ਇਹਦੇ ਨਾਲ ਹੀ ਅੱਜ ਦੇ ਇੱਕ ਹੋਰ ਨਵੇਂ ਐਪੀਸੋਡ ਨੂੰ ਸਮਝਣ ਦੇ ਲਈ, ਸੁਣਨ ਦੇ ਲਈ ਤਿਆਰ ਹੋਵੋਗੇ। ਹੁਣ ਤੱਕ ਜਿੰਨੇ ਪੋਡਕਾਸਟ ਹੋ ਰਹੇ ਨੇ ਸਾਰੇ ਹੀ ਬੜੀਆਂ ਕੰਮ ਦੀਆਂ ਗੱਲਾਂ ਨੇ। ਅੱਜ ਜਿਹੜੀ ਹੋਣੀ ਹੈਗੀ ਹੈ ਉਹ ਹੋਰ ਵੀ ਕੰਮ ਦੀ ਗੱਲ ਹੈ, ਪਰ ਉਹਦੇ ਵੱਲ ਧਿਆਨ ਘੱਟ ਜਾਂਦਾ ਹੈਗਾ ਕਿਉਂਕਿ ਉਹਦੇ ਨਾਲ ਹਰ ਇੱਕ ਆਮ ਬੰਦੇ ਦਾ ਸਿੱਧਾ ਕੋਈ ਸਰੋਕਾਰ ਨਹੀਂ ਹੈ। ਹਾਂ, ਪਰ ਉਹਦਾ ਸਰੋਕਾਰ ਤੁਹਾਡੇ ਨਾਲ ਹੋਏਗਾ ਜ਼ਰੂਰ, ਕਿਵੇਂ ਨਾ ਕਿਵੇਂ। ਉਹ ਕਿੱਦਾਂ ਅੱਜ ਦੇ ਐਪੀਸੋਡ ਦੇ ਵਿੱਚ ਤੁਹਾਨੂੰ ਪਤਾ ਚੱਲੇਗਾ। ਡਾਕਟਰ ਸੰਦੀਪ ਕੌਰ ਸਾਡੇ ਨਾਲ ਹੈਗੇ ਨੇ। ਸੰਦੀਪ ਜੀ, ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਜੀ ਆਇਆਂ ਨੂੰ ਜੀ।
1: ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ।
0: ਠੀਕ ਠਾਕ ਹੋ?
1: ਹਾਂਜੀ ਬਿਲਕੁਲ, ਤੁਸੀਂ ਦੱਸੋਗੇ ਨਾ
0: ਜੀ? ਬਹੁਤ ਵਧੀਆ, ਬਹੁਤ ਵਧੀਆ। ਤੇ ਆਮ ਤੌਰ ਦੇ ਉੱਤੇ ਮੈਂ ਖਬਰਾਂ ਖੁਬਰਾਂ ਜਦੋਂ ਆਪਾਂ ਪੜ੍ਹਦੇ ਰਹਿੰਦੇ ਹਾਂ ਤਾਂ ਬੜੇ ਲੋਕੀ ਗੱਲ ਕਰਦੇ ਨੇ ਕਿ ਅਮੈਰੀਕਾ ਦੀ ਔਰ ਕਦੇ ਕਦੇ ਰਸ਼ੀਆ ਦੀ ਖਬਰਾਂ ਤੋਂ ਬਗੈਰ ਗੱਲ ਨਹੀਂ ਤੁਰਦੀ ਹੈਗੀ। ਤੇ ਦੂਸਰੀ ਆਲਮੀ ਜੰਗ ਜਦੋਂ ਸੈਕਿੰਡ ਵਰਲਡ ਵਾਰ ਹੋਈ ਸੀਗੀ, ਉਹਦੇ ਤੋਂ ਬਾਅਦ ਪੂਰਾ ਵਰਲਡ ਇਹ ਸਮਝਦਾ ਰਿਹਾ ਹੈ, ਸਮਝਦਾ ਕੀ ਰਿਹਾ, ਇੱਦਾਂ ਦਿਖਾਇਆ ਵੀ ਜਾਂਦਾ ਰਿਹਾ ਹੈ ਕਿ ਦੋ ਧਿਰਾਂ ਨੇ, ਇੱਕ ਅਮੈਰੀਕਨ ਧਿਰ ਹੈ ਜਿਹਦੇ 'ਚ ਯੂਰਪੀ ਤਾਕਤਾਂ ਨੇ ਨਾਲ ਰਸ਼ੀਆ ਨੂੰ ਛੱਡ ਕੇ ਇੰਗਲੈਂਡ ਹੈ, ਤੇ ਇੱਕ ਦੂਸਰੇ ਧਿਰ ਹੈ ਜਿਹਦੇ 'ਚ ਰੂਸ ਹੈ, ਚੀਨ ਹੈ, ਜਾਂ ਫਿਰ ਇੱਕ ਇੰਡੀਆ ਨੇ ਇੱਕ ਨੈਮ ਮੂਵਮੈਂਟ ਵੀ ਸ਼ੁਰੂ ਕੀਤਾ ਸੀ, ਨੋਨ ਅਲਾਈਨ ਮੂਵਮੈਂਟ। ਉਹ ਬਹੁਤਾ ਚਿਰ ਟਿਕ ਨਹੀਂ ਸਕਿਆ ਹੈਗਾ, ਨੋਨ ਅਲਾਈਨ ਦੇ ਵਿੱਚ ਕੋਈ ਹੈ ਨਹੀਂ, ਜਿਹੜੇ ਕਹਿੰਦੇ ਨੇ ਫੈਂਸ ਸੀਟਰ ਨੇ ਉਹ ਟਿਕ ਵੀ ਨਹੀਂ ਸਕੇ। ਪਰ ਉਹ ਜਿਹੜਾ ਧਰਤੀ ਦੇ ਉੱਤੇ ਇੱਕ ਪੋਲੀਟੀਕਲ ਸਿਨਾਰੀਓ ਦਿਖਾਇਆ ਜਾਂਦਾ ਹੈ ਕਿ ਇੱਕ ਪਾਸੇ ਰਸ਼ੀਆ, ਇੱਕ ਪਾਸੇ ਅਮੈਰੀਕਾ, ਅਸੀਂ ਫਿਲਮਾਂ ਦੇ ਵਿੱਚ ਵੀ ਦੇਖਦੇ ਰਹੇ ਹਾਂ, ਅਖਬਾਰਾਂ ਦੇ ਵਿੱਚ, ਟੀਵੀ ਦੇ ਵਿੱਚ ਵੀ ਇਹੀ ਸੁਣਨ ਨੂੰ ਸਮਝਣ ਨੂੰ ਮਿਲਦਾ, ਸਪੈਸ਼ਲੀ ਜਿਸ ਧਰਤੀ 'ਤੇ ਹੈਗੇ ਹਾਂ ਆਸਟ੍ਰੇਲੀਆ ਦੇ ਵਿੱਚ, ਇੱਥੇ ਤਾਂ ਇਹੀ ਪਿਕਚਰ ਹੈ ਘੱਟੋ ਘੱਟ। ਇੱਥੇ ਬਚਪਨ ਤੋਂ ਲੈ ਕੇ ਛੋਟੇ ਬੱਚਿਆਂ ਨੂੰ, ਤੁਸੀਂ ਸਕੂਲੇ ਜਾਂਦੇ ਜਿਹੜੇ ਬੱਚੇ ਨੇ ਉਹਨਾਂ ਤੋਂ ਪੁੱਛੋਗੇ, ਉਹਨਾਂ ਨੂੰ ਪਤਾ ਹੈ ਕਿ ਨਹੀਂ, ਰਸ਼ੀਆ ਇਜ਼ ਆਵਰ ਐਨੀਮੀ ਅਤੇ ਅਮੈਰੀਕਾ ਇਜ਼ ਆਵਰ ਫਰੈਂਡ, ਹੈ ਨਾ, ਇਹੀ ਸਮਝਾਇਆ ਪੜ੍ਹਾਇਆ ਜਾਂਦਾ ਹੈਗਾ। ਖੈਰ, ਇਹ ਬਹੁਤੇ ਜਿਹੜੇ ਪੱਛਮੀ ਸਮਾਜ ਦੇ ਬੱਚੇ ਨੇ ਉਹਨਾਂ ਨੂੰ ਇਹੀ ਸਿੱਖਿਆਵਾਂ ਦਿੱਤੀਆਂ ਜਾਂਦੀਆਂ ਨੇ, ਪਰ ਇਹ ਸਿਰਫ ਇੱਥੇ ਇੱਥੇ। ਜਦੋਂ ਇੱਥੋਂ ਕੁਛ ਕੁ 100 ਕਿਲੋਮੀਟਰ, ਤਾਂ 100 ਵੀ ਨਹੀਂ ਮੇਰੇ ਖਿਆਲ ਦੇ ਨਾਲ, ਜਦੋਂ ਕੁਛ ਕੁ ਕਿਲੋਮੀਟਰ ਉੱਤੇ ਨੂੰ ਜਾਂਦੇ ਹੈਗੇ ਤਾਂ ਉੱਥੇ ਅਮੈਰੀਕਾ ਅਤੇ ਰਸ਼ੀਆ ਇੱਕ ਹੋ ਜਾਂਦੇ ਨੇ। ਅਤੇ ਕਹਾਣੀ ਅੱਜ ਆਪਾਂ ISS ਦੀ ਕਰਨੀ ਹੈ, ਇੰਟਰਨੈਸ਼ਨਲ ਸਪੇਸ ਸਟੇਸ਼ਨ ਦੀ ਕਰਨੀ ਹੈ। ਵੈਸੇ ਇਹਦਾ ਨਾਂ ਜਿਹੜਾ ISIS ਦੇ ਨਾਲ ਰਲਦਾ ਮਿਲਦਾ, ISIS ਲੜਾਈ ਕਰਵਾਉਣ ਵਾਲੀ ਸੰਸਥਾ ਹੈ, ਲੜਨ ਵਾਲੀ ਸੰਸਥਾ ਹੈ, ਇਹ ਜਿਹੜੀ ਹੈ ਇਹ ਜੋੜਨ ਵਾਲੀ ਸੰਸਥਾ ਹੈ, ISS ਸੰਸਥਾ ਵੀ ਨਹੀਂ ਕਹਿ ਸਕਦੇ। ਇਹ ਕੀ ਸ਼ੈ ਹੈ ਉਹਦੇ ਬਾਰੇ ਅੱਜ ਆਪਾਂ ਸਮਝਾਂਗੇ, ਇੰਟਰਨੈਸ਼ਨਲ ਸਪੇਸ ਸਟੇਸ਼ਨ ਇਹ ਕੀ ਚੀਜ਼ ਹੈ। ਬਹੁਤਿਆਂ ਨੂੰ ਇਹ ਸੁਣਨ ਲੱਗਦਾ ਹੋਏਗਾ ਕਿ ਜਿਵੇਂ ਨਾਸਾ ਹੈਗਾ ਹੈ ਜਾਂ ਇਸਰੋ ਹੈਗਾ ਹੈ, ਇੱਦਾਂ ਦਾ ਇਹ ਕੋਈ ਸਪੇਸ ਰਿਸਰਚ ਨੂੰ ਲੈ ਕੇ ਸਟੇਸ਼ਨ ਹੈਗਾ, ਪਰ ਇਹ ਧਰਤੀ 'ਤੇ ਨਹੀਂ ਹੈਗਾ। ਪਰ ਧਰਤੀ ਦੇ ਨਾਲ ਵੀ ਕਿਵੇਂ ਜੁੜਿਆ ਹੋਇਆ ਔਰ ਧਰਤੀ ਦੇ ਲਈ ਕਿਵੇਂ ਫਾਇਦੇਮੰਦ ਆ, ਉਹਦੇ ਬਾਰੇ ਅੱਜ ਦੇ ਦਿਨ ਇਹ ਜਾਣਾਂਗੇ। ਸੰਦੀਪ ਜੀ, ਸਭ ਤੋਂ ਪਹਿਲਾਂ ਤਾਂ ਇਹ ਹੈ ਕੀ ISS?
1: ਹਾਂਜੀ,
0: ਕੀ ਸ਼ਹਿਰ ਦਾ ਨਾਂ ਹੈ?
1: ਹਾਂਜੀ, ਜਿਵੇਂ ਨਾਮ ਤੇ ਪਤਾ ਲੱਗ ਰਿਹਾ ਸਾਨੂੰ, ਇੰਟਰਨੈਸ਼ਨਲ ਸਪੇਸ ਸਟੇਸ਼ਨ ਆ, ਇੱਕ ਸਟੇਸ਼ਨ ਆ ਜਿਹੜਾ ਕਿ ਸਪੇਸ 'ਚ ਆ, ਤੇ ਇੰਟਰਨੈਸ਼ਨਲ ਇਸ ਲਈ ਆ ਕਿਉਂਕਿ ਇੱਕ ਤੋਂ ਵੱਧ ਕੇ ਕੰਟਰੀਜ਼ ਜਿਹੜੀਆਂ ਇਹਨੂੰ ਇਕੱਠਿਆਂ ਚਲਾਉਂਦੀਆਂ ਹੈਗੀਆਂ। ਔਰ ਜਿੱਦਾਂ ਤੁਸੀਂ ਕਿਹਾ ਕਿ ਜੇ ਧਰਤੀ 'ਤੇ ਰਹਿੰਦੇ ਆ ਤਾਂ US ਔਰ ਰਸ਼ੀਆ ਦੂਜੀ ਸਾਈਡ ਹੁੰਦੇ, ਇੱਕ ਦੂਜੇ ਤੋਂ ਆਪੋਜ਼ਿਟ ਸਾਈਡ ਹੁੰਦੇ ਆ, ਪਰ ਇਹਦੇ 'ਚ US ਔਰ ਰਸ਼ੀਆ ਇਕੱਠੇ ਹੈਗੇ ਆ, ਔਰ ਉਹਨਾਂ ਨੇ ਹੀ ਦੋਨਾਂ ਨੇ ਜਿਹੜਾ ਸਭ ਤੋਂ ਪਹਿਲਾਂ ਚਲੋ ਇਹ ਸ਼ੁਰੂ ਹੋਇਆ
0: ਸੀ।
1: ਹਾਂਜੀ, ਵੈਸੇ ਸ਼ੁਰੂਆਤ US ਦੀ ਹੀ ਸੀਗੀ, ਬਟ ਉਹਨਾਂ ਨੇ ਰਸ਼ੀਆ ਨੂੰ ਵੀ ਹੌਲੀ ਹੌਲੀ ਨਾਲ ਰਲਾ ਲਿਆ ਆਪਣੇ। ਜਦੋਂ ਕੋਲਡ ਵਾਰ ਚੱਲਦੀ ਸੀ ਉਦੋਂ ਆਪਾਂ ਲਾਸਟ ਟਾਈਮ ਗੱਲ ਕੀਤੀ ਸੀ, ਹਨਾ, ਕਿ ਉਦੋਂ ਇੱਕ ਦੂਜੇ ਦੇ ਅਗੇਂਸਟ ਸੀਗੇ ਇਹ, ਕਿ ਸਪੇਸ 'ਚ ਪਹਿਲਾਂ ਕੌਣ
0: ਜਾਊਗਾ,
1: ਕੌਣ ਜਾਊਗਾ। ਹਾਂਜੀ, ਫਿਰ ਕੋਲਡ ਵਾਰ ਜਦੋਂ ਖਤਮ ਹੋ ਗਈ ਉਸ ਤੋਂ ਬਾਅਦ ਇਹਨਾਂ ਨੂੰ ਲੱਗਿਆ ਕਿ ਨਹੀਂ, ਹੁਣ ਸਾਨੂੰ ਸ਼ਾਇਦ ਇਕੱਠੇ ਹੋ ਕੇ ਕੰਮ ਕਰਨਾ ਚਾਹੀਦਾ, ਕਿਉਂਕਿ ਟੈਕਨੋਲੋਜੀ ਬਹੁਤ ਮਹਿੰਗੀ ਹੁੰਦੀ ਆ, ਹਨਾ, ਬਹੁਤ ਰਿਸਰਚ ਕਰਨੀ ਪੈਂਦੀ ਆ, ਤੋ ਉਦੋਂ ਹੀ ਵਧੀਆ ਹੁੰਦੀ ਆ ਜਦੋਂ ਜ਼ਿਆਦਾ ਉਹਦਾ ਫਾਇਦਾ ਹੁੰਦਾ ਜਦੋਂ ਇਕੱਠੇ ਮਿਲ ਕੇ ਕੀਤੇ ਜਾਣ। ਤੇ ਇੰਟਰਨੈਸ਼ਨਲ ਸਪੇਸ ਸਟੇਸ਼ਨ ਜਿਹੜਾ ਮੇਨਲੀ US ਔਰ ਰਸ਼ੀਆ ਦਾ ਹੈਗਾ, ਉਸ ਤੋਂ ਇਲਾਵਾ ਕੈਨੇਡਾ, ਯੂਰਪ ਦੀ ਜਿਹੜੀ ਏਜੰਸੀ ਆ ਉਹਨਾਂ ਦਾ ਵਿੱਚ ਇਹਦੇ ਨਾਲ ਜਿਹੜੇ ਕੰਮ ਕਰਦੇ ਹੈਗੇ ਆ ਮੇਨ, ਔਰ ਜਪਾਨ 5ਵੀਂ ਕੰਟਰੀ ਹੈਗੀ ਆ। ਸੋ ਉਸ ਤੋਂ ਇਲਾਵਾ ਬਾਕੀ ਕੰਟਰੀਜ਼ ਐਸਟ੍ਰੋਨੌਟਸ ਜ਼ਰੂਰ ਜਾਂਦੇ ਹੈਗੇ ਆ, ਉਹਦੀ ਅਸੀਂ ਅੱਗੇ ਗੱਲ ਕਰਦੇ ਹਾਂ। ਤੇ ਇਹ ਅਰਥ ਤੋਂ ਜਿਹੜੀ ਆ 100 ਕਿਲੋਮੀਟਰ ਤੋਂ ਜ਼ਿਆਦਾ, ਮਤਲਬ 370 ਕਿਲੋਮੀਟਰ ਤੋਂ ਲੈ ਕੇ 460 ਕਿਲੋਮੀਟਰ ਦੇ ਵਿੱਚ ਵਿੱਚ ਇਹ ਰਹਿੰਦਾ ਹੈਗਾ ਆ, ਔਰ ਇਹ ਪੂਰੀ ਅਰਥ ਨੂੰ ਔਰਬਿਟ ਕਰਦਾ ਰਹਿੰਦਾ ਆ ਪੂਰੇ, ਮਤਲਬ ਹਰ 90 ਮਿੰਟ ਚ ਜਿਹੜਾ ਇੱਕ ਅਰਥ ਦਾ ਚੱਕਰ ਇਹ ਕੱਟ ਲੈਂਦਾ ਹੈ।
0: ਓਕੇ, ਹਾਂਜੀ, ਵਾਹ, ਇਹ ਤਾਂ ਚੰਨ ਤੋਂ ਵੀ ਛੇਤੀ ਕੱਟ ਲੈਂਦਾ ਹੈ, ਬਹੁਤ ਜ਼ਿਆਦਾ ਸਪੀਡ ਹੋਏਗੀ। ਤੇ ਜਿਵੇਂ ਸੰਦੀਪ ਜੀ ਨੇ ਦੱਸਿਆ ਕਿ ਜਿਹੜੇ ਕੋਲਡ ਵਾਰ ਸੀਗੀ ਉਹਦੇ ਤੋਂ ਬਾਅਦ ਜਦੋਂ ਰੂਸ ਟੁੱਟ ਗਿਆ ਫਿਰ ਮਿਲ ਕੇ ਦੋਹਾਂ ਨੇ ਕਿਹਾ ਹੋਣਾ ਇੱਕ ਦੂਜੇ ਨੂੰ ਗਲੇ 'ਚ ਬਾਹਾਂ 'ਚ ਬਾਹਾਂ ਪਾ ਕੇ ਕਿ ਚਲੋ ਮਿਲ ਕਰ ਇੱਕ ਸਪਨੋ ਕਾ ਆਸ਼ੀਆਂ ਬਣਾਏ। ਹੁਣ ਇਹ ਸਪਨੋ ਕਾ ਜਿਹੜਾ ਆਸ਼ੀਆਂ ਇਹ ਕਿੰਨੀ ਕੁ ਦੂਰ ਹੈ ਧਰਤੀ ਤੋਂ, ਕਿਵੇਂ ਹੈਗਾ, ਇਹਦੀ ਸਾਰੀ ਕਹਾਣੀ ਅੱਜ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਪਰ ਜਿੱਦਾਂ ਸੰਦੀਪ ਜੀ ਨੇ ਦੱਸਿਆ ਹੈ ਕਿ ਇੱਕ ਨਾਸਾ ਇੱਕ ਦੂਸਰੀ ਰੋਸਮੋਕੋਸ ਕੀ ਕਹਿੰਦੇ ਰੋਸਮੋਸ ਤੇ ਤੀਜੀ ਇੱਕ ਜੈਕਸਾ ਜਿਹੜੀ ਜਾਪਾਨ ਵਾਲੀ ਤੇ ਚੌਥੀ ESA ਯੂਰੋਪੀਅਨ ਸਪੇਸ ਏਜੰਸੀ ਤੇ ਪੰਜਵੀਂ CSA ਕੈਨੇਡੀਅਨ ਸਪੇਸ ਏਜੰਸੀ। 15 ਮੁਲਕ ਟੋਟਲ ਲੈਣਾ ਦੇ, ਕਿਉਂਕਿ ਯੂਰੋਪੀਅਨ ਕੰਟਰੀਜ਼ ਦੇ ਵੀ ਸਾਰੇ ਕੰਟਰੀਜ਼ ਆਪੋ ਆਪਣਾ ਹਿੱਸਾ ਪਾਉਂਦੇ ਨੇ। ਉਹ ਜਿਵੇਂ ਗਲੀ ਦੇ ਵਿੱਚ ਅੱਗੇ ਕਮੇਟੀਆਂ ਪੈਂਦੀਆਂ ਹੁੰਦੀਆਂ ਸੀਗੀਆਂ, ਕੁਛ ਉਸੇ ਕਿਸਮ ਦਾ ਹਿਸਾਬ ਕਿਤਾਬ ਮੰਨ ਕੇ ਚੱਲਿਓ। ਸੌਖੀ ਭਾਸ਼ਾ ਦੇ ਵਿੱਚ ਇਹ ਹੈਗਾ ਕਿ ਉਹਨਾਂ ਕੰਟਰੀਜ਼ ਦੀ ਆਪਣੀ ਇੰਨੀ ਕੁਵਤ ਨਹੀਂ ਹੈਗੀ ਕਿ ਉਹ ਇੱਕ ਵੱਖਰਾ ਸਪੇਸ ਸਟੇਸ਼ਨ ਬਣਾ ਸਕਣ। ਇੰਡੀਆ ਬਣਾ ਰਿਹਾ ਹੈਗਾ, ਚਾਈਨਾ ਬਣਾ ਰਿਹਾ, ਨਾਸਾ ਨੇ ਸੱਦਾ ਇਹਨਾਂ ਨੂੰ ਵੀ ਦਿੱਤਾ ਸੀ, ਇਹ ਕਦੇ ਸ਼ਾਮਿਲ ਨਹੀਂ ਹੋਏ। ਉਹ ਐਪੀਸੋਡ ਕੋਈ ਹੋਰ ਆਪਾਂ ਬਣਾ ਲਾਂਗੇ ਤੇ ਉਹਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਭਾਰਤ ਵਾਲਾ ਤੇ ਚੀਨ ਵਾਲਾ ਕਿੱਥੇ ਕਿੱਥੇ ਪਹੁੰਚੇ ਹੈਗੇ ਨੇ। ਉਹ ਸ਼ੁਰੂ ਇੱਥੋਂ ਹੀ ਕਰਦੇ ਹਾਂ ਆਪਾਂ। ਇੰਟਰਨੈਸ਼ਨਲ ਸਪੇਸ ਸਟੇਸ਼ਨ ਦੀ ਤੁਸੀਂ ਕਹਾਣੀ ਦੱਸੀ ਹੈ ਕਿ ਦੋਹਾਂ ਨੇ ਇੱਕ ਦੂਏ ਦੇ ਗੱਲ 'ਚ ਗੱਲ ਦੇ ਵਿੱਚ ਬਾਹਾਂ ਪਾਈਆਂ ਤੇ ਫਿਰ ਬਾਕੀ ਏਜੰਸੀਆਂ ਵੀ ਆ ਗਈਆਂ, ਪਰ ਕਿਵੇਂ ਸਟਾਰਟ ਹੋਇਆ, ਕਦੋਂ ਸਟਾਰਟ ਹੋਇਆ ਇਹਦੀ ਬਿਗਨਿੰਗ ਤੋਂ, ਬਈ ਇਹਦੇ ਮਾਂ ਪਿਓ ਤਾਂ ਚਲੋ ਰੂਸ ਤੇ ਅਮੈਰੀਕਾ ਹੋ ਗਏ, ਹੁਣ ਉਹ ਆਪਾਂ ਤੈਅ ਨਹੀਂ ਕਰਦੇ ਕਿ ਕੌਣ ਮਾਂ ਹੈ ਕੌਣ ਪਿਓ, ਪਰ ਕਿੱਦਾਂ।
1: ਹਾਂਜੀ, ਸੋ ਓਫੀਸ਼ੀਅਲੀ ਤਾਂ ਸਪੇਸ ਸਟੇਸ਼ਨ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਉਹਨਾਂ ਦਾ ਪ੍ਰੈਜ਼ੀਡੈਂਟ ਰੀਗਨ ਸੀਗਾ, ਉਹਨੇ ਓਫੀਸ਼ੀਅਲੀ ਜਿਹੜਾ ਇਹਨੂੰ ਕੀਤਾ ਸੀ ਸਾਈਨ
0: ਕੀਤਾ ਸੀ।
1: ਹਾਂਜੀ ਹਾਂਜੀ, ਤੇ 1984 ਦੇ ਵਿੱਚ US ਕਾਂਗਰਸ ਨੇ ਇਹਨੂੰ ਕਰਤਾ ਸੀਗਾ ਅਪਰੂਵ ਕਿ ਅਸੀਂ ਇਹ ਕਰਾਂਗੇ ਪ੍ਰੋਜੈਕਟ। ਪਰ ਚਾਹੇ ਜਿਹੜਾ 80s ਦੇ ਵਿੱਚ ਹੋਇਆ, ਬਟ ਇਹ ਬਹੁਤ ਟਾਈਮ ਤੋਂ ਚੱਲੇ ਆਉਂਦੇ ਕਾਫੀ ਸਾਰੇ ਅਲੱਗ ਅਲੱਗ।
0: ਤੁਸੀਂ ਮੇਰੇ ਖਿਆਲ ਦੇ ਨਾਲ ਉਹਦੇ ਅਪੋਲੋ ਮਿਸ਼ਨ ਦੇ ਵਿੱਚ ਵੀ ਗੱਲ ਕੀਤੀ ਸੀ, ਜੋਨ ਐਫ ਕੈਨੇਡੀ ਵੀ ਕਹਿ ਰਿਹਾ ਸੀਗਾ ਕਿ ਨਾਓ ਇਟਸ ਟਾਈਮ ਟੂ ਗੋ, ਹਨਾ, ਉੱਪਰ ਜਾਣਾ ਚਾਹੀਦਾ। ਹਾਂਜੀ, ਕੈਨੇਡੀ ਦੇ ਟਾਈਮ ਤੇ ਹੀ ਸੁਪਨਾ ਬੁਣਨ ਲੱਗ ਗਏ ਸੀਗੇ।
1: ਹਾਂਜੀ ਹਾਂਜੀ, ਇਹ ਮਤਲਬ ਕਿ ਉਹ ਨਹੀਂ ਕਿਹਾ ਸੀ ਕਿ ਅਸੀਂ ਮੂਨ ਲੈਂਡਿੰਗ ਕਰਾਵਾਂਗੇ, ਉੱਥੇ ਆਪਣੇ ਐਸਟ੍ਰੋਨੌਟਸ ਲੈ ਕੇ ਜਾਵਾਂਗੇ ਤੇ ਫਿਰ ਵਾਪਸ ਲੈ ਕੇ ਆਵਾਂਗੇ, ਤਾਂ ਮੇਨ ਉਹਦਾ ਹੀ ਸੀ। ਬਟ ਉਹਦੇ ਤੋਂ ਬਾਅਦ ਉਦਾਂ ਦੀ ਤਾਂ ਉਹਨਾਂ ਨੂੰ ਗੋਲੀ ਮਾਰ ਦਿੱਤੀ ਤਾਂ ਡੈਥ ਹੋ ਗਈ, ਫਿਰ ਬਾਕੀਆਂ ਨੂੰ ਅੱਗੇ ਕੰਟੀਨਿਊ ਕਰਨਾ ਪਿਆ। ਬਟ ਇਹਦੀ ਜਿਹੜੀ ਸ਼ੁਰੂਆਤ ਹੈ ਸਿਰਫ ਜਿਹੜੀ 1980s ਜਾਂ 20th ਸੈਂਚਰੀ ਚ ਨਹੀਂ ਹੋਈ, 1600 ਸੈਂਚਰੀ ਦੇ ਵਿੱਚ ਇੱਕ ਜਿਹੜਾ ਹਾਂਜੀ ਮਤਲਬ ਸਭ ਤੋਂ ਪਹਿਲਾਂ ਜਿਹੜੇ ਜਿਹਨੇ ਇਹ ਸੋਚਿਆ ਸੀ ਕਿ ਹਿਊਮਨ ਵੀ ਕਦੇ ਰਹਿ ਸਕਦੇ ਆ ਸਪੇਸ ਦੇ ਵਿੱਚ, ਉਦੋਂ ਨਾਸਾ
0: ਅਮਰੀਕਾ ਵੀ ਨਹੀਂ ਸੀ।
1: ਹਾਂਜੀ, ਤਾਂ ਹੀ ਅਸੀਂ ਜਦੋਂ ਮੂਨ ਲੈਂਡਿੰਗ ਦੀ ਗੱਲ ਕੀਤੀ ਸੀ ਤਾਂ ਅਸੀਂ ਕਹਿ ਰਹੇ ਸੀ ਕਿ ਚਾਹੇ ਮੂਨ ਲੈਂਡਿੰਗ ਜਿਹੜੀ ਆ ਉਹ 1969 ਦੇ ਵਿੱਚ ਹੋਈ ਆ, ਬਟ ਉਹਦੇ 'ਚ ਜਿਹੜਾ ਉਹਦੀ ਸ਼ੁਰੂਆਤ ਜਿਹੜੀ ਉਦੋਂ ਤੋਂ ਹੀ ਹੋ ਜਾਂਦੀ ਆ ਜਦੋਂ ਸਾਇੰਸ ਦੇ ਵੱਲ ਜਿਹੜੇ ਆ ਲੋਕ ਜਿਹੜੇ ਐਸਟ੍ਰੋਨੋਮਰਸ ਜਿਹੜੇ ਸੀਗੇ ਜਾਂ ਸਾਇੰਟਿਸਟ ਜਿਹੜੇ ਸੀ ਉਹਦੇ 'ਚ ਕੰਮ ਕਰਨ ਲੱਗ ਗਏ ਸੀ, ਜਿਹਦੇ 'ਚ ਨਾ ਤੁਸੀਂ ਆਈਨਸਟਾਈਨ ਨੂੰ ਇਗਨੋਰ ਕਰ ਸਕਦੇ ਆ, ਨਾ ਹੀ ਤੁਸੀਂ ਉਹਨਾਂ ਤੋਂ ਪੁਰਾਣਿਆਂ ਨੂੰ ਕਰ ਸਕਦੇ ਆ, ਗਲੀਲੀਓ ਨੂੰ ਕਰ ਸਕਦੇ, ਕਿਸੇ ਨੂੰ ਵੀ ਨਹੀਂ ਕਰ ਸਕਦੇ। ਸੋ ਇਹ ਜਿਹੜਾ ਬੰਦਾ ਸੀਗਾ ਜਿਹਦਾ ਜਿਹੜਾ ਨਾਮ ਸੀਗਾ ਜੋਹਨਸ ਕੈਪਲਰ, ਇਹਨੇ ਸੋਚਿਆ ਸੀ ਸਭ ਤੋਂ ਪਹਿਲਾਂ ਕਿ ਜਾਊਗੇ ਕਦੇ ਹਿਊਮਨਸ ਜਿਹੜੇ ਆ ਸਪੇਸ ਦੇ ਵਿੱਚ, ਹਨਾ। ਫਿਰ 1860s ਦੇ ਵਿੱਚ ਐਡਵਰਡ ਐਬਰਟ ਹੋਲ ਜਿਹੜਾ ਇੱਕ ਸੀਗਾ, ਉਹਨੇ ਬ੍ਰਿਕ ਮੂਨ ਦਾ ਕੋਨਸੈਪਟ ਦਿੱਤਾ ਸੀ, ਜਿਹਦਾ ਮਤਲਬ ਉਹਦਾ ਪਰਪਸ ਇਹ ਸੀਗਾ ਕਿ ਇੱਕ ਏਦਾਂ ਦੀ ਮੈਨ ਮੇਡ ਸਟਰਕਚਰ ਹੋਊਗੀ ਜਿਹੜੀ ਅਰਥ ਦੇ ਦੁਆਲੇ ਘੁੰਮੂਗੀ, ਔਰ ਮੂਨ ਤੇ ਜਿਹੜੀ ਆ ਹਾਂਜੀ ਉਹ ਜਿਹੜੀ ਕਰੂ ਨੂੰ ਲਾਈਫ ਸਪੋਰਟ ਸਿਸਟਮ ਜਿਹੜਾ ਪ੍ਰੋਵਾਈਡ ਕਰੂਗੀ। ਫਿਰ ਉਸ ਤੋਂ ਬਾਅਦ ਇੱਕ ਰਸ਼ੀਅਨ ਸਾਇੰਟਿਸਟ ਸੀਗਾ ਕੋਨਸਟੈਂਟਿਨ, ਉਹਨੇ ਵੀ ਇਹਦਾ ਡਿਜ਼ਾਇਨ ਉਹਨੇ ਅਪਰੂਵ ਕੀਤਾ ਕਿ ਮਤਲਬ ਇਹ ਇਸ ਸਪੇਸ ਸਟੇਸ਼ਨ ਦਾ ਨਹੀਂ, ਬਟ ਉਹਨੇ ਸੋਚਿਆ ਕਿ ਹਾਂ ਇੱਦਾਂ ਦਾ ਕੋਈ ਚੀਜ਼ ਹੋਊਗੀ ਜਿਹੜੀ ਵੀਲ ਵਰਗੀ ਜਿਹੜੀ ਹੋਊਗੀ, ਹਨਾ। ਪਹਿਲੀ ਜਿਹੜੀ ਹੈ ਡੀਟੇਲਸ ਜਿਹੜੀ ਹਰਮਨ ਜਿਹੜਾ 1928 ਦੇ ਵਿੱਚ ਉਹਨਾਂ ਨੇ ਜਿਹੜੀ ਆ ਸੋਚਿਆ ਕਿ ਇੱਕ ਵੀਲ ਵਰਗੀ ਸਟਰਕਚਰ ਹੋ ਸਕਦੀ ਹੈ। ਸੋ ਉਸ ਤੋਂ ਬਾਅਦ ਵੀ ਹੋਰ ਕਾਫੀ ਲੋਕ ਸੀਗੇ, ਤੇ US ਗਵਰਨਮੈਂਟ ਨੇ ਵੀ ਜਿਹੜਾ 1950 ਦੇ ਟਾਈਮ 'ਚ ਜਿਹੜਾ ਇਹ ਸੋਚਣਾ ਸ਼ੁਰੂ ਕਰ ਦਿੱਤਾ ਸੀ ਕਿ ਅਸੀਂ ਸਪੇਸ ਸਟੇਸ਼ਨ ਇੱਕ ਬਣਾਵਾਂਗੇ, ਔਰ ਇਹਨਾਂ ਨੇ ਪੇਟੈਂਟ ਵੀ ਕਰਾ ਲਿਆ ਸੀਗਾ। ਪੇਟੈਂਟ ਦਾ ਮਤਲਬ ਕਿ ਹੁਣ ਇਹਨਾਂ ਦਾ ਪ੍ਰੋਜੈਕਟ ਹੋਰ ਕੋਈ ਉਹਨੂੰ ਨਹੀਂ ਲੈ ਸਕਦਾ, ਹਨਾ,
0: ਰਾਈਟ।
1: ਫਿਰ ਜਦੋਂ ਇਹਨਾਂ ਨੇ ਜਿਹੜਾ ਇੱਕ ਪਹਿਲਾ ਜਿਹੜਾ ਇਹਨਾਂ ਦਾ ਕੋਨਸੈਪਟ ਸੀਗਾ US ਦਾ ਆਰਮੀ ਦਾ ਪ੍ਰੋਜੈਕਟ ਸੀਗਾ, ਇਵੈਂਟ ਪ੍ਰੋਜੈਕਟ ਹੋਰਾਈਜ਼ਨ, ਜਿਹਦਾ ਮਤਲਬ ਇਹ ਸੀਗਾ ਕਿ ਜਦੋਂ ਇਹਨਾਂ ਨੇ ਮੂਨ ਤੇ ਜਾਣਾ ਤਾਂ ਉਸ ਟਾਈਮ ਦੇ ਉੱਤੇ ਇਹਨਾਂ ਨੇ ਜਿਹੜਾ ਫਿਊਲ ਜਿਹੜਾ ਪ੍ਰੋਵਾਈਡ ਕਰਨ ਦੇ ਲਈ ਜਾਂ ਫਿਰ ਕਰੂ ਨੂੰ ਜਿਹੜਾ ਇੱਕ ਤਰ੍ਹਾਂ ਘਰ ਪ੍ਰੋਵਾਈਡ ਕਰਨ ਦੇ ਲਈ ਥੋੜੇ ਟਾਈਮ 'ਚ ਸਪੇਸ 'ਚ ਰਹਿਣ ਦੇ ਲਈ ਅਸੀਂ ਇੱਦਾਂ ਦਾ ਕੁਛ ਬਣਾਵਾਂਗੇ, ਤਾਂ ਇੱਦਾਂ ਇਹਨਾਂ ਦੀ ਮਤਲਬ ਸ਼ੁਰੂਆਤ ਕਾਫੀ ਟਾਈਮ ਤੋਂ ਹੋਈ, ਹਨਾ। ਤੇ ਫਿਰ ਜਿਹੜਾ ਓਫੀਸ਼ੀਅਲੀ ਜਿਹੜਾ 1984 ਦੇ ਵਿੱਚ ਹੋਇਆ, ਤਾਂ ਸਭ ਤੋਂ ਪਹਿਲਾਂ ਜਿਹੜਾ ਨਾਸਾ ਸੀਗੀ ਉਹਨਾਂ ਨੇ ਇਨਵਾਈਟ ਕੀਤਾ ਕੈਨੇਡਾ, ਜਪਾਨ ਤੇ ਜਿਹੜੀ ਆਪਣੇ ਯੂਰੋਪੀਅਨ ਸਪੇਸ ਏਜੰਸੀ ਨੂੰ। ਪਰ ਉਹਨਾਂ ਨੇ ਜਦੋਂ ਇਹਨਾਂ ਨੇ ਇਨਵਾਈਟ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਹਾਂ ਕਹਿਤੀ। ਰਸ਼ੀਆ ਉਹਦੇ ਤੋਂ ਵੀ ਬਾਅਦ ਚੋਂ ਆਇਆ, ਰਸ਼ੀਆ ਕਾਫੀ ਬਾਅਦ ਚ ਆਇਆ। ਰਸ਼ੀਆ ਨੂੰ ਵੀ ਇਹਨਾਂ ਨੇ ਫਿਰ ਇਨਵਾਈਟ ਕੀਤਾ ਕਿ ਅਸੀਂ ਐਵੇਂ ਦਾ ਪ੍ਰੋਜੈਕਟ ਕਰ ਰਹੇ ਤਾਂ ਤੁਸੀਂ ਸਾਡੇ ਨਾਲ ਜਿਹੜਾ ਕੰਮ ਕਰੋ। ਤਾਂ ਫਿਰ ਜਿਹੜਾ ਰਸ਼ੀਅਨ ਜਿਹੜਾ ਸੀਗਾ ਮਿਸ਼ਨ ਉਹ ਵੀ ਜਿਹੜੇ ਨਾਲ ਹੋ ਗਏ। ਤੋ ਅੱਜ ਦੇ ਟਾਈਮ ਚ ਜਿਹੜੇ ਪ੍ਰਾਇਮਰੀ ਮਿਸ਼ਨ ਕੰਟਰੋਲ ਜਿਹੜੇ ਹੈਗੇ ਇਹਨਾਂ ਦੇ ਅਰਥ ਦੇ ਉੱਤੇ ਉਹ ਰਸ਼ੀਆ ਦੀ ਸਪੇਸ ਏਜੰਸੀ ਔਰ ਨਾਸਾ ਹੈਗੀ ਆ। ਤੇ ਬਾਕੀਆਂ ਚ ਜਿਹੜੇ ਵੈਸੇ ਕੰਮ ਹੁੰਦੇ ਕਿ ਉਹਨਾਂ ਨੇ ਬਾਕੀ ਵੀ ਚੀਜ਼ਾਂ ਮਤਲਬ ਜਿਹੜੀ ਤੁਸੀਂ ਕਹਿ ਸਕਦੇ ਕੋ ਫੈਸਿਲਿਟੀਜ਼ ਜਿਹੜੀਆਂ ਬਾਕੀ ਕੰਟਰੀਜ਼ ਚ ਹੈਗੀਆਂ, ਜਿਹੜੀਆਂ ਆਪਾਂ ਯੂਰੋਪੀਅਨ ਸਪੇਸ ਦੀ ਗੱਲ ਕੀਤੀ ਆ ਜਾਂ ਕੈਨੇਡਾ ਦੀ, ਤੇ ਇਹ ਜਿਹੜਾ ਮੇਨ ਇਹਦਾ ਸਾਰਾ ਕੁਛ।
0: ਪਰ ਦੂਸਰੀਆਂ ਜਿਹੜੀਆਂ ਇਹਨਾਂ ਦੇ ਨਾਲ ਨਹੀਂ ਹੈਗੀਆਂ ਉਹਨਾਂ ਦੇ ਨਾਲ ਤਾਂ ਨਹੀਂ ਇਹ ਸ਼ੇਅਰ ਕਰਦੇ ਹੋਣੇ, ਵੈਸੇ ਫੋਰ ਦੀ ਲਾਰਜਰ ਸੇਕ ਆਫ ਹਿਊਮਨ ਕਾਇੰਡ ਕਰ ਲੈਂਦੇ ਹੋਣਗੇ ਥੋੜਾ ਬਹੁਤ, ਜਾਂ ਦੱਸ ਦਿੰਦੇ ਹੋਣਗੇ ਵੀ ਭਾਈ
1: ਹਿਊਮਨ ਬਾਡੀ ਨੂੰ ਸਟੱਡੀ ਕਰਨ ਦੇ ਲਈ ਕਾਫੀ ਰਿਸਰਚ ਹੁੰਦੀ ਆ, ਉੱਥੇ ਇਨਵਾਇਰਮੈਂਟ ਨੂੰ ਸਟੱਡੀ ਕਰਨ ਦੇ ਲਈ ਕਾਫੀ ਰਿਸਰਚ ਹੁੰਦੀ ਆ। ਤੇ ਇਹ ਸ਼ੇਅਰ ਕਰਦੇ ਹੈਗੇ ਆਪਸ ਚ ਪੂਰੇ, ਉਹੀ ਜਿੱਦਾਂ ਤੁਸੀਂ ਸ਼ੁਰੂ ਚ ਗੱਲ ਕੀ ਵੀ ਸਾਇੰਟਿਫਿਕ ਲੈਵਲ ਤੇ ਇਕੱਠੇ ਹੋ ਜਾਂਦੇ ਆ ਸਾਰੇ, ਪੋਲੀਟੀਕਲੀ ਚਾਹੇ ਅਲੱਗ ਅਲੱਗ ਹੋਣ, ਹਨਾ
0: ਉਹ ਦਿਖਾਉਣਾ ਲੋੜ ਵੀ ਹੈ।
1: ਹਾਂਜੀ, ਔਰ ਇਹ ਬਹੁਤ
0: ਹਵਾ ਦੇ ਕਿਹੜਾ ਵੋਟਾਂ ਪੈਣੀਆਂ ਨੇ।
1: ਹਾਂਜੀ, ਇਹ ਸਾਰੇ ਮਹਿੰਗਾ ਵੀ ਮਤਲਬ ਇਹ ਕਿਉਂ ਇਕੱਠੇ ਵੀ ਤਾਂ ਹੀ ਕੰਮ ਕਰਨ ਲੱਗੇ ਕਿਉਂਕਿ ਬਹੁਤ ਮਹਿੰਗਾ ਪ੍ਰੋਜੈਕਟ ਸੀਗਾ, ਹਨਾ $100 billion ਦਾ ਪ੍ਰੋਜੈਕਟ ਸੀਗਾ ਤੇ ਹੈਗਾ ਕਿਉਂਕਿ ਹੁਣ ਤੱਕ ਵੀ ਜਿਹੜੇ ਚੇਂਜਿਸ ਜੋ ਰਿਪੇਅਰਸ ਵਗੈਰਾ, ਹਨਾ ਸਾਰਾ ਕੁਛ, ਔਰ ਇੱਥੋਂ ਸਮਾਨ ਭੇਜਣਾ ਸਪੇਸ ਵਿੱਚ ਬਹੁਤ ਜਿਹੜਾ ਔਖਾ ਹੈਗਾ ਕਿ ਕੋਈ ਵੀ ਜਿਹੜੀ $10,000 ਲੱਗ ਜਾਂਦਾ ਮਤਲਬ ਤਿੰਨ, ਹਨਾ ਜੇ ਤੁਸੀਂ ਕੋਈ ਐਮਰਜੈਂਸੀ ਮੰਨ ਲਓ ਇੱਥੋਂ ਅਰਥ ਤੋਂ ਚੀਜ਼ ਭੇਜਣੀ ਆ ਤਾਂ ਤੁਸੀਂ ਰੋਕੇਟ ਦੇ ਥਰੂ ਭੇਜ ਸਕਦੇ, ਪਰ ਉਹ ਭੇਜਣ ਨੂੰ 6 ਘੰਟੇ ਉਹ ਮਤਲਬ ਘੱਟ ਤੋਂ ਘੱਟ ਟਾਈਮ ਜਿਹੜਾ ਲੱਗੇਗਾ, ਹਨਾ ਤੋ ਮਹਿੰਗਾ ਵੀ ਹੈ ਔਰ ਟਾਈਮ ਟੇਕਨ ਵੀ ਹੈ। ਉਹ ਮੰਨ ਲਓ ਕਿ ਉੱਥੇ ਕੋਈ ਐਮਰਜੈਂਸੀ ਹੈਗੀ ਆ, ਹਨਾ ਤੇ ਉਹ ਇੱਥੋਂ ਭੇਜਣ ਲੱਗ ਗਿਆ ਤਾਂ 6-7 ਘੰਟੇ ਚ ਤਾਂ ਔਖਾ ਹੋ ਜਾਂਦਾ। ਤੋ ਉਹ ਸਾਰੀਆਂ ਚੀਜ਼ਾਂ ਇਸ ਲਈ ਇਹਨਾਂ ਨੂੰ ਸਪੇਸ ਚ ਜਿਹੜਾ ਇਕੱਠੇ ਵੀ ਹੋਣਾ ਪੈਂਦਾ, ਔਰ ਇਸੇ ਲਈ ਉੱਥੇ ਇਹ ਨਹੀਂ ਅਲੱਗ ਹੁੰਦੇ ਹੈਗੇ, ਇਕੱਠੇ ਕੰਮ ਕਰਦੇ ਹੈਗੇ ਆ। ਔਰ ਟੈਕਨੋਲੋਜੀ ਕਿਉਂਕਿ ਮਹਿੰਗਾ ਹੈ ਤੋ ਔਰ ਮੈਨ ਪਾਵਰ ਵੀ ਬਹੁਤ ਲੱਗਦੀ, ਬਹੁਤ ਸਾਇੰਟਿਸਟ ਲੱਗਣੇ ਆ, ਹਨਾ ਬਹੁਤ ਰਿਸਰਚਰਸ ਇੰਜੀਨੀਅਰਸ ਲੱਗਣੇ ਆ, ਤੋ ਉਹ ਸਾਰੀਆਂ ਕੰਟਰੀਜ਼ ਤੋਂ ਜਿਹੜਾ ਥੋੜੀਆਂ ਚੀਜ਼ਾਂ ਜਿਹੜੀਆਂ ਲੈ ਕੇ ਇੱਕ ਪ੍ਰੋਪਰ ਸਿਸਟਮ ਬਣਦਾ ਹੈਗਾ।
0: ਤੇ ਇਹ ਜਿਹੜਾ ਤੁਸੀਂ ਗੱਲ ਕੀਤੀ ਕਿ ਤੁਸੀਂ ਵਿੱਚ ਇੱਕ ਦੋ ਜਗ੍ਹਾ ਵਰਡ ਯੂਜ ਕੀਤੇ, ਡੋਕਿੰਗ ਕੀਤੀ, ਮੋਡਿਊਲ, ਯੇ ਵੋ, ਤੇ ਐਡਾ ਮਹਿੰਗਾ ਹੈਗਾ, ਇਹ ਸਾਰਿਆਂ ਤੇ ਸਵਾਲਾਂ ਤੋਂ ਆਉਣ ਤੋਂ ਪਹਿਲਾਂ ਇਹ ਇੱਕ ਸਵਾਲ ਜ਼ਰੂਰ ਬਣਦਾ ਇਹਦਾ ਕਿ ਇਹ ਹੈ ਕਿੱਡੀ ਕੁ ਚੀਜ਼। ਮਤਲਬ ਜਦੋਂ ਆਪਾਂ ਸੈਟੇਲਾਈਟ ਸੁਣਦੇ ਹੈਗੇ ਹਾਂ ਤਾਂ ਸੈਟੇਲਾਈਟ ਦੇ ਨੋਰਮਲੀ ਜਿੱਦਾਂ ਦੇ ਸਾਈਜ਼ ਹੁੰਦੇ ਨੇ, ਇੱਕ ਸੈਟੇਲਾਈਟ ਹੈ, ਕਈ ਸੈਟੇਲਾਈਟ ਨੇ, ਤੇ ਆਹ ਡੋਕਿੰਗ ਵਾਲੀ ਕੀ ਚੀਜ਼ ਹੈ। ਤੇ ਜਦੋਂ ਤੁਸੀਂ ਇਸ ਕਿਸਮ ਦੀ ਅਸੈਂਬਲੀ ਦੀ ਗੱਲ ਕਰਦੇ ਹੋ ਤਾਂ ਫਿਰ ਇਹ ਵੀ ਦੱਸਿਓ ਕਿ ਇਹ ਅਸੈਂਬਲੀ ਫਿਰ ਕੌਣ ਕਰਦਾ, ਕਿਵੇਂ ਹੁੰਦੀ ਹੈ?
1: ਹਾਂਜੀ, ਇਹ ਜਿੱਦਾਂ ਕਾਫੀ ਸਾਰੇ ਅਲੱਗ ਅਲੱਗ ਪਾਰਟਸ ਲੱਗਦੇ, ਜੇ ਤੁਸੀਂ ਇਹਨੂੰ ਅਗਰ ਇਹਦੀ ਫੋਟੋਜ਼ ਦੇਖੋਗੇ ਗੂਗਲ ਤੇ ਸਰਚ ਕਰਕੇ, ਤਾਂ ਜਿਹੜਾ ਇੱਕ ਫੁੱਟਬਾਲ ਫੀਲਡ ਦੀ ਸਾਈਜ਼ ਦਾ ਜਿਹੜਾ ਇੱਕ ਪੂਰਾ ਇਹ ਸਟੇਸ਼ਨ ਹੈਗਾ, ਹਨਾ, ਕਿਉਂਕਿ ਇੱਕ ਟਾਈਮ ਦੇ ਉੱਤੇ ਇਹ ਜਿਹੜੇ ਵੈਸੇ 3 ਤੋਂ ਲੈ ਕੇ 13 ਤੱਕ ਇੱਥੇ ਐਸਟ੍ਰੋਨੋਟਸ ਜਿਹੜੇ ਆ ਸਕਦੇ ਹੈਗੇ ਆ,
0: 3 ਤੋਂ 13 ਇੱਕ ਟਾਈਮ ਦੇ ਵਿੱਚ,
1: ਇੱਕ ਟਾਈਮ ਤੱਕ। ਹਾਂਜੀ, ਬਟ ਇਸ ਟਾਈਮ ਦੇ ਕੰਟੀਨਿਊਲੀ 7 ਚੱਲਦੇ ਆ ਕਿ 7 ਹੈਗੇ, ਹਨਾ, ਔਰ ਸ਼ੁਰੂਆਤ ਚ ਇੰਨੇ ਨਹੀਂ ਸੀਗੇ, ਉਹ ਹੌਲੀ ਹੌਲੀ ਡਿਵੈਲਪਮੈਂਟ ਜੋ ਵੀ ਹੁੰਦੀ ਗਈ, ਹਨਾ,
0: ਇਹਨੇ ਬੰਦੇ ਵੀ ਨਹੀਂ ਮੰਨਦੇ ਹੋਣਗੇ।
1: ਹਾਂਜੀ, ਸੋ ਇਹ ਜਿਹੜੀ ਅਲੱਗ ਅਲੱਗ ਉੱਥੇ ਚੀਜ਼ਾਂ ਹੈਗੀਆਂ, ਦੋ ਮੋਡਿਊਲ ਜਿਹੜਾ ਅਸੀਂ ਕਹਿੰਦੇ ਰੋਕੇਟ ਦੇ ਵਾਂਗੂ ਮੰਨ ਲਓ, ਜਾਂ ਦੋ ਸਟਰਕਚਰਸ ਮੰਨ ਲਓ ਤੁਸੀਂ, ਅਲੱਗ ਅਲੱਗ ਸਟਰਕਚਰਸ ਹੈਗੇ, ਉਹਨਾਂ ਨੂੰ ਜੋੜਦੇ, ਹਨਾ, ਜੋੜ ਜੋੜ ਕੇ ਕਿਉਂਕਿ ਬਣਾਇਆ ਗਿਆ, ਔਰ ਇਹ ਇੱਦਾਂ ਨਹੀਂ ਸੀ ਕਿ ਉੱਥੇ ਜਾ ਕੇ
0: ਮੰਨ ਲਓ ਕਿ ਇੱਕ ਜਹਾਜ਼ ਦੇ ਪਰ ਕੱਟ ਦੋ, ਜਹਾਜ਼ ਦੇ ਵਿੱਚੋਂ ਕੋਕਪਿਟ ਬਾਹਰ ਕੱਢ ਦੋ, ਤੇ ਉਹਦੇ ਚੋਂ ਤੁਸੀਂ ਆਪਣੀ ਬਿਜ਼ਨਸ ਇਕਨੋਮੀ ਕੱਢ ਦੋ, ਫਸਟ ਕਲਾਸ ਕੱਢ ਦੋ, ਕੱਲੀ ਬਿਜ਼ਨਸ ਕਲਾਸ ਵਾਲਾ ਜਿੱਡਾ ਕੁ ਡੱਬਾ, ਓਡੇ ਓਡੇ ਕਈ ਜਹਾਜ਼ ਆਪਸ ਚ ਜੁੜੇ ਹੋਏ ਨੇ, ਹਨਾ।
1: ਹਾਂਜੀ ਹਾਂਜੀ, ਐਵੇਂ ਹੀ ਆ, ਜਿਵੇਂ ਮੰਨ ਲਓ ਇਹ ਬਣਾਇਆ ਵੀ ਦੇਖਿਆ ਸੀ, ਜਦੋਂ ਤੁਸੀਂ ਜਹਾਜ਼ ਦੀ ਐਗਜ਼ਾਮਪਲ ਦਿੱਤੀ ਆ ਕਿ ਜਿਹੜੇ ਵਿੰਗਸ ਉਹਦੇ ਜਿਹੜੇ ਆ ਅਰਥ ਤੇ ਬਣਾ ਲਿਆ ਗਏ, ਉਹਦਾ ਕੋਕਪਿਟ ਅਲੱਗ ਤੋਂ ਅਰਥ ਤੇ ਬਣਾ ਲਿਆ ਗਿਆ, ਹਰ ਚੀਜ਼ ਪੋਸ਼ਨ ਬਣਾ ਲਿਆ ਗਈ, ਪਰ ਉਹਨੂੰ ਜੋੜਿਆ ਜਿਹੜਾ ਉਹ ਜਿੱਥੇ ਹੈਗਾ ਇਹ ਸਪੇਸ ਸਟੇਸ਼ਨ, ਉੱਥੇ ਮਤਲਬ ਸਪੇਸ ਚ ਜਾ ਕੇ ਜੋੜਿਆ ਗਿਆ। ਔਰ ਸਭ ਤੋਂ ਪਹਿਲੇ ਜਿਹੜੇ ਦੋ ਮੇਜਰ ਮੋਡਿਊਲ ਸੀਗੇ ਉਹ ਰਸ਼ੀਆ, ਔਰ ਸਭ ਤੋਂ ਪਹਿਲਾਂ ਜਿਹੜਾ ਰੋਕੇਟ ਗਿਆ ਸੀ ਉਹ ਰਸ਼ੀਆ ਦਾ ਸੀਗਾ, ਜਿਹੜਾ ਜ਼ਰੀਆ ਉਹਨਾਂ ਦੀ ਲੈਂਗੁਏਜ ਕਹਿੰਦੇ ਆ, ਸਨਰਾਈਜ਼ ਜ਼ਿਆਦਾ ਮਤਲਬ ਹੁੰਦਾ, ਔਰ ਅਮੈਰੀਕਾ ਦੇ ਇਹਦਾ ਨਾਮ ਯੂਨਿਟੀ ਸੀਗਾ। ਸੋ ਕਿਉਂਕਿ ਹੁਣ ਸਾਨੂੰ ਪਤਾ ਕਿ ਐਡਾ ਵੱਡਾ ਪ੍ਰੋਜੈਕਟ ਇਹਨੂੰ ਬਣਾਉਣਾ ਇੰਨਾ ਵੀ ਈਜ਼ੀ ਨਹੀਂ ਸੀਗਾ, ਤੋ ਪਹਿਲੀ ਸਭ ਤੋਂ ਪਹਿਲੀ ਪ੍ਰੋਬਲਮ ਤਾਂ ਇਹ ਆਈ ਕਿਉਂਕਿ ਜਿੱਦਾਂ ਪਹਿਲਾਂ ਆਪਾਂ ਗੱਲ ਕੀਤੀ ਆ ਕਿ ਇਹ ਪਹਿਲਾਂ ਤੋਂ ਹਮੇਸ਼ਾ ਤੋਂ ਇਹਨਾਂ ਦਾ ਇਕੱਠਿਆਂ ਦਾ ਪ੍ਰੋਜੈਕਟ ਨਹੀਂ ਸੀ, ਅਲੱਗ ਅਲੱਗ ਸੀ. ਸੋ ਇਹ ਦੋਨੇ ਜਿਹੜੇ ਮੋਡਿਊਲਸ ਦੀ ਅਸੀਂ ਜਾਂ ਦੋਨੋਂ ਪਾਰਟਸ ਦੀ ਗੱਲ ਕੀਤੀ ਆ, ਇਹ ਦੋਨੇ ਅਲੱਗ ਅਲੱਗ ਪ੍ਰੋਜੈਕਟ ਲਈ ਬਣਾਏ ਗਏ ਸੀ ਅਮੈਰੀਕਾ ਔਰ ਰਸ਼ੀਆ ਵੱਲੋਂ. ਤੇ ਜਦੋਂ ਇਹ ਪਹਿਲਾਂ ਇਹਨੂੰ ਕੰਬਾਈਨ ਕਰਨ, ਡੋਕਿੰਗ ਜਿਹਨੂੰ ਅਸੀਂ ਬੋਲਦੇ ਹਾਂ ਕਿ ਜਦੋਂ ਦੋ ਰੋਕਰ ਚ ਆਪਸ ਚ ਜੋੜਦੇ ਆ, ਉਹ ਕਰਨ ਲੱਗੇ ਤਾਂ ਉਸ ਟਾਈਮ ਇਹਨਾਂ ਨੇ ਉਹ ਰਿਅਲਾਈਜ਼ ਹੋਇਆ ਕਿ ਇਹਨਾਂ ਦੀ ਤਾਂ ਜਿਹੜੀ ਆ ਸਟਰਕਚਰ ਡਿਫਰੈਂਟ ਹੈਗੀ ਆ, ਮਤਲਬ ਨਹੀਂ ਕਰ ਸਕਦੇ. ਤਾਂ ਫਿਰ ਇਹਨਾਂ ਨੂੰ ਜਿਹੜੀ ਆ ਇੱਕ ਅਲੱਗ ਤੋਂ ਇੱਕ ਪਾਰਟ, ਮਿਡਲ ਪਾਰਟ ਬਣਾਉਣਾ ਪਿਆ ਜਿਹੜਾ ਦੋਨੋਂ ਸਾਈਡ ਤੋਂ ਉਹਨਾਂ ਦੋਨਾਂ ਦੇ ਵਰਗਾ ਹੋਏਗਾ ਨਾ ਇੱਕ ਸਾਈਡ ਤੋਂ, ਤੇ ਉਹਨਾਂ ਨੂੰ ਜੋੜਿਆ. ਉਹ ਚੀਜ਼ਾਂ ਹੋਈਆਂ. ਫਿਰ ਉਸ ਤੋਂ ਬਾਅਦ ਸੋਲਰ ਪੈਨਲ ਜਿਹੜੇ ਉੱਥੇ ਹੈਗੇ ਇਲੈਕਟ੍ਰੀਸਿਟੀ ਯੂਜ਼ ਕਰਨ ਲਈ, ਜਦੋਂ ਤੁਸੀਂ ਇਹਦੀ ਫੋਟੋ ਦੇਖੋਗੇ ਤੁਹਾਨੂੰ ਦਿਖੂਗੀਆਂ ਪੱਤੀਆਂ ਜਿਹੀਆਂ ਜਿਵੇਂ ਆਪਾਂ ਸੋਲਰ ਪੈਨਲ ਦੇਖ ਲਈਆਂ, ਹੈ ਨਾ. ਉਹ ਸੋਲਰ ਪੈਨਲ ਹੈਗੇ ਜਿਹੜੇ ਬਿਜਲੀ ਜਨਰੇਟ ਕਰਦੇ ਆਲਮੋਸਟ ਜਿਹੜੀ ਆ 28,000 ਕਿਲੋ ਵਾਟ ਪਰ ਆਵਰ ਜਿਹੜੀ ਆ ਯੂਜ਼ ਕਰ ਜਿਹੜੀ ਪ੍ਰੋਡਿਊਸ ਕਰਦੇ ਹੈਗੇ, ਕਿਉਂਕਿ ਉੱਥੇ ਕੋਈ ਸਨਲਾਈਟ ਜਿਹੜੀ ਸੋਰੀ ਸਨਲਾਈਟ ਤੋਂ ਹੀ ਬਿਜਲੀ ਬਣਦੀ ਆ, ਕੋਈ ਐਵੇਂ ਗ੍ਰਿਡਸ ਨਹੀਂ ਹੈਗੀਆਂ ਜਿੱਦਾਂ ਅਰਥ 'ਤੇ ਹੁੰਦੀਆਂ. ਤੋ ਇਹ ਸਾਰੇ ਜਿਹੜੇ ਪਾਰਟਸ ਨੂੰ ਹੌਲੀ ਹੌਲੀ ਜਿਹੜਾ ਮਿਲਾ ਕੇ ਬਣਾਇਆ ਜਾਂਦਾ. ਹੁਣ ਜਿਹੜੀ ਕੈਨੇਡਾ ਦੀ ਜਿਹੜੀ ਸਪੇਸ ਏਜੰਸੀ, ਉਹਨਾਂ ਨੇ ਇੱਕ ਰੋਬੋਟਿਕ ਆਰਮਸ, ਅਸੀਂ ਉਹਨਾਂ ਨੂੰ ਬੋਲਦੇ ਹਾਂ, ਕਿ ਉਹ ਰੋਬੋਟ ਵਰਗੀਆਂ ਆਰਮਸ ਹੈਗੀਆਂ ਜਿਹੜੀਆਂ ਇਹਨਾਂ ਦੇ ਇਹਦੇ ਬਾਹਰ ਲੱਗੀਆਂ ਹੈਗੀਆਂ, ਜਿਹੜੀਆਂ ਇਹਨਾਂ ਐਸਟ੍ਰੋਨੋਟਸ ਨੂੰ ਹੈਲਪ ਕਰਦੀਆਂ, ਉਹਨਾਂ ਨੂੰ ਮਤਲਬ ਫੜ ਕੇ ਰੱਖਦੀਆਂ ਇੱਕ ਤਰ੍ਹਾਂ ਤੁਸੀਂ ਕਹਿ ਸਕਦੇ, ਤੇ ਉਹ ਹੀ ਇਹਨਾਂ ਨੂੰ ਅਸੈਂਬਲ ਕਰਦੇ ਆ. ਔਰ ਇਕੱਠੇ ਮਤਲਬ ਕਿ ਕੰਮ ਇਹਨਾਂ ਨੇ ਹੀ ਕਰਦੇ ਆ, ਜਿਹੜੇ ਸਾਇੰਟਿਸਟ ਉੱਥੇ ਜਾਂਦੇ ਜਾਂ ਇੰਜੀਨੀਅਰਸ ਜਾਂਦੇ ਆ, ਉਹ ਜਦੋਂ ਬਣਾਇਆ ਸੀਗਾ ਤੇ ਉਹਨਾਂ ਨੇ ਜਿਹੜਾ ਇਕੱਠੇ ਉਹ ਰੋਬੋਟ ਜਿਹੜਾ ਹੈਲਪ ਕਰਦਾ ਉਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ, ਤੇ ਅੱਜ ਤੱਕ ਦਾ ਉਹਨਾਂ ਦਾ ਜਿਹੜਾ ਰਿਕਾਰਡ, ਜਿਹੜਾ ਮੈਕਸੀਮਮ ਟਾਈਮ ਸਪੈਂਡ ਕਰਦੇ, ਉਹਨੂੰ ਅਸੀਂ ਸਪੇਸ ਵਾਕ ਕਹਿ ਦਿੰਦੇ ਹਾਂ, ਕਿ ਸਪੇਸ ਦੇ ਵਿੱਚ ਉਹ ਚੱਲਦੇ ਫਿਰਦੇ ਜਿਹੜਾ ਉਹ ਸਾਰਾ ਕੰਮ ਕਰ ਰਹੇ ਆ. ਔਰ ਓਬਵੀਅਸਲੀ ਕਿਉਂਕਿ ਉਹ ਉੱਥੇ ਗ੍ਰੈਵਿਟੀ ਨਹੀਂ ਹੈਗੀ ਤਾਂ ਉਹਨਾਂ ਨੂੰ ਕੋਈ ਚੀਜ਼ ਚਾਹੀਦੀ ਹੋਲਡ ਕਰਨ ਲਈ, ਤਾਂ ਉਹ ਆਰਮਸ ਜਿਹੜੀਆਂ ਰੋਬੋਟ ਦੀਆਂ ਆਰਮਸ ਉਹ ਕੰਮ ਕਰਦੀਆਂ. ਤੇ ਹਾਂਜੀ, ਤਾਂ ਉਹ 8 ਘੰਟੇ ਦਾ, 8 ਘੰਟੇ ਤੋਂ ਜ਼ਿਆਦਾ ਦਾ ਰਿਕਾਰਡ ਹੈਗਾ ਸਪੇਸ ਦੇ ਵਿੱਚ ਜਾਣ ਦਾ. ਹਾਂਜੀ.
0: ਓਕੇ, ਕਿੱਡਾ ਵੱਡਾ ਤੁਸੀਂ ਇਹ ਨਹੀਂ ਦੱਸਿਆ,
1: ਫੁੱਟਬਾਲ ਫੀਲਡ
0: ਜਿੱਡਾ, ਬੱਲੇ ਬੱਲੇ ਬੱਲੇ ਬੱਲੇ. ਸੋ ਸਾਰੇ ਜਦੋਂ ਆਪਸ ਚ ਜੁੜ ਜਾਂਦੇ ਨੇ ਤਾਂ ਵੱਡਾ ਵੱਡਾ ਹੋ ਜਾਂਦਾ ਹੈਗਾ. ਤੇ ਜ਼ਾਹਿਰ ਜੀ ਗੱਲ ਹੈ ਕਿ ਇੰਨੀ ਵੱਡੀ ਸ਼ੈ ਨੂੰ ਮੈਨੇਜ ਕਰਨਾ ਸੌਖਾ ਨਹੀਂ ਹੁੰਦਾ ਹੋਣਾ. ਪਿੱਛੇ ਜੇ ਖਬਰਾਂ ਵੀ ਆਈਆਂ ਸੀਗੀਆਂ ਕਿ ਜਿਹੜਾ ਕੋਈ ਸੈਟੇਲਾਈਟ ਇਹਨਾਂ ਦੇ ਆ ਕੇ ਵੱਜਿਆ ਸੀਗਾ ਜਾਂ ਕੀ ਸੀਗਾ. ਤੇ ਇੱਕ ਦੋ ਪੋਡਕਾਸਟ ਵੀ ਆਏ ਨੇ, ਉਹ ਵੀ ਆਪਾਂ ਦੇਖ ਰਹੇ ਸੀਗੇ ਸ਼ੋਅ ਤੋਂ ਪਹਿਲਾਂ, ਤੇ ਉਹਦੇ 'ਚ ਵੀ ਉਹ ਦੱਸ ਰਹੇ ਸੀਗੇ ਕਿ ਉਹ ਜਦੋਂ ਇਸ ਕਿਸਮ ਦੀਆਂ ਸਪੇਸ ਐਕਸੀਡੈਂਟਸ ਹੁੰਦੇ ਨੇ ਤੇ ਉਹ ਜਿਹੜੇ ਨੇ ਸਪੇਸ ਸਟੇਸ਼ਨ ਦੇ ਵਿੱਚ ਬੈਠੇ ਜਿਹੜੇ ਲੋਕ ਨੇ ਉਹ ਘਬਰਾ ਜਾਂਦੇ ਨੇ. ਸੋ ਧਰਤੀ ਤੋਂ ਲਗਭਗ 350-400 ਕਿਲੋਮੀਟਰ ਆਪਾਂ ਉੱਪਰ ਮੰਨ ਸਕਦੇ ਹਾਂ, ਹੈ
1: ਨਾ.
0: 350-400 ਕਿਲੋਮੀਟਰ ਉੱਤੇ ਜਿੱਦਾਂ ਸੰਦੀਪ ਜੀ ਨੇ ਦੱਸਿਆ ਕਿ ਇੰਨੀ ਛੇਤੀ ਵੀ ਨਹੀਂ ਸਪਲਾਈ ਪਹੁੰਚਦੀ ਹੈਗੀ. ਸੋ ਜਦੋਂ ਉੱਥੇ ਦੀਆਂ ਸਮੱਸਿਆਵਾਂ ਆਉਂਦੀਆਂ ਨੇ, ਉਹਨਾਂ ਦੇ ਨੁਕਸਾਨ ਹੁੰਦੇ ਨੇ, ਉਹ ਆਪਣੇ ਇੱਕ ਕਿਸਮ ਦੇ ਚੈਲੇਂਜਸ ਹੈਗੇ ਨੇ. ਕਿਸ ਕਿਸਮ ਦੇ ਨੁਕਸਾਨ ਹੁੰਦੇ ਨੇ, ਕੀ ਉਹਨਾਂ ਤੋਂ ਇਹ ਉੱਭਰ ਕਿਵੇਂ ਪਾਉਂਦੇ ਨੇ. ਔਰ ਪਲੱਸ ਇਹ ਸਪੇਸ ਸਟੇਸ਼ਨ ਤਾਂ ਬਣਾਤਾ, ਪਰ ਇਹਦੀ ਲੋੜ ਕਿਉਂ ਪੈ ਗਈ, ਹੈ ਨਾ. ਕਿਉਂ ਬਣਾਇਆ? ਠੀਕ ਹੈ ਕਿ ਉਹਨਾਂ ਦੀ ਆਪਸ ਦੇ ਵਿੱਚ ਸਪੇਸ ਵਾਰ ਸੀਗੀ ਰਸ਼ੀਆ ਅਤੇ ਅਮਰੀਕਾ ਦੀ, ਬਟ ਹੁਣ ਇਹ ਇੰਨਾ ਇੰਪੋਰਟੈਂਟ ਕਿਉਂ ਬਣ ਚੁੱਕਿਆ, ਇਹਦੇ 'ਤੇ ਆਪਾਂ ਗੱਲ ਕਰਦੇ ਹਾਂ ਬ੍ਰੇਕ ਤੋਂ ਬਾਅਦ. ਆਉਣ ਤੋਂ ਬਾਅਦ ਸੰਦੀਪ ਜੀ, ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆਪਾਂ ਕਰਦੇ ਹਾਂ ਕੰਟੀਨਿਊ ਇਹਦੇ 'ਤੇ, ਇੰਟਰਨੈਸ਼ਨਲ ਸਪੇਸ ਸਟੇਸ਼ਨ ਦੇ ਉੱਤੇ ਪ੍ਰੋਗਰਾਮ.
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ. ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ.
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ.
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au.
4: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ.
5: ਓ ਜੋ ਹੁਕਮ ਮੇਰੀ ਸਰਕਾਰ.
4: ਓ ਆ ਕਿਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਓ ਅਕਸ਼ਰਾ ਜੂਲਰ ਦੀ ਦੂਜੀ ਲੋਕੇਸ਼ਨ ਹੈ ਰਿਵਰ ਸਟੋਨ ਚ.
4: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ.
5: ਆਹੋ ਜੀ ਆਹੋ,
4: ਅਕਸ਼ਰ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰ ਸਟੋਨ ਵਿੱਚ ਵੀ ਤੁਹਾਡੀ ਸੇਵਾ ਵਿੱਚ. ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼. ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਯੋਟਾ ਦੇ ਨਾਲ.
4: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ. ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ.

0: ਪ੍ਰੋਗਰਾਮ ਡੀਪ ਟਾਕ ਸ਼ੋ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਜੀ। ਗੱਲ ਇੰਟਰਨੈਸ਼ਨਲ ਸਪੇਸ ਸਟੇਸ਼ਨ ਦੀ ਚੱਲ ਰਹੀ ਹੈਗੀ ਔਰ ਹੁਣ ਤੱਕ ਆਪਾਂ ਸਮਝਿਆ ਕਿ ਕਿਸ ਤਰੀਕੇ ਦੇ ਨਾਲ ਇਹ ਜਿਹੜੇ ਅਲੱਗ ਅਲੱਗ ਮੋਡਿਊਲ ਨੇ ਉਹਨਾਂ ਨੂੰ ਆਪਸ 'ਚ ਜੋੜ ਕੇ ਡੋਕਿੰਗ ਜਿਹਨੂੰ ਇੱਕ ਅੰਗਰੇਜ਼ੀ ਦਾ ਅੱਖਰ ਕਹਿ ਲਿਆ ਜਾਂਦਾ ਉਸ ਤਰੀਕੇ ਦੇ ਨਾਲ ਇੱਕ ਫੁੱਟਬਾਲ ਮੈਦਾਨ ਦੇ ਜਿੱਡਾ ਬਹੁਤ ਵੱਡਾ ਇੱਕ ਸਪੇਸ ਸਟੇਸ਼ਨ ਤਿਆਰ ਕੀਤਾ ਗਿਆ ਜਿਹਦੇ 'ਚ 6, 7, 8, 10, 12, 13 ਤੱਕ ਜਿਹੜੇ ਸਾਇੰਟਿਸਟ ਹੈਗੇ ਨੇ ਉਹ ਰਹਿੰਦੇ ਨੇ, ਐਕਸਪੈਰੀਮੈਂਟ ਕਰਦੇ ਨੇ। ਕੀ ਐਕਸਪੈਰੀਮੈਂਟ ਕਰਦੇ ਨੇ ਉਹ ਇਸ ਸੈਗਮੈਂਟ 'ਚ ਜਾਣਾਂਗੇ, ਪਰ ਸਭ ਤੋਂ ਪਹਿਲਾਂ ਸੰਦੀਪ ਜੀ ਸਾਡੇ ਨਾਲ ਹੈਗੇ ਨੇ। ਤੇ ਸੰਦੀਪ ਜੀ, ਜਿਹੜੀ ਇੱਕ ਮੈਂ ਪੋਡਕਾਸਟ ਦੀ ਤੁਹਾਡੇ ਨਾਲ ਗੱਲ ਵੀ ਕਰ ਰਿਹਾ ਸੀ, ਵੈਸੇ ਵੀ ਇੱਕ ਜਦੋਂ ਕੋਈ ਬੰਦਾ ਕਿਸੇ ਦੂਸਰੀ ਥਾਂ 'ਤੇ ਜਾਂਦਾ, ਮੰਨ ਲਓ ਤੁਸੀਂ ਨੌਕਰੀ ਕਰਨ ਦੇ ਲਈ ਹੀ ਜਾਂਦੇ ਹੈਗੇ ਹੋ, ਆਪਣੇ ਆਸਟ੍ਰੇਲੀਆ ਦੇ ਵਿੱਚ ਜਿਵੇਂ ਉਹ ਕਹਿੰਦੇ ਹੁੰਦੇ ਨੇ ਕਿ ਸੇਫਟੀ ਹੈਜ਼ਾਰਡਸ ਵਗੈਰਾ ਉਹ ਸਾਰੇ ਚੈੱਕ ਕਰ ਲਏ ਜਾਂਦੇ ਹੈਗੇ ਨੇ, ਉਹ ਜ਼ਰੂਰੀ ਹੁੰਦੇ ਨੇ ਕਰਨੇ ਕਿ ਤੁਸੀਂ ਦੇਖ ਲਓ ਤੁਹਾਨੂੰ ਖਤਰਾ ਕੀ ਹੈ। ਜ਼ਾਹਿਰ ਜੀ ਗੱਲ ਹੈ ਕਿ ਐਡਾ ਜ਼ਬਰਦਸਤ ਇਹ ਪਲੈਨਿੰਗ ਦੇ ਨਾਲ ਚੱਲਦਾ, ਇਹਨਾਂ ਨੂੰ ਵੀ ਸੇਫਟੀ ਚੈੱਕ ਵਗੈਰਾ ਚੈੱਕ ਕਰਵਾਏ ਜਾਂਦੇ ਹੋਣਗੇ, ਪਰ ਉਹ ਮੇਰਾ ਸਵਾਲ ਨਹੀਂ, ਸਵਾਲ ਇਹ ਹੈਗਾ ਕਿ ਕਿਸ ਕਿਸ ਕਿਸਮ ਦੇ ਨੁਕਸਾਨ ਹੋਣ ਦਾ ਇਹਨਾਂ ਨੂੰ ਖਤਰਾ ਰਹਿੰਦਾ, ਖਦਸ਼ਾ ਬਣਿਆ ਰਹਿੰਦਾ, ਅਤੇ ਜਿਹੜੇ ਹੋਏ ਵੀ ਹੋਣ ਰੀਸੈਂਟ ਸਮਿਆਂ ਦੇ ਵਿੱਚ।
1: ਹਾਂਜੀ, ਸਭ ਤੋਂ ਪਹਿਲਾਂ ਇੱਕ ਬੇਸਿਕ ਤਾਂ ਇਹ ਆ, ਕਿਉਂਕਿ ਅਸੀਂ ਸਪੇਸ ਦੇ ਵਿੱਚ ਹਾਂ ਨਾ, ਤਾਂ ਸਾਨੂੰ ਪਤਾ ਨਹੀਂ ਹੈਗਾ ਕਿ ਉੱਥੇ ਕੀ ਹੈਗਾ। ਔਰ ਸਾਨੂੰ ਪਤਾ ਕਿ ਜਦੋਂ ਅਸੀਂ ਆਪਣੇ ਪਿਛਲੇ ਕਾਫੀ ਪੋਡਕਾਸਟ 'ਚ ਗੱਲ ਕੀਤੀ ਹੈ ਕਿ ਸਪੇਸ 'ਚ ਜਿਹੜੇ ਆ ਰੌਕਸ ਵਗੈਰਾ ਜਿਹੜੀਆਂ ਉੜਦੀਆਂ ਫਿਰਦੀਆਂ ਰਹਿੰਦੀਆਂ ਹਨਾ, ਉਸ ਤੋਂ ਇਲਾਵਾ ਜਿਹੜਾ ਹਿਊਮਨ ਅਸੀਂ ਜਿਹੜਾ ਉੱਥੇ ਜਾ ਕੇ ਵੇਸਟ ਫੈਲਾਇਆ ਸਪੇਸ ਦੇ ਵਿੱਚ, ਉਹ ਹੀ ਸਾਰਾ ਜਿਹੜਾ ਉੱਥੇ ਹੀ ਜਿਹੜਾ ਇੱਧਰ ਉੱਧਰ ਚੱਲ ਰਿਹਾ ਹਨਾ, ਤੇ ਉਹ ਜਿਹੜੀ ਆ ਸਭ ਤੋਂ ਵੱਡੀ ਜਿਹੜੀ ਸਮੱਸਿਆ ਇਹਦੇ 'ਚ ਇਹ ਆ ਜਾਂਦੀ ਹੈ ਕਿ ਉਹ ਉੱਥੇ ਟਕਰਾਉਣ ਦਾ ਖਤਰਾ ਰਹਿੰਦਾ ਕਿ ਇੱਦਾਂ ਦੀ ਆ ਜਿਹੜੀ ਕੋਈ ਚੀਜ਼ ਜਿਹੜੀ ਆ ਉਹ ਟਕਰਾ ਸਕਦੀ ਹੈ ਇਹਦੇ ਨਾਲ, ਜਿਹਦੇ ਨਾਲ ਇਹ ਸਾਰਾ ਖਰਾਬ ਵੀ ਹੋ ਸਕਦਾ। ਔਰ ਉੱਥੇ ਜਿਹੜੇ ਸਾਇੰਟਿਸਟ ਉਸ ਟਾਈਮ ਹੈਗੇ ਐਸਟ੍ਰੋਨੋਟਸ, ਉਹਨਾਂ ਨੂੰ ਨੁਕਸਾਨ ਹੋ ਸਕਦਾ, ਉਹਨਾਂ ਦੀ ਜਿਹੜੀ ਆ ਲਾਈਫ ਜਾ ਸਕਦੀ ਆ ਹਨਾ। ਤੋ ਇੱਦਾਂ ਦੀ ਇੱਕ ਜਿਹੜੀ ਘਟਨਾ ਜਿਹੜੀ ਆ ਵਨ ਆਫ ਦਾ ਇਨੀਸ਼ੀਅਲਸ ਹੋਈ ਸੀ 2012 ਦੇ ਵਿੱਚ, ਇੱਕ ਜਿਹੜਾ ਮੀਟਰੋਇਡਸ ਜਿਹੜਾ ਆ ਇੱਕ ਇੱਦਾਂ ਦਾ ਸਪੇਸ 'ਚ ਮਟੀਰੀਅਲ ਜਿਹੜਾ ਇਹਦੇ ਵੱਲੋਂ ਆ ਰਿਹਾ ਸੀਗਾ ਹਨਾ, ਤੇ ਇਹਨਾਂ ਨੇ ਸਾਇੰਟਿਸਟ ਨੇ ਜਦੋਂ ਨੋਟਿਸ ਕੀਤਾ ਤਾਂ ਇਹਨਾਂ ਨੇ ਜਿਹੜੀ ਆ ਨਾਸਾ ਜਿਹੜੀ ਸਪੇਸ ਏਜੰਸੀ ਆ ਉਹਨਾਂ ਨੂੰ ਤੇ ਦੂਜੀਆਂ ਏਜੰਸੀਜ਼ ਨੂੰ ਇਹ ਨੋਟੀਫਾਈ ਕੀਤਾ ਕਿ ਇਹੋ ਜਿਹੀ ਕੋਈ ਚੀਜ਼ ਆ ਰਹੀ ਆ ਹਨਾ, ਤੇ ਉਹਨਾਂ ਨੇ ਇਹ ਚੈੱਕ ਕੀਤੀ। ਔਰ ਉਸ ਤੋਂ ਬਾਅਦ ਇਹਨਾਂ ਨੇ ਇਹ ਸ਼ੁਰੂ ਵੀ ਕੀਤਾ ਕਿ ਜਦੋਂ ਉਹ ਵੀ ਉੱਥੇ ਨਿਗਾਹ ਰੱਖਦੇ ਆ ਕਿ ਕੋਈ ਇੱਦਾਂ ਦੀ ਚੀਜ਼ ਇਹਨਾਂ ਨੂੰ ਲੱਗਦੀ ਹੈ, ਤਾਂ ਇਹਨਾਂ ਨੂੰ ਨੋਟੀਫਾਈ ਕਰਦੇ ਆ। ਫਿਰ ਇਹਨਾਂ ਨੇ ਅਲੱਗ ਕੈਟੇਗਰੀਜ਼ ਬਣਾਈਆਂ ਹੁੰਦੀਆਂ ਉਹਦੀਆਂ, ਰੈੱਡ ਕੈਟੇਗਰੀ, ਗ੍ਰੀਨ ਕੈਟੇਗਰੀ, ਡਿਪੈਂਡਿੰਗ ਅਪੋਨ ਕਿ ਕਿੰਨੇ ਚਾਂਸਿਸ ਹੈਗੇ ਉਹਦੇ 'ਚ ਬੱਜਣ ਦੇ। ਜਿਵੇਂ ਰੈੱਡ ਕੈਟੇਗਰੀ ਦਾ ਮਤਲਬ ਹੈ ਕਿ 10,000 ਦੇ ਵਿੱਚੋਂ ਇੱਕ ਚਾਂਸ ਹੈਗਾ ਕਿ ਉਹ ਬੱਜ ਸਕਦਾ ਹਨਾ, ਤਾਂ ਉਹਨੂੰ ਇਹ ਹਾਈਐਸਟ ਕੈਟੇਗਰੀ 'ਚ ਮੰਨਦੇ ਆ, ਕਿਉਂਕਿ 10,000 'ਚੋਂ ਵੀ 1% ਚਾਂਸ ਹੈਗਾ, ਇੱਕ ਚਾਂਸ ਹੈਗਾ
0: ਉਹ ਹਾਈਐਸਟ ਕੈਟੇਗਰੀ।
1: ਹਾਂਜੀ, ਉਹ ਹਾਈਐਸਟ ਕੈਟੇਗਰੀ ਆ। ਤੇ ਉਸ ਟਾਈਮ ਕੀ ਹੋਇਆ ਕਿ ਬਾਈ ਚਾਂਸ ਉਹ ਜਿਹੜਾ ਨਹੀਂ ਲੱਗਿਆ ਇਹਦੇ 'ਚ, ਤੇ ਜਿਹੜਾ ਉਹ ਸਾਈਡ ਤੋਂ ਨਿਕਲ ਗਿਆ। ਪਰ ਉਸ ਤੋਂ ਬਾਅਦ ਇਹ ਚੀਜ਼ ਜਿਹੜੀ ਇਹਨਾਂ ਨੂੰ ਰਿਅਲਾਈਜ਼ ਹੋਈ ਕਿ ਇਹੋ ਜਿਹਾ ਖਤਰਾ ਜਿਹੜਾ ਫਿਰ ਵੀ ਆ ਸਕਦਾ ਹਨਾ। ਫਿਰ ਇਹਨਾਂ ਨੇ ਜਿਹੜਾ ਮਟੀਰੀਅਲ ਯੂਜ਼ ਕੀਤਾ ਸੀ ਉਹਦੇ 'ਚ ਪਹਿਲਾਂ ਕੀ ਸੀਗਾ ਕਿ ਮੈਟਲਸ ਦੀਆਂ ਪ੍ਰੋਪਰ ਜਿੱਦਾਂ ਇੱਕ ਪ੍ਰੋਪਰ ਇੱਕ ਕੰਟੀਨਿਊਸ ਲੇਅਰਸ ਲੱਗੀਆਂ ਸੀ, ਬਟ ਇਹਨਾਂ ਨੇ ਸਾਇੰਟਿਸਟ ਨੇ ਰਿਅਲਾਈਜ਼ ਕੀਤਾ ਕਿ ਇਹਨੂੰ ਅਗਰ ਅਸੀਂ ਛੋਟੇ ਛੋਟੇ ਟੁਕੜਿਆਂ 'ਚ ਲਾਵਾਂਗੇ ਅਲੂਮੀਨੀਅਮ ਦੀਆਂ ਫੋਇਲਸ ਵਾਂਗੂ, ਤਾਂ ਇਹ ਛੇਤੀ ਜਿਹੜਾ ਉਹ ਦੂਜੇ ਨੂੰ ਜਿਹੜਾ ਮਤਲਬ ਪੂਰੇ ਨੂੰ ਨੁਕਸਾਨ ਨਹੀਂ ਕਰਨਗੀਆਂ। ਤਾਂ ਜਿਹੜਾ ਇਹਦੇ ਰੋਕੇਟ ਬਣੇ ਹੁੰਦੇ ਆ ਜੋ ਵੀ ਸਟਰਕਚਰਸ ਹੈਗੀਆਂ ਉਹਨਾਂ ਦੀ 3 ਮੇਨ ਲੇਅਰਸ ਹੁੰਦੀਆਂ, ਤਾਂ ਪਹਿਲੀ ਲੇਅਰ 'ਚ ਵੱਜਦੀ ਹੈ, ਫਿਰ ਜਦ ਦੂਜੀ 'ਚ ਵੱਜਦੀ ਹੈ, ਤੀਜੀ ਤੱਕ ਫਾਈਨਲੀ ਪਹੁੰਚਦੇ ਤਾਂ ਉਹ ਐਨਰਜੀ ਕਾਫੀ ਲੂਜ਼ ਕਰ ਦਿੰਦਾ ਹਨਾ, ਤਾਂ ਉਹਦਾ ਇੰਨਾ ਇਫੈਕਟ ਨਹੀਂ ਰਹਿੰਦਾ। ਸੋ ਇੱਕ ਤਾਂ ਜਿਹੜਾ ਇਹ ਜਿਹੜਾ ਕਰਦੇ ਹੈਗੇ ਆ, ਦੂਜਾ ਜਿਹੜਾ ਇਹਦੇ 'ਚ ਇਹਨਾਂ ਨੇ ਸੋਚਿਆ ਕਿ ਅਸੀਂ ਇਹ ਕਰ ਸਕਦੇ ਹਾਂ ਕਿ ਜਿਹੜਾ ਅਸੀਂ ਆਪਣੇ ਔਰਬਿਟ ਜਿਹੜਾ ਸਪੇਸ ਸਟੇਸ਼ਨ ਹੈਗਾ ਉਹਦੀ ਡਾਇਰੈਕਸ਼ਨ ਬਦਲ ਲਈ, ਅਗਰ ਸਾਨੂੰ ਉਹਦੀ ਡਾਇਰੈਕਸ਼ਨ ਪਤਾ ਚੱਲ ਜਾਵੇ ਕਿ ਉਹ ਮੈਟਰੋਇਡ ਜਾਂ ਮਟੀਰੀਅਲ ਕਿੱਧਰ ਨੂੰ ਜਾ ਰਿਹਾ ਹੈਗਾ, ਤਾਂ ਇਹ ਆਪਣੀ ਡਾਇਰੈਕਸ਼ਨ ਬਦਲ ਸਕਦੇ ਆ। ਉਹ ਵੀ ਇੱਕ ਆਪਸ਼ਨ ਹੈਗਾ ਆ, ਬਟ ਉਹ ਬਹੁਤ ਮਹਿੰਗਾ ਆਪਸ਼ਨ ਹੈਗਾ, ਕਿਉਂਕਿ ਜਿੱਦਾਂ ਅਸੀਂ ਗੱਲ ਕੀਤੀ ਆ ਕਿ ਉੱਥੇ ਤਾਂ ਕੁਛ ਬਣਦਾ ਨਹੀਂ ਆ ਹਨਾ, ਉੱਥੇ ਤਾਂ ਸਿਰਫ ਅਸੈਂਬਲ ਹੁੰਦੀਆਂ ਚੀਜ਼ਾਂ, ਪਰ ਤੁਹਾਨੂੰ ਭੇਜਣਾ ਧਰਤੀ ਤੋਂ ਪੈਂਦਾ, ਅਤੇ ਤੁਸੀਂ ਕੋਈ ਵੀ ਚੀਜ਼ ਭੇਜਣੀ, 1 pound ਚੀਜ਼ ਭੇਜਣ ਲਈ ਤੁਹਾਨੂੰ $10,000 ਲੱਗਦੇ ਆ, ਤਾਂ ਤੁਸੀਂ ਪ੍ਰੋਪਰ ਰੋਕੇਟ 'ਚ ਭੇਜੂਗੇ, ਐਵੇਂ ਤਾਂ ਕਿਸੇ ਚੀਜ਼ 'ਚ ਭੇਜ ਨਹੀਂ ਸਕਦੇ ਨਾ। ਸੋ ਮਹਿੰਗੀ ਬਹੁਤ ਚੀਜ਼ ਹੋ ਜਾਂਦੀ ਆ, ਤਾਂ ਉਹ ਜਿਹੜਾ ਆ ਜਿਹੜਾ ਆਈਡੀਆ ਵੀ ਇੰਨਾ ਵਧੀਆ ਜਿਹੜਾ ਸਾਬਿਤ ਨਹੀਂ ਹੋਇਆ। ਤਾਂ ਇਹਨਾਂ ਦੇ ਜਿਹੜੀ ਉਹਦੇ ਵਿੱਚ ਹੋਰ ਇੰਟਰਨਲ ਉਹ 'ਚ ਕੁਛ 4 ਤਰ੍ਹਾਂ ਦੇ ਫੈਨਸ ਲੱਗੇ ਹੁੰਦੇ ਆ, ਉਹਨਾਂ ਦੀ ਰੋਟੇਸ਼ਨ ਚੇਂਜ ਕਰਕੇ ਜਿਹੜਾ ਆ ਉਹਨਾਂ ਨੇ ਇਹ ਕੋਸ਼ਿਸ਼ ਕੀਤੀ ਕਿ ਜਿਹੜੀ ਇਹ ਨੂੰ ਬਚਾ ਲਈਏ। ਉਸ ਤੋਂ ਇਲਾਵਾ ਇੱਕ ਸੇਫਟੀ ਮੈਜਰ ਇਹ ਹੁੰਦਾ ਕਿ ਫਿਰ ਵੀ ਅਗਰ ਇੱਦਾਂ ਦਾ ਕੋਈ ਚੀਜ਼ ਹੋ ਰਹੀ ਆ, ਤੇ ਇਹਨਾਂ ਨੂੰ ਚਾਹੇ ਇਹ ਸਾਰੀਆਂ ਚੀਜ਼ਾਂ ਹੁਣ ਇਹਨਾਂ ਦੇ ਪ੍ਰੋਪਰ ਜੋ ਵੀ ਸਟਰਕਚਰ ਇਹਨਾਂ ਨੇ ਕੀਤੀ ਆ ਕਿ ਉਹ 'ਚ ਨਹੀਂ ਨੁਕਸਾਨ ਕਰਨਗੀਆਂ ਜ਼ਿਆਦਾ, ਪਰ ਫਿਰ ਵੀ ਜਿਹੜੇ ਐਸਟ੍ਰੋਨੋਟਸ ਹੁੰਦੇ ਉਹਨਾਂ ਨੂੰ ਹਦਾਇਤ ਹੁੰਦੀ ਆ ਕਿ ਜਦੋਂ ਇੱਦਾਂ ਦਾ ਕੋਈ ਇੰਸੀਡੈਂਟ ਹੋਵੇ ਤਾਂ ਉਹ ਉੱਥੇ ਜਿਹੜੀਆਂ ਐਮਰਜੈਂਸੀ ਜਿਹੜੇ ਵਹੀਕਲਸ ਜਿਹੜੇ ਉਹ ਲੈ ਕੇ ਵਾਪਸ ਆ ਸਕਦੇ ਆ ਅਰਥ 'ਤੇ, ਉੱਥੇ ਉਹ ਜਾ ਕੇ ਬਹਿ ਜਾਂਦੇ ਆ ਹਨਾ ਉਹਨਾਂ ਟਾਈਮ 'ਤੇ, ਜਦੋਂ ਉਹ ਨਿਕਲ ਜਾਂਦਾ ਹੈ ਬਾਹਰ ਤਾਂ ਫਿਰ ਅਗਰ ਮੰਨ ਲਓ ਬਚ ਗਿਆ ਨਹੀਂ ਬੱਜਿਆ ਤਾਂ ਓਬਵੀਅਸਲੀ ਹਜੇ ਤੱਕ ਨਹੀਂ ਲੱਗਿਆ ਤੋ ਉਹ ਜਿਹੜਾ ਇਹਨਾਂ ਨੂੰ ਫਿਰ ਇਹ ਵਾਪਸ ਆਪਣੇ ਕੰਮ ਤੇ ਲੱਗ ਜਾਂਦੇ ਨਹੀਂ ਤਾਂ ਇਹਨਾਂ ਨੂੰ ਮਤਲਬ ਇੰਸਟਰਕਸ਼ਨ ਹੁੰਦੀਆਂ ਕਿਉਂਕਿ ਇਹਨਾਂ ਨੂੰ ਬਹੁਤ ਟ੍ਰੇਨਿੰਗ ਦਿੱਤੀ ਜਾਂਦੀ ਹੈ ਨਾ ਸਾਰਾ ਕੁਛ ਤਾਂ ਇਹਨਾਂ ਨੂੰ ਸਾਰੀ ਚੀਜ਼ਾਂ ਨੂੰ ਧਿਆਨ 'ਚ ਰੱਖਿਆ ਜਾਂਦਾ ਫਿਰ ਜਿਹੜੀ ਇੱਕ ਜਿਹੜੀ ਆ ਹਿਊਮਨਸ ਦੇ ਲਈ ਜਿਹੜੀ ਸੀਗੀ ਸਭ ਤੋਂ ਪਹਿਲੀ ਜਿਹੜਾ ਇਹ ਇੰਨਾ ਚੈਲੈਂਜਿੰਗ ਇਸ ਲਈ ਹੈਗਾ ਸਪੇਸ ਦਾ ਕਿਉਂਕਿ ਉੱਥੇ ਗ੍ਰੈਵਿਟੀ ਨਹੀਂ ਹੈਗੀ ਜਿਵੇਂ ਅਸੀਂ ਅਰਥ ਤੇ ਸਾਨੂੰ ਪਤਾ ਕਿ ਅਸੀਂ ਚਾਹੇ ਚੱਲਦੇ ਹਾਂ ਚਾਹੇ ਖਾਂਦੇ ਹਾਂ ਹਨਾ ਹਰ ਚੀਜ਼ ਲਈ ਜਿਹੜੀ ਗ੍ਰੈਵਿਟੀ ਆ ਸਾਡੇ ਕੋਲ ਜਿਹੜੀ ਸਾਨੂੰ ਕੰਟਰੋਲ ਕਰਦੀ ਆ ਪਰ ਇਸ ਲਈ ਜਦੋਂ ਅਸੀਂ ਦੇਖਦੇ ਹਾਂ ਤਾਂ ਐਸਟ੍ਰੋਨੋਟਸ ਜਿਹੜੇ ਆ ਉੜੇ ਫਿਰਦੇ ਰਹਿੰਦੇ ਆ ਹਨਾ ਉਹਦੇ ਵਿੱਚ ਤੇ ਉਹ ਸਾਨੂੰ ਚੱਲਦੇ ਪ੍ਰੋਪਰ ਨਹੀਂ ਦਿਖਣਗੇ ਸੋ ਉਹਨੂੰ ਅਸੀਂ ਮਾਈਕਰੋ ਗ੍ਰੈਵਿਟੀ ਕਹਿੰਦੇ ਮਤਲਬ ਬਹੁਤ ਘੱਟ ਗ੍ਰੈਵਿਟੀ ਉੱਥੇ ਹੈਗੀ ਆ ਸੋ ਇਹ ਜਿਹੜਾ ਮੇਜਰ ਚੈਲੇਂਜ ਸੀਗਾ ਔਰ ਉਸ ਤੋਂ ਇਲਾਵਾ ਆਕਸੀਜਨ ਜਿਹੜੀ ਆ ਉੱਥੇ ਨਹੀਂ ਹੈਗੀ ਸੋ ਗ੍ਰੈਵਿਟੀ ਨੂੰ ਕੰਟਰੋਲ ਕਰਨ ਜਿਵੇਂ ਫੋਰ ਐਗਜ਼ਾਮਪਲ ਉਹਨੇ ਸੌਣਾ ਆ ਹਨਾ ਤਾਂ ਉੱਥੇ ਕੋਈ ਬੈੱਡ ਨਹੀਂ ਲੱਗੇ ਹੈਗੇ ਔਰ ਅਗਰ ਉਹ ਐਵੇਂ ਹੀ ਸੌ ਜਾਣ ਤਾਂ ਉਹ ਫਿਰ ਮਤਲਬ ਉਹਨਾਂ ਨੂੰ ਖਤਰਾ ਰਹਿੰਦਾ ਕਿ ਇੱਧਰ ਉੱਧਰ ਉਹ ਲੱਗ ਸਕਦੇ ਤਾਂ ਇੱਕ ਬੈਗਸ ਦੇ ਵਿੱਚ ਜਿਹੜੇ ਕਰਕੇ ਸਲੀਪਿੰਗ ਬੈਗਸ ਦੀ ਤਰ੍ਹਾਂ ਉਹਦੇ 'ਚ ਉਹ ਸੌਂਦੇ ਆ ਸਪੈਸੀਫਿਕਲੀ ਹਨਾ ਔਰ ਫਿਰ ਜਿਹੜੀ ਉੱਥੇ ਆਕਸੀਜਨ ਵੀ ਪ੍ਰੈਜੈਂਟ ਨਹੀਂ ਹੈਗੀ ਤਾਂ ਉਹਦੇ ਲਈ ਕੀ ਕਰਦੇ ਕਿ ਪਾਣੀ ਤੋਂ ਆਕਸੀਜਨ ਜਿਹੜੀ ਆ ਬਣਾਉਂਦੇ ਆ ਔਰ ਹਾਂਜੀ ਉਹਦੇ ਤੋਂ ਸੈਂਟੀਫਿਊਜ ਕਰਕੇ ਜਿਹੜਾ ਆ ਹਾਈਡਰੋਜਨ ਅਲੱਗ ਕਰ ਲੈਂਦੇ ਔਰ ਆਕਸੀਜਨ ਅਲੱਗ ਕਰ ਲੈਂਦੇ ਹਾਈਡਰੋਜਨ ਸਪੇਸ ਦੇ ਵਿੱਚ ਛੱਡ ਦਿੱਤੀ ਜਾਂਦੀ ਹੈ ਔਰ ਆਕਸੀਜਨ ਜਿਹੜੀ ਆ ਯੂਜ਼ ਕਰ ਲੈਂਦੇ ਹਨਾ ਕਿਉਂਕਿ ਸਪੇਸ ਬਣਿਆ ਹੀ ਹਾਈਡਰੋਜਨ ਹੀ ਹੁੰਦਾ ਹਨਾ ਤੇ ਉਹ ਇਹ ਯੂਜ਼ ਕਰ ਲੈਂਦੇ ਆ ਜਿਹੜੀ ਆਕਸੀਜਨ ਹੁੰਦੀ ਆ ਉਸ ਇਲਾਵਾ ਪੀਣ ਦੇ ਪਾਣੀ ਦੀ ਬਹੁਤ ਜਿਹੜੀ ਸਮੱਸਿਆ ਉੱਥੇ ਹੈਗੀ ਆ ਤਾਂ ਉਹਦੇ ਲਈ ਜਿਹੜੇ ਆ ਐਸਟ੍ਰੋਨੋਟਸ ਆ ਜਿਹੜਾ ਯੂਰਿਨ ਹੈਗਾ ਉਹਨੂੰ ਜਿਹੜਾ ਆ ਡਰਿੰਕਿੰਗ ਵਾਟਰ 'ਚ ਜਿਹੜਾ ਪਿਓਰ ਮਤਲਬ ਕੀਤਾ ਜਾਂਦਾ ਉਹਨੂੰ ਜਿਵੇਂ ਤੁਸੀਂ ਸੁਣਿਆ ਹੋਣਾ ਕਿ ਜਪਾਨ 'ਚ ਜਿਹੜਾ ਉਹ ਲੋਕ ਵੀ ਕਰਦੇ ਆ ਹਨਾ ਕਿ ਇੱਦਾਂ ਮਤਲਬ ਕੀਤਾ ਜਾਂਦਾ
0: ਔਰ ਇਹ ਕਾਫੀ ਪੀ ਲੈਂਦੇ ਨੇ
1: ਹਾਂਜੀ ਜਿਵੇਂ ਹੁਣ 1998 ਦੇ ਵਿੱਚ ਜਿਹੜਾ ਪਹਿਲੀ ਵਾਰ ਇਹ ਗਏ ਸੀ ਜਿਹੜਾ ਸੀ ਰਸ਼ੀਅਨ ਔਰ ਅਮੈਰੀਕਾ ਦੇ ਜਿਹੜੇ ਆ ਰੋਕੇਟਸ ਦੀ ਗੱਲ ਕੀਤੀ ਆ
0: ਓਕੇ ਉਦੋਂ USSR ਟੁੱਟ ਚੁੱਕਿਆ ਸੀ ਇਹਦਾ ਮਤਲਬ
1: ਹਾਂਜੀ ਹਾਂਜੀ ਤੇ 2000 ਦੇ ਵਿੱਚ ਮਤਲਬ ਇੱਕ ਤਰ੍ਹਾਂ ਬਣ ਗਿਆ ਸੀਗਾ ਉਦੋਂ 2000 ਚ ਅਫੀਸ਼ੀਅਲੀ ਇਹਦਾ ਜਿਹੜਾ ਆਪਰੇਸ਼ਨ ਸ਼ੁਰੂ ਹੋ ਗਿਆ ਸੀ ਮਤਲਬ ਸਾਇੰਟਿਸਟ ਹਾਂਜੀ ਕਿਉਂਕਿ ਬਣਿਆ ਤਾਂ ਮਤਲਬ ਅਰਥ ਤੇ ਸੀ ਮੇਜਰ ਪਾਰਟ ਫਿਰ ਉੱਥੇ ਅਸੈਂਬਲ ਕਰਨਾ ਤਾਂ 2 ਸਾਲ ਫਿਰ ਵੀ ਲੱਗ ਗਏ ਹਨਾ 2000 ਦੇ ਵਿੱਚ ਜਿਹੜਾ ਇਹ ਕੰਪਲੀਟ ਹੋ ਗਿਆ ਤੇ ਅਸੀਂ ਇਹ ਹੁਣ ਹੈਗਾ ਕਿ 2030 ਤੱਕ ਜਿਹੜਾ ਇਹਦਾ ਆਪਰੇਸ਼ਨ ਖਤਮ ਹੋ ਜਾਏਗਾ ਔਰ ਫਿਰ ਪੈਸੀਫਿਕ ਓਸ਼ਨ ਦੇ ਵਿੱਚ ਜਿਹੜਾ ਲਿਆ ਕੇ ਸੁੱਟ ਦਿੱਤਾ ਜਾਊਗਾ ਹਨਾ
0: ਕਿਉਂਕਿ ਤੁਸੀਂ ਉਹਦੀ ਏਜ ਹੀ 30 ਸਾਲ ਹੈ
1: ਹਾਂਜੀ ਈਵਨ ਇਹਦੀ ਵੈਸੇ ਏਜ ਇਹਦੀ ਘੱਟ ਸੀਗੀ ਪਰ ਉਸ ਤੋਂ ਬਾਅਦ ਜਿਹੜੇ ਹੋਰ ਚੇਂਜਸ ਕਿਉਂਕਿ ਇਹ ਨਹੀਂ ਹੈਗਾ ਕਿ ਉਦੋਂ ਬਣ ਗਿਆ ਜਿਵੇਂ ਅਸੀਂ ਘਰਾਂ 'ਚ ਆਪਣੇ ਰਿਪੇਅਰ ਕਰਦੇ ਰਹਿੰਦੇ ਤੇ ਇੱਥੇ ਵੀ ਰਿਪੇਅਰ ਹੁੰਦੀ ਰਹਿੰਦੀ ਹੈ ਹਨਾ ਔਰ ਕੋਈ ਵੀ ਕੋਈ ਨੁਕਸਾਨ ਕੋਈ ਮਸ਼ੀਨ ਖਰਾਬ ਹੋ ਸਕਦੀ ਹੈ ਉਹ ਸਾਰੀ ਚੀਜ਼ਾਂ ਦੀ ਜਿਹੜਾ ਰਿਪੇਅਰ ਹੁੰਦੀ ਆ ਔਰ ਇਹ ਚੀਜ਼ਾਂ ਜਿਹੜੀਆਂ ਜਦੋਂ ਸ਼ੁਰੂਆਤ ਹੋਈ ਸੀ ਸਪੇਸ ਸਟੇਸ਼ਨ ਦੀ 2000 ਦੀ ਉਦੋਂ ਜਿਹੜਾ ਇਹ ਇੱਥੋਂ ਪਾਣੀ ਭੇਜਦੇ ਹੁੰਦੇ ਸੀਗੇ ਹਨਾ ਖਾਣਾ ਭੇਜਦੇ ਹੁੰਦੇ ਸੀ ਉਹ ਸਾਰੀਆਂ ਚੀਜ਼ਾਂ ਭੇਜਦੇ ਸੀਗੇ ਬਟ ਹੁਣ ਜਿਹੜੇ ਕੁਛ ਸਾਲ ਜਿਵੇਂ ਬੀਤਦੇ ਗਏ 10-11 ਸਾਲ ਹੋ ਗਏ ਤਾਂ ਇਹਨਾਂ ਨੇ ਕਿਉਂਕਿ ਉੱਥੇ ਲੈਬੋਰਟਰੀਜ਼ ਔਰ ਇਹ ਸਿਰਫ ਇੱਕ ਸਪੇਸ ਸਟੇਸ਼ਨ ਨੇ ਉੱਥੇ ਲੈਬੋਰਟਰੀਜ਼ ਹੈਗੀਆਂ ਬਹੁਤ ਸਾਰੀਆਂ ਨਾ ਤਾਂ ਉੱਥੇ ਜਿਹੜੇ ਸਾਰੇ ਐਕਸਪੈਰੀਮੈਂਟ ਕੀਤੇ ਗਏ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮੋਡੀਫਾਈ ਕੀਤੀਆਂ ਗਈਆਂ ਕਿ ਸਮਾਨ ਅਰਥ ਤੋਂ ਭੇਜਣ ਦੀ ਬਜਾਏ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਲੋੜ ਦੀਆਂ ਹੈਗੀਆਂ ਉਹ ਉੱਥੇ ਹੀ ਜਿਹੜੀਆਂ ਪ੍ਰੋਡਿਊਸ ਕੀਤੀਆਂ ਜਾਣ ਤੇ ਉਹ ਸਾਰੇ ਜਿਹੜੇ ਚੈਲੰਜਸ ਜਿਹੜੇ ਇਹਨਾਂ ਨੂੰ ਆਏ ਔਰ ਓਵਰਕਮ ਵੀ ਕੀਤੇ ਗਏ
0: ਇਹ ਇਹ ਮੇਰੇ ਖਿਆਲ ਦੇ ਨਾਲ ਇੱਕ ਇਹ ਵੀ ਵਨ ਆਫ ਦੀ ਰੀਜ਼ਨ ਹੋਣਾ ਹੈ ਇਹਨਾਂ ਦੇ ਸਪੇਸ ਸਟੇਸ਼ਨ ਨੂੰ ਸਥਾਪਿਤ ਕਰਨ ਦਾ ਹਵਾ ਦੇ ਵਿੱਚ 250-300-400 ਕਿਲੋਮੀਟਰ ਦੂਰ ਕੇ ਜਿਹੜਾ ਜਿੰਨੇ ਚੈਲੇਂਜਸ ਹੈਗੇ ਨੇ ਧਰਤੀ ਦੇ ਉੱਤੇ ਜਦੋਂ ਅਕਸਰ ਇੱਥੋਂ ਰੋਕੇਟ ਛੱਡਦੇ ਹੈ ਕੋਈ ਰਾਹ ਤੋਂ ਭਟਕ ਗਿਆ ਇੱਦਾਂ ਆਪਾਂ ਸੁਣਦੇ ਹੈਗੇ ਹੈ ਕੋਈ ਕ੍ਰੈਸ਼ ਹੋ ਗਿਆ ਕੋਈ ਕੁਛ ਹੋ ਗਿਆ ਕੋਈ ਕੁਛ ਹੋ ਗਿਆ ਹੈ ਨਾ ਅਤੇ ਮਿਸ਼ਨ ਸਕਸੈਸਫੁਲ ਨਹੀਂ ਹੁੰਦੇ ਫਿਰ ਸਰਟਨ ਏਰੀਆਜ਼ ਦੇ ਲਈ ਵੇਟ ਕਰਨੀ ਪੈਂਦੀ ਹੈਗੀ ਹੈ ਅਤੇ ਇਹ ਜਿਹੜੇ ਸਪੇਸ ਸਟੇਸ਼ਨ ਬਣਾਇਆ ਗਿਆ ਇਸੇ ਹੀ ਕਰਕੇ ਵੀ ਬਣਾਇਆ ਗਿਆ ਹੈਗਾ ਕਿ ਅਰਥ ਤੋਂ ਜਿਹੜੇ ਚੈਲੇਂਜਸ ਹੁੰਦੇ ਨੇ ਸਪੇਸ ਐਕਸਪਲੋਰੇਸ਼ਨ ਦੇ ਉਹ ਘੱਟ ਹੋ ਸਕਣ ਅਦਰ ਦੈਨ ਦੈਟ ਇਹਦਾ ਜੇ ਇਹ ਨਹੀਂ ਹੈਗਾ ਰੀਜ਼ਨ ਤਾਂ ਫਿਰ ਇਹਦੇ ਮਤਲਬ ਹੁਣ ਤੱਕ ਕੀ ਐਕਸਪੈਰੀਮੈਂਟ ਇਹਨਾਂ ਨੇ ਕੀਤੇ ਹੈਗੇ ਨੇ ਉਹ ਵੀ ਦੱਸ ਦੇ
1: ਬੇਸਿਕ ਰੀਜ਼ਨ ਤਾਂ ਵੈਸੇ ਇਹਦਾ ਇਹ ਸਭ ਤੋਂ ਪਹਿਲਾਂ ਜਿਹੜਾ ਮੇਨ ਕਾਹਦੇ ਸ਼ੁਰੂ ਕੀਤਾ ਗਿਆ ਕਿ ਜਿੱਦਾਂ ਸਾਨੂੰ ਪਤਾ ਕਿ ਅਸੀਂ ਮੂਨ ਤੇ ਜਾਣ ਦੀ ਕੋਸ਼ਿਸ਼ ਕੀਤੀ ਅਸੀਂ ਗਏ ਵੀ ਹਨਾ ਫਿਰ ਸਾਡਾ ਜਿਹੜਾ ਧਿਆਨ ਮਾਰਸ ਵੱਲ ਹੋ ਗਿਆ ਤੇ ਹੁਣ ਸਾਡਾ ਪਰਪਸ ਜਿਹੜਾ ਮੇਨ ਮਾਰਸ ਹੈਗਾ ਆ ਕਿ ਅਸੀਂ ਮਾਰਸ ਤੇ ਨੂੰ ਮਤਲਬ ਜਾਈਏ ਔਰ ਉੱਥੇ ਸਟੱਡੀ ਕਰੀਏ ਸੋ ਇੰਟਰਨੈਸ਼ਨਲ ਸਪੇਸ ਸਟੇਸ਼ਨ ਇਸ ਲਈ ਬਣਾਇਆ ਗਿਆ ਸੀ ਕਿਉਂਕਿ ਇੱਥੋਂ ਇੰਨੀ ਦੂਰ ਜਾਣਾ, ਮਾਰਸ ਤੱਕ ਜਾਣਾ ਔਰ ਸਾਰਾ ਸਮਾਨ ਲੈ ਕੇ ਜਾਣਾ, ਉਹ ਚੀਜ਼ਾਂ ਜਿਹੜੀਆਂ ਔਰ ਉੱਥੇ ਇੱਥੋਂ ਬਿਲਡ ਕਰਨਾ, ਉਹ ਬਹੁਤ ਮਹਿੰਗੀਆਂ ਚੀਜ਼ਾਂ ਪੈ ਜਾਂਦੀਆਂ। ਜਿੱਦਾਂ ਅਸੀਂ ਮੂਨ ਵਾਲੇ ਪੋਡਕਾਸਟ ਗੱਲ ਕੀਤੀ ਸੀ ਕਿ ਕੋਸ਼ਿਸ਼ ਇਹ ਹੈ ਕਿ ਮੂਨ ਦੇ ਉੱਤੇ ਵੀ ਜਿੱਦਾਂ ਸਪੇਸ ਸਟੇਸ਼ਨ ਹੈ, ਇੱਦਾਂ ਹੀ ਇੱਕ ਮੂਨ ਵਿਲੇਜ ਬਣਾਇਆ ਜਾਵੇ, ਸਾਰੀਆਂ ਜਿਹੜੀਆਂ ਡਿਫਰੈਂਟ ਡਿਫਰੈਂਟ ਕੰਟਰੀਜ਼ ਜਿਹੜਾ ਆਪਣਾ ਪਾਰਟੀਸਪੇਟ ਕਰਨ, ਤਾਂ ਕਿ ਮੂਨ ਤੋਂ ਹੀ ਜਿਹੜਾ ਕੁਛ ਮਟੀਰੀਅਲ ਲੈ ਕੇ ਉੱਥੇ ਹੀ ਕੰਸਟਰਕਸ਼ਨ ਕੀਤੀ ਜਾਵੇ ਔਰ ਉੱਥੋਂ ਸਪੇਸ ਜਿਹੜੇ ਮਾਰਸ ਤੱਕ ਜਿਹੜਾ ਹੈ ਉਹ ਰੋਕੇਟਸ ਜਿਹੜੇ ਆ ਉਹ ਮੈਨਡ ਰੋਕੇਟਸ ਵੀ ਔਰ ਮੈਨਲੈਸ ਵੀ ਜਿਹੜੇ ਭੇਜੇ ਜਾਣ ਔਰ ਉਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਸਟੱਡੀ ਕਰ ਸਕੀਏ, ਉੱਥੇ ਦੀ ਜਿਹੜੀ ਜੀਓਲੋਜੀ ਜਾਂ ਮਤਲਬ ਕਿੱਦਾਂ ਦੀ ਮਿੱਟੀ ਆ, ਉੱਥੇ ਰਹਿਣ ਦੀਆਂ ਕੰਡੀਸ਼ਨਸ ਕਿੱਦਾਂ ਦੀਆਂ ਹੈਗੀਆਂ, ਆਕਸੀਜਨ ਹੈ ਜਾਂ ਨਹੀਂ ਹੈ ਨਾ, ਉਹ ਸਾਰੀਆਂ ਗੈਸਿਸ ਕਿਵੇਂ ਦੀਆਂ ਹੈਗੀਆਂ, ਉਹ ਸਾਰੀ ਚੀਜ਼ਾਂ ਨੂੰ ਸਟੱਡੀ ਕਰਨ ਦੇ ਲਈ ਇਹ ਜਿਹੜਾ ਇਹਦਾ ਮੇਜਰ ਪਰਪਸ ਸ਼ੁਰੂ ਇਹ ਸਪੇਸ ਐਕਸਪਲੋਰੇਸ਼ਨ ਲਈ ਹੋਇਆ ਸੀ। ਬਟ ਇਸ ਤੋਂ ਇਲਾਵਾ ਜਿਹੜੀਆਂ ਉੱਥੇ ਬਹੁਤ ਸਾਰੀਆਂ ਲੈਬੋਰਟਰੀਜ਼ ਲੱਗੀਆਂ ਉਹਦੇ ਵਿੱਚ ਕਾਫੀ ਸਾਰੀ ਚੀਜ਼ਾਂ ਆ ਜਾਂਦੀਆਂ, ਜਿਵੇਂ ਮੇਨ ਬੇਸਿਕ ਅਗਰ ਹਿਊਮਨ ਬਾਡੀ ਦੀ ਗੱਲ ਕਰੀਏ ਤਾਂ ਇਹ ਹੈ ਕਿ ਜਦੋਂ ਗ੍ਰੈਵਿਟੀ ਨਾ ਹੋਵੇ ਤਾਂ ਸਾਡੀ ਬਾਡੀ ਕਿਵੇਂ ਰਿਐਕਟ ਕਰੂਗੀ, ਕਿਉਂਕਿ ਜਦੋਂ ਅਸੀਂ ਗੱਲ ਕਰਦੇ ਹਾਂ ਮਾਰਸ ਤੇ ਜਾਣ ਦੀ ਜਾਂ ਮੂਨ ਤੇ ਜਾਣ ਦੀ, ਤਾਂ ਅਫਕੋਰਸ ਸਾਨੂੰ ਉੱਥੇ ਰਹਿਣਾ ਵੀ ਪਏਗਾ ਹਨਾ, ਜਿਵੇਂ ਇੱਥੇ ਇੰਟਰਨੈਸ਼ਨਲ ਇੱਥੇ ਸਪੇਸ ਸਟੇਸ਼ਨ ਤੇ ਉਹ ਰਹਿੰਦੇ ਆ, ਤਾਂ ਉਹ ਕਿਉਂਕਿ ਬਾਰ ਬਾਰ ਆਉਣ ਜਾਣ ਨਾਲ ਉੱਥੇ ਕੁਛ ਟਾਈਮ ਰਹਿ ਕੇ ਐਕਸਪੈਰੀਮੈਂਟਸ ਕਰਨੇ ਜ਼ਿਆਦਾ ਜਿਹੜੇ ਅਫੋਰਡੇਬਲ ਹੈਗੇ ਆ
0: ਇਹਦੇ ਤੋਂ ਵੀ ਫਰਦਰ ਨੇ।
1: ਹਾਂਜੀ ਹਾਂਜੀ ਬਿਲਕੁਲ। ਤੇ ਜਿਹੜਾ ਉਹਦੇ ਚ ਹਿਊਮਨ ਬਾਡੀ ਕਿੱਦਾਂ ਰਿਐਕਟ ਕਰਦੀ ਹੈ ਬਿਨਾਂ ਗ੍ਰੈਵਿਟੀ ਤੋਂ, ਕਿਉਂਕਿ ਜਦੋਂ ਗ੍ਰੈਵਿਟੀ ਨਹੀਂ ਹੋਗੀ, ਹੁਣ ਜਿਵੇਂ ਅਸੀਂ ਅਰਥ ਤੇ ਹੈਗੇ ਹਾਂ, ਸਾਨੂੰ ਗ੍ਰੈਵਿਟੀ ਹੈਗੀ ਤਾਂ ਅਸੀਂ ਅਰਥ ਵੱਲ ਜਾਂਦੇ, ਸਾਨੂੰ ਆਪਣਾ ਆਪਣਾ ਵੇਟ ਸੰਭਾਲਣਾ ਪੈਂਦਾ ਨਾ, ਪਰ ਜੇ ਅਸੀਂ ਸਪੇਸ ਚ ਉਨੇ ਗ੍ਰੈਵਿਟੀ ਨਹੀਂ ਹੋਗੀ ਤਾਂ ਸਾਡਾ ਵੇਟ ਨਹੀਂ ਹੁੰਦਾ ਹੈਗਾ, ਇਸ ਲਈ ਉਹ ਫਲੋਟ ਕਰਦੇ ਆ ਜਿਹੜੇ ਐਸਟ੍ਰੋਨੌਟਸ ਹੈਗੇ। ਹੁਣ ਜਦੋਂ ਵੇਟ ਨਹੀਂ ਹੋਗਾ ਤਾਂ ਹਿਊਮਨ ਬਾਡੀ ਦੀ ਇੱਕ ਚੀਜ਼ ਜਿਹੜੀ ਚੀਜ਼ ਅਗਰ ਤੁਸੀਂ ਨਹੀਂ ਯੂਜ਼ ਕਰਦੇ ਹੈਗੇ, ਅਗਰ ਆਪਣੇ ਬਾਡੀ ਜਿਹੜਾ ਹੱਥਾਂ ਨੂੰ ਯੂਜ਼ ਨਹੀਂ ਕਰਦੇ ਹੈਗੇ ਤੁਸੀਂ ਆਲਸੀ ਹੋ ਜਾਂਦੇ, ਤੋ ਮਤਲਬ ਕਿ ਬਾਡੀ ਜਿਹੜੀ ਹਾਂਜੀ ਬੋਨਸ ਦਾ ਜਿਹੜਾ ਮਾਸ ਜਿਹੜਾ ਉਹ ਲੂਜ਼ ਹੋਣਾ ਸ਼ੁਰੂ ਹੁੰਦਾ, ਕਿਉਂਕਿ ਗ੍ਰੈਵਿਟੀ ਨਹੀਂ ਹੈ। ਔਰ ਇਹਨੂੰ ਅਸੀਂ ਥੋੜਾ ਜਿਹਾ ਇਹ ਚੀਜ਼ ਧਿਆਨ ਚ ਰੱਖਣੀ ਹੈ ਕਿ ਅਸੀਂ ਅਰਥ ਦੇ ਅਰਥ ਦੀ ਗੱਲ ਨਹੀਂ ਕਰ ਰਹੇ, ਅਸੀਂ ਸਪੇਸ ਦੀ ਗੱਲ ਕਰ ਰਹੇ ਹਾਂ। ਸਪੇਸ ਚ ਕਿਉਂਕਿ ਗ੍ਰੈਵਿਟੀ ਨਹੀਂ ਹੈਗੀ, ਤੋ ਇਸ ਲਈ ਜਦੋਂ ਤੁਸੀਂ ਉੱਥੇ ਜਿਹੜੀ ਆ ਨਹੀਂ ਕਿਸੇ ਉਹ ਕੰਮ ਕਰੂੰਗੇ, ਮਤਲਬ ਕੋਈ ਜਿਹੜੀ, ਕਿਉਂਕਿ ਤੁਹਾਨੂੰ ਭਾਰ ਨਹੀਂ ਸੰਭਾਲਣਾ ਪੈ ਰਿਹਾ, ਤੁਹਾਡੀ ਬਾਡੀ ਨੂੰ ਕੋਈ ਖਾਸ ਕੰਮ ਨਹੀਂ ਕਰਨਾ ਪੈ ਰਿਹਾ, ਤਾਂ ਤੁਹਾਡੀ ਬਾਡੀ ਕਿਵੇਂ ਸਰਵਾਈਵ ਕਰੂਗੀ? ਤੇ ਇਹ ਚੀਜ਼ਾਂ ਨੂੰ ਜਿਹੜਾ ਅਸੀਂ ਉੱਥੇ ਦੇਖਦੇ ਹੈਗੇ ਹਾਂ ਕਿ ਬੋਨਸ ਜਿਹੜਾ ਲੋਸ ਕਿੱਦਾਂ ਹੁੰਦਾ, ਜਿਹੜਾ ਕਿ ਅੱਗੇ ਸਾਨੂੰ ਆਸਟੀਓਪਰੋਸਿਸ ਦਾ ਪਤਾ ਹੈ ਹਨਾ, ਕਿ ਹੱਡੀਆਂ ਜਿਹੜੀਆਂ ਕਮਜ਼ੋਰ ਹੋ ਜਾਂਦੀਆਂ, ਵਿਮੈਨ ਦੇ ਵਿੱਚ ਬਹੁਤ ਇਹ ਹੁੰਦਾ ਹੈ ਓਲਡ ਏਜ 'ਚ ਜਾ ਕੇ, ਤਾਂ ਉਹ ਚੀਜ਼ ਉਹਦੇ ਬੇਸਿਕ ਉਹਦੇ 'ਤੇ ਰਿਸਰਚ ਹੁੰਦੀ ਹੈ ਕਿ ਕਿਵੇਂ ਜਿਹੜੀ ਆ ਇਹਨਾਂ ਚੀਜ਼ਾਂ ਨੂੰ ਓਵਰਕਮ ਕੀਤਾ ਜਾਂਦਾ ਹੈ ਹਨਾ। ਔਰ ਇਸ ਤੋਂ ਇਲਾਵਾ ਜਿਹੜੀ ਆ ਆਈਜ਼ ਔਰ ਬ੍ਰੇਨ ਜਿਹੜੀਆਂ ਜਦੋਂ ਇਹ ਆਉਂਦੇ ਆ ਉੱਥੋਂ, ਮਤਲਬ ਉੱਥੇ ਰਹਿ ਰਹੇ ਹੁੰਦੇ, ਤੇ ਇਹਨਾਂ ਦੀ ਆਈਸਾਈਟ ਵੀ ਕਾਫੀ ਜਿਹੜਾ ਉਹ ਫਰਕ ਪੈ ਸਕਦਾ, ਏਜਿੰਗ ਇਹਨਾਂ ਦੀ ਛੇਤੀ ਹੁੰਦੀ ਆ, ਤਾਂ ਉਹ ਸਾਰਾ ਅੱਗੇ ਜਿਹੜਾ ਤੁਹਾਡਾ ਆਈ ਸਰਜਰੀਜ਼ ਜਾਂ ਉਹਨਾਂ ਸਾਰੀਆਂ ਚੀਜ਼ਾਂ 'ਚ ਜਿਹੜਾ ਆ ਇਹ ਹੈਲਪ ਕਰਦਾ। ਸੋ ਡਰੱਗਸ ਬਣਾਉਣ ਦੇ ਲਈ, ਮਤਲਬ ਮੈਡੀਸਿਨਸ ਬਣਾਉਣ ਦੇ ਲਈ ਜਿਹੜੀਆਂ ਉੱਥੇ ਐਕਸਪੈਰੀਮੈਂਟਸ ਹੁੰਦੇ ਆ, ਉਹ ਨਿਊਰੋਲੋਜੀਕਲ ਡਿਸਆਰਡਰਸ ਹੋ ਗਏ ਜਾਂ ਗਲੋਕੋਮਾ ਹੋ ਗਿਆ, ਇਹਨਾਂ ਸਾਰੀਆਂ ਚੀਜ਼ਾਂ ਨੂੰ ਸਟੱਡੀ ਕਰਨ ਦੇ ਲਈ। ਇਸ ਤੋਂ ਇਲਾਵਾ ਕਿਉਂਕਿ ਉੱਥੇ ਇਕੱਲੇ ਰਹਿ ਰਹੇ ਹੁੰਦੇ ਆ, ਥੋੜੇ ਜਣੇ ਹੀ ਹੁੰਦੇ ਹਨਾ, ਕੋਈ ਆਲੇ ਦੁਆਲੇ, ਹੁਣ ਇੱਥੇ ਸਾਨੂੰ ਕਿੰਨਾ ਕੁਛ ਦੇਖਦਾ, ਨੇਚਰ ਦੇਖਦੀ ਆ ਹਨਾ, ਨੇਚਰ ਦੇਖਦੀ ਆ, ਟ੍ਰੀਜ਼ ਦੇਖਦੇ ਆ, ਪਾਣੀ ਬਰਡਸ, ਹਾਂਜੀ। ਸੋ ਇਹਨਾਂ ਦੇ ਇੱਕ ਮਾਤਰ ਤੁਸੀਂ ਕਹਿ ਸਕਦੇ ਕਿ ਜਿਹੜਾ ਸੋਰਸ ਇੰਸਪੀਰੇਸ਼ਨ ਓਬਵੀਅਸਲੀ ਸਟਾਰਸ ਹੋ ਸਕਦੇ ਆ, ਤੇ ਬਟ ਜਦੋਂ ਕਈ ਐਸਟ੍ਰੋਨੌਟਸ ਜਿਹੜੇ ਆਪਣੇ ਇੰਟਰਵਿਊਜ਼ 'ਚ ਕਹਿੰਦੇ ਹੈਗੇ ਆ ਕਿ ਸਾਨੂੰ ਸਭ ਤੋਂ ਵਧੀਆ ਚੀਜ਼ ਉੱਥੇ ਇਹੀ ਹੈ ਕਿ ਅਸੀਂ ਅਰਥ ਦੇਖ ਸਕਦੇ ਹਾਂ, ਔਰ ਇਹ ਹੋਰ ਵੀ ਵਧੀਆ ਗੱਲ ਹੈ ਕਿ ਸਾਨੂੰ ਅਰਥ ਉੱਥੇ ਕਿਸੇ ਬਾਰਡਰਸ ਦੀ ਫਾਰਮ 'ਚ ਨਹੀਂ ਦਿਖਦੀ, ਸਾਨੂੰ ਸਿਰਫ ਪਾਣੀ ਦਿਖਦਾ ਜਾਂ ਜੰਗਲ ਦਿਖਦੇ ਆ, ਤੇ ਜਾਂ ਸਾਨੂੰ ਇਹ ਦਿਖਦਾ ਕਿ ਸਾਡੀ ਫੈਮਿਲੀ ਤੇ ਸਾਡੇ ਫਰੈਂਡਸ ਜਿਹੜੇ ਉੱਥੇ ਰਹਿ ਰਹੇ ਹੈਗੇ ਆ। ਸੋ ਇੱਕ ਪੋਜ਼ਿਟਿਵਿਟੀ ਕ੍ਰੀਏਟ ਕਰਦੀ ਆ, ਬਟ ਆਲਸੋ ਜਿਹੜਾ ਇਸ ਚੀਜ਼ ਦੇ ਵੀ ਐਕਸਪੈਰੀਮੈਂਟਸ ਉੱਥੇ ਹੁੰਦੇ ਆ ਕਿ ਜਿਹੜਾ ਸਟ੍ਰੈਸ ਜਿਹੜਾ ਕਿਵੇਂ ਇੰਪੈਕਟ ਕਰਦਾ ਜਿਹੜਾ ਹਿਊਮਨ ਦੀ ਬਾਡੀ ਨੂੰ ਜਾਂ ਉਹਦੇ ਬ੍ਰੇਨ ਨੂੰ, ਇਹ ਸਾਰੇ ਆ। ਤੇ ਉਸ ਤੋਂ ਇਲਾਵਾ ਪ੍ਰੋਟੀਨਸ ਜਿਹੜੀ ਉਹਦੀ ਫਾਰਮੇਸ਼ਨ ਡਿਫਰੈਂਟ ਹੁੰਦੀ ਹੈਗੀ ਆ ਗ੍ਰੈਵਿਟੀ ਦੀ ਜਿਹੜੀ ਐਬਸੈਂਸ ਦੇ ਵਿੱਚ, ਤਾਂ ਉਹ ਸਾਰੇ ਐਕਸਪੈਰੀਮੈਂਟਸ ਜਿਹੜੇ ਉਹ ਕਰਦੇ ਆ। ਤੇ ਹੁਣ ਜਿਹੜਾ ਇਹ ਉਸ ਤੋਂ ਇਲਾਵਾ ਜਿਹੜਾ ਉੱਥੇ ਫੂਡ ਵੀ ਆਪਣਾ ਜਿਹੜਾ ਗਰੋ ਕਰਦੇ ਹੈਗੇ ਆ, ਔਰ ਇਹ ਵੀ ਦੇਖਣਾ ਕਿਉਂਕਿ ਇਹ ਸਾਰੇ ਅਲਟੀਮੇਟਲੀ ਜਿਹੜਾ ਇਹ ਸਪੇਸ 'ਚ ਤਾਂ ਸਾਨੂੰ ਜਾਣ ਲਈ ਹੈਲਪ ਕਰ ਹੀ ਰਿਹਾ, ਬਟ ਅਰਥ ਦੇ ਉੱਤੇ ਜਿਹੜੀਆਂ ਕੈਂਸਰ ਦੀ ਗਰੋਥ ਦੇ ਲਈ ਹਨਾ, ਤੁਸੀਂ ਕਿਉਂਕਿ ਗ੍ਰੈਵਿਟੀ ਦੀ ਐਬਸੈਂਸ ਦੇ ਵਿੱਚ ਕੈਂਸਰ, ਮਤਲਬ ਕੋਈ ਵੀ ਸੈੱਲ ਆ ਉਹਦੀ ਗਰੋਥ ਵੀ ਡਿਫਰੈਂਟਲੀ ਹੁੰਦੀ ਆ, ਤਾਂ ਉਹ ਚੀਜ਼ ਦੇਖਣ ਦੇ ਲਈ ਕਿਉਂ ਅਰਥ ਦੇ ਉੱਤੇ ਜਿਹੜੀ ਆ ਜਿਹੜੀ ਕੈਂਸਰ ਗਰੋ ਕਰ, ਹਿਊਮਨ ਬਾਡੀ 'ਚ ਕਿਸ ਤਰ੍ਹਾਂ ਗਰੋ ਕਰ ਰਿਹਾ, ਕਿਸ ਤਰ੍ਹਾਂ ਦੀ ਡਰੱਗਸ ਉਹਨੂੰ ਚਾਹੀਦੀਆਂ, ਕਿਉਂਕਿ ਜਿਹੜੇ ਇੱਥੋਂ ਇਹ ਪੇਸ਼ੈਂਟਸ ਤੋਂ ਕੈਂਸਰ ਸੈੱਲਸ ਲੈਂਦੇ ਆ, ਉਹਨਾਂ ਨੂੰ ਫਿਰ ਉੱਥੇ ਭੇਜਦੇ ਆ ਲੈਬੋਰਟਰੀ 'ਚ, ਉੱਥੇ ਐਸਟ੍ਰੋਨੌਟਸ ਉਹਨਾਂ ਦੇ ਐਕਸਪੈਰੀਮੈਂਟ ਕਰਦੇ ਆ, ਜਿਹੜੇ ਜਿੰਨੇ ਵੀ ਬਾਇਓਲੋਜਿਸਟ ਜਾਂ ਹੋਰ ਹੈਗੇ ਆ, ਅਤੇ ਉਹ ਸਾਰਾ ਜਿਹੜੀ ਇਹ ਡਰੱਗਸ ਜਾਂ ਮੈਡੀਸਿਨ ਇੰਡਸਟਰੀ ਦੇ ਵਿੱਚ ਇਹ ਕਾਫੀ ਹੈਲਪਫੁਲ ਚੀਜ਼ਾਂ ਹੁੰਦੀਆਂ ਆ।
0: ਰਾਈਟ ਰਾਈਟ। ਮੈਂ ਕਿਸੇ ਵੈਸੇ ਪੋਡਕਾਸਟ ਦੇ ਵਿੱਚ ਸੁਣਿਆ ਸੀਗਾ ਕਿ ਵੈਸੇ ਤਾਂ ਤੁਸੀਂ ਖਾਣ ਪੀਣੇ ਦੀ ਗੱਲ ਕੀਤੀ, ਅਗਲੀ ਵਾਰ ਫੇਰ ਕਦੇ ਕਰ ਲਾਂਗੇ ਉਹਦੀ ਗੱਲ, ਪਰ ਸੁਣਿਆ ਕਿ ਜਿਵੇਂ ਆਪਾਂ ਮੂੰਹ ਮਾਰਨ ਲੱਗ ਜਾਂਦੇ ਹਾਂ, ਮੰਚ ਕਰਨ ਲੱਗ ਜਾਂਦੇ, ਉਹਨਾਂ ਦਾ ਬੜਾ ਇੱਕ ਟਾਈਮ ਹਾਲਾਂਕਿ ਇੰਨਾ ਜ਼ਿਆਦਾ ਵੀ ਨਹੀਂ ਹੈਗਾ ਕਿ ਜਮਾਂ ਹੀ ਵਿਹਲੇ ਹੈਗੇ ਨੇ, ਬਟ ਸਟਿਲ ਉਹ ਸਨੈਕਿੰਗ ਵਗੈਰਾ ਉੱਥੇ ਉਹ ਅਲਾਓ ਐਡੀ ਕਰਦੇ ਨਹੀਂ ਹੈਗੇ, ਕਿਉਂਕਿ ਜਿਵੇਂ ਤੁਸੀਂ ਬਿਸਕੁਟ ਖਾਂਦੇ ਹੋ, ਬਿਸਕੁਟ ਦੇ ਕੋਈ ਟੁਕੜੇ ਨੇ ਉਹ ਡਿੱਗ ਪੈਣ ਤਾਂ ਫਲੋਟ ਕਰਨ ਲੱਗ ਜਾਣਗੇ, ਐਂਡ ਦੇ ਕਾਂਟ ਅਫੋਰਡ ਇਟ, ਕਿਉਂਕਿ ਉੱਥੇ ਫਿਰ ਕੋਈ ਝਾੜੂ ਨਹੀਂ ਹੈਗਾ, ਕੋਈ ਵੈਕਿਊਮ ਨਹੀਂ, ਇਕੱਠਾ ਕਰਨਾ ਮੁਸ਼ਕਿਲ ਹੋ ਜਾਊਗਾ ਜਿਹੜੀ ਫੂਡ ਵੇਸਟ ਹੈਗੀ ਹੈ। ਪਰ ਇਹ ਇਸ ਕਿਸਮ ਦੀਆਂ ਸਿਚੁਏਸ਼ਨਸ ਆਉਂਦੀਆਂ ਤਾਂ ਹੋਣਗੀਆਂ। ਐਸਟ੍ਰੋਨੈਟ ਨੇ ਜਿਵੇਂ ਹੁਣ ਆਪਾਂ ਸੁਨੀਤਾ ਵਿਲੀਅਮ ਦੀ ਗੱਲ ਕਰ ਰਹੇ ਸੀ, 280-285 ਦਿਨ ਉਹ ਇੱਥੇ ਫਸ ਕੇ ਰਹਿ ਗਈ ਸੀਗੀ, ਕਿੱਥੇ ਕੁਛ ਕੁ ਦਿਨਾਂ ਦਾ ਆਪਰੇਸ਼ਨ ਸੀਗਾ, ਕਿੱਥੇ ਕਈ ਮਹੀਨੇ ਤੱਕ ਉਹ ਅਤੇ ਬੁੱਚ ਵਿਲਮਰ ਜਿਹੜੇ ਸੀਗੇ ਉਹ ਫਸ ਕੇ ਰਹਿ ਗਏ ਸੀ। ਫਿਊਚਰ 'ਚ ਵੀ ਇੱਦਾਂ ਦੀਆਂ ਸਿਚੁਏਸ਼ਨਸ ਹੋਣਗੀਆਂ ਕਿ ਇੰਟਰਨੈਸ਼ਨਲ ਸਪੇਸ ਸਟੇਸ਼ਨ ਦੇ ਉੱਤੇ ਜਿਹੜੇ ਵੀ ਲੋਕ ਜਾਂਦੇ ਨੇ ਉਹਨਾਂ ਨੂੰ ਇਹਨਾਂ ਪ੍ਰਪੇਸ਼ਨ ਇਹਨਾਂ ਦੇ ਲਈ ਤਿਆਰ, ਇਹਨਾਂ ਦੀ ਪ੍ਰੈਪਰੇਸ਼ਨ ਦੇ ਵਾਸਤੇ ਟਾਈਮ ਮਿਲਦਾ, ਟਾਈਮ ਦਿੱਤਾ ਜਾਂਦਾ ਹੋਊਗਾ, ਉਹਨਾਂ ਦੀ ਟ੍ਰੇਨਿੰਗ ਕਰਦੇ ਹੋਣਗੇ ਕਿ ਭਾਈ ਇੱਦਾਂ ਵੀ ਹੋ ਜਾਂਦਾ ਵੀ ਲੱਤ ਫਸ ਕੇ ਤੂੰ ਅੜਿੱਕਾ ਖਾ ਕੇ ਡਿੱਗ ਪਵੇ ਤਾਂ ਫਿਰ ਕੀ ਕਰਨਾ, ਜਾਂ ਉੱਡਦੇ ਉੱਡਦੇ ਤੇ ਤੇਰੇ ਗੋਡੇ 'ਤੇ ਸੱਟ ਵੱਜੇ ਫਿਰ ਬੈਂਡੇਜ ਨਹੀਂ ਲਗਾਉਣੀ ਹੈਗੀ, ਹੈ ਨਾ, ਜਾਂ ਸਾਡੇ ਨਾਲ ਗੱਲ ਨਾ ਹੋ ਸਕੀ ਅਤੇ ਫਿਰ ਨਾਰਾਜ਼ ਨਾ ਹੋ ਜਾਈ, ਰਿਪਲਾਈ ਬੈਕ ਆਪ ਹੀ ਕਰਾਂਗੇ। ਮਤਲਬ ਮੈਂ ਥੋੜ੍ਹੀ ਜਿਹੀਆਂ ਬੱਚਿਆਂ ਲਈ ਦੱਸ ਰਿਹਾ, ਬਟ ਤਰ੍ਹਾਂ ਤਰ੍ਹਾਂ ਦੀਆਂ ਸਿਚੁਏਸ਼ਨਸ ਹੋਣਗੀਆਂ, ਉਹਨਾਂ ਦੇ ਨਾਲ ਇਹ ਕਿਵੇਂ ਨਜਿੱਠਦੇ ਹਨ? ਤੁਸੀਂ ਦੱਸਿਆ ਕਿ ਮੈਂਟਲੀ ਸਟਰੋਂਗ ਹੁੰਦਾ, ਬਟ ਅੱਡਾ ਵੀ ਕੋਈ ਸਟਰੋਂਗ ਨਹੀਂ ਹੁੰਦਾ ਹੋਣਾ ਅਨਟਿਲ ਔਰ ਅਨਲੈਸ ਤੁਸੀਂ ਪ੍ਰੈਕਟਿਸ ਹੀ ਨਾ ਕਰੋ।
1: ਹਾਂਜੀ, ਨਹੀਂ ਬਿਲਕੁਲ, ਇਹਨਾਂ ਦੀ ਟ੍ਰੇਨਿੰਗ ਹੁੰਦੀ ਆ ਕਿ ਸਾਨੂੰ ਪਤਾ ਕਿ ਅਗਰ ਅਸੀਂ ਆਪਣੀ ਸੋਸਾਇਟੀ 'ਚ ਗੱਲ ਕਰੀਏ, ਅਸੀਂ ਕੋਈ ਵੀ ਕੰਮ ਕਰਨਾ ਹੋਵੇ ਸਾਨੂੰ ਟ੍ਰੇਨਿੰਗ ਲੈਣੀ ਪੈਂਦੀ ਆ, ਹੈ ਨਾ, ਤਾਂ ਹੀ ਅਸੀਂ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ। ਅਤੇ ਇਹਨਾਂ ਨੇ ਤਾਂ ਉੱਥੇ ਜਾਣਾ ਜਿੱਥੇ ਕੋਈ ਫਿਊਲ ਸਟੇਸ਼ਨ ਨਹੀਂ, ਜਿੱਥੇ ਕੋਈ ਰਿਪੇਅਰਿੰਗ ਸਟੇਸ਼ਨ ਨਹੀਂ ਹੈਗਾ, ਤਾਂ ਸਾਰਾ ਕੁਛ ਆਪ ਹੀ ਕਰਨਾ ਹੁੰਦਾ ਨਾ। ਅਤੇ ਇਹਨਾਂ ਨੂੰ ਪ੍ਰੋਪਰ ਕਾਫੀ ਸਾਲਾਂ ਦੀ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ, ਇੱਥੋਂ ਤੱਕ ਕਿ ਇਹਨਾਂ ਨੂੰ ਉੱਥੇ ਜਾ ਕੇ ਟੋਇਲਟ ਕਿਵੇਂ ਯੂਜ਼ ਕਰਨੀ ਉਹਦੀ ਵੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਤਾਂ ਹਰ ਚੀਜ਼ ਦੀ ਟ੍ਰੇਨਿੰਗ, ਜਿਵੇਂ ਤੁਸੀਂ ਫੂਡ ਦੀ ਵੀ ਗੱਲ ਕੀਤੀ ਹੈ, ਤਾਂ ਫੂਡ ਜਿਵੇਂ ਇਹਨਾਂ ਨੂੰ ਜਿੱਦਾਂ ਕੋਈ ਛੋਟੇ ਛੋਟੇ ਪੀਸ ਜਿਵੇਂ ਕ੍ਰਮ, ਬ੍ਰੈਡ ਕ੍ਰਮਸ ਹੋ ਗਏ, ਇੱਦਾਂ ਦੇ ਨਹੀਂ ਖਾ ਸਕਦੇ ਹੈਗੇ ਕਿਉਂਕਿ ਉਹ ਫਸ ਸਕਦੇ ਆ ਮਸ਼ੀਨਾਂ ਦੇ ਵਿੱਚ, ਹੈ ਨਾ। ਕੋਈ ਡਰਿੰਕਸ, ਕੋਈ ਇੱਦਾਂ ਦੀ ਕੋਲਡ ਡਰਿੰਕਸ ਟਾਈਪ ਦੀ ਚੀਜ਼ਾਂ ਨਹੀਂ ਖਾ ਸਕਦੇ ਕਿਉਂਕਿ ਉਹ ਵੀ ਮਸ਼ੀਨਾਂ ਨੂੰ ਜਿਹੜੀ ਖਰਾਬ ਕਰ ਸਕਦੀਆਂ। ਸੋ ਡਿਫਰੈਂਟ ਡਿਫਰੈਂਟ ਪਰਪਸ ਦੇ ਲਈ ਕਿਸ, ਔਰ ਉਸ ਤੋਂ ਇਲਾਵਾ ਕਿਸ, ਮਤਲਬ ਜਿਹੜੇ ਉੱਥੇ ਜਾ ਰਹੇ ਆ ਉਹ ਕੀ, ਉਹਨਾਂ ਦਾ ਕੀ ਪਰਪਸ ਹੋਏ, ਓਕੂਪੇਸ਼ਨ ਕੀ, ਇੰਜੀਨੀਅਰਸ ਨੇ, ਉਹ ਮੈਡੀਕਲ ਟੀਮ ਹੈ ਜਾਂ ਬਾਇਓਲੋਜਿਸਟ ਹੈ, ਹੈ ਨਾ। ਤਾਂ ਉਹਨਾਂ ਨੂੰ ਉਹਦੇ ਅਕੋਰਡਿੰਗ ਜਿਹੜੀ ਅਲੱਗ ਤਰ੍ਹਾਂ ਦੀ ਖਾਸ ਜਿਹੜੀ ਉਹਨਾਂ ਦੀ ਟ੍ਰੇਨਿੰਗ ਹੁੰਦੀ ਹੈਗੀ ਆ।
0: ਹਾਂਜੀ, ਸੋ ਇਹ ਇੱਕ ਚੀਜ਼, ਇਹ ਆਪਾਂ ਦੇਖ ਵੀ ਰਹੇ ਸੀ ਕਿ ਵੀਡੀਓ 'ਚ ਸਲੀਪਿੰਗ ਬੈਗ ਉਹਨਾਂ ਨੂੰ ਹੁੰਦੇ ਨੇ, ਉਹ ਨਾਲ ਬੰਨ ਦਿੱਤੇ ਜਾਂਦੇ ਨੇ ਉਹਦੀ ਕੰਧ ਦੇ ਨਾਲ ਕਿਸੇ ਵੀ ਮੋਡਿਊਲ ਦੇ ਅੰਦਰ। ਪਰ ਜਿਹੜੀ ਇੱਕ ਦੂਜੀ ਚੀਜ਼, ਵੈਸੇ ਤਾਂ ਇਹਦੇ ਆਪਾਂ ਕੰਟੀਨਿਊ ਕਰਾਂਗੇ ਅਗਲੀ ਵਾਰ, ਖਾਣ ਪੀਣ ਦੀਆਂ ਆਦਤਾਂ, ਹੋਰ ਬਹੁਤ ਸਾਰੀਆਂ, ਪਰ ਮੈਂ ਜਦੋਂ ਸੁਨੀਤਾ ਵਿਲੀਅਮਸ ਹੋਣੀ, ਬੁੱਚ ਵਿਲਮਰ ਹੋਰੀ ਆਏ ਸੀਗੇ, ਤਾਂ ਮੈਨੂੰ ਲੱਗਿਆ ਕਿ ਧਰਤੀ 'ਤੇ ਆ ਗਏ ਅਤੇ ਹੁਣ ਆਉਂਦੇ ਹੀ ਜੱਫੀ ਪਊਗੀ, ਜਿਵੇਂ ਆਪਣੇ ਮੁੰਡਾ ਕੁੜੀ ਆਸਟ੍ਰੇਲੀਆ ਤੋਂ ਗਏ ਜਾਂ ਕੈਨੇਡਾ ਤੋਂ ਗਏ ਅਤੇ ਟਰੈਕਟਰ ਲੈ ਕੇ ਬੰਦੇ ਦਿੱਲੀ ਏਅਰਪੋਰਟ ਪਹੁੰਚ ਗਏ ਅਤੇ ਜੱਫੀਆਂ ਜੁੱਫੀਆਂ ਪਾਈਆਂ ਕਿ ਮੁੜੇ ਆਇਆ ਭਾਈ, ਹੈ ਨਾ। ਤਾਂ ਇਹਨਾਂ ਨੂੰ ਐਂ ਜੱਫੀ ਪਾਉਣ ਦਾ ਮੌਕਾ ਨਹੀਂ ਦਿੱਤਾ ਜਾਂਦਾ, ਇਹਨਾਂ ਨੂੰ ਆਈਸੋਲੇਸ਼ਨ 'ਚ ਭੇਜ ਦਿੱਤਾ ਜਾਂਦਾ, ਕਹਿੰਦੇ ਪਤਾ ਨਹੀਂ ਤੁਸੀਂ ਆਪਣੇ ਨਾਲ ਕੋਈ ਲੈ ਨਾ ਆਇਓ ਉੱਥੇ, ਹੈ ਨਾ, ਅਤੇ ਬੜਾ ਬਹੁਤ ਇਕੱਲਾ ਰੱਖ ਦਿੱਤਾ ਜਾਂਦਾ। ਫਿਰ ਤੁਸੀਂ ਦੱਸਿਆ ਕਿ ਇਹਨਾਂ ਦੀ ਬੌਨ ਡੈਂਸਿਟੀ ਲੂਜ਼ ਹੋ ਜਾਂਦੀ ਹੈ, ਉਹਦੇ 'ਤੇ ਕੰਮ ਕੀਤਾ ਜਾਂਦਾ, ਮਸਲਸ ਗੇਨ ਦੇ ਉੱਤੇ ਕੰਮ ਕੀਤਾ ਜਾਂਦਾ। ਉਹ 4-5-6 ਮਹੀਨੇ ਤਾਂ ਇਹ ਬਾਹਰ ਹੀ ਨਹੀਂ ਆ ਪਾਉਂਦੇ ਹੈਗੇ, ਸੋ ਐਡਾ ਨੁਕਸਾਨ ਜਿਹੜਾ ਹੈਗਾ।
1: ਹਾਂਜੀ, ਨੁਕਸਾਨ ਬੋਡੀ ਨੂੰ ਕਾਫੀ ਹੁੰਦਾ, ਜਿੱਦਾਂ ਅਸੀਂ ਪਹਿਲਾਂ ਗੱਲ ਕੀਤੀ ਹੈ ਕਿ ਬੋਨ ਜਿਹੜਾ ਮਾਸ ਲੂਜ਼ ਹੋ ਜਾਂਦਾ, ਹੈ ਨਾ, 1-2% ਜਿਹੜਾ ਲੂਜ਼ ਕਰ ਦਿੰਦੇ ਆ ਪਰ ਮੰਥ ਆਈ ਥਿੰਕ, ਅਤੇ ਉਹਦੇ ਨਾਲ ਜਿਹੜੇ ਆ ਜਦੇ ਉੱਥੇ ਆ ਕੇ ਔਰ ਇੰਨਾ ਟਾਈਮ ਉੱਥੇ ਰਹਿ ਕੇ ਆਉਂਦੇ ਆ, ਹੈ ਨਾ, ਅਤੇ ਉਹਨਾਂ ਨੂੰ ਆਦਤ ਉਸ ਇਨਵਾਇਰਮੈਂਟ ਦੀ ਪੈ ਜਾਂਦੀ, ਅਤੇ ਉਹਨਾਂ ਨੂੰ ਅਰਥ ਦੇ ਅਕੋਰਡਿੰਗ ਐਡਜਸਟ ਕਰਨਾ ਪਹਿਲਾਂ ਇਹ ਇੱਕ ਚੀਜ਼ ਹੋ ਜਾਂਦੀ ਆ। ਫਿਰ ਉੱਥੋਂ ਪੈਥੋਜਨਸ ਵਗੈਰਾ ਉਹ ਸਾਰੀਆਂ ਚੀਜ਼ਾਂ ਨਾ ਸਪੇਸ ਦੇ ਵਿੱਚੋਂ ਕੋਈ, ਹੈ ਨਾ, ਲੈ ਕੇ ਆਉਣ, ਉਹ ਚੀਜ਼ ਹੋ ਜਾਂਦੀ ਆ।
0: ਕੋਈ ਬੈਕਟੀਰੀਆ,
1: ਹਾਂਜੀ, ਕੋਈ ਬੈਕਟੀਰੀਆ ਵਗੈਰਾ, ਕੋਈ ਮਤਲਬ ਡਿਜ਼ੀਜ਼ ਨਾ ਹੋਵੇ ਇੱਦਾਂ ਦੀ, ਤਾਂ ਉਸ ਚੀਜ਼ ਦੇ। ਔਰ ਇਹ ਵੀ ਨਹੀਂ ਹੈਗਾ ਕਿ ਇੱਦਾਂ ਨਹੀਂ ਹੈਗਾ ਕਿ ਜਿੰਨਾ ਟਾਈਮ ਉੱਥੇ ਸਪੇਸ ਸਟੇਸ਼ਨ 'ਤੇ ਰਹੇ ਆ ਉਨਾ ਟਾਈਮ ਹੀ ਇਹਨਾਂ 'ਤੇ ਕੰਮ ਹੈਗਾ। ਜਿਹੜੀ ਅਸੀਂ ਰਿਸਰਚ ਦੀ ਗੱਲ ਕਰ ਰਹੇ ਹਾਂ, ਅਸੀਂ ਇਹ ਵੀ ਦੇਖਦੇ ਹਾਂ ਕਿ ਉਸ ਤੋਂ ਬਾਅਦ ਜਦੋਂ ਇਹ ਆ ਜਾਂਦੇ ਆ ਓਲਡ ਏਜ 'ਚ ਜਾ ਕੇ ਇਹਨਾਂ 'ਤੇ ਕੀ ਇਫੈਕਟ ਹੁੰਦਾ ਉਹਨਾਂ ਸਾਰੀਆਂ ਚੀਜ਼ਾਂ ਦਾ।
0: ਹਾਂਜੀ,
1: ਤਾਂ ਇਹ ਐਸਟ੍ਰੋਨੋਟ ਬਣਨਾ ਕੋਈ ਈਜ਼ੀ ਚੀਜ਼ ਨਹੀਂ ਆ, ਪਹਿਲਾਂ ਤਾਂ ਬਣਨਾ ਔਖੀ ਹੈ ਅਤੇ ਫਿਰ ਉੱਥੇ, ਕਿਉਂਕਿ ਤੁਸੀਂ ਆਪਣੀ ਹਿਊਮਨ ਬੋਡੀ ਜਿਹੜੀ ਆ ਇੱਕ ਜਿਹੜੀ ਆ ਰਿਸਰਚ ਦੇ ਇੱਕ ਤਰ੍ਹਾਂ ਡੋਨੇਟ ਹੀ ਕਰ ਰਹੇ ਹਾਂ, ਹੈ ਨਾ, ਕਿਉਂਕਿ ਤੁਹਾਨੂੰ ਨਹੀਂ ਪਤਾ ਕਿ ਸਪੇਸ 'ਚ ਕੀ ਚੇਂਜਸ ਤੁਹਾਡੀ ਬੋਡੀ 'ਚ ਆ ਸਕਦੇ ਆ। ਤਾਂ ਇਹਨਾਂ ਨੂੰ ਬਾਅਦ ਵਿੱਚ ਵੀ ਜਿਹੜਾ ਆ ਅੰਡਰ ਓਬਜ਼ਰਵੇਸ਼ਨ ਰੱਖਿਆ ਜਾਂਦਾ ਹੈ ਕਿ ਇੰਨੇ ਇੰਨੇ ਟਾਈਮ। ਔਰ ਜਦੋਂ ਤੁਸੀਂ ਦੇਖਦੇ ਆ ਕਿ ਕੋਈ ਵੀ ਮਿਸ਼ਨ ਮੂਨ 'ਤੇ ਵੀ ਚਲੋ ਜਾਂ ਕਿਤੇ ਸਪੇਸ 'ਚ ਭੇਜਿਆ ਜਾਂਦਾ, ਤਾਂ ਇਹਨਾਂ ਦੀ ਜਿਹੜੀ ਹਾਰਟ ਬੀਟ ਹਰ ਟਾਈਮ, ਹਰ ਮਿਨਟ ਦੀ ਹਾਰਟ ਬੀਟ ਨੋਟ ਕੀਤੀ ਜਾਂਦੀ ਹੈ, ਕਿਹੜੇ ਟਾਈਮ ਦੇ ਉੱਤੇ ਕਿੰਨੀ ਹਾਰਟ ਬੀਟ ਉਹਨਾਂ ਦੀ ਵੱਧ ਗਈ ਆ ਜਾਂ ਘੱਟ ਗਈ ਆ। ਸੋ ਉਹ ਸਾਰੀ ਚੀਜ਼ ਇਕੱਲੀ ਇਕੱਲੀ, ਮਤਲਬ ਛੋਟੀ ਛੋਟੀ ਚੀਜ਼ ਦਾ ਜਿਹੜਾ ਖਿਆਲ ਰੱਖਿਆ ਜਾਂਦਾ ਹੈਗਾ।
0: ਰਾਈਟ, ਠੀਕ ਹੈ। ਅੱਜ ਦਾ ਇਹ ਐਪੀਸੋਡ, ਇਹਨੂੰ ਕਿਤੇ ਜੇ ਤੁਸੀਂ ਖਤਮ ਕਰਨਾ ਤਾਂ ਉਹ ਦੱਸ ਦਿਓ, ਨਹੀਂ ਤੇ ਫਿਰ ਆਪਾਂ ਇਹਨੂੰ, ਇਹਦਾ ਮੈਨੂੰ ਲੱਗਦਾ ਕਿ ਇੱਕ ਸੈਕਿੰਡ ਪਾਰਟ ਵੀ ਰੱਖਣਾ ਚਾਹੀਦਾ। ਕੁਛ ਕੁ ਚੀਜ਼ਾਂ ਦੇ ਡਾਊਟ ਹੈਗੇ ਨੇ ਜਿਹੜੇ ਮੈਂ ਪੁੱਛਣਾ ਚਾਹੂੰਗਾ। ਵੀ ਆਪਣੀ ਜ਼ਿੰਦਗੀ ਨੂੰ ਦਾਅ ਦੇ ਉੱਤੇ ਲਗਾ ਕੇ, ਫੌਜੀ ਤਾਂ ਬਾਰਡਰ ਤੇ ਲੜਦੇ ਨੇ, ਵੀ ਆਪਣੇ ਦੇਸ਼ ਨੂੰ ਪ੍ਰੋਟੈਕਟ ਕਰਨਾ, ਆਪਣੀ ਜਾਨ ਨੂੰ ਦਾਅ ਦੇ ਉੱਤੇ ਲਗਾ ਕੇ ਐਸਟ੍ਰੋਨੌਟ ਹਵਾ 'ਚ ਚਲੇ ਜਾਂਦੇ ਨੇ, ਤੇ ਪਤਾ ਲੱਗੇ ਵੀ ਉੱਤੇ ਗਏ ਹੋਏ ਆ, ਤੇ ਪੁੜਪੁੜੀ 'ਚ ਆ ਕੇ ਕੋਈ ਮੀਟਰੋਇਡ ਵੱਜਿਆ ਤੇ ਬੰਦਾ ਗਿਆ, ਤੇ ਉਹ ਕਾਹਦੇ ਲਈ, ਤੇ ਉਹਦੇ ਫਾਇਦੇ ਨੁਕਸਾਨ, ਪਲੱਸ ਉਹ ਕਿਸ ਚੀਜ਼ ਦੇ ਲਈ ਦਾਅ ਤੇ ਲਗਾਉਂਦੇ ਨੇ, ਕਿਉਂਕਿ ਹਰ ਚੀਜ਼ ਦੀ ਇੱਕ ਕੀਮਤ ਹੈਗੀ ਹੈ ਨਾ। ਇਨਸਾਨੀ ਜਾਨ ਦੀ ਕੀਮਤ ਕਿੰਨੀ ਲੱਗਦੀ ਹੈ ਐਸਟ੍ਰੋ ਉਹ ਪੁਲਾੜ ਦੇ ਵਿੱਚ ਜਾਂਦੀ, ਉਹ ਵੀ ਮੈਂ ਸਵਾਲ ਜੇ ਲੱਗਦਾ ਹੋਇਆ ਅੱਜ ਨਹੀਂ ਤੇ ਫਿਰ ਅਗਲੇ ਐਪੀਸੋਡ ਦੇ ਵਿੱਚ, ਪਲੱਸ ਤੁਸੀਂ ਆਪਣੇ ਹਿਸਾਬ ਦੇ ਨਾਲ ਇਹਨੂੰ ਇਕੱਠਾ ਜਿਹਾ ਕਰ ਦਿਓ ਅੱਜ ਦੇ ਪ੍ਰੋਗਰਾਮ 'ਚ। ਪਰ ਮੈਨੂੰ ਇਹ ਲੱਗਦਾ ਕਿ ਇਹ ਦੋ ਤਿੰਨ ਚੀਜ਼ਾਂ ਮੇਰੇ ਲਈ ਵੀ ਨਵੀਆਂ ਹੈਗੀਆਂ ਨੇ ਸਮਝਣਾ, ਕਿ ਇੰਟਰਨੈਸ਼ਨਲ ਸਪੇਸ ਸਟੇਸ਼ਨ ਦੀ ਲੋੜ ਕਿਉਂ ਪਈ, ਫਿਰ ਉਹਨੂੰ ਬਣਾਇਆ ਕਿਵੇਂ ਗਿਆ, ਉਹਦੀ ਅਸੈਂਬਲੀ ਕਿਵੇਂ ਹੁੰਦੀ ਹੈ, ਉਦੋਂ ਕਿਸ ਤਰ੍ਹਾਂ ਦੇ ਡੈਮੇਜ ਹੋ ਜਾਂਦੇ ਨੇ, ਅਤੇ ਹੋਰ ਆਪਣੀ ਤਰਫ ਤੋਂ ਕੁਝ ਜੋੜਨਾ ਚਾਹੁੰਦੇ ਹੋ ਜਾਣ ਤੋਂ ਪਹਿਲਾਂ?
1: ਹਾਂਜੀ, ਇੱਕ ਜਿਹੜੀ ਆਪਾਂ ਸਪੇਸ ਵਾਕ ਦੀ ਗੱਲ ਕੀਤੀ ਹੈ, ਜਦੋਂ ਉਹਦੇ 'ਚੋਂ ਬਾਹਰ ਆ ਜਾਂਦੇ ਤਾਂ ਉਹਨੂੰ ਅਸੀਂ ਐਕਸਟਰਾ ਵਹੀਕੂਲਰ ਐਕਟੀਵਿਟੀ ਜਿਹੜਾ EVA ਕਹਿ ਦਿੰਦੇ ਹਾਂ। ਤਾਂ ਉਹ ਜਿਹੜੀ ਆ ਸਭ ਤੋਂ ਪਹਿਲਾਂ ਜਿਹੜੇ ਦੋ ਬੰਦੇ ਜਿਹੜੇ ਗਏ ਸੀਗੇ ਸਭ ਤੋਂ ਪਹਿਲੇ, ਉਹਨਾਂ ਦਾ ਨਾਮ ਜਿਹੜਾ ਜੈਰੀ ਐਲ ਰੋਜ਼ ਔਰ ਜੇਮਸ ਐਚ ਨਿਊਮਨ ਕਰਕੇ ਉਹਨਾਂ ਦਾ ਨਾਮ ਸੀਗਾ, ਔਰ ਫਸਟ ਵਿਮੈਨ ਜਿਹੜੀ ਸੀਗੀ ਉਹ ਤਮਾਰਾ ਨਾਮ ਸੀ ਉਹਨਾਂ ਦਾ, May 1999 ਦੇ ਵਿੱਚ ਜਿਹੜਾ ਉਹ ਗਏ। ਔਰ ਸੁਨੀਤਾ ਵਿਲੀਅਮਸ ਜਾਂ ਕੋਈ ਵੀ ਐਸਟ੍ਰੋਨੌਟਸ ਉੱਤੇ ਜਾਂਦੇ ਆ ਤਾਂ ਉਹ ਇਹਨਾਂ ਚੀਜ਼ਾਂ 'ਚ ਪਾਰਟੀਸਪੇਟ ਕਰਦੇ ਆ, ਔਰ ਰੈਗੂਲਰਲੀ ਜਿਹੜਾ ਰਿਪੇਅਰ ਔਰ ਮੇਨਟੇਨੈਂਸ ਜਿਹੜੀ ਚੱਲਦੀ ਰਹਿੰਦੀ ਆ, ਹਰ ਚੀਜ਼ ਉਹਨਾਂ ਨੂੰ ਜਿਹੜਾ ਉਹ ਪ੍ਰੋਪਰ ਦੇਖਣਾ ਪੈਂਦਾ। ਹਾਂਜੀ, ਟ੍ਰੇਨਿੰਗ ਦੇਣੀ ਪੈਂਦੀ ਆ, ਔਰ ਮਤਲਬ ਟਾਈਮ ਟੂ ਟਾਈਮ, ਕਿਉਂਕਿ ਇੱਥੇ ਵੀ ਅਗਰ ਤੁਸੀਂ ਜਦੋਂ ਕਿਸੇ ਵੀ ਲੈਬੋਰਟਰੀ 'ਚ ਕਿਸੇ ਵੀ ਚੀਜ਼ 'ਚ ਕੰਮ ਕਰਦੇ ਆ, ਹੈ ਨਾ, ਤਾਂ ਤੁਹਾਨੂੰ ਪ੍ਰੋਪਰ ਡੇਟ ਔਰ ਟਾਈਮ ਨੋਟਿਸ ਕਰਨਾ। ਈਵਨ ਤੁਸੀਂ ਇੱਥੇ ਪਬਲਿਕ ਟੋਇਲਟਸ ਦੇਖ ਲਓ ਤਾਂ ਉੱਥੇ ਉਹ ਲੱਗੇ ਹੁੰਦੇ ਆ ਕਿ ਕਿਹਨੇ ਸਫਾਈ ਕੀਤੀ, ਕਿੰਨੇ ਟਾਈਮ 'ਤੇ ਸਫਾਈ ਕੀਤੀ, ਤਾਂ ਉਹ ਸਾਰੀਆਂ ਚੀਜ਼ਾਂ ਦਾ ਹਾਂਜੀ ਪ੍ਰੋਪਰ ਡਾਕੂਮੈਂਟੇਸ਼ਨ ਸਾਰਾ ਜਿਹੜਾ ਇਹਨਾਂ ਨੂੰ ਧਿਆਨ ਰੱਖਣਾ ਪੈਂਦਾ। ਤੇ ਹਾਂਜੀ, ਤਾਂ ਫਿਰ
0: ਨੌਕਰੀ ਕਿਹਦੀ ਕਰ ਰਹੇ ਨੇ ਵੈਸੇ? ਨਾਸਾ ਦੀ, ਰੋਸਮੋਸ ਰੋਸਕਮੋਸ ਦੀ ਆਈ ਐਸ
1: ਸਾਰੇ ਅਲੱਗ ਅਲੱਗ ਐਸਟ੍ਰੋਨੌਟ, ਕੋਈ
0: ਤਨਖਾਹ ਕੌਣ ਪਾ ਰਹੇ ਇਹਨਾਂ
1: ਨੂੰ? ਕਿਉਂਕਿ ਉੱਥੇ ਜਿਹੜਾ ਸਪੇਸ 'ਚ ਐਸਟ੍ਰੋਨੌਟ ਸਾਰਿਆਂ ਦੇ, ਸਾਨੂੰ ਪਤਾ ਕਿ ਇੰਡੀਅਨ ਜਿਹੜੇ ਆ ਉਹ ਵੀ ਗਏ ਸੀਗੇ ਲਾਸਟ
0: ਈਅਰ,
1: ਤਾਂ ਸਾਰੇ ਮਤਲਬ ਪੂਰੀਆਂ ਕੰਟਰੀਜ਼ ਅਲੱਗ ਅਲੱਗ, ਇਹ ਮੇਨ ਜਿਹੜੇ ਆ ਮੇਜਰ ਜਿੱਥੋਂ ਚੱਲਦੇ ਆ ਉਹ ਪੰਜ ਕੰਟਰੀਜ਼ 'ਚ, ਪੰਜ ਸਪੇਸ ਏਜੰਸੀਜ਼ ਆ, ਬਟ ਜਿਹੜੇ ਐਸਟ੍ਰੋਨੌਟਸ ਹੁੰਦੇ ਆ ਡਿਫਰੈਂਟ ਡਿਫਰੈਂਟ ਕੰਟਰੀਜ਼ ਦੇ ਜਾਂਦੇ ਆ। ਔਰ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਜਿਹੜੇ ਆ ਕਲਰ ਡਿਫਰੈਂਟ ਕਲਰ ਦਾ ਮਤਲਬ ਜਾ ਰਿਹਾ ਹਿਊਮਨ ਬੀਂਗ ਜਾਂ ਇੱਕ ਵੁਮੈਨ ਜਾ ਰਹੀ ਆ, ਤਾਂ ਸਾਨੂੰ ਸਾਰਿਆਂ ਨੂੰ ਪਤਾ ਕਿ ਜਿਹੜਾ ਮੇਲ ਔਰ ਫੀਮੇਲ ਬੋਡੀਜ਼ ਜਿਹੜੀਆਂ ਅਲੱਗ ਹੁੰਦੀਆਂ, ਹੈ ਨਾ, ਉਹਦੀ ਹਾਰਮੋਨਸ ਅਲੱਗ ਹੁੰਦੀ, ਹਰ ਚੀਜ਼ ਅਲੱਗ ਹੁੰਦੀ ਆ, ਜਿਹੜਾ ਜਿਹੜੀ ਆ ਉਹ ਰਿਐਕਟ ਕਿੱਦਾਂ ਕਰਦੇ ਇਨਵਾਇਰਮੈਂਟ ਨੂੰ, ਉਹ ਅਲੱਗ ਹੁੰਦੀ ਆ। ਫਿਰ ਤੁਸੀਂ ਅਗਰ ਇਹ ਵੀ ਗੱਲ ਕਰੋ ਕਿ ਅਫਰੀਕਨ ਜਾਂ ਯੂਰੋਪੀਅਨ ਜਾਂ ਫਿਰ ਇੰਡੀਅਨ ਪੀਪਲ ਜਿਹੜੇ ਹੈਗੇ, ਏਸ਼ੀਅਨ ਹੈਗੇ ਆ, ਉਹਨਾਂ ਦਾ ਜੀਨਸ ਵਾਈਜ਼ DNA ਵਾਈਜ਼ ਜਿਹੜੀਆਂ ਉਹਨਾਂ ਦੇ ਵਿੱਚ ਵੀ ਕਾਫੀ ਚੇਂਜਸ ਆਉਂਦੀਆਂ ਰਹਿੰਦੀਆਂ। ਇਸ ਲਈ ਅਸੀਂ ਦੇਖਦੇ ਕਿ ਇੱਕ ਰੀਜਨ ਦੇ ਲੋਕ ਸਾਨੂੰ ਇੱਕੋ ਜਿਹਾ ਹੀ ਲੱਗਦੇ ਆ, ਹੈ ਨਾ, ਉਹਨਾਂ ਦੀ ਫੇਸ ਸਟਰਕਚਰ ਇੱਕੋ ਜਿਹੀ ਹੁੰਦੀ ਆ, ਦੂਸਰੇ ਰੀਜਨ ਦੇ ਇੱਕੋ ਜਿਹੇ ਸੇਮ ਲੱਗਦੇ ਆ। ਸੋ ਇਹ ਸਾਰੀਆਂ ਚੀਜ਼ਾਂ ਇਹਨਾਂ ਚੀਜ਼ਾਂ 'ਚ ਵੀ ਹੈਲਪ ਕਰਦੀਆਂ ਕਿ ਹਰ ਚੀਜ਼ ਜਿਹੜੀ ਆ ਹਰ ਇੱਕ ਤਰ੍ਹਾਂ ਦੇ ਜਿਹੜੀ ਆ ਜੀਨਸ ਨੂੰ ਔਰ ਹਿਊਮਨ ਬੀਂਗਸ ਨੂੰ ਜੈਂਡਰ ਨੂੰ ਕੀ ਕੀ ਇਫੈਕਟ ਹੋ ਰਿਹਾ ਉਹਨਾਂ ਚੀਜ਼ਾਂ ਦੇ, ਤਾਂ ਉਹ ਸਾਰੀਆਂ ਚੀਜ਼ਾਂ ਇਸ ਲਈ ਜਿਹੜਾ ਲੈ ਕੇ ਜਾਇਆ ਜਾਂਦਾ ਹੈਗਾ ਆ ਵਿਮੈਨ ਨੂੰ ਵੀ ਔਰ ਦੂਸਰੇ ਜਿਹੜੀ ਐਥਨੀਸਿਟੀ ਦੇ ਲੋਕਾਂ ਨੂੰ ਵੀ। ਸੋ ਉੱਥੇ ਸਾਰੇ ਕੰਟਰੀਜ਼ ਦੇ ਸਾਇੰਟਿਸਟ ਕੰਮ ਕਰਦੇ ਆ, ਸਿਰਫ
0: ਰਲ ਮਿਲ ਕੇ ਕੰਮ ਕਰਦੇ ਹੈਗੇ ਨੇ, ਤੇ ਨਹੀਂ ਬਿਲਕੁਲ। ਔਰ ਇਹ ਕੋਈ ਛੋਟਾ ਪ੍ਰੋਜੈਕਟ ਹੈ, ਸ਼ੁਭਾਂਸ਼ੂ ਸ਼ੁਕਲਾ ਸ਼ਾਇਦ, ਹੈ ਨਾ,
1: ਹਾਂਜੀ,
0: ਪਿਛਲੇ ਸਾਲ ਗਏ ਸੀਗੇ ਉਹ, ਤੇ ਇਹ ਕੋਈ ਛੋਟਾ ਮੋਟਾ ਪ੍ਰੋਜੈਕਟ ਹੈ ਨਹੀਂ। ਤੇ ਔਰ ਮੈਨੂੰ ਇਹ ਤਾਂ ਐਂ ਨਾ ਕਰੀਏ ਸੰਦੀਪ ਜੀ ਕਿ ਆਪਾਂ ਕੰਟੀਨਿਊ ਰੱਖੀਏ, ਸੁਨੀਤਾ ਵਿਲੀਅਮਸ ਦੀ ਗੱਲ ਕੀਤੀ ਹੈ ਬਚਪਨ ਦੇ ਵਿੱਚ, ਕਲਪਨਾ ਚਾਵਲਾ ਦੀ ਗੱਲਾਂ ਸੁਣੀਆਂ ਸੀ, ਹੈ ਨਾ, ਔਰ ਸਪੇਸ ਦੇ ਨਾਲ ਜੁੜੀਆਂ ਹੋਈਆਂ ਹੋਰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਗੱਲਾਂ ਹੋਣਗੀਆਂ। ਪਲੱਸ ਜਿਹਦੀ ਸਭ ਤੋਂ ਜ਼ਿਆਦਾ ਮੈਨੂੰ ਐਕਸਾਈਟਮੈਂਟ ਹੈਗੀ ਇਸ ਪੂਰੇ ਪਾਠ ਦੇ ਵਿੱਚ ਜਾਣਨ ਬਾਰੇ, ਉਹ ਇਹ ਹੈ ਕਿ ਇੰਟਰਨੈਸ਼ਨਲ ਸਪੇਸ ਸਟੇਸ਼ਨ 'ਤੇ ਜਾ ਕੇ ਐਸਟ੍ਰੋਨੌਟ ਖਾਂਦੇ ਕੀ ਨੇ, ਉਹ ਜਿਹੜੀ ਇੱਕ ਬੜੀ ਜ਼ਰੂਰੀ ਹੈਗੀ ਹੈ ਮੇਰੇ ਲਈ ਕਹਾਣੀ, ਅਤੇ ਉਹ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਅਗਲੇ ਐਪੀਸੋਡ ਦੇ ਵਿੱਚ, ਪਰ ਫਿਲਹਾਲ ਅੱਜ ਦੇ ਦਿਨ ਨਹੀਂ। ਥੈਂਕ ਯੂ ਸੰਦੀਪ ਜੀ, ਬਹੁਤ ਸ਼ੁਕਰੀਆ ਤੁਹਾਡਾ।
1: ਥੈਂਕ ਯੂ ਭਾਅ ਜੀ।
0: ਸੋ ਇਹ ਸੀ ਡਾਕਟਰ ਸੰਦੀਪ ਕੌਰ ਸਾਡੇ ਨਾਲ ਪ੍ਰੋਗਰਾਮ ਦੀ ਡੀਪ ਟਾਕ ਸ਼ੋਅ ਦੇ ਵਿੱਚ ਫਿਲਹਾਲ ਅੱਜ ਦੇ ਐਪੀਸੋਡ ਦੇ ਅੰਦਰ, ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਤੁਸੀਂ ਸੁਣਦੇ ਰਹੋ ਰੇਡੀਓ ਹਾਂਜੀ 1674 AM।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਵੀਕਣ ਦਾ ਬੋਝ ਆ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਹੋ ਚੁੱਕਾ ਸਮਾਂ ਅਤੇ ਮੈਂ ਵਾਅਦਾ ਕਰਦਾ ਕਿ ਜ਼ਰੂਰ ਜ਼ਰੂਰ ਜ਼ਰੂਰ ਹੱਸੂ ਅਤੇ ਤੁਸੀਂ ਵੀ ਭਾਈ ਵੀ ਵਾਅਦਾ ਕਰੋ ਕਿ ਜ਼ਰੂਰ ਹੱਸੋਗੇ। ਆਪਣੇ ਆਪ ਨੂੰ ਹਾਸੇ ਦੀ ਇੱਕ ਕਮਾਂਡ ਦੇ ਕੇ ਰੱਖਿਓ ਕਿਉਂਕਿ ਹਾਸਾ ਕਿਤੇ ਬਾਹਰੋਂ ਨਹੀਂ ਆਉਣਾ। ਚੁਟਕਲਾ ਨਵਾਂ ਸੁਣਿਆ ਹੋਵੇ ਪਹਿਲਾਂ ਕਿੰਨੀ ਵਾਰੀ ਵੀ ਸੁਣ ਚੁੱਕੇ ਹੋ ਹਾਸਾ ਤੁਹਾਡੇ ਅੰਦਰੋਂ ਹੀ ਨਿਕਲਣਾ। ਸੋ ਆਉਣ ਵਾਲਾ ਅੱਧਾ ਪੌਣਾ ਘੰਟਾ ਆਪਣੇ ਆਪ ਨੂੰ ਕਮਾਂਡ ਦੇ ਕੇ ਰੱਖੋ ਕਿ ਆਪਾਂ ਹੱਸਣਾ ਹੈ ਅਤੇ ਆਓ ਫਿਰ ਸਵੇਰੇ ਸਵੇਰੇ ਰਲ ਮਿਲ ਕੇ ਆਪਾਂ ਹੱਸਦੇ ਹਾਂ ਅਤੇ ਬੱਚੇ ਵੇਖਦੇ ਹਾਂ ਸਾਡੇ ਲਈ ਕੀ ਲੈ ਕੇ ਆਏ ਨੇ ਸਕੂਲ ਤੋਂ ਪਹਿਲਾਂ। ਪਹਿਲਾਂ ਸਭ ਤੋਂ ਪਹਿਲਾਂ ਸਾਡੇ ਨਾਲ ਮੰਨਤ ਅਤੇ ਫਤਿਹ ਹੋਣਗੇ। ਸਤਿ ਸ਼੍ਰੀ ਅਕਾਲ ਮੰਨਤ, ਫਤਿਹ ਤੁਸੀਂ ਆਉਂਦੇ ਰਹੋ, ਕੀ ਹਾਲ ਚਾਲ ਤੁਹਾਡਾ? ਹਾਂ ਨਹੀਂ ਗੋਡਿਆ ਪੁੱਤੋ, ਜਿੱਥੇ ਇੰਨੀਆਂ ਥਾਵਾਂ 'ਤੇ ਲੈ ਕੇ ਗਏ ਨਾ ਉਹ ਸਾਰਾ ਕੁਛ ਤੁਸੀਂ ਇੱਕ ਪਾਸੇ ਰੱਖ ਦਿਓ, ਜਿੱਥੇ ਨਹੀਂ ਲੈ ਕੇ ਗਏ ਨਾ ਉਹ ਗੱਲਾਂ ਸੁਣਾਇਆ ਕਰੋ ਮੰਮੀ ਨੂੰ, ਠੀਕ ਆ?
1: ਹਾਂ
0: ਅਤੇ ਪੁੱਤ ਜਿਹੜਾ ਇੰਨੀ ਥਾਈਂ ਲੈ ਕੇ ਗਏ ਆ ਪਹਿਲਾਂ ਉਹਦਾ ਥੈਂਕ ਯੂ ਕਰੋ ਨਾ, ਜਿੱਥੇ ਨਹੀਂ ਲੈ ਕੇ ਗਏ ਉਹ ਤੁਸੀਂ ਗਣਾਉਣਾ ਸ਼ੁਰੂ ਕਰਤਾ। ਕੀਤਾ ਸੀ ਨਾ? ਹਾਂ ਅਤੇ ਬਸ ਠੀਕ ਆ, ਫਿਰ ਉਹ ਨੈਕਸਟ ਟਾਈਮ ਲੈ ਜਾਣਗੇ ਉੱਥੇ ਜਿਹੜਾ ਰਹਿ ਗਿਆ।
1: ਅੱਛਾ
0: ਫਿਰ ਫਨ ਹੋਊਗਾ। ਚਲੋ ਗੁੱਡ, ਕਿੱਥੋਂ ਆਉਣਾ ਉਹਨਾਂ?
1: ਉਹਨਾਂ ਨੇ ਆਉਣਾ
0: ਅੱਛਾ ਐਪਿੰਗ ਤੋਂ। ਓਕੇ ਓਕੇ ਓਕੇ ਓਕੇ ਓਕੇ ਤੇ ਉਹਨਾਂ ਦੀਆਂ ਛੁੱਟੀਆਂ ਵਾ ਫਿਰ? ਉਹ
1: ਨਹੀਂ, ਉਹਨਾਂ ਨੇ ਸੈਟਰਡੇ ਨੂੰ ਆਣਾ।
0: ਆਹ ਅੱਛਾ ਅੱਛਾ ਅੱਛਾ, ਵੀਕਐਂਡ ਤੇ ਆਉਣਾ, ਠੀਕ ਹੈ। ਤੇ ਅੱਜ ਜਾ ਰਹੇ ਹੋ ਸਕੂਲ?
1: ਹਾਂਜੀ ਅੱਜ ਜਾ ਰਹੇ
0: ਹਾਂ। ਓਕੇ, ਐਕਸਾਈਟਿਡ ਹੋ, ਜੀ ਕਰਦਾ ਕਿ ਨਹੀਂ?
1: ਨਹੀਂ
0: ਨਹੀਂ ਜੀ ਕਰਦਾ, ਤਾਂ ਰਹਿਣ ਦੇਣਾ ਹੀ ਯਾਰ।
1: ਮੰਮਾ ਕਹਿੰਦੇ
0: ਜਾਓ, ਮੰਮਾ ਕਹਿੰਦੇ ਜਾਓ। ਚਲੋ ਮੰਮਾ ਦੇ ਵੀ ਅੱਖ ਲੱਗਣਾ ਚਾਹੀਦਾ ਯਾਰ। ਕੀ ਸੁਣਾਓਗੇ ਫਿਰ?
1: ਕੋਈ ਆਵੇਗਾ ਕੋਈ ਜਾਵੇਗਾ, ਗੱਡੀਆਂ ਮੋਟਰਾਂ
0: ਪੀ ਪੀ ਪੀ,
1: ਗੱਡੀਆਂ ਮੋਟਰਾਂ
0: ਪਾਂ ਪਾਂ ਪਾਂ, ਗੱਡੀਆਂ ਪਾਂ ਪਾਂ
1: ਪੀ ਪੀ ਪੀ,
0: ਗੱਡੀਆਂ ਮੋਟਰਾਂ ਪਾਂ ਪਾਂ ਪਾਂ। ਇਹ ਤੇ ਕੁੜੀਆਂ ਵਾਲੀ ਬੋਲੀ ਯਾਦ ਕਰ ਲਈ ਓਏ। ਹਾਂ ਮੁੰਡੇ ਵਾਲੀ ਆ,
1: ਮੁੰਡੇ ਵਾਲੀ ਆ।
0: ਅੱਛਾ
1: ਸਵਰੀ ਨੇ ਮੁੰਡੇ ਜੰਮੇ।
0: ਹਾਂ ਹਾਂ ਫਿਰ
1: ਮੁੰਡੇ ਜੰਮੇ 12, ਕੋਈ ਆਵੇਗਾ ਕੋਈ ਜਾਵੇਗਾ, ਗੱਡੀਆਂ ਮੋਟਰਾਂ ਪੀ ਪੀ ਪੀ, ਗੱਡੀਆਂ ਮੋਟਰਾਂ ਪਾਂ ਪਾਂ।
0: ਹਾਂ ਠੀਕ ਆ, ਮੁੰਡੇ ਵਾਲੀ ਵੀ ਤੇ ਹੋ ਹੀ ਸਕਦੀ ਹੈ, ਇਹਦੇ ਚ ਕਿਹੜੀ ਗੱਲ ਹੈ, ਹੈ ਨਾ?
1: ਯਾ
0: ਗੁੱਡ,
1: ਆਲ ਜੰਮੇ।
0: ਥੈਂਕ ਯੂ ਥੈਂਕ ਯੂ
1: ਦੀਦੀ।
0: ਹੁਣ ਦੀਦੀ ਨਾਲ ਕਰਾ ਦੋ। ਥੈਂਕ ਯੂ, ਸਤਿ ਸ਼੍ਰੀ ਅਕਾਲ ਮੰਨਤ। ਸਤਿ
2: ਸ਼੍ਰੀ ਅਕਾਲ ਅੰਕਲ ਜੀ,
0: ਕੀ ਹਾਲ ਚਾਲ ਹੈ ਮੰਨਤ ਦਾ?
2: ਮੈਂ ਠੀਕ ਹਾਂ, ਤੁਸੀਂ ਠੀਕ ਹੋ?
0: ਮੈਂ ਠੀਕ ਹਾਂ। ਤੁਹਾਡਾ ਹੋ ਗਿਆ ਫਨ ਛੁੱਟੀਆਂ 'ਚ?
2: ਹਾਂਜੀ।
0: ਤੁਸੀਂ, ਤੁਹਾਨੂੰ ਕੀ ਲੱਗਦਾ ਛੁੱਟੀਆਂ ਹੋਣੀਆਂ ਚਾਹੀਦੀਆਂ ਕਿ ਨਹੀਂ ਹੋਣੀਆਂ ਚਾਹੀਦੀਆਂ?
2: ਨਹੀਂ
0: ਨਹੀਂ ਹੋਣੀ ਚਾਹੀਦੀ,
2: ਕਿਉਂਕਿ ਫਿਰ ਜਵਾਕ ਜ਼ਿਆਦੇ ਲੇਜ਼ੀ ਹੋ ਜਾਂਦੇ ਆ
0: ਫਿਰ। ਇਹ ਗੱਲ ਸਹੀ ਹੈ ਤੁਹਾਡੀ। ਹਾਂ ਤੁਸੀਂ ਤੇ ਨਹੀਂ ਪਰ ਲੇਜ਼ੀ ਹੋਏ
2: ਹੋਈ ਸੀ।
0: ਓਹੋ ਹਾਂ, ਫਤਿਹ ਜ਼ਿਆਦਾ ਲੇਜ਼ੀ ਹੋ ਜਾਂਦਾ ਹੈ ਨਾ?
2: ਨਹੀਂ
0: ਨਹੀਂ, ਫਤਿਹ ਨਹੀਂ ਹੁੰਦਾ?
2: ਨਹੀਂ।
0: ਗੁੱਡ ਆ, ਫਿਰ ਤੇ ਫਿਰ ਕਿਹੜੀ ਗੱਲ ਹੋਈ, ਪਰ ਕਈ ਜਵਾਕ ਹੋ ਜਾਂਦੇ ਹੈ ਨਾ।
2: ਹਾਂਜੀ
0: ਚਲੋ ਗੁੱਡ ਹੋ ਗਿਆ ਫਿਰ ਤੇ। ਐਕਸਾਈਟਿਡ ਹੋ ਸਕੂਲ ਲਈ?
2: हां जी
0: गुड गुड।
2: आहा टर्म मेरे सब तो मोस्ट इम्पोर्टेंट है क्योंकि मेरी आखरी टर्म पूरे स्कूल मेरे पूरे प्राइमरी स्कूल चले।
0: अच्छा तू ही अगले साल हाई स्कूल चल जाना है।
2: हां जी।
0: ओए मन्ना तो एडी वड्डी हो गई तू।
2: हां जी।
0: वाह मेनू तो लगता लेनी की जी मन्नत तो एडी वड्डी भी होगी झाटी है भाई है तू ही तो बड़ी छेती छेती वड्डे होई जांदे जी। की सुनाओगे फिर?
2: आज मैं सुनाऊंगी एक चुटकुला।
0: हाँ जी।
2: एक बार डॉक्टर रिसर्च करके ग्रीन टी बनाते हैं जिदे नाल जिसते नाल एक 60 साल दी औरत पी के उनू 30 साल दी लग सकती है।
0: ओहो अच्छा।
2: पप्पू कहंदा अच्छा बहुत ये तो बहुत बढ़िया वा फिर तो थोड़ी बहुत बिकदी हो। डॉक्टर ओ भरावा जे कोई औरत आपनू 60 साल दी समझोगी तो फिर ये बिकूगा।
0: पप्पू बेहोश दवाई फ्लॉप। वो फिर चोरी चोरी ऑनलाइन मंगा लेंदियां होनियां मन्नत।
2: हां जी
0: है ना हाइड हाइड करके है ना।
2: हां जी
0: गुड गुड थैंक यू मन्नत। मन्नत ते फतेह ते आओ अपन नैक्सट वेखते हैं साडे नाल कौन आ ते नैक्सट साडे नाल आ आशीष कौर। सत श्री अकाल आशीष कौर की हाल चाल है ਤੁਹਾਡੀ ਸੁਸਤੀ ਲੱਥੀ ਆ ਕਿ ਨਹੀਂ ਲੱਥੀ ਭਲਾ ਮੈਨੂੰ ਲੱਗਦਾ ਨਹੀਂ ਲੱਥੀ ਅਤੇ ਆਪਾਂ ਤਵਨੀਤ ਨਾਲ ਉਹਨਾਂ ਚਿਰ ਗੱਲ ਕਰ ਲੈਂਦੇ ਹਾਂ। ਤਵਨੀਤ ਐਂਡ ਸਿਬਲਿੰਗਸ ਤੁਹਾਡੀ ਸੁਸਤੀ ਲੱਥ ਗਈ ਕਿ ਨਹੀਂ ਲੱਥੀ ਭਲਾ?
3: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਕੋਈ ਵੀ ਨਹੀਂ।
0: ਸਤਿ ਸ਼੍ਰੀ ਅਕਾਲ। ਖੰਘ ਆ ਗਈ ਮੈਨੂੰ ਲੱਗਦਾ।
3: ਹਾਂਜੀ।
0: ਕੀ ਖਾਧਾ ਸੀ?
3: ਦਲੀਆ।
0: ਹੈਂ?
3: ਦਲੀਆ।
0: ਦਲੀਆ ਖਾਧਾ ਸੀ? ਨਹੀਂ ਪਰ ਖੰਘ ਕਾਹਦੇ ਨਾਲ ਆਈ ਹੈ? ਕੀ ਅਨੈਲਿਸਿਸ ਕੀਤਾ ਮੰਮਾ ਨੇ ਵੀ ਕੌਣ ਆਇਆ ਸੀ ਘਰ, ਕਿੱਥੇ ਗਏ ਹਾਂ, ਕਿਹੜੀ ਚਟਨੀ ਖਾਧੀ, ਕੀ ਨਤੀਜਾ ਕੱਢਿਆ ਖੰਘ ਦਾ?
3: ਅੰਬ ਵਾਲੀ ਚਟਨੀ ਖਾਧੀ।
0: ਅੱਛਾ ਅੰਬ ਵਾਲੀ ਚਟਨੀ ਖਾਧੀ ਆ। ਓਕੇ ਉਹ ਘਰੇ ਬਣਾਈ ਸੀ ਕਿ ਲੈ ਕੇ ਆਉਂਦੀ ਸੀ ਕਿਤੇ?
3: ਤੁਸੀਂ ਦੱਸੀ ਸੀ।
0: ਅਸੀਂ ਦੱਸੀ ਸੀ।
3: ਹਾਂਜੀ।
0: ਓਕੇ ਮੈਂ ਦੱਸੀ ਸੀ ਕਿ ਹੋਰ ਕਿਸੇ ਨੇ ਦੱਸੀ?
3: ਦੱਸੀ।
0: ਮੈਂ ਦੱਸੀ ਸੀ। ਓਕੇ ਓਕੇ।
3: ਹਾਂਜੀ
0: ਤੇ ਉਹਦੇ ਨਾਲ ਖੰਘ ਆ ਗਈ? ਅੱਛਾ ਨਹੀਂ ਉਹਦੇ ਨਾਲ ਤੇ ਨਹੀਂ ਆਉਣੀ ਚਾਹੀਦੀ ਹੈ ਨਾ, ਇੱਥੇ ਤੇ ਅੰਬ ਵੀ ਮਿੱਠੇ ਹੁੰਦੇ ਆ।
3: ਅਸੀਂ ਕੱਲ ਚਿਕਨ ਪਾਸਤਾ ਖਾਧਾ।
0: ਓਏ ਹੋਏ ਹੋਏ ਹੋਏ ਹੋਏ ਯਮੀ ਹੀ।
3: ਤੇ ਸਵੇਰੇ ਸਵੇਰੇ
0: ਸਵੇਰੇ ਕੀ? ਸਵੇਰੇ ਦਲੀਆ ਖਾਧਾ।
3: ਹਾਂਜੀ।
0: ਵੇਖਿਆ ਵੇਖਿਆ ਪਤਾ ਲੱਗ ਗਿਆ ਮੈਨੂੰ ਸਵੇਰੇ ਤੁਸੀਂ ਕੀ ਖਾਧਾ। ਜਦੋਂ ਮੈਂ ਲੰਘਿਆ ਹਾਂ ਨਾ ਉਦੋਂ ਤੁਹਾਡੇ ਘਰ ਦੇ ਲੱਗੋਂ ਫਰੈਗਰੈਂਸ ਆਉਣ ਡੀ, ਦਲੀਏ ਵਰਗੀ ਸਮੈਲ ਆਉਣ ਡੀ। ਫਿਰ ਮੈਨੂੰ ਪਤਾ ਲੱਗ ਗਿਆ ਵੀ ਤੁਸੀਂ ਅੱਜ ਦਲੀਆ ਬਣਾਇਆ ਵਾ। ਸਾਰਿਆਂ ਨੇ ਖਾ ਲਿਆ ਕਿ ਨਹੀਂ ਹਲੇ? ਸਾਰਿਆਂ ਨੇ ਖਾ ਲਿਆ। ਓਕੇ ਹੋ ਗਏ ਤਿਆਰ?
3: ਹਾਂਜੀ।
0: ਬਰਸ਼ ਕਰਨਾ ਜਾਣ ਲੱਗਿਆ ਹੈ ਨਾ। ਤੇ ਛੁੱਟੀਆਂ ਵਧੀਆ ਰਹੀਆਂ ਤੁਹਾਡੀਆਂ?
3: ਹਾਂਜੀ ਕੱਲ ਅਸੀਂ 1000 ਸਟੈਪ ਗਏ ਤੇ ਅਸੀਂ ਉੱਥੇ ਕਿ ਜਿੱਥੇ ਜ਼ਿਆਦਾ ਹਾਈਕਿੰਗ ਕਰਨਗੇ ਤੇ ਉੱਥੇ ਅਸੀਂ ਪੈਰ ਧੋਤੇ ਨਦੀ।
0: ਵੈਰੀ ਨਾਈਸ ਵੈਰੀ ਨਾਈਸ। ਫਿਰ ਤੇ ਬਹੁਤ ਵਧੀਆ ਤੁਸੀਂ
3: ਪਾਣੀ ਸੀ ਤੁਸੀਂ
0: ਤੇ ਤਿੰਨਾ ਤਿੰਨਾ ਭੈਣ ਭਰਾਵਾਂ ਨੇ
3: ਤੇ ਅਸੀਂ ਕੱਚਾ ਪਿਆ ਤੇ ਗਏ।
0: ਅੱਛਾ ਗੁੱਡ ਗੁੱਡ ਗੁੱਡ ਗੁੱਡ। ਤੁਸੀਂ ਤੇ ਚਾਰਾਂ ਭੈਣ ਭਰਾਵਾਂ ਨੇ ਖੂਬ ਫਨ ਕੀਤਾ। ਬੜੀ
3: ਸਾਰੀ ਗੱਡੀ
0: ਤੁਸੀਂ ਤੇ ਖੂਬ ਫਨ ਕੀਤਾ ਛੁੱਟੀਆਂ ਚ।
3: ਹਾਂਜੀ
0: ਗੁੱਡ। ਕੀ ਸੁਣਾ ਕੀ ਸੁਣਾ?
3: ਤੇ ਇੱਕ ਇੱਕ ਇੱਕ।
0: ਹਾਂਜੀ। ਮਮਾ ਕਹਿੰਦੇ ਨਹੀਂ ਦੱਸਣਾ
3: ਦਾਦਾ ਦਾ ਬਰਥਡੇ ਆ ਸੋ ਅਸੀਂ ਕਿੱਥੇ ਵਿਸ਼ ਕਰਨਾ ਦੀਦ ਨਾਲ ਗੱਲ ਕਰ ਲੋ
0: ਕਦੋਂ ਆ ਅੱਜ ਆ
3: ਸਾਰੇ
0: ਕਰੋਗੇ ਓਕੇ ਓਕੇ ਚਲੋ ਫਿਰ ਕਰੀਏ ਫਿਰ
3: ਹਾਂਜੀ ਇੱਕ ਤੇ ਮੈਂ ਕੁਛ ਗੱਲ ਦੱਸਣੀ
0: ਬਾਅਦ ਚ ਕੇ ਪਹਿਲਾਂ ਕ੍ਰਿਸਮਸ ਦੇ ਲਾਗੇ ਕਰਾਂਗੇ ਦੀਵਾਲੀ ਦੇ ਲਾਗੇ ਗੱਲ ਹੋਈ ਸੀ
3: ਤੁਸੀਂ ਬਹਾਨੇ ਲਾਣ ਲੱਗੇ
0: ਉਹ ਨਹੀਂ ਬਹਾਨੇ ਨਹੀਂ ਲਾਉਂਦੇ ਅਸੀਂ ਆਹ ਦਿਨ ਕੋਈ ਵਿਆਹ ਕਰਨ ਦੇ ਥੋੜੀ ਹੁੰਦੇ ਆ ਕੁੜੀਏ ਉਹ ਮੂਹਰਤ ਨੀ ਨਾ ਨਿਕਲਿਆ ਆਪਦਾ ਉਹਦਾ ਮੂਹਰਤ ਨੀ ਉਹ ਸ਼ੁਭ ਮੂਹਰਤ ਨੀ ਸੀ ਉਹ ਬਾਹਰੋਂ ਆਇਆ ਸੀ ਉਹ ਅਮਰੂਦ ਜਿਹੜਾ ਸੀ ਨਾ ਉਹ ਤੇ ਉਹਨਾਂ ਨੇ ਸਟੋਰ ਦੇ ਵਿੱਚ ਰੱਖਿਆ ਸੀ ਉਹ ਤੇ ਪੱਕੜ ਜਿਹਾ ਅਮਰੂਦ ਸੀ ਉਹ ਬੁੱਢੇ ਅਮਰੂਦ ਦੇ ਨਾਲ ਥੋੜੀ ਵਿਆਹ ਦੇਣੀ ਆਪਾਂ
3: ਸਾਰੇ ਨੂੰ ਸਾਰੇ ਉਹਨੂੰ ਕਹਿੰਦੇ ਛੜਾ ਛੜਾ ਛੜਾ
0: ਆਹ ਤੇ ਆਪਾਂ ਛੜੇ ਨਾਲ ਥੋੜੀ ਵਿਆਹਣੀ ਆ ਆਪਾਂ ਤੇ ਨਵੇਂ ਅਮਰੂਦ ਆਉਣੇ ਹੁਣ ਗਰਮੀਆਂ ਗਰਮੀਆਂ ਜਦੋਂ ਆਈਆਂ ਫਿਰ ਨਵੇਂ ਅਮਰੂਦ ਆਉਣੇ ਆ ਤੇ ਨਵੀਆਂ ਭਿੰਡੀਆਂ ਉਹੀ ਯੰਗ ਭਿੰਡੀ ਤੇ ਯੰਗ ਅਮਰੂਦ ਲੈ ਤੂੰ ਕੁੜੀਏ ਮੇਰਾ ਯਕੀਨ ਹੀ ਨੀ ਕਰਦੀ ਲੈ ਦੱਸ ਹੁਣ ਮੈਂ ਕੀ ਕਰਾਂ ਦਾ
3: ਕ੍ਰੈਸ਼
0: ਕ੍ਰੈਸ਼ ਹੋ ਗਏ ਓਹੋ ਫਿਰ ਹੁਣ ਕੀ ਕਰੀਏ
3: ਛੇਤੀ ਛੇਤੀ ਵਿਆਹ ਕਰਾਓ ਅਸੀਂ
0: ਮਾਲਵੇ ਵਾਲਾ ਦੁਆਬੇ ਵਾਲਾ ਵੀ ਬੰਦਾ ਪਾਈਏ ਵਿੱਚ ਹਨਾ ਇਹ ਮਾਝੇ ਵਾਲਿਆਂ ਨੂੰ ਇੱਕ ਦੂਸਰੇ ਦਾ ਪਤਾ ਲੱਗ ਜਾਂਦਾ ਚਲੋ
3: ਅਸੀਂ ਬਰਥਡੇ ਵਿਸ਼ ਕਰਨਾ
0: ਹਾਂਜੀ ਹਾਂਜੀ ਚਲੋ 1 2 3 Happy birthday,
3: happy birthday to you.
0: You.
3: Happy birthday to you.
0: Hooray! Hooray! ਹਾਂਜੀ ਕੀ ਵਿਸ਼ ਕਰੋਗੇ ਬੱਲੇ ਬੱਲੇ ਕੀ ਵਿਸ਼ ਕਰੋਗੇ ਪਾਪਾ ਲਈ
3: ਮੈਂ ਵਿਸ਼ ਕਰੂਗੀ ਦੈਟ ਲੰਬੀ ਨਹੀਂ
0: ਹਾਂ
3: ਲੰਬੀ ਉਮਰ ਦੇਵੇ ਤੇ ਸਾਨੂੰ ਕੱਟ ਦਾਨ ਤੇ ਸਾਨੂੰ ਛੁੱਟੀਆਂ ਤੇ ਕਿਤੇ ਲੈ ਕੇ ਜਾਣਾ
0: ਹਾਂ ਤੇ ਤੰਦਰੁਸਤੀ ਦੇਵੇ
3: ਤੇ ਮੈਂ ਵਿਸ਼ ਕਰਨਾ ਦਾਦਾ ਸਾਨੂੰ ਮਨਾ ਨਾ ਕਰੇ ਕਿਤੇ ਜਾਣ ਲਈ ਤੇ ਸਾਨੂੰ ਤੇ ਖੁਸ਼ ਰਹਿਣ
0: ਅੱਛਾ ਖੁਸ਼ ਰਹਿਣ ਓਕੇ ਓਕੇ ਖਿਜਕ ਮੰਮਾ ਨਾ ਖਿਜਣ ਨਾ ਹੈ
3: ਹਮੇਸ਼ਾ ਖੁਸ਼ ਰਹਿਣ ਸਾਨੂੰ ਦਾਨ ਤੇ ਨਾ ਐਵਰੀ ਡੇ ਤੇ ਸਾਨੂੰ ਲੋਜ ਕਿਤੇ ਲੈ ਕੇ ਜਾ ਜਿੱਥੇ ਅਸੀਂ ਜਾਣਾ
0: ਅੱਛਾ ਰੋਜ਼ ਹੀ ਜਾਣਾ ਹੁੰਦਾ ਤੁਸੀਂ ਕਿਤੇ
3: ਹਾਂਜੀ
0: ਰੋਜ਼ ਨਹੀਂ ਛੁੱਟੀਆਂ ਚ ਕਹਿ ਲਈਏ ਕਿ
3: ਛੁੱਟੀਆਂ ਚ ਅਮ ਕਿਤੇ ਲੈ ਕੇ ਜਾਓ
0: ਹਾਂ ਆ ਠੀਕ ਹੈ ਹਾਂ ਠੀਕ ਹੈ ਤੇ ਇਹਦੇ ਜਿਹੜਾ ਤੁਸੀਂ ਗਿਫਟ ਤੇ ਪਾਪਾ ਨੂੰ ਦੇਣਾ ਸੀ ਤੇ ਤੁਸੀਂ ਤੇ ਸਾਰੇ ਆਪਣੇ ਆਪ ਦੇ ਲਈ ਮੰਗੀ ਜਾਂਦੇ ਜੇ ਤੁਸੀਂ ਤੁਹਾਨੂੰ ਇਹ ਚਾਹੀਦਾ ਵਾ ਵੀ ਤੁਸੀਂ ਕਹੋ ਵੀ ਪਾਪਾ ਤੁਹਾਡਾ ਬਰਥਡੇ ਆ ਤੇ ਆਪਾਂ ਤੁਹਾਨੂੰ ਗਿਫਟ ਦਿੰਦੇ ਹਾਂ ਆਪਾਂ ਤੁਹਾਨੂੰ ਤੰਗ ਨਹੀਂ ਕਰਾਂਗੇ ਹੈ ਨਾ ਆਪਾਂ ਤੁਹਾਨੂੰ ਆਰਾਮ ਨਾਲ ਤੁਹਾਨੂੰ ਸੌਣ ਦੇਵਾਂਗੇ ਛੁੱਟੀ ਵਾਲੇ ਦਿਨ ਹੈ ਤੁਹਾਡੇ ਆਪਾਂ ਪੈਰ ਲੱਤਾਂ ਘੁੱਟਾਂਗੇ ਤੇ ਉਹ ਤੇ ਗਿਫਟ ਹੋਇਆ ਪਾਪਾ ਦਾ
3: ਦਾਦਾ ਗਿਫਟ ਨੂੰ ਨੀ ਚੰਗੇ ਲੱਗਦੇ
0: ਕਿਉਂ
3: ਮੈਨੂੰ ਪਤਾ ਨੀ
0: ਕਿਉਂ ਨੀ ਚੰਗੇ ਲੱਗਦੇ
3: ਦਾਦਾ ਲਾਇਕ ਸਿੱਕੂ
0: ਤੁਹਾਡੀ ਨਾ ਚੀ ਚੀ ਚੀ ਚੀ ਕਰਨ ਵਾਲੀ ਹੋਈ ਹੈ ਤੁਹਾਡੀ, ਤੁਸੀਂ ਕਰਦੇ ਖਰਾਬੀਆਂ ਹੈ। ਸੋ ਬਹੁਤ ਬਹੁਤ ਵਧਾਈਆਂ ਵੀ ਤੁਹਾਡੇ ਪਾਪਾ ਨੂੰ, ਅਤੇ ਵਾਹਿਗੁਰੂ ਤੰਦਰੁਸਤੀ ਬਖਸ਼ੇ, ਚੜ੍ਹਦੀ ਕਲਾ ਦੇਵੇ, ਬਹੁਤ ਖੁਸ਼ੀਆਂ ਦੇਵੇ, ਅਤੇ ਇਸੇ ਤਰ੍ਹਾਂ ਬੱਚਿਆਂ ਦੀਆਂ ਪਿਆਰੀਆਂ ਪਿਆਰੀਆਂ ਗੱਲਾਂ ਸੁਣਨ ਨੂੰ ਮਿਲਣ ਸਾਨੂੰ ਵੀ। ਅਤੇ ਧੰਨਵਾਦ ਪਾਪਾ ਦਾ, ਇੰਨੇ ਪਿਆਰੇ ਪਿਆਰੇ ਸਾਨੂੰ ਬੱਚੇ ਦਿੱਤੇ, ਇੰਨੇ ਗੱਲਾਂ ਸੋਹਣੀਆਂ ਸੋਹਣੀਆਂ ਅਤੇ ਚੁਟਕਲੇ ਸੋਹਣੇ ਸੋਹਣੇ ਸੁਣਾਉਂਦੇ ਆ ਸਾਨੂੰ।
3: ਹਾਂਜੀ
0: ਹਾਂਜੀ, ਤੇ ਅੱਜ ਕੋ ਬਾਏ ਬਾਏ, ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ, ਤੁਹਾਡਾ ਦਿਨ ਵਧੀਆ ਵਧੀਆ ਰਹੇ, ਚੜ੍ਹਦੀ ਕਲਾ ਚ ਰਹੋ। ਤੇ ਨੈਕਸਟ ਸਾਡੇ ਨਾਲ ਆਈਆਂ ਨੇ ਅਨਾਹਤ ਹੁਣੀ, ਸਤਿ ਸ੍ਰੀ ਅਕਾਲ ਬ੍ਰਦਰ ਸਿਸਟਰ, ਕੀ ਹਾਲ ਚਾਲ ਹੈ? ਸਤਿ ਸ੍ਰੀ
4: ਅਕਾਲ ਅੰਕਲ ਜੀ, ਤੇ ਕੋਈ ਵੀ ਨਹੀਂ।
0: ਸਤਿ ਸ੍ਰੀ ਅਕਾਲ, ਕੀ ਹਾਲ ਹੈ ਕੁੜੀਓ?
4: ਵਧੀਆ, ਤੁਸੀਂ ਸੁਣਾਓ?
0: ਅਸੀਂ ਵੀ ਠੀਕ ਹਾਂ। ਸੁਸਤੀ ਸਸਤੀ ਲੱਥੀ ਕਿ ਨਹੀਂ?
4: ਹਾਂਜੀ,
0: ਥੋੜੀ ਜਿਹੀ ਰਹਿੰਦੀ ਆ। ਛੁੱਟੀਆਂ ਤੋਂ ਬਾਅਦ ਜਦੋਂ ਆਪਾਂ ਸਕੂਲ ਜਾਂਦੇ ਹਾਂ ਤੇ ਫਿਰ ਇੱਕ ਵਾਰੀ ਤੇ ਔਖਾ ਲੱਗਦਾ ਕਿ ਨਹੀਂ ਲੱਗਦਾ?
4: ਹਾਂਜੀ ਲੱਗਦਾ ਬਹੁਤ।
0: ਓਏ ਕੀ ਔਖਾ ਲੱਗਦਾ, ਉੱਠਣਾ ਔਖਾ ਲੱਗਦਾ ਕਿ ਜਾਣਾ ਔਖਾ ਲੱਗਦਾ?
4: ਉੱਠਣਾ, ਕਿਉਂਕਿ ਠੰਡ ਵੀ ਜ਼ਰਾ ਜਾਈ ਨੂੰ ਛੱਡਣ ਦਾ ਦਿਲ ਨਹੀਂ ਕਰਦਾ।
0: ਹਾਏ ਹਾਂ, ਆਹ ਤੇ ਬੜੀ ਪ੍ਰੋਬਲਮ ਹੈ। ਪਰ ਠੰਡ ਇੰਨੀ ਤੇ ਨਹੀਂ ਆ?
4: ਨਹੀਂ ਇੰਨੀ ਨਹੀਂ ਆ, ਪਰ ਸਵੇਰੇ ਹੁੰਦੀ ਆ,
0: ਸਵੇਰੇ ਸਵੇਰੇ ਹੁੰਦੀ ਆ,
4: ਨੀਂਦ ਆਉਂਦੀ ਆ।
0: ਤੇ ਤੁਹਾਨੂੰ ਕੀ ਲੱਗਦਾ ਫਿਰ ਜਦੋਂ ਹੁਣ ਗਰਮੀ ਹੋ ਜਾਊਗੀ, ਰਜਾਈ ਆਪਾਂ ਚੁੱਕ ਦਾਂਗੇ ਤੇ ਫਿਰ ਸੁਸਤੀ ਹਟ ਜਾਊਗੀ? ਮੈਨੂੰ ਲੱਗਦਾ ਨਹੀਂ ਹਟਣੀ, ਗਰਮੀਆਂ ਚ ਵੀ ਸੁਸਤੀ ਰਹਿੰਦੀ ਤੇ ਹੈਗੀ ਆ, ਹੈਨਾ? ਫਿਰ ਆਪਾਂ ਏਸੀ ਲਾ ਕੇ ਤੇ ਫਿਰ ਰਜਾਈ ਲੈ ਲੈਣੀ ਆ, ਹੈਨਾ? ਰਜਾਈ ਥੋੜੀ ਛੱਡੀ ਦੀ ਆ। ਚਲੋ ਕੋਈ ਗੱਲ ਨੀ, ਇੱਕ ਅੱਧਾ ਦਿਨ ਰਜਾਈਆਂ ਇਹ ਨਾਲੇ ਇੰਨਾ ਕਹਿ ਕੇ ਮੰਮਾ ਨੂੰ ਸਾਂਭਣੀ ਵੀ ਨੀ ਪੈਂਦੀ।
4: ਰਜਾਈ ਬੈਡ
0: ਕਦੇ
4: ਹੂੰ ਕਰਕੇ, ਕਦੇ ਹਾਂ ਕਰਕੇ, ਕਦੇ ਹੂੰ ਕਰਕੇ, ਕਦੇ ਹਾਂ ਕਰਕੇ, ਸੈਲਫੀ ਖਿੱਚਣੇ ਮੁਟਿਆਰੇ ਲੰਬੀ ਬਾਂਹ
0: ਕਰਕੇ, ਚਲੈਨੀ ਮੁਟਿਆਰੇ ਲੰਮੀ ਬਾਂਹ ਕਰਕੇ, ਲੰਮੀ ਬਾਂਹ ਕਰਕੇ, ਬਲਬਲ ਬਲਬਲ ਬਲ। ਆਹ ਤੇ ਬੜੀ ਵਧੀਆ ਮਾਡਰਨ ਬੋਲੀ ਬਣਾਤੀ ਤੁਸੀਂ। ਹੈ ਅੱਗੇ ਤੇ ਮਤੇ ਮੁਟਿਆਰ ਗੇੜਾ ਦਿੰਦੀ ਹੁੰਦੀ ਸੀ, ਹੁਣ ਸੈਲਫੀਆਂ ਖਿੱਚਦੀ ਹੈ, ਹੈਨਾ? ਤੁਹਾਨੂੰ ਆਉਂਦੀ ਸੈਲਫੀ ਖਿੱਚਣੀ? ਸੱਚੀ? ਮੈਨੂੰ ਇਦਾਂ ਲੱਗਦਾ ਹੁੰਦਾ ਜਿਦਾਂ ਅੰਗੂਠਾ ਹੀ ਨਿੱਕਾ ਹੋ ਗਿਆ, ਹੈ ਨਾ? ਥੈਂਕ ਯੂ। ਤੇ ਭੈਣ ਹੈਗੀ? ਹੈਲੋ, ਸਤਿ ਸ੍ਰੀ ਅਕਾਲ। ਸੁਸਤੀ ਲੱਥੀ ਨੀ ਹਲੇ ਫਿਰ? ਬਹੁਤੀ ਬਹੁਤੀ ਸੁਸਤੀ ਕਿਹਦੇ ਚ? ਓਕੇ ਓਕੇ ਓਕੇ, ਐਡੀ ਐਡੀ ਭੈਣ ਪਰ ਉਪਕਾਰੀ, ਹੈ ਨਾ? ਫਿਰ ਨਿੱਕੀ ਭੈਣ ਹੈ ਨਾ, ਉਹਦੀ ਵੀ ਤੇ ਹੈਲਪ ਕਰਨੀ ਆ। ਆਲ ਟੂਗੈਦਰ ਘਰ ਚੋਂ ਸਭ ਤੋਂ ਵੱਧ ਸੁਸਤੀ ਕੌਣ ਹੈ?
4: ਕਹਿੰਦੇ ਤਾਂ ਮੈਂ ਹੀ ਆ, ਤਾਂ ਮੈਂ ਹੀ ਹੋਵਾਂਗੀ।
0: ਐਸ ਗੱਲੋਂ ਤੇ ਕਾਫੀ ਓਨੈਸਟ ਆ ਅਰਗੁਨ।
4: ਹਾਂਜੀ,
0: ਗੁੱਡ। ਐਕਸਾਈਟਿਡ ਹੋ ਸਕੂਲ ਜਾਣ ਲਈ?
4: ਨਹੀਂ, ਥੋੜਾ ਜਿਹਾ।
0: ਨਹੀਂ ਉਹ ਤੇ ਫਿਰ ਰਹਿਣ ਦੇਣਾ ਸੀ, ਏਡੀ ਕਿਹੜੀ ਗੱਲ ਸੀ।
4: ਹਾਂਜੀ, ਪਰ ਪਾਪਾ ਨੇ ਉਠਾ ਦਿੱਤਾ, ਫਿਰ ਜਾਣਾ ਪਿਆ।
0: ਮਤਲਬ ਪਏਗਾ ਉਹ, ਘਰ ਕਰਨਾ ਵੀ ਕੀ ਹੈ ਨਾ।
5: ਇਹਦੇ ਨਾਲ ਲੜਨਾ ਹੀ ਹੈ।
0: ਹੋਰ ਕੀ, ਟੀਚਰਾਂ ਦੀ ਤਨਖਾਹ ਜਾਣ ਡਈ ਆ, ਮੈਂ ਘਰ ਬੈਠਿਆਂ ਕੀ ਕਰਨਾ। ਅੱਜ ਕਿਹੜਾ ਪੜਾਉਣਾ ਉਹਨਾਂ ਨੇ, ਹੈਨਾ? ਟੀਚਰ ਨੂੰ ਵੀ ਤੁਹਾਨੂੰ ਵੀ ਆਈ ਪ੍ਰੋਬਲਮ, ਭਲਾ ਤੁਹਾਨੂੰ ਵੀ ਸੁਸਤੀ ਪਈ ਭਲਾ, ਫਿਰ ਉਹਨਾਂ ਨੇ ਉਹਦੇ ਉੱਤੇ ਤੁਹਾਡਾ ਟਾਈਮ ਵਾਹਵਾ ਕੱਢ ਦੇਣਾ। ਹੋਰ ਸਾਰੇ ਸਾਰੇ ਸੁਸਤੀ ਸੁਸਤੀ ਵੇਖ ਲੋ। ਕੀ ਸੁਣਾਓਗੇ ਫਿਰ ਅੱਜ?
5: ਅੱਜ ਮੈਂ ਇੱਕ ਚੁਟਕਲਾ ਸੁਣਾਉਂਗੀ।
0: ਹਾਂਜੀ।
5: ਇੱਕ ਵਾਰੀ ਭਗਤ ਕਹਿੰਦਾ, ਬਾਬਾ ਜੀ ਮੈਂ ਪੜ੍ਹਿਆ ਲਿਖਿਆ ਹਾਂ, ਨੌਕਰੀ ਨੀ ਮਿਲ ਰਹੀ, ਮੈਨੂੰ ਕੀ ਕਰਾਂ? ਫਿਰ ਬਾਬਾ ਕਹਿੰਦਾ, ਕਿੱਥੋਂ ਤੱਕ ਪੜ੍ਹਿਆ? ਭਗਤ ਕਹਿੰਦਾ, ਜੀ BA ਕੀਤੀ ਆ। ਬਾਬਾ ਕਹਿੰਦਾ, ਇੱਕ ਵਾਰ ਹੋਰ BA ਕਰ ਲੈ, ਬਾਬਾ ਬਣ ਜਾਏਗਾ, ਨੌਕਰੀ ਦੀ ਲੋੜ ਹੀ ਨੀ ਪੈਣੀ।
0: ਯਾਨੀ ਕਿ BA ਬਾਬਾ। ਆਹੀ ਸੋਹਣੀ ਸਕੀਮ ਹੈ, ਹਨਾ? ਥੈਂਕ ਯੂ ਅਰਗੁਣ, ਤੁਹਾਡਾ ਦਿਨ ਅੱਜ ਵਧੀਆ ਵਧੀਆ ਰਵੇ, ਤੇ ਖੂਬ ਤੁਸੀਂ ਹੱਸੋ ਖੇਡੋ ਸਕੂਲ ਚ ਇੰਜੋਏ ਕਰੋ। ਥੈਂਕ ਯੂ ਪੁੱਤਰ ਜੀ, ਥੈਂਕ ਯੂ। ਇੱਕ ਵਾਰੀ ਫੇਰ ਆਪਾਂ ਟਰਾਈ ਕਰਦੇ ਹਾਂ। ਇੱਕ ਕੁੜੀ ਜਿਹਨੂੰ ਸੁਸਤੀ ਪੈ ਗਈ ਸਵੇਰੇ, ਭਲਾ ਵੇਹਨੇ ਆ। ਉਹ ਤੇ ਹੋਰ ਕੁੜੀ ਸੀ ਜਿਹਨੂੰ ਸੁਸਤੀ ਪੈ ਗਈ ਸਵੇਰੇ, ਮੈਂ ਤੇ ਹੋਰ ਕਿਸੇ ਦਾ ਨਾਂ ਲੈਣਾ ਸੀ। ਚਲੋ ਹੁਣ ਤੁਸੀਂ ਲੈ ਲਓ, ਚਲੋ ਹੁਣ ਤੁਸੀਂ ਕਰ ਲਓ ਗੱਲ, ਹੈ ਨਾ? ਅਸੀਂ ਇਸ ਕੌਰ ਨੂੰ ਤੇ ਥੋੜੀ ਸੁਸਤੀ ਪੈਂਦੀ, ਇਹਨੂੰ ਤੇ ਕਦੀ ਵੀ ਨਹੀਂ ਪੈਂਦੀ ਨਾ।
5: ਫਿਰ
0: ਮੰਮਾ ਕਦੇ ਕਹਿੰਦੇ ਨੀ ਹੁੰਦੇ, ਅਸੀਸ ਤੇਰੇ ਹੱਥ ਚੱਲੇ ਨੀ ਰਹਿੰਦੇ, ਏਦਾਂ ਨੀ ਕਹਿੰਦੇ ਹੁੰਦੇ ਕਦੀ?
5: ਨਹੀਂ,
0: ਕਦੀ ਨੀ ਕਿਹਾ ਏਦਾਂ? ਫਿਰ ਤੁਸੀਂ ਹਟਦੇ ਨੀ ਨਾ ਹੋਣੇ, ਤੁਸੀਂ ਫੋਨ ਦੇ ਉੱਤੇ ਉਂਗਲਾਂ ਉਂਗਲਾਂ ਜਿਹੀਆਂ ਮਾਰੀ ਜਾਂਦੇ ਹੋਣੇ ਨਾ। ਬੋਲੇ, ਪਤਾ ਨੀ ਮੈਨੂੰ ਕਿਉਂ ਏਦਾਂ ਲੱਗਦਾ ਵੀ ਸੀਸ ਕੌਰ ਫੋਨ ਤੇ ਪੰਗੇ ਪੁੰਗੇ ਬੜੇ ਲੈਂਦੀ ਹੈ। ਪਤਾ ਨੀ ਯਾਰ, ਮੰਮਾ ਨੇ ਤੇ ਮੈਨੂੰ ਦੱਸਿਆ ਸੀ ਵੀ ਕਹਿੰਦੇ ਵੀ ਅਸੀਸ ਕੌਰ ਨਾ ਫੋਨ ਦੇ ਉੱਤੇ ਬੜੇ ਪੰਗੇ ਲੈਂਦੀ ਹੈ। ਪਰ ਮੈਂ ਵੀ ਜਦੋਂ ਆਪਣਾ ਫੋਨ ਫੜਦਾ ਤੇ ਮੈਨੂੰ ਵੀ ਸਾਰੇ ਕਹਿ ਦਿੰਦੇ ਤੂੰ ਭਾਂਡੇ ਫੋਨ ਤੇ ਪੰਗੇ ਲੈਣਾ, ਇਹ ਤਾਂ ਮਤਲਬ ਮੈਂ ਵੀ ਨੀ ਪੰਗੇ ਲੈਂਦਾ ਨਾ। ਉਹ ਤੇ ਯੂਜ਼ ਕਰਨਾ ਹੁੰਦਾ ਫੋਨ, ਹੈ ਨਾ?
5: ਡੈਡ
0: ਨਾ ਹੋਣ ਦਿਆ ਕਰੋ, ਉਹਨੂੰ ਚਾਰਜ ਲਾ ਕੇ ਰੱਖਿਆ ਕਰੋ। ਜਦੋਂ ਡੈਡ ਹੋਣ ਲੱਗ ਪਏ ਨਾ ਫਿਰ ਨਵਾਂ ਲੈ ਲਿਆ ਕਰੋ। ਫਿਰ ਨਿਊ ਲੈ ਲਈਦਾ ਜਦੋਂ ਡੈਡ ਹੋਣ ਲੱਗ ਪਏ। ਹੋਰ ਕੀ,
5: ਮਨੀ ਖਰਾਬ ਕਰਨਾ।
0: ਹਾਂ ਤੇ ਫੋਨ ਵੀ ਤੇ ਨਵਾਂ ਲੈਣਾ ਹੈ ਫਿਰ। ਪਰ ਤੁਹਾਡੀ ਵੀ ਗੱਲ ਠੀਕ ਹੈ ਨਾ, ਮਨੀ ਬੜੀ ਖਰਾਬ ਹੁੰਦੀ ਹੈ, ਪੈਸੇ ਬੜੇ ਲੱਗਦੇ।
5: ਚਾਰਜ ਤੇ ਲਾਓ ਫੋਨ ਨੂੰ।
0: ਫਿਰ ਚਾਰਜ ਵੀ ਲੈਣਾ ਪੈਂਦਾ।
5: ਨੋ,
0: ਸੋਹਣੀ ਅੰਗਰੇਜ਼ੀ ਬੋਲਦੀ ਹੈ ਤੂੰ ਕੁੜੀਏ।
3: ਮੈਂ ਅੰਗਰੇਜ਼ੀ ਵੀ ਸੋਹਣੀ ਬੋਲਦੀ, ਪੰਜਾਬੀ ਵੀ ਸੋਹਣੀ ਬੋਲਦੀ,
0: ਮੈਨੂੰ ਲੱਗਦਾ ਹਿੰਦੀ ਵੀ ਸੋਹਣੀ ਬੋਲ ਲੈਂਦੇ ਹਾਂ। ਤੁਸੀਂ ਹਿੰਦੀ ਵਾਲਾ ਗਾਣਾ ਤੇ ਸੁਣਾਉਂਦੇ ਹੋ, ਤੁਸੀਂ ਹਿੰਦੀ ਵਾਲਾ ਗਾਣਾ ਤੇ ਸੁਣਾਉਂਦੇ ਹੁੰਦੇ ਹੋ, ਮੈਂ ਨਿਕਲਾ ਗੱਡੀ ਲੈ ਕੇ।
3: ਹਾਂ ਨਮਸਤੇ,
0: ਕੀ ਦੁਬਾਰਾ?
3: ਬਾਰਿਸ਼ ਬਹੁਤ ਹੈ।
0: ਓਏ ਹੋਏ ਹੋਏ ਹੋਏ ਹੋਏ, ਹੋਰ ਕੁਛ ਹੋਰ ਕੁਛ?
3: ਬਾਲੀ ਹਿੰਦੀ ਨੀ ਆਉਂਦੀ, ਥੋੜੀ ਆਉਂਦੀ।
0: ਨਹੀਂ ਪਰ ਆ ਤਾਂ ਬੜੀ ਸੋਹਣੀ ਬੋਲਦੇ, ਤੁਸੀਂ ਤੇ ਗਾਣਾ ਵੀ ਬੋਲਦੇ ਹੋ ਨਾ ਹਿੰਦੀ ਵਾਲਾ, ਮੈਂ ਨਿਕਲਾ ਗੱਡੀ ਲੈ ਕੇ, ਉਹ ਵੀ ਤੇ ਹਿੰਦੀ ਗਾਣਾ ਹੀ ਆ।
3: ਮੈਂ ਨਿਕਲਾ ਗੱਡੀ ਲੈ ਕੇ,
0: ਰਸਤੇ ਮੇ ਭੁੱਲ ਗਿਆ, ਸੜਕ ਪਰ
3: ਤੁਸੀਂ ਵੀ ਭੁੱਲ ਗਏ, ਮਾੜੀ ਦੇ
0: ਇੱਕ ਮੋੜ ਆਇਆ, ਮੈਂ ਉੱਥੇ
3: ਛੱਡ
0: ਗਿਆ। ਆਏ ਤੁਹਾਡਾ ਸਭ ਤੋਂ ਪਹਿਲਾ ਗਾਣਾ ਕਿਹੜਾ ਸੀ, ਤੈਨੂੰ ਯਾਦ ਹੈ? ਜਦੋਂ ਤੁਸੀਂ ਸ਼ੁਰੂ ਸ਼ੁਰੂ ਚ ਗਾਣਾ ਸੁਣਾਉਂਦੇ ਸੀ ਕਿਹੜਾ ਸੀ? ਉਹ ਨਹੀਂ, ਉਹ ਤੇ ਬਹੁਤ ਰੀਸੈਂਟ ਆ, ਜਦੋਂ ਤੁਸੀਂ ਬਹੁਤ ਨਿੱਕੇ ਹੁੰਦੇ ਸੀ। ਜਦੋਂ ਤੁਸੀਂ ਬੋਤਲਾਂ ਦੁੱਧੂ ਪੈਂਦੇ ਸੀ ਨਾ, ਉਦੋਂ ਤੁਸੀਂ ਆਹ ਵਾਲਾ ਗਾਣਾ ਸੁਣਾਉਂਦੇ ਹੁੰਦੇ ਸੀ। ਪਤਾ ਕਿ ਨਹੀਂ ਪਤਾ ਹੈ, ਸ਼ਰਮਾ ਗਈ ਤੂੰ ਕੁੜੀਏ ਹੈਂ? ਤੁਸੀਂ ਗੱਲਾਂ ਬੜੀਆਂ ਸੋਹਣੀਆਂ ਕਰਦੇ ਹੋ, ਤੁਸੀਂ ਬਹੁਤ ਸੋਹਣੀਆਂ ਗੱਲਾਂ ਕਰ ਲੈਂਦੇ ਹੋ।
3: ਹਾਂਜੀ,
0: ਤੁਹਾਡੀਆਂ ਛੁੱਟੀਆਂ ਵਧੀਆ ਰਹੀਆਂ?
3: ਪ੍ਰਾਈਵੇਟ ਨਹੀਂ ਹੁੰਦਾ ਦੁੱਧ ਦੀ ਬੋਤਲ ਆਏ ਕਹਿੰਦੇ ਹੋ,
0: ਹੈ
3: ਪ੍ਰਾਈਵੇਟ ਨਹੀਂ ਹੁੰਦਾ?
0: ਨਹੀਂ ਨਹੀਂ ਪ੍ਰਾਈਵੇਟ ਥੋੜੀ ਹੁੰਦਾ। ਇਹ ਚ ਕੀ ਪ੍ਰਾਈਵੇਟ ਹੈ?
3: ਓ ਮਾਈ ਗੋਡ
0: ਤੁਸੀਂ ਇਮੇਜਿਨ ਕਰੋ, ਤੁਸੀਂ ਦੁੱਧ ਦੀ ਬੋਤਲ ਫੜ ਕੇ ਤੁਸੀਂ ਬਾਹਰ ਪਾਰਕ ਚ ਬੈਠੇ ਹੋ ਹੈ ਨਾ, ਹੈ ਤੇ ਉੱਥੇ ਤੁਸੀਂ ਨਾਲੇ ਗਾਣਾ ਬੋਲ ਰਹੇ ਹੋ। ਪਰ ਹੁਣ ਤਾਂ ਵੱਡੇ ਹੋ ਗਏ ਨਾ ਤੁਸੀਂ, ਹੁਣ ਤੇ ਤੁਸੀਂ ਬਹੁਤ ਬਿਗ ਹੋ ਗਏ ਹੋ। ਤੁਹਾਡੀਆਂ ਛੁੱਟੀਆਂ ਕਿੱਦਾਂ ਰਹੀਆਂ, ਫਨ ਕੀਤਾ ਛੁੱਟੀਆਂ ਚ? ਸਾਰੇ ਬੱਚੇ ਕਹਿੰਦੇ ਆ ਨਹੀਂ ਅਸੀਂ ਸੁਸਤੀ।
3: ਮੈਨੂੰ
0: ਪਤਾ ਹੀ ਤੁਸੀਂ ਵਿਨ ਕਰ ਜਾਣਾ।
3: I knew that because I always, first kuniya jehdi 100 tak padh liya, so mainu pata main hi bali read karni. Kai people ta chuttiyan ch vi padhde ha, main vi padhdi ha, but some people chuttiyan nu kehnde main hun ki padhna, chuttiyan hai
0: na, oh phir oh phir intelligent nahi na ban paunde phir.
3: ਬੋਲੀ
0: ਬੋਲੀ ਹੁੰਦੀ ਹੈ ਨਾ,
3: ਬੋਲੀ ਜਾਂ ਗਾਣਾ ਕੀ ਪਤਾ।
0: ਹਾਂਜੀ ਚਲੋ ਫਿਰ
3: ਬੋਲੀ,
0: ਚਲੋ ਚਲੋ।
3: ਇੱਕ ਰਵ ਲੰਘੀ ਆਈ ਬੇਰੀ ਆਵ ਲੰਘੀ ਆਈ, ਇੱਕ ਰਵ ਲੰਘੀ ਆਈ ਬੇਰੀ ਆਵ ਲੰਘੀ ਆਈ, ਲੰਘਣੋ ਰਹਿ ਗਈ ਕਿਆਰੀ, ਨੀ ਭਾਬੀ ਜੇ ਆਉਣ ਜੋਗੀ ਏ, ਲੱਗੇ ਵੀਰ ਤੋਂ ਪਿਆਰੀ, ਨੀ ਭਾਬੋ ਜੇ ਆਉਣ
0: ਜੋਗੀ ਏ,
3: ਲੱਗੇ ਵੀਰ ਤੋਂ ਪਿਆਰੀ, ਨੀ ਭਾਬੀ ਜੇ ਆਉਣ ਜੋਗੀ ਏ, ਲਗੇ ਵੀਰ ਤੋਂ ਪਿਆਰੀ
0: ਭਾਬੀ
3: ਬੱਲੇ ਬੱਲੇ ਬੱਲੇ ਬੱਲੇ।

0: ਨਾ ਨਾ ਨਾ ਨਾ
1: ਨਹੀਂ ਭਾਬੀ ਭਾਬੀ
0: ਭਾਬੀ ਜੀ ਹੁਣ ਜੋਗੀ ਥੈਂਕ ਯੂ ਥੈਂਕ ਯੂ ਥੈਂਕ ਯੂ
1: ਥੈਂਕ ਯੂ
0: ਥੈਂਕ ਯੂ ਥੈਂਕ ਯੂ ਥੈਂਕ ਯੂ ਇਸੀ ਸਾਡੇ ਨਾਲ ਅਸੀਸ ਕੌਰ ਅਤੇ ਹੋਰ ਭਾਈ ਜੇ ਕਿਸੇ ਨੇ ਕਰਨੀ ਗੱਲਬਾਤ ਕੋਈ ਸੁਣਾਉਣਾ ਚੁਟਕਲਾ ਕੁਆਸਾ ਠੱਠਾ ਅਤੇ ਹਾਲੇ ਸਾਡੇ ਕੋਲ ਥੋੜ੍ਹਾ ਟਾਈਮ ਹੈਗਾ ਅਤੇ ਤੁਸੀਂ ਕਰ ਸਕਦੇ ਹੋ ਕੌਲ 044-717-1674 ਦੇ ਉੱਤੇ ਜਾਂ ਫਿਰ 93-56-0-344 ਦੇ ਉੱਤੇ ਤੁਸੀਂ ਕਰਕੇ ਕੌਲ ਸੁਣਾ ਸਕਦੇ ਚੁਟਕਲਾ। ਧੰਨਵਾਦ ਤੁਹਾਡਾ ਅਤੇ ਹਰਚੰਦ ਸਿੰਘ ਢਿੱਲੋਂ ਜੀ ਬੈਰਿਕ ਦੇ ਪਾਣੀਆਂ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਕਹਿੰਦੇ ਨੇ ਕਿ ਆਪ ਸਭ ਦਾ ਦਿਨ ਵਧੀਆ ਵਧੀਆ ਰਹੇ, ਪਰਮਾਤਮਾ ਸਾਰਿਆਂ 'ਤੇ ਮਿਹਰ ਭਰੇ ਹੱਥ ਰੱਖਣ। ਦਿੱਲੀ ਜੂਲਰ ਵਾਲੇ ਕਹਿੰਦੇ ਵੀ 22 ਕੈਰੇਟ ਦਾ ਰੇਟ $183 ਆ 22 ਗ੍ਰਾਮ ਦੇ ਹਿਸਾਬ ਨਾਲ, ਇਹਦਾ ਮਤਲਬ ਵੀ ਸੋਨਾ ਠੀਕ ਹੇਠ ਆਈਆਂ। ਧੰਨਵਾਦ ਤੁਹਾਡਾ ਢਿੱਲੋਂ ਸਾਹਿਬ, ਗੁੱਡ ਮੋਰਨਿੰਗ ਸਾਡੇ ਵੱਲੋਂ ਵੀ। ਅਤੇ ਇੱਧਰ ਮਨਦੀਪ ਜੀ ਕਹਿੰਦੇ ਨੇ ਕਿ ਹੈਵ ਅ ਨਾਈਸ ਡੇ ਅਤੇ ਬੈਕ ਟੂ ਵਰਕ ਅਤੇ ਹਾ ਹਾ ਹਾ ਹਾ ਹਾ ਹਾ ਅਤੇ ਹੀ ਬੜਾ ਔਖਾ ਆ ਮਨਦੀਪ ਜੀ, ਕੰਮ 'ਤੇ ਵਾਪਸ ਜਾਣਾ। ਆਸ ਕਰਦਾ ਹੁਣ ਤੁਸੀਂ ਰਾਜੀ ਖੁਸ਼ੀ ਹੋ ਗਏ, ਠੀਕ ਹੋ ਗਏ, ਹੁਣ ਤੁਹਾਡੀ ਸਿਰ ਪੀੜ ਠੀਕ ਹੋਊਗੀ। ਅਤੇ ਮਿਹਰਬਾਨੀ ਤੁਹਾਡੀ ਜੀ, ਗੁਰੂਇਨ ਪਰਿਵਾਰ ਵੱਲੋਂ ਵੀ ਸਤਿ ਸ਼੍ਰੀ ਅਕਾਲ ਆ ਚੁੱਕੀ ਹੈ। ਅਤੇ ਕੁਲਵੀਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ ਸਾਰਿਆਂ ਦੇ ਉੱਤੇ। ਅਤੇ ਸਤਿ ਸ਼੍ਰੀ ਅਕਾਲ ਦੀ ਸਾਂਝ ਇੱਧਰ ਜਤਿੰਦਰ ਨੰਦਾ ਜੀ ਕਲਕਾਲੋ ਤੋਂ ਪਾਉਂਦੇ ਨੇ, ਕਹਿੰਦੇ ਨੇ ਕਿ ਅਰਦਾਸ ਕਰਦੇ ਹਾਂ ਕਿ ਸਭ ਚੜ੍ਹਦੀ ਕਲਾ 'ਚ ਰਹਿਣ ਅਤੇ ਵਧੀਆ ਵਧੀਆ ਸਭ ਦਾ ਦਿਨ ਰਵੇ। ਬਹੁਤ ਸ਼ੁਕਰੀਆ ਜੀ। ਹਰਮਨ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਕਹਿੰਦੇ ਕਿ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖਣ, ਤੰਦਰੁਸਤੀ ਬਖਸ਼ਣ ਸਾਰਿਆਂ ਨੂੰ। ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਨੇ ਕਿ ਕਹਾਣੀ ਵਧੀਆ ਸੀ ਅਤੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਬਖਸ਼ਣ। ਅਤੇ ਇੱਧਰ ਸਾਡੇ ਨਾਲ ਨੈਕਸਟ ਡਡਵਾਲ ਬ੍ਰਦਰਸ ਆਏ ਨੇ। ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ ਸੁਖਨ ਤੁਹਾਡੇ? ਹੈਲੋ, ਉਹ ਕੀ ਹਾਲ ਚਾਲ ਨੇ ਯਾਰ? ਯਾਰ ਮੈਨੂੰ ਨਾ ਅੱਜ ਸੁਸਤੀ ਬੜੀ ਪਈ ਹੋ, ਕੀ ਕਰਾਂ ਮੈਂ? ਤੁਹਾਨੂੰ ਵੀ ਪਈ ਆ? ਓ ਹੋ ਯਾਰ, ਫਿਰ ਕੀ ਕਰੀਏ? ਠੰਡਾ ਪਾਣੀ ਪੀਏ, ਵੇਖੀਏ, ਪਾਣੀ ਪੀ ਕੇ ਵੇਖੀ। ਚਲੋ ਮੈਂ ਵੀ ਪੀਵਾਂ, ਤੁਸੀਂ ਵੀ ਪੀ ਕੇ ਵੇਖੋ ਇੱਕ ਵਾਰੀ। ਹੈਗੀ ਬੋਤਲ? ਪੀ ਲਿਆ ਵਾ। ਓਹੋ, ਫਿਰ ਬਣੀ ਗੱਲ ਕਿ ਨਹੀਂ?
1: ਥੋੜੀ
0: ਜਿਹੀ ਬਣੀ। ਓਹੋ, ਮੈਂ ਕਹਾਂ ਸਾਹਿਬ ਨੂੰ, ਕਹਾਂ ਤੁਹਾਨੂੰ ਠੰਡੇ ਠੰਡੇ ਹੱਥ ਲਾਵੇ। ਸਾਹਿਬ ਚਲ ਗਿਆ। ਓਹੋ, ਫਿਰ ਕੌਣ? ਲੋ ਮੰਮਾ ਨੂੰ ਕਹਾਂ ਫਿਰ? ਨਹੀਂ, ਕਿਉਂ? ਮੰਮਾ ਡਰਾਈਵ ਕਰਦੇ ਆ? ਹੈਂ, ਘਰੇ ਜਾ ਕੇ? ਤੁਸੀਂ ਤੇ ਘਰੇ ਜਾ ਕੇ ਫੇਰ ਸੌ ਸਕਦੇ ਹੋ ਕਿ ਨਹੀਂ? ਹੈਂ, ਕੀ ਘਰੇ ਨੀ ਜਾਣਾ? ਘਰੇ ਹੀ ਹੋ? ਹੈਲੋ, ਅੱਛਾ ਘਰੇ ਹੀ ਹੋ, ਘਰੇ ਹੀ ਹੋ, ਓਕੇ ਓਕੇ। ਅੱਜ ਤੇ ਮੈਨੂੰ ਲੱਗਦਾ ਵੀ ਵੱਡੀ ਸੁਸਤੀ ਪਈ ਅੱਜ, ਹੈ ਨਾ? ਹੋਏ ਹੋਏ ਹੋਏ, ਚਲੋ ਕੀ ਸੁਣਾਓਗੇ ਫਿਰ? ਦਵਾ ਦਵਾ ਸੁਣਾ ਕੇ ਤੇ ਤੁਸੀਂ ਸੌ ਲਓ ਥੋੜਾ ਜਿਹਾ। ਬੋਲੀ ਹਾਂਜੀ, ਕਿਹੜੀ ਕਿਹੜੀ ਕਿਹੜੀ?
1: ਹੈਲੋ ਮਿਸਟਰ ਜੋਨੀ, ਤੇਰੀ ਬਨਪਤੀ ਸੋਨੀ ਤੇ ਲਗਾਤਾ ਤੇਰਾ ਸਾਰਾ ਕਸ਼ਾ।
0: ਉਹ ਜੋਨੀ ਦਾ ਕੱਛਾ ਹੀ ਪਾੜ ਗਿਆ ਸਵੇਰੇ ਸਵੇਰੇ। ਓਹੋ, ਸ਼ੇਮ ਸ਼ੇਮ ਨੀ ਹੋਈ ਫਿਰ ਉਹਦੀ? ਹੋ ਗਈ ਆ ਨਾ ਸ਼ੇਮ ਸ਼ੇਮ। ਵੇਖਿਆ ਫਿਰ ਉਹਨੂੰ ਮੈਂ ਕਿਹਾ ਸੀ ਵੀ ਆਟਾ ਨੀ ਲੱਗਣ ਦੇਣਾ ਪੈਂਟ ਨੂੰ। ਥੈਂਕ ਯੂ, ਥੈਂਕ ਯੂ ਸੁਖਨ, ਥੈਂਕ ਯੂ ਪੁੱਤੂ। ਥੈਂਕ ਯੂ, ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ, ਥੈਂਕ ਯੂ, ਥੈਂਕ ਯੂ ਭਾਈ, ਥੈਂਕ ਯੂ ਸੁਖਨ ਜੀ। ਤੇ ਨੈਕਸਟ ਸਾਡੇ ਨਾਲ ਨੇ ਢਿੱਲੋਂ ਸਾਹਿਬ। ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ, ਤੁਸੀਂ ਆਉਂਦੇ ਰਹੋ।
2: ਸਤਿ ਸ਼੍ਰੀ ਅਕਾਲ ਭਾਈ ਜੀ, ਕੀ ਹਾਲ ਚਾਲ ਜੀ?
0: ਸਤਿ ਸ਼੍ਰੀ ਅਕਾਲ, ਠੀਕ ਠਾਕ, ਤੁਸੀਂ ਸੁਣਾਓ ਕਿਵੇਂ ਚੱਲ ਰਿਹਾ?
2: ਵਧੀਆ, ਕਿੱਦਾਂ ਸਿਹਤਾਂ ਪਰਿਵਾਰ?
0: ਸਿਹਤਾਂ ਬਹੁਤ ਵਧੀਆ ਜੀ, ਸਭ ਕੁਛ ਠੀਕ ਠਾਕ, ਤੁਸੀਂ ਦੱਸੋ।
2: ਸ਼ੁਕਰ ਹੈ ਬਾਬੜ ਸਾਹਿਬ ਦਾ ਜੀ।
0: ਚਲੋ ਬਹੁਤ ਵਧੀਆ ਜੀ, ਬਹੁਤ ਵਧੀਆ, ਠੀਕ ਚਾਹੀਦਾ।
2: ਬਾਬਾ ਬੁੱਢਾ ਦਾ ਮੇਲਾ ਚੱਲ ਰਿਹਾ, ਮੈਂ ਇੱਥੇ ਫਿਰ ਰਿਹਾ, ਕਿੱਡੀ ਮਾੜੀ ਗੱਲ
0: ਆ। ਵਾਹ ਜੀ ਵਾਹ, ਚਲੋ ਵੇਖ ਲਓ ਸਾਰਾ ਕੁਛ ਉਸੇ ਤਰ੍ਹਾਂ ਚੱਲੀ ਜਾਣਾ।
2: ਚੱਲੀ ਜਾਂਦਾ, ਹਾਂਜੀ ਹਾਂਜੀ।
0: ਕਿੱਦਾਂ ਰਹੀਆਂ ਛੁੱਟੀਆਂ?
2: ਛੁੱਟੀਆਂ ਠੀਕ ਆ, ਕੱਲ ਤਾਂ ਉਹਨੇ ਕੰਮ ਖਰਾਬ ਕੀਤਾ, ਘੰਟਾ ਕਾਹ ਨੀ ਹੋ ਗਈ ਸੋਈ ਇੱਕ।
0: ਹਾਂ ਉਹ ਬੜਾ ਕੰਮ ਖਰਾਬ ਹੁੰਦਾ ਜੀ ਯਾਰ, ਮਤਲਬ
2: ਉਹਦੇ ਕਰਕੇ ਸੁਸਤੀਆਂ ਪਈਆਂ, ਮੈਂ ਵੀ ਲੇਟ ਘਰੋਂ ਨਿਕਲਿਆ।
0: ਹਾਂ ਜ਼ਿਆਦਾ ਨਾ ਚਾਹੁੰਦਿਆਂ ਵੀ ਅਸਰ ਤੇ ਹੁੰਦਾ ਹੀ ਆ, ਵੇਖੋ ਉਹਦਾ
2: ਹੋ ਜਾਂਦਾ ਵਧੋ ਵਧੀ। ਹਾਂਜੀ,
0: ਜਾਂ ਤੇ ਕੋਈ ਦੱਸੇ ਹੀ ਨਾ ਤਾਂ ਵੀ ਮੈਨੂੰ ਲੱਗਦਾ ਸਰ ਨਾ ਹੋਵੇ।
2: ਸਹੀ ਗੱਲ ਹੈ, ਸਹੀ ਗੱਲ।
0: ਜਦੋਂ ਕੋਈ ਦੱਸ ਦਿੰਦਾ ਨਾ ਵੀ ਆਹ ਵੀ ਹੋਇਆ, ਉਹ ਮੈਨੂੰ ਲੱਗਦਾ ਜ਼ਿਆਦਾ ਅਸਰ ਕਰਦੀ ਗੱਲ,
2: ਉਹਦੇ ਨਾਲ ਫਰਕ ਪੈ ਜਾਂਦਾ। ਹਾਂਜੀ
0: ਹਾਂ, ਵਧੋ ਵਧੀ ਪੈ ਜਾਂਦਾ। ਹੋਰ ਸੁਣਾਓ ਕੀ ਲੈ ਕੇ ਆਇਓ ਫਿਰ?
2: ਕਹਿੰਦਾ ਸਿੰਦੂਰ ਦੇ ਵਿਆਹ ਜਾਂਦੇ ਸਾਰੇ ਯਾਰ।
0: ਹਾਂਜੀ,
2: ਉਹ ਜਿਆਦਾ ਨਾ ਆਉਂਦਾ ਵੀ ਮੰਮੀ ਕੋਲ ਜਾ ਕੇ ਹੌਲੀ ਜੀ, ਮੰਮੀ ਮੰਮੀ ਮਤਲਬ ਤੁਹਾਡੇ ਕੋਈ ਰਿਸ਼ਤੇਦਾਰਾਂ ਦੇ ਵਿੱਚ ਕੋਈ ਲੱਭੋ ਰਿਸ਼ਤਾ ਕੋਈ, ਤੇ ਉਹਦਾ ਪਾਪਾ ਵੀ ਸੁਣ ਲੈਂਦਾ ਉਦੋਂ ਗੱਲ।
0: ਅੱਛਾ,
2: ਕਹਿੰਦਾ ਕਾਕਾ ਯੂ ਆਰ ਨਾਟ ਐਲੀਜੀਬਲ ਸੇ ਸੋਰੀ ਹਨਾ। ਉਹ ਕਹਿੰਦਾ ਪਾਪਾ ਮੈਂ ਕਿਹੜੀ ਗਲਤੀ ਕੀਤੀ ਕੋਈ, ਮੈਂ ਕਾਹਤੋਂ ਸੋਰੀ ਮੰਗਾ ਹਨਾ, ਮੈਂ ਇਹੋ ਕਿਹਾ ਕਿ ਮੈਂ ਵਿਆਹ ਕਰਾ ਦੋ।
0: ਆਹੋ, ਇਹ ਚ ਕੀ ਮਾੜਾ ਤੇ?
2: ਜਾਣ ਲੱਗਾ ਤਿਆਰ ਹੋਇਆ, ਮੰਮੀ ਕੋਈ ਵੇਖੋ ਮਾਰੋ ਝਾਤ, ਮੈਂ ਲੇਟ ਹੋਈ
0: ਜਾਣਾ। ਕੋਈ ਲੈਪਸੀ ਲਾ,
2: ਉਹ ਕਹਿੰਦਾ ਵੀ ਸੇ ਸੋਰੀ ਹਨਾ, ਫੇਰ ਦਾ ਪਾਪਾ ਸੁਣ ਲੈਂਦਾ। ਉਹ ਕਹਿੰਦਾ ਵੀ ਸੀ ਸੋਰੀ ਪਾਪਾ, ਮੈਂ ਤੂੰ ਲਿਜੀ ਬੱਲੀ ਅਜੇ ਹੈਗਾ, ਸੋਰੀ ਬੋਲ ਸਨੀ ਦਿਓਲ ਸਹਿ ਨਾ।
0: ਅੱਛਾ,
2: ਤੇ ਉਹ ਫਿਰ ਇਕੱਠੇ ਨਿਕਲਦੇ ਆ ਤੇ ਨਾਲੇ ਰਾਹ ਜਾਂਦਾ ਵੀ ਕੀ ਚੱਕਰ ਕੀ ਹੈ ਪਾਪਾ, ਮੈਂ ਤਾਂ ਕੋਈ ਗਲਤੀ ਕੀਤੀ ਨਾ, ਕੋਈ ਲਾਮਾ ਆਇਆ ਨਾ ਕੋਈ ਗੱਲ ਨਾ ਕੋਈ ਬਾਤ, ਤੇ ਸੋਰੀ ਮੈਂ ਕਾਹਦੀ ਬੋਲਾਂ। ਉਹ ਫੇਰ ਉਹਨੂੰ ਕਹਿੰਦਾ ਆਂਦਾ ਸੋਰੀ ਬੋਲ,
0: ਚੰਗਾ ਡੈਡੀ ਆ,
2: ਚੰਗਾ ਡੈਡੀ ਆ। ਉਹ ਫੇਰ ਚਰਾ ਮਾਮਲ ਹੋਰ ਤਰ੍ਹਾਂ ਹੋ ਗਏ ਨਾ, ਕਹਿੰਦਾ ਚਲੋ ਪਾਪਾ ਆਈ ਐਮ ਸੋਰੀ ਹੈ, ਕਹਿੰਦਾ ਨਾਓ ਯੂ ਆਰ ਐਲੀਜੀਬਲ।
0: ਹਾਂ, ਹੁਣ ਸੋਰੀ ਗਾ ਕੇ ਕਹਿਣਾ ਹੈ,
2: ਸਿੱਖ ਲਿਆ। ਆਂਦਾ ਵੀ ਇਹ ਆਂਦਾ ਵੀ ਆਂਦਾ ਇਹ ਵਿਆਹ ਤੋਂ ਬਾਅਦ ਪੁੱਤਰਾ ਕੰਮ ਆਉਣੀ ਆ, ਨਾ ਗਲਤੀ ਤਾਂ ਵੀ ਬੋਲਦਾ ਸੋਰੀ, ਤਾਂ ਤੈਨੂੰ ਮੈਂ ਕਿਹਾ ਤੂੰ ਲਿਜੀ ਬਲ ਨੀ ਹੈਗਾ ਅਜੇ, ਹੁਣ ਤੂੰ ਲਿਜੀ ਬਲਿਆ, ਬਿਨਾਂ ਕਿਸੇ ਗਲਤੀ ਸੋਰੀ ਮੰਗੇਗਾ ਫਿਰ ਤੂੰ ਲਿਜੀ ਬਲਿਆ।
0: ਸਹੀ ਗੱਲ ਹੈ, ਉਹਨਾਂ ਚਿਰ ਨੀ ਨਾਲ ਨੇ ਬਸੰਤ ਲਾਲ ਜੀ, ਕੀ ਹਾਲ ਚਾਲ ਨੇ? ਠੀਕ ਠਾਕ ਹੋ? ਸਤਿ ਸ੍ਰੀ ਅਕਾਲ ਜੀ। ਬਹੁਤ ਵਧੀਆ, ਤੁਹਾਨੂੰ ਵੀ ਪਈ ਸੁਸਤੀ ਕਿ ਨਹੀਂ? ਕਮਾਲ ਹੋ ਗਈ, ਦੱਸ ਏਡੀ ਦੂਰ ਬੰਦਾ ਇੰਨੇ ਦੀ ਟਿਕਟ ਖਰਚੀ ਤੇ 15 ਦਿਨ ਹੀ ਏਦਾਂ ਦੀਆਂ ਛੁੱਟੀਆਂ ਚ ਪਿੱਛੇ ਜੇ ਆਉਂਦੇ ਹੁੰਦੇ ਸੀ ਮਾਂ ਪਿਓ, ਜਾਂਦੇ ਜਾਂਦੇ ਇੱਕ ਜਣਾ ਛੱਡ ਜਾਂਦੇ ਹੁੰਦੇ ਸੀ ਉਹ ਟਰਾਲੀ ਇੱਥੇ ਲਾ ਜਾਂਦੇ ਜਾਂਦੇ ਜਾਂਦੇ
3: ਮੇਰਾ ਭਾਂਜ ਆ ਨਾ, ਉਹਨੂੰ ਜਿਵੇਂ ਚਾਲੀ ਤੇ ਛੱਡ ਕੇ ਗਏ ਹੁੰਦੇ, ਪਤਾ ਕਰਨਾ ਸੀ
0: ਫਿਰ ਜਾਣ ਲੱਗਿਆ ਕਹਿੰਦੇ ਵੀ ਹੁੰਦੇ ਆ ਨਾ ਵੀ ਨਹੀਂ ਠੀਕ ਹੈ, ਸਾਨੂੰ ਤਸੱਲੀ ਹੈ ਨਾ, ਤੇ ਘਰ ਵਰਗੇ ਮਾਹੌਲ ਚ ਬੈਠਾ ਵਾ ਨਾ, ਇਹ ਤੇ ਕਹਿ ਨੀ ਸਕਦੇ ਵੀ ਜਿੱਦਾਂ ਦਾ ਉੱਥੇ ਉਦਾਂ ਦਾ ਇੱਥੇ ਆ, ਬਾਹਰ ਵਰਗਾ ਤੇ ਸਾਨੂੰ ਕੁਝ ਲੱਗਾ ਨੀ, ਇੱਥੇ ਵੀ ਤੁਸੀਂ ਪਾਠ ਹੀ ਵਿਖਾ ਛੱਡੇ, ਲੰਗਰ ਹੀ ਖਵਾ ਛੱਡੇ,
3: ਆਪਣਾ ਕਿਵੇਂ ਆਇਆ, ਮੈਂ ਆਪਣਾ ਸਿਟੀ ਘੁੰਮਣ ਗਏ ਨਾ ਹਨਾ, ਤੇ ਉਹ ਜੀਜਾ ਜੀ ਨਾ ਆਪਣਾ ਉਹ ਬਾਬਾ ਦੇ ਗੁੰਮ ਹੋ ਜਾਂਦੇ ਸੀ
0: ਜੀ ਨਾ, ਤੇ ਹਲੇ ਵੀ
3: ਤੇ ਮੈਂ ਗੱਲ ਕੋਈ ਨੀ ਹੈ ਤੇ ਮੈਂ ਦੱਸ ਦੱਸ ਦੋ ਜੇ ਗੁੰਮ ਹੋ ਨਾ ਦੱਸ ਦੋ ਪਾਸਪੋਰਟ ਤੁਹਾਡਾ ਪਾੜ ਦਿੰਦੇ ਕਹਿੰਦੇ ਨਹੀਂ ਨਹੀਂ ਏਦਾਂ ਦੀ ਗੱਲ ਨੀ ਕੋਈ ਇਤਿਹਾਸ ਗਵਾਇਆ ਮੁੰਡੇ ਨੇ ਕਦੀ ਆਪਣਾ ਭੈਣ ਪਾਲ ਨਾਮ ਨੀ ਰੱਖਿਆ

0: ਹਾਂ ਇਹ ਸੋਹਣਾ ਲੌਜਿਕ ਕੱਢਿਆ ਤੁਸੀਂ।
1: ਇੱਕ ਬੀਬੀ ਨੇ ਸਟੇਟਸ ਪਾਇਆ ਸੀ ਹਨਾ, ਕਹਿੰਦੀ ਵੀ ਜੇਕਰ ਇਸ਼ਕ ਅਧੂਰਾ ਰਹਿਣਾ ਤੇ ਅਧੂਰਾ ਹੀ ਰਹਿਣ ਦੋ, ਜੇ ਪੂਰਾ ਹੋ ਗਿਆ ਨਾ ਤੇ ਭਾਂਡੇ ਵੀ ਮਜਵਾਊਗਾ
0: ਸਫਾਈਆਂ ਵੀ ਕਰਾਊਗਾ।
1: ਜਦੋਂ ਭਾਈ ਜਿੰਨ ਜਿੰਨ ਮਰ ਗਿਆ ਜਿੰਨ ਆ ਗਿਆ ਤੇ ਬਾਬਾ ਕੱਢਣ ਆਇਆ ਹਨਾ, ਬਾਬੇ ਨੇ ਜਿੰਨੂ ਬਾਹਰ ਕੱਢਿਆ, ਜਿਹਨੇ ਕਹਿੰਦਾ ਬਾਬਾ ਜੀ ਮੈਂ ਸਭ ਕੁਛ ਦੱਸਾਂਗਾ ਮੈਂ ਕੌਣ ਹੈ, ਪਹਿਲਾਂ ਮੇਰੇ ਪੈਰ ਤੋਂ ਆਓ।

0: temiz havlu sonra cinceli gelme.
1: Evet.
0: O cebim cinceli. Ben de dedim derin falan ya.
1: Hmm.
0: O puraniye ya.
1: जिन जिन डब कड़ बजा होगा ना तत्ता ठंडा होगा वो ना थैंक यू सन साडे नाल लाल जी ते हुण इजाजत लैण दा समा हो गया जी तुहाडे कोलों लाफ्टर थैरेपी दे विचों बहुत बहुत शुक्रिया जी लक्किया सी जी कहिंदे ने कि रब जो करदा चंगे लई करदा सोचो जे इंसानां दे कन्न ना हुंदे तां मास्क लगाउण लई किल ठोकणे पैणे सी थैंक यू लक्किया सी जी बहुत सोहणे बहुत वधिया जसपाल जी सति श्री अकाल गुड मॉर्निंग भेजदे ने बहुत शुक्रिया जी मेहरबानी ते राकेश कुमार जी कहिंदे ने कि सरबत दे भले दी अरदास करदे आं ते तुहानूं तुहाडे स्रोतियां नूं चंगी सेहत तंदरुस्ती चढ़दी कला दी अरदास हासदे वसदे रहो मुहब्बतां दा हर पासे वास होवे ते मनोकामनावां सब दीआं पूरीआं होण परत तों पाउंदे ने सांझां ते हुण तुहाडे कोलों लैंदे आं इजाजतां हसदे खेडदे चढ़दी कला च रहो सुणदे रहो रेडियो हांजी 1674 AM
2: पिछले साल मैनूं मानसिक सट लगी सी ਇਹ ਹੌਲੀ ਹੌਲੀ ਵੱਧਦੀ ਗਈ ਅਤੇ ਇੱਕ ਸਮਾਂ ਅਜਿਹਾ ਆਇਆ ਜਦੋਂ ਮੈਂ ਬਿਲਕੁਲ ਟੁੱਟ ਗਈ ਮੇਰੀ ਟੀਮ ਦੇ ਮੈਂਬਰ ਲਗਾਤਾਰ ਮੇਰਾ ਹਾਲ ਚਾਲ ਪੁੱਛਦੇ ਰਹੇ ਅਤੇ ਮੈਨੂੰ ਆਪਣੇ ਨਾਲ ਜੁੜੇ ਹੋਣ ਦਾ ਅਹਿਸਾਸ ਕਰਵਾਉਂਦੇ ਰਹੇ ਅਸੀਂ ਮਿਲ ਕੇ ਮੇਰੇ ਕੰਮ 'ਤੇ ਵਾਪਸ ਆਉਣ ਦਾ ਰਾਹ ਲੱਭਿਆ ਦਿਨ ਵਿੱਚ ਕੁਝ ਘੰਟੇ ਕੰਮ ਕਰਨਾ ਵੀ ਮੇਰੀ ਸਿਹਤ ਜਾਬੀ ਵਿੱਚ ਬਹੁਤ ਅਹਿਮ ਰਿਹਾ ਹੈ ਕੰਮ 'ਤੇ ਵਾਪਸ ਆਉਣ ਨਾਲ ਮੈਨੂੰ ਆਪਣੀ ਜ਼ਿੰਦਗੀ ਦਾ ਮਕਸਦ ਮੁੜ ਮਿਲ ਗਿਆ ਹੈ
3: ਕੰਮ ਵਾਲੀ ਥਾਂ ਤੇ ਲੱਗੀ ਸੜ ਤੋਂ ਬਾਅਦ ਮੁੜ ਕੰਮ ਤੇ ਆਉਣਾ ਸੌਖਾ ਨਹੀਂ ਹੁੰਦਾ ਪਰ ਇਹ ਆਪਣੀ ਜ਼ਿੰਦਗੀ ਮੁੜ ਲਈ ਤੇ ਲਿਆਉਣ ਦਾ ਇੱਕ ਅਹਿਮ ਹਿੱਸਾ ਹੈ ਗੱਲ ਕਰਦੇ ਰਹੋ ਯੋਜਨਾ ਬਣਾਉਂਦੇ ਰਹੋ ਲੱਗੇ ਰਹੋ ਵਰਕ ਸੇਫ ਰਿਟਰਨ ਟੂ ਵਰਕ ਲਿਖ ਕੇ ਸਰਚ ਕਰੋ
4: ਅਟੈਂਸ਼ਨ ਲੇਡੀਜ਼ ਐਂਡ ਜੈਂਟਲਮੈਨ ਥਿਸ ਇਜ਼ ਯੋਰ ਕੈਪਟਨ 30 ਫਲਾਈਟਸ ਮੈਲਬਨ ਤੋਂ ਇੰਡੀਆ ਜਾਂ ਪਾਕਿਸਤਾਨ ਸਿਡਨੀ ਤੋਂ ਇੰਡੀਆ ਜਾਂ ਪਾਕਿਸਤਾਨ ਕਿਤੇ ਵੀ ਜਾ ਸਕਦੀ ਹੈ
5: ਅਟੈਂਸ਼ਨ ਪਲੀਜ਼ ਦਿਲ ਕਹਿੰਦਾ ਹੈ ਘਰ ਜਾਣਾ ਹੈ ਫਲਾਈਟ ਸਰਚ ਕਰਕੇ ਥੱਕ ਗਏ ਸਵਿਚ ਕਰੋ ਹਾਈ ਫਾਈ ਟਰੈਵਲਸ ਤੇ ਯੋਰ ਲੋਕਲ ਟਰੈਵਲ ਏਜੰਸੀ ਰੇਟਡ 4.9 ਸਟਾਰ ਔਨ ਗੂਗਲ ਬੁੱਕ ਨਾਓ ਪੇ ਲੇਟਰ ਫਲਾਈਟ ਬੁੱਕ ਕਰਨੀ ਹੈ ਅੱਜ ਹੀ ਕਾਲ ਕਰੋ 1300-533-311 ਤੇ ਜਾਂ ਆਨਲਾਈਨ ਬੁੱਕ ਕਰੋ highfitravels.com.au ਤੇ ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
6: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ
5: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ
7: ਕਿਚਨ ਦਾ ਸਟਾਈਲ ਡਲ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ਜੀਜੇ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿਨਸ ਰੋਡ ਮੈਲਟਨ
8: ਉਹ ਚੜ ਚੜ

0: ਉਪਾ ਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿੱਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: ਦਿੱਲੀ ਕੀ ਯਾਤਰਾ ਕਾ ਵਿਚਾਰ ਬਣਾ ਰਹੇ ਹੈ? ਮੈਲਬਨ ਸੇ ਕੁਆਂਟਸ ਕੀ ਸੀਧੀ ਉਡਾਨ ਉਪਲਬਧ ਹੈ। ਬਾਜ਼ਾਰੋ ਕੀ ਰੌਣਕ ਦੇਖੇ ਯਾ ਆਪਣੋ ਕੇ ਸਾਥ ਫਿਰ ਸੇ ਸਮੇਂ ਬਿਤਾਏ। ਅਦਭੁਤ ਸਮਾਰਕੋ ਕੋ ਨਿਹਾਰੇ ਯਾ ਘਰ ਕੇ ਬਨੇ ਭੋਜਨ ਕਾ ਮਜ਼ਾ ਲੇ। ਚਾਹੇ ਆਪ ਦੋਸਤੋ ਔਰ ਪਰਿਵਾਰ ਸੇ ਮਿਲਨੇ ਜਾ ਰਹੇ ਹੋ ਯਾ ਕਿਸੀ ਨਈ ਜਗ੍ਹਾ ਕੀ ਖੋਜ ਕਰ ਰਹੇ ਹੋ, ਕੁਆਂਟਸ ਕੀ ਬਿਹਤਰੀਨ ਸੇਵਾ ਕਾ ਅਨੁਭਵ ਕਰੇ ਜਿਸ ਮੇ ਆਪਕਾ ਭੋਜਨ, ਪੈ, ਸਾਮਾਨ ਔਰ ਮਨੋਰੰਜਨ ਸ਼ਾਮਿਲ ਹੈ। ਆਜ ਹੀ ਕੁਆਂਟਸ ਕੇ ਸਾਥ ਦਿੱਲੀ ਕੀ ਨਾਨ ਸਟਾਪ ਉਡਾਨ ਬੁੱਕ ਕੀਜੀਏ। 26 ਅਕਤੂਬਰ 2026 ਸੇ 27 ਮਾਰਚ 2027 ਤੱਕ ਉਪਲਬਧ, ਨਿਯਮ ਔਰ ਸ਼ਰਤੇ ਲਾਗੂ।
0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058 60 ਔਰ ਵਿਜ਼ਿਟ bansallawyers.com.au।

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 5 ਅਕਤੂਬਰ 2026 ਸੋਮਵਾਰ ਦਾ ਦਿਨ, ਭਾਰਤ ਆਸਟ੍ਰੇਲੀਆ ਤੇ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ ਇੰਟਰਨੈਸ਼ਨਲ ਨਿਊਜ਼ ਦੇ ਨਾਲ। ਆਓ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ। ਪਹਿਲੀ ਖਬਰ ਫਰਾਂਸ ਦੇ ਨਾਲ ਜੁੜੀ ਹੋਈ, ਜਿੱਥੇ ਫਰਾਂਸ ਦੇ ਵਿੱਚ ਵਿਦਿਆਰਥੀਆਂ ਦੇ ਵੱਲੋਂ ਕੀਤੇ ਜਾ ਰਹੇ ਵਿਆਪਕ ਪ੍ਰਦਰਸ਼ਨਾਂ ਦੇ ਚੱਲਦਿਆਂ ਸੋਮਵਾਰ ਦੇ ਦਿਨ ਯਾਨੀ ਅੱਜ ਦੇ ਦਿਨ ਵੀ ਦੇਸ਼ ਭਰ ਦੇ ਵਿੱਚ ਲਗਭਗ 500 ਤੋਂ ਵਧੇਰੇ ਹਾਈ ਸਕੂਲਸ ਦੇ ਵਿੱਚ ਜਿਹੜੇ ਪੜ੍ਹਾਈ ਪੂਰੀ ਕਰ ਚੁੱਕੇ ਨੇ ਜਾਂ ਫਿਰ ਪੜ੍ਹ ਰਹੇ ਬੱਚੇ ਨੇ, ਉਹ ਅੱਜ ਦੇ ਦਿਨ ਸਰਕਾਰ ਦੇ ਖਿਲਾਫ ਮੁਜ਼ਾਹਰੇ ਕਰਨਗੇ। ਵੈਸੇ ਤਾਂ ਇਹ ਪਿਛਲੇ ਹਫ਼ਤੇ ਤੋਂ ਹੀ ਸਿਲਸਿਲਾ ਚੱਲ ਰਿਹਾ, ਪਰ ਅੱਜ ਦੇ ਦਿਨ ਪੜ੍ਹਾਈ ਪੂਰੀ ਤਰ੍ਹਾਂ ਦੇ ਨਾਲ ਕਈ ਸਕੂਲਾਂ 'ਚ ਬੰਦ ਰਹੇਗੀ ਜਾਂ ਫਿਰ ਅੰਸ਼ਕ ਤੌਰ 'ਤੇ ਵੀ ਮੁਅੱਤਲ ਰਹੇਗੀ। ਫਰਾਂਸ ਦੇ ਸਿੱਖਿਆ ਮੰਤਰੀ ਐਡਵਾਰਡ ਗੈਫਰੇ ਨੇ ਜਾਣਕਾਰੀ ਦਿੱਤੀ ਹੈ ਕਿ ਸੁਰੱਖਿਆ ਦੇ ਜ਼ਰੂਰੀ ਪ੍ਰਬੰਧ ਪੂਰੇ ਨਾ ਹੋਣ ਦੇ ਕਾਰਨ ਇਹ ਕਦਮ ਚੁੱਕਿਆ ਗਿਆ। ਸਿੱਖਿਆ ਮੰਤਰੀ ਦੇ ਮੁਤਾਬਕ ਅੰਦੋਲਨ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ 24 ਸਕੂਲਾਂ ਨੂੰ ਸਾੜਿਆ ਜਾਂ ਫਿਰ ਤੋੜਿਆ ਜਾ ਚੁੱਕਿਆ ਹੈ। ਇਹਨਾਂ ਪ੍ਰਦਰਸ਼ਨਾਂ ਦੇ ਦਰਮਿਆਨ ਕੌਮੀ ਸਿੱਖਿਆ ਪ੍ਰਣਾਲੀ ਦੇ 78 ਕਰਮਚਾਰੀ ਵੀ ਜ਼ਖਮੀ ਹੋਏ ਨੇ, ਚਾਹੇ ਉਹ ਅਧਿਆਪਕ ਨੇ ਚਾਹੇ ਉਹ ਸਕੂਲ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜੁੜੇ ਹੋਏ ਹੋਣ। ਪਰ ਕੌਮੀ ਪੱਧਰ ਦੇ ਉੱਤੇ ਸਿੱਖਿਆ ਦਾ ਇੱਕ ਜਿਹੜਾ ਵਿਸ਼ਾ ਹੈ ਫਰਾਂਸ ਦੇ ਵਿੱਚ, ਉਸ ਮੰਤਰਾਲੇ ਦੇ ਨਾਲ ਜੁੜੇ ਹੋਏ ਵੀ ਕੁਛ ਪੁਲਿਸ ਦੇ ਲੋਕ ਵੀ ਜਿਹੜੇ ਨੇ ਉਹ ਜ਼ਖਮੀ ਹੋਏ ਨੇ। ਮੰਤਰੀ ਨੇ ਦਾਅਵਾ ਕੀਤਾ ਹੈ ਕਿ ਖੱਬੇ ਪੱਖੀ ਕਾਰਕੁਨਾਂ ਨੇ ਅੰਦੋਲਨ ਦੇ ਵਿੱਚ ਘੁਸਪੈਠ ਕਰਕੇ ਹਿੰਸਾ ਨੂੰ ਹੋਰ ਭੜਕਾਇਆ, ਜਿਸ ਦੇ ਨਾਲ ਵਿਦਿਆਰਥੀਆਂ ਤੇ ਸਟਾਫ ਦੇ ਲਈ ਵੀ ਖਤਰਾ ਪੈਦਾ ਹੋ ਗਿਆ। ਵੈਸੇ ਹੁਣ ਤੱਕ ਫਰਾਂਸ ਭਰ ਦੇ ਵਿੱਚ ਪਿਛਲੇ ਹਫ਼ਤੇ ਤੋਂ ਸ਼ੁਰੂ ਹੋ ਰਹੇ ਇਸ ਵਿਦਿਆਰਥੀ ਅੰਦੋਲਨ ਦੇ ਵਿੱਚ 5,000 ਤੋਂ ਵਧੇਰੇ ਲੋਕਾਂ ਨੂੰ ਹਿਰਾਸਤ ਦੇ ਵਿੱਚ ਲਿਆ ਜਾ ਚੁੱਕਿਆ। ਇਹਨਾਂ 'ਚ 85% ਤੋਂ ਜ਼ਿਆਦਾ ਨਾਬਾਲਗ ਨੇ। ਇਹ ਅੰਦੋਲਨ 17 ਸਪਤੰਬਰ ਨੂੰ ਪੈਰਿਸ ਦੇ ਇੱਕ ਸਕੂਲ ਤੋਂ ਸ਼ੁਰੂ ਹੋਇਆ ਸੀ ਜੋ ਕਿ ਹੁਣ ਤਾਂ ਪੂਰੇ ਦੇਸ਼ ਦੇ ਵਿੱਚ ਫੈਲ ਚੁੱਕਿਆ। ਵਿਦਿਆਰਥੀਆਂ ਦਾ ਦੋਸ਼ ਇਹ ਹੈ ਕਿ ਸਕੂਲਾਂ ਦੇ ਵਿੱਚ ਅਧਿਆਪਕਾਂ ਦੀ ਭਾਰੀ ਘਾਟ ਹੈ। ਸਕੂਲਾਂ ਦੇ ਬਹੁਤ ਲੰਮੇ ਲੰਮੇ ਘੰਟੇ, ਕਈ ਸਮੇਂ ਤੱਕ ਸਕੂਲਾਂ ਦਾ ਜਿਹੜੀ ਪੜ੍ਹਾਈ ਚੱਲਦੀ ਹੈ ਉਸਨੂੰ ਵੀ ਘੱਟ ਕੀਤਾ ਜਾਵੇ। ਕਈ ਸਕੂਲਾਂ ਦੀਆਂ ਇਮਾਰਤਾਂ ਖਸਤਾ ਹਾਲਤ ਹੋ ਰਹੀਆਂ ਨੇ, ਇਸ ਕਰਕੇ ਪੜ੍ਹਾਈ ਵੀ ਖਰਾਬ ਤਰੀਕੇ ਦੇ ਨਾਲ ਹੁੰਦੀ ਹੈ। ਸਰਕਾਰ ਵੱਲੋਂ ਸਿੱਖਿਆ ਪ੍ਰਣਾਲੀ ਦੇ ਵਿੱਚ ਜਾਂ ਫਿਰ ਸਿੱਖਿਆ ਢਾਂਚੇ ਦੇ ਵਿੱਚ ਕੋਈ ਬਦਲਾਅ ਕਰਨ ਦੇ ਲਈ ਹੁਣ ਤੱਕ ਠੋਸ ਕਦਮ ਨਹੀਂ ਚੁੱਕਿਆ ਗਿਆ। ਪ੍ਰਦਰਸ਼ਨਕਾਰੀ ਆਗੂਆਂ ਨੇ ਮੰਗਲਵਾਰ ਦੇ ਦਿਨ ਵੀ ਅੰਦੋਲਨ ਨੂੰ ਜਾਰੀ ਰੱਖਣ ਦਾ ਫੈਸਲਾ ਲਿਆ। ਉਧਰ ਦੂਸਰੇ ਪਾਸੇ ਐਮਨੈਸਟੀ ਇੰਟਰਨੈਸ਼ਨਲ ਨੇ ਫਰਾਂਸ ਦੇ ਇਹਨਾਂ ਪ੍ਰਦਰਸ਼ਨਕਾਰੀਆਂ ਦੇ ਉੱਤੇ ਪੁਲਿਸ ਦੇ ਦੁਆਰਾ ਅਥਰੂ ਗੈਸ ਦੇ ਗੋਲੇ ਛੱਡਣ ਤੇ ਲਾਠੀਚਾਰਜ ਕਰਨ ਵਰਗੀਆਂ ਘਟਨਾਵਾਂ ਦੀ ਨਿੰਦਾ ਕੀਤੀ ਹੈ। ਹਾਲਾਂਕਿ ਫਰਾਂਸ ਦੇ ਗ੍ਰਹਿ ਮੰਤਰੀ ਲੋਰੈਂਟ ਨੁਨੇਜ਼ ਨੇ ਕਿਹਾ ਹੈ ਕਿ ਸੁਰੱਖਿਆ ਬਲ ਵਿਦਿਆਰਥੀਆਂ ਦੇ ਉੱਤੇ ਸਖ਼ਤੀ ਨਹੀਂ ਕਰ ਰਹੇ, ਸਗੋਂ ਉਹ ਲੋਕ ਜਿਹੜੇ ਹਿੰਸਾ ਭੜਕਾ ਰਹੇ ਨੇ ਇਹਨਾਂ ਪ੍ਰਦਰਸ਼ਨਾਂ ਦੀ ਆੜ ਦੇ ਵਿੱਚ ਉਹਨਾਂ ਨੂੰ ਨਜਿੱਠਣ ਦੇ ਲਈ ਕਦਮ ਚੁੱਕੇ ਜਾ ਰਹੇ ਨੇ। ਉੱਥੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਚੋਣਾਂ ਦੇ ਪਹਿਲੇ ਰਾਊਂਡ ਦੇ ਵਿੱਚ ਦੱਖਣਪੰਥੀ ਉਮੀਦਵਾਰ ਫਲਾਵੀਓ ਬਾਲਸੀਨੋਰੋ ਨੇ ਮੌਜੂਦਾ ਰਾਸ਼ਟਰਪਤੀ ਤੇ ਖੱਬੇ ਪੱਖੀ ਨੇਤਾ ਲੂਇਜ਼ ਇਨਸਾਲੀਓ ਲੂਲਾ ਡੀ ਸਿਲਵਾ ਨੂੰ ਪਿੱਛੇ ਛੱਡ ਦਿੱਤਾ ਹੈ। ਹਾਲਾਂਕਿ ਬੋਲਸੋਨਾਰੋ ਨੂੰ 50% ਤੋਂ ਵੀ ਵਧੇਰੇ ਵੋਟਾਂ ਨਹੀਂ ਮਿਲ ਸਕੀਆਂ, ਜਿਸ ਦੇ ਚੱਲਦੇ ਰਾਸ਼ਟਰਪਤੀ ਚੋਣਾਂ ਦਾ ਫੈਸਲਾ ਹੁਣ ਦੂਸਰੇ ਰਾਊਂਡ ਦੇ ਵਿੱਚ ਹੋਏਗਾ। ਚੋਣਾਂ ਦੇ ਦੂਸਰੇ ਰਾਊਂਡ ਦੇ ਵਿੱਚ ਫਲਾਵੀਓ ਬੋਲਸੋਨਾਰੋ ਨੂੰ ਤੇ ਲੂਲਾ ਡੀ ਸਿਲਵਾ ਨੂੰ ਦੋਹਾਂ ਦੇ ਦਰਮਿਆਨ ਮੁਕਾਬਲਾ ਸਿੱਧਾ ਹੋਏਗਾ। ਦੋਹਰੇ ਉਮੀਦਵਾਰ ਜਿਹੜੇ ਨੇ 25 ਅਕਤੂਬਰ ਨੂੰ ਹੋਣ ਵਾਲੀ ਵੋਟਿੰਗ ਦੇ ਵਿੱਚ ਆਮੋ ਸਾਹਮਣੇ ਹੋਣਗੇ। ਬ੍ਰਾਜ਼ੀਲ ਦੇ ਚੋਣ ਨਿਯਮਾਂ ਦੇ ਮੁਤਾਬਕ ਪਹਿਲੇ ਰਾਊਂਡ ਦੇ ਵਿੱਚ ਕਿਸੇ ਵੀ ਉਮੀਦਵਾਰ ਨੂੰ ਵੈਲਿਡ ਵੋਟਾਂ ਦੇ 50% ਤੋਂ ਜ਼ਿਆਦਾ ਵੋਟਿੰਗ ਨਹੀਂ ਮਿਲਦੀ ਤਾਂ ਸਿਖਰਲੇ ਦੋ ਉਮੀਦਵਾਰਾਂ ਦੇ ਦਰਮਿਆਨ ਹੀ ਮੁਕਾਬਲਾ ਬਚ ਕੇ ਰਹਿ ਜਾਂਦਾ ਹੈ, ਯਾਨੀ ਕਿ ਬਾਕੀ ਦੇ ਸਾਰੇ ਉਮੀਦਵਾਰ ਹੁਣ ਮੁਕਾਬਲੇ 'ਚੋਂ ਬਾਹਰ ਕਰ ਦਿੱਤੇ ਜਾਣਗੇ। ਇਹਨੂੰ ਹੀ ਰਾਊਂਡ 2 ਦਾ ਨਾਮ ਦਿੱਤਾ ਜਾਂਦਾ ਹੈ। ਕਰੀਬ 98.8% ਵੋਟਾਂ ਦੀ ਗਿਣਤੀ ਫਲਾਵੀਓ ਬੋਲਸੋਨਾਰੋ ਨੂੰ ਲਗਭਗ 47.2% ਤੱਕ ਹੀ ਲਿਜਾ ਸਕੀ, ਜਦਕਿ ਲੂਲਾ ਡੀ ਸਿਲਵਾ ਨੂੰ ਕਰੀਬ 44.9% ਯਾਨੀ ਲਗਭਗ 45% ਵੋਟ ਮਿਲੇ। ਫਲਾਵੀਓ ਬੋਲਸੋਨਾਰੋ ਸਾਬਕਾ ਰਾਸ਼ਟਰਪਤੀ ਜ਼ਾਇਰ ਬੋਲਸੋਨਾਰੋ ਦੇ ਬੇਟੇ ਨੇ। ਵੈਸੇ ਦੱਸ ਦਈਏ ਕਿ ਜ਼ਾਇਰ ਬੋਲਸੋਨਾਰੋ ਨੂੰ ਪਿਛਲੀਆਂ ਰਾਸ਼ਟਰਪਤੀ ਚੋਣਾਂ 'ਚ ਹਾਰ ਤੋਂ ਬਾਅਦ ਤਖ਼ਤਾ ਪਲਟ ਦੀ ਕੋਸ਼ਿਸ਼ ਦੇ ਨਾਲ ਜੁੜੇ ਮਾਮਲਿਆਂ 'ਚ 27 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ, ਇਸ ਕਰਕੇ ਉਹ ਖੁਦ ਚੋਣਾਂ ਦੇ ਵਿੱਚ ਭਾਗ ਨਹੀਂ ਲੈ ਸਕਦੇ। ਪਹਿਲੇ ਰਾਊਂਡ ਦੇ ਵਿੱਚ ਚੋਣਾਂ ਦੇ ਅੰਦਰ ਮੁਕਾਬਲੇ ਤੋਂ ਬਾਅਦ ਦੋਹਾਂ ਦੇ ਮੁਕਾਬਲੇ ਨੂੰ ਕਾਫ਼ੀ ਕਰੀਬੀ ਮੰਨਿਆ ਜਾ ਰਿਹਾ। ਵੈਸੇ ਵੀ ਤੁਸੀਂ ਫਰਕ ਦੇਖ ਸਕਦੇ ਹੋ, ਇੱਕ ਉਮੀਦਵਾਰ ਨੂੰ 47% ਅਤੇ ਦੂਜੇ ਨੂੰ 45% ਵੋਟਾਂ ਹਾਸਲ ਹੋਈਆਂ। ਚੋਣਾਂ ਦੇ ਵਿੱਚ ਠੀਕ ਪਹਿਲਾਂ ਆਏ ਕੁਝ ਸਰਵੇਖਣਾਂ 'ਚ ਹਾਲਾਂਕਿ ਲੂਲਾ ਡੀ ਸਿਲਵਾ ਨੂੰ ਬੜਤ ਦਿਖਾਈ ਜਾ ਰਹੀ ਸੀ, ਯਾਨੀ ਮੌਜੂਦਾ ਰਾਸ਼ਟਰਪਤੀ ਹੀ ਜਿੱਤ ਰਹੇ ਸੀ, ਪਰ ਵੋਟਿੰਗ ਤੋਂ ਬਾਅਦ ਫਲਾਵੀਓ ਬੋਲਸੋਨਾਰੋ ਪਹਿਲੇ ਸਥਾਨ ਦੇ ਉੱਤੇ ਹੈਰਾਨਜਨਕ ਤਰੀਕੇ ਦੇ ਨਾਲ ਕਿਵੇਂ ਆ ਗਏ।
ਪਹਿਲੇ ਰਾਊਂਡ ਦੇ ਵਿੱਚ ਕਈ ਹੋਰਨਾਂ ਉਮੀਦਵਾਰਾਂ ਦੇ ਵੀ ਮੈਦਾਨ ਦੇ ਵਿੱਚ ਹੁੰਦੇ ਚੱਲਦਿਆਂ ਇਸ ਮੁਕਾਬਲੇ ਦੇ ਉੱਤੇ ਅਸਰ ਪਏ ਸੀ ਜਿਸ ਦੇ ਵਿੱਚ ਦੱਖਣਪੰਥੀ ਦਲਾਂ ਦੇ ਨਾਲ ਹੀ ਜੁੜੇ ਹੋਏ ਦੂਜੇ ਉਮੀਦਵਾਰ ਵੀ ਸੀ ਹੁਣ ਦੂਜੇ ਰਾਊਂਡ ਦੇ ਵਿੱਚ ਇਹਨਾਂ ਉਮੀਦਵਾਰਾਂ ਨੂੰ ਜਿਹੜੀ ਵੋਟਾਂ ਨਹੀਂ ਮਿਲਣਗੀਆਂ ਜ਼ਾਹਰ ਜਿਹੀ ਗੱਲ ਹੈ ਕਿ ਸਾਰੀਆਂ ਰਾਈਟ ਵਿੰਗਰ ਵੋਟਾਂ ਇੱਕ ਖੇਮੇ ਦੇ ਵਿੱਚ ਜਾਣ ਦੇ ਚੱਲਦਿਆਂ ਲੂਲਾ ਐਂਟੋਨੀਓ ਡੀ ਸਿਲਵਾ ਨੂੰ ਇੱਕ ਤਗੜਾ ਮੁਕਾਬਲਾ ਮਿਲ ਸਕਦਾ ਹੈ ਵੋਟਿੰਗ ਤੋਂ ਬਾਅਦ ਲੂਲਾ ਨੇ ਕਿਹਾ ਕਿ ਚੋਣਾਂ ਦੇ ਕਰਕੇ ਦੇਸ਼ ਦੇ ਵਿੱਚ ਲੋਕਤੰਤਰ ਦਾ ਜਿਹੜਾ ਇੱਕ ਰਾਜ ਬਰਕਰਾਰ ਹੈ ਇਹਨਾਂ ਚੋਣਾਂ ਦੇ ਵਿੱਚ ਕੋਈ ਵੀ ਇੱਕ ਤਰਫਾ ਮੁਕਾਬਲਾ ਨਹੀਂ ਹੋਇਆ 45 ਸਾਲਾਂ ਫਲਾਵੀਓ ਬੋਲਸੋਨਾਰੋ ਨੇ ਕਿਹਾ ਕਿ ਉਹਨਾਂ ਦਾ ਟੀਚਾ ਤਾਂ ਬ੍ਰਾਜ਼ੀਲ ਦੀ ਜਨਤਾ ਨੂੰ ਮੌਜੂਦਾ ਸ਼ਾਸਨ ਤੋਂ ਮੁਕਤ ਕਰਵਾਉਣਾ ਹੈ ਦੋਵਾਂ ਉਮੀਦਵਾਰਾਂ ਦੇ ਕੋਲ ਦੂਸਰੇ ਰਾਊਂਡ ਦੇ ਵਿੱਚ ਪਹਿਲਾਂ ਨਾਲੋਂ ਵੀ 3 ਹਫ਼ਤੇ ਦਾ ਘੱਟਦਾ ਸਮਾਂ ਬਚਿਆ 25 ਅਕਤੂਬਰ ਨੂੰ ਹੋਣ ਵਾਲੀਆਂ ਵੋਟਾਂ ਦੇ ਵਿੱਚ ਬ੍ਰਾਜ਼ੀਲ ਦੇ ਵੋਟਰ ਅਗਲੇ ਦੇਸ਼ ਦੇ ਰਾਸ਼ਟਰਪਤੀ ਦਾ ਜਿਹੜਾ ਫੈਸਲਾ ਕਰ ਹੀ ਲੈਣਗੇ ਇਸ ਤੋਂ ਬਾਅਦ ਕੋਈ ਤੀਜਾ ਰਾਊਂਡ ਨਹੀਂ ਹੋਏਗਾ ਯਾਨੀ ਕਿ ਜਿਹੜੇ ਦੇ ਕੋਲ ਵੀ ਵਧੇਰੇ ਵੋਟਾਂ ਹੋਣਗੀਆਂ ਉਹ ਬ੍ਰਾਜ਼ੀਲ ਦਾ ਨਵਾਂ ਰਾਸ਼ਟਰਪਤੀ ਹੋਏਗਾ ਉੱਥੇ ਹੀ ਕੁਝ ਹੋਰਨਾ ਕੌਮਾਂਤਰੀ ਖ਼ਬਰਾਂ ਦੀ ਸਾਂਝ ਪਾਈਏ ਅਤੇ ਅਮਰੀਕਾ ਤੋਂ ਅਗਲੀ ਖ਼ਬਰ ਜਿੱਥੇ ਅਮਰੀਕਾ ਦੇ ਮੈਸਾਚੁਸੈਟਸ ਦੇ ਵਿੱਚ ਇੱਕ ਤਟੀ ਇਲਾਕੇ ਦੇ ਕੋਲ ਮੈਡੀਕਲ ਟਰਾਂਸਪੋਰਟ ਮਹਿਕਮੇ ਦਾ ਜਹਾਜ਼ ਸ਼ਨੀਵਾਰ ਦੇ ਦਿਨ ਗਾਇਬ ਹੋ ਗਿਆ ਸੀ ਬਰਮੂਡਾ ਤੋਂ ਬੋਸਟਨ ਜਾ ਰਹੇ ਇਸ ਜਹਾਜ਼ ਦੇ ਵਿੱਚ ਸਵਾਰ 6 ਲੋਕਾਂ ਦੇ ਹੁਣ ਜ਼ਿੰਦਾ ਹੋਣ ਦੀ ਵੀ ਕੋਈ ਸ਼ੰਕਾ ਨਹੀਂ ਬਚਦੀ ਹੈ ਜਹਾਜ਼ ਦਾ ਸੰਚਾਲਨ ਕਰਨ ਵਾਲੀ ਕੰਪਨੀ ਲੈਟੀਟਿਊਡ ਏਅਰ ਐਂਬੂਲੈਂਸ ਨੇ ਐਤਵਾਰ ਦੇ ਦਿਨ ਇਸ ਖ਼ਬਰ ਦੀ ਪੁਸ਼ਟੀ ਕੀਤੀ ਕੰਪਨੀ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਅਸੀਂ ਇਸ ਦੁਖਦਾਈ ਖ਼ਬਰ ਦਾ ਸਾਹਮਣਾ ਕਰ ਰਹੇ ਹਾਂ ਕਿ ਲੈਟੀਟਿਊਡ ਟੀਮ ਦੇ ਸਾਡੇ 4 ਮੈਂਬਰ ਸਾਡੇ ਮਰੀਜ਼ ਅਤੇ ਮਰੀਜ਼ ਦੇ ਨਾਲ ਜਾ ਰਿਹਾ ਪਰਿਵਾਰ ਦਾ ਇੱਕ ਮੈਂਬਰ ਜੋ ਕਿ ਹਾਰਟਬੀਟ 104 ਨਾਮ ਦੇ ਹੈਲੀਕਾਪਟਰ ਦੇ ਵਿੱਚ ਸਵਾਰ ਸੀ ਉਹਨਾਂ ਦੇ ਮਾਰੇ ਜਾਣ ਦੀ ਸ਼ੰਕਾ ਹੈ ਅਮਰੀਕੀ ਤੱਟ ਰੱਖਿਅਕ ਬਲਾਂ ਦੀ ਤਰਫ ਤੋਂ ਐਤਵਾਰ ਦੀ ਸ਼ਾਮ ਮੈਸਾਚੁਸੈਟਸ ਦੇ ਨੈਨਕਟੇਟ ਟਾਪੂ ਦੇ ਕੋਲ ਜਹਾਜ਼ ਦੇ ਵਿੱਚ ਸਵਾਰ ਲੋਕਾਂ ਦੇ ਬਚਾਅ ਮੁਹਿੰਮ ਨੂੰ ਜਾਂ ਤਲਾਸ਼ੀ ਮੁਹਿੰਮ ਨੂੰ ਖਤਮ ਵੀ ਕਰ ਦਿੱਤਾ ਗਿਆ ਯਾਨੀ ਹੁਣ ਉਹਨਾਂ ਦੇ ਕਿਸੇ ਵੀ ਤਰੀਕੇ ਦੇ ਨਾਲ ਜ਼ਿੰਦਾ ਬਚੇ ਹੋਣ ਦੀ ਕੋਈ ਸ਼ੰਕਾ ਨਹੀਂ ਹੈ ਇਸ ਤੋਂ ਪਹਿਲਾਂ ਸ਼ਨੀਵਾਰ ਦੀ ਸ਼ਾਮ ਅਧਿਕਾਰੀਆਂ ਨੂੰ ਸਮੁੰਦਰ ਦੇ ਵਿੱਚ ਜਹਾਜ਼ ਦਾ ਮਲਬਾ ਹਾਸਲ ਹੋਇਆ ਸੀ ਹਾਲਾਂਕਿ ਮਲਬੇ ਦੇ ਵਿੱਚ ਕਿਸੇ ਦੀ ਵੀ ਲਾਸ਼ ਬਰਾਮਦ ਨਹੀਂ ਹੋ ਸਕੀ ਫਲਾਈਟ ਟਰੈਕਿੰਗ ਸਰਵਿਸ ਫਲਾਈਓਵਰ ਦੇ ਅੰਕੜਿਆਂ ਦੇ ਮੁਤਾਬਕ ਜਹਾਜ਼ ਨੇ ਸ਼ੁੱਕਰਵਾਰ ਰਾਤ ਬਰਮੂਡਾ ਦੇ ਐਲਐਫ ਵੈਡ ਇੰਟਰਨੈਸ਼ਨਲ ਏਅਰਪੋਰਟ ਤੋਂ ਸਥਾਨਕ ਸਮੇਂ ਦੇ ਮੁਤਾਬਕ 12:45 ਵਜੇ ਉਡਾਨ ਭਰੀ ਸੀ ਜਹਾਜ਼ ਦੇ ਸ਼ਨੀਵਾਰ ਕਰੀਬ 1:30 ਵਜੇ ਬੋਸਟਨ ਦੇ ਲੋਗਾਨ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ ਪਹੁੰਚਣ ਦਾ ਪ੍ਰੋਗਰਾਮ ਵੀ ਸੀ ਹਾਲਾਂਕਿ ਸ਼ਨੀਵਾਰ ਤੜਕੇ 1:00 ਦੇ ਕਰੀਬ ਅਮਰੀਕੀ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਦਾ ਜਹਾਜ਼ ਦੇ ਨਾਲ ਸੰਪਰਕ ਟੁੱਟ ਗਿਆ ਅਤੇ ਉਸ ਤੋਂ ਬਾਅਦ ਹੀ ਇਸ ਦੀ ਭਾਲ ਲਗਾਤਾਰ ਜਾਰੀ ਹੈ ਉੱਥੇ ਹੀ ਬਰਤਾਨੀਆ ਨੇ ਆਰਏਐਫ ਫੇਅਰਫੀਲਡ ਏਅਰਬੇਸ ਤੋਂ ਅਮਰੀਕਾ ਦੇ ਆਪਣੇ ਸਾਰੇ ਬੌਂਬਰ ਜਹਾਜ਼ ਹਟਾ ਦਿੱਤੇ ਨੇ ਇਹ ਉਹੀ ਬ੍ਰਿਟਿਸ਼ ਫੌਜੀ ਅੱਡਾ ਜਿੱਥੇ 27 ਸਪਤੰਬਰ ਨੂੰ ਹੋਈ ਇੱਕ ਘਟਨਾ ਦੀ ਜਾਂਚ ਕਾਊਂਟਰ ਟੈਰਰ ਪੁਲਿਸ ਕਰ ਰਹੀ ਹੈ ਅਮਰੀਕੀ ਮਹਿਕਮੇ ਦੇ ਇੱਕ ਅਧਿਕਾਰੀ ਦੇ ਮੁਤਾਬਕ ਐਤਵਾਰ ਦੇ ਦਿਨ ਇਸ ਖ਼ਬਰ ਦੀ ਪੁਸ਼ਟੀ ਕਰਦਿਆਂ ਕਿਹਾ ਗਿਆ ਕਿ ਏਅਰਬੇਸ ਦੇ ਉੱਤੇ ਤੈਨਾਤ ਸਾਰੇ ਅਮਰੀਕੀ ਜਿਹੜੇ ਫਾਈਟਰ ਜੈਟਸ ਨੇ ਉਹਨਾਂ ਨੂੰ ਵਾਪਸ ਘਰੇਲੂ ਟਿਕਾਣਿਆਂ ਦੇ ਵੱਲ ਭੇਜ ਦਿੱਤਾ ਗਿਆ ਹਾਲਾਂਕਿ ਅਮਰੀਕਾ ਨੇ ਜਹਾਜ਼ਾਂ ਨੂੰ ਹਟਾਉਣ ਦੇ ਲਈ ਪਿੱਛੇ ਕੋਈ ਵੀ ਅਧਿਕਾਰਕ ਕਾਰਨ ਨਹੀਂ ਦੱਸਿਆ ਅਮਰੀਕਾ ਦਾ ਇਹ ਫੈਸਲਾ 27 ਸਪਤੰਬਰ ਦੀ ਉਸ ਘਟਨਾ ਤੋਂ ਬਾਅਦ ਆਇਆ ਜਦੋਂ ਗਲੌਸਸ਼ਾਇਰ ਸਥਿਤ ਆਰਏਐਫ ਫੇਅਰਫੀਲਡ ਬੇਸ ਦੇ ਉੱਤੇ 3 ਸ਼ੱਕੀ ਵਾਹਨਾਂ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੂੰ ਅਲਰਟ ਕੀਤਾ ਗਿਆ ਸੀ ਘਟਨਾ ਦੇ ਸਿਲਸਿਲੇ ਦੀ ਸ਼ੁਰੂਆਤ ਦੇ ਵਿੱਚ ਹੀ 5 ਲੋਕਾਂ ਨੂੰ ਅੱਤਵਾਦ ਦੇ ਨਾਲ ਜੁੜੇ ਦੋਸ਼ਾਂ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ ਹਾਲਾਂਕਿ ਬਾਅਦ ਦੇ ਵਿੱਚ ਉਹਨਾਂ ਨੂੰ ਜ਼ਮਾਨਤ 'ਤੇ ਰਿਹਾਅ ਵੀ ਕਰ ਦਿੱਤਾ ਗਿਆ ਇਸ ਤੋਂ ਬਾਅਦ ਬ੍ਰਿਟਿਸ਼ ਇਰਾਨੀ ਨਾਗਰਿਕ ਸਣੇ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਨੂੰ ਬਾਅਦ ਦੇ ਵਿੱਚ ਜ਼ਮਾਨਤ ਦੇ ਉੱਤੇ ਛੱਡਿਆ ਗਿਆ ਵਾਈਟ ਹਾਊਸ ਦੇ ਸੂਤਰਾਂ ਦੇ ਮੁਤਾਬਕ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਵਾਸ਼ਿੰਗਟਨ ਦਾ ਆਪਣੇ ਬੌਂਬਰ ਜਹਾਜ਼ ਨੂੰ ਹਟਾਉਣ ਦਾ ਫੈਸਲਾ ਫੇਅਰਫੀਲਡ ਏਅਰਬੇਸ ਦੀ ਘਟਨਾ ਦੇ ਜਵਾਬ ਦੇ ਵਿੱਚ ਹੀ ਲਿਆ ਗਿਆ ਰਿਪੋਰਟ ਦੇ ਮੁਤਾਬਕ ਇਹ ਫੈਸਲਾ ਸਿਆਸੀ ਪੱਧਰ ਦੇ ਉੱਤੇ ਨਹੀਂ ਬਲਕਿ ਫੌਜ ਦੇ ਟਰਾਂਸਪੋਰਟ ਮਹਿਕਮੇ ਦੇ ਨਾਲ ਜੁੜੇ ਹੋਏ ਫੈਸਲੇ ਦੇ ਤਹਿਤ ਆਉਂਦਾ ਅਮਰੀਕੀ ਫੌਜ ਨੇ ਇਸ ਫੈਸਲੇ ਦੀ ਜਾਣਕਾਰੀ ਆਪਣੇ ਬ੍ਰਿਟਿਸ਼ ਹਮਰੁਤਬਾਵਾਂ ਨੂੰ ਦੇ ਦਿੱਤੀ ਸੀ ਹਾਲਾਂਕਿ ਬਰਤਾਨੀਆ ਦੇ ਰੱਖਿਆ ਮੰਤਰੀ ਨੇ ਇਸ ਮਾਮਲੇ ਦੇ ਉੱਤੇ ਕੋਈ ਵੀ ਟਿੱਪਣੀ ਨਹੀਂ ਕੀਤੀ ਹੈ ਉੱਥੇ ਭਾਰਤ ਦੇ ਨਾਲ ਜੁੜੀਆਂ ਖ਼ਬਰਾਂ ਦੀ ਸਾਂਝ ਪਾਈਏ ਅਤੇ ਭਾਰਤ ਦੇ ਵਿੱਚ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਹੈ ਕਿ ਭਾਰਤ ਅਤੇ ਰੂਸ ਦੇ ਸੰਬੰਧਾਂ ਨੂੰ ਲੈ ਕੇ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਦੀ ਨੀਂਹ ਤਾਂ 1950 ਦੇ ਦਹਾਕੇ ਤੋਂ ਹੀ ਮਜ਼ਬੂਤ ਰਹੀ ਹੈ 62ਵੀਂ ਮਿਊਨਿਕ ਸਿਕਿਉਰਿਟੀ ਕਾਨਫਰੰਸ ਦੇ ਵਿੱਚ ਜੈਸ਼ੰਕਰ ਨੇ ਕਿਹਾ ਕਿ ਬਦਲਦੇ ਸਮੇਂ ਦੇ ਵਿੱਚ ਭਾਰਤ ਰੂਸ ਦੇ ਸੰਬੰਧ ਮੱਧਮ ਨਹੀਂ ਪਏ ਨੇ ਬਲਕਿ ਹੋਰ ਗਹਿਰੇ ਹੋਏ ਨੇ ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਅਤੇ ਰੂਸ ਇਤਿਹਾਸਕ ਰੂਪ ਦੇ ਨਾਲ
एक दूसरे के चंगे दोस्त रहे ने। खास तौर के उत्ते 1950 उस दहाके दे विच उस इतिहास नूं नहीं भुलाया जा सकता जदों साडे लई सोवियत संघ एक ऐसा देश सी जो कई तरह के खतरियां दे विच साडे नाल खड़ा सी। जदों भी साडी खेतरी अखंडता दे उत्ते सुरक्षा दे उत्ते सवाल पैदा होया उन्होंने पाकिस्तान का नाम लए बगैर कहा कि अजिहे समें च जदों दुनिया के ज़्यादातर देश साडे गुआंढ दे विच एक फौजी शासन की हमायत करना पसंद कर रहे सी रूस इकला ऐसा देश सी जो साडे बराबर खड़ा रहा सी इस करके साडे रिश्ते चंगे हुए ने। उन्होंने रूस यूक्रेन जंग नूं मंदभागा करार दिंदे कहा कि इस संघर्ष के उत्ते साडा रुख बिल्कुल स्पष्ट रहा असी इसका अंत देखना चाहते हैं और इस दे लई गलबात ते कूटनीति की जरूरत पेगी इस मामले दे विच गलबात होनी चाहिए है। भारत दे नाल जुड़िया खबरां दी सांझ नूं अगे तोरीए ते अगलियां खबरां भारत दे विच हो रहे प्रदर्शनां दे नाल जुड़ियां होईयां पर पहलां इस वोटर लिस्ट दे विच जिहड़ी विशेष सुधाई प्रक्रिया SIR प्रक्रिया जिहनूं कह रहे हैं स्पैशल इंटेंसिव रिवीजन इस नूं लैके चल रहे विवाद दे दरमियान हुण सुप्रीम कोर्ट दे एक होर जज जस्टिस उजल भुईया दी तरफ तों वी एक टिप्पणी सामने आई है जिन्हें कहा कि संविधान की धारा 326 के तहत मिलने वाले वोटिंग के अधिकार तो किसी के नाल भी छेड़छाड़ नहीं होनी चाहिए। जस्टिस भुईया एतवार के दिन हैदराबाद की नालासर यूनिवर्सिटी ऑफ लॉ के हो रहे जस्टिस बोधराज सानी मैमोरियल मूट के कोर्ट प्रतियोगी मुकाबले दे विच उस दे समाप्ति दे मौके समारोह दे विच बोल रहे सी। इस दरमियान उन्होंने कहा कि अजिही कोई भी प्रक्रिया जो वड्डी गिणती च भारतीय नागरिकां दे वोटिंग दे अधिकार नूं उन्हां तों खोह लवे और बगैर वोट देण दे अधिकार वाले नागरिक बना के रख देवे संविधान दा इह उल्लंघन होएगा। उन्होंने कहा कि इस नूं सही ठहराण दे लई दूसरे मामलों का हवाला देना भी सही नहीं ठहराया जा सकता। जस्टिस भुईया ने कहा कि जदों किसी भारतीय नागरिक नूं उसके वोटिंग दे हक तो ही लांबे कर दिता जाए यह शरीर तो आत्मा कढ़न के बराबर होएगा। टिप्पणियां जिहे समय आई है जदों देश भर के अलग अलग सूबों के अंदर SIR प्रक्रिया के तहत सुप्रीम कोर्ट के पटीशन दायर करके रखी गई ने। विरोधी धिर का दोष है कि SIR सही ढंग के नाल भारत भर के अंजाम नहीं दी गई इस दे जरिए करोड़ों लोगों के नाम वोटिंग लिस्ट के हटाए गए हैं। पिछले हफ्ते अंग्रेजी अखबार इंडियन एक्सप्रैस की एक इनवैसटीगेटिव रिपोर्ट च भी कहा गया सी कि SIR नूं लैके मुख चोण कमिश्नर ज्ञानेश कुमार ते दूसरे दो चोण कमिश्नरां दे दरमियान मतभेद बने हुए ने। उथे ज्ञानेश कुमार दे अस्तीफे नूं लैके लगातार 3 दिन तो प्रदर्शन हो रहे ने। 2 अक्तूबर यानी गांधी जयंती दे मौके दे उत्ते शुरू होया प्रदर्शन शनिवार ते एतवार दे दिन भी देखण नूं मिलिया पर दिल्ली दे विच इस वार पुलिस वधेरे मुस्तैद दिखी किसी भी प्रदर्शनकारी नूं जंतर मंतर तक पहुंचण ही नहीं दिता गया। एतवार दे दिन दिल्ली दे विच आम लोकां समाजिक कारकुनां ते विद्यार्थी संगठनां ने इंडिया गेट तों जंतर मंतर तक सिटीजनज मार्च कढ़ना सी। इस प्रदर्शन दे विच शामिल होने दे लई काफ़ी लोग पहुंचे। इस मार्च दे दरमियान आईसा नाम दी जिहड़ी खब्बे पक्खी विद्यार्थी संस्था है उस दी नेता नेहा बोरा सने कई नेतावां नूं हिरासत च भी लिया गया। नेहा बोरा ने दोष मढ़िया कि पुलिस उन्हां नूं जिस गड्डी च लै गई सी उस दे विच एक भी पुलिस महिला कर्मचारी मौजूद नहीं सी। कई होर नेतावां ने भी सिटीजनज मार्च दे दरमियान दिल्ली पुलिस दी बदसलूकी दे उत्ते सवाल चुके सी। इस प्रदर्शन दे विच आम आदमी पार्टी दे कारकुन भी वड्डी गिणती च इंडिया गेट इलाके दे विच पहुंचे। आम आदमी पार्टी दिल्ली दे प्रमुख सौरभ भारद्वाज ने भी प्रदर्शन दे दरमियान पुलिस हिरासत दे विच जाण दा दावा सोशल मीडिया दे उत्ते किया। सौरभ भारद्वाज ने एक्स दे उत्ते एक पोस्ट दे विच ये भी लिखा कि ये हवा दे विच मेरे जूते ने अज इंडिया गेट दे उत्ते दिल्ली पुलिस ने मैनू उल्टा लटका दिता। उन्होंने लिखा कि अज दिल्ली पुलिस ने मैनू उल्टा लटका दिता ताकि कैमरिया दे विच मेरा चेहरा कैद ना हो सके। वीडियो दे विच पुलिस वाले उन्होंने चक के ले जाने की कोशिश करते हुए दिखाई दे रहे हैं। उत्थे समाजिक कारकुन योगेंद्र यादव ने कहा कि सिटीजन मार्च के दौरान अज भी निर्धारित थां दे वल यानी जंतर मंतर दे वल विद्यार्थी जाणगे। पुलिस ने जबरन हिरासत दे विच कई लोगों नूं लिया और इस प्रदर्शन जिहड़ा है ਇਹ ਅੱਜ ਦੇ ਦਿਨ ਵੀ ਉਸੇ ਤਰੀਕੇ ਦੇ ਨਾਲ ਭਖਵਾਂ ਰਹਿ ਸਕਦਾ। ਉੱਥੇ ਵਿਧਾਨ ਸਭਾ ਚੋਣਾਂ ਦੇ ਵਿੱਚ ਜਿੱਤ ਤਾਂ ਨਹੀਂ ਕਹਿ ਸਕਦੇ, ਖੈਰ ਹਾਰ ਤੋਂ ਬਾਅਦ ਪਹਿਲੀ ਵਾਰ ਸਾਬਕਾ ਵੈਸਟ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਤ੍ਰਿਣਮੂਲ ਕਾਂਗਰਸ ਦੇ ਉੱਤਰ ਦਿਨਾਜਪੁਰ ਜ਼ਿਲ੍ਹੇ ਦੇ ਵਿੱਚ ਖੁੱਲ੍ਹ ਕੇ ਆਪਣੀ ਗੱਲ ਰੱਖੀ ਅਤੇ ਦੱਸ ਦਈਏ ਕਿ ਇਸ ਦਰਮਿਆਨ ਜਿਹੜੇ
ਪਾਰਟੀ ਦੇ ਵਿਧਾਇਕ TMC ਯਾਨੀ ਤ੍ਰਿਣਮੂਲ ਕਾਂਗਰਸ ਛੱਡ ਕੇ ਦੂਸਰੀ ਪਾਰਟੀਆਂ 'ਚ ਚਲੇ ਗਏ ਸੀ। ਉਹਨਾਂ ਨੂੰ ਮਮਤਾ ਬੈਨਰਜੀ ਨੇ ਇੱਕ ਅਲਟੀਮੇਟਮ ਦਿੱਤਾ, ਕਿਹਾ ਹੈ ਕਿ ਉਹ ਕੁਝ ਦਿਨਾਂ ਦੇ ਅੰਦਰ ਅੰਦਰ TMC ਦੇ ਵਿੱਚ ਵਾਪਸ ਆ ਜਾਣ, ਨਹੀਂ ਤਾਂ ਫਿਰ ਉਹਨਾਂ ਨੂੰ ਹਮੇਸ਼ਾ ਤੋਂ ਹੀ TMC ਤੋਂ ਬਾਹਰ ਕਰ ਦਿੱਤਾ ਜਾਏਗਾ। ਮਮਤਾ ਬੈਨਰਜੀ ਨੇ ਕਿਹਾ ਕਿ ਸਾਨੂੰ ਜਿਨ੍ਹਾਂ ਨੇ ਜਿਤਾਇਆ ਉਹ ਲੋਕ ਵੱਡੀ ਗਿਣਤੀ ਦੇ ਵਿੱਚ TMC ਦੇ ਵਿਧਾਇਕਾਂ ਨੂੰ ਹੀ ਆਪਣੇ ਹਲਕੇ ਦੇ ਵਿੱਚ ਦੇਖਣਾ ਚਾਹੁੰਦੇ ਨੇ। ਉੱਥੇ ਭਾਰਤ ਦੇ ਨਾਲ ਜੁੜੀ ਆਖਰੀ ਖਬਰ ਦੀ ਸਾਂਝ ਪਾਈਏ ਤੇ ਭਾਰਤ ਦੇ ਵਿੱਚ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਦੇ ਵਿੱਚ ਦਿੱਲੀ ਤੇ ਦਿੱਲੀ ਦੇ ਨਾਲ ਲੱਗਦੇ ਨੋਇਡਾ ਨੂੰ ਅੱਜ ਦੇ ਦਿਨ ਵੀ ਸੋਮਵਾਰ ਦੇ ਦਿਨ ਵੀ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੇ ਵਿੱਚ ਗਿਣਿਆ ਗਿਆ। ਨੋਇਡਾ ਦੇ ਵਿੱਚ ਹਵਾ ਦੇ ਅੰਦਰ ਜਿਹੜਾ ਪ੍ਰਦੂਸ਼ਣ ਹੈ ਉਸ ਦਾ ਪੱਧਰ ਐਤਵਾਰ ਦੇ ਦਿਨ ਕਈ ਸੈਕਟਰਸ ਦੇ ਵਿੱਚ 300 ਤੋਂ ਵੀ ਜ਼ਿਆਦਾ ਪਾਰ ਚਲਾ ਗਿਆ। ਉੱਥੇ ਹੀ ਉੱਤਰ ਪ੍ਰਦੇਸ਼ ਪ੍ਰਸ਼ਾਸਨ ਅਲਰਟ ਮੋਡ ਦੇ ਵਿੱਚ ਆ ਗਿਆ। ਐਤਵਾਰ ਦੇ ਦਿਨ ਨੋਇਡਾ ਦੇ ਵਿੱਚ ਔਸਤ AQI ਯਾਨੀ ਏਅਰ ਕੁਆਲਿਟੀ ਇੰਡੈਕਸ 281 ਦਰਜ ਕੀਤਾ ਗਿਆ ਸੀ। ਸਰਕਾਰੀ ਡੇਟਾ ਦੇ ਮੁਤਾਬਕ ਨੋਇਡਾ ਦਾ AQI 274 ਦੇ ਆਸ ਪਾਸ ਦਰਜ ਕੀਤਾ ਗਿਆ ਸੀ, ਜੋ ਕਿ ਪੂਰੇ ਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਹੈ। ਹਾਲਾਂਕਿ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਇਹ ਹੈ ਕਿ ਹਾਲੇ ਜਦੋਂ ਸਰਦੀਆਂ ਪੂਰੀ ਤਰ੍ਹਾਂ ਦੇ ਨਾਲ ਸ਼ੁਰੂ ਵੀ ਨਹੀਂ ਹੋਈਆਂ ਨੇ, ਭਾਰਤ ਦੇ ਵਿੱਚ ਮੌਸਮ ਦੇ ਅੰਦਰ ਇਹ ਖਰਾਬੀ ਜਿਹੜੀ ਇਹ ਚਿੰਤਾ ਦਾ ਵਿਸ਼ਾ ਬਣ ਜਾਂਦੀ ਹੈ। ਸਰਦੀਆਂ ਦੇ ਵਿੱਚ ਹਵਾ ਉਨੀ ਤੇਜ਼ੀ ਦੇ ਨਾਲ ਨਹੀਂ ਵਗਦੀ, ਪ੍ਰਦੂਸ਼ਣ ਇੱਕ ਥਾਂ ਦੇ ਉੱਤੇ ਜਮ੍ਹਾਂ ਹੋ ਜਾਂਦਾ ਅਤੇ ਸਰਦੀਆਂ ਦੇ ਵਿੱਚ ਜਿਹੜਾ ਧੁੰਦ ਹੈ ਉਸ ਦਾ ਕਹਿਰ ਵੀ ਬਣਿਆ ਰਹਿੰਦਾ। ਇਸ ਕਰਕੇ ਇਸ ਨੂੰ ਸਮੋਗ ਲੈਵਲ ਕਿਹਾ ਜਾਂਦਾ। ਭਾਰਤ 'ਚ ਜਿਹੜਾ AQI ਆ ਉਹ ਅਕਸਰ ਅਕਤੂਬਰ ਦੇ ਮਹੀਨਿਆਂ ਦੇ ਦਰਮਿਆਨ 300 ਤੋਂ ਪਾਰ ਚਲਾ ਜਾਂਦਾ। ਦੀਵਾਲੀ ਦੇ ਦਿਨਾਂ ਦੇ ਵਿੱਚ ਧੂੰਆਂ ਹੋਰ ਵੀ ਜ਼ਿਆਦਾ ਵੱਧ ਜਾਂਦਾ ਅਤੇ ਇਸ ਵਕਤ ਸੈਕਟਰ 125 ਦੇ ਵਿੱਚ PM10 ਜਿਹੜਾ ਵੱਧ ਤੋਂ ਵੱਧ 500 ਦੇ ਪੱਧਰ ਦੇ ਉੱਤੇ ਜਾ ਵੀ ਚੁੱਕਿਆ। ਸੈਕਟਰ 116 ਦੇ ਵਿੱਚ PM10 420 ਤੱਕ ਜਾ ਪੁੱਜਿਆ। ਉੱਥੇ ਆਸਟ੍ਰੇਲੀਅਨ ਖਬਰਾਂ ਦੀ ਸਾਂਝ ਪਾਈਏ ਤੇ ਆਸਟ੍ਰੇਲੀਆ ਦੇ ਵਿੱਚ ਪ੍ਰਾਪਰਟੀ ਦੇ ਅੰਦਰ ਨਿਘਾਰ ਆ ਰਿਹਾ। ਹੁਣ ਇਸ ਖਬਰ ਨੂੰ ਥੋੜ੍ਹਾ ਜਿਹਾ ਰੁਕ ਕੇ ਸੁਣੋ, ਸਮਝੋ ਜ਼ਰੂਰ ਕਿ ਆਸਟ੍ਰੇਲੀਆ ਦੇ ਵਿੱਚ ਆਖਿਰਕਾਰ ਪਿਛਲੇ ਕੁਝ ਅਰਸੇ ਦੇ ਦਰਮਿਆਨ ਹੋਇਆ ਕੀ ਹੈ। ਜਦੋਂ ਇਹ ਕਿਹਾ ਜਾਂਦਾ ਹੈ ਕਿ ਆਸਟ੍ਰੇਲੀਆ 'ਚ ਇਸ ਵਕਤ ਬਾਇਰ ਮਾਰਕੀਟ ਬਣ ਚੁੱਕੀ ਹੈ, ਯਾਨੀ ਕਿ ਜਿਹੜੇ ਇਨਵੈਸਟਮੈਂਟ ਪ੍ਰੋਪਰਟੀ ਰੱਖੀ ਬੈਠੇ ਨੇ ਉਹਨਾਂ ਦੇ ਲਈ ਇਸ ਵਕਤ ਬਾਜ਼ਾਰ ਦੇ ਵਿੱਚੋਂ ਬਾਹਰ ਨਿਕਲਣ ਤੋਂ ਇਲਾਵਾ ਹੋਰ ਕੋਈ ਵਿਕਲਪ ਬਚਿਆ ਨਹੀਂ ਰਹਿ ਜਾਂਦਾ। ਲਗਾਤਾਰ ਵੱਧ ਰਹੀਆਂ ਵਿਆਜ ਦਰਾਂ ਅਤੇ ਖਰਚੇ ਜਿਹੜੇ ਨੇ ਨਿਵੇਸ਼ਕਾਂ ਨੂੰ ਆਪੋ ਆਪਣੇ ਘਰ ਵੇਚਣ ਤੋਂ ਮਜਬੂਰ ਕਰ ਰਹੇ ਨੇ। ਆਸਟ੍ਰੇਲੀਆ ਦੇ ਵਿੱਚ ਆਕਸ਼ਨ ਰੇਟ ਜਿਹੜੀ ਆਕਸ਼ਨ ਕਲੀਅਰੈਂਸ ਰੇਟ ਪਿਛਲੇ 3 ਮਹੀਨਿਆਂ 'ਚ ਸਭ ਤੋਂ ਹੇਠਲੇ ਪੱਧਰ ਦੇ ਉੱਤੇ ਜਾ ਚੁੱਕੀ ਹੈ। ਪਿਛਲੇ ਸਾਲ ਨਾਲੋਂ 20% ਥੱਲੇ ਜਾ ਚੁੱਕੀ ਹੈ। ਪ੍ਰੀਲੀਮਿਨਰੀ ਕਲੀਅਰੈਂਸ ਰੇਟ ਦੀ ਜੇਕਰ ਗੱਲ ਕਰੀਏ ਤਾਂ ਪ੍ਰਾਇਮਰੀ ਤੌਰ ਦੇ ਉੱਤੇ ਜਿਹੜੀਆਂ ਪ੍ਰੋਪਰਟੀਜ਼ ਇਸ ਇਲਾਕੇ ਦੇ ਵਿੱਚ ਜਿਹੜੀਆਂ ਪ੍ਰੋਪਰਟੀਜ਼ ਕਿਸੇ ਵੀ ਇਲਾਕੇ ਦੇ ਵਿੱਚ ਲੱਗਦੀਆਂ ਨੇ ਉਹ 48.2% ਹੀ ਉਹਨਾਂ ਦੀ ਆਕਸ਼ਨ ਜਿਹੜੀ ਉਹ ਸਿਰੇ ਚੜ੍ਹਦੀ। ਦੱਸ ਦਈਏ ਕਿ ਦੇਸ਼ ਭਰ ਦੇ ਅਲੱਗ ਅਲੱਗ ਰਾਜਧਾਨੀ ਸ਼ਹਿਰਾਂ 'ਚ 1300 ਦੇ ਆਸ ਪਾਸ ਜਿਹੜੀਆਂ ਆਕਸ਼ਨਸ ਹੋਈਆਂ ਪਿਛਲੇ ਹਫ਼ਤੇ ਦੇ ਦਰਮਿਆਨ ਲਾਲੈਸ ਨਾਮ ਦੀ ਮਾਫ ਕਰਨਾ ਕੋਟੈਲਿਟੀ ਨਾਮ ਦੀ ਜਿਹੜਾ ਇੱਕ ਅਦਾਰਾ ਹੈ ਉਸਦੀ ਤਰਫ ਤੋਂ ਕਿਤੇ ਸਰਵੇਖਣ 'ਚ ਇਹ ਦੱਸਿਆ ਗਿਆ ਕਿ ਸਿਡਨੀ ਦੇ ਵਿੱਚ 304 ਨਿਲਾਮੀਆਂ ਜਿਹੜੀਆਂ ਹੋਈਆਂ ਨੇ ਪਿਛਲੇ ਇੱਕ ਹਫ਼ਤੇ ਦੇ ਦਰਮਿਆਨ, ਪਰ ਉਸ ਤੋਂ ਇੱਕ ਹਫ਼ਤੇ ਦੇ ਪਹਿਲਾਂ ਨਾਲੋਂ ਇਹ 61% ਘੱਟ ਨੇ। ਇਹ ਵੀ ਕਿਹਾ ਗਿਆ ਕਿ 670 ਜਿਹੜੀਆਂ ਨਿਲਾਮੀਆਂ ਮੈਲਬਨ ਦੇ ਵਿੱਚ ਹੋਈਆਂ ਨੇ ਇਹਨਾਂ ਦੇ ਵਿੱਚ 136% ਦੀ ਗਿਰਾਵਟ ਹੋਈ ਹੈ ਉਸ ਤੋਂ ਇੱਕ ਮਹੀਨੇ ਪਹਿਲਾਂ ਦੇ ਨਾਲੋਂ। ਯਾਨੀ ਕਿ ਹਰ ਮਹੀਨੇ ਲਗਾਤਾਰ ਪ੍ਰੋਪਰਟੀਜ਼ ਦੀ ਲਿਸਟਿੰਗ ਵੱਧ ਰਹੀ ਹੈ, ਆਕਸ਼ਨ ਜਿਹੜੀ ਉਹ ਨਾ ਦੇ ਬਰਾਬਰ ਹੋ ਰਹੀ ਹੈ। ਇੱਕ ਹੋਰ ਉਦਾਹਰਣ ਦੇ ਦਿੰਦੇ ਹਾਂ ਕਿ ਸਪਤੰਬਰ 2025 ਦੇ ਵਿੱਚ ਸਿਡਨੀ ਦੇ ਅੰਦਰ 5993 ਪ੍ਰੋਪਰਟੀ ਸੀ ਜਿਹੜੀਆਂ ਲਿਸਟਿੰਗ ਦੇ ਉੱਤੇ ਸੀ, ਔਰ ਸਪਤੰਬਰ 2026 'ਚ ਯਾਨੀ ਇੱਕ ਸਾਲ ਬਾਅਦ 7000 ਤੋਂ ਵਧੇਰੇ ਜਿਹੜੀਆਂ 7600 ਤੋਂ ਵਧੇਰੇ ਲਿਸਟਿੰਗ ਘਰਾਂ ਦੀਆਂ ਜਾਂ ਪ੍ਰੋਪਰਟੀਜ਼ ਦੀਆਂ ਜਿਹੜੀਆਂ ਨੇ ਉਹ ਵੱਧ ਚੁੱਕੀਆਂ, ਯਾਨੀ ਲਗਭਗ 28% ਦਾ ਇਜ਼ਾਫਾ ਹੋਇਆ। ਠੀਕ ਇਸੇ ਤਰੀਕੇ ਦੇ ਨਾਲ ਮੈਲਬਨ ਦੇ ਵਿੱਚ ਵੀ 29% ਦਾ ਇਜ਼ਾਫਾ ਹੋਇਆ, ਔਰ ਮੈਲਬਨ ਦੇ ਵਿੱਚ ਵੀ ਜਿਹੜਾ ਪ੍ਰੋਪਰਟੀਜ਼ ਨੇ ਉਹ ਲਿਸਟਿੰਗ ਦੇ ਵਿੱਚ ਲਗਾਤਾਰ ਵੱਧ ਰਹੀਆਂ ਨੇ, ਪਰ ਆਕਸ਼ਨ ਦੇ ਵਿੱਚ ਪ੍ਰੋਪਰਟੀਜ਼ ਉਨੀਆਂ ਟਿਕ ਨਹੀਂ ਪਾਉਂਦੀਆਂ। ਉੱਥੇ ਵਿਕਟੋਰੀਆ ਦੇ ਵਿੱਚ ਸਿਹਤ ਸਿਸਟਮ ਦੇ ਅੰਦਰ ਵੱਡਾ ਸੁਧਾਰ ਕਿਤੇ ਜਾਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਮਨਾਸ਼ ਹੈਲਥ ਦੇ ਉੱਤੇ ਲਗਭਗ $140 million ਖਰਚ ਕੇ ਇਸ ਨੂੰ ਇੱਕ ਵੱਡੀ ਵਿਸ਼ਾਲ ਇਮਾਰਤ
ਬਣਾਇਆ ਜਾਏਗਾ। ਹਸਪਤਾਲ ਦੇ ਵਿੱਚ ਮੁੱਖ ਸਹੂਲਤਾਂ ਦਿੱਤੀਆਂ ਜਾਣਗੀਆਂ, ਪਰ ਦੱਸ ਦਈਏ ਮੋਟੇ ਤੌਰ ਦੇ ਉੱਤੇ ਵਿਕਟੋਰੀਆ ਦੇ ਬਜਟ ਦੇ ਵਿੱਚ ਸਿਹਤ ਢਾਂਚੇ ਦੇ ਉੱਤੇ ਕੋਈ ਜ਼ਿਆਦਾ ਧਿਆਨ ਨਹੀਂ ਦਿੱਤਾ ਜਾ ਰਿਹਾ। 2022 ਦੇ ਵਿੱਚ ਉਹ ਵੱਖਰੀ ਗੱਲ ਹੈ ਕਿ ਉਸ ਵਕਤ ਦੇ ਡੈਨੀਅਲ ਐਂਡਰਿਊ ਸਰਕਾਰ ਦਾ ਇਹ ਇੱਕ ਸੈਂਟਰ ਪੀਸ ਸੀ। ਇੱਧਰ ਦੂਸਰੇ ਪਾਸੇ ਇਹ ਵੀ ਪਤਾ ਚੱਲਦਾ ਹੈ ਕਿ ਲਿਬਰਲ ਨੈਸ਼ਨਲ ਗੱਠਜੋੜ ਨੇ ਵਧੇਰੇ ਐਂਬੂਲੈਂਸ ਡਰਾਈਵਰ ਨੂੰ ਔਰ ਵਧੇਰੇ ਜਿਹੜੀ ਟਰਾਂਸਪੋਰਟੇਸ਼ਨ ਫਲੀਟ ਹੈ ਉਸਨੂੰ ਉਸਦਾ ਦਾਇਰਾ ਵੱਡਾ ਕਰਨ ਦੇ ਬਾਰੇ ਚਰਚਾਵਾਂ ਕੀਤੀਆਂ ਹੋਈਆਂ ਨੇ, ਪਰ ਇਹ ਉਹਨਾਂ ਨੂੰ ਉਦੋਂ ਹੀ ਕੰਮ ਆ ਸਕਦੀ ਹੈ ਜੇਕਰ ਤੁਹਾਨੂੰ ਇਸ ਖ਼ਬਰ ਦਾ ਇਲਮ ਹੋਵੇ ਕਿ ਮੌਜੂਦਾ ਸਮੇਂ ਦੇ ਵਿੱਚ ਹਰ ਸਾਲ ਜਿਹੜੀਆਂ ਸ਼ਿਫਟਾਂ ਘੱਟ ਰਹੀਆਂ ਨੇ ਜਿਸ ਹਿਸਾਬ ਦੇ ਨਾਲ ਐਂਬੂਲੈਂਸ ਡਰਾਈਵਰਸ ਦੇ ਉੱਤੇ ਲੋਡ ਵੱਧ ਰਿਹਾ, ਮਰੀਜ਼ ਵੱਧ ਰਹੇ ਨੇ, ਐਮਰਜੈਂਸੀ ਡਿਪਾਰਟਮੈਂਟ 'ਚ ਜਾਣਾ ਚਾਹੁੰਦੇ ਨੇ ਪਰ ਐਂਬੂਲੈਂਸ ਮੌਕੇ 'ਤੇ ਨਹੀਂ ਪਹੁੰਚ ਪਾਉਂਦੀ, ਉਸ ਦੀ ਵਜ੍ਹਾ ਇਹ ਹੈ ਕਿ ਐਂਬੂਲੈਂਸ ਚਲਾਉਣ ਦੇ ਲਈ ਜਾਂ ਪੈਰਾਮੈਡਿਕਸ ਜਿਹੜੇ ਨੇ ਉਹਨਾਂ ਦੀ ਗਿਣਤੀ ਇੰਨੀ ਜ਼ਿਆਦਾ ਨਹੀਂ ਹੈ ਔਰ ਇਹ ਐਂਬੂਲੈਂਸ ਜਿਹੜੀਆਂ ਨੇ ਇਹ ਖੜੀਆਂ ਰਹਿ ਜਾਂਦੀਆਂ ਨੇ ਜਾਂ ਫਿਰ ਕਿਸੇ ਨਾ ਕਿਸੇ ਥਾਂ 'ਤੇ ਉਲਝੀਆਂ ਹੁੰਦੀਆਂ ਨੇ। ਅਜਿਹੇ ਦੇ ਵਿੱਚ ਸਾਲ ਦੇ ਲਗਭਗ ਕਈ ਘੰਟੇ ਜਿਹੜੇ ਨੇ ਉਹ ਬਗੈਰ ਕਿਸੇ ਮਰੀਜ਼ ਨੂੰ ਚੱਕਿਆਂ ਹੀ ਬੀਤ ਜਾਂਦੇ ਨੇ। ਇਸ ਕਰਕੇ ਲਿਬਰਲ ਨੈਸ਼ਨਲ ਗੱਠਜੋੜ ਸਰਕਾਰ ਨੇ ਵਾਅਦਾ ਕੀਤਾ ਹੈ ਕਿ ਆਉਂਦਿਆਂ ਸਾਰ ਉਹ ਪੈਰਾਮੈਡਿਕਸ ਦੀ ਗਿਣਤੀ ਵਧਾਉਣਗੇ ਔਰ ਵੈਨਾਂ ਦੀ ਗਿਣਤੀ ਵੀ ਵੱਧ ਕੀਤੀ ਜਾਏਗੀ। ਉੱਥੇ NSW ਦੇ ਰਗਬੀ ਨਾਮ ਦੇ ਇਲਾਕੇ ਦੇ ਵਿੱਚ ਇੱਕ ਹਾਦਸਾ ਵਾਪਰਿਆ ਜਿੱਥੇ ਇੱਕ ਘਰ ਦੇ ਉੱਤੇ ਪੁਲਿਸ ਦੀ ਤਰਫ ਤੋਂ ਗੋਲੀ ਚਲਾਈ ਗਈ ਹੈ। ਦੱਸ ਦਈਏ ਕਿ ਇਸ ਵਕਤ ਇਹ ਵਿਅਕਤੀ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੈ, ਗ੍ਰਿਫਤ ਦੇ ਵਿੱਚ ਆਉਣ ਤੋਂ ਪਹਿਲਾਂ ਹੀ ਦਮ ਤੋੜ ਗਿਆ। ਇਸ ਵਿਅਕਤੀ ਦੇ ਉੱਤੇ ਜਿਹੜੀ ਪੁਲਿਸ ਦੀ ਤਰਫ ਤੋਂ ਜਵਾਬੀ ਕਾਰਵਾਈ ਕੀਤੀ ਗਈ ਔਰ ਇਸ ਦੇ ਨਾਮ ਜਿਹੜੇ ਨੇ ਫਿਲਹਾਲ ਪਛਾਣ ਜਿਹੜੀ ਨਸ਼ਰ ਨਹੀਂ ਕੀਤੀ ਗਈ। 45 ਸਾਲ ਦੀ ਉਮਰ ਦਾ ਇਹ ਵਿਅਕਤੀ ਦੱਸਿਆ ਗਿਆ ਹੈ। ਉੱਥੇ ਮੈਲਬਰਨ ਦੇ RMIT ਅਦਾਰੇ ਨੇ ਇਸ ਖ਼ਬਰ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਓਮਾਨੀ ਨਾਗਰਿਕ ਹਨਮਨ ਅਲ ਹਮਾਮੀ ਜਿਹੜਾ ਕਿ ਫਲਾਈ ਦੁਬਈ ਦੀ ਫਲਾਈਟ ਜਿਹੜੀ ਸੀ ਉਸਨੂੰ ਕਰੈਸ਼ ਕਰਵਾਉਣਾ ਚਾਹੁੰਦਾ ਸੀ, ਉਹ RIMT ਯੂਨੀਵਰਸਿਟੀ ਦੇ ਵਿੱਚ ਪੜ੍ਹਾਈ ਕਰਨ ਦੇ ਲਈ ਆਇਆ ਜ਼ਰੂਰ ਸੀ ਆਸਟ੍ਰੇਲੀਆ ਔਰ ਆਸਟ੍ਰੇਲੀਅਨ ਅਥਾਰਟੀਜ਼ ਦੀ ਤਰਫ ਤੋਂ ਉਸਦੇ ਆਸਟ੍ਰੇਲੀਅਨ ਕਨੈਕਸ਼ਨਸ ਦੀ ਭਾਲ ਕੀਤੀ ਜਾ ਰਹੀ ਹੈ। ਫਿਲਹਾਲ ਉਸਦੇ RMIT ਦੇ ਵਿੱਚ ਪੜ੍ਹਦੇ ਨਾਲ ਪੜ੍ਹਦੇ ਜਿਹੜੇ ਵਿਦਿਆਰਥੀ ਸੀ ਜਾਂ ਕੋਈ ਹੋਰ ਲੋਕ ਸੀ ਉਸਦੇ ਸੰਪਰਕ ਦੇ ਵਿੱਚ ਆਏ ਉਹਨਾਂ ਤੋਂ ਵੀ ਪੁੱਛ ਪੜਤਾਲ ਕੀਤੀ ਜਾਏਗੀ। ਉੱਥੇ ਸਿਡਨੀ ਦੇ ਇਨਰ ਵੈਸਟ 'ਚੋਂ ਇੱਕ ਖ਼ਬਰ ਹੈ ਜਿੱਥੇ ਇੱਕ ਮਹਿਲਾ ਨੂੰ ਟੇਜ਼ਰ ਕੀਤਾ ਗਿਆ ਕਿਉਂਕਿ ਉਹ ਇੱਕ 48 ਸਾਲਾ ਵਿਅਕਤੀ ਦੇ ਉੱਤੇ ਹਮਲਾ ਕਰਕੇ ਜਿਹੜਾ ਹੈ ਉਸਨੂੰ ਫਰਾਰ ਹੋਣ ਦੀ ਕੋਸ਼ਿਸ਼ ਕਰ ਰਹੀ ਸੀ। ਇਸ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਗਿਆ। ਡੈਂਡੀ ਨਿਊਟਨ ਸਿਨੇਮਾ ਜਿਹੜਾ ਕਿੰਗ ਸਟਰੀਟ ਦੇ ਉੱਤੇ ਉੱਥੋਂ ਇਹ ਘਟਨਾ ਉਸਦੇ ਬਾਹਰ ਇਹ ਵਾਪਰੀ ਸੀ ਜਦੋਂ ਇਸ ਮਹਿਲਾ ਦੀ ਤਰਫ ਤੋਂ ਹਮਲਾ ਕੀਤਾ ਗਿਆ। ਉੱਥੇ ਆਖਰੀ ਕੁਝ ਖ਼ਬਰਾਂ ਦੀ ਸਾਂਝ ਪਾਈਏ ਅਤੇ ਇੱਧਰ ਨਿਊ ਕਾਸਲ ਦੇ ਨਾਲ ਜੁੜੀ ਹੋਈ ਖ਼ਬਰ ਜਿੱਥੇ ਸਵੇਰ ਵੇਲੇ ਤੁਹਾਨੂੰ ਦੱਸਿਆ ਸੀ ਕਿ ਨਿਊ ਕਾਸਲ ਦੇ ਵਿੱਚ ਇੱਕ ਪੀ ਪਲੇਟਰ ਦੀ ਤਰਫ ਤੋਂ ਬੜੇ ਹੀ ਗਲਤ ਢੰਗ ਦੇ ਨਾਲ BMW ਗੱਡੀ ਜਿਹੜੀ ਆਪਣੀ ਚਲਾਈ ਗਈ ਸੀ ਉਸ ਦੇ ਵਿੱਚ ਕੁਝ ਪੈਦਲ ਚੱਲ ਰਹੇ ਲੋਕਾਂ ਨੂੰ ਜ਼ਖਮੀ ਕਰ ਦਿੱਤਾ ਗਿਆ ਸੀ। ਇਸ ਦੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਇੰਡਿਕਾ ਅਸਮਰ ਸਿੰਘ ਨਾਮ ਦੀ ਇੱਕ ਛੋਟੀ ਲੜਕੀ ਜਿਹੜੀ ਸੀ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰ ਦਿੱਤੀ ਗਈ ਹੈ। ਫਿਲਹਾਲ ਇਸ ਲੜਕੇ ਨੂੰ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਦੀ ਤਰਫ ਤੋਂ, ਇਸ ਤੋਂ ਹੋਰ ਪੜਤਾਲ ਕੀਤੀ ਜਾ ਰਹੀ ਹੈ। ਖ਼ਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ। ਸੁਣਦੇ ਰਹੋ ਰੇਡੀਓ ਹਾਂਜੀ 1600 ਚਾਤਰੇ, ਬਾਕੀ ਦੇ ਪ੍ਰੋਗਰਾਮ ਖ਼ਬਰਾਂ ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਜਾਰੀ ਰਹਿਣਗੇ। ਧੰਨਵਾਦ।

0: दिल्ली की यात्रा का विचार बना रहे हैं? मेलबर्न से क्वांटस की सीधी उड़ान उपलब्ध है। बाजारों की रौनक देखें या अपनों के साथ फिर से समय बिताएं, अद्भुत स्मारकों को निहारें या घर के बने भोजन का मजा लें। चाहे आप दोस्तों और परिवार से मिलने जा रहे हों या किसी नई जगह की खोज कर रहे हों, क्वांटस की बेहतरीन सेवा का अनुभव करें जिसमें आपका भोजन, पैसा, सामान और मनोरंजन शामिल है। आज ही क्वांटस के साथ दिल्ली की नॉनस्टॉप उड़ान बुक कीजिए। 26 अक्टूबर 2026 से 27 मार्च 2027 तक उपलब्ध। नियम और शर्तें लागू।
1: यार तू इतने नीचे थी आके पक्का भी हो गया, की जुगाड़ लाया है?
2: जुगाड़ नहीं, ये है 8 साल तो भी वड्डा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
1: नंबर दा दे बंसल इमीग्रेशन वालियां दा।
2: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
3: सोना चाहिदा,
4: भरोसा चाहिदा,
3: क्वालिटी ते बाईबैक वी चाहिदा। चले आओ दिल्ली ज्वेलर्स स्टॉकलैंड पॉइंट कुक विखे, जिथे बाई कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बाईबैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह ते ओ वी वाजिब रेट ते। दिल्ली ज्वेलर्स 310/2 मेन स्ट्रीट पॉइंट कुक, कॉल 0493-536-042।
1: चलदी दा नाम गड्डी, आते सुनिया ही होना। ते तुहाडी गड्डी कोई भी होवे, उनू चलाउण लई ऑल मेजर ब्रांड्स दे टायर्स, अलॉय व्हील्स ले। याद रखो टायर फोर्स, जिन्हां कोल लॉग बुक सर्विसिंग, मैकेनिकल रिपेयर्स, इंटरेस्ट फ्री रीपेमेंट्स दी सुविधा नाल अवेलेबल ने। तुहाडी सेवा विच पिछले 15 सालां तो ऑलवेज वन स्टॉप शॉप टायर फोर्स, यूनिट 1, 19-25 सुमर्टन रोड, कैंपलफील्ड। कॉल 0390866655 और विजिट tireforce.com.au।
5: हां जी रेडियो,
6: अज दा विचार, अज दी कहानी, हर रोज तुसी सुनदे हो शो हां जी मेलबर्न विच। तुहाडी डिमांड उते आओ एक बार फिर सुनदे हां इस हफ्ते दी एक बेहतरीन कहानी।
7: रेडियो हां जी 1674 आओ वधदे अगे। अज दी कहानी की कहंदी आ, अज दा विचार की कहंदा। कहंदे ने लंदन दे एक ऑपरेशन तो 2 घंटे पहला एक नर्स मरीज दे कमरे दे विच फुलदान सजाउण दे लई जां ठीक करन दे लई दाखल हुंदी आ। ओह अपने सारे जोशो खरोश दे नाल कम कर रही आ, कमरे दे विच सारा कुछ चैक कर रही आ अपने थावां दे उत्ते। ते अचानक मरीज दे वल निगाह मारदी आ, एक प्यारी जी समाइल देंदी आ, अखां नाल अखां मिलदियां। मरीज दा चेहरा मुरझाया जिवें डर रहा होवे ऑपरेशन तों। ते नर्स ने पुछया, सर किहड़ा डाक्टर तुहाडा ऑपरेशन कर रहा? नर्स नूं हुण वेखे बगैर नज़रां चुरा के मरीज ने एक चंगे जे सुर दे विच कहा, डाक्टर जफसन। नर्स ने डाक्टर दा नां सुण के एकदम काली काली दे नाल मरीज दे मंजे वल नूं पैर वधाए। उसने अपने काम नूं बड़ी हैरानी दे नाल दस्या, बाकी सारे काम करदिआं छड्ड के फिर दुबारा पुछया, की नां लिया तुसीं? मरीज ने अखां दे नाल अखां मिला के कहा, डाक्टर जफसन। क्यों, की गल? नहीं, मैं जानना चाहुंनी आ कि की सचमुच ही डाक्टर जफसन तुहाडा इलाज कर रहे ने, की उन्होंने तुहाडा ऑपरेशन करना स्वीकार कर लिया? मरीज ने कहा, हाँ मेरे तां उही डॉक्टर ने, हुण तक दी जानकारी तां यही है। की गल? नर्स ने कहा, बहुत अजीब गल है, मैनू तां यकीन नहीं आ रहा कि वह मन गए ने तुहाडा ऑपरेशन करन दे लई। परेशान होकर मरीज ने पुछया, पर इहदे विच इन्नी अजीब गल भी की है? नर्स ने कहा, असल दे विच इस डॉक्टर दे कोल बहुत काम हुंदा, हुण तक हजारां ऑपरेशन कर चुके ने ते उहदे विचों इन्हां दी सफलता 100% दी है, 100% लोक इन्हां दे कोलों ऑपरेशन करवा के ठीक होए ने, कदी वी इन्हां दा ऑपरेशन गलत नहीं होया। इसे वजह दे करके इन्हां दे रुझेवें बहुत वध गए ने, इन्हां दे कोल नवें पेशेंट दे लई समां कढ़ना बहुत मुश्किल है। मैं इसे करके हैरान हाँ कि उन्होंने तुहाडा ऑपरेशन करन दा समा किवें दे दिता। तो हुण मरीज थोड़े जे कॉम्फर्ट दे विच आ के पुछदा, ये तो फिर मेरी चंगी किस्मत है कि डॉक्टर साहब ने मैनू समा दे दिता ते वो मेरा ऑपरेशन कर रहे ने। नर्स ने एक बारी फिर कहा, विश्वास करो मेरी हैरानी अजे भी बाकी है कि सचमुच दुनिया का सब तो उत्तम सब तो सर्वोत्तम डॉक्टर तुहाडा ऑपरेशन कर रहा। तो इस गलबात तो बाद मरीज नूं ऑपरेशन थिएटर दे विच लिआंदा जांदा। मरीज का बहुत ही सफल ऑपरेशन हुंदा ते हुण मरीज हस रहा, बिल्कुल ठीक ठाक है, अपनी जिंदगी खुशी खुशी जी रहा। मरीज के कमरे का फुलदान ठीक कर रही नर्स असल दे विच कोई आम नर्स नहीं सी, बल्कि उस हस्पताल दे विच बतौर मनोविज्ञानी डॉक्टर का काम करती सी, जिसका काम सी मरीजा नूं संतुष्ट करना दिमागी तौर दे उत्ते, मरीजा नूं मानसिक ते मनोविज्ञानिक ढंग दे नाल प्रिपेयर करना, उन्हां दा इलाज करना, ऑपरेशन तो पहला उन्हां दा हौसला वधाउणा, जिस बारे मरीज नूं बिल्कुल शक भी नहीं सी हो सकता। तो इस बार इस डॉक्टर ने अपना काम मरीज दे कमरे दे विच गुलदस्ता सजाउण दे समय कीता ते बहुत ही खूबसूरती दे नाल कीता। इस दे नाल मरीज दे दिल ते दिमाग दे विच सारे डर दूर हो गए। जिहड़ा डॉक्टर इस दा ऑपरेशन करेगा वह दुनिया का सब तो मशहूर ते सब तो सफल डॉक्टर होगा। इस चीज़ ने उस नूं दिमागी तौर दे उत्ते बहुत मजबूत कर दिता सी। इस सब दे नाल रोगी खुद एक सकारात्मक ढंग दे नाल सुधार वल परतिया। ते अज विज्ञान ने सिद्ध भी कर दिता कि मरीज जिन्ने जोर दे नाल बीमारी दे उत्ते नियंत्रण करन दा दावा करदा उन्ना ही छेती वह व्यक्ति बीमारी उत्ते जित पा लैंदा। कोई भी व्यक्ति हर एक तरह की समस्या दे उत्ते काबू कर सकदा जेकर वह संकल्प कर लैंदा। ते संकल्प साढ़े सारयां दे विच होना चाहिए, तो इदां दे लोग साढ़े सारयां दे आस पास होने चाहिए ने जिहड़े दिमागी तौर दे उत्ते सानू मजबूती देन ते आपां उहनां मुश्किलां दे नाल लड़ सकीए। आस करदे हां कि कहानी तुसी पसंद कीती होएगी। बहुती वारी कोई छोटी मोटा भी आपां इलाज करवाउणा होवे जां छोटी मोटी भी मुसीबत साडी जिंदगी दे विच होवे ते आपां बहुत घबरा जांदे हां, सानू लगदा है कि पता नहीं हुण इस मुसीबत दे विचों आपां निकलांगे किदां, इस बीमारी का इलाज साडा होवेगा किदां। ते खेड सारी दिमाग दी है, कोई साडे दिमाग दे विच इह चीज़ चंगी तरीके दे नाल पा दवे कि भाई कुछ नहीं होण वाला, जिहड़ा बंदा तेरा इलाज करन वाला वा वो दुनिया का सब तो बेहतर है, जिहड़ा बंदा इस परेशानी दे विच तेरी मदद करन वाला वा जिन्हों तू अज मिलन वाला है उस बंदे कोलों कदी कोई खाली नहीं परत्या। ते फिर अपने आप दे उत्ते रब वर्गा विश्वास हो जांदा, बंदा कहिंदे दूणा हो जांदा। सो इस करके किसी नूं भी मिलो उन्हूं हौसला देने की कोशिश करो, उहदा रब बनन की कोशिश करो, तो हौली हौली उस बंदे नूं अपने आप दे उत्ते इन्ना विश्वास हो जाएगा कि वह अपने अंदर बैठे रब नूं आप ही लभ लू। सो लोड़ है सानू एक दूसरे का आसरा बनन दी, लोड़ है दिमागी तौर दे उत्ते एक दूसरे नूं हौसला देन दी। ते खास तौर दे उत्ते इन्हां दिनां दे विच जदों करोना महामारी चल रही है तो यह कहानी काफ़ी घूम रही है अजकल सोशल मीडिया दे उत्ते। आस करदे हां तुसीं पसंद कीती होएगी।
6: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇਨਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
1: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੋਈ
4: साइनेज ने इन हाउस डिजाइन प्रिंटिंग ते प्रोफेशनल इंस्टॉलेशन सिर्फ 4 to 5 दिनों विच पूरी कर दी। ग्लोइंग शॉप फ्रंट तो व्हीकल रैप्स तक ब्रांड पूरी स्ट्रीट विच सब तो वख चमक उठा। विक्टोरिया ते साउथ ऑस्ट्रेलिया विच 12 सालों तो साइनेज लीडर्स, अपनी बिजनेस नु चमकाओ। कॉल 1300 151 6 16 quicksignage.com.au।
8: ਆ ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
8: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
9: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383885748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
10: ਰੇਡੀਓ ਹਾਂਜੀ ਸੁਣ ਰਹੇ ਸਮੂਹ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਦੀਦਾਰ ਸਿੰਘ, ਆਓ ਉਸ ਪਰਮੇਸ਼ਰ ਰੂਪ ਦੀ ਗੱਲ ਕਰਦੇ ਹਾਂ ਜਿਸ ਬਾਬਤ ਗੁਰਬਾਣੀ ਦੇ ਅੰਦਰ ਆਖਿਆ ਗਿਆ ਹੈ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਇਹਨਾਂ ਬਚਨਾਂ ਦੇ ਵਿੱਚ ਭੱਟ ਕੀਰਤ ਜੀ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਉਸ ਪਰਮੇਸ਼ਰ ਦਾ ਰੂਪ, ਨਾਰਾਇਣ ਦਾ ਰੂਪ ਦੱਸਿਆ ਹੈ। ਭਾਈ ਗੁਰਦਾਸ ਜੀ ਨੇ ਵੀ ਆਪਣੀਆਂ ਵਾਰਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੂੰ ਸਭ ਤੋਂ ਵੱਡਾ ਪੀਰ ਆਖਿਆ ਹੈ, ਜ਼ਾਹਰ ਪੀਰ ਜਗਤ ਗੁਰ ਬਾਬਾ। ਆਓ ਸਭ ਤੋਂ ਵੱਡੇ ਪੀਰ, ਆਪ ਪਰਮੇਸ਼ਰ ਰੂਪ, ਪਹਿਲੀ ਜੋਤ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜੀਵਨ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਉਹਨਾਂ ਦਾ ਜੀਵਨ ਬਹੁਤ ਵਿਸ਼ਾਲ ਹੈ। ਦੁਨੀਆਂ ਦੀਆਂ ਸਾਰੀਆਂ ਦਿਸ਼ਾਵਾਂ ਦੇ ਵਿੱਚ ਜਾ ਕੇ ਗੁਰੂ ਨਾਨਕ ਸਾਹਿਬ ਨੇ ਯਾਤਰਾਵਾਂ ਕੀਤੀਆਂ ਅਤੇ ਭੁੱਲੀ ਭਟਕੀ ਹੋਈ ਲੁਕਾਈ ਨੂੰ ਸਿੱਧੇ ਰਾਹ ਪਾਇਆ। ਐਸੇ ਸਤਿਗੁਰੂ ਜੀ ਦਾ ਪ੍ਰਕਾਸ਼ 1469 ਈਸਵੀ ਨੂੰ ਰਾਏ ਭੋਏ ਦੀ ਤਲਵੰਡੀ, ਜੋ ਹੁਣ ਪਾਕਿਸਤਾਨ ਵਿਖੇ ਹੈ, ਉੱਥੇ ਮਹਿਤਾ ਕਾਲੂ ਜੀ ਦੇ ਘਰ ਮਾਤਾ ਤ੍ਰਿਪਤਾ ਜੀ ਦੀ ਕੁੱਖ ਤੋਂ ਹੋਇਆ। ਜਨਮ ਸਾਖੀਆਂ ਦੇ ਵਿੱਚ ਜ਼ਿਕਰ ਮਿਲਦਾ ਹੈ ਕਿ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਦਾਈ ਦੌਲਤਾਂ ਨੇ ਕੀਤੇ ਸੀ। ਜਦੋਂ ਅਜੇ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਹੋਇਆ ਸੀ, ਉਸ ਤੋਂ ਪਹਿਲਾਂ ਦਾਈ ਦੌਲਤਾਂ ਦੇ ਵੱਲੋਂ ਮਹਿਤਾ ਕਾਲੂ ਜੀ ਦੇ ਅੱਗੇ ਬਹੁਤ ਸਾਰੀਆਂ ਡਿਮਾਂਡਾਂ ਰੱਖੀਆਂ ਗਈਆਂ ਸਨ ਕਿ ਮੈਨੂੰ ਧਨ ਦਿੱਤਾ ਜਾਵੇ, ਪਦਾਰਥ ਦਿੱਤੇ ਜਾਣ, ਖਾਣ ਵਾਸਤੇ ਅਨੇਕਾਂ ਤਰ੍ਹਾਂ ਦੀਆਂ ਵਸਤਾਂ ਦਿੱਤੀਆਂ ਜਾਣ। ਪਰ ਜਿਉਂ ਹੀ ਦਾਈ ਦੌਲਤਾਂ ਨੇ ਗੁਰੂ ਨਾਨਕ ਸਾਹਿਬ ਰੱਬੀ ਅਵਤਾਰ ਦਾ ਦਰਸ਼ਨ ਕੀਤਾ ਤਾਂ ਜਿਸ ਦਾ ਨਾਂ ਦੌਲਤਾਂ ਸੀ, ਅੱਜ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਕੇ ਉਹ ਅਸਲ ਦੇ ਵਿੱਚ ਦੌਲਤਮੰਦ ਹੋ ਗਈ। ਦਾਈ ਦੌਲਤਾਂ ਤੋਂ ਇਲਾਵਾ ਬੇਬੇ ਨਾਨਕੀ ਜੀ, ਜਿਹੜੇ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਭੈਣ ਜੀ ਸਨ, ਇਹਨਾਂ ਨੇ ਵੀ ਗੁਰੂ ਨਾਨਕ ਦੇਵ ਜੀ ਨੂੰ ਰੱਬੀ ਅਤੇ ਦਰਗਾਹੀ ਪੁਰਖ ਦੇ ਰੂਪ ਵਿੱਚ ਸਵੀਕਾਰ ਕਰ ਲਿਆ ਸੀ। ਸਮਾਂ ਬਤੀਤ ਹੁੰਦਾ ਹੈ, ਮਹਿਤਾ ਕਾਲੂ ਜੀ ਆਪ ਵੀ ਪਟਵਾਰੀ ਸਨ ਅਤੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਵਿੱਦਿਆ ਦਾ ਚੰਗਾ ਪ੍ਰਬੰਧ ਕੀਤਾ। ਪਹਿਲਾਂ ਪਾਂਧੇ ਦੇ ਕੋਲ ਗੁਰੂ ਨਾਨਕ ਸਾਹਿਬ ਜੀ ਨੂੰ ਭੇਜਿਆ ਗਿਆ, ਮੌਲਵੀਆਂ ਦੇ ਕੋਲ ਭੇਜਿਆ ਗਿਆ ਅਤੇ ਹੋਰ ਅੱਖਰੀ ਵਿੱਦਿਆ, ਹਿਸਾਬ ਕਿਤਾਬ, ਜਿੰਨੀ ਵੀ ਲੋੜ ਸੀ ਉਸਦਾ ਪ੍ਰਬੰਧ ਮਹਿਤਾ ਕਾਲੂ ਜੀ ਦੇ ਵੱਲੋਂ ਕੀਤਾ ਗਿਆ ਤਾਂ ਜੋ ਗੁਰੂ ਨਾਨਕ ਸਾਹਿਬ ਚੰਗੀ ਵਿੱਦਿਆ ਹਾਸਲ ਕਰਕੇ ਸਮਾਜ ਦੇ ਵਿੱਚ ਚੰਗੀ ਨੌਕਰੀ ਲੈ ਸਕਣ, ਚੰਗਾ ਰੁਤਬਾ ਹਾਸਲ ਕਰ ਸਕਣ। ਕਿਉਂਕਿ ਮਹਿਤਾ ਕਾਲੂ ਜੀ ਨਹੀਂ ਜਾਣਦੇ ਸਨ ਕਿ ਗੁਰੂ ਨਾਨਕ ਸਾਹਿਬ ਤੇ ਆਪ ਉਸ ਅਕਾਲ ਪੁਰਖ ਦਾ ਰੂਪ ਸਨ, ਪਰ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੀ ਦੁਨਿਆਵੀ ਵਿੱਦਿਆ ਲਈ ਜਾਂ ਅੱਖਰੀ ਵਿੱਦਿਆ ਲਈ, ਉਹਨਾਂ ਅੱਖਰਾਂ ਦੇ ਦੁਆਰਾ ਵੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਉਸਤਾਦਾਂ ਨੂੰ ਉਸ ਪਰਮੇਸ਼ਰ ਦੀ ਗੱਲ ਸਮਝਾਈ ਅਤੇ ਇਹ ਸਭ ਕੁਝ ਸਾਨੂੰ ਉਹਨਾਂ ਦੀ ਗੁਰਬਾਣੀ ਦੇ ਵਿੱਚੋਂ ਸਾਕਸ਼ਾਤ ਮਿਲ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਨੇ ਜਿੱਥੇ ਵੱਖ ਵੱਖ ਰਾਗਾਂ ਦੇ ਵਿੱਚ ਬਾਣੀ ਦੀ ਰਚਨਾ ਕੀਤੀ, ਉੱਥੇ ਹੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੇ ਵਿੱਚ ਵੱਖ ਵੱਖ ਭਾਸ਼ਾਵਾਂ ਦੇ ਸ਼ਬਦ ਮਿਲਦੇ ਨੇ। ਇੱਥੋਂ ਪਤਾ ਲੱਗ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੂੰ ਅਰਬੀ, ਫਾਰਸੀ ਅਤੇ ਹੋਰ ਬੇਅੰਤ ਭਾਸ਼ਾਵਾਂ ਦਾ ਗਿਆਨ ਸੀ। ਸਮੇਂ ਦੇ ਨਾਲ ਜਦੋਂ ਗੁਰੂ ਨਾਨਕ ਸਾਹਿਬ ਜੀ ਥੋੜੇ ਵੱਡੇ ਹੁੰਦੇ ਨੇ ਤੇ ਮਹਿਤਾ ਕਾਲੂ ਜੀ ਦੇ ਵੱਲੋਂ ਉਹਨਾਂ ਨੂੰ ਜਨੇਊ ਪਾਉਣ ਦੀ ਰਸਮ ਅਦਾ ਕਰਨ ਦੇ ਲਈ ਕਿਹਾ ਜਾਂਦਾ ਹੈ, ਜਿਸ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਸਮੁੱਚੀ ਲੁਕਾਈ ਨੂੰ ਇੱਕ ਨਵਾਂ ਵਿਜ਼ਨ ਦਿੰਦੇ ਨੇ ਤੇ ਪੰਡਿਤ ਨੂੰ ਇਹ ਆਖਦੇ ਨੇ ਕਿ ਜੇਕਰ ਇਸ ਸੂਤ ਦੇ ਧਾਗੇ ਦੇ ਵਿੱਚ ਦਇਆ ਜਤ ਸਤ ਵਰਗੇ ਗੁਣ ਨੇ ਫਿਰ ਤਾਂ ਮੈਂ ਇਸ ਨੂੰ ਧਾਰਨ ਕਰਾਂਗਾ, ਪਰ ਜੇਕਰ ਇਸ ਜਨੇਊ ਦੇ ਵਿੱਚ ਦਇਆ ਨਹੀਂ ਜਤ ਨਹੀਂ ਸਤ ਨਹੀਂ ਤਾਂ ਮੈਂ ਇਹੋ ਜਿਹੇ ਜਨੇਊ ਨੂੰ ਧਾਰਨ ਨਹੀਂ ਕਰੂੰਗਾ ਜਿਹੜਾ ਜਦੋਂ ਸਰੀਰ ਖਤਮ ਹੁੰਦਾ ਹੈ ਉਸ ਦੇ ਨਾਲ ਖਤਮ ਹੋ ਜਾਵੇਗਾ। ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਹੀ ਇਸ ਗੱਲ ਦੀ ਗਵਾਹੀ ਮਿਲਦੀ ਹੈ। ਆਸਾ ਦੀ ਵਾਰ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤੇ ਨੇ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸੱਤ ਵੱਟ ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ। ਸੋ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਜਨੇਊ ਪਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਸਮਾਂ ਬਤੀਤ ਹੁੰਦਾ ਹੈ, ਗੁਰੂ ਨਾਨਕ ਸਾਹਿਬ ਜੀ ਖੇਤਾਂ ਦੇ ਵਿੱਚ ਪਸ਼ੂਆਂ ਨੂੰ ਚਾਰਨ ਦੇ ਲਈ ਜਾਂਦੇ ਨੇ। ਦੁਨਿਆਵੀ ਕੰਮ ਧੰਦੇ ਦੇ ਵਿੱਚ ਪ੍ਰਵਿਰਤ ਕਰਨ ਦੇ ਲਈ ਮਹਿਤਾ ਕਾਲੂ ਜੀ ਨੇ ਗੁਰੂ ਨਾਨਕ ਸਾਹਿਬ ਜੀ ਨੂੰ 20 ਰੁਪਏ ਦੇ ਕੇ ਸੱਚਾ ਸੌਦਾ ਕਰਨ ਦੇ ਲਈ ਵੀ ਭੇਜਿਆ, ਪਰ ਗੁਰੂ ਨਾਨਕ ਸਾਹਿਬ ਜੀ ਨੇ ਉਸ ਸਮੇਂ ਉਹਨਾਂ ਪੈਸਿਆਂ ਦਾ ਜਿਹੜੇ ਲੋੜਵੰਦ ਜਾਂ ਭੁੱਖੇ ਸਾਧੂ ਸਨ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਛਕਾ ਦਿੱਤਾ। ਸੋ ਇਸ ਗੱਲ ਤੋਂ ਮਹਿਤਾ ਕਾਲੂ ਜੀ ਨੂੰ ਗੁੱਸਾ ਵੀ ਆਇਆ ਤੇ ਇਸ ਘਟਨਾ ਤੋਂ ਬਾਅਦ ਬੇਬੇ ਨਾਨਕੀ ਜੀ ਤੇ ਗੁਰੂ ਨਾਨਕ ਸਾਹਿਬ ਜੀ ਦੇ ਭਾਈਆ ਜੈ ਰਾਮ ਜੀ ਗੁਰੂ ਨਾਨਕ ਦੇਵ ਜੀ ਨੂੰ ਆਪਣੇ ਕੋਲ ਸੁਲਤਾਨਪੁਰ ਲੋਧੀ ਵਿਖੇ ਬੁਲਾ ਲੈਂਦੇ ਨੇ, ਕਿਉਂਕਿ ਭਾਈ ਜੈ ਰਾਮ ਜੀ ਮੋਦੀਖਾਨੇ ਦੇ ਵਿੱਚ ਨੌਕਰੀ ਕਰਦੇ ਸਨ ਤੇ ਉੱਥੇ ਹੀ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਵੀ ਨੌਕਰੀ 'ਤੇ ਲਵਾ ਦਿੱਤਾ। ਸੋ ਉੱਥੇ ਵੀ ਗੁਰੂ ਨਾਨਕ ਦੇਵ ਜੀ ਨੇ ਕਈ ਮਹਾਨ ਕੌਤਕ ਕੀਤੇ, ਕਰਾਮਾਤਾਂ ਕੀਤੀਆਂ, ਇੱਥੋਂ ਤੱਕ ਕਿ ਗੁਰੂ ਨਾਨਕ ਸਾਹਿਬ ਉਸ ਪਰਮੇਸ਼ਰ ਦੀ ਬੰਦਗੀ ਦੇ ਵਿੱਚ ਇੰਨੇ ਲੀਨ ਰਹਿੰਦੇ ਸਨ ਕਿ ਮੋਦੀਖਾਨੇ ਦੇ ਵਿੱਚ ਵੀ 13-13 ਤੋਲ ਕੇ ਲੋਕਾਂ ਨੂੰ ਇਹ ਸਮਝਾਇਆ ਕਿ ਇਹ ਸਭ ਕੁਝ ਉਸ ਪਰਮਾਤਮਾ ਦਾ ਹੈ। ਧਨ ਪਦਾਰਥ ਦੌਲਤ ਤੇ ਹੋਰ ਇਸ ਤਰ੍ਹਾਂ ਦੀਆਂ ਵਸਤਾਂ ਦਾ ਕੋਈ ਹੰਕਾਰ ਨਹੀਂ ਕਰਨਾ ਚਾਹੀਦਾ। ਸੁਲਤਾਨਪੁਰ ਰਹਿੰਦਿਆਂ ਹੀ ਗੁਰੂ ਨਾਨਕ ਸਾਹਿਬ ਜੀ ਹਰ ਰੋਜ਼ ਵੇਈਂ ਨਦੀ ਦੇ ਕੰਢੇ 'ਤੇ ਇਸ਼ਨਾਨ ਕਰਨ ਦੇ ਲਈ ਜਾਂਦੇ। ਇੱਕ ਦਿਨ ਜਦੋਂ ਗੁਰੂ ਨਾਨਕ ਦੇਵ ਜੀ ਇਸ਼ਨਾਨ ਕਰਨ ਦੇ ਲਈ ਗਏ ਤੇ ਕੁਝ ਦਿਨ ਅਲੋਪ ਰਹਿੰਦੇ ਨੇ। ਜਨਮ ਸਾਖੀਆਂ ਦੇ ਵਿੱਚ ਇਹ ਜ਼ਿਕਰ ਮਿਲਦਾ ਹੈ ਕਿ ਗੁਰੂ ਨਾਨਕ ਸਾਹਿਬ ਉਸ ਸਮੇਂ ਉਸ ਪਰਮੇਸ਼ਰ ਦੀ ਬੰਦਗੀ ਦੇ ਵਿੱਚ ਲੀਨ ਰਹੇ ਸਨ। ਗੁਰੂ ਨਾਨਕ ਸਾਹਿਬ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਜਾਂਦੇ ਨੇ, ਜਿੱਥੋਂ ਉਹਨਾਂ ਨੂੰ ਇਹ ਉਪਦੇਸ਼ ਮਿਲਦਾ ਹੈ ਕਿ ਤੂੰ ਸੰਸਾਰ 'ਤੇ ਜਾ ਕੇ ਸਮੁੱਚੀ ਲੁਕਾਈ ਦਾ ਭਲਾ ਕਰਨਾ ਹੈ। ਮੈਂ ਪਾਰ ਬ੍ਰਹਮ ਪਰਮੇਸ਼ਰ ਹੈ, ਤੂੰ ਗੁਰ ਪਰਮੇਸ਼ਰ ਹੈ। ਇਸ ਤਰ੍ਹਾਂ ਦੇ ਬਚਨ ਸਾਨੂੰ ਜਨਮ ਸਾਖੀਆਂ ਦੇ ਵਿੱਚੋਂ ਮਿਲਦੇ ਨੇ। ਸੋ ਉਸ ਸਮੇਂ 2-3 ਦਿਨ ਜਦੋਂ ਗੁਰੂ ਨਾਨਕ ਦੇਵ ਜੀ ਵੇਈਂ ਨਦੀ ਦੇ ਵਿੱਚ ਅਲੋਪ ਰਹਿੰਦੇ ਨੇ ਤੇ ਵੇਈਂ ਨਦੀ 'ਚੋਂ ਜਦੋਂ ਨਿਕਲਦੇ ਨੇ ਤੇ ਉੱਥੋਂ ਨਿਕਲਦਿਆਂ ਸਾਰ ਹੀ ਇਹ ਹੋਕਾ ਦਿੰਦੇ ਨੇ, ਨਾ ਕੋ ਹਿੰਦੂ ਨਾ ਕੋ ਮੁਸਲਮਾਨ, ਕਿ ਸਮੁੱਚੀ ਮਾਨਵਤਾ ਉਸ ਪਰਮੇਸ਼ਰ ਦੀ ਅਕਾਲ ਪੁਰਖ ਦੀ ਬਣਾਈ ਹੈ। ਸਭ ਮਹਿ ਜੋਤ ਜੋਤ ਮਹਿ ਸੋਏ ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ, ਕਿ ਉਸ ਪਰਮਾਤਮਾ ਦੀ ਜੋਤ ਹੀ ਸਭ ਦੇ ਵਿੱਚ ਹੈ, ਨਾ ਕੋਈ ਹਿੰਦੂ ਹੈ ਨਾ ਕੋਈ ਮੁਸਲਮਾਨ ਹੈ। ਕਿਉਂਕਿ ਗੁਰੂ ਨਾਨਕ ਦੇਵ ਜੀ ਦੇ ਸਮੇਂ ਇਹੀ ਦੋ ਵੱਡੇ ਧਰਮ ਸਨ, ਹਿੰਦੂ ਆਪਣੇ ਆਪ ਨੂੰ ਵੱਡਾ ਕਹਿੰਦੇ ਸਨ ਤੇ ਮੁਸਲਮਾਨ ਆਪਣੇ ਆਪ ਨੂੰ ਵੱਡਾ ਕਹਿੰਦੇ ਸਨ। ਇਹਦਾ ਜ਼ਿਕਰ ਵੀ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਕੀਤਾ ਹੈ ਕਿ ਜਦੋਂ ਗੁਰੂ ਨਾਨਕ ਸਾਹਿਬ ਯਾਤਰਾਵਾਂ 'ਤੇ ਜਾਂਦੇ ਨੇ ਤੇ ਉੱਥੇ ਕਾਜ਼ੀਆਂ ਦੇ ਵੱਲੋਂ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਜਾਂਦਾ ਹੈ, ਪੁੱਛਣ ਫੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਕਿ ਮੁਸਲਮਾਨ ਵੱਡਾ ਹੈ ਜਾਂ ਹਿੰਦੂ ਵੱਡਾ ਹੈ। ਪਰ ਗੁਰੂ ਨਾਨਕ ਸਾਹਿਬ ਜੀ ਨੇ ਸਮੁੱਚੀ ਮਾਨਵਤਾ ਦੀ ਭਲਾਈ ਹਿੱਤ ਇਹ ਜਵਾਬ ਦਿੱਤਾ ਸੀ ਕਿ ਸ਼ੁਭ ਕਰਮਾਂ ਬਾਝੋਂ ਦੋਨੋਂ ਰੋਈ, ਜੇਕਰ ਕਿਸੇ ਦੇ ਨੇਕ ਕਰਮ ਨਹੀਂ ਉਹ ਭਾਵੇਂ ਹਿੰਦੂ ਹੈ ਉਹ ਵੀ ਨੀਚ ਹੈ, ਜੇਕਰ ਉਹ ਮੁਸਲਮਾਨ ਹੈ ਤੇ ਉਸਦੇ ਨੇਕ ਕਰਮ ਨਹੀਂ ਤੇ ਉਹ ਵੀ ਆਪਣੇ ਆਪ ਨੂੰ ਵੱਡਾ ਨਾ ਜਾਣੇ, ਅਸਲ ਦੇ ਵਿੱਚ ਕਾਫਰ ਉਹ ਹੈ। ਇਸ ਤਰ੍ਹਾਂ ਦੇ ਬ੍ਰਹਮੰਡੀ ਵਿਚਾਰ ਦਿੰਦਿਆਂ ਹੋਇਆਂ ਸੁਲਤਾਨਪੁਰ ਲੋਧੀ ਤੋਂ ਹੀ गुरु नानक साहब जी ने समुची दुनिया का भ्रमण किया, वख-वख थावां ते जांदे ने। हिंदू धर्म के जेड़े वड्डे वड्डे तीर्थ ने हरिद्वार जांदे ने, ऋषिकेश जांदे ने, ते होर बहुत सारे तीर्थ अस्थाना ते जाके भुली ते भटकी हुई लुकाई नूं सीधे राह ते पाउंदे ने, ते एक परमेशर दा रस्ता दस के उन्हां दा कल्याण करदे ने। इसे तरह ही हिंदू धर्म तो इलावा जेड़े मुसलमाना दे जियारत करन वाले वड्डे वड्डे अस्थान सन, उत्थे भी गुरु नानक साहब जी ने पहुँच के उन्हां नूं एक अल्लाह दा संदेश दिता, ते एह गल दृढ़ करवाई कि जेकर कोई मुसलमान है ते वह असल दे विच मुसलमाना वाले काम करे। क्योंकि जदों असीं गुरबाणी पढ़ते हाँ तो गुरबाणी दे अंदर यही उपदेश है कि मुसलमान मोम दिल होवे, उस विच कोई कठोरता ना होवे, सगों वह सारिआं दे नाल प्रेम करन वाला होवे। जेकर कोई हिंदू है तो वह असल दे विच हिंदुआ वाले कर्म करे। इन्हां दोनों धर्मों के तीर्थ अस्थाना ते जाके गुरु नानक साहब जी ने जिथे इन्हां नूं उपदेश दिता, उत्थे ही उस समय एक धिर सिद्धां ते योगियां दी सी, जेड़े ये कहिंदे सन कि संसार दे नाल साडा कोई नाता नहीं। उह बहुत सारिया कठिन तपस्यावां ते साधनावां करके अपने शरीर नूं कष्ट दिंदे सन, शरीर नूं कष्ट दे के अपनियां उमरां वड्डियां कर लैणियां, पर उन्हां नूं ये नहीं पता सी कि इस उमर नूं वड्डा करके जां शरीर नूं कष्ट दे के काया नूं दुख दे के कोई सानू वधेरे प्राप्ति नहीं होवेगी। ये सोझी भी फिर उन्हां नूं गुरु नानक साहब ही दिंदे ने जदों उन्हां दे नाल गोस्त करदे ने, जो पावन गुरबाणी सिद्ध गोस्त राम कली राग दे विच गुरु ग्रंथ साहिब महाराज दे विच दर्ज है। उस दे विच गुरु नानक साहब जी दीआं बड़ियां डूंघीआं विचारां जो सवाल जवाब रूप दे विच ने, उह गुरु ग्रंथ साहिब महाराज जी दे विच दर्ज है। गुरु नानक साहब जी ने इन्हां नूं इह दस्सिआ सी कि तुसी संसार नूं छड्ड के पहाड़ां दीआं कंधरां दे विच लुकदे हो, पर जदों तुहानूं भुख लगदी है ते खाण दे लई प्रशादा पाणी मंगण लई ते फिर तुहानूं पहाड़ां तों उतर के ग्रस्तीआं दे घर ही जाणा पैंदा है। होए अतीत ग्रस्त तज फिर उन्हों कह घर मंगण जाई, ग्रस्त नूं छड्ड के तुसी ते अतीत हो जांदे हो, पर जदों फिर भुख लगदी है ते फिर इन्हां ग्रस्तीआं दे घर जाके ही तुहानूं मंग के खाणा पैंदा, क्योंकि ग्रस्त दी प्रधानता ते गुरु नानक देव जी ने बहुत जोर दिता है। गुरु नानक साहब जी आप भी ग्रस्ती सन, दो पुत्र गुरु साहब जी के घर जन्म लेंदे ने, बाबा श्री चंद जी बाबा लक्ष्मी दास जी। इस करके गुरु नानक साहब जी जिथे आप ग्रस्ती सन उत्थे ही उन्होंने अपने सिखां नूं भी नाम जपन दा, किरत करन दा, वंड के छकन दा उपदेश दिता है, ना कि इस संसार दीआं जिम्मेवारियां तों भज के पहाड़ां दीआं कंधरां दे विच लुक जाण दा। सो इस तरह गुरु नानक साहब जी ने अपना समुचा जीवन ही मानवता की भलाई दे विच उस परमेश्वर की याद दे विच लगा दिता। गुरु नानक साहब जी दे नाल भाई मरदाना जी ने अपना समुचा जीवन बतीत किया, समुचे संसार का भ्रमण करके अखीर गुरु नानक साहब जी करतारपुर विखे आ के अपना टिकाणा करते हैं, जिसका जिक्र भाई गुरदास जी ने अपनिया वारा दे विच कीता है। फिर बाबा आया करतारपुर, भेख उदासी सगल उतारा, पैर संसारी कपड़े मंजी बैठ किया अवतारा। सो इत्थे ही गुरु नानक साहब जी नूं भाई लहणा जी आके मिलदे ने ते गुरु नानक देव जी दी लम्मा समा सेवा करदे ने, उन्हां दे हरेक हुक्म दी पालना सत करके मानदे ने। अखीर समा आउंदा है 1539 ईस्वी दा, गुरु नानक देव जी ने अपने हुंदिया ही गुरियाई दी जिम्मेवारी गुरु अंगद देव महाराज जी नूं बख्शिश कीती। भाई गुरदास जी ने इसका भी जिक्र किया है, थापिया लहना जीव दे गुरियाई सिर छत्र फिराया। ये गुरियाई की परंपरा नूं गुरु नानक साहब जी ने शुरू किया ते अपने जीवंदिया जी ही भाई लहना जी नूं अपना अंग बना के गुरु अंगद का नाम दिता। ਤੇ ਇਹ ਹੁਕਮ ਕੀਤਾ ਕਿ ਹੁਣ ਕਰਤਾਰਪੁਰ ਛੱਡ ਕੇ ਖਡੂਰ ਸਾਹਿਬ ਦੀ ਧਰਤੀ ਤੇ ਜਾ ਕੇ ਤੁਸੀਂ ਗੁਰਸਿੱਖੀ ਨੂੰ ਪ੍ਰਫੁੱਲਤ ਕਰਨ ਦੇ ਲਈ ਅਗਲੇਰੇ ਮਹਾਨ ਕਾਰਜ ਕਰਨੇ ਹਨ ਤੇ ਸੰਗਤ ਨੂੰ ਸਿੱਧੇ ਰਸਤੇ ਪਾਉਣਾ ਹੈ। ਸੋ ਇਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ 1539 ਈਸਵੀ ਦੇ ਵਿੱਚ ਜੋਤੀ ਜੋਤ ਸਮਾ ਜਾਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au.
11: Are you ready to start something? Do what you love? With 38 free TAFE courses and over 130 nationally recognised qualifications, including health, nursing, community services and justice, come to Kangan Institute, the Australian Large Training Provider of the Year 2022. No ATAR needed. It's time to unleash you at Kangan Institute. Call 13 TAFE to apply now or visit kangan.edu.au. Eligibility criteria applies. Some or all of this training is delivered with Victorian and Commonwealth Government funding. RTO 3077.
12: ऑस्ट्रेलिया च अपना घर लेना या कंस्ट्रक्शन करवानी है, मॉर्टगेज रीफाइनेंस करवानी, नवी कार खरीदनी या बिजनेस नो आगे बढ़ाना है, ता टेंशन क्यों? टू फोल्ड लेंडिंग डैंडीनोंग है ना, होम लोन तो रीफाइनेंसिंग तक, कंस्ट्रक्शन लोन तो बिजनेस लोन या कार लोन, हर लोन ले 40 तो वध लेंडर्स दे नाल तुहाडे लई बेस्ट डील, लो क्रेडिट स्कोर वेलकम। कॉल राज 0494-763-700 और व्हाट्सएप 2-Fold Lending।
13: हां जी, हां जी, ओए हां जी, हां जी,
14: हां जी रेडियो।

0: ਰੇਡੀਓ। ਹਾਂਜੀ 1674 ਮਾਸ ਕਰਦੇ ਹਾਂ। ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਏਗਾ, ਚੜ੍ਹਦੀ ਕਲਾ ਦੇ ਵਿੱਚ ਹੋ ਗਏ ਅਤੇ ਆਓ ਫਿਰ ਵੱਧਦੇ ਹਾਂ ਅੱਗੇ ਪ੍ਰੋਗਰਾਮ। ਹਾਂਜੀ ਮੈਲਬਰਨ ਨੂੰ ਆਪਾਂ ਅੱਗੇ ਤੋਰਦੇ ਹਾਂ। ਅੱਜ 5 ਤਰੀਕ ਹੈ, ਅਕਤੂਬਰ ਦਾ ਮਹੀਨਾ, ਸੋਮਵਾਰ ਦਾ ਦਿਨ, ਅਤੇ ਮੇਰੇ ਨਾਲ ਪਹੁੰਚ ਚੁੱਕੇ ਨੇ ਯਸ਼ਪ੍ਰੀਤ।
1: ਹਾਂਜੀ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਵੀ, ਯਾਨੀ ਯਸ਼ਪ੍ਰੀਤ ਵੱਲੋਂ ਵੀ। ਉਮੀਦ ਕਰਦੇ ਹਾਂ ਤੁਹਾਡਾ ਸੋਮਵਾਰ ਬੜਾ ਸੋਹਣਾ ਚੜ੍ਹਿਆ ਹੋਣਾ, ਤੁਸੀਂ ਵੀ ਸਾਹ ਲਿਆਉਣਾ ਸੁੱਖ ਦਾ ਕਿ ਸ਼ੁਕਰ ਹੈ, ਚਲੋ ਮੀਂਹ ਨਹੀਂ ਹੈ। ਅਤੇ ਉਮੀਦ ਕਰਦੇ ਹਾਂ ਤੁਹਾਨੂੰ ਮਜ਼ਾ ਆ ਰਿਹਾ ਹੋਣਾ, ਦਿਨ ਦੀ ਸ਼ੁਰੂਆਤ ਸੋਹਣੀ ਹੋ ਗਈ ਹੋਣੀ, ਕੰਮਾਂ ਕਰਨ ਨੂੰ ਤੁਰ ਗਏ ਹੋਣੇ, ਅਤੇ ਆਓ ਕਰਦੇ ਹਾਂ ਦਿਨ ਦੀ ਸ਼ੁਰੂਆਤ। ਹਾਂਜੀ ਮੈਲਬਨ ਦੇ ਨਾਲ
0: ਬਿਲਕੁਲ, ਤੁਸੀਂ ਛੁੱਟੀਆਂ ਤੋਂ ਸਿੱਧਾ ਮੀਂਹ ਵੱਲ ਨੂੰ ਮੋੜਤੀ ਗੱਡੀ। ਸਹੀ ਗੱਲ ਹੈ, ਵੈਸੇ ਛੁੱਟੀਆਂ ਦੇ ਵਿੱਚ ਮੀਂਹ ਵੀ ਪੈਂਦਾ ਹੀ ਰਿਹਾ ਹੈ ਨਾ, ਲਗਾਤਾਰ ਹੀ ਕੁਛ ਨਾ ਕੁਛ, ਹਰ ਇੱਕ ਪਾਸੇ ਕਿਤੇ ਬਹੁਤ ਜ਼ਿਆਦਾ ਅਤੇ ਕਿਤੇ ਘੱਟ, ਮਤਲਬ ਮੀਂਹ ਨੇ ਵੀ ਸਾਹ ਨਹੀਂ ਲਿਆ।
1: ਬਿਲਕੁਲ। ਅੱਛਾ ਇੱਕ ਚੀਜ਼ ਇਹ ਵੀ ਹੁੰਦੀ ਹੈ ਨਾ, ਜਿਵੇਂ 2 ਹਫ਼ਤੇ ਦੀ ਇੱਦਾਂ ਦੀ ਛੁੱਟੀਆਂ ਆਉਂਦੀਆਂ, ਪਹਿਲੇ ਹਫ਼ਤੇ ਤੇ ਆਪਾਂ ਇੱਦਾਂ ਹੀ ਉਸ ਦੇ ਵਿੱਚ ਰੱਖਦੇ ਹਾਂ, ਚਲੋ ਹੈ ਹਜੇ ਟਾਈਮ, ਹਜੇ ਤਾਂ ਸ਼ੁਰੂਆਤ ਹੀ ਹੋਈ ਹੈ। ਇਹ ਸੈਕਿੰਡ ਵੀਕ 'ਚ ਆ ਕੇ ਸਭ ਨੂੰ ਗਿਲਟ ਹੁੰਦਾ ਕਿ ਹੁਣ ਕਿੱਥੇ ਚੱਲੇ, ਜਾਇਆ ਜਾਈਏ, ਬੱਚੇ ਨੂੰ ਕਿੱਥੇ ਐਤ, ਕਿਤੇ ਉਹ ਚੀਜ਼ ਸਕੋਪ ਹੀ ਨਹੀਂ ਰਿਹਾ।
0: ਹਾਂ ਖਾਸ ਤੌਰ ਦੇ ਉੱਤੇ ਇਹਨਾਂ ਦਿਨਾਂ ਦੇ ਵਿੱਚ, ਜਿੱਦਾਂ ਕਿਉਂਕਿ ਆਮ ਤੌਰ ਦੇ ਉੱਤੇ ਮੌਸਮ ਠੀਕ ਹੋ ਜਾਂਦਾ ਅਤੇ ਜ਼ਿਆਦਾਤਰ ਬਾਹਰ ਅੰਦਰ ਵਾਲੇ ਆਈ ਥਿੰਕ ਸਾਰਿਆਂ ਨੇ ਪ੍ਰੋਗਰਾਮ ਬਣਾਏ ਹੁੰਦੇ ਆ, ਕਿਉਂਕਿ ਇਨਡੋਰ ਅਤੇ ਫਿਰ ਬਹੁਤਾ ਕੁਛ ਜਿਹੜਾ ਉਹ ਸਿਆਲ ਤੋਂ ਇੱਕਦਮ ਬਾਹਰ ਨਿਕਲ ਕੇ ਅਤੇ ਹੁੰਦਾ ਵੀ ਆਪਾਂ ਬਾਹਰ ਆਊਟਡੋਰ ਗੇਮਸ ਵਗੈਰਾ ਹੈ ਨਾ, ਬੱਚਿਆਂ ਨੂੰ ਲੈ ਕੇ ਜਾਈਏ ਜਾਂ ਕਿੱਦਾਂ। ਨਹੀਂ ਸੋਹਣੇ ਪਾਸੇ ਤੁਸੀਂ ਮੁੜੀ ਗੱਡੀ, ਹੋ ਸਕਦਾ ਫਿਰ ਬੜਿਆਂ ਦੇ ਪਲੈਨ ਜਿਹੜੇ ਆ ਉਹ ਇਸ ਵਜ੍ਹਾ ਦੇ ਕਰਕੇ ਵੀ ਧਰੇ ਧਰਾਏ ਰਹਿ ਗਏ ਹੋਣ ਜਾਂ ਰਹਿ ਜਾਂਦੇ ਹੋਣ। ਮੌਸਮ ਵੇਖ ਲਓ ਕਿੱਡਾ ਵੱਡਾ ਅਸਰ ਪਾਉਂਦਾ।
1: ਬਿਲਕੁਲ, ਹਰ ਇੱਕ ਚੀਜ਼ 'ਤੇ, ਤੁਹਾਡੀ ਲਾਈਫ 'ਤੇ, ਤੁਹਾਡੀ ਸਾਈਕੋਲੋਜੀ 'ਤੇ, ਹਰ ਇੱਕ ਚੀਜ਼ 'ਤੇ, ਖਾਣ ਪੀਣ 'ਤੇ, ਤੁਹਾਡੀ ਮਿਊਜ਼ਿਕ ਦੀ ਚੋਇਸ 'ਤੇ, ਮੈਨੂੰ ਲੱਗਦਾ ਹਰ ਇੱਕ ਚੀਜ਼ 'ਤੇ, ਹੈ ਨਾ। ਕਈ ਵਾਰੀ ਆਪਾਂ ਖਿੱਜੇ ਖਿੱਜੇ ਹੁੰਦੇ ਅਤੇ ਪਤਾ ਨਹੀਂ, ਜਿਵੇਂ ਤੁਸੀਂ ਤੁਹਾਡੀ ਪਲੇਲਿਸਟ ਵੀ ਉੱਦਾਂ ਦੇ ਗਾਣੇ ਤੁਹਾਨੂੰ ਸੁਣਾਉਂਦੇ ਆ ਆਟੋਮੈਟਿਕਲੀ ਕਈ ਵਾਰੀ, ਮਤਲਬ। ਔਰ ਕਈ ਵਾਰੀ ਜਿਵੇਂ ਆਪਾਂ ਸਵੇਰੇ ਸਵੇਰੇ ਸ਼ੁਰੂਆਤ ਕਰਦੇ ਹਾਂ, ਸ਼ਬਦ ਵੀ ਕਈ ਵਾਰੀ ਆਪਾਂ ਡਿਪਰੈਸਡ ਹੁੰਦੇ ਤੇ ਸ਼ਬਦ ਵੀ ਮੋਟੀਵੇਸ਼ਨ ਵਾਲੇ ਕਈ ਵਾਰੀ ਆਟੋਮੈਟਿਕਲੀ ਪਲੇ ਹੋ ਜਾਂਦੇ ਨੇ, ਤੁਹਾਨੂੰ ਲੱਗਦਾ ਕਿ ਹਾਂ
0: ਜਾਂ
1: ਆਪਾਂ ਕਨੈਕਟ ਕਰ ਲੈਂਦੇ ਉਹਦੇ ਨਾਲ ਕਿਸੇ ਵੀ।
0: ਹਾਂ ਮੈਨੂੰ ਇਹ ਜ਼ਿਆਦਾ ਵਾਜਬ ਹੈ ਤੁਹਾਡੀ ਗੱਲ ਕਿ ਜਦੋਂ ਆਪਾਂ ਉੱਦਾਂ ਦੇ ਮੂਡ 'ਚ ਹੁੰਦੇ ਹਾਂ ਤਾਂ ਆਪਾਂ ਹਰ ਇੱਕ ਚੀਜ਼ ਦੇ ਵਿੱਚੋਂ ਆਪਣੇ ਟਾਈਪ ਦਾ ਕੁਛ ਨਾ ਕੁਛ ਲੱਭ ਲੈਂਦੇ ਹਾਂ, ਹੈ ਨਾ। ਅਤੇ ਵੈਸੇ ਗੁਰਬਾਣੀ ਜਦੋਂ ਆਪਾਂ ਸੁਣਦੇ ਹਾਂ, ਸ਼ਬਦ ਕੀਰਤਨ ਜਦੋਂ ਆਪਾਂ ਸੁਣਦੇ ਹਾਂ, ਤਾਂ ਇੱਕ ਤੁਸੀਂ ਆਮ ਜਦੋਂ ਵੀ ਵੇਖੋਗੇ ਤੁਹਾਨੂੰ ਇੱਕ ਖਾਸੀਅਤ ਤੁਹਾਨੂੰ ਇਹ ਲੱਗੂਗੀ ਕਿ ਉਦੋਂ ਤੁਹਾਨੂੰ ਸਮਝ ਵਧੇਰੇ ਆਉਂਦੀ, ਤੁਹਾਨੂੰ ਲੱਗਦਾ ਅੱਛਾ ਮੇਰੇ ਲਈ ਆ,
1: ਬਿਲਕੁਲ
0: ਆਹ ਚੀਜ਼ ਹੈ ਨਾ, ਵੀ ਇੱਥੇ ਕਿ ਜੇ ਆਹ ਮੈਨੂੰ ਹੌਸਲਾ ਦੇਣ ਦੇ ਲਈ ਮੈਨੂੰ ਸੁਣਾਈ ਗਈ ਆ। ਅਤੇ ਜਦਕਿ ਆਪਾਂ ਪਹਿਲਾਂ ਚਾਹ ਹੀ ਇੰਨੇ 'ਚ ਹੁੰਦੇ ਹਾਂ, ਖੁਸ਼ ਹੁੰਦੇ ਹਾਂ ਜਦੋਂ ਆਪਾਂ ਆਪਣਿਆਂ ਦੇ ਵਿੱਚ ਇੰਨਾ ਕੁ ਜ਼ਿਆਦਾ ਰੁੱਝੇ ਹੁੰਦੇ ਹਾਂ ਕਿ ਸਾਨੂੰ ਇੰਨਾ ਧਿਆਨ ਨਾਲ ਸੁਣਨ ਦਾ ਮੌਕਾ ਨਹੀਂ ਮਿਲਦਾ ਕਦੇ।
1: ਹਾਂਜੀ ਬਿਲਕੁਲ। ਕਈ ਔਰ ਅਕਸਰ ਜਦੋਂ ਇਕੱਲੇ ਤੁਸੀਂ ਗੱਡੀ ਚਲਾ ਰਹੇ ਹੋ ਜਾਂ ਇਕੱਲੇ ਬੈਠੇ ਹੋ, ਉਦੋਂ ਤੁਸੀਂ ਇੱਕ, ਮਤਲਬ ਉਹ ਰਸ ਤੁਹਾਨੂੰ ਜ਼ਿਆਦਾ ਮਿਲਦਾ ਹੈ ਕਿਉਂਕਿ ਤੁਸੀਂ, ਮਤਲਬ ਇਕੱਲੇ ਹੁੰਦੇ ਹੋ ਨਾ, ਤੁਹਾਡਾ ਮੈਨੂੰ ਲੱਗਦਾ ਧਿਆਨ ਜ਼ਿਆਦਾ ਲੱਗਦਾ ਹੈ
0: ਜੀ। ਸੋ ਇਹ ਵੀ ਫਰਕ ਪੈਂਦਾ। ਵੈਸੇ ਤੁਸੀਂ ਵੀ ਦੱਸਿਓ ਸਾਰੇ ਸੁਣਨ ਵਾਲੇ ਕਿ ਤੁਹਾਨੂੰ ਕੀ ਲੱਗਦਾ ਮੌਸਮ ਦੇ ਨਾਲ ਫਰਕ ਪੈਂਦਾ ਵਾ, ਤੁਹਾਨੂੰ ਜਦੋਂ ਮੌਸਮ ਧੁੱਪ ਬਹੁਤ ਜ਼ਿਆਦਾ ਹੁੰਦੀ ਆ ਜਾਂ ਠੰਡ ਬਹੁਤ ਜ਼ਿਆਦਾ ਹੁੰਦੀ ਆ ਜਾਂ ਫਿਰ ਕਹਿ ਲਓ ਮੀਂਹ ਪੈ ਰਿਹਾ ਵਾ ਜਾਂ ਫਿਰ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਵਾ ਜਾਂ ਫਿਰ ਕਿਣ ਮਿਣ ਹੋ ਰਹੀ ਆ। ਵੇਖੋ ਇਹਦੇ ਮੀਂਹ 'ਚ ਵੀ ਕਿੰਨੀਆਂ ਵਰਾਇਟੀਆਂ ਨੇ,
1: ਕਿੰਨੇ ਵੇਰੀਏਸ਼ਨ ਹੈ। ਹੁਣ ਜਿਹੜੀ ਕਿਣ ਮਿਣ ਹੈ, ਮੈਨੂੰ ਲੱਗਦਾ ਉਹ ਹੋਰ ਜ਼ਿਆਦਾ ਡਿਪਰੈਸਿੰਗ ਲੱਗਦੀ ਕੀ ਹੈ, ਜਾਂ ਇੱਕ ਵਾਰ 'ਚ ਪੈ ਕੇ ਹਟੇ ਸਾਈਡ ਕਿ ਸਾਰਾ ਦਿਨ ਇਹ ਨਾ, ਜਿਵੇਂ ਕਹਿੰਦੇ ਸਪ੍ਰਿੰਕਲਸ ਜੇ, ਮਤਲਬ ਉਹ ਮੈਨੂੰ ਸਮਝ ਹੀ ਨਹੀਂ ਲੱਗਦੀ ਕਿ ਬੰਦਾ ਜਾਵੇ ਅਤੇ ਜਾਂ ਇੱਕ ਪਾਸੇ ਹੋਵੇ ਤੇਜ਼ ਹੋ ਕੇ ਹਟ ਜਾਏ।
0: ਤੁਹਾਨੂੰ ਕਿਹੜੀ ਪਸੰਦ ਹੈ ਵੈਸੇ? ਇੱਕ ਹੁੰਦੀ ਆ ਪੰਜਾਬੀ 'ਚ ਦੱਸਾਂ ਤਾਂ, ਇੱਕ ਹੁੰਦੀ ਭੂਰ, ਇੱਕ ਹੁੰਦੀ ਹੈ ਕਿਣ ਮਿਣ, ਇੱਕ ਹੁੰਦਾ ਮੀਂਹ, ਅਤੇ ਵਿੱਚ ਵਿਚਾਲੇ ਹੋਰ ਵੀ ਹੋਣਗੀਆਂ, ਚਲੋ ਬਾਕੀ ਫਿਲ ਕਰਿਓ ਸਾਰੇ।
1: ਅਤੇ
0: ਇੱਕ ਹੁੰਦੀ ਮੋਲੇ ਧਾਰ।
1: ਅੱਛਾ ਇਹ ਕੀ ਹੈ ਚੌਥੀ?
0: ਸਭ ਤੋਂ ਜਿਹੜੀ ਮਤਲਬ ਐਂ ਲੱਗਦਾ ਨੀ ਤੁਹਾਨੂੰ ਵੀ ਉਹ
1: ਹਿੰਦੀ 'ਚ ਕਹਿੰਦੇ ਮੁਸਲਾਧਾਰ
0: ਸ਼ਾਇਦ। ਹਾਂ, ਅਤੇ ਤੁਸੀਂ ਮਾੜਾ ਜਿਹਾ ਨਿਕਲੇ ਗੱਡੀ ਤੱਕ ਜਾਂਦੇ ਹੋ ਅਤੇ ਤੁਸੀਂ ਐਂ ਲੱਗਦਾ ਬਾਲਟੀ ਭਰ ਭਰ ਕੇ ਕੋਈ ਰੋਣ ਰਿਹਾ ਹੈ ਨਾ। ਅਤੇ ਵੈਸੇ ਇਹਦੇ ਦਰਮਿਆਨ ਹੋਰ ਵੀ ਕੈਟੇਗਰੀਆਂ, ਸਾਰਿਆਂ ਦੇ ਲਈ ਇੱਕ ਸ਼ਬਦ ਹੋਵੇ ਮੀਂਹ, ਪਰ ਆਪਾਂ ਉਸ ਚੀਜ਼ ਨੂੰ ਮੰਨ ਲਿਆ ਕਿ ਇੱਕ ਦਰਮਿਆਨਾ ਜਾ, ਠੀਕ ਠਾਕ ਜਾ, ਹਨਾ, ਓਕੇ ਓਕੇ ਰਿਪੋਰਟ।
1: ਹੋਰ ਵੀ ਨਾ ਹੋਏ ਕਿ ਤੁਹਾਨੂੰ ਸਮਝ ਹੀ ਨਾ ਅੱਗੇ ਕਰੇਗੀ ਬੰਦਾ,
0: ਹਨਾ।
1: ਕੀ ਬਿਲਕੁਲ, ਕਈ ਵਾਰੀ ਹੁੰਦਾ ਨਾ ਜਿਵੇਂ ਸਪੈਸ਼ਲੀ ਮੇਰੇ ਲਈ ਤੇ, ਮਤਲਬ ਮੈਂ ਬਹੁਤ ਡਰ ਜਾਂਦੀ ਹਾਂ ਜੇ ਮੈਂ ਡਰਾਈਵ ਕਰ ਰਹੀ ਹਾਂ ਔਰ ਬਹੁਤ ਜ਼ਿਆਦਾ ਤੇਜ਼ ਮੀਂਹ ਆ ਜਾਵੇ, ਕਿਉਂਕਿ ਦਿਖਦਾ ਹੀ ਨਹੀਂ ਵੈਸੇ ਹੀ, ਆਪਾਂ ਚਸ਼ਮਾ ਲਗਾ ਕੇ ਡਰਾਈਵ ਕਰਦੇ ਹਾਂ।
0: ਇਹਦੇ ਦਰਮਿਆਨ ਇੱਕ ਹੋਰ ਕੈਟੇਗਰੀ ਮੈਨੂੰ ਯਾਦ ਆਈ, ਉਹ ਹੁੰਦਾ ਸ਼ਰਾਟਾ।
1: ਅੱਛਾ, ਉਹ ਕੀ ਹੈ?
0: ਸ਼ਰਾਟਾ ਮਤਲਬ ਇੱਕਦਮ ਥੜ ਥੜ ਥੜ ਥੜ ਥੜ, ਉਹ ਤੋਂ ਬਾਅਦ ਚ ਫਿਰ ਸ਼ਾਂਤ ਜਿਹਾ ਹੋ ਗਿਆ ਕੰਮ। ਮਤਲਬ ਸ਼ਾਂਤ ਨੀ, ਮਤਲਬ ਵੀ ਇੱਕ ਐਵਰੇਜ ਜਿਹਾ ਮੀਂਹ ਪੈ ਰਿਹਾ ਤੇ ਉਹਦੇ ਦਰਮਿਆਨ ਇੱਕ ਮਤਲਬ ਤਕੜਾ ਅੱਛਾ ਖਾਸਾ ਸ਼ਰਾਟਾ, ਉਸ ਤੋਂ ਬਾਅਦ ਮਤਲਬ ਉਹ ਕੁੱਡ ਵੀ ਇੱਕਦਮ ਠੀਕ ਵੀ ਹੋ ਸਕਦਾ ਜਾਂ ਫਿਰ ਉਹ ਘੱਟ ਵੀ ਸਕਦਾ ਵਾ ਜਾਂ ਮਾੜੀਆਂ ਮੋਟੀਆਂ ਕਣੀਆਂ ਤੇ ਵੀ ਆ ਸਕਦਾ, ਪਰ ਇੱਕਦਮ ਜਿਹੜਾ ਹੈ ਨਾ, ਮਤਲਬ ਤੁਸੀਂ ਕਹਿੰਦੇ ਵੀ ਯਾਰ ਹਲੇ ਤੇ ਕੋਈ
1: ਛੋਟੀ ਬੇਟੀ ਕੱਲ ਪਰਸੋਂ ਕਹਿੰਦੀ ਸੀ, ਮਮਾ ਸਟਾਪ ਸੇਇੰਗ ਵੈਨ ਆਈ ਵਾਸ ਡਾਰਵਿਨ ਆਈ ਫੀਲ ਜੈਲਸ, ਕਿਉਂਕਿ ਉਹ ਹੋਈ ਨੀ ਸੀ। ਉਹ ਹਰ ਵਾਰੀ ਕਹਿੰਦੀ ਆਈ ਫੀਲ ਮਿਸਿੰਗ ਵੈਨ ਯੂ ਸੇ ਡਾਰਵਿਨ। ਉਸ ਦਿਨ ਮੈਂ ਨਿਕਲੀ ਆ ਘਰੋਂ ਵਧੀਆ, ਆਪਾਂ ਮੈਪ ਲਗਾਇਆ ਕੋਨਫੀਡੈਂਸ ਨਾਲ ਕਿ ਹਾਂ ਕੱਲੇ ਡਰਾਈਵ ਕਰਕੇ ਜਾਵਾਂਗੇ। ਮਤਲਬ ਮੈਂ ਨਿਕਲੀ ਆ ਥੋੜਾ ਜੇ, ਮਤਲਬ ਅੱਧ ਵਿਚਾਲੇ ਵੀ ਨੀ, ਮਤਲਬ 10 ਮਿੰਟ ਦੀ ਡਰਾਈਵ ਕਰ ਲਈ ਜਿਹੜਾ ਤੁਸੀਂ ਹੁਣੇ ਨਾ ਲਿਆ, ਮੈਂ
0: ਸ਼ਰਾਟਾ
1: ਪਤਾ ਨੀ ਕਿੱਥੇ, ਮੈਂ ਕਿਹਾ ਮਤਲਬ ਇੰਨੀ ਤੇਜ਼ ਕਿ ਸਭ ਕੁਛ ਦੇਖ ਦਿਸਣ, ਮਤਲਬ ਹਟ ਗਿਆ, ਮੈਨੂੰ ਸਮਝ ਨਾ ਲੱਗੇ ਕਿ ਮੈਂ ਕਰਾਂਗੀ। ਉੱਤੋਂ ਮੈਂ ਮਤਲਬ ਬਿਲਕੁਲ ਹੀ ਪੌਂਦ ਲਾ ਗਈ, ਮੈਂ ਕਿਹਾ ਹੁਣ ਤੇ ਪਤਾ ਨੀ ਕਿੱਥੇ ਜਾ ਕੇ।
0: ਉਹ ਇੱਕਦਮ ਤੁਹਾਨੂੰ ਲੱਗਦਾ ਜਿੱਦਾਂ ਵਾਈਪਰ ਵੀ ਸ਼ਦਾਈ ਜੀ ਹੋ ਗਏ ਹੁੰਦੇ।
1: ਕਈ ਵਾਰੀ ਹੁਣ ਮੇਰੇ ਵਰਗਾ ਜਿਵੇਂ ਐਨਕਾ ਲਾਏਗਾ, ਐਨਕਾ ਹਟਾ ਕੇ ਦੇਖੇਗਾ ਕਿ ਵਿਜ਼ਿਬਿਲਿਟੀ ਤੇਜ਼ ਹੋ ਜਾਵੇ। ਮਤਲਬ ਉਹ ਚੀਜ਼ ਇੰਨੀ, ਮਤਲਬ ਮੈਨੂੰ
0: ਆ ਵੀ ਠੀਕ ਹੈ ਨਾ ਮੀਂਹ ਚ ਐਨਕਾ
1: ਜਿਹੜੀ ਨਜ਼ਰ ਵਾਲੀ।
0: ਅੱਛਾ ਅੱਛਾ,
1: ਚਲੋ
0: ਅੱਜ ਕੱਲ ਨਾ ਹੁਣ ਚਲੋ ਟੈਕਨੋਲੋਜੀ, ਥੈਂਕ ਯੂ ਟੈਕਨੋਲੋਜੀ, ਵੀ ਉਹਦੇ ਵਿੱਚ ਕੀ ਹੁੰਦਾ ਵੀ ਉਹ ਜਿੱਦਾਂ ਜਿੱਦਾਂ ਮੀਂਹ ਵੱਧ ਘੱਟ ਹੁੰਦਾ ਵਾ ਉਹ ਐਡਜਸਟ ਕਰ ਲੈਂਦੇ ਸਪੀਡ ਹੈ ਨਾ ਜਿਹੜੇ ਵਾਈਪਰ ਹੁੰਦੇ ਆ, ਤੇ ਪਹਿਲੀਆਂ ਦੇ ਵਿੱਚ ਤੇ ਤੁਸੀਂ ਆਪ
1: ਪਹਿਲੇ ਵਾਲੀ ਤੇ ਮੇਰੀ
0: ਕਈ ਵਾਰੀ ਆਪਣਾ ਦਫੜੀ ਜੀ ਪੈ ਜਾਂਦੀ ਹੁੰਦੀ
1: ਕਿਹੜੀ ਗੱਡੀ ਹੋ, ਉਸ ਦੇ ਵਿੱਚ ਤੇ ਕਈ ਵਾਰੀ ਵਿੱਚ ਵਾਈਪਰ ਚੱਲਣੋ ਹੀ ਬੰਦ ਹੋ ਜਾਂਦਾ ਸੀ
0: ਸ਼ੁਰੂ ਸ਼ੁਰੂ ਵਾਲੀਆਂ ਗੱਡੀਆਂ ਚ ਜਦੋਂ ਆਪਾਂ ਸ਼ੁਰੂ ਸ਼ੁਰੂ ਚ ਲੈਨੇ ਆ
1: ਨਾ, ਉਹੀ ਨਾ ਉਦੋਂ ਤੇ ਇਹ ਲੱਗਦਾ ਸ਼ੁਕਰ ਰੱਬਾ ਗੱਡੀ ਮਿਲੀ ਹੈ ਨਾ, ਕੰਮ ਤੇ ਬੱਸ ਦੇ ਵਿੱਚ ਧੱਕੇ ਖਾ ਕੇ ਨਹੀਂ ਜਾਣਾ ਪਏਗਾ।
0: ਨਹੀਂ ਚਲੋ ਜੋ ਵੀ ਜਿਹੜੀ ਵੀ ਸਟੇਜ ਤੇ ਜੋ ਵੀ ਮਿਲਦਾ
1: ਬਹੁਤ, ਉਹਦਾ ਉਸ ਟਾਈਮ ਵੀ ਉਦੋਂ ਸ਼ੁਕਰਾਨਾ ਹੀ ਕੀਤਾ ਸੀ ਸ਼ੁਕਰ ਰੱਬਾ ਬੱਸ ਦਾ ਟਾਈਮਿੰਗ ਔਰ ਇਹ ਸਾਰਾ ਕੁਝ।
0: ਉਹਦਾ ਨਵੀਂ ਨਾਲੋਂ ਵੀ ਜ਼ਿਆਦਾ ਚਾਹ ਹੁੰਦਾ
1: ਬਿਲਕੁਲ, ਔਰ ਤੁਸੀਂ ਇਕੱਲੇ ਚਲਾ ਰਹੇ ਹੋ ਤੁਹਾਨੂੰ ਲੱਗਦਾ ਹੈ ਤੁਸੀਂ ਸ਼ਹਿਨਸ਼ਾਹ ਹੋ ਨਾ ਰੋਡ ਤੇ ਤੁਹਾਨੂੰ, ਹਾਂ
0: ਉਦੋਂ ਤੁਹਾਨੂੰ ਲੱਗਦਾ ਵਾ ਵੀ ਤੁਸੀਂ ਹੈਗੀ ਹੈ ਪੁਰਾਣੀ ਆ ਪਰ ਮੈਨੂੰ ਚਮਕਾ ਲੈਣਾ, ਤੇ ਲੱਗਦਾ ਵੀ ਆ ਵੀ ਜਿੱਦਾਂ ਮੈਂ ਚਮਕਾ ਲਈ ਹੈ ਨਾ, ਥੋੜੇ ਦੇਰ ਬਾਅਦ ਤੁਹਾਨੂੰ ਲੱਗਣ ਲੱਗ ਪੈਂਦਾ ਵੀ ਇਹਨੂੰ ਤੇ ਤੁਸੀਂ ਬਹੁਤ ਸੋਹਣੀ ਬਣਾ ਲਿਆ, ਸਟੀਅਰਿੰਗ ਦੇ ਉੱਤੇ ਤੁਸੀਂ ਲੈ ਕੇ ਪਾ ਲੋਗੇ ਕੁਛ ਨਾ ਕੁਛ ਹੈ ਨਾ, ਉਹ ਕਵਰ ਜਿਹਾ ਤੁਸੀਂ ਸੀਟ, ਅੱਛਾ ਸੀਟ ਮਾੜੀ 'ਚ ਕਰੈਕ ਆਏ ਕੋਈ ਗੱਲ ਨਹੀਂ ਹੈ ਨਾ, ਉਹਦੇ ਉੱਤੇ ਵੀ ਲੈ ਕੇ ਅਤੇ ਉਹ ਸ਼ਾਰਟ ਸ਼ੂਟ ਜਾ ਕੇ ਤੋਂ ਪਤਾ ਕਰਕੇ ਤੇ ਉਹ ਵੀ ਉਹਦੇ ਉੱਤੇ ਪਾ ਲਈਦਾ ਵਾ, ਤੇ ਫਿਰ ਆਪਣੇ ਆਪ ਨੂੰ ਕਹੀਦਾ ਵੇਖਾ ਸੀਟਾਂ ਵੀ ਠੀਕ ਹੋ ਗਈਆਂ।
1: ਅੱਛਾ ਉਹ ਅੱਗੇ ਦਾ ਜਿਹੜਾ ਮਤਲਬ ਗੱਡੀ ਵਧੀਆ ਸੀਗੀ ਉੱਥੇ ਅੱਗੇ ਦਾ ਡੈਸ਼ਬੋਰਡ, ਮੈਂ ਪਹਿਲਾਂ ਵੀ ਦੱਸਿਆ ਸੀ ਨਾ ਉੱਥੇ ਗਰਮੀ ਇੰਨੀ ਤੇਜ਼ ਪੈਂਦੀ ਹੈ ਕਿ ਉਹ ਡੈਸ਼ਬੋਰਡ 'ਚ ਵੀ ਨਾ ਮਤਲਬ ਤਰੇੜਾਂ
0: ਕਰੈਕ ਹੋ ਜਾਂਦੇ,
1: ਕਰੈਕ ਇੰਨੇ ਜ਼ਿਆਦਾ, ਤੇ ਉਹਨੂੰ ਵੀ ਕਵਰ ਕਰ ਲਿਆ ਸੀ ਵੈਲਵੇਟ ਦਾ ਲਗਾ ਕੇ, ਸੋਹਣਾ ਸੀ ਉਹ ਨਾ ਦਿਖੇ।
0: ਹਾਂ ਤੇ ਬਸ ਹੋ ਗਿਆ ਫਿਰ ਕੀ,
1: ਬਸ ਫਿਰ ਹੋਰ ਕੀ ਚਾਹੀਦਾ,
0: ਹੋਰ ਕੀ ਰਹਿ ਗਿਆ, ਇਹੋ ਹੀ ਹੁੰਦਾ ਵਾ,
1: ਤੇਲ ਚਾਹੀਦਾ ਹੈ ਗੱਡੀ 'ਚ
0: ਨਵੀਂ। ਅੱਛਾ ਉੱਥੇ ਇੰਨੀ ਜ਼ਿਆਦਾ ਗਰਮੀ ਜਿੱਦਾਂ ਤੁਸੀਂ ਦੱਸਦੇ ਹੁੰਦੀ ਤੇ ਉੱਥੇ ਗੈਸ ਵੀ ਪਾਉਣ ਦੀ ਫਿਰ ਪ੍ਰੋਬਲਮ ਆਉਂਦੀ ਹੋਣੀ ਕਿ ਹੁੰਦੀ ਨਹੀਂ ਗੈਸ ਉੱਥੇ, ਗੈਸ ਵਾਲੀਆਂ ਗੱਡੀਆਂ ਘੱਟ ਹੀ ਫਿਰ ਵਰਤੋਂ, ਕਿਉਂਕਿ ਇੱਥੇ ਵੇਖੀ ਦਾ ਜਦੋਂ ਈਵਨ ਵਿਕਟੋਰੀਆ 'ਚ ਵੀ ਗਰਮੀ ਜ਼ਿਆਦਾ ਹੁੰਦੀ ਹੈ ਤੇ ਗੈਸ ਫਿਲ ਹੀ ਨਹੀਂ ਹੁੰਦੀ ਕਈ ਵਾਰੀ, ਕਈ ਵਾਰੀ ਕਿ ਜ਼ਿਆਦਾਤਰ ਨਹੀਂ ਫਿਲ ਹੁੰਦੀ।
1: ਦਿਮਾਗ ਲਗਾ ਰਹੀ ਹਾਂ, ਮੈਨੂੰ ਤੇ ਮਤਲਬ ਮੈਂ ਨਹੀਂ ਨੋਟ ਕੀਤਾ ਸੀ ਇਸੇ ਕੋਲ ਹੈ,
0: ਮੈਂ ਕਿਹਾ ਤੁਸੀਂ ਇੰਨਾ 'ਚ ਰਹੇ ਹੋ ਉੱਥੇ,
1: ਬਾਕੀ ਆਪਾਂ ਆਪਣੀ ਚੀਜ਼ਾਂ 'ਤੇ ਧਿਆਨ ਦਿੰਦੇ
0: ਜਾਓ ਪਰਾਂ।
1: ਤੇ ਵਾਕਈ ਮਤਲਬ ਮੈਂ ਤੇ ਆਪਾਂ ਕਿਸ ਪਾਸੇ ਚੱਲੇ ਸੀਗੇ, ਹਾਂ ਮਤਲਬ ਸ਼ਰਾਟਾ ਉਹ ਐਗਜ਼ਾਮਪਲ ਹੋ, ਤੇ ਜਿਹੜਾ ਤੁਸੀਂ ਦੂਜਾ ਕੀ ਕਿਹਾ, ਹਾਂ ਸ਼ਰਾਟੇ ਦੇ ਵਿੱਚ ਇੱਕ ਹੋਰ ਇਹ ਆਉਂਦਾ
0: ਕਿਹੜਾ,
1: ਕਿ ਜਦੋਂ ਮੁੰਬਈ 'ਚ ਸਹੀ ਆ ਸੀ, ਹੁਣ ਮੁੰਬਈ ਵੀ ਆ ਗਿਆ ਦੇਖੋ, ਹੁਣ ਐਕਸਪੀਰੀਅੰਸ ਮਤਲਬ ਕਿੱਥੇ ਕਿੱਥੇ ਧੱਕੇ ਬੰਦੇ ਨੇ ਕਹਿਣਾ, ਉੱਥੇ ਇਹ ਚੀਜ਼ ਹੈ ਕਿ ਮੀਂਹ ਕਈ ਵਾਰ, ਇਹ ਚੀਜ਼ ਤਾਂ ਖੈਰ ਇੱਥੇ ਵੀ ਹੁੰਦੀ, ਕਈ ਵਾਰੀ ਇੱਕ ਇਲਾਕੇ 'ਚ ਹੋਇਆ ਜਾ ਕੇ ਹਟਿਆ ਮੀਂਹ, ਤੇ ਦੂਜੇ ਇਲਾਕੇ 'ਚ ਐਵੇਂ ਕਿ ਮੀਂਹ ਵਰਗੀ ਤਾਂ ਕੋਈ ਚੀਜ਼ ਸੀਗੀ ਨਹੀਂ, ਧੁੱਪ ਬੜੀ ਸੋਹਣੀ ਨਿਕਲੀ ਆ, ਤੇ ਉੱਥੇ ਕੀ ਹੁੰਦਾ ਸੀਗਾ, ਹੁਣ ਤੁਸੀਂ ਟ੍ਰੇਨਾਂ 'ਚ ਧੱਕੇ ਖਾਂਦੇ ਹੋ ਨਾ, ਟ੍ਰੇਨਾਂ 'ਚ ਸਫ਼ਰ ਕਰਦੇ ਹੋ, ਹੁਣ ਮੰਨ ਲਓ ਇੱਕ ਸਟੇਸ਼ਨ ਤੋਂ ਤੁਸੀਂ ਉਤਰੇ ਹੋ ਟ੍ਰੇਨ ਤੋਂ, ਤੇ ਉੱਥੇ ਬਹੁਤ ਤੇਜ ਮੀਂਹ ਹੈ ਤੇ ਤੁਸੀਂ ਬ੍ਰਿਜ ਤੋਂ ਅਗਲੇ ਪਲੇਟਫਾਰਮ ਤੇ ਜਾਣਾ, ਹਮੇਸ਼ਾ ਇਹ ਹੁੰਦਾ ਸੀਗਾ ਇੱਕ ਤੋਂ ਉਤਰ ਕੇ ਫਿਰ ਬ੍ਰਿਜ ਚੜ ਕੇ ਅਗਲੇ ਤੋਂ ਤੁਹਾਨੂੰ ਦੂਜੀ ਗੱਡੀ ਮਿਲੇਗੀ, ਤੇ ਉਨੀ ਦੇਰ ਚ ਤੁਸੀਂ ਪੂਰੇ ਭਿੱਜ ਜਾਣਾ ਤੇ ਤੁਸੀਂ ਬਾਕੀਆਂ ਨੂੰ ਦੇਖਣਾ ਉਹ ਬਿਲਕੁਲ ਵਧੀਆ ਇੱਕਦਮ ਉਹਨਾਂ ਦੇ ਬਿਲਕੁਲ ਬਿਨਾਂ ਕਰੀਜ਼ ਦੇ ਕੱਪੜੇ ਸਾਰੇ, ਮਤਲਬ ਇੰਨੇ ਪ੍ਰੋਪਰ ਤੇ ਤੁਸੀਂ
0: ਉਹ ਕਿਉਂ,
1: ਕਿਉਂਕਿ ਤੁਸੀਂ ਭਿੱਜ ਜਾਂਦੇ ਸੀ ਨਾ,
0: ਉਹ ਕਿਉਂ ਨਹੀਂ ਭਿੱਜਦੇ,
1: ਉਹ ਪਹਿਲਾਂ ਦੇ ਖੜੇ ਹੋਏ ਸੀ ਨਾ,
0: ਹਾਂ ਮੈਂ ਕਿਹਾ ਖੜੇ ਤੇ ਦੱਸੋ ਨਾ ਨਾਲ
1: ਮੈਂ ਤੇ ਇਮੇਜਿਨ ਕਰਕੇ ਹਾਂ ਮੇਨ ਗੱਲ ਤੁਹਾਨੂੰ ਉੱਥੇ
0: ਪਹੁੰਚਾ ਮੈਂ ਨਿਊ ਕਿਉਂ ਨਹੀਂ ਭੇਜਦੇ
1: ਨਹੀਂ ਉਹਨਾਂ ਕੋਲ ਕੋਈ ਸਪੈਸ਼ਲ ਉਹ ਨਹੀਂ ਸੀਗੀ ਕੀ ਕਹਿੰਦੇ ਉਹਨੂੰ ਸਪੈਸ਼ਲ ਪਾਵਰ ਨਹੀਂ ਸੀ ਉਹ ਪਹਿਲਾਂ ਦੇ ਖੜੇ ਹੁੰਦੇ ਆ ਮੈਲਬਨ ਵਾਂਗ ਤੁਸੀਂ ਜੈਕਟ ਵੀ ਕੈਰੀ ਕਰਨੀ ਤੁਸੀਂ ਛਤਰੀ ਵੀ ਰੱਖਣੀ ਮਤਲਬ ਹਰ ਇੱਕ ਚੀਜ਼ ਦਾ ਤੁਸੀਂ ਇੰਤਜ਼ਾਮ ਰੱਖਣਾ
0: ਪਰ ਉਹ ਤਾਂ ਮੈਂ ਵੇਖਿਆ ਵੈਸੇ ਬਾਕੀ ਵੀ ਥਾਂ ਥਾਂ ਤੇ ਅਲੱਗ ਅਲੱਗ ਥਾਵਾਂ ਦੇ ਉੱਤੇ ਤੁਸੀਂ ਵੇਖਿਆ ਹੋਊਗਾ ਤੁਸੀਂ ਕਿ ਤੁਹਾਡੇ ਉੱਤੇ ਮੀਂਹ ਪਿਆ ਜਾਂ ਤੁਸੀਂ ਮੀਂਹ ਦਾ ਐਕਸਪੀਰੀਅੰਸ ਕੀਤਾ ਤੁਸੀਂ ਨਾ ਜਿੱਦਾਂ ਬੋਂਬੇ ਆ ਹੈ ਨਾ ਮਹਾਰਾਸ਼ਟਰ ਹੋ ਗਿਆ ਫਿਰ ਚਲੋ ਉਹਨੂੰ ਆਪਾਂ ਵਿੱਚੋਂ ਕੱਢ ਦਿੰਦੇ ਕਿਉਂਕਿ ਉੱਥੇ ਵੀ ਨਾ ਚਲੋ ਅਗੇਨ ਮਤਲਬ ਜਿਹੜਾ ਕੇਰਲਾ ਅਤੇ ਗੋਆ ਆ ਨਾ
1: ਜਿਵੇਂ ਟ੍ਰੋਪੀਕਲ ਵਾਲਾ
0: ਉੱਥੇ ਮੀਂਹ ਤੁਹਾਨੂੰ ਬਹੁਤ ਵਧੀਆ ਲੱਗਦਾ ਤੁਹਾਡਾ ਦਿਲ ਨਹੀਂ ਕਰਦਾ ਵੀ ਤੁਸੀਂ ਮੀਂਹ ਦੇ ਵਿੱਚੋਂ ਤੁਸੀਂ ਭੱਜ ਕੇ ਤੇ ਥੱਲੇ ਜਲ ਜੋ ਕਿਤੇ ਸ਼ੈਡ ਦੇ ਤੁਹਾਡਾ ਜੀ ਕਰਦਾ ਵੀ ਤੁਸੀਂ ਮੀਂਹ 'ਚ ਰਹੋ।
1: ਹਾਂ ਮੁੰਬਈ ਦੀ ਬਾਰਿਸ਼ ਵੀ ਲੋਕੀ ਕੰਪਲੇਨ ਕਰਦੇ ਆ ਪਰ ਬਹੁਤ ਸੋਹਣੀ ਲੱਗਦੀ
0: ਤੇ ਮੁੰਬਈ ਦੀ ਵੀ ਬਾਰਿਸ਼ ਜਿਹੜੀ ਆ ਜਦੋਂ ਬਹੁਤ ਜ਼ਿਆਦਾ ਤੇਜ਼ ਨਹੀਂ ਹੁੰਦੀ ਤੇ ਉਹ ਤੁਸੀਂ ਤੁਹਾਨੂੰ ਉਹ ਤੰਗ ਨਹੀਂ ਕਰਦੀ ਹਨਾ ਤੁਸੀਂ ਜਿੱਦਾਂ ਤੁਹਾਨੂੰ ਲੱਗਦਾ ਵੀ ਠੀਕ ਆ ਮਤਲਬ ਇੱਕ ਕੋਸਾ ਕੋਸਾ ਜਿਹਾ ਇੱਕ ਮੌਸਮ ਹੈ ਉਹਦੇ ਵਿੱਚ ਤੁਹਾਡੇ ਉੱਤੇ ਮੀਂਹ ਪਈ ਜਾ ਰਿਹਾ ਕੋਈ ਕੋਈ ਉਹਦੇ ਨਾਲ ਕੋਈ ਉਹ ਨਹੀਂ ਆ ਹੁਣ ਇੱਥੇ ਜਿਹੜਾ ਵਾ ਇੱਥੇ ਤੁਸੀਂ ਵੇਖੋ ਤੇ ਤੁਹਾਡੇ ਉੱਤੇ ਮੀਂਹ ਪੈਂਦਾ ਤੇ ਤੁਸੀਂ ਨਾ ਮਤਲਬ ਸੂਦ ਜਾਂ ਫੀਲ ਨਹੀਂ ਕਰਦੇ ਤੁਸੀਂ
1: ਡਾਰਵਿਨ ਦੇ ਵਿੱਚ ਵੀ ਮੀਂਹ ਜਦੋਂ ਮਤਲਬ ਇਹ ਲਾਈਟਨਿੰਗ ਉੱਥੇ ਬਿਜਲੀ ਦੀ ਬੜੀ ਵਾਰਨਿੰਗ ਆਉਂਦੀ ਹੁੰਦੀ ਸੀ ਤੇ ਜਦੋਂ ਮਤਲਬ ਇੱਦਾਂ ਹੁੰਦਾ ਸੀ ਨਾ ਮੈਂ ਚਾਈਲਡ ਕੇਅਰ ਵੀ ਜੋਬ ਕੀਤੀ ਉੱਥੇ ਵੀ ਤੇ ਉੱਥੇ ਅਲਾਊ ਹੁੰਦਾ ਸੀਗਾ ਬੱਚਿਆਂ ਨੂੰ ਮੀਂਹ 'ਚ ਨਹਾਉਣ ਵਾਸਤੇ ਇੰਨਾ ਮਜ਼ਾ ਆਉਂਦਾ ਸੀਗਾ ਕਿਉਂਕਿ ਮੀਂਹ ਨੇ ਪੈਣਾ ਹੁਣ ਦੇਖ ਲਿਆ ਵੈਦਰ ਫੋਰਕਾਸਟ ਆਪਾਂ ਕਿ ਅੱਜ ਤੇ ਮੀਂਹ ਹੈ ਹੁਣ ਸਾਰਾ ਦਿਨ ਬੱਚਿਆਂ ਨੂੰ ਵੱਡੇ ਬੱਚਿਆਂ ਨੂੰ ਖਾਸ ਕਰਕੇ ਅੰਦਰ ਨਹੀਂ ਰੱਖ ਸਕਦੇ ਪੂਰੇ ਟਾਈਮ ਕਿਉਂਕਿ ਉਹ ਉਹਨਾਂ ਨੇ ਬੋਰ ਹੋ ਜਾਣਾ ਹੈ ਨਾ ਰੂਟੀਨ ਉਹਨਾਂ ਦਾ ਜਿਹੜਾ ਰੀਡਿੰਗ ਵਾਲਾ ਪਾਰਟ ਕਰਾ ਕੇ ਤੁਸੀਂ ਫਿਰ ਉਹਨਾਂ ਨੂੰ ਬਾਹਰ ਹੀ ਨਿਕਾਲਣਾ ਫਿਰ ਸਾਨੂੰ ਅਲਾਊ ਹੁੰਦਾ ਸੀਗਾ ਕਿ ਤੁਸੀਂ ਵੀ ਉਹਨਾਂ ਨਾਲ ਭਿੱਜ ਸਕਦੇ ਹੋ ਤੁਸੀਂ ਲੋਕਰ 'ਚ ਆਪਣੇ ਸਪੇਅਰ ਕਲੋਥਸ ਰੱਖ ਦਿਓ ਜਾਂ ਫਿਰ ਤੁਸੀਂ ਉਹ ਬਨਿੰਗਸ ਵਾਲੇ ਵੱਡੇ ਵੱਡੇ ਛਤਰੀਆਂ ਲੈ ਕੇ ਉਹਨਾਂ ਦੇ ਅੱਗੇ ਪਿੱਛੇ ਹੁੰਦੇ ਰਹੋ ਤੇ ਇੰਨਾ ਮਜ਼ਾ ਆਉਂਦਾ ਸੀ ਬੱਚੇ ਇੰਨਾ ਇੰਜੋਏ ਹੁਣ ਉਹੀ ਚੀਜ਼ ਜੇ ਇੱਥੇ ਦੇ ਇੱਕ ਮਿੰਟ ਹੀ ਆਪਾਂ ਭੇਜ ਨਹੀਂ ਸਕਦੇ ਕਿਉਂਕਿ ਇੱਥੇ ਦੀ ਜਮਾਂ ਹੀ ਮਤਲਬ
0: ਐਕਸਪੀਰੀਅੰਸ ਉੱਥੋਂ ਦੇ ਉਹਦਾ ਰੀਜ਼ਨ ਇੱਕ ਇਹ ਵੀ ਆ ਖਾਸ ਤੌਰ ਦੇ ਉੱਤੇ ਜਿਹੜੀ ਇਹ ਵਾਲੀ ਬੈਲਟ ਹੈ ਨਾ ਕੇਰਲਾ ਵਾਲੀ ਇੱਧਰ ਕੀ ਆ ਕਿ ਉਹ ਹੁਣ ਪੰਜਾਬ 'ਚ ਤੁਸੀਂ ਕੋਈ ਇਹ ਸੁਣ ਕੇ ਕਹੂਗਾ ਵੀ ਲੈ ਪੰਜਾਬ ਦਾ ਕਿੱਡਾ ਵਧੀਆ ਮੀਂਹ ਆ ਪਰ ਹੁਣ ਰੀਸੈਂਟ ਜੇ ਕਿਸੇ ਨੇ ਐਕਸਪੀਰੀਅੰਸ ਕੀਤਾ ਤੇ ਤੁਸੀਂ ਮੰਨ ਲਓ ਚਿੱਟੇ ਕੱਪੜੇ ਪਾਏ ਆ ਮੀਂਹ ਪਊਗਾ ਤੁਹਾਡੇ ਕੱਪੜੇ ਗੰਦੇ ਹੋ ਜਾਣਗੇ ਉਹ ਹਵਾ 'ਚੋਂ ਹੀ ਮੀਂਹ ਦੇ ਵਿੱਚੋਂ ਹੀ ਜਿਹੜੀ ਧੂੜ ਮਿੱਟੀ ਆ ਪੋਲੂਸ਼ਨ ਆ ਉਹ ਤੁਹਾਡੇ ਕੱਪੜੇ ਖਰਾਬ ਕਰਦਾ ਵਾ ਉੱਥੇ ਇਹ ਚੀਜ਼ ਨਹੀਂ ਹੈਗੀ
1: ਉੱਥੇ ਹਿਊਮਿਡਿਟੀ ਕਰਕੇ ਮੈਨੂੰ ਲੱਗਦਾ ਮੋਇਸਚਰ ਹੈ
0: ਹਾਂ ਉੱਥੇ ਹਿਊਮਿਡ ਜਿਹਾ ਵੀ ਆ ਤੇ ਆਈ ਥਿੰਕ
1: ਗ੍ਰੀਨਰੀ ਬਹੁਤ ਜ਼ਿਆਦਾ
0: ਇਸ ਵਜ੍ਹਾ ਕਰਕੇ ਵੀ ਸ਼ਾਇਦ ਉੱਥੇ ਜਿਹੜਾ ਬਹੁਤ ਜ਼ਿਆਦਾ ਪੋਲੂਸ਼ਨ ਜਿੱਦਾਂ ਇੱਥੇ ਤੇ ਕਹਿ ਲਓ ਤੁਸੀਂ ਵੀ ਉਹ ਕਾਲਾ ਤੁਹਾਨੂੰ ਦੀਦਾ ਹੈ ਨਾ ਤੁਹਾਡੇ ਮਤਲਬ ਗੱਡੀਆਂ 'ਤੇ ਲੀੜੇ ਕੱਪੜਿਆਂ 'ਤੇ ਅਤੇ ਉੱਥੇ ਥੋੜ੍ਹਾ ਜਿਹਾ ਬਚਾਅ ਆ ਥੋੜ੍ਹਾ ਨਹੀਂ ਕਾਫੀ ਬਚਾਅ ਆ ਸੋ ਇਹ ਚੀਜ਼ ਵੀ ਸ਼ਾਇਦ ਤੁਹਾਨੂੰ ਨਾਲੇ ਇਹ ਨਾ ਆਈ ਥਿੰਕ ਡਿਪੈਂਡ ਕਰੂਗਾ ਮੌਸਮ 'ਤੇ ਵੀ ਸ਼ਾਇਦ ਕਿ ਕਿੰਨੀ ਕੁ ਠੰਡ ਆ ਕਿੰਨੀ ਕੁ ਗਰਮੀ ਆ ਉਸ ਹਿਸਾਬ ਦੇ ਨਾਲ ਵੀ ਮੰਨ ਲਓ ਜੇ ਆਹ ਵਾਲੇ ਦਿਨ ਹੋਣਗੇ ਕੋਈ ਜਾਂ ਫਿਰ ਥੋੜ੍ਹਾ ਪਿੱਛੇ ਚੱਲ ਜਾਓ ਸਤੰਬਰ ਅਕਤੂਬਰ ਦਾ ਮਹੀਨਾ ਅਤੇ ਉਦੋਂ ਤਾਂ ਇੱਥੇ ਜਿੱਦਾਂ ਮਹਾਰਾਸ਼ਟਰ ਦੇ ਵਿੱਚ ਜਾਂ ਫਿਰ ਕੇਰਲਾ ਵਗੈਰਾ ਇੱਧਰਲੇ ਪਾਸੇ ਜੇਕਰ ਮੀਂਹ ਪੈ ਰਿਹਾ ਵਾ ਤਾਮਿਲਨਾਡੂ ਵੀ ਈਵਨ ਉਹਦੇ 'ਚ ਆ ਜਾਂਦਾ ਸੋ ਜੇ ਇਸ ਬੈਲਟ 'ਚ ਮੀਂਹ ਪੈ ਰਿਹਾ ਤਾਂ ਉਹ ਬਹੁਤ ਵਧੀਆ ਤੁਹਾਨੂੰ ਲੱਗਦਾ
1: ਹਾਂਜੀ ਹਾਂ ਕਿਉਂਕਿ ਉੱਥੇ ਠੰਡ ਤਾਂ ਪੈਂਦੀ ਨਹੀਂ ਹੈ ਅਤੇ ਉਹ ਮਤਲਬ ਉਹ ਪਾਣੀ ਵੀ ਵਾਕਈ ਤੁਸੀਂ ਜਿਵੇਂ ਕਿਹਾ ਨਾ ਕੋਸਾ ਕੋਸਾ ਜਿਹਾ ਉਹ ਤੁਹਾਨੂੰ ਚੁੱਭਦਾ ਨਹੀਂ ਤੁਹਾਨੂੰ ਬਲਕਿ ਸੂਦਿੰਗ ਜਿਹਾ ਲੱਗਦਾ ਕਿ ਹਾਂ ਰਿਲੈਕਸਿੰਗ ਲੱਗਦਾ ਕਿ ਹਲਕਾ ਜਿਹਾ ਤੁਹਾਨੂੰ ਲੱਗਦਾ ਕਿ ਹਾਂ ਤੁਸੀਂ ਭਿੱਜ ਮਤਲਬ ਬਾਹਰ ਨਿਕਲੋ ਮੀਂਹ 'ਚ ਨਹਾਓ ਮਜ਼ਾ ਆਉਂਦਾ ਤੁਹਾਨੂੰ ਵਧੀਆ ਲੱਗਦਾ
0: ਜਿੱਦਾਂ ਤੁਸੀਂ ਇੱਕ ਹੋਰ ਚੀਜ਼ ਵੇਖੀ ਹੋਊਗੀ ਜਦੋਂ ਆਪਾਂ ਕਿਸੇ ਰੁੱਖ ਦੇ ਥੱਲਿਓਂ ਮੀਂਹ 'ਚ ਲੰਘਦੇ ਹਾਂ ਅਤੇ ਉਹਦੇ ਸਾਈਡਾਂ ਤੋਂ ਤੁਹਾਡੇ ਉੱਤੇ ਪਾਣੀ ਡਿੱਗਦਾ ਅਤੇ ਉਹ ਰੁੱਖ ਦਾ ਜਿਹੜਾ ਘੱਟਾ ਮਿੱਟੀ ਆ ਉਹ ਵੀ ਤੁਹਾਡੇ ਉੱਤੇ ਪੈਂਦਾ ਹੈ ਨਾ ਪਰ ਉੱਥੇ ਉਹ ਵੀ ਚੀਜ਼ਾਂ ਜਿਹੜੀਆਂ ਨੇ ਉਹ ਹਿਸਾਬ ਦੇ ਨਾਲ ਨਹੀਂ ਆ, ਕਿਉਂਕਿ ਉਹ ਸ਼ਾਇਦ ਇਸ ਕਰਕੇ ਵੀ ਆ ਕਿਉਂਕਿ ਮੀਂਹ ਜ਼ਿਆਦਾ ਪੈਂਦੇ ਆ ਅਤੇ ਉਹ ਤੋਂ ਪਿਆ ਹੀ ਰਹਿੰਦਾ, ਉਹ ਮਤਲਬ ਲਗਾਤਾਰ ਹੀ ਮੀਂਹ ਪਈ ਜਾਣਾ ਅਤੇ ਫਿਰ ਉਹ ਚੀਜ਼ ਜਿਹੜੀ ਉਹ ਧੁੱਪ ਜਾਂਦੀ ਆ। ਹੁਣ ਜਿੱਥੇ ਮੀਂਹ ਕਦੇ ਕਦਾਂ ਹੀ ਪੈਣਾ ਉਹਨੇ ਸਾਰਾ ਘੱਟਾ ਧੋ ਕੇ ਤੁਹਾਡੇ ਉੱਤੇ ਹੀ ਪਾਉਣਾ। ਸੋਈ ਵੀ ਚਲੋ ਅੱਜ ਮੀਂਹ ਦੀਆਂ ਗੱਲਾਂ ਚੱਲ ਰਹੀਆਂ ਅਤੇ ਤੁਸੀਂ ਵੀ ਮੀਂਹ ਦੀਆਂ ਗੱਲਾਂ ਸਾਡੇ ਨਾਲ ਕਰਿਓ ਸਾਂਝੀਆਂ ਕਿ ਤੁਹਾਨੂੰ ਵੀ ਲੱਗਦਾ ਕਿ ਮੀਂਹ ਜਿਹੜਾ ਆ ਉਹ ਸਾਡੇ ਸੁਭਾਅ ਦੇ ਉੱਤੇ ਅਸਰ ਪਾਉਂਦਾ, ਸਾਡੇ ਕੰਮਾਂ ਕਾਰਾਂ ਦੇ ਉੱਤੇ ਤਾਂ ਪਾਉਂਦਾ ਹੀ ਆ, ਪਰ ਤੁਹਾਡੇ ਕੰਮ ਦੇ ਉੱਤੇ ਕਿੱਦਾਂ ਪਾਉਂਦਾ, ਚਲੋ ਉਹ ਤੁਸੀਂ ਪਲੱਸ ਜਿੱਦਾਂ ਕਿਤਿਓਂ ਦਾ ਮੀਂਹ ਤੁਹਾਨੂੰ ਯਾਦ ਹੋਵੇ ਵੀ ਆਹ ਮੀਂਹ ਜਿਹੜਾ ਇੱਥੇ ਗੁੱਡ ਆ,
1: ਕਿਉਂਕਿ ਮੀਂਹ ਦਾ ਮਤਲਬ ਮੈਨੂੰ ਲੱਗਦਾ ਮੀਂਹ ਦਾ ਕਨੈਕਸ਼ਨ ਆਪਾਂ ਜਿਵੇਂ ਕੱਲ ਤੁਸੀਂ ਕੰਮਾਂ ਕਾਰਾਂ 'ਤੇ ਕੀਤੀ ਨਾ, ਡੈਫੀਨੇਟਲੀ ਫਰਕ ਪੈਂਦਾ। ਹੁਣ ਭਾਵੇਂ ਇੱਕ ਜਿਹੜੀ ਮਤਲਬ ਜਿਹੜੇ ਬੱਚਿਆਂ ਨੂੰ ਛੱਡਣਾ ਸਿਰਫ ਮਤਲਬ ਇੱਕ ਕਹਿ ਲਓ ਕੀ ਕਹਾਂਗੇ ਆਪਾਂ, ਹੋਮ ਮੇਕਰ, ਮੈਂ ਖੁਦ ਹੀ ਭੁੱਲ ਗਈ, ਭਾਵੇਂ ਉਹਨਾਂ ਦੀ ਗੱਲ ਕਰੀਏ, ਭਾਵੇਂ ਕਿਸੇ ਨੂੰ ਕੋਈ ਰੋਡ ਸਾਈਡ ਵਰਕ ਕਰਦਾ, ਕੋਈ ਲੈਂਡਸਕੇਪਿੰਗ ਦਾ ਕੰਮ ਕਰਦਾ, ਜਾਂ ਭਾਵੇਂ ਕੋਈ ਕੁਰੀਅਰ ਦਾ ਕੰਮ ਕਰਦਾ, ਲਾਈਕ ਯੂ ਨੇਮ ਇਟ, ਹੈ ਨਾ, ਕੋਈ ਵੀ ਪ੍ਰੋਫੈਸ਼ਨ ਦੀ ਆਪਾਂ ਗੱਲ ਕਰੀਏ, ਮੈਨੂੰ ਲੱਗਦਾ ਮੌਸਮ ਬਹੁਤ ਮਤਲਬ ਡਿਪੈਂਡ ਕਰਦਾ ਉਹਨਾਂ ਦੇ ਕਿ ਹੱਦ ਉਹਨਾਂ ਦਾ ਕੰਮ ਅੱਜ ਕਿਸ ਤਰੀਕੇ ਨਾਲ ਹੋਏਗਾ ਕਈਆਂ ਦਾ, ਔਰ ਟ੍ਰੈਫਿਕ ਇੰਨਾ ਇੰਪੋਰਟੈਂਟ ਰੋਲ ਪਲੇ ਕਰਦਾ ਹੈ ਮੀਂਹ ਦੇ ਵਿੱਚ ਸਪੈਸ਼ਲੀ, ਹੈ ਨਾ, ਆਪਾਂ ਨੂੰ ਟ੍ਰੈਫਿਕ ਜ਼ਿਆਦਾ ਦਿਖਦਾ, ਆਪਾਂ ਨੂੰ ਲੱਗਦਾ ਕਿ ਬਹੁਤ ਜ਼ਿਆਦਾ ਮਤਲਬ ਇੱਕ ਨਾ ਰੋਡ 'ਤੇ ਇੱਕ ਅਲੱਗ ਜਿਹੀ ਕਸ਼ਮਕਸ਼ ਜਿਹੀ ਹੁੰਦੀ ਹੈ ਕਿ ਯਾਰ ਅੱਜ ਕੀ ਹਿਸਾਬ ਕਿਤਾਬ ਹੈ। ਕਈ ਵਾਰੀ ਮਤਲਬ ਰੋਡ ਦੇ ਗੱਡੇ ਕਹਿ ਸਕਦੇ ਹੋ, ਕਈ ਵਾਰੀ ਐਵੇਂ ਵੀ ਨਾ, ਮਤਲਬ ਮੈਨੂੰ ਲੱਗਦਾ ਮੀਂਹ ਦੇ ਵਿੱਚ ਰੋਡਸ ਦੇ ਵਿੱਚ ਜ਼ਿਆਦਾ ਗਹਿਮਾ ਗਹਿਮੀ ਹੁੰਦੀ ਹੈ।
0: ਤੁਸੀਂ ਗੱਡਿਆਂ ਦੀ ਗੱਲ ਕੀਤੀ, ਅੱਜ ਕੱਲ੍ਹ ਕਾਫ਼ੀ ਜ਼ਿਆਦਾ ਵੈਸੇ ਖੱਡੇ ਹਿੰਦੀ 'ਚ ਗੱਡੇ ਕਹਿੰਦੇ ਹਨ ਅਤੇ ਈਵਨ ਵਿਕਟੋਰੀਆ 'ਚ ਕਾਫ਼ੀ ਰੌਲਾ ਪੈ ਰਿਹਾ ਇਸ ਚੀਜ਼ ਦਾ, ਖਾਸ ਤੌਰ ਦੇ ਉੱਤੇ ਜਿਹੜੇ ਖੇਤਰੀ ਇਲਾਕੇ ਨੇ ਕਿ ਉਹਨਾਂ ਦੇ ਵਿੱਚ ਸੜਕਾਂ ਦੇ ਉੱਤੇ ਜਿਹੜਾ ਜਗ੍ਹਾ ਜਗ੍ਹਾ ਖੱਡੇ, ਅਤੇ ਮੈਂ ਵੀ ਇਸ ਵਾਰੀ ਐਕਸਪੀਰੀਅੰਸ ਕੀਤਾ ਆ ਹੁਣ ਪਿਛਲੇ ਦਿਨ ਹੀ 2 ਕੁ ਦਿਨ ਦੇ ਲਈ ਮੈਂ ਵੀ ਗਿਆ ਸੀ ਅਤੇ ਮੈਂ ਵੀ ਐਕਸਪੀਰੀਅੰਸ ਕੀਤਾ ਕਿ ਕਾਫ਼ੀ ਨੇ, ਜਾਂ ਫਿਰ ਇੱਦਾਂ ਕਹਿ ਲਓ ਵੀ ਉਹੀ ਜਿੱਦਾਂ ਤੁਸੀਂ ਗਾਣਿਆਂ ਵਾਲੀ ਗੱਲ ਕੀਤੀ ਆ ਵੀ ਹੁਣ ਜਦੋਂ ਸੁਣ ਰਹੇ ਹਾਂ ਆਪਾਂ ਖਬਰਾਂ ਦੇ ਵਿੱਚ ਅਤੇ ਫਿਰ ਉਹ ਮਹਿਸੂਸ ਵੀ ਹੋਣ ਲੱਗ ਪਿਆ, ਦਿਖਣ ਵੀ ਲੱਗ ਪਿਆ, ਜਾਂ ਫਿਰ ਉਹ ਹੈਗੇ ਹੀ ਆ ਹੁਣ। ਕਾਫ਼ੀ ਕਾਫ਼ੀ ਸਮੱਸਿਆ ਵਾ, ਖਾਸ ਤੌਰ 'ਤੇ ਹੁਣ ਮੀਂਹ ਪੈ ਰਿਹਾ ਹੈ,
1: ਨੋਟਿਸ ਵੀ ਨਹੀਂ ਕਰਦੇ, ਫਿਰ ਜਦੋਂ ਇੱਦਾਂ ਹੁੰਦਾ ਜਿਵੇਂ ਤੁਸੀਂ ਕਹਿ ਰਹੇ ਹੋ ਪਹਿਲਾਂ ਖਬਰਾਂ 'ਚ ਤੁਸੀਂ ਸੁਣਿਆ, ਹੁਣ ਤੁਸੀਂ ਖੁਦ ਗਏ, ਤੁਹਾਨੂੰ ਰਿਅਲਾਈਜ਼ ਹੋਇਆ, ਹੁਣ ਜਦੋਂ ਤੁਸੀਂ ਗੱਲ ਕਰ ਰਹੇ ਹੋ ਤੇ ਮੈਨੂੰ ਵੀ ਯਾਦ ਆ ਰਿਹਾ ਕਿ ਹਾਂ ਮੈਂ ਵੀ ਗੱਡੇ ਫੀਲ ਕੀਤਾ,
0: ਹੈ ਨਾ, ਉਦਾਂ ਆਪਾਂ ਨਹੀਂ ਉਹ ਚੀਜ਼ਾਂ ਧਿਆਨ ਦੇ ਵਿੱਚ ਨਹੀਂ ਆਉਂਦੀਆਂ ਅਤੇ ਇੱਥੇ ਸਾਨੂੰ ਸ਼ੁਰੂ ਵਿੱਚ ਸਾਨੂੰ ਤਾਂ ਇਹੋ ਹੀ ਲੱਗਦਾ ਰਿਹਾ ਵੀ ਨਹੀਂ ਇਹੋ ਜਿਹੇ ਦੇਸ਼ਾਂ ਦੇ ਵਿੱਚ ਨਹੀਂ ਸੜਕਾਂ ਟੁੱਟਦੀਆਂ, ਹੈ ਨਾ, ਇੱਥੇ ਨਹੀਂ ਇੱਦਾਂ ਦਾ ਕੁਝ ਹੁੰਦਾ, ਪਰ ਹੁਣ ਉਹ ਕਹਿ ਲਓ ਤੁਸੀਂ ਕਿ ਛੋਟਾ ਜਿਹਾ ਵੀ ਕੁਛ ਆ ਅਤੇ ਉਹ ਵੀ ਸਾਨੂੰ ਵੱਡਾ ਲੱਗਦਾ ਵਾ ਵੀ ਨਹੀਂ
1: ਵਿਗੜ ਗਿਆ,
0: ਇੱਥੇ ਕਿੱਦਾਂ
1: ਵਿਗੜ ਗਿਆ,
0: ਜਿੱਥੇ ਆਪਾਂ ਰਹਿੰਦੇ ਹੌਲੀ ਹੌਲੀ ਉੱਦਾਂ ਦੇ ਹੋ ਜਾਂਦੇ ਹਾਂ, ਹੌਲੀ ਹੌਲੀ ਉੱਦਾਂ ਦੇ ਆਪਾਂ ਸੋਲ ਹੋ ਜਾਂਦੇ ਹਾਂ, ਹੌਲੀ ਹੌਲੀ ਉੱਦਾਂ ਦੀਆਂ ਆਪਾਂ ਫੈਸਿਲਿਟੀਆਂ ਭਾਲਦੇ ਹਾਂ ਅਤੇ ਸਾਨੂੰ ਮਤਲਬ ਖਾਸ ਤੌਰ ਦੇ ਉੱਤੇ ਤੁਹਾਡੀ ਸੋਚ ਹੀ ਹੈ ਨਾ, ਜੋ ਤੁਸੀਂ ਸੋਚ ਲਓ, ਜੇ ਤੁਸੀਂ ਇਹ ਸੋਚ ਲਓ ਵੀ ਇੱਥੇ ਸਾਰਾ ਕੁਛ ਏ ਵਨ ਚਾਹੀਦਾ ਸਾਨੂੰ ਜਾਂ ਇੱਥੇ ਏ ਵਨ ਹੁੰਦਾ ਆ ਅਤੇ ਫਿਰ ਉਹਦੇ ਵਿੱਚ ਤੁਸੀਂ ਨਿੱਕੀ ਜਿਹੀ ਵੀ ਚੀਜ਼ ਕੋਈ ਟੇਢੀ ਮਿਲਦੀ ਤਾਂ ਤੁਹਾਨੂੰ ਲੱਗਦਾ ਨਹੀਂ ਨਹੀਂ, ਤੁਸੀਂ ਯਾਰ ਸੜਕਾਂ ਬਣੀਆਂ ਟੋਪ ਦੀਆਂ ਬਣਾ ਦੀਆਂ ਸਰਕਾਰ ਨੇ, ਜਦ ਕੋ ਹੋ ਸਕਦਾ ਵੀ ਉਹ ਇੱਕ ਛੋਟਾ ਜਿਹੀ
1: ਪੈਚ
0: ਪੈਚ ਹੋਵੇ, ਕਿਉਂਕਿ ਤੁਸੀਂ ਉੱਥੇ ਉਸ ਹਿਸਾਬ ਦੇ ਨਾਲ ਤੁਸੀਂ ਗਿੱਜੇ, ਜਿੱਦਾਂ ਸਪੇਨ ਤੋਂ ਸੇਠੀ ਸਾਹਿਬ ਵੀ ਕਹਿ ਰਹੇ, ਕਹਿੰਦੇ ਮੀਂਹ ਕਾਫ਼ੀ ਪੈ ਰਿਹਾ ਸਪੇਨ ਦੇ ਵਿੱਚ ਅਤੇ ਈਵਨ ਹੜਾਂ ਵਰਗੀ ਸਥਿਤੀ ਬਣੀ ਆ ਖਾਸ ਤੌਰ 'ਤੇ, ਮੈਂ ਵੀ ਵੇਖ ਰਿਹਾ ਸੀ ਆਪਣਾ ਸੇਠੀ ਸਾਹਿਬ ਕਿਹੜਾ ਵਾ ਤੁਹਾਡੇ ਵਲੇਸੀਆ, ਤੁਸੀਂ ਕਿੱਥੇ ਪੈਂਦੇ ਹੋ, ਕਿਹੜਾ ਤੁਹਾਡਾ ਕਿਹੜਾ ਇਲਾਕਾ ਵਾ, ਵਲੇਸੀਆ ਅਤੇ ਅੰਦਲੂਸੀਆ ਇੱਦਾਂ ਕਰਕੇ ਕਈ ਇਲਾਕੇ ਜਿਹੜੇ ਕਾਫ਼ੀ ਜ਼ਿਆਦਾ ਕਹਿੰਦੇ ਉੱਥੇ ਸਮੱਸਿਆ ਆਈ ਆ, ਤੁਹਾਡੇ ਇਲਾਕੇ ਦੇ ਵਿੱਚ ਆਸ ਕਰਦੇ ਹਾਂ ਵੀ ਸਭ ਠੀਕ ਠਾਕ ਹੋਊਗਾ, ਕਾਫ਼ੀ ਕਹਿੰਦੇ ਨੇ ਕਿ ਹਿਸਟੋਰੀਕਲ ਕਈ ਥਾਵਾਂ ਦੇ ਉੱਤੇ ਮਤਲਬ ਨਹੀਂ ਮਤਲਬ ਇੰਨਾ ਜ਼ਿਆਦਾ ਹਿਸਟਰੀ 'ਚ ਜਿੱਦਾਂ ਕਹਿੰਦੇ ਨਹੀਂ ਹੁੰਦੇ ਵੀ ਇੰਨੇ ਸਾਲਾਂ ਤੋਂ,
1: ਹਾਂ
0: ਉੱਦਾਂ ਦੀਆਂ ਖਬਰਾਂ ਚੱਲ ਰਹੀਆਂ ਸੀ ਵੀ ਹਾਂਜੀ ਰਿਕਾਰਡ ਤੋੜ ਮੀਂਹ ਪਿਆ ਵਾ, ਕਾਫ਼ੀ ਦਰਿਆ ਜਿਹੜੇ ਨੇ ਉਹ ਉਛਲੇ ਨੇ, ਸ਼ਹਿਰ ਸੜਕਾਂ ਘਰਾਂ ਦੇ ਵਿੱਚ ਈਵਨ ਪਾਣੀ ਜਿਹੜਾ ਉੱਥੋਂ ਨਿਕਲ ਕੇ ਅਤੇ ਦਾਖਲ ਹੋ ਗਿਆ, ਕਈ ਸੜਕੀ ਆਵਾਜਾਈ ਵੀ ਜਿਹੜੀ ਆ ਉਹ ਗੱਡੀਆਂ ਵੀ ਰੁੜੀਆਂ ਦਿਖਾਈ ਦੇ ਰਹੀਆਂ ਸੀ, ਅਤੇ ਬਾਕੀ ਤੁਸੀਂ ਦੱਸਿਓ ਕੀ ਹਾਲਾਤ ਨੇ ਤੁਹਾਡੇ ਇਲਾਕੇ ਦੇ ਵਿੱਚ? ਰਾਜੀ ਖੁਸ਼ੀ ਹੈ ਸਭ, ਹਾਈਵੇ ਵਗੈਰਾ ਕਹਿੰਦੇ ਕਿ ਬੰਦ ਪਏ ਆ, ਅਤੇ ਵੇਖ ਲਓ ਅਲੱਗ ਅਲੱਗ ਥਾਵਾਂ ਦੇ ਉੱਤੇ ਕਿਤੇ ਨਾ ਕਿਤੇ ਕੁਛ ਨਾ ਕੁਛ ਕਿਸੇ ਨਾ ਕਿਸੇ ਰੂਪ ਦੇ ਵਿੱਚ ਵਾਪਰਦਾ ਹੀ ਰਹਿੰਦਾ, ਹੈ ਨਾ। ਪਹਿਲੀਆਂ 'ਚ ਸਾਨੂੰ ਇੰਨਾ ਨਹੀਂ ਪਤਾ ਲੱਗਦਾ ਅਤੇ ਆਪਾਂ ਕਹਿੰਦੇ ਨਹੀਂ ਅੱਜ ਕੱਲ੍ਹ ਬਹੁਤ ਜ਼ਿਆਦਾ ਖਰਾਬ ਹੋ ਗਿਆ, ਪਰ ਸ਼ਾਇਦ ਪਹਿਲਾਂ ਵੀ ਹੁੰਦਾ ਰਹਿੰਦਾ ਹੋਊਗਾ।
1: ਹੁੰਦਾ ਹੋਣਾ, ਪਰ ਇੰਨਾ ਗਲੋਬਲਾਈਜ਼ ਨਹੀਂ ਸੀ ਨਾ ਆਪਣੇ ਕੋਲ ਕਿ ਹਰ ਇੱਕ ਚੀਜ਼ ਆਪਾਂ ਨੂੰ ਪਤਾ ਲੱਗ ਜਾਏ ਟਾਈਮ ਟੂ ਟਾਈਮ। ਹੁਣ ਤਾਂ ਐਟ ਅ ਟਾਈਮ ਆਪਾਂ ਨੂੰ ਪਤਾ ਲੱਗ ਜਾਂਦੀ ਹੈ ਕਿ ਕਿੱਥੇ ਕੀ ਚੱਲ ਰਿਹਾ। ਪਹਿਲਾਂ ਪਤਾ ਹੀ ਨਹੀਂ ਚੱਲਦਾ ਸੀ ਤਾਂ ਆਪਾਂ ਲੱਗਦਾ ਸੀ ਆਲ ਇਜ਼ ਵੈਲ।
0: ਤੁਸੀਂ ਆਪਣਾ ਤੁਸੀਂ ਲਾ ਲਓ ਕੋਈ 5-7 ਸਾਲ 10 ਸਾਲ ਪਹਿਲਾਂ ਦਾ ਤੁਸੀਂ ਲਾ ਲਓ, ਤੁਹਾਨੂੰ ਕੋਈ ਆਈ ਥਿੰਕ ਤੁਹਾਨੂੰ ਕੋਈ ਲੈਣਾ ਦੇਣਾ ਨਹੀਂ ਹੋਊਗਾ ਵੀ ਸਪੇਨ 'ਚ ਕੀ ਚੱਲ ਰਿਹਾ ਜਾਂ ਪਤਾ ਨਹੀਂ ਲੱਗਦਾ ਹੋਊਗਾ, ਹੈ ਨਾ, ਜਾਂ ਅਮਰੀਕਾ 'ਚ ਕੀ ਚੱਲ ਰਿਹਾ ਵਾ, ਜਾਂ ਜੇ ਕੋਈ ਬਹੁਤ ਵੱਡਾ ਈਵੈਂਟ ਕੋਈ ਵਾਪਰ ਜੇ ਤਾਂ ਹਾਂ ਉਹ ਚੀਜ਼ ਜ਼ਰੂਰ ਦੇਖ ਪੈਂਦੀ। ਪਰ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਜਾਂ ਫਿਰ ਹੁਣ ਜਿੱਦਾਂ ਸੇਠੀ ਸਾਹਿਬ ਉੱਥੋਂ ਸਵੇਰੇ ਸਵੇਰੇ ਜੁੜੇ ਆ, ਸਾਰਾ ਕੁਛ ਦੱਸ ਦਿੰਦੇ, ਕਹਿੰਦੇ ਵੀ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਗਈ। ਕੱਲ੍ਹ ਸੀਗੀ ਸ਼ਾਇਦ ਇਹ, ਅਤੇ ਮਤਲਬ ਐਮਰਜੈਂਸੀ ਜੇਕਰ ਤੁਹਾਨੂੰ ਹੈਗੀ ਤਾਂ ਫੇਰ ਹੀ ਤੁਸੀਂ ਸਾਨੂੰ ਤੰਗ ਪਰੇਸ਼ਾਨ ਕਰੋ, ਕਾਲ ਕਰੋ। ਸੋ ਕਾਫੀ ਹਦਾਇਤਾਂ ਜਾਰੀ ਕੀਤੀਆਂ ਗਈਆਂ, ਆਈ ਥਿੰਕ ਕੱਲ੍ਹ ਦੀਆਂ ਸੀਗੀਆਂ ਇਹ, ਅੱਜ ਸ਼ਾਇਦ ਹੋ ਸਕਦਾ ਕਿ ਠੀਕ ਹੋਵੇ ਸਾਰਾ ਕੁਛ। ਅਤੇ ਕਹਿੰਦੇ ਕਿ ਬਾਈ ਜੀ ਅੱਛਾ ਬਾਰਸੀਲੋਨਾ ਕੋਲ ਹੋ ਤੁਸੀਂ, ਓਕੇ ਓਕੇ, ਬਾਰਸੀਲੋਨਾ ਕਲੱਬ ਦੇ ਕਰਕੇ ਆਪਾਂ ਜਾਣਦੇ ਹਾਂ ਵੈਸੇ, ਤਾਂ ਚਲੋ ਉੱਦਾਂ ਨਹੀਂ ਕੋਈ ਵਾਹ ਵਾਸਤਾ। ਅਤੇ ਚਲੋ ਆਪਾਂ ਇਹੋ ਅਰਦਾਸ ਕਰਦੇ ਹਾਂ ਕਿ ਸਭ ਰਾਜੀ ਖੁਸ਼ੀ ਹੋਵੇ, ਸਭ ਠੀਕ ਹੋਵੇ, ਅਤੇ ਸਾਰੇ ਪਾਸੋਂ ਸੋਹਣੇ ਸੋਹਣੇ ਸੁਨੇਹੇ ਹੋਣ। ਥੈਂਕ ਯੂ ਗੁਰਜੀਤ ਜੀ, ਕਹਿੰਦੇ ਨੇ ਕਿ ਗਾਣਾ ਬਹੁਤ ਵਧੀਆ ਸੀ, ਅਤੇ ਸਤਿ ਸ਼੍ਰੀ ਅਕਾਲ ਜਸਪ੍ਰੀਤ ਜੀ,
1: ਸਤਿ ਸ਼੍ਰੀ ਅਕਾਲ ਜੀ,
0: ਅਤੇ ਰਮਨਦੀਪ ਸੀਜਾ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਮੋਰਨਿੰਗ, ਬਿਊਟੀਫੁੱਲ ਸੌਂਗ, ਅਤੇ ਕਹਿੰਦੇ ਕਿ ਇੰਜੋਏ ਕਰ ਰਹੇ ਹਾਂ ਤੁਹਾਡੇ ਗਾਣੇ।
1: ਧੰਨਵਾਦ,
0: ਥੈਂਕ ਯੂ, ਥੈਂਕ
1: ਯੂ ਗਾਣੇ,
0: ਥੈਂਕ ਯੂ। ਅਤੇ ਸ਼ਰਾਟਾ ਰੇਨ, ਆਲਵੇਜ਼ ਗੁੱਡ ਸ਼ੋ, ਥੈਂਕ ਯੂ, ਮਿਹਰਬਾਨੀ ਜੀ ਤੁਹਾਡੀ। ਅਤੇ ਮੈਸੇਜ ਸਾਨੂੰ ਕਰ ਰਹੇ ਨੇ ਕਵਲਜੀਤ ਜੀ, ਅਤੇ ਕਰਮ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਮੇਰੇ ਆ ਕਹਿੰਦੇ ਕਿ ਕਰੀ ਪਲਾਂਟ ਦੇ ਲੀਫ ਇੱਦਾਂ ਹੋ ਰਹੇ ਆ, ਅਤੇ ਆਪਾਂ ਕੀ ਕਰ ਸਕਦੇ ਹਾਂ ਪਲੀਜ਼ ਦੱਸੋ। ਅਤੇ ਵੈਸੇ ਜਿਹੜਾ ਤੁਸੀਂ ਕਿਹਾ ਨਾ ਮੇਰੇ ਲੀਫਸ ਇੱਦਾਂ ਹੋ ਰਹੇ ਆ ਕਰੀ ਪੱਤੇ ਦੇ, ਅਤੇ ਫੋਟੋ ਸ਼ਾਇਦ ਅਟੈਚ ਕਰਨੀ ਤੁਸੀਂ ਭੁੱਲ ਗਏ, ਮੈਨੂੰ ਸਮਝ ਨਹੀਂ ਆ ਰਿਹਾ ਵੀ ਇੱਦਾਂ ਕਿੱਦਾਂ ਹੋ ਰਿਹਾ। ਇੱਥੋਂ ਇੱਕ ਚੀਜ਼ ਤਾਂ ਪਤਾ ਲੱਗਦੀ ਵੀ ਬੀਬੀਆਂ ਬੋਂਦਲ ਬੋਂਦਲੀਆਂ ਪਈਆਂ, ਨਿਆਣੇ ਅੱਜ ਸਕੂਲ ਗਏ ਆ ਭਾਈ ਵਾਹਵਾ ਦਿਨਾਂ ਬਾਅਦ, ਅਤੇ ਮਤਲਬ ਸਮਝ ਨਹੀਂ ਲੈ ਰਹੀ ਕੀ ਹੱਸੀਏ ਕਿ ਭੱਜ ਭੱਜ ਕੰਮ ਨਿਬੇੜੀਏ ਕੀ ਕਰੀਏ, ਹੈ ਨਾ।
1: ਨਹੀਂ ਇੱਕ ਖੁਸ਼ੀ ਵੀ ਹੁੰਦੀ ਕਿ ਚਲੋ ਸ਼ੁਕਰ ਹੁਣ ਥੋੜੀ ਸ਼ਾਂਤੀ ਹੈ ਘਰ 'ਚ, ਦੋ ਹਫ਼ਤੇ ਬੜੀ ਜਦੋਂ।
0: ਅੱਛਾ ਇਹੋ ਖੁਸ਼ੀ ਜਦੋਂ ਛੁੱਟੀਆਂ ਹੋਣੀਆਂ ਹੁੰਦੀਆਂ ਨਾ ਉਦੋਂ ਹੁੰਦੀ ਆ ਵੀ ਸ਼ੁਕਰ ਹੈ ਕੱਲ੍ਹ ਤੋਂ ਛੁੱਟੀਆਂ ਨੇ।
1: ਹਾਂ ਬੰਦਾ ਕਿਸੇ ਵੀ ਚੀਜ਼ 'ਚ ਵੈਸੇ ਨਾ ਮਤਲਬ ਉਹਨੂੰ ਸਾਹ ਨਹੀਂ ਆਉਂਦਾ, ਹਰ ਇੱਕ ਚੀਜ਼ 'ਚ ਉਹਨੂੰ ਮਤਲਬ ਇੱਦਾਂ ਲੱਗਦਾ ਕਿ ਹਾਂ ਜੇ ਇੱਦਾਂ ਹੁੰਦਾ ਤਾਂ ਵਧੀਆ ਹੁੰਦਾ, ਜੇ ਉਹ ਹੋ ਜਾਂਦਾ ਫਿਰ ਲੱਗਦਾ ਨਹੀਂ ਉੱਦਾਂ ਹੁੰਦਾ ਤਾਂ ਵਧੀਆ।
0: ਹਾਂ ਨਹੀਂ ਸਹੀ ਗੱਲ ਆ, ਹਰ ਇੱਕ ਚੀਜ਼ ਜਿਹੜੀ ਆ ਉਹ, ਅਤੇ ਜਿਹੜੀ ਹੁਣ ਤੁਸੀਂ ਫੋਟੋ ਭੇਜੀ ਆ ਮੈਨੂੰ ਇਹਦੇ 'ਚ ਕੋਈ ਨੁਕਸ ਨਹੀਂ ਜੀ ਲੱਗ ਰਿਹਾ, ਜਾਂ ਤਾਂ ਫਿਰ ਕੋਈ ਕਲੋਜ਼ ਕਰਕੇ ਮੈਨੂੰ ਥੋੜ੍ਹਾ ਜਿਹਾ ਦੱਸੋ ਵੀ ਕਿਹੜੀ ਚੀਜ਼ ਦੇ ਉੱਤੇ ਆਪਾਂ ਟਿਕਾ ਟਿੱਪਣੀ ਕਰੀਏ, ਕਿਉਂਕਿ ਬੜਾ ਵਧੀਆ ਮੈਨੂੰ ਤਾਂ
1: ਸੋਹਣਾ ਲੱਗ ਰਿਹਾ,
0: ਮੈਨੂੰ ਤਾਂ ਬਿਲਕੁਲ ਗ੍ਰੀਨ ਗ੍ਰੀਨ ਜਾਏ ਓਕੇ ਰਿਪੋਰਟ ਲਸ਼ ਗ੍ਰੀਨ ਦਿਖ ਰਿਹਾ ਵਾ, ਇਹਦੇ 'ਚ ਮੈਨੂੰ ਕੋਈ ਨੁਸਕ ਦਿਖ ਨਹੀਂ ਰਿਹਾ, ਪਰ ਤੁਸੀਂ ਥੋੜ੍ਹਾ ਜਿਹਾ ਜ਼ੂਮ ਇਨ ਕਰਕੇ ਤਾਂ ਦੱਸੋ ਵੀ ਕਿਹੜੀ ਚੀਜ਼ ਦੇ ਉੱਤੇ ਆਪਣਾ ਇਸ਼ੂ ਆ, ਅਤੇ ਫਿਰ ਆਪਾਂ ਉਹਦੇ ਉੱਤੇ ਗੱਲ ਕਰ ਲੈਂਦੇ, ਜਾਂ ਫਿਰ ਪੁਰਾਣੀ ਫੋਟੋ ਖਿੱਚ ਕੇ ਬਿਲਾ ਦਾ ਪਾ ਦਿੱਤੀ ਆਪਾਂ
1: ਕਿ ਹੁਣ ਮੈਂ ਘਰੋਂ ਬਾਹਰ ਹਾਂ, ਚਲੋ ਮੈਂ ਲੱਭ ਕੇ।
0: ਥੈਂਕ ਯੂ, ਸਤਿ ਸ਼੍ਰੀ ਅਕਾਲ, ਅਤੇ ਕਹਿੰਦੇ ਹੈਪੀ ਮੰਡੇ, ਇੰਜੋਏ ਯੂਅਰ ਸ਼ੋ ਐਜ਼ ਆਲਵੇਜ਼, ਦੇਸ਼ ਬੰਧੂ ਭਾਰਤਵਾਜ ਜੀ ਮੈਸੇਜ ਕਰਦੇ ਨੇ, ਬਹੁਤ ਮਿਹਰਬਾਨੀ। ਸੋਨੂ ਚਾਲ ਜੀ ਗੁੱਡ ਮੋਰਨਿੰਗ ਭੇਜਦੇ ਨੇ, ਕਹਿੰਦੇ ਕਿ ਭਾਜੀ ਓਕੇ ਮੀ ਗੁੱਡ ਮੋਰਨਿੰਗ, ਓਕੇ ਕਹਿੰਦੇ ਭਾਜੀ ਮੀ ਦੀ ਅਤੇ ਸਾਡੇ ਵੀ ਤਿਆਰੀ ਲੱਗ ਰਹੀ ਹੈ ਇਨ ਪਰਥ। ਹਾਂ ਪਰਥ 'ਚ ਅੱਜ ਹੈਗਾ ਮੀ, ਦੱਸਿਆ ਹੈ ਮੈਨੂੰ ਸਵੇਰੇ ਬਦਲਣੇ। ਬੱਦਲ ਮੈਨੂੰ ਕਹਿੰਦਾ ਸੀ ਵੀ ਅੱਜ ਯਾਰ ਮੈਂ ਪਰਥ ਜਾ ਕੇ ਵਰਸਣਾ,
1: ਤੁਹਾਡੀ ਹੁਣ ਬੱਸ ਹੋ ਗਈ ਹੈ, ਚਲੋ ਅਸੀਂ ਪਰਥ ਵੱਲ ਚੱਲੀਏ।
0: ਹਾਂ ਤੇ ਅੱਛਾ ਇਹਨਾਂ ਦੇ ਪੱਤਿਆਂ ਦੇ ਵਿੱਚ ਨਾ ਛੇਕ ਜੇ ਹੋਏ ਆ, ਅਤੇ ਉਹਦੇ ਕਰਕੇ ਸ਼ਾਇਦ ਪੁੱਛ ਰਿਹਾ। ਮੈਨੂੰ ਲੱਗਦਾ ਨਹੀਂ ਇੱਡੇ ਕੋਈ ਇਸ਼ੂ ਹੈ ਜੀ ਵਿੱਚ ਵਿਰਲੇ ਵਿਰਲੇ ਜੇ ਉਹ ਹੈਗੇ ਆ। ਫਿਲਹਾਲ ਤਾਂ ਇੱਦਾਂ ਕਰੋ ਵੀ ਇਹਨੂੰ ਤੋੜ ਕੇ ਸੁੱਟ ਦਿਉ ਇਹਨਾਂ ਨੂੰ ਜਿਨ੍ਹਾਂ ਦੇ ਵਿੱਚ ਸ਼ਹੀਦ ਹੋਏ ਆ, ਅਤੇ ਜਾਂ ਇਹਨਾਂ ਦਾ ਨਾ ਇਹਨਾਂ ਨੂੰ ਪੁੱਠਿਆਂ ਕਰਕੇ ਅਤੇ ਹੇਠਾਂ ਦੀ ਪੁੱਠੀ ਇੱਕ ਫੋਟੋ ਵੀ ਭੇਜੋ ਪੱਤੇ ਦੇ ਥੱਲੜੇ ਪਾਸੇ ਕਿਸੇ ਵੇਲੇ ਉੱਥੋਂ ਸਮਝ ਲੱਗ ਜਾਂਦੀ ਆ ਵੀ ਕੀ ਮਾਹੌਲ ਚਾਲ ਹੈ, ਥੱਲੇ ਉਹ ਕੀੜਾ ਕੂੜਾ ਜਾਊਗਾ। ਅੱਜ ਕੱਲ੍ਹ ਨਾ ਪਤਾ ਨਹੀਂ ਇੱਕ ਪਹਿਲਾਂ ਨਹੀਂ ਇੰਨਾ, ਹੁਣ ਮੈਂ ਵੀ ਇਹ ਰਿਲਾਈਜ਼ ਕੀਤਾ ਚਲੋ ਆਪਾਂ ਅੱਗੇ ਗਾਰਡਨਿੰਗ 'ਚ ਕਰ ਲਵਾਂਗੇ ਗੱਲ ਥੋੜ੍ਹੀ ਜਿਹੀ ਹੋਰ ਇਹਦੇ 'ਚ ਵੀ ਕੀ ਮਾਹੌਲ ਚਾਲ ਹੈ, ਥੱਲੇ ਉਹ ਕੀੜਾ ਕੂੜਾ ਜਾਊਗਾ। ਅੱਜ ਕੱਲ੍ਹ ਨਾ ਪਤਾ ਨਹੀਂ ਇੱਕ ਪਹਿਲਾਂ ਨਹੀਂ ਇੰਨਾ, ਹੁਣ ਮੈਂ ਵੀ ਇਹ ਰਿਲਾਈਜ਼ ਕੀਤਾ ਚਲੋ ਆਪਾਂ ਅੱਗੇ ਗਾਰਡਨਿੰਗ 'ਚ ਕਰ ਲਵਾਂਗੇ ਗੱਲ ਥੋੜ੍ਹੀ ਜਿਹੀ ਹੋਰ ਇਹਦੇ 'ਚ ਜਿਵੇਂ ਪੱਤਿਆਂ ਨੂੰ ਨਾ ਖਾਈ ਜਾਂਦਾ ਆ ਇਹ ਜਿਹੜੇ ਕੀੜੇ ਜਿਹੇ ਆ। ਪਹਿਲਾਂ ਹੁੰਦਾ ਸੀ ਵੀ ਕੁਛ ਇੱਕ ਸਪੈਸੀਫਿਕ ਜਿੱਦਾਂ ਪਲਾਂਟ ਹੀ ਉਹਨਾਂ ਨੂੰ ਖਾਂਦੇ ਸੀ, ਹੁਣ ਮੈਂ ਵੇਖਿਆ ਵੀ ਈਵਨ ਸਿਟਰਸ ਨੂੰ ਵੀ ਖਾਈ ਜਾਂਦੇ ਆ, ਜਿਵੇਂ ਮੰਨ ਲਓ ਮੈਂਡਰਿਨ ਦੇ ਪੱਤੇ ਉਹ ਵੀ ਇੱਦਾਂ ਹੀ ਖਾਈ ਖੁਈ ਜਾਂਦੇ ਆ। ਹੁਣ ਮੈਨੂੰ ਲੱਗਦਾ ਇਹ ਜ਼ਿਆਦਾ ਖਤਰਨਾਕ ਹੋ ਗਏ ਨੇ ਕੀੜੇ, ਜ਼ਿਆਦਾ ਦਲੇਰ ਹੋ ਗਏ ਆ। ਮਰੂਦ ਦੇ ਪੱਤੇ ਵੀ ਖਾਈ ਜਾਂਦੇ ਆ, ਫਿਰ ਉਹ ਆ ਜਿੱਦਾਂ ਦਾ ਤੁਸੀਂ ਕਹਿ ਰਹੇ ਹੋ। ਸੋ ਇਹਦੇ ਉੱਤੇ ਕੁਛ ਦੇਸੀ ਇਲਾਜ ਆਪਾਂ ਕਰ ਸਕਦੇ, ਤੁਸੀਂ ਇੱਕ ਪੱਤਾ ਜਿਹੜਾ ਭੇਜੋ, ਪੁੱਠੀ ਫੋਟੋ ਭੇਜੋ ਇੱਕ, ਅਤੇ ਫਿਰ ਆਪਾਂ ਇਹਦੇ ਉੱਤੇ ਔਰਗੈਨਿਕ ਇਲਾਜ ਆਪਾਂ ਕਰ ਲਵਾਂਗੇ। ਅੱਛਾ, ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿੱਥੇ ਤਾਂ ਆਪਾਂ ਮੀਂਹ ਦੀ ਗੱਲ ਕਰਾਂਗੇ, ਮੀਂਹ ਕਿਉਂਕਿ ਛੁੱਟੀਆਂ ਦੇ ਵਿੱਚ, ਬੱਚਿਆਂ ਦੀਆਂ ਛੁੱਟੀਆਂ ਦੇ ਵਿੱਚ ਮੀਂਹ ਹੋਈ ਪਈ ਹੈ, ਅਤੇ ਕਿੱਦਾਂ ਕਿੱਦਾਂ ਕੀ ਪ੍ਰਭਾਵਿਤ ਹੋਇਆ

0: ਮੀਂਹ ਬਾਰੇ ਗੱਲਾਂ ਜਿੱਥੇ ਚੱਲਣਗੀਆਂ ਉੱਥੇ ਅੱਜ ਤੁਹਾਡੇ ਨਾਲ ਆਪਾਂ ਬੱਤੀ ਵਾਲੀਆਂ ਕਾਰਾਂ ਬਾਰੇ ਵੀ ਗੱਲ ਕਰਾਂਗੇ। ਕਾਰਾਂ ਤਾਂ ਕਰਕੇ ਕਿਉਂਕਿ ਕਾਰਾਂ ਦੇ ਵਿੱਚ ਸਾਡਾ ਵਾਹ ਵਾਸਤਾ ਜ਼ਿਆਦਾ ਪੈਂਦਾ, ਸੋ ਜਿਨ੍ਹਾਂ ਨੇ ਈਵੀ ਕਾਰਾਂ ਰੱਖੀਆਂ ਨੇ ਉਹ ਵੀ ਆਪਣਾ ਐਕਸਪੀਰੀਅੰਸ ਤੁਸੀਂ ਦੱਸਿਓ। ਅਸਲ ਦੇ ਵਿੱਚ ਅੱਜ ਇੱਕ ਰਿਪੋਰਟ ਆਈ ਸੀ ਕਿ ਜਿਹੜੇ ਈਵੀ ਕਾਰਾਂ ਨੇ ਉਹਨਾਂ ਨੂੰ ਪ੍ਰਮੋਟ ਕਰਨ ਦੇ ਲਈ, ਉਤਸ਼ਾਹਿਤ ਕਰਨ ਦੇ ਲਈ ਆਸਟ੍ਰੇਲੀਆ ਸਰਕਾਰ ਕੀ ਕਰ ਰਹੀ ਹੈ, ਸੋ ਉਸ ਸੰਬੰਧ ਦੇ ਵਿੱਚ ਇੱਕ ਰਿਪੋਰਟ ਸੀ। ਉੱਥੋਂ ਫਿਰ ਮੈਨੂੰ ਲੱਗਾ ਕਿ ਆਪਾਂ ਥੋੜ੍ਹੀ ਜਿਹੀ ਹੋਰ ਜਾਣਕਾਰੀ ਇਸ ਸੰਬੰਧ ਵਿੱਚ ਸਾਂਝੀ ਕਰ ਸਕਦੇ ਹਾਂ, ਜਿਹਦੇ ਵਿੱਚ ਆਪਾਂ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਅਗਲੇ ਹਿੱਸੇ 'ਚ ਕਰਾਂਗੇ ਕਿ ਕਿੱਥੇ ਕਿੱਥੇ ਕਿਹੜੀ ਕਿਹੜੀ ਸਰਕਾਰ ਕੀ ਕੀ ਦੇ ਰਹੀ ਆ ਅਤੇ ਕਿੰਨਾ ਕੁ ਲੋਕ ਉੱਥੇ ਉਹਨੂੰ ਅਵੇਲ ਕਰ ਰਿਹਾ, ਕਿੱਥੇ ਕਿੱਥੇ ਕਮੀਆਂ ਪੇਸ਼ੀਆਂ ਆ ਰਹੀਆਂ। ਘਰਾਂ ਦੇ ਵਿੱਚ ਜਿਹੜੇ ਚਾਰਜਰ ਲਵਾਉਣ ਸੰਬੰਧੀ ਕਈ ਤਰ੍ਹਾਂ ਦੇ ਸਵਾਲ ਜਿਹੜੇ ਮੇਰੇ ਕੋਲ ਵੀ ਪਿਛਲੇ ਦਿਨਾਂ ਦੇ ਵਿੱਚ ਆਏ ਸੀ, ਉਸ ਸੰਬੰਧ ਵਿੱਚ ਜਿੰਨੀ ਕੁ ਮੈਨੂੰ ਜਾਣਕਾਰੀ ਆ ਉਹ ਸਾਂਝੀ ਕਰਾਂਗੇ। ਅਤੇ ਜਿਨ੍ਹਾਂ ਕੋਲ ਈਵੀ ਕਾਰਾਂ ਹੈਗੀਆਂ ਨੇ, ਆਈਜ਼ੂਮ ਕਿ ਉਹਨਾਂ ਨੂੰ ਮੇਰੇ ਤੋਂ ਬਿਹਤਰ ਜਾਣਕਾਰੀ ਆ, ਅਤੇ ਉਹ ਵੀ ਸਾਂਝ ਪਾਇਓ, ਉਹ ਵੀ ਦੱਸਿਓ ਤਾਂ ਕਿ ਬਾਕੀ ਵੀ ਆਪਣਾ ਮਨ ਜਿਹਾ ਬਣਾ ਲੈਣ। ਇੱਕ ਆਪਾਂ ਬ੍ਰੇਕ ਲੈਂਦੇ ਹਾਂ ਅਤੇ ਫਿਰ ਆ ਕੇ ਆਪਾਂ ਇੱਥੋਂ ਹੀ ਗੱਲਾਂ ਬਾਤਾਂ ਸ਼ੁਰੂ ਕਰਦੇ ਹਾਂ। ਰੇਡੀਓ ਹਾਂਜੀ 1674 AM।
1: ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਹੈ ਜਾਂ ਕੰਸਟਰਕਸ਼ਨ ਕਰਵਾਉਣੀ ਹੈ, ਮੋਰਟਗੇਜ ਰੀਫਾਈਨਾਂਸ ਕਰਵਾਉਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ 2FOLD LANDING।
2: Attention ladies and gentlemen, this is your captain. 20 flights Melbourne to India ya Pakistan, Sydney to India ya Pakistan kithe bhi ja sakdi hai.
3: Attention please, dil kehta hai kar jana hai, flight search karke thak gaye, switch karo Hi-Fi Travels te, your local travel agency rated 4.9 star on Google. Book now, pay later. Flight book karni hai, aaj hi call karo 1300-533-311 te ya online book karo hifitravels.com.au te.
4: Kya aap jante hain ki bachchon ki umr 5 saal ki hone se pehle unka dimag lagbhag 90% viksit ho jata hai? Nishulk kinder 3-4 saal ke bachchon ko prathamik school jana shuru karne se pehle 2 saal ki upyogi shiksha uplabdh karwata hai aur parivaron ke paison ki bachat karata hai. Kinder mein bachche khel ke माध्यम से सीखते हैं, जिससे उनको महत्वपूर्ण सामाजिक, भावात्मक और बौद्धिक कौशल विकसित करने में और अपने दोस्त बनाने में मदद मिलती है। vic.gov.au/kinder पर और अधिक जानकारी प्राप्त करें।
5: मैंने नहीं सोचा था कि यह नौकरी मेरे लिए होगी, लेकिन मुझे जल्द ही एहसास हुआ कि मेरे पास पहले से जो कौशल हैं, वे बिल्कुल वही हैं जो मुझे एक अच्छी जेल अधिकारी बनने के लिए चाहिए थे। अपने बातचीत के कौशल का उपयोग करना और एक अच्छी रोल मॉडल बनना, और इस सबका अनुभव मुझे मेरे सहयोगी साथियों के साथ होता है। यदि आप भी अपने कौशल का उपयोग करके एक ऐसा करियर बनाना चाहते हैं जो फायदेमंद और सुरक्षित हो, तो अभी आवेदन करें। सर्च करें करेक्शंस विक्टोरिया करियर्स, विक्टोरियन सरकार, 1 ट्रेजरी प्लेस, मेलबोर्न द्वारा अधिकृत।
3: किचन द स्टाइल डल लगदा, बाथरूम वैनिटी सिंपल जिया, हुन टेंशन खत्म करो। आ गया जी जे स्टोन मेसन, पार्टी करनु बनाए एकदम क्लासी। असी बनाने आ डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ वी पोर्सिलिन अते मार्बल नाल, जिथे एलिगेंस मिलती है ड्यूरेबिलिटी नाल। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮੈਲਟਨ।
6: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
3: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲਿਊਸ਼ਨ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਅੱਜ ਦਿਨ ਸੋਮਵਾਰ ਦਾ ਮੈਂ ਰਣਜੋਤ ਸਿੰਘ ਤੇ ਮੇਰੇ ਨਾਲ ਨੇ ਜਸਪ੍ਰੀਤ
7: ਹਾਂਜੀ ਇੱਕ ਵਾਰੀ ਫਿਰ ਤਾਂ ਅਸੀਂ ਆ ਗਏ ਤੇ ਗੱਲਾਂ ਚੱਲ ਰਹੀਆਂ ਮੀਂਹ ਦੀਆਂ ਮੀਂਹ ਤੋਂ ਕੀ ਇਫੈਕਟ ਪੈਂਦਾ ਹੁਣ ਆਪਾਂ ਜੇ ਮਤਲਬ ਸੋਚੀਏ ਕਿਉਂਕਿ ਹਰ ਇੱਕ ਚੀਜ਼ ਆਪਾਂ ਮਿਊਜ਼ਿਕ ਨੂੰ ਜੇ ਜੋੜੀਏ ਤੇ ਕਈ ਵਾਰੀ ਹੁਣ ਆਪਾਂ ਜੇ ਕੋਈ ਫਿਲਮ ਦੇਖਦੇ ਹਾਂ ਕੁਛ ਸਾਊਂਡ ਇਫੈਕਟ ਕਿੰਨਾ ਉਸ ਸਿਚੁਏਸ਼ਨ ਨੂੰ ਮਤਲਬ ਐਵੇਂ ਹੁੰਦਾ ਨਾ ਹਰ ਇੱਕ ਸਿਚੁਏਸ਼ਨ ਦਾ ਇੱਕ ਸਾਊਂਡ ਇਫੈਕਟ ਹੁੰਦਾ ਜੇ ਆਪਾਂ ਗੱਲ ਕਰੀਏ ਜਿਨ੍ਹਾਂ ਦਾ ਦੇ ਮਤਲਬ ਵਰਕ 'ਤੇ ਅਸਲੀ ਅਸਰ ਪੈਂਦਾ ਮੀਂਹ ਦਾ ਕਿ ਉਹਨਾਂ ਦਾ ਕੰਮ ਜਿਵੇਂ ਕਹਿ ਲਓ ਗਾਰਡਨਰ ਹੋ ਗਏ ਜਾਂ ਫਿਰ ਟ੍ਰੇਡੀ ਹੋ ਗਏ ਜਾਂ ਆਊਟਡੋਰ ਕੋਈ ਵੀ ਜੋਬ ਲੈ ਲਓ ਕੁਰੀਅਰ ਵਾਲੇ ਹੋ ਗਏ ਹੈ ਨਾ ਜਿਨ੍ਹਾਂ ਨੂੰ ਪੂਰਾ ਰੋਡ 'ਤੇ ਹੈ ਖੜੇ ਹੋ ਕੇ ਕੰਮ
0: ਕੁਰੀਅਰ ਵਾਲਿਆਂ ਦਾ ਤਾਂ ਨਹੀਂ ਰੁਕਦਾ ਨਹੀਂ ਮੈਂ
7: ਨਹੀਂ ਰੁਕਦਾ ਨਹੀਂ ਪਰ ਉਹਨਾਂ ਨੂੰ ਔਖਾ ਬੜਾ ਹੁੰਦਾ ਹੁਣ ਮੀਂਹ ਦੇ ਵਿੱਚ ਗੱਡੀ 'ਚ ਸਮਾਨ ਕੱਢ ਕੇ ਫਿਰ ਲੈ ਕੇ ਜਾਣਾ ਪੂਰੇ ਵਿਚਾਰੇ ਸਿਰ ਤੋਂ ਪਾਉਣ ਤੋਂ ਭਿੱਜ ਜਾਂਦੇ ਨੇ ਤੇ ਪੱਗ ਬੰਨੀ ਹੁੰਦੀ ਹੈ ਤੁਸੀਂ ਉਹਨਾਂ ਨੂੰ ਸੋਚੋ ਕਈ ਵਾਰੀ ਜੇ ਉਸ ਟਾਈਮ ਕਿੰਨਾ ਹੁਣ ਹੁੰਦਾ ਹੈ ਕਿ ਗਿੱਲਾ ਸਿਰ ਰਹਿ ਰਹਿ ਕੇ
0: ਉਤਰਨ ਨੂੰ ਜੀ ਨਹੀਂ ਕਰਦਾ ਹੈ ਨਾ
7: ਹਾਂ
0: ਸਾਰੀ ਦਿਹਾੜੀ ਗਿੱਲਾ ਰਹੂਗਾ
7: ਉਹੀ ਹੈ ਮਤਲਬ ਪਰ ਮਤਲਬ ਮੈਨੂੰ ਲੱਗਦਾ ਭੱਜ ਭੱਜ ਕੇ ਜਿੰਨਾ ਸਪੀਡ ਨਾਲ ਕੰਮ ਉਹਨਾਂ ਦੀ ਸਪੀਡ ਸਲੋ ਵੀ ਹੋ ਜਾਂਦੀ ਹੈ
0: ਇਹ ਤਾਂ ਮੈਨੂੰ ਲੱਗਦਾ ਵਿਸ਼ਾਲ ਦੀਆਂ ਗੱਲਾਂ ਕਰੀ ਜਾਂਦੇ ਤੁਸੀਂ
7: ਮੇਰੇ ਪਤੀ ਨੇ ਵੀ ਕੀਤਾ ਕੁਰੀਅਰ ਦਾ ਕੰਮ ਬਹੁਤ ਟਾਈਮ ਮੈਨੂੰ ਪਤਾ
0: ਤਾਂ ਮੈਂ ਤੁਸੀਂ ਜਿਹੜੀ ਗੱਲ ਕੀਤੀ ਹੈ ਨਾ ਵੀ ਵਿਚਾਰੇ ਪੱਗ ਦੇ ਨਾਲ ਮੈਂ ਸੋਚਣ ਡਿਆ ਵੀ ਮੈਨੂੰ ਕੁਰੀਅਰ ਦਾ ਡਰੈਸ ਕੋਡ ਥੋੜ੍ਹੀ ਆ
7: ਨਹੀਂ ਪਰ ਉਹ ਕਿਉਂਕਿ ਸਿਰ ਗਿੱਲਾ ਮੈਂ ਤੇ ਜਿੰਨਾ ਜਿੰਨਾ ਮੇਰੇ ਆਲੇ ਦੁਆਲੇ ਮੈਂ ਤਾਂ ਉਹੀ ਗੱਲ ਕਰਾਂਗੀ ਨਾ
0: ਹਾਂ ਨਹੀਂ ਨਹੀਂ ਇਹ ਤੇ
7: ਮੈਨੂੰ ਲੱਗਦਾ ਜਿਹੜਾ ਕੋਕਿਲਾ ਬੇਨ ਵਾਲਾ ਸੀਰੀਅਲ ਆਂਦਾ ਸੀਗਾ
0: ਕੋਕਿਲਾ ਬੇਨ
7: ਸਟਾਰ ਪਲੱਸ ਕੋਈ ਵੀ ਸੀਰੀਅਲ ਲੈ ਲਓ ਜਿਹੜਾ ਉਸ ਟਾਈਮ ਸਸਪੈਂਸ ਵਾਲਾ ਟਾਈਮ ਹੁੰਦਾ ਸੀਗਾ ਤੇ ਇਹ ਵਾਲਾ ਸਾਊਂਡ ਇਫੈਕਟ ਹੁੰਦਾ ਸੀਗਾ ਲਗਾਓ ਜਲਦੀ
0: ਇਦਾਂ ਦਾ
7: ਮਤਲਬ ਐਵੇਂ ਨੀ ਲੱਗਦਾ ਕਿ ਯਾਰ ਇਹ ਕੀ ਹੋ ਗਿਆ ਤੇ ਇੱਕਦਮ ਇਹ ਸਾਊਂਡ ਇਫੈਕਟ ਤੁਹਾਡੇ ਦਿਮਾਗ 'ਚ ਆਉਂਦਾ ਮੇਰੇ ਤੇ ਦਿਮਾਗ 'ਚ ਆਉਂਦਾ ਕਿ ਹਾਏ ਹੁਣ ਕੀ ਹੈ ਨਾ ਕਿੰਨੇ ਕਈ ਸਾਰੇ ਕੰਮ ਜਿਹੜੇ ਹੁੰਦੇ ਸਪੈਸ਼ਲੀ ਜਿਹੜੇ ਹੁਣ ਕਈ ਕੰਸਟਰਕਸ਼ਨ ਸਾਈਟਸ ਤੇ ਕੰਮ ਕਰਦੇ ਉਹਨਾਂ ਨੂੰ ਤੇ ਵਾਕਈ ਇਹ ਸਾਊਂਡ ਲੱਗਦਾ ਹੋਣਾ
0: ਬਹੁਤ ਵਾਰੀ ਨੋਟ ਕੀਤਾ ਹੋਊਗਾ ਮੈਨੂੰ ਤੇ ਇਹ ਚੀਜ਼ ਲੱਗਦੀ ਆ ਕਿ ਜਦੋਂ ਆਪਾਂ ਵੈਸੇ ਨਹੀਂ ਕੰਮ ਰੋਕ ਸਕਦੇ ਹੁੰਦੇ ਜਾਂ ਵੈਸੇ ਨਹੀਂ ਉਹ ਸਾਡਾ ਮਨ ਕਰਦਾ ਹੁੰਦਾ ਵੀ ਆਪਾਂ ਇਹਨੂੰ ਮਤਲਬ ਭਾਵੇਂ ਉੱਠਣਾ ਹੀ ਹੋਵੇ ਤੇ ਸਵੇਰੇ ਜਾਗਣਾ ਹੀ ਹੋਵੇ ਨਾ ਪਰ ਜੇ ਉਹਨੂੰ ਇੱਕ ਕਾਰਨ ਮਿਲ ਜੇ ਤੇ ਫਿਰ ਆਪਾਂ ਆਪਣੇ ਆਪ ਨੂੰ ਬੰਦਾ ਨਾ ਫਿਰ ਜਸਟੀਫਾਈ ਕਰਦਾ ਵੀ ਯਾਰ ਤੇਰਾ ਨਹੀਂ ਕੋਈ ਕਸੂਰ ਤੂੰ ਵਿਲਿੰਗ ਏ ਇਹ ਮੀਂਹ ਪੈ ਰਿਹਾ ਤਾਂ ਕਰਕੇ ਹਨਾ ਤੇ ਅਦਰਵਾਈਜ਼ ਹਾਂ ਨਹੀਂ ਅਦਰਵਾਈਜ਼ ਵੇਖੋ ਤੁਸੀਂ ਵੀ ਤੁਹਾਡੇ ਹੱਥ ਹੁੰਦੀ ਸਾਰੀ ਗੱਲ ਤੁਸੀਂ ਮੰਨ ਲਓ ਤੁਹਾਡਾ ਆਪਣਾ ਕਾਰੋਬਾਰ ਆ ਤੁਹਾਡੇ ਹੱਥ 'ਚ ਆ ਤੁਸੀਂ ਮੰਨ ਲਓ ਛੁੱਟੀ ਕਰ ਲਓ ਭਾਵੇਂ ਤੁਸੀਂ ਘੰਟਾ ਲੇਟ ਚਲ ਜਾਓ ਪਰ ਨਹੀਂ ਇੱਕ ਕਮਿਟਮੈਂਟ ਹੈ ਤੁਹਾਡੀ ਤੇ ਇਹ ਚੀਜ਼ ਮੈਂ ਮੈਂ ਨਾ ਵੀ ਨਿੱਕੀ ਤੋਂ ਨਿੱਕੀ ਚੀਜ਼ ਦੇ ਵਿੱਚ ਵੀ ਇਨਸਾਨ ਵਰਤਦਾ ਮੰਨ ਲਓ ਜਿੱਦਾਂ ਆਪਾਂ ਸਵੇਰੇ ਮੰਨ ਲਓ ਉੱਠਣਾ ਹੀ ਹੋਵੇ ਤੇ ਤੁਸੀਂ ਕਹਿ ਰਹੇ ਹੁੰਦੇ ਵੀ ਉੱਠੀਏ ਤੇ ਫਿਰ ਤੁਸੀਂ ਆਪਣੇ ਆਪ ਨੂੰ ਇੱਕ ਕਾਰਨ ਦਿੰਦੇ ਹੋ ਵੀ ਨਹੀਂ ਯਾਰ ਦੂਜੇ ਨੂੰ ਨਿਕਲ ਹੀ ਲੈਣਗੇ
7: ਹੁਣ ਉਹ ਚੀਜ਼ ਹੁੰਦੀ ਹੈ ਨਾ ਜਸਟੀਫਾਈ ਤਾਂ ਕਰਨੀ ਹੈ ਨਾ ਹੁਣ ਆਪਾਂ ਮਤਲਬ ਖੁਦ ਨੂੰ ਵੀ ਇੱਕ ਹਿਸਾਬ ਨਾਲ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਫਿਰ ਉਸ 'ਚ ਐਵੇਂ ਹੋ ਜਾਂਦਾ ਸੋਨੇ ਸੁਹਾਗਾ ਚਲੋ ਯਾਰ ਆਪਾਂ ਤੇ ਜਾਣਾ ਸੀਗਾ ਮੀਂਹ ਪੈ ਗਿਆ ਹਨਾ
0: ਨਹੀਂ ਇੱਦਾਂ ਦੇ ਆਪਾਂ ਦਿੰਦੇ ਹਾਂ ਆਪਣੇ ਆਪ ਨੂੰ ਐਕਸਕਿਊਜ਼ ਆਪਾਂ ਦਿੰਦੇ ਹਾਂ ਵੀ ਯਾਰ ਪਹਿਲਾਂ ਨਾ ਐਵੇਂ ਲਾਗੇ ਕਹੀ ਜਾਂਦਾ ਜਾਓ ਬੱਚੋ ਤੁਸੀਂ ਬਰੱਸ਼ ਕਰ ਲਓ ਇੱਕ ਬਹਾਨਾ ਜਿਹਾ ਆਪਣੇ ਆਪ ਨੂੰ ਆਪਾਂ ਬਹੁਤ ਐਕਸਕਿਊਜ਼ ਦਿੰਦੇ ਸੋ ਇਹ ਵੀ ਇੱਕ ਉੱਦਾਂ ਦਾ ਇੱਕ ਐਕਸਕਿਊਜ਼ ਆ ਸਾਡਾ ਸਿੱਧਾ ਸਿੱਧਾ ਜਿਹਾ ਜੀ ਨਹੀਂ ਕਰ ਰਿਹਾ ਹੁੰਦਾ ਪਰ ਅਸੀਂ ਵਿੱਚ ਆਪਣੇ ਆਪ ਨੂੰ ਇੱਕ ਕਾਰਨ ਮਿਲ ਜੇ ਨਾ ਕਿਤੇ ਓਹੋ ਹੋ ਫਿਰ ਬੰਦਾ
7: ਆਹੀ ਤੇ ਫਿਰ ਇਹੀ ਤੇ ਨਾ ਕਹਿ ਲਓ ਨਾ ਹਿਊਮਨ ਟੈਂਡੈਂਸੀ ਨਾ ਕਿ ਹਾਂ ਹੁਣ ਜਾਨਵਰਾਂ ਨੂੰ ਕੀ ਹੈ ਉਹਨਾਂ ਨੂੰ ਤਾਂ ਠੀਕ ਹੈ ਜੋ ਹੈ ਸੋ ਹੈ ਨਾ ਆਪਾਂ ਤਾਂ ਵੈਸੇ ਹੀ ਬਾਹਰ ਰਹਿੰਦੇ ਹਾਂ
0: ਉਹ ਕਿਹੜੇ ਦੱਸਦੇ
7: ਹਲਾ ਉਹ ਕਿਹੜਾ ਦੱਸਦੇ ਪਰ ਇੱਕ ਐਵੇਂ ਮੋਟੇ ਤੌਰ 'ਤੇ ਗੱਲ ਕਰ ਰਹੀ ਹਾਂ ਲੇਕਿਨ ਆਪਾਂ ਇਨਸਾਨ ਆਪਾਂ ਨੂੰ ਤਾਂ ਲੱਗ ਰਿਹਾ ਕਿ ਹਾਂ ਯਾਰ ਹੁਣ ਇਹ ਮੇਰਾ ਕੰਮ ਅੱਜ ਤਾਂ ਹੋ ਹੀ ਨਹੀਂ ਸਕਦਾ ਮੀਂਹ ਹੈ ਤੇ ਮੈਂ ਜਾ ਕੇ ਕੀ ਫਾਇਦਾ
0: ਪਰ ਮੈਂ ਵੇਖਿਆ ਇੱਥੇ ਉੱਥੇ ਤਾਂ ਆਪਾਂ ਨਾ ਬੱਧੇ ਹੁੰਦੇ ਸੀ ਖੁਰਲੀਆਂ 'ਤੇ ਹੈ ਨਾ ਪਰ ਇੱਥੇ ਮੈਂ ਵੇਖਿਆ ਯਾਸ਼ੀ ਇੱਥੇ ਨਾ ਜਿਹੜੀਆਂ ਗਾਵਾਂ ਵੀ ਨੇ ਉਹ ਜਿਹੜੇ ਸਾਈਡ ਦੇ ਉੱਤੇ ਲੱਗੇ ਹੁੰਦੇ ਨਾ ਵਿੰਡ ਬ੍ਰੇਕਰ ਜੇ ਜਾਂ ਰੁੱਖ ਜਿਹੜੇ ਲਾ ਲਓ ਉਹਨਾਂ ਥੱਲੇ ਚੱਲ ਜਾਂਦੇ ਮੀਂਹ 'ਚ ਪਤਾ ਤਾਂ ਸਾਰੇ ਨੂੰ ਸਾਰਾ ਕੁਛ ਹੀ ਲੱਗ ਰਿਹਾ ਹੁੰਦਾ ਹੈ ਨਾ ਵੀ ਇੱਦਾਂ ਨਹੀਂ
7: ਐਗਜ਼ਾਮਪਲ ਦਿੱਤੇ ਸੀ ਤੁਸੀਂ
0: ਨਹੀਂ ਨਹੀਂ ਉੱਦਾਂ ਗੱਲ ਕਰਦਾ ਵੀ ਹਰ ਇੱਕ 'ਤੇ ਅਸਰ ਹੁੰਦਾ। ਮੰਨ ਲਓ ਜਿੱਦਾਂ ਤੁਸੀਂ ਕੋਰੀਅਰ ਵਾਲੇ ਡਰਾਈਵਰਾਂ ਦੀ ਗੱਲ ਕੀਤੀ ਹੈ, ਹੁਣ ਇੱਕ ਚਿੜੀ ਜਾਂ ਮੰਨ ਲਓ ਇੱਕ ਪੰਛੀ ਨੇ ਉੱਡਣਾ ਤਾਂ ਉਹਦੇ ਵੀ ਤਾਂ ਖੰਭ ਗਿੱਲੇ ਹੋ ਜਾਂਦੇ ਆ।
7: ਨਹੀਂ ਗਿੱਲੇ ਨਹੀਂ, ਸਪੀਡ ਸਲੋ ਹੋ ਜਾਂਦੀ ਹੈ। ਹੁਣ ਮੰਨ ਲਓ ਇੱਕ ਫੋਰਨ
0: ਐਗਜ਼ਾਮਪਲ, ਮੰਨ ਲਓ ਸਪੀਡ ਸਲੋ ਹੋ ਜਾਂਦੀ
7: ਕੁਰੀਅਰ ਦੀ ਗੱਲ ਚੱਲ ਰਹੀ ਹੈ।
0: ਅੱਛਾ, ਮੰਨ ਲਓ ਇੱਕ ਦਿਨ ਮੈਂ ਲੱਜੜੀ ਤੇ ਫਸਿਆ,
7: ਮੈਂ ਕੁੜੀਆਂ ਛੇਤੀ ਮੂਵ ਆਨ ਕਰ ਜਾਂਦੀ ਹੈ ਨਾ, ਮੁੰਡੇ ਉੱਥੇ ਦਿਲ ਕੱਲਾ ਰਹਿ ਗਿਆ ਗਾਉਂਦੇ ਰਹਿੰਦੇ,
0: ਤੁਸੀਂ ਫਿਰ ਬੰਬੇ ਰਹਿ ਗਏ ਹੋ ਨਾ।
7: ਅਸੀਂ ਸ਼ਿਫਟ ਆਲਟ ਡਿਲੀਟ।
0: ਇਹਦੇ ਚ ਨਹੀਂ ਕੋਈ ਡਾਰਵਿਨ ਦੀ ਐਗਜ਼ਾਮਪਲ ਹੈਗੀ? ਗਰਮੀ ਬਹੁਤ ਆ, ਅੱਜ ਮੇਰੇ 200 ਨਹੀਂ।
7: ਗਰਮੀ ਚ ਤੇ ਕੋਈ ਫੱਟੇ ਚੱਕ ਦਿੰਦੇ ਸੀ ਸਰਦਾਰ ਜੀ, ਕੋਈ ਫਰਕ ਨੀ ਪੈਂਦਾ।
0: ਅੱਜ ਗਰਮੀ ਚ ਨਹੀਂ ਕੰਮ ਰੋਗਦਾ,
7: ਮੀਂਹ ਚ ਸਲੋ ਹੋ ਜਾਂਦਾ ਨਾ। ਹੁਣ ਐਵੇਂ ਤੇ ਇੱਕ ਫਟਾਫਟ ਉਤਰੇ ਚੜੇ ਕਰ ਲਈ ਫਿਰ, ਹੁਣ ਉਸ ਦੇ ਵਿੱਚ 4:30 ਸਾਰੇ ਆਫਿਸਿਸ ਬੰਦ ਹੋਣ ਲੱਗ ਜਾਂਦੇ ਨਾ, ਇਹ ਫਿਰ ਮੀਂਹ ਚ ਤੁਹਾਡੀ ਸਪੀਡ ਸਲੋ ਹੈ ਤੇ ਪ੍ਰੋਪਰ ਡਿਲੀਵਰੀ ਨਹੀਂ ਹੁੰਦੀ, ਫਿਰ ਤੁਸੀਂ ਚਿੱਠੀਆਂ ਪਾ ਕੇ ਆਉਂਦੇ
0: ਹੋ। ਧੁੱਪ 'ਚ ਤਾਂ ਐਮ ਮਾਰਨੇ ਭੁਆ ਕੇ ਤੇ ਚਲੋ, ਹਨਾ,
7: ਕਿੰਨੇ ਵੀਡੀਓਜ਼ ਆਉਂਦੇ ਵੀ ਤੇ।
0: ਵੈਸੇ ਸੌਖਾ ਕੰਮ ਨਹੀਂ ਆ।
7: ਨਹੀਂ ਨਹੀਂ ਬਹੁਤ ਔਖਾ,
0: ਬਹੁਤ।
7: ਮੈਂ ਇੱਕ ਦਿਨ ਖੁਸ਼ੀ ਖੁਸ਼ੀ, ਮੈਂ ਕਿਹਾ ਮੈਂ ਨਾ ਅੱਜ ਬੱਚੇ ਮਤਲਬ ਇੱਕ ਹੀ ਸੀਗੀ ਉਸ ਟਾਈਮ ਦੀ ਬੇਟੀ, ਮੈਂ ਕਿਹਾ ਉਹ ਚਾਈਲਡ ਕੇਅਰ ਗਈ ਆ, ਅੱਜ ਮੇਰੀ ਛੁੱਟੀ, ਮੈਂ ਚਲਾਂ ਤੁਹਾਡੇ ਨਾਲ ਦੇਖਣ ਵਾਸਤੇ ਕਿੱਦਾਂ ਹੁੰਦਾ ਕੰਮ, ਕਿਉਂਕਿ ਗੁਜਰਾਤਨ ਕਰਦੀ ਹੁੰਦੀ ਸੀਗੀ ਕੁਰੀਅਰ ਦਾ ਕੰਮ, ਉਹਦੀ ਬੜੀ ਐਗਜ਼ਾਮਪਲਾਂ ਦਿੰਦੇ ਸੀ ਮੈਨੂੰ। ਮੈਂ ਕਿਹਾ ਅੱਜ ਮੈਂ ਵੀ ਬਸ ਬਹਿ ਕੇ ਚੱਲਦੀ ਹਾਂ, ਤੁਸੀਂ ਕਿੱਦਾਂ ਕੰਮ ਕਰ, ਮਤਲਬ ਫਸਟ ਹਾਫ ਦੇ ਵਿੱਚ ਹੀ ਮੈਂ ਕਿਹਾ ਮੈਨੂੰ ਉਤਾਰ ਦਿਓ, ਮੈਂ ਇੱਧਰੋਂ ਚੱਲ ਜਾਵਾਂਗੀ,
0: ਮੈਂ ਉਬਰ ਕਰਕੇ ਚੱਲ ਜਾਊਂਗੀ,
7: ਮੈਨੂੰ ਇੱਕ ਹੰਗਰੀ ਜੈਕ ਦੀ ਮੀਲ ਦਿਲਾਓ।
0: ਪਰ ਆਈ ਜੋ ਮੈਂ ਜੋ ਸੋਚ ਰਿਹਾ ਵਾਂ, ਤੁਸੀਂ ਇਸ ਕਰਕੇ ਨਹੀਂ ਸ਼ਾਇਦ ਉਤਰੇ ਵੀ ਗਰਮੀ ਬਹੁਤ ਹੀ, ਹਨਾ, ਉਹ ਤੇ ਏਸੀ ਲੱਗਾ ਜਾਂਦਾ ਵਾ।
7: ਨਹੀਂ ਚਲਾਉਂਦੇ ਨਹੀਂ,
0: ਹਾਂ
7: ਚਲਾਉਂਦੇ ਨਹੀਂ, ਕਿਉਂਕਿ ਸਰਦ ਗਰਮ ਦਾ ਪ੍ਰੋਬਲਮ ਹੁੰਦਾ, ਕਿਉਂਕਿ ਬਾਰ ਬਾਰ ਏਸੀ ਤੋਂ ਉਤਰੋਗੇ ਫਿਰ ਬਾਹਰ ਧੁੱਪੇ ਚੜਨਾ ਉਤਰਨਾ ਚੜਨਾ, ਤੇ ਉੱਥੇ ਸਟੇਅਰਸ ਵਾਲੇ ਕਾਫੀ ਆਫਿਸਿਸ ਹੁੰਦੇ, ਮਤਲਬ ਤੁਹਾਨੂੰ ਸੈਕਿੰਡ ਫਲੋਰ ਤੇ ਜਾਣਾ ਕੁਛ ਵੀ, ਤੇ ਉੱਥੇ 3 ਫਲੋਰ ਦੀ ਜੇ ਬਿਲਡਿੰਗ ਹੈ, ਲਿਫਟ ਨਹੀਂ ਹੁੰਦੀ, ਤੇ ਬੰਦੇ ਨੇ ਏਸੀ ਥੋੜਾ ਨਾ ਚਲਾਉਣਾ ਬਾਰ ਬਾਰ, ਨਹੀਂ ਤੇ ਸਿਰ ਦਰਦ ਦਾ ਇਸ਼ੂ ਹੋ ਜਾਂਦਾ।
0: ਓਕੇ, ਮੈਂ ਤਾਂ ਹੋਰ ਸੋਚ ਰਿਹਾ ਹਾਂ, ਮੈਨੂੰ ਲੱਗਾ ਵੀ ਬੰਦਾ ਜਿੱਦਾਂ ਤੁਸੀਂ ਦੋਵੇਂ ਜੀ ਜਦੋਂ ਨਿਕਲਦੇ ਆ, ਹਨਾ, ਸਾਰੇ ਤੁਸੀਂ ਕੰਮ ਕਰਨਾ, ਤੇ ਉਹ ਲੜਕੇ ਘਰ ਵਾਲੀ ਹੋ ਸਕਦੀ, ਘਰ ਆ ਜੇ ਗਰਮੀ ਨਹੀਂ ਨਾ ਤੰਗ ਕਰ ਸਕਦੀ, ਰਾਜ ਝੜਪ ਹੋ ਗਈ ਹੋਵੇ, ਸਾਰੋ ਮੈਨੂੰ ਇੱਥੇ
7: ਗਰਮੀ ਇੰਨੀ ਜ਼ਿਆਦਾ, ਮੈਂ ਕਿਹਾ ਹੋਏ ਪਤਾ ਨੀ ਕਿਵੇਂ ਤੁਸੀਂ ਕਰ ਲੈਂਦੇ, ਮੈਂ ਤੇ ਚੱਲੀ, ਮੈਨੂੰ ਇੱਕ ਮੀਲ ਦਿਲਾਓ ਹੰਗਰੀ ਜੈਕ ਦੀ, ਮੈਂ ਖਾਵਾਂ ਤੇ ਮੈਂ ਜਾਵਾਂ, ਕਿਤੇ ਤੇ ਮੈਨੂੰ ਮਹਿੰਗਾ ਹੀ ਬੜਾ ਪੈ ਗਿਆ, ਨਾ ਤੇ ਕੋਈ ਪਾਰਸਲ ਛਟਾਈ ਕਰਾਈ ਮੇਰੇ ਨਾਲ, ਤੇ ਉੱਤੋਂ ਮੇਰਾ ਦਿਮਾਗ ਹੋਰ ਖਰਾਬ ਕਰ, ਟਾਈਮ ਵੇਸਟ।
0: ਇਹ ਸੌਖਾ ਨਹੀਂ ਹੈ ਕੰਮ। ਮੈਂ ਨਾ ਸ਼ੁਰੂ ਸ਼ੁਰੂ ਦੇ ਵਿੱਚ ਆਪਣੇ ਇਹਨਾਂ ਨੇ ਇੱਕ ਵਾਰੀ ਜੋ ਨਵਾਂ ਨਵਾਂ ਸ਼ੁਰੂ ਕੀਤਾ ਹੈ ਕੋਲਜ ਵਾਲਿਆਂ ਨੇ ਘਰਾਂ ਦੇ ਵਿੱਚ ਡਿਲੀਵਰੀਆਂ ਕੁਛ ਇੱਕ ਇਲਾਕਿਆਂ ਦੇ ਵਿੱਚ, ਅਤੇ ਉਦੋਂ ਮੈਂ ਕੀਤਾ ਸੀ ਕੰਮ, ਉਹ ਮੇਰੇ ਕੋਲ ਪਤਾ ਨਹੀਂ ਕਿਉਂ ਇੱਕ ਇੱਦੇ ਉੱਧਰ ਉਹਦੇ ਉੱਧਰ ਚਲ ਜਾਂਦੇ ਹੁੰਦੇ ਸੀ, ਮੈਂ ਫਿਰ ਉਹਦੇ ਘਰੋਂ ਲੈਣ ਜਾਣਾ, ਫਿਰ ਦੂਜੇ ਨੂੰ ਦੇਣ ਜਾਣਾ, ਦਫ਼ਾ ਕਰੋ ਯਾਰ ਇਹ ਬੜਾ। ਮੈਂ ਹਰ ਰੋਜ਼ ਬਹੁਤ ਕੇਅਰਫੁਲੀ ਚੱਲਣਾ, ਨਹੀਂ ਅੱਜ ਨਹੀਂ ਇਹ ਕੰਮ ਹੋਣ ਦੇਣਾ, ਹੈ ਨਾ, ਵੱਖਰੇ ਵੱਖਰੇ ਮੈਂ ਆਪਣੀ ਵੱਲੋਂ ਗੱਡੀ 'ਚ ਨਾ ਵੱਖਰੇ ਵੱਖਰੇ ਕਰਕੇ ਰੱਖਣੇ, ਹੁਣ ਜਦੋਂ ਗੱਡੀ ਚੱਲਦੀ ਉਹ ਫਿਰ ਮਿਕਸ ਹੋ ਜਾਂਦੇ ਸੀ, ਸਾਰਾ ਕੁਛ ਬੜਾ ਵਧੀਆ। ਮਤਲਬ ਉਹ ਜਦੋਂ ਮੈਂ ਜੋਬ, ਮੰਨ ਲਓ ਉਸ ਤੋਂ ਬਾਅਦ 'ਚ ਫਿਰ ਮੈਂ ਨਾ, ਮੈਂ ਨਹੀਂ ਨਹੀਂ ਵੀ ਮੇਰੇ ਕੋਲ ਨਹੀਂ ਇਹ ਕੰਮ ਹੁੰਦਾ, ਵੀ ਹੁਣ ਉਨੇ ਕੁ ਪੈਸੇ ਬਚਦੇ ਸੀ, ਉਹ ਵੀ ਮੈਂ ਪਹਿਲਾਂ ਸਾਰਿਆਂ ਨੂੰ ਦੇ ਕੇ ਆਉਣੇ, ਮੁੜ ਕੇ ਮਗਰੋਂ ਫੋਨ ਆਉਣੇ ਸ਼ੁਰੂ ਹੋ ਜਾਣੇ ਵੀ ਉਹਦੇ ਕੋਲ ਆਹ ਮਿਸ ਹੋਇਆ, ਫਿਰ ਮੈਂ ਆਈਡੈਂਟੀਫਾਈ ਕਰਨਾ, ਉਹਦਾ ਚੁੱਕਣਾ, ਉਹਦੇ ਘਰ ਦੇਣਾ, ਉਹਦਾ ਚੁੱਕਣਾ, ਫਿਰ ਮੈਂ ਯਾਰ ਇਹ ਤਾਂ ਮਤਲਬ ਸਾਰੀ ਦਿਹਾੜੀ ਇਸੇ 'ਚ ਲੰਘ ਜਾਂਦੀ ਹੈ ਨਾ। ਅੱਛਾ, ਜਦੋਂ ਮੈਂ ਛੱਡਿਆ ਨਾ ਕੰਮ, ਤਾਂ ਫਿਰ ਮੈਨੂੰ ਰਿਲਾਈਜ਼ ਹੋਇਆ ਵੀ ਉਹ ਕਿਉਂ ਹੁੰਦੀ ਸੀ ਪ੍ਰੋਬਲਮ,
7: ਕਿਉਂ ਹੁੰਦੀ ਸੀ
0: ਅਸਲ 'ਚ, ਉਹ ਹੁੰਦੀ ਇਸ ਕਰਕੇ ਹੀ ਉਹ ਨਾ ਜਦੋਂ ਡਿਲੀਵਰੀਆਂ ਭੇਜਦੇ ਸੀ ਨਾ, ਅਤੇ ਉਹ ਡਿਲੀਵਰੀ ਨੰਬਰ ਹੁੰਦਾ, ਔਡਰ ਨੰਬਰ ਹੁੰਦਾ, ਉਹ ਲਿਫਾਫਿਆਂ ਦੇ ਉੱਤੇ ਔਡਰ ਨੰਬਰ ਲਾ ਦਿੰਦੇ ਸੀ। ਹੁਣ ਮੈਂ ਸਾਰਾ ਕੁਛ ਜਿਹੜਾ ਉਹ ਮੈਂ ਗੱਡੀ 'ਚ ਡਿਲੀਵਰੀ ਕਰਦਾ ਹਾਂ, ਮੈਂ ਸਾਰਾ ਕੁਛ ਜਿਹੜਾ ਡਿੱਗੀ 'ਚ ਰੱਖਣਾ, ਅਤੇ ਉਹ ਗੱਡੀ ਚੱਲਣੀ, ਉਹ ਇੱਕ ਦੂਸਰੇ ਦੇ ਨਾਲ ਜਦੋਂ ਲਿਫਾਫੇ ਜਿਹੜੇ ਉਹ ਭੜਿੱਚਣੇ, ਅਤੇ ਉਹ ਸਟਿੱਕਰ ਇੱਧਰ ਲੱਥ ਕੇ ਅਤੇ ਇੱਧਰ ਚੰਬੜ ਜਾਣਾ ਉਹਦਾ, ਉਹ ਸਟਿੱਕਰ
7: ਇੱਕ,
0: ਹਾਂ ਉਦੋਂ ਮੇਰੀ ਨਹੀਂ ਸੀ ਉਹ ਗਲਤੀ, ਉਦੋਂ ਉਹ ਸਟਿੱਕਰ ਪਤਾ ਨਹੀਂ ਉਹ ਕਿੱਦਾਂ ਦੇ ਸੀ, ਉਹ ਜਿਹੜੇ
7: ਸਸਤੇ ਲਾਇਆ
0: ਸ਼ਾਇਦ, ਹੁਣ ਨਹੀਂ ਮੈਨੂੰ ਪਤਾ ਉਹ ਕੀ ਕਰਦੇ, ਪਰ ਉਦੋਂ ਉਹ ਪ੍ਰੋਬਲਮ ਮਤਲਬ ਮੇਰੀ ਨਹੀਂ ਕੋਈ ਪ੍ਰੋਬਲਮ,
7: ਤੁਸੀਂ ਆਪਣੇ ਦਿਮਾਗ ਨੂੰ ਐਕਸਕਿਊਜ਼ ਦੇ
0: ਦਿੱਤਾ, ਉਹ ਮੈਂ ਛੱਡਣ ਤੋਂ ਬਾਅਦ 'ਚ ਮੈਨੂੰ ਸਮਝ ਆਈ ਵੀ ਆਹ ਵਾਲੀ ਇੱਦਾਂ ਇਹ ਹੁੰਦਾ ਵਾ ਪੋਸੀਬਲ
7: ਦੇ ਵਿੱਚ। ਤੇ ਉੱਥੇ ਮਤਲਬ ਮੈਨੂੰ ਸਭ ਤੋਂ ਜ਼ਿਆਦਾ ਹੈਰਾਨਗੀ ਹੁੰਦੀ ਸੀ ਲੋਕਾਂ ਦੇ ਉੱਤੇ, ਮਤਲਬ ਵਾਈਨ ਦੀ ਬੋਟਲਸ, ਕਿਉਂਕਿ ਉੱਥੇ ਡੈਨ ਮਰਫੀ ਨਹੀਂ ਸੀਗਾ ਤੇ ਉਹ ਤੇ ਵਾਈਨ ਦੀ ਬੋਟਲਸ ਕੁਰੀਅਰ ਤੋਂ ਮੰਗਾਣੀ ਚਾਹੀਦੀਆਂ ਨੇ, ਮਤਲਬ ਆਠੜੋ ਕਹਿੰਦੇ ਕਿ ਕਈ ਵਾਰੀ ਛੰਨ ਛੰਨ ਕਰਦੇ ਲੈ ਕੇ ਜਾਣਾ, ਇੰਨੀ ਭਾਰੀ ਮਤਲਬ ਭਾਰੀ ਪਾਰਸਲ ਹੁੰਦੇ ਸੀਗੇ ਉਹਨਾਂ ਨੂੰ, ਫਿਰ ਤੁਸੀਂ ਸਟੇਅਰਸ ਚੜ੍ਹ ਕੇ ਜਾਣਾ.
0: ਵਾਈਨ ਤਾਂ ਇੱਥੇ ਵੀ ਬਹੁਤ ਲੋਕ ਮੰਗਾਉਂਦੇ ਹਾਂ
7: ਕੁਰੀਅਰ ਤੇ,
0: ਹਾਂ ਕਿਉਂਕਿ ਇੱਥੇ ਤਾਂ ਰਿਵਾਜ ਆ ਵੀ ਉਹ ਤੁਹਾਨੂੰ ਆਈ ਜਾਂਦਾ ਕੁਛ ਨਾ ਕੁਛ, ਉਹ ਸਲਿੱਪਾਂ ਜਿਹੀਆਂ ਤੁਸੀਂ ਵੇਖੋ ਨਾ, ਭਾਵੇਂ ਤੁਸੀਂ ਐਮਾਜ਼ੋਨ ਮੰਗਾਓ ਕੁਛ ਮੰਗਾਓ ਉਹਨਾਂ ਨਾਲ ਭੇਜੀ ਜਾਣਾ ਵਾ ਵੀ ਆ ਲਓ ਇੰਨਾ ਡਿਸਕਾਊਂਟ ਇੰਨਾ ਡਿਸਕਾਊਂਟ ਇੰਨਾ ਡਿਸਕਾਊਂਟ, ਹੈ ਨਾ. ਉਹ ਮੈਨੂੰ ਲੱਗਦਾ ਵੀ ਉਹ ਤੁਹਾਨੂੰ ਹੌਲੀ ਹੌਲੀ ਹੌਲੀ ਹੌਲੀ ਲੈ ਆਉਂਦੇ ਉਸ ਗੱਲ ਦੇ ਉੱਤੇ ਵੀ ਚੱਲ ਦਫਾ ਕਰੋ ਯਾਰ ਘਾਲੀ ਦਿਓ ਫਿਰ
7: ਨਹੀਂ ਪੀਣੀ ਤੇ ਕਿਸੇ ਨੂੰ ਦੇ ਦਾਂਗੇ, ਚਲੋ ਆਰਡਰ ਕਰ ਦਿੰਦੇ.
0: ਹਾਂ ਨਹੀਂ ਚਲੋ ਖੈਰ ਤੇ
7: ਤੇ ਵਾਕਈ ਹਾਂ ਮਤਲਬ ਗੱਲ ਹੁਣ ਇੱਕ ਤੇ ਇਹ ਹੋ ਗਿਆ ਕਿ ਹਾਂ ਇਸ ਤਰੀਕੇ ਦਾ. ਹੁਣ ਇੱਕ ਇੱਦਾਂ ਦਾ ਹੁੰਦਾ, ਕਈ ਲੋਕਾਂ ਦੇ ਕੰਮ ਇੱਦਾਂ ਦੇ ਹੁੰਦੇ ਕਿ ਜਿਹਨਾਂ ਨੂੰ ਭਾਵੇਂ ਮੀਂਹ ਆਏ ਭਾਵੇਂ ਬੱਦਲ ਗਰਜੇ ਭਾਵੇਂ ਬਿਜਲੀ ਕੜਕੇ, ਉਹਨਾਂ ਦੇ ਤਾਂ ਇਨਡੋਰ ਜੋਬ ਹੈ ਨਾ, ਕਹਿ ਲਓ ਵਾਈਟ ਕਾਲਰ ਜੋਬ ਜਾਂ ਮਤਲਬ ਆਫਿਸ ਵਰਕ ਕਹਿ ਲਓ.
0: ਤੁਹਾਨੂੰ ਲੱਗਦਾ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਮੌਸਮ ਨਾਲ?
7: ਮਤਲਬ ਇੱਕ ਵਾਰੀ ਜੇ ਪਹੁੰਚ ਗਏ ਜੇ ਅੰਦਰ ਮਤਲਬ ਕੰਮ ਸਟਾਰਟ ਕਰਤਾ, ਮਤਲਬ 8:30 ਦੇ ਬਾਅਦ ਮੀਂਹ ਪੈ ਰਿਹਾ ਤੇ 5 ਤੱਕ ਤੁਹਾਡੀ ਜੋਬ ਹੈ,
0: ਰੈਸਟੋਰੈਂਟ ਚ ਕੰਮ ਮੈਂ ਬਹੁਤ ਲੰਮਾ ਸਮਾਂ ਕੀਤਾ ਹੈ ਨਾ, ਤੇ ਉੱਥੇ ਮੈਨੂੰ ਇਹ ਫੀਲ ਹੁੰਦਾ ਵਾ ਵੀ ਪੈਂਦਾ ਮੌਸਮ ਦਾ ਫਰਕ. ਬਾਹਰ ਮੀਂਹ ਪੈ ਰਿਹਾ ਵਾ, ਤੁਸੀਂ ਕੰਮ ਕਰ ਰਹੇ ਹੋ, ਉਸ ਦਿਨ ਤੁਹਾਡਾ ਮੂਡ ਕੁਛ ਹੋਰ ਆ, ਜਿਸ ਦਿਨ ਤੁਸੀਂ ਮਤਲਬ ਨੋਰਮਲ ਚ ਕਰ ਰਹੇ ਹੋ ਉਦਨ ਹੋਰ ਆ, ਸਾਈਕੋਲੋਜੀਕਲੀ ਪੈਂਦਾ ਵਾ ਫਰਕ.
7: ਹਾਂ ਡਿਪੈਂਡ ਕਰਦਾ ਤੁਸੀਂ ਤੁਹਾਡੀ ਚੋਇਸ ਕੀ ਹੈ. ਕਿਸੇ ਕਿਸੇ ਨੂੰ ਮਤਲਬ ਹੁਣ ਮੇਰੇ ਵਰਗੇ ਅਸੀਂ ਮਤਲਬ ਗਰਮੀ ਤੋਂ ਰੱਜੇ ਪਏ, ਸਾਨੂੰ ਗਰਮੀ ਨਹੀਂ ਚੰਗੀ ਲੱਗਦੀ, ਧੁੱਪ ਬਹੁਤ ਜ਼ਿਆਦਾ ਧੁੱਪ ਹੈ ਬਰਦਾਸ਼ਤ ਨਹੀਂ ਹੁੰਦੀ ਹੈ ਨਾ. ਹੁਣ ਜੇ ਹਲਕੇ ਹਲਕੇ ਜੇ ਮਤਲਬ ਐਵੇਂ ਮੀਂਹ ਪੈ ਰਿਹਾ ਤੁਸੀਂ ਕੰਮ ਤੇ ਹੋ, ਤੁਹਾਨੂੰ ਵਿੰਡੋ ਤੋਂ ਹੈ ਨਾ ਤੁਹਾਨੂੰ ਵਿਊ ਵਧੀਆ ਦਿਖ ਰਿਹਾ, ਪੱਤੇ ਦਿਖ ਰਹੇ ਹੈ ਨਾ, ਤੇ ਉਹ ਫਿਰ ਉਹ ਵਾਲਾ ਸਾਊਂਡ ਇਫੈਕਟ ਹੋਏਗਾ ਜਿਹੜਾ ਮੈਂ ਤੁਹਾਨੂੰ ਕਹਿ ਰਿਹਾ ਲਗਾ ਦੋ.
0: ਲਗਾਉਣਾ ਨਹੀਂ ਜਾਣ ਦੇਣਾ ਦੇਖ ਕੇ ਪਾਸੇ ਨਾ.

0: ਵਾਹ ਵਾਹ ਵਾਹ, ਸੁਨੀਲ ਦੱਤ ਸਾਹਿਬ ਨਿਕਲ ਆਏ ਪ੍ਰਗਟ ਹੋ ਗਏ। ਇਹ ਢੋਲ ਨਗਾੜੇ ਤੇ ਚੜ੍ਹ ਕੇ ਨੱਚੀ ਜਾਂਦੀ ਹੈ ਨਾ?
1: ਨਹੀਂ, ਇਹ ਅਲੱਗ ਅਲੱਗ ਧੂਮਧਨਾ ਨਾਲ ਹੈ ਨਾ, ਪਹਿਲਾਂ ਵਾਲਾ ਐਂਗਰ ਵਾਲਾ ਸੀਗਾ, ਸ਼ੌਕ ਵਾਲਾ ਸੀਗਾ, ਹੁਣ ਇਹਦੇ ਵਿੱਚ ਧੂਮਧਨਾ ਦਾ।
0: ਨਹੀਂ ਨਹੀਂ, ਇਹਦੀ ਗੱਲ ਕਰ ਰਹੇ ਆਪਾਂ, ਦੁਕਾਨ ਦੀ ਢੋਲ ਤੇ ਚੜ੍ਹ ਕੇ ਨੱਚੀ ਜਾਂਦੀ।
1: ਅੱਜ ਵੀ ਲੋਕੀ ਨੱਚਦੇ ਵਿਆਹਾਂ 'ਚ ਵੀ
0: ਢੋਲ ਤੇ,
1: ਹਾਂ
0: ਨਹੀਂ ਉੱਤੇ ਚੜ੍ਹ ਕੇ ਨੱਚਣ ਦੀ।
1: ਹਾਂ, ਦੇਖਿਆ ਹੀ ਨਹੀਂ ਮੈਂ ਇਹਦਾ ਵੀਡੀਓ। ਮਤਲਬ ਇਹ ਹੈਗਾ ਕਿ ਮਤਲਬ ਤੁਸੀਂ ਐਕਸਾਈਟਿਡ ਹੁੰਦੇ ਹੋ, ਤੁਹਾਨੂੰ ਵਧੀਆ ਲੱਗਦਾ ਜੇ ਵਿਊ ਵਧੀਆ ਲੱਗ ਰਿਹਾ, ਜੇ ਤੁਹਾਨੂੰ ਮੀਂਹ ਵਧੀਆ ਲੱਗਦਾ, ਤੁਸੀਂ ਸੇਫ ਬੈਠੇ ਹੋ, ਤੁਹਾਨੂੰ ਸਿਰਫ ਵਿੰਡੋ ਤੋਂ ਦਿਖ ਰਿਹਾ ਹਲਕੀ ਹਲਕੀ ਬਾਰਿਸ਼ ਪੈ ਰਹੀ ਹੈ, ਤੁਸੀਂ ਆਪਣੇ ਕੌਫੀ ਦਾ ਕੱਪ ਲੈ ਕੇ ਬੈਠੇ ਹੋ, ਵਧੀਆ ਕੰਪਿਊਟਰ ਤੇ ਕੰਮ ਕਰ ਰਹੇ ਹੋ।
0: ਅਸਲ ਦੇ ਵਿੱਚ ਨਾ ਕਈ ਕੰਮ ਇਦਾਂ ਦੇ ਨੇ ਜਿਹੜੇ ਡਾਇਰੈਕਟਲੀ ਨਹੀਂ ਅਸਰ ਪੈਂਦਾ, ਇਨਡਾਇਰੈਕਟਲੀ ਅਸਰ ਪੈਂਦਾ। ਜਿੱਦਾਂ ਮੈਂ ਤੁਹਾਨੂੰ ਆਪਣਾ ਦੱਸਿਆ ਐਕਸਪੀਰੀਅੰਸ, ਵੀ ਮੰਨ ਲਓ ਕੋਈ ਰੈਸਟੋਰੈਂਟ ਵਾਲਾ ਵਾ, ਕੈਫੇ ਵਾਲਾ ਵਾ, ਉਹਨੂੰ ਅੰਦਰ ਕੰਮ ਕਰਦੇ ਨੂੰ ਕੋਈ ਫਰਕ ਨਹੀਂ ਪੈ ਰਿਹਾ ਹੋਊਗਾ, ਪਰ ਬਾਹਰ ਗਾਹਕ ਤੇ ਘੱਟ ਸਕਦਾ ਨਾ,
1: ਐਗਜੈਕਟਲੀ,
0: ਜਾਂ ਬਹੁਤ ਵੱਧ ਸਕਦੇ ਆ, ਹਨਾ, ਮੀਂਹ ਕਰਕੇ ਬਹੁਤ ਵੱਧ ਜੀਏ ਜਾਂ ਘੱਟ ਗਏ, ਉਸ ਚੀਜ਼ ਦਾ ਫਰਕ ਪੈਗਾ। ਫਿਰ ਇੱਕਦਮ ਨਾ ਤੁਹਾਡੇ ਖਾਣ ਪੀਣ ਤੇ ਵੀ ਫਰਕ ਪੈਂਦਾ। ਜਿੱਦਾਂ ਹੁਣ ਮੈਂ ਆਪਣੇ ਉਸ ਕੰਮ ਤੋਂ ਤਜਰਬੇ ਤੋਂ ਦੱਸ ਰਿਹਾ ਵੀ ਉਸ ਦਿਨ ਦੀਆਂ ਜਿਹੜੀ ਵਿਕਰੀ ਆ ਉਹ ਬਦਲ ਜਾਂਦੀ ਆ, ਜਿਹੜੀ ਸੇਲ ਆ ਉਹ ਸਵਿਚ ਹੋ ਜਾਂਦੀ ਆ, ਕਿਉਂਕਿ ਇਹਦਾ ਮਤਲਬ ਇਹ ਆ ਵੀ ਬੰਦੇ ਦੇ
1: ਮੁੰਬਈ ਦੇ ਵਿਚ ਜੇ ਤੁਸੀਂ ਕਿੱਥੇ ਰੁਕੇ ਹੋ ਉੱਥੇ ਚਾਹ ਦੀ ਰੇਹੜੀ ਹੈ ਤੇ ਮੀਂਹ ਪੈ ਰਿਹਾ, ਤੁਸੀਂ ਫਸੇ ਹੋ ਵਿੱਚ, ਹੁਣ ਤੁਸੀਂ ਚਾਹ ਪੀਣੀ ਹੈ, ਇੱਕਦਮ ਤੋਂ ਉਹਦੀ ਚਾਹ ਤੇ ਵੜਾ ਪਾਓ ਦੀ ਵਿਕਰੀ ਵੱਧ ਜਾਂਦੀ ਹੈ, ਮੀਂਹ ਪੈ ਰਿਹਾ, ਕਿਉਂਕਿ ਆਟੋਮੈਟਿਕਲੀ ਤੁਹਾਨੂੰ ਇਹਨਾਂ ਐਵੇਂ ਦਿਲ ਕਰੇਗਾ ਕੁਛ ਫਰਾਈਡ ਜਿਹਾ ਖਾਈਏ, ਤਲਿਆ ਜਿਹਾ ਖਾਈਏ, ਅਤੇ ਨਾਲ ਉਹ ਤਾਜ਼ੇ ਤਾਜ਼ੇ, ਸਪੈਸ਼ਲੀ ਉਹਨੂੰ ਲੱਗਦਾ ਕਿ ਹਾਂ ਚਲੋ ਭੀੜ ਵੱਧ ਰਹੀ ਹੈ ਤੇ ਉਹਨੇ ਤਾਜ਼ੇ ਤਾਜ਼ੇ ਉਹ ਵੜੇ ਜੇ ਕੱਢਣੇ ਸ਼ੁਰੂ ਕਰਨੇ ਤੇ ਬਣਾਉਣੇ ਸ਼ੁਰੂ ਕਰ ਦੇਣੇ, ਉਹ ਸਾਈਕੀ ਤੁਹਾਨੂੰ ਆਟੋਮੈਟਿਕਲੀ ਲੈ ਜਾਂਦੀ ਕਿ ਯਾਰ ਫਰੈਸ਼ ਜੇ ਬਣਾ ਰਹੇ, ਚਲੋ ਇੱਕ ਲੈ ਹੀ ਲੈਂਦੇ ਹਾਂ, ਕਿਉਂਕਿ ਬਰਗਰ ਇੰਨੇ ਘੈਂਟ ਨਹੀਂ ਲੱਗਦੇ ਜਿੰਨੇ ਵੜਾ ਪਾਓ ਲੱਗਦੇ, ਫਰੈਸ਼ ਜੇ ਖਾਓ ਨਾ ਤੁਸੀਂ।
0: ਮੀਂਹ ਦੇ ਵਿੱਚ ਆਈ ਥਿੰਕ ਤੁਸੀਂ ਪਕੌੜੇ ਜਾਂ ਤਲਿਆ ਤੁਲਿਆ ਜ਼ਿਆਦਾ
1: ਆਟੋਮੈਟਿਕ ਹੈ ਨਾ, ਤੁਹਾਨੂੰ ਇੱਦਾਂ ਜੀ ਕਰਦਾ ਖਾਣ
0: ਜ਼ਿਆਦਾ, ਤੁਸੀਂ ਪਸੰਦ ਕਰਦੇ। ਡਾਰਵਿਨ 'ਚ ਵੀ ਕੌਫੀ ਵਿਕਦੀ ਹੈ ਵਾਵਾ ਜਾਂ ਘੱਟ?
1: ਹਾਂ ਵਿਕਦੀ ਹੈ, ਕੋਲਡ ਕੌਫੀ, ਕੋਲਡ ਕੌਫੀ,
0: ਓਕੇ
1: ਕੋਲਡ ਕੌਫੀ, ਸਪੈਸ਼ਲੀ ਜਿਹੜੀ ਕੋਲਸ ਵਗੈਰਾ 'ਚ ਮਿਲਦੇ ਨਾ, ਜਿਹੜੀ 2 ਲੀਟਰ ਵਾਲੇ, ਉਹ ਬਹੁਤ ਛੇਤੀ ਆਇਲ ਖਾਲੀ ਹੋ ਜਾਂਦਾ ਲਿਟਰਲੀ।
0: ਓਕੇ,
1: ਹਾਂ ਚਾਕਲੇਟ ਵਾਲੀ ਜਿਹੜੀ,
0: ਹਾਂ ਉਦੋਂ ਸਟੂਡੈਂਟ ਲਾਈਫ 'ਚ ਹੋ ਨਾ ਤੁਸੀਂ?
1: ਨਹੀਂ ਕੈਫਿਆਂ ਵਾਲੀ ਵੀ, ਮਤਲਬ ਮੈਂ ਸਭ ਤੋਂ ਜ਼ਿਆਦਾ ਮਤਲਬ ਲੋਕੀ

0: ਮੈਨੂੰ ਤਾਂ ਲੱਗਦਾ ਤਿੰਨ ਤਰੀਕੇ ਦੇ ਧੂਮਤਾ ਨਾ ਮੈਂ ਤੁਹਾਨੂੰ ਸੁਣਾ ਤੇ ਤੇ ਤੁਸੀਂ ਦੇਖ ਲਓ ਤੁਸੀਂ ਕਿਸ ਕੈਟੇਗਰੀ 'ਚ ਆਉਂਦੇ ਹੋ ਅਤੇ ਤੁਹਾਨੂੰ ਮਤਲਬ ਅਸੀਂ ਸੱਦਾ ਦਿੰਦੇ ਹਾਂ ਤੁਸੀਂ ਆ ਕੇ ਫੋਨ ਕਰੋ ਅਤੇ ਸਾਨੂੰ ਦੱਸੋ ਤੁਸੀਂ ਕਿਸ ਕੈਟੇਗਰੀ 'ਚ ਆਉਂਦੇ ਹੋ ਜਦੋਂ ਮੀਂਹ ਪੈਂਦਾ ਤੁਹਾਡੇ ਦਿਮਾਗ 'ਚ ਕੀ ਕੁਛ ਚੱਲਦਾ ਕੰਮ ਨੂੰ ਲੈ ਕੇ
1: ਕਿਹੜਾ ਧੂਮਤਾ ਨਾ ਕਰਾਉਂਦੇ ਤੁਸੀਂ ਚਲੋ ਚਲੋ ਇੰਨੀ ਦੇਰ ਮੈਂ ਕਰਮ ਜੀ ਇਹਦਾ ਮਸਲਾ ਹੱਲ ਕਰਦਾ ਜਿਹੜੇ ਪੱਤਿਆਂ ਦੇ ਵਿੱਚ ਛੇਦੇ ਅਤੇ ਜਿੱਦਾਂ ਪਹਿਲਾਂ ਵੀ ਗੱਲ ਕਰ ਰਹੇ ਹਾਂ ਅੱਜ ਕੱਲ੍ਹ ਬਹੁਤ ਇਹ ਪ੍ਰੋਬਲਮ ਆ ਉਹਦਾ ਦੋ ਤਿੰਨ ਰੀਜ਼ਨ ਨੇ ਉਹਦੇ ਵੇਖੋ ਸਭ ਤੋਂ ਪਹਿਲਾ ਰੀਜ਼ਨ ਤਾਂ ਉਹਦਾ ਇਹ ਆ ਕਿ ਮੀਂਹ ਮੂੰਹ ਪੈ ਕੇ ਹਟਿਆ ਬਹੁਤ ਅਤੇ ਜਾਂ ਫਿਰ ਉਸ ਤੋਂ ਪਹਿਲਾਂ ਵੀ ਤੁਸੀਂ ਹੋ ਸਕਦਾ ਵੀ ਨਵਾਂ ਬੂਟਾ ਲਾਇਆ ਅਤੇ ਤੁਸੀਂ ਨਾ ਪਾਣੀ ਬਹੁਤ ਤਸੱਲੀ ਬਖਸ਼ ਦਿੱਤਾ ਇਹਨੂੰ ਵੀ ਕਿਤੇ ਵਿਚਾਰਾ ਪਿਆਸਾ ਨਾ ਰਹਿ ਜੇ ਹੋ ਸਕਦਾ ਤੁਸੀਂ ਜੇ ਗਮਲੇ 'ਚ ਲਾਇਆ ਤਾਂ ਥੱਲੇ ਕੋਈ ਛੇਦ ਵੀ ਨਾ ਹੋਵੇ ਜਾਂ ਪ੍ਰੋਪਰ ਉਹਨੂੰ ਨਾ ਤੁਸੀਂ ਐਕਸੈਸ ਛੱਡੀ ਹੋਵੇ ਉਹਦੇ ਲਈ ਅਤੇ ਜਾਂ ਫਿਰ ਕੁੱਲ ਮਿਲਾ ਕੇ ਕਹਿ ਲਓ ਵੀ ਇਹ ਜਾਂ ਤਾਂ ਫੰਗਸ ਦੀ ਪ੍ਰੋਬਲਮ ਹੁੰਦੀ ਹੈ ਅਤੇ ਜਾਂ ਫਿਰ ਜਿਹੜੀ ਉਹ ਹੁੰਦੀ ਆ ਸੁੰਡੀ ਜੀ ਕੀ ਕਹਿੰਦੇ ਉਹਨੂੰ ਭੱਬੂ ਕਹਿੰਦੇ ਆਪਾਂ ਤੁਸੀਂ ਕੀ ਕਹਿੰਦੇ ਹੋ ਭੱਬੂ ਉਹ ਜਿਹੜਾ ਤਿੱਤਲੀ ਬਣਦਾ ਕੈਟਰਪਿਲ ਹਾਂ ਸੋ ਇਹ ਉਹਦੀ ਪ੍ਰੋਬਲਮ ਹੈ ਉਹ ਥੱਲੜੇ ਪਾਸੇ ਤਾਂ ਹੀ ਉਹ ਤੁਹਾਨੂੰ ਮੈਂ ਕਿਹਾ ਵੀ ਪੱਤਾ ਇੱਕ ਵਾਰੀ ਮੁੱਦੇ ਕਰਕੇ ਵੇਖ ਲਓ ਅਤੇ ਉਹ ਖਾਈ ਜਾਂਦੇ ਆ ਹੈ ਨਾ ਸੋ ਇਹਦਾ ਹੱਲ ਇੱਕੋ ਹੀ ਆ ਵੀ ਇਹਦੇ ਥੇੜੇ ਹੇਠਾਂ ਵਾਲਾ ਜਿਹੜਾ ਪਾਰਟ ਆ ਹੁਣ ਆਪਾਂ ਸਟੇਜਿਸ ਵਿੱਚ ਚੱਲਦੇ ਹਾਂ ਦੋ ਤਿੰਨ ਚੀਜ਼ਾਂ ਤੁਸੀਂ ਕਰਨੀਆਂ ਜਿੱਦਾਂ ਮੈਂ ਵੇਖ ਪਾ ਰਿਹਾ ਥੱਲੇ ਜ਼ਮੀਨ ਜਿਹੜੀ ਆ ਉਹ ਤਾਂ ਕਾਫੀ ਵੈੱਟ ਆ ਅਤੇ ਇਸ ਕਰਕੇ ਫੰਗਸ ਦੀ ਵੀ ਇਸ਼ੂ ਹੋ ਸਕਦੀ ਹੈ ਤੁਸੀਂ ਪਹਿਲਾਂ ਕੀ ਕਰਨਾ ਵੀ ਜਿਹੜਾ ਥੱਲੇ ਥੱਲੇ ਪਾਸੇ ਮੰਨ ਲਓ ਜੇ ਜ਼ਮੀਨ ਦੇ ਨਾਲ ਨਾਲ ਬਿਲਕੁਲ ਕੋ ਪੱਤੇ ਪੁੱਤੇ ਆ ਨਾ ਅਤੇ ਉਹ ਥੱਲੇ ਵਾਲੇ ਪਾਸੇ ਪਹਿਲਾਂ ਤੋੜ ਲਓ ਉਹਨਾਂ ਨੂੰ ਵਰਤ ਲਓ ਵਜ੍ਹਾ ਉਹਦੀ ਇਹ ਆ ਵੀ ਥੱਲੇ ਤੱਕ ਧੁੱਪ ਲੱਗਣੀ ਚਾਹੀਦੀ ਹੈ ਆਪਾਂ ਪਹਿਲਾਂ ਵੀ ਇੱਕ ਦਿਨ ਗੱਲ ਕੀਤੀ ਸੀ ਸੋਮਵਾਰ ਵਾਲੇ ਪ੍ਰੋਗਰਾਮ 'ਚ ਕਿ ਘਾਹ ਘੂ ਪੁੱਟ ਦਿਓ ਜੋ ਵੀ ਤੁਹਾਡੇ ਰੁੱਖ ਰੱਖ ਨੇ ਬੂਟੇ ਨੇ ਉਹਨਾਂ ਨੂੰ ਥੱਲਿਓ ਥੱਲਿਓ ਛਾਂਕ ਦਿਓ ਥੱਲੇ ਜ਼ਮੀਨ ਦੇ ਉੱਤੇ ਵੱਧ ਤੋਂ ਵੱਧ ਤੁਸੀਂ ਮਲਚਿੰਗ ਕਰ ਦਿਓ ਪਰ ਉੱਥੇ ਤੁਹਾਡਾ ਧੁੱਪ ਲੱਗਣੀ ਬਹੁਤ ਜ਼ਰੂਰੀ ਹੈ ਆਹ ਹੁਣ ਧੁੱਪਾਂ ਸ਼ੁਰੂ ਹੋਈਆਂ ਨੇ ਅਤੇ ਧੁੱਪ ਉੱਥੋਂ ਤੱਕ ਪਹੁੰਚੂਗੀ ਅਤੇ ਜਿਹੜੀ ਉਹਦੀ ਸਿੱਲ ਮੁੱਕ ਜੂਗੀ ਉਹਦੀ ਫੰਗਸ ਜਿਹੜੀ ਆ ਉਹ ਦੂਰ ਹੋ ਜੂਗੀ ਅਤੇ ਬੂਟਾ ਆਪਣੇ ਆਪ ਠੀਕ ਹੋ ਜਾਣਾ ਬਾਕੀ ਜੋ ਵੀ ਇਹਨੂੰ ਖੁਰਾਕ ਖਰੂਕ ਦੀ ਕੋਈ ਮੈਨੂੰ ਪ੍ਰੋਬਲਮ ਨਹੀਂ ਲੱਗ ਰਹੀ ਤੁਹਾਡਾ ਬੂਟਾ ਬਿਲਕੁਲ ਹੈਲਦੀ ਲੱਗ ਰਿਹਾ ਪਰ ਇਹਦੇ ਵਿੱਚ ਫੰਗਸ ਦੀ ਪ੍ਰੋਬਲਮ ਹੋ ਸਕਦੀ ਹੈ ਸੋ ਇਹਦੇ 'ਚ ਤੁਸੀਂ ਕਿਉਂਕਿ ਤੁਸੀਂ ਰੋਜ਼ ਵਰਤਣਾ ਵਾ ਅਤੇ ਇਹਨੂੰ ਤੁਸੀਂ ਔਰਗੈਨਿਕਲੀ ਜੇ ਇਹਦਾ ਹੱਲ ਕਰੋ ਤਾਂ ਜ਼ਿਆਦਾ ਬਿਹਤਰ ਹੈ ਸਭ ਤੋਂ ਪਹਿਲਾਂ ਤਾਂ ਜਿੱਦਾਂ ਆਪਾਂ ਅੱਗੇ ਵੀ ਗੱਲ ਕੀਤੀ ਸੀ ਪੱਤੇ ਤੋੜ ਕੇ ਸੁੱਟ ਦਿਓ ਜਿਹੜੇ ਜਿਹੜੇ ਵੀ ਪੱਤੇ ਤੁਹਾਨੂੰ ਲੱਗਦਾ ਇਹਦਾ ਮਤਲਬ ਉਹਦੇ ਥੱਲੇ ਨਾ ਉਹ ਇਨਫੈਕਟਿਡ ਹੋ ਚੁੱਕੇ ਉਹਨਾਂ ਨੇ ਦੂਸਰਿਆਂ ਨੂੰ ਵੀ ਕਰਨਾ ਵਾ ਅਤੇ ਉਹ ਪੱਤੇ ਤੁਸੀਂ ਤੋੜ ਕੇ ਅਤੇ ਜਾਂ ਥੋੜ੍ਹਾ ਜਿਹਾ ਟੋਇਆ ਪੁੱਟ ਕੇ ਉਹਦੇ 'ਚ ਦੱਬ ਦਿਉ ਐਵੇਂ ਉਹਨੇ ਵੀ ਇੱਥੋਂ ਤੋੜੇ 'ਤੇ ਲੱਗੇ ਸੁੱਟਤੇ ਹੈ ਨਾ ਜਾਂ ਬਿੰਨ 'ਚ ਪਾ ਦਿਓ ਅਤੇ ਜਾਂ ਫਿਰ ਦੱਬ ਦਿਓ ਉਹਨਾਂ ਨੂੰ ਮਿੱਟੀ 'ਚ ਦੂਸਰੀ ਚੀਜ਼ ਤੁਸੀਂ ਇਹ ਕਰ ਸਕਦੇ ਹੋ ਕਿ ਇਹਦੇ ਉੱਤੇ ਦੋ ਤਿੰਨ ਚੀਜ਼ਾਂ ਹੁੰਦੀਆਂ ਵਾ ਫੰਗਸ ਦੇ ਲਈ ਜੇ ਤਾਂ ਤੁਹਾਡੇ ਕੋਲ ਨਿੰਮ ਦਾ ਤੇਲ ਹੈਗਾ ਅਤੇ ਉਹਦੇ ਨਾਲ ਤੁਹਾਡੇ ਦੋਵੇਂ ਮਸਲੇ ਹੱਲ ਹੋ ਜਾਣਗੇ ਅਤੇ ਨਹੀਂ ਵੀ ਆ ਤਾਂ ਉਹਦੇ ਨਾਲ ਕੋਈ ਨੁਕਸਾਨ ਨਹੀਂ ਹੈ ਭਾਵੇਂ ਦੋ ਤਿੰਨ ਫਾਰਮੂਲੇ ਲਾ ਹੀ ਲਓ ਉਹਦੇ ਤੁਸੀਂ ਉਹਨੂੰ ਨਿੰਮ ਦਾ ਤੇਲ ਲੈ ਕੇ ਅਤੇ ਉਹਦੇ ਵਿੱਚ ਤੁਸੀਂ ਮੰਨ ਲਓ ਇੱਕ ਚਮਚਾ ਨਿੰਮ ਦਾ ਤੇਲ ਲੈ ਲਿਆ ਬਾਕੀ ਵੀ ਥਾਵਾਂ 'ਤੇ ਪਾ ਲਿਓ ਤੁਸੀਂ ਅਤੇ ਉਹਦੇ 'ਚ ਇੱਕ ਦੋ ਬੂੰਦਾਂ ਜਿਹੜੀਆਂ ਨੇ ਆ ਭਾਂਡੇ ਧੋਣ ਵਾਲੇ ਲਿਕੁਇਡ ਦੀਆਂ ਪਾ ਲਓ
0: ਓਕੇ
1: ਅਤੇ ਉਹਨੂੰ ਤੁਸੀਂ ਪਾਣੀ 'ਚ ਡਿਲਿਊਟ ਕਰ

0: ਲਓ ਉਹਨੂੰ, ਪਾਣੀ ਖੁੱਲ੍ਹਾ ਪਾ ਕੇ ਡਿਲੀਊਟ ਕਰ ਲਓ, ਅਤੇ ਉਹਨੂੰ ਸਪਰੇ ਪੱਤਿਆਂ ਦੇ ਉੱਤੇ ਹੀ ਨਹੀਂ, ਥੱਲੇ ਵੀ, ਕਿਉਂਕਿ ਤੁਹਾਡੇ ਥੱਲੇ ਲੁਕੇ ਬੈਠੇ ਆ ਉਹ, ਹੈ ਨਾ, ਪੱਤੇ ਤਾਂ ਕਰ ਕਰਕੇ, ਅਤੇ ਥੱਲੇ ਵੀ ਉਹਨੂੰ ਸਪਰੇ ਮਾਰ ਦਿਓ, ਅਤੇ ਉਹਦੇ ਨਾਲ ਤੁਹਾਡਾ ਠੀਕ ਹੋ ਜਾਊਗਾ। ਦੂਸਰਾ, ਤੁਸੀਂ ਜੇਕਰ ਨਹੀਂ ਉਹ ਲੱਭਦਾ, ਤਾਂ ਫਿਰ ਤੁਸੀਂ ਤਿੱਖੀਆਂ ਮਿਰਚਾਂ, ਕੌੜੀਆਂ ਹਰੀਆਂ, ਕਈ ਉਹ ਵੀ ਵਰਤਦੇ ਆ, ਅਤੇ ਆਪਣਾ ਨਾਲ ਤੁਸੀਂ ਆਪਣਾ ਲੈ ਲਓ ਗਾਰਲਿਕ, ਅਤੇ ਉਹਨੂੰ ਚੰਗੀ ਤਰ੍ਹਾਂ ਦੇ ਨਾਲ ਰਗੜ ਕੇ ਉਹਦਾ ਪਾਣੀ ਕੱਢ ਕੇ, ਅਤੇ ਉਹਦੀ ਵੀ ਸਪਰੇ ਮਾਰ ਸਕਦੇ ਹੋ, ਉਹ ਵੀ ਅਸਰ ਕਹਿੰਦੇ ਨੇ ਕਿ ਕਰ ਜਾਂਦਾ ਜਿਹੜਾ ਤੁਹਾਡੇ ਇਹ ਵਾਲੇ ਕੀੜੇ ਪਤੰਗੇ। ਅਤੇ ਜੇ ਤੁਸੀਂ ਕੁਛ ਨਹੀਂ ਕਰਨਾ, ਤਾਂ ਫਿਰ ਫੰਗੀਸਾਈਡ ਸਪਰੇ ਆਉਂਦੀ ਆ ਬਨਿੰਗ ਤੋਂ ਲਿਆ ਕੇ, ਅਤੇ ਉਹ ਮਾਰ ਦਿਓ, ਅਤੇ ਉਹਦੇ ਨਾਲ ਤੁਹਾਡਾ ਇਹ ਠੀਕ ਹੋ ਜਾਊਗਾ। ਸੋ ਇਹਨਾਂ ਦਿਨਾਂ ਦੇ ਵਿੱਚ ਇਹ ਕਾਫੀ ਪ੍ਰੋਬਲਮ ਹੈ, ਜਿਨ੍ਹਾਂ ਜਿਨ੍ਹਾਂ ਦੇ ਵੀ ਹੋਰ ਵੀ ਜੋ ਵੀ ਪੱਤਿਆਂ ਦੇ ਵਿੱਚ ਮੋਰੀਆਂ ਨੇ, ਅਤੇ ਜਾਂ ਫਿਰ ਪੀਲਾ ਪਾਨੇ ਪੱਤਿਆਂ ਦੇ ਵਿੱਚ, ਅਤੇ ਉਹ ਵੀ ਜਿਹੜਾ ਸਲਾਬੇ ਦੀ ਉਹ ਨਿਸ਼ਾਨੀ ਹੁੰਦੀ, ਹੁਣ ਜਿੱਦਾਂ ਮੀਂਹ ਜੇ ਪੈ ਕੇ ਹਟੇ ਆ, ਅਤੇ ਇਹ ਵਾਲੇ ਸਲਿਊਸ਼ਨ ਜਿਹੜੇ ਆ ਉਹ ਲਗਭਗ ਸਾਰੇ ਗਾਰਡਨ ਦੇ ਲਈ ਆਪਾਂ ਕਰ ਲਈਏ। ਬਾਕੀ ਇਸ ਤੋਂ ਇਲਾਵਾ ਇਹ ਆ ਕਿ ਜਿਹੜਾ ਮੇਰਾ ਵੀ ਇਹ ਤਜਰਬਾ ਰਿਹਾ, ਜਿਹੜਾ ਇਹ ਕੜੀ ਪੱਤਾ ਹੈ ਨਾ, ਇਹ ਪਾਲਣਾ ਐਡਾ ਸੌਖਾ ਵੀ ਨਹੀਂ ਆ। ਪਰ ਗਰਮੀ ਵੀ ਜਿਹੜੀ ਆ ਉਹ ਇੱਥੇ, ਕਿਉਂਕਿ ਮੌਸਮ ਗਰਮੀ ਠੰਡੀ ਗਰਮੀ ਠੰਡੀ ਹੈ ਨਾ, ਉਹ ਜਿੱਦਾਂ ਤੁਸੀਂ ਮਤਲਬ ਹਾਂ ਸਰਦਾਰ ਜੀ ਅਸੀਂ ਬੰਦ ਕਰਕੇ ਹੀ ਚਲਾਉਣ ਕੋਰੀਅਰ, ਇਹ ਉਦਾਂ ਦੀ ਚੀਜ਼ ਹੈ, ਤੁਲਸੀ ਟਾਈਪ ਆ ਇਹ, ਵੀ ਤੁਲਸੀ ਚਲੋ ਇਹ ਤੋਂ ਵੀ ਨਾਜ਼ੁਕ ਆ, ਪਰ ਇਹਨੂੰ ਵੀ ਮੈਂ ਰਿਲਾਈਜ਼ ਕੀਤਾ, ਮੈਂ ਐਕਸਪੀਰੀਅੰਸ ਕੀਤਾ ਵੀ ਇਹ ਪ੍ਰੋਬਲਮ ਆਉਂਦੀ ਆਉਂਦੀ ਹੈ। ਇਹਨੂੰ ਤੁਸੀਂ ਮਤਲਬ ਲਾਡਾਂ ਚਾਵਾਂ ਦੇ ਨਾਲ ਹੀ ਤੁਹਾਨੂੰ ਪਾਲਣਾ ਪੈਣਾ, ਕੇਅਰ ਕਰਨੀ ਪੈਣੀ ਆ। ਇੱਕ ਵਾਰੀ ਤੁਰ ਪਿਆ, ਫਿਰ ਇਹ ਫਿਰ ਨਹੀਂ ਸਾਹ ਲੈਂਦਾ,
1: ਫਿਰ ਤੇ ਬੜਾ ਵੱਡਾ
0: ਮਤਲਬ, ਫਿਰ ਇਹ ਤੁਰਿਆ ਰਹਿੰਦਾ।
1: ਉੱਥੇ ਤੇ ਮੈਂ ਦੇਖੇ ਸੀ, ਮੈਂ ਖੁਦ ਮੈਂ ਇੰਨੇ ਵੱਡੇ ਵੱਡੇ ਕਦੇ ਦੇਖੇ ਨਹੀਂ, ਕੜੀ ਪੱਤੇ ਦੇ ਬੜੇ ਸੋਹਣੇ ਸੋਹਣੇ ਵੱਡੇ ਵੱਡੇ ਉੱਥੇ ਹੁੰਦੇ ਸੀਗੇ ਰੁੱਖ ਜੇ ਦੇ, ਬਹੁਤ ਹੀ ਸੋਹਣੇ। ਤੇ ਤੁਸੀਂ ਤੁਰੋ ਤੇ ਤੁਹਾਨੂੰ ਆਪਣੇ ਆਪ ਹੀ ਖੁਸ਼ਬੂ ਕਿ ਹਾਂ ਇੱਥੇ ਕੜੀ ਪੱਤਾ ਲੱਗਿਆ, ਕਿਉਂਕਿ ਉਹਦੀ ਖੁਸ਼ਬੂ ਬੜੀ ਵਧੀਆ ਹੁੰਦੀ ਆ ਸ਼ਾਇਦ ਗਰਮੀ ਕਰਕੇ।
0: ਅੱਜ ਕੱਲ੍ਹ ਆਪਾਂ ਕਾਫੀ ਵਰਤਣ ਲੱਗ ਪਏ ਹਾਂ, ਖਾਸ ਤੌਰ ਦੇ ਉੱਤੇ ਰੀਲਾਂ ਦੇ ਵਿੱਚ ਨਾ ਉਹ ਫਾਇਦੇ ਬੜੇ ਦੱਸਦੇ ਆ, ਤੇ ਆਪਣੇ ਲੋਕਾਂ ਨੇ ਕਾਫੀ ਵਰਤਣਾ ਸ਼ੁਰੂ ਕਰਤਾ, ਜਦਕਿ ਆਪਣੀ ਨੌਰਥ ਇੰਡੀਅਨ ਕੁਕਿੰਗ 'ਚ ਹੈਗਾ ਹੀ ਨਹੀਂ ਹੈ, ਹੈ ਨਾ। ਹੁਣ ਤਾਂ ਆਪਾਂ ਚਲੋ ਸਾਊਥ ਵਾਲੀਆਂ ਡਿਸ਼ਾਂ ਵੀ ਬਣਾਉਣੀਆਂ ਸ਼ੁਰੂ ਕਰਤੀਆਂ, ਹੁਣ ਤਾਂ ਮੈਂ ਵੇਖਿਆ ਬਹੁਤੇ ਦਾਲ 'ਚ ਵੀ ਪਾ ਲੈਂਦੇ ਆ।
1: ਮੈਂ ਪਾਉਂਦੀ ਹਾਂ, ਮੈਨੂੰ ਸਵਾਦ ਲੱਗਦਾ ਹੈ,
0: ਹਾਂ ਦਾਲ 'ਚ ਪਾ ਲੈਂਦੇ, ਅਤੇ ਚਲੋ ਚੰਗੀ ਗੱਲ ਹੈ। ਅਤੇ ਪਰ ਇਹ ਆ ਵੀ ਤੁਸੀਂ ਬਾਜ਼ਾਰੋਂ ਲੈਣ ਜਾਂਦੇ ਹੋ ਮਹਿੰਗਾ ਪੈਂਦਾ, ਇੱਦਾਂ ਦੀਆਂ ਦੋ ਤਿੰਨ ਚੀਜ਼ਾਂ ਜਿਹੜੀਆਂ ਘਰ ਤੁਸੀਂ ਬੀਜ ਛੱਡੋ, ਅਤੇ ਉਹ ਜ਼ਿਆਦਾ ਬਿਹਤਰ ਹੈ। ਧੰਨਵਾਦ ਤੁਹਾਡਾ। ਅਤੇ ਰਮਨ ਜੀ ਕਹਿੰਦੇ ਨੇ ਕਿ ਤੁਸੀਂ ਇੱਕ ਇੰਟਰਵਿਊ ਕੀਤਾ ਸੀ ਅਕਾਊਂਟੈਂਟ ਭਾਅ ਜੀ ਦੇ ਨਾਲ ਦੋ ਤਿੰਨ ਦਿਨ ਪਹਿਲਾਂ, ਜਿਸ ਦੇ ਵਿੱਚ ਤੁਸੀਂ ਗੱਲ ਕੀਤੀ ਸੀ ਇੰਡੀਆ ਦੇ ਪ੍ਰੋਪਰਟੀ ਐਂਡ ਅਦਰ ਇਨਵੈਸਟਮੈਂਟ ਦੇ ਬਾਰੇ, ਟੈਕਸ ਦੇ ਬਾਰੇ, ਅਤੇ ਪਲੀਜ਼ ਅਪਲੋਡ ਕਰ ਦਿਓ ਪੋਡਕਾਸਟ ਇੰਟਰਵਿਊ ਸੈਕਸ਼ਨ ਦੇ ਵਿੱਚ। ਹਾਂਜੀ, ਉਹ ਆਪਾਂ ਯੂਟਿਊਬ ਦੇ ਉੱਤੇ ਪੈ ਜੂਗਾ, ਆਈ ਥਿੰਕ, ਜਾਂ ਤਾਂ ਰਮਨ ਜੀ ਪੈ ਚੁੱਕਾ ਹੋਊਗਾ, ਅਤੇ ਜਾਂ ਫਿਰ ਵੈਰੀ ਸੂਨ ਪੈ ਜੂਗਾ ਉਹ। ਥੈਂਕ ਯੂ ਤੁਹਾਡਾ ਪ੍ਰੋਗਰਾਮ ਪਸੰਦ ਕਰਨ ਦੇ ਲਈ। ਸੁਖਵਿੰਦਰ ਭੈਣ ਜੀ ਕਹਿੰਦੇ ਕੀੜੇ ਵੀ ਹੈਲਥ ਕੌਨਸ਼ੀਅਸ ਹੋ ਗਿਆ ਵੀਰ ਜੀ, ਤਾਂ ਹੀ ਸਿਟਰਸ ਦੇ ਪੱਤੇ ਵੀ ਖਾਂਦੇ ਨੇ, ਇਹੋ ਹੀ ਚੱਕਰ ਹੈ, ਅੱਕੇ ਪਏ ਨੇ। ਅਤੇ ਅੰਮ੍ਰਿਤ ਜੀ ਕਹਿੰਦੇ ਨੇ ਕਿ ਵੀਰ ਜੀ ਮੈਂ ਕਹਿੰਦੇ ਔਰਚਿਡ ਕੰਮ ਕਰਦਾ, ਅਤੇ ਫਾਰਮ ਦੇ ਵਿੱਚ ਕਹਿੰਦੇ ਕਿ ਮੀਂਹ ਦੇ ਨਾਲ ਕੰਮ ਨਹੀਂ ਹੁੰਦਾ, ਹਾਂ ਫਾਰਮ ਦੇ ਵਿੱਚ ਹਾਂ ਰੁਕਣਾ ਹੀ ਆ ਕੰਮ ਜੀ, ਸਾਲ 'ਚ ਕਹਿੰਦੇ ਕਿ 15-20 ਦਿਨ ਕੰਮ ਨਹੀਂ ਹੁੰਦਾ। ਚਲੋ ਇਸੇ ਬਣੇ
1: ਡਾਇਰੈਕਟ, ਮਤਲਬ ਕਹਿ ਲਓ ਵੈਦਰ ਦਾ ਜਿਹਨਾਂ ਨੂੰ ਇਫੈਕਟ ਪੈਂਦਾ, ਉਹਨਾਂ 'ਚੋਂ ਇੱਕ ਫਾਰਮਿੰਗ ਵਾਲੇ ਜਾਂ ਗਾਰਡਨਿੰਗ ਵਾਲੇ ਹੈ ਕਿ ਹਾਂ ਉਹਨਾਂ ਨੂੰ ਬਹੁਤ ਜ਼ਿਆਦਾ ਫਰਕ ਪਏਗਾ।
0: ਹਾਂਜੀ, ਇਹ ਪ੍ਰੋਬਲਮ ਆਉਂਦੀ ਹੈ ਨਾ, ਜਿੱਦਾਂ ਮੰਨ ਲਓ ਹੁਣ ਜਿਹੜੇ ਕਈ ਕੰਮ ਨੇ, ਜਿੱਦਾਂ ਕੱਲ੍ਹ ਵੀ ਮੈਂ ਇੱਕ ਵੀਰ ਨੂੰ ਮਿਲਿਆ ਹਾਂ, ਅਤੇ ਉਹ ਕਹਿੰਦੇ ਵੀ ਉੱਦਾਂ ਅਸੀਂ ਵੀਕਐਂਡ 'ਤੇ ਕੰਮ ਨਹੀਂ ਕਰਦੇ, ਪਰ ਜਿੱਦਾਂ ਮੀਂਹ ਪੈਂਦਾ ਰਿਹਾ ਵਾ ਅਤੇ ਹੁਣ ਕੰਮ ਸਾਰੇ ਰੁਕੇ ਆ, ਅਤੇ ਹੁਣ ਮੀਂਹ ਹਟਿਆ ਅਤੇ ਹੁਣ ਸਾਨੂੰ ਸਾਰੇ ਪਿਛਲੇ ਨਿਬੇੜਨੇ ਪੈਣੇ, ਜਮ੍ਹਾਂ ਕਿੰਨਾ ਹੋ ਜਾਂਦਾ,
1: ਤੁਹਾਡੇ ਕੋਲ ਐਕਸਟਰਾ ਬਰਡਨ ਆ ਜਾਂਦਾ।
0: ਹਾਂ, ਇਹ ਵੀ ਪ੍ਰੋਬਲਮ ਆਉਂਦੀ ਹੈ। ਅਤੇ ਦੇਸ਼ਬੰਧੂ ਭਾਰਦਵਾਜ ਜੀ ਕਹਿੰਦੇ ਨੇ ਕਿ ਇਹਨਾਂ ਦੇ ਮੇਥੀ ਕਹਿੰਦੇ ਬੜੀ ਵਧੀਆ ਉੱਗ ਰਹੀ ਹੈ, ਮੇਥੀ ਤਾਂ ਆਈ ਥਿੰਕ ਹੁਣ ਹੋ ਗਿਆ ਨਾ, ਇਹ ਸਿਆਲ ਦਾ ਵਾ ਏ ਤੇ ਸੌਦਾ, ਅਤੇ ਚਲੋ ਹਾਲੇ ਤਾਂ ਠੰਡਾ ਠੰਡਾ ਜਿਹਾ ਵਾ, ਇਹਨੂੰ ਤੁਸੀਂ ਵਰਤੋ। ਅਤੇ ਜਿੱਦਾਂ ਕਿ ਮੇਰਾ ਐਕਸਪੀਰੀਅੰਸ ਹੈ, ਇੱਕਦਮ ਮੈਂ ਨਿਸਰ ਜੀ ਜਾਣੀ ਆ, ਕਿਉਂਕਿ ਗਰਮੀ ਜਿੱਦਾਂ ਹੀ ਵਧੀ, ਬਾਕੀ ਫਿਰ ਵੀ ਚਲੋ ਤੁਸੀਂ ਤਾਂ ਚਲੋ ਬਿਹਤਰ ਜਾਣ ਦਿਓ ਮੇਰੇ ਨਾਲ, ਅਤੇ ਤੁਸੀਂ ਦੱਸਿਓ। ਧੰਨਵਾਦ ਜੀ, ਮਿਹਰਬਾਨੀ। ਅਤੇ ਗੱਲਬਾਤ ਆਪਾਂ ਮੌਸਮ ਦੀ, ਅਤੇ ਨਾਲ ਦੀ ਨਾਲ ਗੱਲਬਾਤ ਆਪਾਂ ਕਰਨੀ ਸੀ ਅੱਜ ਈਵੀ ਗੱਡੀਆਂ ਦੀ, ਇਲੈਕਟ੍ਰੋਨਿਕ ਵਾਹਨਾਂ ਦੀ ਗੱਲ ਕਰਨੀ ਸੀ, ਅਤੇ ਪਰ ਉਹ ਹੁਣ ਆਪਾਂ ਬ੍ਰੇਕ ਤੋਂ ਬਾਅਦ ਕਰਾਂਗੇ। ਜੇ ਤੁਸੀਂ ਵੀ ਕੋਈ ਗੱਲਬਾਤ ਕਰਨੀ ਤਾਂ ਬ੍ਰੇਕ ਤੋਂ ਬਾਅਦ ਹੀ ਹੋਊਗੀ, ਕਿਉਂਕਿ ਹੁਣ ਸਮਾਂ ਹੋ ਗਿਆ ਸਾਡਾ ਇੱਕ ਬ੍ਰੇਕ ਲੈਣ ਦਾ। ਮਿਲਦੇ ਹਾਂ ਨਿੱਕੀ ਜਿਹੀ ਬ੍ਰੇਕ ਤੋਂ ਬਾਅਦ। ਰੇਡੀਓ ਹਾਂਜੀ 1674 AM।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਚਲਾਣਾ ਆਸਾਨ ਨਹੀਂ ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੇਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ਏਟੀਓ ਆਡਿਟਸ, ਟੈਕਸ ਡਿਸਪਿਊਟਸ, ਏਟੀਓ ਡੈਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੇਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
2: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 to 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ। ਆਪਣੇ ਬਿਜ਼ਨਸ ਨੂੰ ਚਮਕਾਓ। ਕਾਲ 1300-1516-16, quicksignage.com.au।
3: ਓ ਪਾਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
4: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
3: ਫਿਰ ਲਵਾਈਏ ਕਿੱਥੋਂ?
4: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
3: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
5: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ? ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
7: ਕਿੱਥੇ ਵੱਜ ਗਈ ਤੇਰੀ ਗੱਡੀ?
6: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
7: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
8: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ। ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ, ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
9: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
10: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
11: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
12: ਸੋਨਾ ਚਾਹੀਦਾ?
13: ਭਰੋਸਾ ਚਾਹੀਦਾ?
12: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ? ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ, ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
14: विक्टोरिया वासियों, क्या आपको गैस पर खाना बनाना पसंद है? कड़ाके की ठंड वाली रात में तुरंत गर्म हो जाने वाला घर, जब भी आपको जरूरत हो पूरे परिवार के लिए लगातार मिलने वाला गर्म पानी, तो जब तक आप इसका आनंद ले सकते हैं ले लीजिए, क्योंकि स्टेट लेबर इन सब पर बैन लगाने की योजना बना रही है। बैन केरल से कहिए कि आप नहीं चाहते कि कोई आपको बताए कि आपको अपने ही घर में खाना कैसे बनाना है, घर गर्म कैसे रखना है या नहाना कैसे है, पर जाकर गैस सब्स्टिट्यूशन रोड मैप को नहीं कहें। डेविड डेविस एमपी द्वारा अधिकृत सदर मेट्रोपॉलिटन रीजन के सदस्य, लेवल 1-670 चैपल स्ट्रीट, साउथ 11, davidavis.com।

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਅਤੇ ਅੱਜ ਸੋਮਵਾਰ ਦਾ ਦਿਨ ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਸੀ ਮੌਸਮ ਦੇ ਬਾਰੇ, ਉਸ ਤੋਂ ਬਾਅਦ ਗੱਲਾਂ ਬਾਤਾਂ ਕੁਛ ਸਾਡੀਆਂ ਕੜੀ ਪੱਤੇ ਦੇ ਬਾਰੇ ਚੱਲੀਆਂ ਨੇ, ਹੁਣ ਆਪਾਂ ਆ ਗਏ ਹਾਂ ਈਵੀ ਵਾਲੇ ਪਾਸੇ ਨੂੰ ਅਤੇ ਮੇਰੇ ਨਾਲ ਨੇ ਜਸਪ੍ਰੀਤ।
1: ਹਾਂਜੀ ਬਿਲਕੁਲ, ਮੈਨੂੰ ਇੱਦਾਂ ਲੱਗਦਾ ਗੱਡੀਆਂ ਦੀ ਤਾਂ ਮੈਨੂੰ ਇੰਨੀ ਖਾਸ ਕੋਈ ਨੌਲੇਜ ਹੈ ਨਹੀਂ।
0: ਤੁਹਾਡੇ ਕੋਲ ਈਵੀ ਹੈਗੀ?
1: ਨਹੀਂ ਈਵੀ ਨਹੀਂ।
0: ਈਵੀ ਨਹੀਂ ਹੈਗੀ? ਤੁਸੀਂ ਯੂ ਲਾਈਕ ਈਵੀ, ਯੂ ਵਾਂਟ ਟੂ ਹੈਵ ਈਵੀ ਔਰ ਨੋ ਈਵੀ? ਈਵੀ
1: ਪਤਾ ਨਹੀਂ, ਸੋਚਿਆ ਹੀ ਨਹੀਂ ਇਸ ਬਾਰੇ, ਕੀ ਪਤਾ ਤੁਹਾਡੀ ਰਿਪੋਰਟ ਸੁਣ ਕੇ ਥੋੜੇ ਜਿਹੇ।
0: ਸੋ ਨਹੀਂ, ਰਿਪੋਰਟ ਉਸ ਬਾਰੇ ਨਹੀਂ ਆ, ਚਲੋ ਉਹ ਤਾਂ ਆਪਾਂ ਨੂੰ ਪਤਾ ਹੀ ਆ ਕਿ ਰਿਪੋਰਟ ਉਸ ਬਾਰੇ ਨੂੰ ਤਾਂ ਸਿੱਧੀ ਸਿੱਧੀ ਹੈ ਵੀ ਤੇਲ ਜਿਹੜੇ ਹਿਸਾਬ ਦੇ ਨਾਲ ਮਹਿੰਗਾ ਹੋਈ ਜਾਣ ਡਿਆ, ਇੰਨੇ ਬੁਰੇ ਹਾਲ ਨੇ, ਅਤੇ ਉਸ ਲਿਹਾਜ਼ ਦੇ ਨਾਲ ਹਰ ਕੋਈ ਸੋਚਣ ਦੇ ਲਈ ਮਜਬੂਰ ਆ ਵੀ ਤੇਲ ਦਾ ਤਾਂ ਕਿਸੇ ਤਰ੍ਹਾਂ ਖਰਚਾ ਘਟਾਈਏ, ਹੈ ਨਾ। ਅਤੇ ਬਾਕੀ ਇਸ ਕੰਮ ਦੇ ਲਈ ਤੁਸੀਂ ਆਪਣਾ ਮੋਹਿਤ ਜੀ ਕਰਦੇ ਰਹਿੰਦੇ ਨੇ ਪ੍ਰੋਗਰਾਮ, ਉਹਦੇ ਵਿੱਚੋਂ ਵਧੇਰੇ ਤੁਸੀਂ ਲੈ ਸਕਦੇ ਜਾਣਕਾਰੀਆਂ, ਪਰ ਜਿਨ੍ਹਾਂ ਨੇ ਲਈਆਂ ਨੇ ਵਰਤ ਰਹੇ ਨੇ ਉਹ ਜ਼ਿਆਦਾ ਬਿਹਤਰ ਦੱਸ ਸਕਦੇ। ਮੈਨੂੰ ਲੱਗਦਾ ਖੁਸ਼ੀ ਨੇ ਸਰ
1: ਸਾਰੇ, ਮੈਨੂੰ ਲੱਗਦਾ ਹਾਂ ਜਿੱਥੇ ਘੱਟ ਜੇਬ, ਮਤਲਬ ਕਿ ਮੈਨੂੰ ਲੱਗਦਾ ਜਿੱਥੇ ਨੁਕਸਾਨ ਘੱਟ ਹੁੰਦਾ ਨਾ, ਖਰਚੇ ਘੱਟ ਹੁੰਦੇ, ਆਪਣੇ ਆਪ ਵੀ ਵਧੀਆ ਲੱਗਦਾ।
0: ਲੇਜ਼ਰ ਲੂਜ਼ਰ ਕਰਵਾਈ ਹੁੰਦੀ ਹੈ ਉਹ ਈਵੀ ਗੱਡੀਆਂ ਦੀ ਲੁਕਸ ਹੈ ਨਾ, ਏਦਾਂ ਲੱਗਦੀ ਵੀ ਜਿੱਦਾਂ, ਪਰ ਜਿਹੜੀਆਂ ਦੂਜੀਆਂ ਗੱਡੀਆਂ ਨੇ ਉਹ ਏਦਾਂ ਲੱਗਦਾ ਵੀ ਇਹਨਾਂ ਨੂੰ ਧਾਗਾ ਧੁੱਗਾ ਲਵਾਉਣਾ ਪੈਂਦਾ ਵਾ, ਹੈ ਨਾ, ਇਹਨਾਂ ਵੈਕਸਿੰਗ ਵੁਕਸਿੰਗ ਸਮੇਂ ਦਰ ਸਮੇਂ ਕਰਾਉਣੀ ਪੈਂਦੀ ਆ। ਇਹ ਏਦਾਂ ਲੱਗਦਾ ਵੀ ਜਿੱਦਾਂ ਅਲੱਗ ਅਲੱਗ ਤਰ੍ਹਾਂ ਦੀਆਂ ਤੁਹਾਨੂੰ ਸੜਕਾਂ ਦੇ ਉੱਤੇ ਸ਼ੇਪ ਤੁਹਾਨੂੰ ਵੇਖਣ ਨੂੰ ਮਿਲੀਆਂ ਨੇ, ਉਸ ਤੋਂ ਪਹਿਲਾਂ ਤੱਕ ਜਿਹੜੀਆਂ ਬਾਕੀ ਗੱਡੀਆਂ ਸੀ ਉਹ ਆਪਾਂ ਆਦਿ ਹਾਂ ਕਿਸੇ ਹੱਦ ਤੱਕ ਵੇਖਣ ਦੇ, ਪਰ ਇਹਦੇ ਚ ਬਹੁਤ ਵਰਾਇਟੀ ਆਈ ਹੈ ਨਾ।
1: ਮੈਨੂੰ ਯਾਦ ਹੈ ਮੇਰੀ ਕਲੀਗ ਸੀਗੀ ਗੁਜਰਾਤੀ, ਉਹਨੇ ਪਿਛਲੇ ਕੰਮ ਦੇ ਵਿੱਚ, ਤੇ ਉਹਨੇ ਖਰੀਦੀ ਜੀਲੀ, ਜੀਲੀ ਹੈ ਨਾ,
0: ਜੀਲੀ,
1: ਤੇ ਉਹ ਕਹਿੰਦੀ ਕਿ ਜਾ ਕੇ ਨਾ, ਮਤਲਬ ਉਹਨੂੰ ਬੜੀ ਵਧੀਆ, ਮਤਲਬ ਕਹਿੰਦੀ ਜਾ ਕੇ ਟਰਾਈ ਕਰੋ, ਦੇਖੋ ਤੁਸੀਂ ਬੈਠੋ ਸਾਰੇ, ਤੇ ਅਸੀਂ ਦੋ ਦੋ ਕਰਕੇ ਵੇਖਣ ਗਈਆਂ ਉਹਦੀ ਗੱਡੀ। ਵਾਕਈ ਐਵੇਂ ਫੈਂਸੀ ਕਾਰ, ਫੈਂਸੀ ਹੈ ਨਾ, ਕਿੰਨੀ ਫੈਂਸੀ
0: ਐਨੀ ਈਵੀ ਤੁਸੀਂ
1: ਵੇਖੋਗੇ। ਮੈਨੂੰ ਮਜ਼ੇਦਾਰ ਹੀ ਲੱਗੀ, ਮੈਂ ਗੱਡੀ ਸਟਾਰਟ ਕੀਤੀ, ਪਹਿਲਾਂ ਤਾਂ ਮੈਨੂੰ ਸਮਝ ਹੀ ਨਾ ਲੱਗੇ ਸਾਰਾ ਕੁਛ, ਕਿਉਂਕਿ ਜਿਹੜੀ ਹੁਣ ਮੈਂ ਚਲਾ ਰਹੀ ਹਾਂ ਉਸ ਤੋਂ ਪਹਿਲਾਂ ਤੱਕ ਤਾਂ ਇੱਦਾਂ ਦਾ ਸੀਗਾ ਹੀ ਨਹੀਂ, ਕਿ ਸਾਰਾ ਕੁਛ ਹੀ ਤੁਹਾਨੂੰ ਇੱਕ ਬਟਨ ਪ੍ਰੈਸ ਕਰਨਾ ਫਿਰ, ਹੈ ਨਾ, ਕੋਈ ਕੁਛ ਤੁਹਾਨੂੰ।
0: ਮੈਂ ਉਹੀ ਤੁਹਾਨੂੰ ਕਹਿ ਰਿਹਾ ਨਾ ਵੀ ਕੋਈ ਨਹੀਂ, ਕੋਈ ਦਾੜੀ ਮੁੱਛਾਂ ਨਹੀਂ ਕੁਛ, ਮਤਲਬ
1: ਸਭ ਤੋਂ ਵਧੀਆ ਇਹ ਚੀਜ਼ ਲੱਗੀ, ਮੇਰੀ ਹਾਈਟ ਦੇ ਅਕੋਰਡਿੰਗ ਸੈਟਿੰਗ ਹੋ ਗਈ, ਉਹ ਤੇ ਹਰ ਹੁਣ ਸਾਰੀ ਗੱਡੀਆਂ ਚ ਹੋ ਰਹੀ ਹੈ ਨਾ, ਕਿ ਤੁਸੀਂ ਇੱਕ ਐਡਜਸਟ ਕਰ ਦੋ ਉਹਦੇ ਚ ਤੁਹਾਨੂੰ, ਮਤਲਬ ਜਿਹੜੀ ਉਹ ਰਿਲੈਕਸਿੰਗ ਚੇਅਰ ਹੁੰਦੀ ਹੈ ਜਿਹੜੀ ਮੁੱਕੀਆਂ ਮੁੱਕੀਆਂ ਮਾਰਦੀ ਤੁਹਾਨੂੰ ਬੈਕ ਤੇ, ਉਹ ਵੀ ਸਿਸਟਮ ਸੀਗਾ ਉਹਦੇ ਚ ਮਸਾਜਿੰਗ ਵਾਲਾ,
0: ਤੁਹਾਨੂੰ ਸਹੇਲੀ ਨੇ ਇਸੇ ਕਰਕੇ ਸੱਦਿਆ ਹੈ। ਚਲੋ ਖੈਰ, ਕਿਉਂਕਿ ਇਹ ਜਿਹੜੇ ਫੀਚਰ ਨੇ ਨਾ, ਇਹ ਜਿਹੜੇ ਬੰਦਾ ਪਹਿਲੀ ਵਾਰ ਇੱਕ ਆਰਡਨਰੀ ਗੱਡੀ ਤੋਂ ਉਹਦੇ ਚ ਜਾਂਦਾ ਤੇ ਉਹ ਤਾਂ ਪਾਗਲ ਹੀ ਹੋ ਜਾਂਦਾ ਵੀ
1: ਅਸ਼ਾਂ,
0: ਪਰ ਅਦਰਵਾਈਜ਼ ਕੁਛ ਇੱਕ ਬੇਸਿਕ ਮਾਡਲਸ ਨੂੰ ਛੱਡ ਕੇ ਬਾਕੀ ਸਾਰੇ ਬ੍ਰਾਂਡਾਂ ਦੇ ਵਿੱਚ ਆ ਸਾਰਾ ਕੁਛ ਜਿਹਾ ਹੈਗਾ ਹੀ ਆ। ਸੋ ਉੱਥੇ ਤੁਹਾਨੂੰ ਕਿਸੇ 'ਚ ਇੱਦਾਂ ਫੀਲ ਆਉਂਦੀ ਆ ਵੀ ਜਿੱਦਾਂ ਇਹ ਵੀਡੀਓ ਗੇਮ 'ਚ ਆ ਗਏ ਆਪਾਂ, ਕਿਸੇ ਨੂੰ ਇੱਦਾਂ ਫੀਲ ਆਉਂਦੀ ਆ ਤੁਹਾਨੂੰ ਵੀ ਉਹ ਆ ਤੇ ਫਿਲਮ 'ਚ ਵੇਖੀ ਸੀ ਮੈਂ, ਹੈ ਨਾ, ਕਿਸੇ ਨੂੰ ਇੱਦਾਂ ਆਉਂਦਾ ਵੀ ਇਹ ਤੇ ਮਤਲਬ
1: ਚਾਲੂ ਨਾ ਹੋ ਜਾਏ ਇੱਕਦਮ ਤੋਂ ਮੇਰੇ ਵਰਗੇ ਨੂੰ, ਇੱਦਾਂ ਲੱਗੇ ਡਰ,
0: ਇਹਦੇ ਤੇ ਸੋਚ ਹੀ ਨਹੀਂ ਹੈਗੇ, ਇਹਦੇ ਤੇ ਗੇਰ ਹੀ ਨਹੀਂ ਹੈਗੇ। ਸੋ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਨੇ ਬਾਹਰੋਂ ਵੀ ਵੇਖਣ ਨੂੰ ਸ਼ੇਪਸ, ਕਿਸੇ ਦੀਆਂ ਨਾਸਾਂ ਨਹੀਂ ਹੈਗੀਆਂ, ਹੈ ਨਾ, ਕਿਸੇ ਦੀਆਂ ਐਂ ਲੱਗਦਾ ਵੀ ਅੱਖਾਂ ਹੀ ਨਹੀਂ ਹੈਗੀਆਂ ਇਸ ਗੱਡੀ ਦੀਆਂ, ਕਈ ਗੱਡੀਆਂ ਜਿਹੜੀਆਂ ਨੇ ਉਹ ਉੱਦਾਂ ਹੀ ਐਂ ਲੱਗਦਾ ਜਿੱਦਾਂ ਸਿਰ ਵਾਹ ਕੇ ਨਹੀਂ ਆਈਆਂ ਹੁੰਦੀਆਂ, ਕਈ ਇੱਦਾਂ ਲੱਗਦਾ ਜਿੱਦਾਂ ਗੰਜੀਆਂ ਹੁੰਦੀਆਂ ਵਾ, ਹੈ ਨਾ। ਸੋ ਅੱਗੋਂ ਬਿਲਕੁਲ ਹੀ ਫਲੈਟ ਜਿਹੀਆਂ ਨੇ, ਸੋ ਅਲੱਗ ਅਲੱਗ ਤਰ੍ਹਾਂ ਦੇ ਜਿੱਦਾਂ ਉਹਦੇ ਵਿੱਚ ਹੁਣ ਤੁਹਾਨੂੰ ਵੇਖਣ ਨੂੰ ਮਿਲਦੇ ਆ। ਸੋ ਖੈਰ, ਆਪਾਂ ਜਿਹੜੀ ਅੱਜ ਦੇ ਦਿਨ ਗੱਲਬਾਤ ਕਰਨੀ ਆ ਉਹ ਆਪਾਂ ਇਸ ਬਾਰੇ ਕਰਨੀ ਕਿ ਸਰਕਾਰਾਂ ਇਹਨੂੰ ਉਤਸ਼ਾਹਿਤ ਕਰਨ ਦੇ ਲਈ ਕੀ ਕਰ ਰਹੀਆਂ ਨੇ, ਯਾਨੀ ਕਿ ਇਹਨੂੰ ਹੋਰ ਜ਼ਿਆਦਾ ਵਧਾਇਆ ਜਾਵੇ, ਕਿਉਂਕਿ ਸਵੇਰੇ ਆਪਾਂ ਖਬਰਾਂ 'ਚ ਵੀ ਤੁਹਾਡੇ ਨਾਲ ਸਾਂਝਾ ਕੀਤਾ ਕਿ ਫਿਰ ਦੁਬਾਰਾ ਤੋਂ ਵਾਤਾਵਰਣ ਦੇ ਸੰਬੰਧ ਦੇ ਵਿੱਚ ਜਿਹੜਾ COP 31 ਮੇਰਾ ਖਿਆਲ, ਹੈ ਨਾ, 31ਵੀਂ ਹੁਣ ਹੋਣ ਜਾ ਰਹੀ ਹੈ। ਸੋ ਉੱਥੇ ਇਹ ਫਿਰ ਦੁਬਾਰਾ ਵਾਤਾਵਰਣ ਦੇ ਬਾਰੇ ਗੱਲਾਂ ਬਾਤਾਂ ਜਿਹੜੀਆਂ ਹੋਣੀਆਂ ਨੇ, ਅਤੇ ਕਰੀ ਫਿਰ ਇਸ ਵਿਸ਼ੇ 'ਤੇ ਵੀ ਜ਼ਰੂਰ ਗੱਲ ਹੋਊਗੀ ਕਿ ਆਪਾਂ ਬੱਤੀ ਵਾਲੀਆਂ ਗੱਡੀਆਂ ਵਧਾ ਦਿੱਤੀਆਂ ਜਾਣ। ਪਰ ਮਸਲਾ ਇਹ ਵੀ ਸਰਕਾਰਾਂ ਕੀ ਕਰ ਰਹੀਆਂ ਨੇ, ਜਾਂ ਫਿਰ ਤੁਹਾਡੀ ਸਟੇਟ ਕੀ ਕਰ ਰਹੀ ਹੈ, ਜਾਂ ਫਿਰ ਫੈਡਰਲ ਗੌਰਮੈਂਟ ਕੀ ਕਰ ਰਹੀ ਹੈ। ਸੋ ਉਸ ਸੰਬੰਧ ਦੇ ਵਿੱਚ ਇੱਕ ਰਿਪੋਰਟ ਸੀ ਤੁਹਾਡੇ ਨਾਲ ਸਾਂਝੀ ਕਰਦੇ ਨੇ ਵੀ ਕੌਣ ਕੌਣ ਕੀ ਕੀ ਕਰ ਰਿਹਾ, ਕਿੱਥੇ ਕੀ ਮਿਲ ਰਿਹਾ। ਫੈਡਰਲ ਗੌਰਮੈਂਟ ਨੇ 164 ਮਿਲੀਅਨ ਦਾ ਫੰਡ ਇਸ ਸੰਬੰਧ ਦੇ ਵਿੱਚ ਰੱਖਿਆ, ਜਿਹਦੇ ਵਿੱਚ ਕਿ ਆਪਾਂ ਆਸਟ੍ਰੇਲੀਆ ਪੱਧਰ ਦੇ ਉੱਤੇ ਚਾਹੇ ਉਹ ਹਾਈਵੇਜ਼ ਨੇ, ਚਾਹੇ ਹੋਰ ਫ੍ਰੀਵੇਜ਼ ਨੇ, ਜਾਂ ਹੋਰ ਵੱਡੇ ਜਿਹੜੇ ਰਸਤੇ ਨੇ, ਕਈ ਹੋਰ ਮੇਨ ਸੜਕਾਂ ਨੇ, ਉਹਨਾਂ ਦੇ ਉੱਤੇ ਯਾਨੀ ਕਿ ਚਾਰਜਰ ਜਿਹੜੇ ਨੇ ਫਾਸਟ ਚਾਰਜਿੰਗ ਜਿਹੜੀ ਆ ਉਹਦੀ ਸੁਵਿਧਾ ਉਪਲਬਧ ਕਰਾਈ ਜਾਵੇ, ਉਹਦੇ ਲਈ ਫੰਡਿੰਗ ਦੇ ਰਹੀ ਹੈ ਸਰਕਾਰ।
1: ਓਕੇ,
0: ਇਹ ਹੋ ਗਿਆ ਆਪਣਾ ਫੈਡਰਲ ਗੌਰਮੈਂਟ ਦੇ ਵੱਲੋਂ। ਸੋ ਉਹਦੇ ਵਿੱਚ ਚਾਰਜਰ ਲੱਗਣਗੇ, ਚਾਰਜਿੰਗ ਪ੍ਰੋਗਰਾਮ ਜਿਹੜਾ ਉਹਨੂੰ ਹੋਰ ਫਾਸਟ ਕੀਤਾ ਜਾਊਗਾ। ਫਿਰ ਹੋਰ ਕਈ ਪ੍ਰੋਗਰਾਮ ਨੇ ਜਿਹਦੇ ਵਿੱਚ ਕਿ ਅਰੀਨਾ ਐਕਸਲਰੇਟਿੰਗ ਆਸਟ੍ਰੇਲੀਆ ਈ ਵੀ ਟਰਾਂਸਮਿਸ਼ਨ ਨਾਂ ਦਾ ਇੱਕ ਪ੍ਰੋਗਰਾਮ ਹੈ, ਐਨ ਆਰ ਐੱਮ ਏ ਡਰਾਈਵਿੰਗ ਦ ਨੈਸ਼ਨਲ ਫੰਡ, ਡਰਾਈਵਿੰਗ ਦਾ ਨੈਸ਼ਨ ਫੰਡ। ਸੋ ਇੱਦਾਂ ਦੇ ਪ੍ਰੋਗਰਾਮ, ਇਹ ਪ੍ਰੋਗਰਾਮ ਦੇ ਵਿੱਚ ਫਰਕ ਇਹ ਆ ਵੀ ਇਹ ਜਿਹੜੇ ਨੇ ਇਹ ਖੇਤਰੀ ਇਲਾਕਿਆਂ ਨੂੰ, ਪੇਂਡੂ ਇਲਾਕਿਆਂ ਨੂੰ ਚਾਰਜਿੰਗ ਸਟੇਸ਼ਨ ਲਵਾਉਣ ਦੀ ਗੱਲ ਕਰਦੇ ਨੇ, ਉਹਨਾਂ ਦੇ ਅਲੱਗ ਤੋਂ ਫੰਡ ਨੇ। ਸੋ ਕੁੱਲ ਮਿਲਾ ਕੇ ਚਾਰ ਤਰ੍ਹਾਂ ਦੇ ਪ੍ਰੋਗਰਾਮ ਨੇ ਜਿਨ੍ਹਾਂ ਦੇ ਵਿੱਚ ਇਹ ਫੰਡਿੰਗ ਦਿੱਤੀ ਜਾ ਰਹੀ ਹੈ। ਤੁਹਾਡਾ ਜ਼ਿਆਦਾ ਧਿਆਨ ਹੋਊਗਾ ਕਿ ਯਾਰ ਸਾਡੀ ਸਟੇਟ ਕੀ ਕਰ ਰਹੀ ਹੈ, ਅਤੇ ਉਸ ਸੰਬੰਧ ਦੇ ਵਿੱਚ ਇਹ ਜ਼ਿਆਦਾ ਆਈ ਥਿੰਕ ਇੰਪੋਰਟੈਂਟ ਲੱਗਦੀ ਹੈ। ਕਈ ਵਾਰ ਕਈ ਇੱਦਾਂ ਦੇ ਸਵਾਲ ਆ ਜਾਂਦੇ ਜਾਂ ਸਰਕਾਰ ਨਹੀਂ ਕੁਛ ਕਰ ਰਹੀ ਜਾਂ ਸਰਕਾਰ ਨਹੀਂ ਕੁਛ ਦੇ ਰਹੀ, ਅਤੇ ਨਿਊ ਸਾਊਥ ਵੇਲ ਸਰਕਾਰ 209 million ਦੀ ਇਨਵੈਸਟਮੈਂਟ ਇਸ ਪਾਸੇ ਨੂੰ ਕਰਨ ਦਾ ਦਾਅਵਾ ਕਰਦੀ ਹੈ, ਜਾਂ ਫਿਰ ਇਹ ਰੱਖੇ ਉਹਨਾਂ ਨੇ ਵੀ ਆਪਾਂ ਇਹ ਨਵੇਂ ਪ੍ਰੋਗਰਾਮਾਂ 'ਚ ਵਰਤਾਂਗੇ। ਖਾਸ ਤੌਰ ਦੇ ਉੱਤੇ ਨਿਊ ਸਾਊਥ ਵੇਲ ਸਰਕਾਰ ਦਾ ਧਿਆਨ ਇਸ ਟਾਈਮ ਦੇ ਉੱਤੇ ਇਹ ਆ ਕਿ ਜਿਹੜੀਆਂ ਸੜਕਾਂ ਦੇ ਕੰਢੇ ਦੇ ਉੱਤੇ ਚਾਰਜਿੰਗ ਪੁਆਇੰਟ ਨੇ, ਜਿਹਨੂੰ ਆਪਾਂ ਕਰਬ ਸਾਈਡ ਕਹਿ ਦਿੰਦੇ ਹਾਂ, ਉਹਦੇ ਉੱਤੇ ਫੰਡ ਦੇ ਰਹੀ ਆ ਉਹਨਾਂ ਸਿਟੀਜ਼ਨਜ਼ ਨੂੰ, ਉਹਨਾਂ ਆਸਟ੍ਰੇਲੀਅਨਜ਼ ਨੂੰ ਜਿਨ੍ਹਾਂ ਦੇ ਕੋਲ ਘਰ ਦੇ ਵਿੱਚ ਆਪਣੇ ਜਿਹੜੇ ਪ੍ਰਾਈਵੇਟ ਗੈਰਾਜ ਨਹੀਂ ਹੈਗੇ ਜਾਂ ਫਿਰ ਪਾਰਕਿੰਗ ਦੀ ਥਾਂ ਨਹੀਂ ਹੈਗੀ, ਉਹਨਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਇਹ ਫੰਡ ਜਾਰੀ ਕੀਤੇ ਗਏ ਨੇ ਕਿ ਉਹ ਉਤਸ਼ਾਹਿਤ ਹੋਣ ਕਿ ਉਹ ਵੀ ਲੈ ਲੈਣ। ਅਪਲਾਈ ਕਰ ਸਕਦੇ ਹੋ, ਦੱਸਣ ਦਾ ਮਕਸਦ ਇਹ ਆ ਕਿ ਜਿਹੜਾ ਕਰਬ ਸਾਈਡ ਚਾਰਜਿੰਗ ਗ੍ਰਾਂਟਸ ਨੇ ਇਹ ਤੁਸੀਂ ਇਹਦੇ ਬਾਰੇ ਪਤਾ ਕਰ ਸਕਦੇ ਹੋ ਜੇ ਤੁਹਾਡਾ ਮਨ ਹੈਗਾ। ਹੁਣ ਵਿਕਟੋਰੀਆ ਕੀ ਕਰ ਰਿਹਾ ਜ਼ਿਆਦਾ ਤਰ ਜਿੱਧਰ ਧਿਆਨ ਹੈ ਅਤੇ ਲੋਕਾਂ ਨੂੰ ਇਹ ਲੱਗਦਾ ਵੀ ਵੱਧ ਤੋਂ ਵੱਧ ਕਰਨ, ਹੁਣ ਜਿੱਥੇ 209 million ਨਿਊ ਸਾਊਥ ਵੇਲ ਖਰਚ ਰਿਹਾ ਵਾ, ਵਿਕਟੋਰੀਆ ਖਰਚ ਰਿਹਾ ਵਾ 22 million। ਜਦਕਿ ਆਪਾਂ ਵੇਖਦੇ ਹਾਂ ਕਿ ਸਾਡੀ ਆਬਾਦੀ ਜਿਹੜੀ ਆ ਉੱਦਾਂ ਅਨਅਫੀਸ਼ੀਅਲੀ ਵੇਖੀਏ ਤਾਂ ਸ਼ਾਇਦ ਵੱਧ ਗਈ ਆ, ਅਤੇ 209 million ਦੇ ਮੁਕਾਬਲੇ ਆਪਾਂ ਖਰਚ ਰਹੇ ਹਾਂ 22 million। ਇਸ ਚੀਜ਼ ਨੂੰ ਲੈ ਕੇ ਸਰਕਾਰ ਦੀ ਆਲੋਚਨਾ ਵੀ ਹੋ ਰਹੀ ਆ ਕਈ ਖਿੱਤਿਆਂ ਤੋਂ। ਸੋ ਇਹਦੇ ਵਿੱਚ ਜ਼ਿਆਦਾਤਰ ਜਿਹੜਾ ਸਰਕਾਰ ਦਾ ਧਿਆਨ ਹੈ ਉਹਨਾਂ ਦਾ ਕਹਿਣਾ ਕਿ ਆਪਾਂ ਜਿਹੜਾ ਜੀਰੋ ਜਿਹੜਾ ਟਰਾਂਸਮਿਸ਼ਨ ਦੇ ਜਿਹੜੇ ਸਾਡੇ ਜੀਰੋ ਕਾਰਬਨ ਦੇ ਜਿਹੜੇ ਟੀਚੇ ਨੇ ਉਹਨਾਂ ਨੂੰ ਪੂਰਾ ਕਰਨ ਦੇ ਲਈ ਆਪਾਂ ਵਰਤਾਂਗੇ, ਜਿਹਦੇ ਵਿੱਚ ਕਿ ਅਲੱਗ ਅਲੱਗ ਚਾਰ ਪ੍ਰੋਗਰਾਮ ਚੱਲ ਰਹੇ ਨੇ, ਜਿਹਦੇ ਕਿ ਜੀਰੋ ਮਿਸ਼ਨ ਇੱਕ ਵਹੀਕਲ ਰੋਡ ਮੈਪ ਹੈ ਜਿਹਦੇ ਵਿੱਚ ਕਿ ਵਿਕਟੋਰੀਆ ਦੇ ਵਿੱਚ ਜਿਹੜੇ ਆ ਈਵੀ ਵਾਹਨ ਉਹਨਾਂ ਨੂੰ ਉਤਸ਼ਾਹਿਤ ਕਰਨ ਦੇ ਲਈ, ਪਰ ਕਿੰਨਾ ਕੁ ਕਹਿ ਲਓ ਕਿ ਇਨਫ ਆ ਇਸ ਚੀਜ਼ ਦੇ ਉੱਤੇ ਹੁਣ ਸਵਾਲ ਜ਼ਰੂਰ ਨੇ। ਖੈਰ ਅੱਜ ਦੇ ਦਿਨ ਜਿੱਦਾਂ ਜਿੱਦਾਂ ਇਹ ਖਬਰਾਂ ਹੌਲੀ ਹੌਲੀ ਵੱਧਦੀਆਂ ਆਮ ਲੋਕਾਂ ਤੱਕ ਪਹੁੰਚਣਗੀਆਂ, ਉਦੋਂ ਵੇਖੋ ਕਿ ਇਹ ਚਰਚਾ ਹੋਰ ਕਿੰਨੀ ਕੁ ਵੱਧਦੀ ਹੈ। ਇਸ ਤੋਂ ਇਲਾਵਾ ਡੈਸਟੀਨੇਸ਼ਨ ਚਾਰਜਿੰਗ ਅਕਰੋਸ ਵਿਕਟੋਰੀਆ ਪ੍ਰੋਗਰਾਮ, ਇਹਦੇ ਵਿੱਚ ਜਿਹੜੇ ਕੋਈ ਟੂਰਿਜ਼ਮ ਵਾਲੇ ਥਾਂ ਨੇ ਜਾਂ ਫਿਰ ਪਾਰਕਾਂ ਨੇ ਜਾਂ ਫਿਰ ਜਿਹੜੇ ਖੇਤਰੀ ਇਲਾਕੇ ਨੇ ਉਹਨਾਂ ਦੇ ਵਿੱਚ ਚਾਰਜਿੰਗ ਲਾਉਣ ਦੀ ਆ ਇੱਕ ਗ੍ਰਾਂਟ ਆ। ਇਸ ਤੋਂ ਇਲਾਵਾ ਈ ਵੀ ਚਾਰਜਿੰਗ ਫੋਰ ਬਿਜ਼ਨਸ ਫਲੀਟਸ, ਜਿਹੜੇ ਕਿ ਆਪਣਾ ਜਿੱਦਾਂ ਤੁਸੀਂ ਕੋਰੀਅਰ ਦੀ ਗੱਲ ਕੀਤੀ ਸੀ ਜਾਂ ਹੋਰ ਜਿੰਨੇ ਵੀ ਬਿਜ਼ਨਸ ਨੇ ਇਸ ਕੰਮ ਦੇ ਵਿੱਚ ਜਾਂ ਫਿਰ ਉਹ ਵਾਲੇ ਕਾਰੋਬਾਰ ਜਿਹੜੇ ਕਿ ਈ ਵੀ ਯਾਨੀ ਕਿ ਬੱਤੀ 'ਤੇ ਚੱਲਣ ਵਾਲੇ ਜਿਹੜੇ ਕਾਰਾਂ ਜਾਂ ਫਿਰ ਵੈਨਾਂ ਜਾਂ ਫਿਰ ਟਰੱਕ ਵਗੈਰਾ ਜੋ ਲੈ ਸਕਦੇ ਨੇ, ਹੈ ਨਾ। ਸੋ ਇਹ ਡਿਟੇਲ 'ਚ ਤੁਸੀਂ ਆਪ ਪਤਾ ਕਰ ਲਓ, ਮੈਂ ਜਿਸ ਮੋਟਾ ਮੋਟਾ ਜਿਹਾ ਕਿਉਂਕਿ ਆਪਣੇ ਕੋਲ ਸਮਾਂ ਉਨਾ ਕਿਹਾ ਅਤੇ ਹਾਲੇ ਆਈ ਵੀ ਉਨੇ ਵਿਸਥਾਰ ਦੇ ਵਿੱਚ ਰਿਪੋਰਟ ਇਹ ਨਹੀਂ ਆ, ਅਤੇ ਉਹਦੇ ਵਿੱਚ ਜਿਹੜੇ ਚਾਰਜਰ ਲਾਉਣ ਦੇ ਵਿੱਚ ਇਹ ਫੰਡ ਸਹਾਇਤਾ ਕਰੂਗਾ। ਅਤੇ ਚੌਥਾ ਆ ਜੀ ਈ ਵੀ ਚਾਰਜਿੰਗ ਫੋਰ ਕੌਂਸਲ ਫਲੀਟਸ, ਜਿਹੜੇ ਕਿ ਕੌਂਸਲ ਦੇ ਵਾਹਨ ਨੇ, ਹੈ ਨਾ, ਉਹਨਾਂ ਦੇ ਲਈ ਕਿ ਉਹ ਐਟਲੀਸਟ ਉਹ ਜਾ ਕੇ ਅਤੇ ਇਹਦੇ ਉੱਤੇ ਚਲੇ ਜਾਣ, ਉਹ ਆਪਣੀਆਂ ਗੱਡੀਆਂ ਸ਼ਿਫਟ ਕਰ ਲੈਣ। ਹੁਣ ਜਿੱਥੇ ਵਿਕਟੋਰੀਆ 22 million ਖਰਚ ਰਿਹਾ ਵਾ, ਅਤੇ ਸੋਹਣੀ ਗੱਲ ਇਹ ਆ ਅਤੇ ਹੈਰਾਨੀ ਦੀ ਗੱਲ ਇਹ ਆ ਕਿ ਕੁਈਨਜ਼ਲੈਂਡ 40 million ਖਰਚ ਰਿਹਾ।
1: ਓਕੇ,
0: ਸੋ ਅਲੱਗ ਅਲੱਗ ਸਟੇਟ ਦੇ ਅਲੱਗ ਅਲੱਗ ਮਨਸੂਬੇ ਨੇ। ਸੋ ਕੁਈਨਜ਼ਲੈਂਡ ਦਾ ਜਿਹੜਾ 40 million ਹੈ ਉਹ ਜਾਊਗਾ ਜੀਰੋ ਮਿਸ਼ਨ ਵਹੀਕਲ ਸਟ੍ਰੈਟਜੀ ਦੇ ਉੱਤੇ, ਜਿਹਦੇ ਵਿੱਚ ਕਿ ਸਰਕਾਰ ਆਪਣੇ ਜਿਹੜੇ ਪ੍ਰਾਈਵੇਟ ਕਾਰੋਬਾਰ ਨੇ ਉਹਨਾਂ ਦੇ ਨਾਲ ਜਿਹੜੀ ਭਾਈਵਾਲੀ ਆ ਜਾਂ ਫਿਰ ਨਵੀਆਂ ਜਿਹੜੀਆਂ ਤਕਨੀਕਾਂ ਨੇ ਜਾਂ ਫਿਰ ਜਿਹੜਾ ਇੱਕ ਬੇਸਿਕ ਢਾਂਚਾ ਵਾ ਉਹਦਾ ਵਿਸਥਾਰ ਕਰਨ ਦੇ ਲਈ ਇਹ ਫੰਡਿੰਗ ਜਿਹੜੀ ਆ ਇਹਦਾ, ਜੇ ਆਪਾਂ ਪੰਜਾਬੀ 'ਚ ਗੱਲ ਕਰੀਏ ਤਾਂ ਉਦਯੋਗ ਦੇ ਨਾਲ ਸਾਂਝੀ ਫੰਡਿੰਗ ਵੀ, ਮੰਨ ਲਓ ਪ੍ਰਾਈਵੇਟ ਅਦਾਰਾ ਵਾ ਕੋਈ ਉਹਦੇ ਨਾਲ ਭਾਈਵਾਲੀ ਦੇ ਵਿੱਚ ਇੰਨੇ ਚਲੋ ਆਪਾਂ ਲਾਉਂਦੇ ਹਾਂ। ਦੂਸਰਾ ਪ੍ਰੋਗਰਾਮ ਇਹਨਾਂ ਦਾ ਜਿਹੜਾ ਉਹ ਹੈਗਾ ਇਲੈਕਟ੍ਰਿਕ ਵਹੀਕਲ ਇਨਫਰਾਸਟ੍ਰਕਚਰ ਪ੍ਰੋਗਰਾਮ, ਸੋ ਇਹਦੇ ਵਿੱਚ ਕੀ ਹੈ ਕਿ ਸ਼ਹਿਰੀ ਅਤੇ ਖੇਤਰੀ ਇਲਾਕਿਆਂ ਦੇ ਵਿੱਚ ਜਿਹੜੇ ਚਾਰਜਿੰਗ ਸਟੇਸ਼ਨ ਨੇ ਉਹਨਾਂ ਨੂੰ ਵਧਾਉਣਾ। ਸੋ ਕੁੱਲ ਮਿਲਾ ਕੇ ਇਹ 40 ਮਿਲੀਅਨ ਇਸ ਪਾਸੇ ਨੂੰ। ਫਿਰ ਆ ਜਾਂਦਾ ਵੈਸਟਰਨ ਆਸਟ੍ਰੇਲੀਆ। ਵੈਸਟਰਨ ਆਸਟ੍ਰੇਲੀਆ ਸਾਰੇ ਰਾਜਾਂ ਦੇ ਵਿੱਚੋਂ ਅੱਗੇ ਆ, ਰਿਗਾਰਡਲੈਸ ਕਿ ਆਪਾਂ ਨਿਊ ਸਾਊਥ ਵੇਲ ਨੂੰ ਬਾਹਰ ਕਰ ਦਈਏ ਇਸ, ਕਿਉਂਕਿ ਆਬਾਦੀ ਦੇ ਲਿਹਾਜ਼ ਦੇ ਨਾਲ ਵੇਖੀਏ ਤਾਂ ਮੈਨੂੰ ਲੱਗਾ ਕਿ ਵੈਸਟਰਨ ਆਸਟ੍ਰੇਲੀਆ ਸਭ ਤੋਂ ਬਿਹਤਰ ਕਰ ਰਿਹਾ, ਕਿਉਂਕਿ ਉਹ ਲਗਭਗ 43 ਮਿਲੀਅਨ ਇਸ ਪਾਸੇ ਨੂੰ ਖਰਚ ਰਿਹਾ, ਜਿਹਦੇ ਵਿੱਚ ਕਿ ਉਹਨਾਂ ਨੇ ਸਟੇਟ ਇਲੈਕਟ੍ਰਿਕ ਵਹੀਕਲ ਸਟ੍ਰੈਟਜੀ ਫੋਰ ਵੈਸਟਰਨ ਆਸਟ੍ਰੇਲੀਆ ਨਾਂ ਦਾ ਇੱਕ ਉਹਨਾਂ ਦਾ ਪ੍ਰੋਗਰਾਮ ਹੈ। ਸੋ ਉਹਦੇ ਵਿੱਚ ਖਾਸ ਤੌਰ ਦੇ ਉੱਤੇ ਧਿਆਨ ਰੱਖਿਆ ਜਾਊਗਾ ਕਿ ਲੰਮੀ ਦੂਰੀ ਵਾਲੇ ਜਿਹੜੇ ਚਾਰਜਿੰਗ ਰੂਟ ਨੇ ਜਿਹਦੇ ਵਿੱਚ ਕਿ ਵੈਸਟਰਨ ਆਸਟ੍ਰੇਲੀਆ ਈਵੀ ਨੈਟਵਰਕਸ ਉਹ ਤਿਆਰ ਕਰਨ ਦੀ ਯੋਜਨਾ ਜਿਹੜੀ ਆ ਉਹ ਸਰਕਾਰ ਦੀ ਹੈ। ਇਸ ਤੋਂ ਬਾਅਦ ਫਿਰ ਸਾਊਥ ਆਸਟ੍ਰੇਲੀਆ ਆ ਜਾਂਦਾ ਜੀ, ਜਿਹਦੇ ਵਿੱਚ ਕਿ ਲਗਭਗ 12.5 ਮਿਲੀਅਨ ਦੇ ਆਸ ਪਾਸ ਤੁਸੀਂ ਲਾ ਲਓ ਇਹ ਖਰਚ ਰਹੇ ਨੇ। ਸੋ ਇਹਦੇ ਵਿੱਚ ਹੁਣ ਕਿੰਨਾ ਕੁ ਹੋ ਸਕਦਾ ਉਹ ਫਿਰ ਵੀ ਮੈਂ ਕਹੂੰਗਾ ਕਿ ਵਿਕਟੋਰੀਆ ਦੇ ਲਿਹਾਜ਼ ਦੇ ਨਾਲ ਆਬਾਦੀ ਵਾਈਜ਼ ਵੇਖੀਏ, ਇਨਫਰਾਸਟ੍ਰਕਚਰ ਵਾਈਜ਼ ਤਾਂ ਉਹ ਬਿਹਤਰ ਆ ਫਿਰ ਵੀ। ਫਿਰ ਆ ਜਾਂਦਾ ਤੁਹਾਡਾ ACT ਜਿਹਦੇ ਵਿੱਚ ਕਿ ਲਗਭਗ 3 ਮਿਲੀਅਨ 2.9 ਮਿਲੀਅਨ ਦਾ ਜਿਹੜਾ ਬਜਟ ਹੈ ਉਹ ਇਸ ਪਾਸਿਓਂ ਰੱਖਿਆ ਗਿਆ, ਜਿਹੜਾ ਕਿ ਈਵੀ ਚਾਰਜਿੰਗ ਇਨਫਰਾਸਟ੍ਰਕਚਰ ਫੰਡਿੰਗ ਪ੍ਰੋਗਰਾਮ ਦੇ ਨਾਂ ਦੇ ਉੱਤੇ। ਸੋ ਕੈਨਬਰਾ ਅਤੇ ਆਸ ਪਾਸ ਦੇ ਜਿਹੜੇ ਇਲਾਕੇ ਨੇ ਜਾਂ ਫਿਰ ਆਮ ਪਬਲਿਕ ਪਲੇਸਿਸ ਨੇ ਜਾਂ ਫਿਰ ਭਾਵੇਂ ਤੁਹਾਡੇ ਪ੍ਰਾਈਵੇਟ ਨਿੱਜੀ ਤੁਹਾਡੇ ਚਾਰਜਰ ਹੋਣ, ਉਹਨਾਂ ਦੀ ਗਿਣਤੀ ਨੂੰ ਵਧਾਉਣ ਦੇ ਲਈ ਫੰਡਿੰਗ ਦਿੱਤੀ ਜਾਊਗੀ। ਕਿਹੜੇ ਕਿਹੜੇ ਤਰੀਕਿਆਂ ਦੇ ਨਾਲ ਤੁਸੀਂ ਫੰਡਿੰਗ ਲੈ ਸਕਦੇ ਹੋ ਉਹ ਅਗੇਨ ਤੁਸੀਂ ਸਰਕਾਰਾਂ ਕੋਲ ਪਤਾ ਕਰ ਸਕਦੇ ਹੋ, ਸਰਚ ਮਾਰ ਲਿਓ, ਅਤੇ ਜੇ ਕਿਸੇ ਨੂੰ ਚਾਹੀਦਾ ਹੋਵੇ ਤਾਂ ਮੈਨੂੰ ਦੱਸ ਦਿਓ, ਮੈਂ ਲਿੰਕ ਲੱਭ ਕੇ ਭੇਜ ਦੂੰਗਾ ਤੁਹਾਨੂੰ। ਤਸਮਾਨੀਆ ਲਗਭਗ 2 ਮਿਲੀਅਨ ਖਰਚ ਰਿਹਾ, 2.1 ਮਿਲੀਅਨ ਜਿਹਦੇ ਵਿੱਚ ਕਿ ਚਾਰਜ ਸਮਾਰਟ ਪ੍ਰੋਗਰਾਮ ਜਿਹਦੇ ਵਿੱਚ ਕਿ ਹੋਟਲਾਂ ਦਫ਼ਤਰਾਂ ਜਾਂ ਫਿਰ ਜਿਹੜੀਆਂ ਆਮ ਪਬਲਿਕ ਪਲੇਸਿਸ ਨੇ ਉਹਨਾਂ ਦੇ ਵਿੱਚ ਚਾਰਜ ਜਿਹੜਾ ਲਾਉਣ ਦੇ ਉੱਤੇ ਇਹ ਤੁਹਾਨੂੰ ਸਹਾਇਤਾ ਕੀਤੀ ਜਾਊਗੀ, ਸਬਸਿਡਾਈਜ਼ ਕੀਤਾ ਜਾਊਗਾ। ਈਵੀ ਡੈਸਟੀਨੇਸ਼ਨ ਚਾਰਜਿੰਗ ਗ੍ਰਾਂਟ ਪ੍ਰੋਗਰਾਮ ਜਿਹਦੇ ਵਿੱਚ ਕਿ ਜਿਹੜੇ ਘੁੰਮਣ ਫਿਰਨ ਦੇ ਜਿਹੜੇ ਮੁੱਖ ਜਿਹੜੇ ਜਗ੍ਹਾਵਾਂ ਨੇ ਜਿੱਥੇ ਤੁਸੀਂ ਘੁੰਮਣ ਫਿਰਨ ਲਈ ਜਾਂਦੇ ਹੋ ਜਾਂ ਫਿਰ ਤੁਹਾਡੀ ਐਂਟਰਟੇਨਮੈਂਟ ਦੀਆਂ ਥਾਵਾਂ ਨੇ, ਉੱਥੇ ਚਾਰਜਿੰਗ ਜਿਹੜੇ ਪੁਆਇੰਟਸ ਨੇ ਉਹ ਵਧਾਉਣ ਦਾ ਮਨਸੂਬਾ ਹੈ। ਫਿਰ ਲਾਸਟ ਵਿੱਚ ਆ ਜਾਂਦਾ ਤੁਹਾਡਾ
1: ਨਾਰਦਰਨ ਟੈਰੀਟਰੀ, ਲਾਸਟ ਹੀ ਹੁੰਦਾ
0: ਤੇ ਸਭ ਤੋਂ ਘੱਟ ਇਹਨਾਂ ਨੇ ਬਜਟ ਰੱਖਿਆ, ਪਰ ਮੈਂ ਕਹੂੰਗਾ ਵੀ ਚਲੋ ਉਸ ਹਿਸਾਬ ਦੇ ਨਾਲ ਜਿੰਨੀ ਗਰਮੀ ਇਹਨਾਂ ਨੂੰ ਚਾਰਜਿੰਗ ਚਾਹੀਦੀ ਵੀ ਘੱਟ ਹੈ। ਮੈਨੂੰ ਲੱਗਦਾ ਇੱਕ ਸਮਾਂ ਇੱਦਾਂ ਦਾ ਆ ਜਾਣਾ ਵੀ ਜਦੋਂ ਜਿੰਨੀ ਜ਼ਿਆਦਾ ਜਿੱਥੇ ਜਿੰਨੀ ਜ਼ਿਆਦਾ ਧੁੱਪ ਆ ਉਸ ਹਿਸਾਬ ਨਾਲ ਗੱਡੀ ਉੰਨੀ ਜ਼ਿਆਦਾ ਵੱਧ ਭੱਜਣ ਲੱਗ ਪੈਣੀ, ਸਿੱਧੀ ਬਾਹਰੋਂ ਬਾਹਰ ਧੁੱਪ ਵੇਖਿਆ ਜਾਵੇ ਤਾਂ ਐਨਰਜੀ ਆ ਧੁੱਪ, ਹੈ ਨਾ। ਸੋਲਰ 3 ਲੱਖ ਦਾ ਬਜਟ ਇਹਨਾਂ ਨੇ ਰੱਖਿਆ ਈਵੀ ਚਾਰਜਰ ਗ੍ਰਾਂਟ ਸਕੀਮ ਦੇ ਤਹਿਤ, ਅਤੇ ਇਹਦੇ ਵਿੱਚ ਅਗੇਨ ਚਾਰਜਰ ਵਗੈਰਾ ਜਿਹੜੇ ਲਾਉਣ ਦੇ ਲਈ ਸ਼ੁਰੂਆਤੀ ਗ੍ਰਾਂਟਾਂ ਨੇ, ਇਹਨਾਂ ਦਾ ਕਹਿਣਾ ਕਿ ਤੁਸੀਂ ਮਾੜਾ ਜਿਹਾ ਸ਼ੁਰੂ ਕਰੋ ਫਿਰ ਆਪਾਂ ਇੱਥੇ ਲੋਕ ਬਹੁਤੇ ਹਲੇ ਨਾ ਸੁਣਨ ਦੇ ਵਿਚ ਆ ਰਹੇ ਕਿ ਉਤਸ਼ਾਹਿਤ ਵੀ ਨਹੀਂ ਗੇ, ਹਲੇ ਬਹੁਤਾ ਸੋਚ ਵਿਚਾਰ ਇਸ ਪਾਸੇ ਨੂੰ ਨਹੀਂ ਕਰ ਰਹੇ, ਤਰ੍ਹਾਂ ਤਰ੍ਹਾਂ ਦੀਆਂ ਅਫਵਾਹਾਂ ਵੀ ਨੇ ਬਹੁਤ ਸਾਰੇ ਲੋਕਾਂ ਦਾ, ਇਹ ਵੀ ਮੰਨਣਾ ਕਿ ਨਹੀਂ ਇੱਥੇ ਗਰਮੀ ਆਲਰੇਡੀ ਬਹੁਤ ਹੁੰਦੀ ਹੈ ਇੱਥੇ ਬੱਤੀ ਵਾਲੀ ਕਾਰ ਨਹੀਂ ਚਲਾਉਣੀ। ਸੋ ਡਿਪੈਂਡ ਕਰਦਾ ਵੈਸੇ ਚੱਲ ਰਿਹਾ
1: ਥੋੜ੍ਹਾ ਰਿਸਕ ਫੈਕਟਰ ਕਰਕੇ ਸੋਚਦੇ ਹੋਣੇ,
0: ਹੋ ਸਕਦਾ ਕਈ ਵਾਰੀ ਉਹ ਨਹੀਂ।
1: ਔਰ ਉੱਥੇ ਦੇ ਲੋਕਾਂ ਦੀ ਮੈਂ ਇੱਕ ਹੋਰ ਚੀਜ਼ ਦੇਖੀ ਹੈ, ਉਹ ਬਹੁਤ ਜਲਦੀ ਨਾ ਚੇਂਜ ਨੂੰ ਨਹੀਂ ਅਪਣਾਉਂਦੇ ਟ੍ਰੈਡੀਸ਼ਨਲ ਵੇ।
0: ਮੇਨ ਰੀਜ਼ਨ ਦੱਸ ਰਿਹਾ ਜਿਹੜਾ ਤੁਸੀਂ ਕਹਿ ਰਹੇ ਹੋ ਹਨਾ ਕਿ ਹਾਂ ਠੀਕ ਹੈ, ਮਤਲਬ ਟ੍ਰੈਡੀਸ਼ਨਲ ਉਹ ਚੀਜ਼ ਚੰਗੀ ਵੀ ਹੁੰਦੀ ਆ, ਕਈਆਂ ਚੀਜ਼ਾਂ 'ਚ ਫਿਰ ਮਾੜੀ ਵੀ ਹੁੰਦੀ ਆ। ਅੱਛਾ ਇੱਕ ਫਿਰ ਆ ਜਾਂਦੀ ਆ ਕਿ ਤੁਸੀਂ ਜੇ ਘਰਾਂ ਦੇ ਵਿੱਚ ਜਿਹੜੇ ਚਾਰਜਰ ਲਵਾ ਰਹੇ ਹੋ, ਬਹੁਤ ਸਾਰੇ ਰਾਜ ਜਿਹੜੇ ਨੇ ਉਹ ਇਸ ਚੀਜ਼ ਦੇ ਵਿੱਚ ਜਿਹੜੀਆਂ ਸਟੇਟਸ ਨੇ ਟੈਰੀਟਰੀਜ਼ ਨੇ ਉਹ ਇਸ ਦੇ ਵਿੱਚ ਵੀ ਸਹਾਇਤਾ ਕਰ ਰਹੀਆਂ ਨੇ। ਖਾਸ ਤੌਰ ਦੇ ਉੱਤੇ ਜਿੱਦਾਂ ਆਪਾਂ ਜੇ ACT ਦੀ ਕੈਪੀਟਲ ਟੈਰੀਟਰੀ ਜਾਂ ਫਿਰ ਕੈਨਬਰਾ ਦੀ ਆਪਾਂ ਗੱਲ ਕਰ ਰਹੀ, ਤਾਂ ਘਰਾਂ ਦੇ ਵਿੱਚ ਜੇਕਰ ਤੁਸੀਂ ਈਵੀ ਚਾਰਜਰ ਲਵਾਉਣਾ ਤਾਂ 2000 ਤੋਂ 21,000 ਤੱਕ ਦਾ ਜਿਹੜਾ ਤੁਹਾਨੂੰ
1: ਖਰਚਾ ਪੈਣਾ
0: ਲੋਨ,
1: ਓਕੇ
0: ਖਰਚਾ ਤਾਂ ਪੈਣਾ ਹੀ ਆ, ਖਰਚਾ ਤਾਂ ਪੈਂਦਾ ਹੀ ਆ, ਜਿਹੜਾ ਉਹ ਲੋਨ ਆ ਉਹ ਤੁਹਾਨੂੰ ਮਿਲ ਜੂਗਾ, ਪਰ ਉਹ ਤੁਹਾਨੂੰ 3% ਦੇ ਉੱਤੇ ਮਿਲੂਗਾ। ਸੋ ਯਾਨੀ ਕਿ ਘੱਟ ਦਰਾਂ ਦੇ ਉੱਤੇ, ਜਿੱਦਾਂ ਹੁਣ ਆਪਾਂ ਘਰ ਵੀ ਵੇਖੀਏ ਤੇ 6-7% ਦੇ ਉੱਤੇ ਚਲੇ ਗਏ, ਤੇ ਉਹ ਕਹਿੰਦੇ ਵੀ ਆਪਾਂ ਤੁਹਾਨੂੰ ਘੱਟ ਦੇ ਉੱਤੇ ਆਪਾਂ ਦੇਵਾਂਗੇ, ਹੈ ਨਾ। ਤੇ 10 ਸਾਲਾਂ ਦੇ ਦਾ ਸਮਾਂ ਦੇ ਰਹੇ ਆ, ਤੇ ਉਹ ਕਹਿੰਦੇ ਵੀ ਬੜੀਆਂ ਈਜ਼ੀ ਜਿਹੀਆਂ ਕਿਸ਼ਤਾਂ ਨੇ, ਥੋੜੇ ਥੋੜੇ ਜਿਹੇ ਕਰਕੇ ਤੁਸੀਂ ਮੁੜੀ ਜਾਓ। ਬੇਸ਼ੱਕ ਬਲੂਨ ਦੀ ਵੀ ਇਹਦੇ ਵਿੱਚ ਆਈ ਥਿੰਕ ਹੈਗੀ ਆ, ਸੋ ਇਹ ਹੈਗੀ ਆ ACT ਦੇ ਲਈ। ਇਸ ਤੋਂ ਬਾਅਦ ਤਸਮਾਨੀਆ ਦੇ ਵਿੱਚ ਜੇਕਰ ਘਰਾਂ ਦੇ ਵਿੱਚ ਤੁਸੀਂ ਲਵਾਉਣਾ ਚਾਹੁੰਦੇ ਹੋ ਤੇ 500 ਤੋਂ 10,000 ਤੱਕ ਦਾ ਜਿਹੜਾ ਤੁਹਾਨੂੰ ਇੰਟਰਸਟ ਫਰੀ ਲੋਨ ਦਿੱਤਾ ਜਾ ਰਿਹਾ, 0% ਇੰਟਰਸਟ ਦੇ ਉੱਤੇ ਉਹ ਕਹਿੰਦੇ ਲਵਾ ਲਓ ਤੁਸੀਂ ਘਰ ਦੇ ਵਿੱਚ, ਵੀ ਜੇ ਤੁਹਾਡਾ ਤਾਂ ਭਾਰ ਜ਼ਿਆਦਾ ਤੁਹਾਡੇ 'ਤੇ ਟੈਨਸ਼ਨ ਨਹੀਂ ਲੈਣੀ। ਨਿਊ ਸਾਊਥ ਵੇਲ ਸਿੱਧੀ ਰਿਬੇਟ ਨਹੀਂ ਕੋਈ ਵੀ ਦੇ ਰਿਹਾ, ਤੇ ਪਰ ਉਦਾਂ ਇਹ ਆ ਕਿ ਜੇਕਰ ਅਪਾਰਟਮੈਂਟ ਨੇ ਸਟਾਟਾ ਨੇ ਤੇ ਸਰਕਾਰ ਦਾ ਇਹ ਕਹਿਣਾ ਕਿ ਉਹ ਈਵੀ ਰੈਡੀ ਬਿਲਡਿੰਗ ਗ੍ਰਾਂਟਸ ਜਿਹੜੀਆਂ ਨੇ ਉਹ ਦੇ ਰਹੇ ਨੇ ਜਿੱਥੇ ਕਿ ਬਿਲਡਿੰਗ ਦੇ ਵਿੱਚ ਉਹ ਈਵੀ ਚਾਰਜਿੰਗ ਪੁਆਇੰਟਾਂ ਦੀ ਜਿਹੜੀ ਸੁਵਿਧਾ ਵਾ ਉਹਨੂੰ ਤਿਆਰ ਕਰਨ ਦੇ ਲਈ 80% ਤੱਕ ਜਿਹੜਾ ਕਿ ਵੱਧ ਤੋਂ ਵੱਧ 80,000 ਤੱਕ ਬਣਦਾ ਵਾ ਉਹ ਖਰਚਾ ਉਹ ਕਵਰ ਕਰ ਸਕਦੇ ਨੇ। ਯਾਨੀ ਕਿ ਮਨਸੂਬਾ ਇਹ ਹੈ ਸਰਕਾਰ ਦਾ ਕਿ ਜਿੱਥੇ ਚਾਰਜਰ ਲੱਗ ਕੇ ਅਤੇ ਵੱਧ ਤੋਂ ਵੱਧ ਲੋਕ ਉਹਦੇ ਉਹਨੂੰ ਅਵੇਲ ਕਰ ਸਕਣ, ਮੰਨ ਲਓ ਅਪਾਰਟਮੈਂਟ ਨੇ ਬਲੋਕ ਨੇ ਅਤੇ ਉੱਥੇ ਥੱਲੇ ਜੇ ਲੱਗੇ ਆ ਅਤੇ ਉਹ ਵੱਧ ਤੋਂ ਵੱਧ ਲੋਕ ਯੂਜ਼ ਕਰ ਸਕਦੇ। ਸੋ ਇਸ ਕਰਕੇ ਉਹਨੂੰ ਉਤਸ਼ਾਹਿਤ ਕੀਤਾ ਜਾ ਰਿਹਾ। ਪ੍ਰਾਈਵੇਟਲੀ ਤੁਸੀਂ ਆਪਣੇ ਘਰਾਂ ਦੇ ਵਿੱਚ ਕੋਈ ਸਰਕਾਰ ਕੋਲ ਮਦਦ ਨਹੀਂ ਲੈ ਸਕਦੇ। ਵਿਕਟੋਰੀਆ ਦੀ ਅਤੇ ਕੁਈਨਜ਼ਲੈਂਡ ਦੀ ਲਗਭਗ ਸੇਮ ਪੋਲਿਸੀ ਆ। ਕੋਈ ਸਿੱਧੀ ਇਹਨਾਂ ਦੇ ਵੱਲੋਂ ਰੀਬੇਟ ਨਹੀਂ ਦਿੱਤੀ ਜਾ ਰਹੀ, ਕੋਈ ਸਹਾਇਤਾ ਨਹੀਂ ਦਿੱਤੀ ਜਾ ਰਹੀ, ਪਰ ਹਾਂ ਜਿਹੜੀਆਂ ਸਾਡੀਆਂ ਕੌਂਸਲ ਨੇ ਜਿਵੇਂ ਕਿ ਉਹ ਵੀ ਕੁਛ ਕੁ ਕੌਂਸਲਸ ਨੇ, ਉਹ ਵੀ ਜਿਹੜੀਆਂ ਡਿਪੈਂਡ ਕਰਦਾ ਵਾ ਹੁਣ ਤੁਹਾਡੀ ਕੌਂਸਲ ਕਿਹੜੀ ਹੈ, ਅਤੇ ਉੱਥੇ ਕੁਛ ਕੁ ਅਪਗ੍ਰੇਡ ਪ੍ਰੋਗਰਾਮ ਨੇ ਜਿਨ੍ਹਾਂ ਨੂੰ ਅਸਿੱਧੇ ਰੂਪ ਦੇ ਵਿੱਚ ਗ੍ਰਾਂਟਾਂ ਮਿਲ ਰਹੀਆਂ ਨੇ। ਸੋ ਕੁੱਲ ਮਿਲਾ ਕੇ ਆਪਾਂ ਇਹ ਕਹਿ ਲਈਏ ਵੀ ਸਾਨੂੰ ਕੁਈਨਜ਼ਲੈਂਡ ਅਤੇ ਵਿਕਟੋਰੀਆ ਨੂੰ ਨਹੀਂ ਕੁਛ ਮਿਲ ਰਿਹਾ। ਹਾਂ ਵਿਕਟੋਰੀਆ ਦੇ ਵਿੱਚ ਜਿਹੜੇ ਆਪਣੇ ਬੱਤੀ ਦੀ ਗੱਡੀਆਂ ਲੈਣ ਵਾਲੇ ਨੇ ਉਹਨਾਂ ਨੂੰ ਰਜਿਸਟ੍ਰੇਸ਼ਨ ਦੇ ਉੱਤੇ $100 ਦੀ ਛੋਟ ਜ਼ਰੂਰ ਮਿਲ ਰਹੀ ਹੈ ਇਸ ਟਾਈਮ। ਹਾਂ ਮਿਲ ਰਹੀ ਹੈ ਇਸ ਟਾਈਮ ਦੇ ਉੱਤੇ। ਸੋ ਹੋਰ ਬਹੁਤ ਸਾਰੇ ਤਰੀਕੇ ਨੇ ਜਿਨ੍ਹਾਂ ਦੇ ਨਾਲ ਤੁਸੀਂ ਆਪਣੇ ਈਵੀ ਦਾ ਖਰਚਾ ਹੋਰ ਘਟਾ ਸਕਦੇ ਹੋ, ਜਿੱਦਾਂ ਕਿ ਸੋਲਰ ਸਰਕਾਰ ਕਹਿੰਦੀ ਹੈ ਲਵਾਓ, ਜਿਨ੍ਹਾਂ ਨੇ ਨਹੀਂ ਲਵਾਏ ਵੈਸੇ ਤਾਂ ਬਹੁਤ ਸਾਰਿਆਂ ਨੇ ਲਵਾ ਲਏ, ਦੁਨੀਆ ਭਰ ਦੇ ਵਿੱਚੋਂ ਮੋਹਰੀ ਹੈ ਇਸ ਟਾਈਮ ਆਸਟ੍ਰੇਲੀਆ, ਅਤੇ ਸੋਲਰ ਤੁਸੀਂ ਵੱਧ ਤੋਂ ਵੱਧ ਲਵਾ ਲਓ। ਫਿਰ ਜਿਹੜੀਆਂ ਬੈਟਰੀਆਂ ਸਟੋਰ ਕਰਨ ਵਾਲੀਆਂ ਆਪਾਂ ਇੰਡੀਆ 'ਚ ਕੀ ਕਹਿੰਦੇ ਹਾਂ ਉਹਨੂੰ, ਬੈਟਰੀ ਇਨਵਰਟਰ ਲਵਾ ਸਕਦੇ ਹੋ ਉਹ ਤੁਸੀਂ ਚਲੋ ਸਰਕਾਰ ਦੇ ਹੀ ਰਹੀ ਹੈ ਤੇ ਉਹ ਤੁਸੀਂ ਇਨਡਾਇਰੈਕਟਲੀ ਜਿਹੜੀਆਂ ਉਹ ਤੁਸੀਂ ਲੈ ਸਕਦੇ ਹੋ। ਸੋ ਇਹ ਕੁਛ ਇੱਕ ਜਾਣਕਾਰੀਆਂ ਹੋ ਸਕਦਾ ਕਿ ਤੁਹਾਡੇ ਲਈ ਲਾਹੇਵੰਦ ਹੋਣ। ਵੈਸੇ ਜੇ ਆਪਾਂ ਘਰ ਦੇ ਵਿੱਚ ਚਾਰਜਰ ਦੀ ਗੱਲ ਕਰੀਏ, ਮੈਂ ਖੁਦ ਤਾਂ ਨਹੀਂ ਲਵਾਇਆ ਪਰ ਜਿੰਨਾ ਕੁ ਮੈਂ ਵੇਖ ਰਿਹਾ ਵਾਂ 7 ਕਿਲੋਵਾਟ ਦਾ ਜਿਹੜਾ ਸਮਾਰਟ ਚਾਰਜਰ ਆ Level 2 ਦਾ ਲਗਭਗ 800 ਤੋਂ ਲੈ ਕੇ ਤੇ ਕਹਿੰਦੇ 1500 ਦੇ ਵਿਚਕਾਰ ਉਹਦੀ ਸਾਨੂੰ ਆਉਂਦੀ ਆ ਖਰਚਾ ਆਉਂਦਾ ਵਾ, ਅਤੇ ਇੰਸਟੋਲੇਸ਼ਨ ਦਾ ਜਿਹੜਾ ਖਰਚਾ ਵਾ ਜੇਕਰ ਆਪਾਂ ਕਿਸੇ ਵਧੀਆ ਇਲੈਕਟ੍ਰੀਸ਼ੀਅਨ ਲਾਇਸੈਂਸ ਸ਼ੁਦਾ ਕੋਲੋਂ ਹੀ ਲਵਾਉਣਾ ਚਾਹੀਦਾ, ਚਲੋ ਇਲੈਕਟ੍ਰੀਸ਼ੀਅਨ ਆਪਾਂ ਵਰਤਦੇ ਹਾਂ, ਅਤੇ ਸਵਿੱਚ ਬੋਰਡ ਤੋਂ ਡਿਪੈਂਡ ਕਰਦਾ ਵੀ ਕਿੰਨੀ ਕੁ ਦੂਰ ਤੁਸੀਂ ਜਾ ਰਹੇ ਹੋ, ਅਤੇ ਉੱਥੇ ਉਹ 700 ਤੋਂ 1800 ਦੇ ਦਰਮਿਆਨ ਦਾ ਉਹ ਵਾਲਾ ਖਰਚਾ ਵਾ। ਸੋ ਇਹ ਖਰਚੇ ਜਿਹੜੇ ਉਹ ਤੁਹਾਡੇ ਵਿੱਚ, ਅੱਛਾ ਇਹ 'ਚ 2 ਤਰ੍ਹਾਂ ਦੇ ਜਿਹੜੇ ਉਹ ਆਉਂਦੇ ਨੇ, ਇੱਕ ਸਿੰਗਲ ਫੇਜ਼ ਚਾਰਜਰ ਅਤੇ ਇੱਕ 3-phase ਚਾਰਜਰ। ਜਿਹੜੇ ਤਾਂ ਨਵੇਂ ਬਣ ਰਹੇ ਘਰ ਨੇ ਜਾਂ ਤਾਂ ਉਹਨਾਂ ਦੇ ਧਿਆਨ ਦੇ ਵਿੱਚ ਆ, ਅਤੇ ਜੇ ਤੁਹਾਡੇ ਨਹੀਂ ਧਿਆਨ ਦੇ ਵਿੱਚ ਤਾਂ ਆਉਣ ਵਾਲਾ ਸਮਾਂ ਹੋ ਸਕਦਾ ਕਿ ਇਸੇ ਦਾ ਹੀ ਹੋਵੇ। ਸੋ ਇਸ ਕਰਕੇ ਤੁਸੀਂ ਹੁਣੇ ਹੀ ਆਪਣੇ ਘਰਾਂ ਦੇ ਵਿੱਚ 3-phase ਹੀ ਲਵਾਓ, ਹੁਣ ਤੁਹਾਡਾ ਖਰਚਾ ਥੋੜ੍ਹਾ ਜਿਹਾ ਵੱਧ ਹੋਊਗਾ ਪਰ ਅੱਗੇ ਚੱਲ ਕੇ ਥੋੜ੍ਹਾ ਠੀਕ ਰਹੂਗਾ। ਸਿੰਗਲ ਫੇਜ਼ ਦਾ ਫਰਕ ਕੀ ਪੈਂਦਾ, ਜੇਕਰ 7 ਕਿਲੋਵਾਟ ਦਾ ਚਾਰਜਰ ਤੁਸੀਂ ਸਿੰਗਲ ਫੇਜ਼ ਦਾ ਲਵਾਉਂਦੇ ਹੋ ਅਤੇ ਰਾਤ ਸਾਰੀ ਲਾ ਛੱਡੋ, 7-8 ਘੰਟੇ ਘੱਟੋ ਘੱਟ ਲੱਗਦੇ ਆ ਸਾਰੀ ਕਾਰ ਚਾਰਜ ਉਹਨੂੰ ਕਰਨ ਦੇ ਵਿੱਚ, ਅਤੇ ਜੇ 3-phase ਦਾ ਤੁਸੀਂ ਲਵਾਇਆ ਵਾ ਅਤੇ 3-phase ਕਨੈਕਸ਼ਨ ਜਿਹੜਾ ਵਾ 11 ਕਿਲੋਵਾਟ ਤੋਂ ਲੈ ਕੇ ਅਤੇ 22 ਕਿਲੋਵਾਟ ਤੱਕ ਦਾ ਤੇਜ਼ ਚਾਰਜਰ ਜਿਹਦੇ ਵਿੱਚ ਲੱਗ ਸਕਦਾ, ਇਹਦੇ ਨਾਲ ਚਾਰਜਿੰਗ ਜਿਹੜੀ ਆ ਉਹ 3-4 ਘੰਟੇ ਦੇ ਵਿੱਚ ਹੀ ਹੋ ਜਾਣੀ, ਸੋ ਅੱਧੋ ਅੱਧੀ ਸਮਾਂ ਰਹਿ ਗਿਆ। ਨਹੀਂ ਤਾਂ ਫਿਰ ਉਹੀ ਆ, ਬਾਹਰ ਤੁਹਾਨੂੰ ਜਾ ਕੇ ਫਾਸਟ ਚਾਰਜਰ ਲੱਭਣੇ ਪੈਣਗੇ, ਉੱਥੋਂ ਤੁਹਾਨੂੰ ਉਹ ਕਰਨਾ ਪਊਗਾ। ਸੋ ਉਹਦੇ ਲਈ ਕੀ ਆ ਕਿ ਤੁਹਾਨੂੰ ਸਵਿੱਚ ਬੋਰਡ ਵੀ ਅਪਗ੍ਰੇਡ ਕਰਨਾ ਪੈ ਸਕਦਾ, ਪੁਰਾਣੇ ਜਿਹੜੇ ਘਰ ਬਣੇ ਨੇ ਉਹਨਾਂ ਦੇ ਵਿੱਚ ਸਵਿੱਚ ਬੋਰਡ ਦੇ ਵਿੱਚ ਜਿਹੜੀ ਆ ਉਹ ਸੁਵਿਧਾਵਾਂ ਨਹੀਂ ਗੀਆਂ। ਸੋ ਇਸ ਕਰਕੇ ਤੁਹਾਨੂੰ 500 ਤੋਂ 1200 ਤੱਕ ਦਾ ਜਿਹੜਾ ਉਹ ਅਪਗ੍ਰੇਡ ਕਰਾਉਣ ਦਾ ਖਰਚਾ ਵੱਖਰਾ ਫੇਰ ਪੈ ਜਾਣਾ
1: ਸਵਿੱਚ ਬੋਰਡ ਦਾ।
0: ਹਾਂਜੀ, ਸੋ ਇਸ ਕਰਕੇ ਜਿਹੜੇ ਨਵੇਂ ਨੇ ਘਰ ਬਣਾ ਰਹੇ ਉਹਨਾਂ ਦੇ ਅੱਗੇ ਬੇਨਤੀ ਆ, ਵੈਸੇ ਤਾਂ ਅੱਜ ਕੱਲ੍ਹ ਸਾਰਿਆਂ ਨੂੰ ਪਤਾ ਹੀ ਆ ਪਰ ਜੇ ਨਹੀਂ ਆ ਤਾਂ ਫਿਰ ਤੁਸੀਂ ਜ਼ਰੂਰ ਇਹਦਾ ਧਿਆਨ ਤੁਸੀਂ ਰੱਖੋ। ਹੁਣ ਜਿਹੜੇ ਕਿਰਾਏਦਾਰ ਨੇ ਉਹਨਾਂ ਦੇ ਲਈ ਇੱਕ ਜਾਣਕਾਰੀ ਹੈ, ਜਿਹੜੇ ਕਿਰਾਏ ਦੇ ਵਿੱਚ ਰਹਿ ਰਹੇ ਨੇ ਜਾਂ ਅਪਾਰਟਮੈਂਟਾਂ ਦੇ ਵਿੱਚ ਰਹਿ ਰਹੇ ਨੇ, ਵਿਕਟੋਰੀਆ ਅਤੇ ACT ਦੇ ਵਿੱਚ ਜੇ ਤੁਸੀਂ ਰਹਿ ਰਹੇ ਹੋ ਅਤੇ ਰੈਂਟਲ ਦੇ ਜਿਹੜੇ ਰੂਲ ਰੈਗੂਲੇਸ਼ਨ ਨੇ ਉਹਨਾਂ ਦੇ ਮੁਤਾਬਿਕ ਤੁਸੀਂ ਮਕਾਨ ਮਾਲਕ ਨੂੰ ਕਹਿ ਸਕਦੇ ਹੋ। ਉਹਦੇ ਵਿੱਚ ਤੁਹਾਡੇ ਜਿਹੜੇ ਅਧਿਕਾਰ ਨੇ, ਇਹ ਨਹੀਂ ਆ ਕਿ ਤੁਸੀਂ ਮਤਲਬ ਉਹ ਅਧਿਕਾਰ ਨੇ ਵੀ ਤੁਹਾਨੂੰ ਲਵਾਓ ਜਾਂ ਲਵਾ ਕੇ ਦਊਗਾ, ਪਰ ਉਹ ਕਾਨੂੰਨ ਇਸ ਹਿਸਾਬ ਦੇ ਨੇ ਵੀ ਉਹ ਤੁਹਾਡੀ ਰਿਕੁਐਸਟ ਆਸਾਨੀ ਦੇ ਨਾਲ ਨਹੀਂ ਰੱਦ ਕਰ ਸਕਦਾ ਤੁਹਾਡੇ ਕੋਲ। ਇਹ ਨਹੀਂ ਵੀ ਤੁਸੀਂ ਗੱਡੀ ਵਾਲੇ, ਡਿਪੈਂਡ ਕਰਦਾ, ਚਲੋ ਆਪਾਂ ਬਰੀਕੀ 'ਚ ਨਹੀਂ ਜਾਂਦੇ ਵੀ
1: ਰਿਕੁਐਸਟ ਕਰ ਸਕਦੇ ਹੋ,
0: ਰਿਕੁਐਸਟ ਤੁਹਾਡੀ ਹੋਊਗੀ ਤਾਂ ਉਹਨੂੰ ਉਹਨੂੰ ਉਹ ਸਿੰਪਲੀ ਅੱਗੋਂ ਉਹਨੂੰ ਵੀ ਪ੍ਰੋਪਰ ਆਨਸਰ ਕਰਨਾ ਪਊਗਾ, ਇੱਦਾਂ ਨਹੀਂ ਮਾਲਕ ਤੁਹਾਡਾ ਡਿਨਾਈ ਨਹੀਂ ਕਰ ਸਕਦਾ। ਸੋ ਹਾਲਾਂਕਿ ਖਰਚਾ ਜਿਹੜਾ ਵਾ ਉਹ ਡਿਪੈਂਡ ਕਰਦਾ ਵਾ, ਉਹਦੀ ਬਾਰੇ ਵੀ ਕੋਈ ਹਲੇ ਤੈਅ ਮਦ ਨਹੀਂ ਗੀ, ਪਰ ਹਾਂ ਉਹ ਤੁਹਾਡੇ ਆਪਸੀ ਨੈਗੋਸੀਏਸ਼ਨ ਦੇ ਉੱਤੇ ਆ ਵੀ ਤੁਸੀਂ ਥੋੜ੍ਹਾ ਜਿਹਾ ਜੇ ਮੰਨ ਲਓ ਗੱਡੀ ਤੁਸੀਂ ਲੈ ਹੀ ਬੈਠੇ ਹੋ ਅਤੇ ਤੁਸੀਂ ਉਹਦੇ ਨਾਲ ਥੋੜ੍ਹਾ ਜਿਹਾ ਆਪਸੀ ਸਮਝੌਤਾ ਕਰ ਸਕਦੇ ਹੋ ਤੁਸੀਂ ਵੀ ਹਾਂ ਠੀਕ ਆ ਵੀ ਇੰਨੇ ਕਾਪਾਂ ਵੀ ਪਾ ਦਿੰਦੇ ਹਾਂ, ਇੰਨਾ ਕਾਪਾਂ ਵੀ ਕੰਟਰੀਬਿਊਟ ਕਰ ਦਿੰਦੇ ਹਾਂ, ਜਾਂ ਇੱਦਾਂ ਦੀ ਚੀਜ਼ਾਂ ਜਿਹੜੀਆਂ ਨੇ ਉਹ ਆਪਸੀ ਮਿਊਚੁਅਲ ਅੰਡਰਸਟੈਂਡਿੰਗ ਦੇ ਨਾਲ ਆ। ਮਤਲਬ ਇਹਦੇ ਵਿੱਚ ਇਹ ਕਹਿ ਲਓ ਵੀ ਬਿਨਾਂ ਕੋਰੀ ਵੀ ਨਹੀਂ ਤੁਹਾਨੂੰ ਕੋਈ ਨਾ ਕਰ ਸਕਦਾ ਵੀ ਜਾਓ ਮੈਂ ਨਹੀਂ ਲਵਾਉਂਦਾ, ਉਹਨੂੰ ਤੁਹਾਡੀ ਗੱਲ ਸੁਣਨੀ ਪਊਗੀ। ਅਤੇ ਪਰ ਇਹ ਵੀ ਨਹੀਂ ਆ ਕਿ ਉਹ ਸਾਰੇ ਦਾ ਸਾਰਾ ਖਰਚਾ ਉਹ ਜਿਹੜਾ ਝਟਪਟ ਕਰ ਹੀ ਦਊਗਾ। ਸੋ ਹਾਲੇ ਆਪਾਂ ਕਹੀਏ ਵੀ ਗ੍ਰੇ ਏਰੀਏ ਦੇ ਵਿੱਚ, ਜੇ ਤੁਸੀਂ ਅਪਾਰਟਮੈਂਟਾਂ ਦੇ ਵਿੱਚ ਰਹਿੰਦੇ ਹੋ, ਟਾਊਨ ਹਾਊਸਾਂ ਦੇ ਵਿੱਚ ਰਹਿੰਦੇ ਹੋ, ਬੋਡੀ ਕਾਰਪੋਰੇਟ ਆ, ਸਟਾਟਾ ਆ, ਅਤੇ ਫਿਰ ਜਿਹੜੀ ਉਹਨਾਂ ਦੇ ਕੋਲੋਂ ਮਨਜ਼ੂਰੀ ਤੁਹਾਨੂੰ ਲੈਣੀ ਪਊਗੀ, ਜੋ ਕਿ ਆਫਕੋਰਸ ਹੈ ਕੋਈ ਵੀ ਆਪਾਂ ਚੇਂਜ ਕਰਦੇ ਹਾਂ ਤਾਂ ਉੱਥੋਂ ਆਪਾਂ ਨੂੰ ਲੈਣੀ ਪੈਂਦੀ ਹੈ। ਸੋ ਫਿਲਹਾਲ ਇਹ ਨੇ ਕੁਛ ਇੱਕ ਜਾਣਕਾਰੀਆਂ, ਅਤੇ ਜੇਕਰ ਤੁਹਾਡੇ ਕੋਲ ਵਧੇਰੇ ਜਾਣਕਾਰੀਆਂ, ਕਿਉਂਕਿ ਜਿਹੜਾ ਵਰਤ ਰਿਹਾ ਹੁੰਦਾ ਵਾ, ਜਿਹੜਾ ਉਸ ਰਾਹ ਲੰਘਿਆ ਹੁੰਦਾ ਵਾ, ਆਫਕੋਰਸ ਉਹਦੇ ਕੋਲ ਵਧੇਰੇ ਹੁੰਦੀਆਂ ਨੇ ਜਾਣਕਾਰੀਆਂ ਅਖਬਾਰਾਂ ਦੇ ਨਾਲੋਂ, ਅਤੇ ਉਹ ਤੁਸੀਂ ਸਾਡੇ ਨਾਲ ਜ਼ਰੂਰ ਸਾਂਝੀ ਕਰਦੇ ਹੋ। ਧੰਨਵਾਦ ਤੁਹਾਡਾ ਜੀ। ਅਤੇ ਗੁਰਸੇਵਕ ਸਿੱਧੂ ਜੀ ਕਹਿੰਦੇ ਨੇ ਕਿ ਕਿਸੇ ਨੂੰ ਮੀਂਹ ਨਾਲ ਨਫ਼ਰਤ ਹੁੰਦੀ ਆ, ਕਿਸੇ ਨੂੰ ਮੀਂਹ ਨਾਲ ਪਿਆਰ ਹੁੰਦਾ, ਕਿਸੇ ਲਈ ਮੀਂਹ ਬਹਾਰ ਵਰਗਾ ਅਤੇ ਕਿਸੇ ਲਈ ਮੀਂਹ ਬੁਖਾਰ ਹੁੰਦਾ, ਕਿਸੇ ਲਈ ਮੀਂਹ ਗੈਰਾਂ ਵਰਗਾ ਅਤੇ ਕਿਸੇ ਲਈ ਮੀਂਹ ਯਾਰ ਵਰਗਾ, ਕਿਸੇ ਲਈ ਮੀਂਹ ਕਾਰਬਨ ਵਰਗਾ ਅਤੇ ਕਿਸੇ ਲਈ ਮੀਂਹ ਡਾਰਵਿਨ ਵਰਗਾ। ਥੈਂਕ ਯੂ ਜੀ, ਥੈਂਕ ਯੂ ਤੁਹਾਡਾ। ਅੱਜ ਘੁੰਮਣ ਸਾਹਿਬ ਨਹੀਂ ਆਏ ਅਤੇ ਅੱਜ ਸਿੱਧੂ ਸਾਹਿਬ ਨੇ ਉਹਨਾਂ ਦੀ ਕਮੀ ਪੂਰੀ ਕਰ ਦਿੱਤੀ, ਧੰਨਵਾਦ ਤੁਹਾਡਾ। ਅਤੇ ਗੁਰਜੀਤ ਜੀ ਕਹਿੰਦੇ ਨੇ ਕਿ ਡਾਰਵਿਨ ਜਿੰਦਾਬਾਦ। ਥੈਂਕ ਯੂ, ਥੈਂਕ ਯੂ, ਅਤੇ ਬਹੁਤ ਮਿਹਰਬਾਨੀ। ਗੁਲਾਲ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਵਧੀਆ ਜਾਣਕਾਰੀ ਅਤੇ ਸੋਹਣਾ ਪ੍ਰੋਗਰਾਮ ਚੱਲ ਰਿਹਾ, ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ।
1: ਧੰਨਵਾਦ ਜੀ।
0: ਚੜ੍ਹਦੀ ਕਲਾ ਦੇ ਵਿੱਚ ਰਹੋ ਤੁਸੀਂ, ਸੋ ਇਹ ਸੀ ਕੁਛ ਇੱਕ ਜਾਣਕਾਰੀਆਂ ਬੱਤੀ ਵਾਲੀਆਂ ਕਾਰਾਂ ਦੇ ਬਾਰੇ, ਅਤੇ ਮੀਂਹ ਦੀ ਤੁਹਾਡੇ ਨਾਲ ਆਪਾਂ ਜਾਣਕਾਰੀ ਸਾਂਝੀ ਕਰ ਹੀ ਚੁੱਕੇ ਹਾਂ। ਅਤੇ ਹੁਣ ਆਪਾਂ ਥੋੜ੍ਹਾ ਜਿਹਾ ਸਮਾਂ ਸਾਡੇ ਕੋਲ ਬਚਿਆ, ਜੇ ਤੁਸੀਂ ਇਸ ਸਾਰੇ ਸੰਬੰਧ ਦੇ ਵਿੱਚ ਕੋਈ ਹੋਰ ਇਜ਼ਾਫਾ ਕਰਨਾ ਚਾਹੋ, ਕੋਈ ਜਾਣਕਾਰੀ ਤੁਸੀਂ ਸਾਂਝੀ ਕਰਨਾ ਚਾਹੋ, ਆਪਣਾ ਐਕਸਪੀਰੀਅੰਸ ਸਾਂਝਾ ਕਰਨਾ ਚਾਹੋ, ਤਾਂ ਉਹ ਤੁਸੀਂ ਹੁਣ ਕਰ ਸਕਦੇ ਹੋ।
1: ਅੱਛਾ, ਹਰ ਇੱਕ ਇਨਸਾਨ ਦੀ, ਮੈਨੂੰ ਲੱਗਦਾ ਹਰ ਇੱਕ ਇਨਸਾਨ ਦੀ ਵਰਕ ਤੋਂ ਲੈ ਕੇ ਕੁਛ ਨਾ ਕੁਛ, ਜੇ ਵਰਕ ਨਹੀਂ ਤਾਂ ਐਟਲੀਸਟ ਸਕੂਲ ਦੀ ਤਾਂ ਕੋਈ ਨਾ ਕੋਈ ਮੀਂਹ ਦੀ ਮੈਮਰੀ ਹੁੰਦੀ ਹੁੰਦੀ ਆ। ਹੁਣ ਮੈਨੂੰ ਲੱਗਦਾ ਹਰ ਇੱਕ ਇਨਸਾਨ ਨੇ ਸਕੂਲ ਟਾਈਮ 'ਤੇ ਮਤਲਬ ਪ੍ਰੇ ਕੀਤੀ ਹੁੰਦੀ ਹੈ ਸਵੇਰੇ ਸਵੇਰੇ, ਹਾਏ ਮੀਂਹ ਪੈ ਜਾਏ,
0: ਛੁੱਟੀ ਮਾਰ ਲਈਏ,
1: ਛੁੱਟੀ ਮਾਰ ਲਈਏ। ਪਰ ਅੱਜ ਕੱਲ੍ਹ ਦੇ ਬੱਚੇ ਦੇਖੋ, ਇਹਨਾਂ ਨੂੰ ਲੱਗਦਾ ਨਹੀਂ ਜਾਣਾ ਹੀ ਜਾਣਾ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਘਰੇ ਬੋਰ ਹੋਣ ਦੋ, ਅੱਜ ਸਕੂਲ ਖੁੱਲ੍ਹਣੇ ਸੀਗੇ ਕਿ ਹਾਂ ਨਹੀਂ ਮੈਂ ਤਾਂ ਜਾਣਾ ਹੀ ਜਾਣਾ, ਪਰ ਸਗੋਂ ਮੌਸਮ ਵਧੀਆ ਸੀਗਾ। ਪਰ ਇਹ ਹੈਗਾ ਮੀਂਹ ਕਰਕੇ ਉਹਨਾਂ ਦੀ ਇਸ 'ਚ ਵੀ ਲਾਈਫ 'ਚ ਵੀ ਫਰਕ ਪੈਂਦਾ। ਹੁਣ ਜਿਵੇਂ ਅੱਜ ਸਵੇਰੇ ਹੀ ਮੇਰੀ ਬੇਟੀ, ਮੈਂ ਉਹਦੀ ਗੁੱਤ ਕਰਦੀ ਸੀ ਕਿਤੇ, ਕਹਿੰਦੀ ਹੈ ਕਿ ਇੱਕ ਵਾਰੀ ਮੰਮਾ ਮੀਂਹ ਪੈ ਰਿਹਾ ਸੀਗਾ, ਅਤੇ ਮੈਂ ਮੇਰੀ ਉਸ ਦਿਨ ਡਿਊਟੀ ਸੀਗੀ ਕਿ ਸਾਰੇ ਜਿੰਨੇ ਵੀ ਲੰਚ ਔਡਰ ਹੈ ਮੈਨੂੰ ਲੈ ਕੇ ਆਉਣੇ ਕਲਾਸ ਦੇ ਵਿੱਚ, ਕਹਿੰਦੀ ਮੈਂ ਪੂਰੀ ਭੇਜ ਗਈ। ਇਟ ਵਾਜ਼ ਸੋ ਹਾਰਡ, ਮਤਲਬ ਹਰ ਇੱਕ ਇਨਸਾਨ ਦੀ ਲਾਈਫ 'ਚ ਹੈ ਨਾ, ਮਤਲਬ ਕਹਿੰਦੀ ਥੋੜ੍ਹਾ ਜਿਹਾ, ਮੈਂ ਕਹਿੰਦੀ ਟੀਚਰ ਨੇ ਤੈਨੂੰ ਛੱਤਰੀ ਛੁੱਤਰੀ ਹੁੰਦੀ, ਕਹਿੰਦੀ ਮੈਂ ਇੰਨੀ ਮਤਲਬ ਕਾਲੀ 'ਚ ਸੀ ਨਾ ਕਿ ਮਤਲਬ ਮੇਰੀ ਡਿਊਟੀ ਹੈ, ਐਕਸਾਈਟਿਡ ਸੀਗੀ, ਅਤੇ ਮੈਂ ਕਿਹਾ ਬਾਕੀ ਵੀ ਭੇਜ ਰਹੇ, ਮੈਂ ਵੀ ਭੇਜ ਜਾਂਦੀ ਹਾਂ। ਕਹਿੰਦੀ ਫਿਰ ਰਿਅਲਾਈਜ਼ ਹੋਇਆ ਮੇਰੇ ਇੰਨੇ ਲੰਬੇ ਵਾਲ, ਅਤੇ ਕਹਿੰਦੀ ਮੈਨੂੰ ਬੜਾ ਅਨਕੰਫਰਟੇਬਲ ਫੀਲ ਹੋਇਆ ਸੀਗਾ।
0: ਹਰ ਇੱਕ ਨੂੰ ਵੇਖ ਲਓ ਛੋਟੇ ਤੋਂ ਲੈ ਕੇ,
1: ਹਾਂ ਮੈਂ ਕਿੰਨੀ ਉਹੀ ਨਾ
0: ਵੱਡੇ ਨੂੰ, ਮੀਂਹ 'ਚ ਤਾਂ ਕੁੱਤੇ ਵੀ ਭੇਜ ਜਾਂਦੇ ਹੋਣੇ,
1: ਭੇਜਣ ਦਾ ਪਤਾ ਨੀ ਹੋਇਆ, ਮੈਂ ਛਿੜਕ ਦੇ ਆਪਣੇ ਆਪ ਨੂੰ ਵਾਲ ਖੜੇ ਹੋ ਜਾਂਦੇ।
0: ਤੁਹਾਡੇ ਨਾਲ ਹੋਇਆ ਕਦੇ ਐਕਸਪੀਰੀਅੰਸ, ਕਦੇ ਭੇਜਾ ਕੁੱਤਾ ਤੁਹਾਡੇ ਲਾਗੇ ਆ ਕੇ ਵਿਜ਼ਿਟ ਕਰਤਾ ਹੋਵੇ ਉਹਨੇ?
1: ਨਹੀਂ, ਐਵੇਂ ਤਾਂ ਨਹੀਂ ਹੋਇਆ, ਸ਼ੁਕਰ ਹੈ।
0: ਪਿੰਡਾਂ ਵਾਲਿਆਂ ਨਾਲ ਤਾਂ ਅਕਸਰ ਹੀ ਹੋਇਆ ਹੁੰਦਾ,
1: ਮੇਰੇ ਵਰਗੇ ਤਾਂ ਵੀ ਨੀਚਾ ਮਾਰ ਮਾਰ ਕੇ,
0: ਉਹ ਵੀ ਜੇ ਜੱਤ ਵਾਲਾ ਹੋਵੇ, ਓ ਹੋ ਹੋ ਹੋ ਹੋ, ਉਹ ਵੀ ਜੇ ਨਵਾਇਆ ਨਾ ਹੋਵੇ ਕਿੰਨੇ ਚਿਰਾਂ
1: ਤੋਂ,
0: ਆਪਦੇ ਕਰਕੇ ਫਰੈਸ਼ ਹੋ ਜਾਂਦਾ, ਪਰ ਦੂਜੇ ਵੀ ਨਾ ਕਰ ਦਿੰਦਾ।
1: ਜਿਵੇਂ ਕਿ ਇੱਕ ਵਾਰ ਮੈਂ ਪਹਿਲਾਂ ਸੈਟਰਡੇ ਵਾਲੇ ਸ਼ੋਅ 'ਚ ਦੱਸਿਆ ਸੀਗਾ ਕਿ ਇੱਕ ਵਾਰੀ ਲੋਕਲ ਟ੍ਰੇਨ 'ਚ ਅਸੀਂ ਸੀਗੇ, ਅਤੇ ਇੱਕ ਮੱਛੀ ਵਾਲੀ ਚੜੀ ਹੋਈ ਸੀਗੀ ਸਿਰ 'ਤੇ, ਉਹਨੇ ਪੂਰੀ ਮੱਛੀ ਲਈ ਰੱਖੀ ਹੋਈ, ਅਤੇ ਉਹਦਾ ਮੱਛੀ ਦਾ ਟੋਕਰਾ ਐਵੇਂ ਭੀੜ ਦੇ ਵਿੱਚ, ਪੂਰੀ ਇੱਕ ਕੁੜੀ ਬੜੀ ਸੋਹਣੀ ਤਿਆਰ ਹੋ ਕੇ, ਮਤਲਬ ਮੈਨੂੰ ਲੱਗਦਾ ਸ਼ਾਇਦ ਇੰਟਰਵਿਊ ਵਾਸਤੇ ਜਾ ਰਹੀ ਸੀ ਜਾਂ ਕੋਈ ਮੀਟਿੰਗ ਸੀਗੀ, ਬੜੀ ਸੋਹਣੀ ਉਹਨੇ ਮਤਲਬ ਫੋਰਮਲ ਪਾਏ ਹੋਏ, ਹੱਥ 'ਚ ਫਾਈਲ, ਪੂਰਾ ਉਹਦਾ ਟੋਕਰਾ ਮੱਛੀਆਂ ਸਮੇਤ ਉਹਦੇ ਤੇ ਮਤਲਬ ਉਹ ਪੈ ਗਿਆ, ਮਤਲਬ ਉਹ ਸੀਨ ਮੈਨੂੰ ਯਾਦ ਕਰਕੇ ਮਤਲਬ ਉਹਦੇ ਤੇ ਤਰਸ ਵੀ ਆਈ ਜਾਏ ਵਿਚਾਰੀ ਤੇ, ਮਤਲਬ ਉਹਦੀ ਸ਼ਕਲ ਵੇਖਣ ਵਾਲੀ ਸੀਗੀ ਕਿ ਕਿਉਂਕਿ ਓਬਵੀਅਸਲੀ ਇੱਕ ਤੇ ਸਮੈਲ ਪਲੱਸ ਤੁਸੀਂ ਕਿੰਨੇ ਇੰਪੋਰਟੈਂਟ ਡੇ ਲਈ ਰੈਡੀ ਹੋਏ ਹੋ, ਟਿੱਕਾ ਵੀ ਲਾਇਆ ਹੋਇਆ ਸਿਰ ਤੇ, ਕੀ ਪਤਾ ਉਹਦਾ ਇੰਟਰਵਿਊ ਹੋਇਆ ਨਾ ਕੁਛ ਵੀ, ਤੇ ਉਹ ਮੱਛੀ ਵਾਲੀ ਨੇ ਪੂਰਾ ਮਤਲਬ ਉਹ ਬੜਾ ਉਹ ਸੀਨ ਖਤਰਨਾਕ, ਫਿਰ ਉਹ ਕਾਫੀ ਟਾਈਮ ਬਾਅਦ ਰਹਿੰਦੇ ਰਹਿੰਦੇ ਇਹ ਵੀ ਫਿਰ ਉੱਥੇ ਰੂਲ ਬਣ ਗਿਆ ਸੀਗਾ ਕਿ ਲਗੇਜ ਵਾਲੇ 'ਚ ਚੜੋ ਤੁਸੀਂ ਜੇ ਤੁਸੀਂ ਇਸ ਤਰੀਕੇ ਦਾ ਕੋਈ ਸਮਾਨ ਤੁਹਾਡੇ ਕੋਲ ਹੈ,
0: ਹਾਂ
1: ਮੱਛੀ ਵਾਲੇ ਜਾਂ ਬਹੁਤ ਸਾਰੀ ਚੀਜ਼ਾਂ ਹੋਰ ਵੀ ਲੈ ਕੇ ਲੋਕੀ ਚੜਦੇ ਕਿ ਤੁਸੀਂ ਲਗੇਜ ਵਾਲੀ ਬੋਗੀ 'ਚ ਚੜੋ, ਆਮ ਲੋਕਾਂ ਨੂੰ ਤਕਲੀਫ ਹੁੰਦੀ ਹੈ
0: ਮੱਛੀ ਤਾਂ ਉੱਥੇ, ਆਮ ਲੋਕਾਂ ਨੂੰ ਇਤਰਾਜ਼ ਨਹੀਂ ਹੋਣਾ ਕਿਉਂਕਿ ਮੱਛੀ ਤਾਂ ਆਮ ਹੀ ਚੱਲਦੀ ਹੈ ਨਾ,
1: ਵੇਚਦੇ ਉਹ ਖਰੀਦਦੇ ਲੋਕੀ ਵਿੱਚ, ਮਤਲਬ ਸੁੱਕੀ ਵਾਲੀ ਤੇ ਵਿਕਦੀ ਹੈ, ਇੱਕ ਡਰਾਈ ਮੱਛੀ ਵੀ ਹੁੰਦੀ ਹੈ ਛੋਟੀ ਛੋਟੀ ਜਿਹੀ ਹੁੰਦੀ ਹੈ,
0: ਚਿੰਗਾ ਮੱਛੀ
1: ਨਹੀਂ, ਚਿੰਗਾ ਨਹੀਂ ਉਹ ਅਲੱਗ ਹੀ ਪ੍ਰਜਾਤੀ ਹੈ,
0: ਜਿਹੜੀ ਛੋਟੀ ਉਹਨੂੰ ਚਿੰਗੇ ਕਹਿ ਦਿੰਦੇ ਨਾ, ਜਿਹੜੀ ਬਹੁਤ ਛੋਟੀ ਹੈ ਮੰਨ ਲਓ, ਹਾਂ ਜਿੱਦਾਂ ਮੰਨ ਲਓ ਪ੍ਰੌਨਸ ਨੇ ਉਹਨੂੰ ਵੀ ਚਿੰਗੇ ਕਹਿ ਦਿੰਦੇ, ਮੇਰੇ ਗੱਲਾਂ ਤੇ ਉਹੀ ਆ ਵੀ ਜਿਹੜਾ ਬਹੁਤ ਛੋਟਾ ਆਕਾਰ,
1: ਹਾਂ
0: ਉਹੀ ਪੂੰਗ ਬੰਗਲਾਦੇਸ਼ੀ ਕਾਫੀ ਖਾਂਦੇ ਆ,
1: ਮੈਂ ਦੇਖਿਆ ਬੜੇ ਲੋਕੀ ਲੈਂਦੇ ਹੁੰਦੇ ਸੀਗੇ ਟ੍ਰੇਨ ਦੇ ਵਿੱਚ, ਚੱਲਦੀ ਟ੍ਰੇਨ ਚ, ਮੈਂ ਇੱਕ ਨੂੰ ਪੁੱਛਿਆ ਸੀਗਾ ਮਰਾਠਨ ਸੀਗੀ ਮਹਾਰਾਸ਼ਟਰੀਨ ਲੋਕ ਜਿਹੜੇ ਨੋਨ ਵੈਜ ਖਾਂਦੇ, ਤੇ ਉਹ ਕਹਿੰਦੀ ਸੇਮ ਜਿਵੇਂ ਤੁਸੀਂ ਆਲੂ ਦੀ ਸਬਜ਼ੀ ਬਣਾਉਂਦੇ ਹੋ ਨਾ, ਜੀਰਾ ਆਲੂ ਉਹਦੇ ਵਰਗੀ ਲੱਗਦੀ ਹੈ, ਨਿੱਕੇ ਨਿੱਕੇ ਜਿਹੇ,
0: ਪਰ ਸਮੈਲ ਕਾਫੀ ਸਟਰੋਂਗ ਹੁੰਦੀ ਹੈ,
1: ਹਾਂ ਉਹਦੀ ਬੜੀ ਪੰਜਨ ਜੀ ਅਜੀਬ ਜੀ ਸਮੈਲ ਹੁੰਦੀ ਹੈ,
0: ਇੱਥੇ ਫ੍ਰੋਜ਼ਨ ਆਉਂਦੀ ਹੈ ਉਹ ਕਾਫੀ,
1: ਪਰ ਮੈਨੂੰ ਲੱਗਦਾ ਜਿਹੜੇ ਮਤਲਬ ਸੀ ਫੂਡ ਲਵਰ ਹੁੰਦੇ ਉਹਨਾਂ
0: ਨੂੰ, ਦੇਖੋ ਆਪਣੇ ਆਪਣੇ ਨਾ ਏਰੀਏ ਦੀ ਹੁੰਦੀ ਆ, ਹੁਣ ਜਿਹੜਾ ਸਮੁੰਦਰ ਦਾ ਲਾਗਲਾ ਏਰੀਆ ਵਾ ਹੁਣ ਸ਼ੁਰੂ ਤੋਂ ਲੈ ਕੇ ਤੇ ਉਹ ਚੀਜ਼ਾਂ ਉਹਨਾਂ ਨੇ ਵੇਖੀਆਂ, ਹਾਂ ਉਹਨਾਂ ਨੂੰ ਨਹੀਂ ਉਹ ਚੀਜ਼, ਸਾਡੀ ਕੋਈ ਚੀਜ਼ ਜਿਹੜੀ ਆ ਉਹਨਾਂ ਨੂੰ ਉਪਰੀ ਲੱਗਦੀ ਹੋਊਗੀ,
1: ਜਿਵੇਂ ਇੱਕ ਵਾਰੀ ਮੇਰੀ ਇੱਕ ਫਰੈਂਡ ਮੈਨੂੰ ਲੈ ਗਈ, ਉਹ ਲੋਕਲੀ ਮਤਲਬ ਉੱਥੇ ਜਿੱਥੇ ਅਸੀਂ ਰਹਿੰਦੇ ਸੀ, ਨੇਬਰ ਵੀ ਸੀਗੀ ਮਤਲਬ ਥੋੜ੍ਹਾ, ਅਤੇ ਮਤਲਬ ਕੁਲੀਗ ਸੀਗੀ ਮੇਰੇ ਹਸਬੈਂਡ ਦੀ, ਅਤੇ ਉਹ ਕਹਿੰਦੀ ਕਿ ਚੱਲ ਅੱਜ ਕਰੈਬਸ ਖਰੀਦਣ ਜਾਣਾ, ਮੈਨੂੰ ਤਾਜ਼ੇ ਮੱਡ ਕਰੈਬਸ ਜਿਵੇਂ ਛੋਟੇ ਛੋਟੇ, ਅਤੇ ਕਹਿੰਦੀ ਮੈਂ ਕਿਹਾ ਤੂੰ ਅਜੀਬ ਜਿਹੀ ਕਿਉਂ ਵੜ ਗਈ, ਕਹਿੰਦੀ ਇਸ ਮਾਰਕੀਟ 'ਚ ਸੋਹਣਾ ਤਿਆਰ ਹੋ ਕੇ ਆ ਹੀ ਨਹੀਂ ਸਕਦੇ, ਨਹੀਂ ਤਾਂ ਨਾਲ ਲੁੱਟ ਲੈਣਾ,
0: ਅੱਛਾ
1: ਪੁਰਾਣੇ ਜਿਹੇ ਕੱਪੜੇ ਪਾ ਕੇ ਗੰਦੇ ਜਿਹੇ ਚੱਪਲ ਪਾ ਕੇ, ਕਿ ਉਹ ਮਾਰਕੀਟ ਇਸ ਤਰੀਕੇ ਦੀ ਹੈ, ਪਰ ਉਹ ਅਲੱਗ ਐਕਸਪੀਰੀਅੰਸ ਸੀਗਾ ਉਸ ਮਾਰਕੀਟ 'ਚ ਜਾਣਾ, ਪਹਿਲਾਂ
0: ਤਾਂ ਮੱਛੀ ਵਾਲੀ,
1: ਹਾਂ ਉਹਨਾਂ ਕੋਲ ਪਤਾ ਨਹੀਂ ਕਿੰਨੀ ਤਰੀਕੇ ਦੀ ਵੈਰਾਇਟੀ, ਮਤਲਬ ਕੇਕੜੇ ਮੱਛੀ ਅਲੱਗ ਅਲੱਗ ਤਰੀਕੇ ਦੀ,
0: ਹਾਂ ਸੀ ਫੂਡ ਹੀ ਹੋ
1: ਗਿਆ, ਹਾਂ ਪਰ ਤਾਜ਼ਾ ਫਰੈਸ਼ ਉਸ ਟਾਈਮ,
0: ਹਾਂ ਇੱਥੇ ਵੀ ਹਾਲਾਂਕਿ ਇੰਨੀਆਂ ਸਾਫ਼ ਸੁਥਰੇ ਜਿਹਾ ਇੱਥੇ ਹਿਸਾਬ ਤਾਬ ਜਿਹਾ ਬਣਾਇਆ ਹੁੰਦਾ, ਪਰ ਜਦੋਂ ਤੁਸੀਂ ਜਿਹੜਾ ਨਹੀਂ ਖਾਂਦਾ ਉਹ ਲਾਗੂ ਦੀ ਨਹੀਂ ਲੰਘ ਸਕਦਾ, ਸਪੈਸ਼ਲੀ ਕਈ ਦੁਕਾਨਾਂ ਤੋਂ ਜਿੱਦਾਂ ਤੁਸੀਂ ਵਿਕਟੋਰੀਆ ਮਾਰਕੀਟ ਜਾਂਦੇ ਹੋ ਤੇ ਉੱਥੇ ਵੀ ਜਿਹੜਾ ਬੰਦਾ ਬਿਲਕੁਲ ਨਹੀਂ ਵੈਜੀਟੇਰੀਅਨ ਹੈ ਜਿਹੜਾ ਉਹ ਕਹੂਗਾ ਮੈਂ ਪਰਲੇ ਪਾਸੇ ਹੁੰਦੀ ਆਉਣਾ,
1: ਈਵਨ ਚਾਈਨਾ ਟਾਊਨ ਦਾ ਵੀ ਇਹੀ ਹੈ ਨਾ, ਕਿਉਂਕਿ ਬਹੁਤ ਜ਼ਿਆਦਾ ਸਟਰੋਂਗ ਸਮੈਲ ਹੁੰਦੀ ਹੈ,
0: ਸਟਰੋਂਗ ਸਮੈਲ ਹੋ ਜਾਂਦੀ, ਕਾਫੀ ਸਟਰੋਂਗ ਹੁੰਦੀ ਹੈ ਕਿਉਂਕਿ ਸਾਰਾ ਕੁਛ ਮਿਕਸ ਜਿਹਾ ਹੋ ਜਾਂਦਾ ਨਾ ਫਿਰ,
1: ਸਹੀ ਗੱਲ ਹੈ, ਤੁਹਾਡੀ ਨਹੀਂ ਕੋਈ ਐਕਸਪੀਰੀਅੰਸ, ਤੁਹਾਡਾ ਕੋਈ ਕੋਈ ਸਟੋਰੀ ਹੋ ਮੀਂਹ ਤੋਂ ਲੈ ਕੇ,
0: ਮੀਂਹ ਦੀ ਤੁਹਾਨੂੰ ਮੈਂ ਦੱਸਿਆ ਮੇਰਾ ਜਿਹੜਾ ਰੀਸੈਂਟ ਮੈਨੂੰ ਯਾਦ ਹੈ ਉਹ ਮੈਨੂੰ ਇਹਨਾਂ ਧਾਵਾਂ ਦਾ ਯਾਦ ਹੈ ਵੀ ਮੈਨੂੰ ਇੱਦਾਂ ਲੱਗਦਾ ਵੀ ਮੀਂਹ 'ਚ ਯਾਰ ਤੁਰੇ ਫਿਰਨਾ ਇੱਕ ਵੱਡੇ ਹੋ ਕੇ ਨਿੱਕੇ ਹੁੰਦੇ ਤਾਂ ਚਲੋ ਕਰੀਦਾ ਹੀ ਆ, ਨਿੱਕੇ ਹੁੰਦੇ ਤਾਂ ਸਾਨੂੰ ਇਹ ਹੁੰਦਾ ਸੀ ਵੀ ਚਲੋ ਜਦੋਂ ਨਾ ਗਰਮੀ ਦੇ ਵਿੱਚ ਉਹ ਪਿੱਤ ਜੀ ਨਿਕਲ ਆਉਂਦੀ ਹੁੰਦੀ
1: ਤੇ
0: ਪਿੱਤ ਮਾਰਨ ਦੇ ਲਈ ਉਹ ਹੁੰਦਾ ਸੀ ਵੀ ਚਲੋ ਚਲੋ ਨਹਾਓ ਮੀਂਹ 'ਚ ਅਤੇ ਉਹਨਾਂ ਠੀਕ ਵੀ ਹੋ ਜਾਂਦੀ ਹੁੰਦੀ ਮੀਂਹ 'ਚ ਨਹਾਉਣਾ ਠੀਕ ਹੋ ਜਾਣਾ, ਪਰ ਉਸ ਤੋਂ ਬਾਅਦ ਜਿੱਦਾਂ ਹੌਲੀ ਹੌਲੀ ਬੰਦਾ ਵੱਡਾ ਹੁੰਦਾ ਨਾ ਤਾਂ ਫਿਰ ਮੈਨੂੰ ਲੱਗਦਾ ਉਹ ਤਾਂ ਤੁਸੀਂ ਹੌਲੀ ਛੱਡ ਜਾਂਦੇ ਉਹ ਚੀਜ਼ਾਂ, ਤੁਹਾਨੂੰ ਲੱਗਦਾ ਨਹੀਂ ਹੈ ਨਾ ਕੱਪੜੇ ਗੰਦੇ ਹੋਣਗੇ ਬਿਮਾਰ
1: ਹੋਵਾਂਗੇ,
0: ਆਈ ਥਿੰਕ ਆਪਾਂ ਕਹਿਣ ਨੂੰ ਆਪਾਂ ਕਹਿੰਦੇ ਵੀ ਲੋ ਸਿਆਣਾ ਹੋ ਗਿਆ ਹੈ ਨਾ ਉਹ ਵੱਡਾ ਹੋ ਗਿਆ, ਪਰ ਬੜੀਆਂ ਚੀਜ਼ਾਂ ਜਿਹੜੀਆਂ ਉਹ ਅਣਜਾਣੇ ਦੇ ਵਿੱਚ ਹੀ ਹੋਈ ਜਾਣ ਅਤੇ ਬੜੀਆਂ ਵਧੀਆ, ਉਲਟਾ ਅਸੀਂ ਸਿਆਣੇ ਨਹੀਂ ਹੋਏ ਅਸੀਂ ਸਾਰੇ ਹੀ ਆਲਾ ਦੁਆਲਾ ਸਿਆਣਾ ਕਰਨ ਨੂੰ ਫਿਰਦੇ ਹਾਂ, ਹੁਣ ਤੁਸੀਂ ਆਪਣੇ ਬੱਚਿਆਂ ਨੂੰ ਵੀ ਨਹੀਂ ਨਹਾਉਣ ਦਿੰਦੇ ਕਿਉਂਕਿ ਅਸੀਂ ਆਪਣੇ ਬਚਪਨ ਦੇ ਵਿੱਚ ਅਸੀਂ ਤਾਂ ਨਹਾ ਲਿਆ ਮੀਂਹ 'ਚ, ਪਰ ਆਪਾਂ ਸ਼ਾਇਦ ਬਹੁਤੇ ਹੁਣ ਇੱਦਾਂ ਦੇ ਹਾਂ ਕਿ ਆਪਾਂ ਆਪਣੇ ਬੱਚਿਆਂ ਨੂੰ ਵੀ ਨਹੀਂ ਜਾਣ ਦਿੰਦੇ ਮੀਂਹ 'ਚ, ਹਾਏ ਬਿਮਾਰ ਹੋ ਜਾਣਾ
1: ਬੜਾ, ਆਪਾਂ ਹੈ ਨਾ ਇੱਕ ਸ਼ੈਲ ਜਿਹਾ ਬਣਾ ਕੇ ਰੱਖਦੇ ਹਾਂ ਕਿ ਹਾਂ ਇੱਕ ਸੇਫ,
0: ਹਾਂ ਆਪਾਂ ਜੋ ਅਸੀਂ ਕਰ ਰਹੇ ਹਾਂ ਨਾ ਆਪ ਅਸੀਂ ਉਹ ਕੁਛ ਹੀ ਬੱਚਿਆਂ ਕੋਲੋਂ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਤੁਸੀਂ ਆਮ ਵੇਖੋਗੇ ਕਿ ਈਵਨ ਬੜੇ ਲੋਕਾਂ ਨੇ ਜਿੱਦਾਂ ਦੇ ਆਪਣੇ ਹੇਅਰ ਸਟਾਈਲ ਬਣਾਏ ਹੁੰਦੇ ਆ ਉੱਦਾਂ ਦੇ ਬੱਚਿਆਂ ਦੇ ਬਣਾ ਦਿੰਦੇ ਆ, ਚਾਹੇ ਉਹ ਬੱਚੇ ਨੂੰ ਨਹੀਂ ਬਚਪਨ ਦੇ ਵਿੱਚ ਨਹੀਂ ਉਹ ਸੂਟ ਕਰ ਰਹੇ ਹੁੰਦੇ, ਕੁੜੀਆਂ ਦਾ ਵੀ ਇੱਦਾਂ ਹੀ ਆ ਜੋ ਮਾਵਾਂ ਆਪ ਲਾਉਂਦੀਆਂ ਨੇ ਉਹ ਉਸੇ ਤਰ੍ਹਾਂ ਦੀ ਸੁਰਖੀ ਬਿੰਦੀ ਉਸੇ ਤਰ੍ਹਾਂ ਦਾ ਆਪਣਾ ਗੱਲਾਂ 'ਤੇ ਮੇਕਅਪ ਸਾਰਾ ਕੁਛ ਹੀ ਉਹ ਇੱਦਾਂ ਲੱਗਦਾ ਹੁੰਦਾ ਵੀ ਇੱਕ ਨਿੱਕੀ ਇੱਕ ਵੱਡੀ ਜਨਾਨੀ ਤੁਰੀ ਜਾਂਦੀ ਆ ਇੱਕ ਨਾਲ ਨਿੱਕੀ ਜਨਾਨੀ ਤੁਰੀ ਜਾਂਦੀ ਆ, ਉਹ ਬਚਪਨਾ ਰਹਿ ਹੀ ਨਹੀਂ ਜਾਂਦਾ ਉਹਦੀ ਲੁੱਕਸ ਵਿੱਚ, ਇਸੇ ਤਰ੍ਹਾਂ ਦੇ ਨਾਲ ਉਹ ਮੀਂਹ ਵਾਲਾ ਵੀ ਆ ਜਾਂ ਹੋਰ ਵੀ ਤੌਰ ਤਰੀਕੇ ਆ, ਅਸੀਂ ਸਾਰੇ ਦੇ ਸਾਰੇ ਆਪਣੇ ਹੀ ਥੋਪ ਦਿੰਦੇ ਹਾਂ, ਕਾਪੀ ਪੇਸਟ ਆ ਹੈ ਨਾ। ਅਤੇ ਉਹ ਮੈਨੂੰ ਲੱਗਦਾ ਸੀ ਵੀ ਆਪਾਂ ਨਾ ਹੁਣ ਨਹੀਂ ਉਹ ਚੀਜ਼ ਹੈ ਨਾ, ਮਤਲਬ ਸਰੀਰ ਨਹੀਂ ਸ਼ਾਇਦ ਜਾਂ ਫਿਰ ਮਨ ਨਹੀਂ ਸ਼ਾਇਦ ਜਾਂ ਪਤਾ ਨਹੀਂ ਕੀ, ਪਰ ਫਿਰ ਮੈਂ ਉੱਥੇ ਐਕਸਪੀਰੀਅੰਸ ਕੀਤਾ ਵੀ ਨਹੀਂ ਉਹ ਚੀਜ਼ਾਂ ਸ਼ਾਇਦ ਇਸ ਕਰਕੇ ਆ ਕਿਉਂਕਿ ਇੱਥੇ ਆਪਾਂ ਕੰਮਾਂ ਕਾਰਾਂ ਦੇ ਵਿੱਚ ਜਾਂ ਸਾਡੇ ਕੋਲ ਸਮਾਂ ਨਹੀਂ ਆ ਜਾਂ ਉੱਦਾਂ ਦਾ ਰਿਲੈਕਸ ਤੁਹਾਡਾ ਮੋਡ ਨਹੀਂ ਆ, ਅਤੇ ਜਾਂ ਫਿਰ ਮੌਸਮ ਇੱਦਾਂ ਦਾ ਵਾ
1: ਆਪਾਂ ਨੂੰ ਡਰ ਜ਼ਿਆਦਾ ਲੱਗਦਾ ਨਹੀਂ ਕਰਦਾ। ਹੁਣ ਪਿਛਲੇ ਦਿਨ ਜਿਹੜੀ 3 ਦਿਨ ਬਾਰਿਸ਼ ਸੀਗੀ ਅਤੇ ਹੁਣ ਕਿਤੇ ਵੀ ਨਹੀਂ ਲੈ ਕੇ ਗਏ, ਅਤੇ ਮੇਰੀ ਫਰੈਂਡ ਦਾ ਇੱਕ ਬੇਟਾ ਮਤਲਬ ਮੇਰੀ ਫਰੈਂਡ ਦਾ ਬੇਟਾ ਵੀ ਸਾਡੇ ਘਰੇ ਹੀ ਸੀਗਾ 2 ਦਿਨ, ਅਤੇ ਹੁਣ ਮੈਂ ਇਹਨਾਂ ਨੂੰ ਪ੍ਰੋਮਿਸ ਕੀਤਾ ਸੀ ਕਿਤੇ ਲੈ ਕੇ ਜਾਵਾਂਗੀ, ਹੁਣ ਮੀਂਹ ਇੰਨੀ ਤੇਜ਼ ਆ ਗਿਆ ਇਨਵਿਜੀਬਿਲਿਟੀ, ਮੈਨੂੰ ਡਰ ਲੱਗਦਾ ਮੀਂਹ 'ਚ ਗੱਡੀ 'ਚ, ਮੈਂ ਕਿਹਾ ਚਲੋ ਮੀਂਹ 'ਚ ਨਹਾਉਂਦੇ ਹਾਂ, ਅਤੇ ਮੈਨੂੰ ਇਹ ਸੀਗਾ ਕਿ ਇਹਨਾਂ ਨੂੰ ਲੱਗ ਲੁੱਗ ਨਾ ਜਾਏ ਹੁਣ, ਪਰ ਅਸੀਂ ਗਏ ਇੱਕ ਵਾਰ ਨੂੰ ਤਾਂ ਲੱਗਿਆ ਕਿ ਹਾਂ ਸਾਹ ਰੁਕ ਗਿਆ, ਪਰ ਇੰਨਾ ਇੰਜੋਏ ਕੀਤਾ ਬੱਚਿਆਂ ਨੇ ਜਿਸ ਦੀ ਕੋਈ ਗੱਲ ਨਹੀਂ, ਮਤਲਬ ਮਜ਼ਾ ਆ ਗਿਆ ਉਹਨਾਂ ਨੂੰ ਵੇਖ ਕੇ ਵੀ। ਕਈ ਵਾਰੀ ਮੈਨੂੰ ਲੱਗਦਾ ਜਿਵੇਂ ਤੁਸੀਂ ਪਿਛਲੇ ਦਿਨੋਂ ਮੈਨੂੰ ਇਹ ਕਹਿੰਦੇ ਸੀਗੇ ਕਿ ਤੁਸੀਂ ਨੰਗੇ ਪੈਰੀ ਤੁਰਨ ਦਿਆ ਕਰੋ ਆਪਣੇ ਬੱਚਿਆਂ ਨੂੰ, ਉਹਦੇ ਨਾਲ ਵੀ ਮੈਨੂੰ ਲੱਗਦਾ ਹਰ ਇੱਕ ਚੀਜ਼ ਦਾ ਉਹਨਾਂ ਨੂੰ ਵੀ ਐਕਸਪੀਰੀਅੰਸ ਕਰਾਉਣਾ ਚਾਹੀਦਾ ਹੈ ਨਾ, ਕਿ ਇਹ
0: ਛੱਡ ਦਿਓ ਕਰਨ ਦਿਓ, ਕਿਉਂਕਿ ਹੌਲੀ ਹੌਲੀ ਫਿਰ ਉਹਨਾਂ ਨੂੰ ਇਹ ਲੱਗਣਾ ਵੀ ਆਹ ਚੀਜ਼ ਤਾਂ ਹੁੰਦੀ ਨਹੀਂ ਹੈ ਦੁਨੀਆਂ 'ਤੇ ਹੈ ਨਾ। ਜਿੱਦਾਂ ਹੁਣ ਜੇ ਮੈਂ ਆਪਣੇ ਹੁਣ ਮੀਂਹ ਦਾ ਤੁਸੀਂ ਐਕਸਪੀਰੀਅੰਸ ਪੁੱਛਿਆ, ਅਤੇ ਜੇ ਆਪਾਂ ਪਿੰਡ ਵੱਲ ਨੂੰ ਚੱਲੀਏ ਅਤੇ ਪਿੰਡ 'ਚ ਤਾਂ ਇਹ ਹੁੰਦਾ ਸੀ ਵੀ ਮੀਂਹ ਪੈਣਾ ਸ਼ੁਰੂ ਹੋਇਆ ਅਤੇ ਜਿਹੜੇ ਖਾਦ ਵਾਲੇ ਤੁਹਾਨੂੰ ਪਤਾ ਕਿ ਨਹੀਂ, ਪਰ ਜਿਹੜੇ ਖਾਦ ਵਾਲੇ ਬੋਰੇ ਹੁੰਦੇ ਸੀ ਉਹਨਾਂ ਦੀ ਉਹ ਇੱਕ ਤਰ੍ਹਾਂ ਦੇ ਨਾਲ ਉਹ ਛਤਰੀ ਜਿਹੀ ਕੁੱਪ ਜਿਹਾ ਬਣਾ ਲਈਦਾ ਸੀ, ਅਤੇ ਉਹ ਸਿਰ 'ਤੇ ਲੈ ਕੇ ਅਤੇ ਮੀਂਹ, ਕਿਉਂਕਿ ਕੱਚੇ ਰਾਹ ਹੁੰਦੇ ਸੀ, ਹੁਣ ਤਾਂ ਚਲੋ ਸੜਕਾਂ ਬਣ ਗਈਆਂ ਨੇ ਬਹੁਤ ਸਾਰੇ ਪਿੰਡਾਂ ਨੂੰ ਬਣ ਗਈਆਂ ਨੇ, ਅਤੇ ਉਦੋਂ ਕੱਚੇ ਹੁੰਦੇ ਸੀ ਰਾਹ, ਅਤੇ ਮੀਂਹ ਦੇ ਵਿੱਚ ਇਹ ਹੁੰਦਾ ਸੀ ਵੀ ਤੁਸੀਂ ਜਿਹੜੇ ਹੁਣ ਜਿਹੜੇ ਪਿੰਡਾਂ 'ਚ ਰਹਿੰਦੇ ਉਹਨਾਂ ਦਾ ਸ਼ਾਇਦ ਨਹੀਂ ਹੋਊਗਾ ਇੱਦਾਂ ਦਾ ਰੂਟੀਨ, ਪਰ ਅਸੀਂ ਜਿੱਦਾਂ ਥੋੜ੍ਹਾ ਜਿਹਾ ਹਟਵੇਂ ਹਾਂ ਪਿੰਡ ਤੋਂ ਅਤੇ ਕੱਚਾ ਰਾਹ, ਅਤੇ ਸਾਡਾ ਮੀਂਹ ਦੇ ਵਿੱਚ ਇਹ ਹੁੰਦਾ ਸੀ ਰੂਟੀਨ ਵੀ ਜਦੋਂ ਥੋੜ੍ਹਾ ਜਿਹਾ ਸੈਟਲ ਹੁੰਦਾ ਮੀਂਹ ਅਤੇ ਫਿਰ ਕਈ ਫੜ ਕੇ ਅਤੇ ਜਾਣਾ ਅਤੇ ਉਹ ਪਾਣੀ ਕੱਢਣਾ, ਮੰਨ ਲਓ ਜੇ ਰਾਹ ਦੇ ਵਿੱਚ ਕਾਏ ਟੋਏ 'ਚ ਭਰ ਗਿਆ ਤਾਂ ਥੋੜ੍ਹਾ ਥੋੜ੍ਹਾ ਜਿਹਾ ਉਸ ਹਿਸਾਬ ਦੇ ਨਾਲ ਰਾਹ ਬਣਾਉਣਾ ਵੀ ਉਹ ਪਾਣੀ ਨਿਕਲ ਜੇ ਅਤੇ ਛੇਤੀ ਸੁੱਕ ਜੇ ਰਾਹ, ਇਹ ਪੱਕੀ ਜਿਹੀ ਰੂਟੀਨ ਹੁੰਦੀ ਸੀ ਵੀ ਇਹ ਤੁਸੀਂ ਕਰਨਾ, ਕਿਉਂਕਿ ਰਾਹ ਦੇ ਮਾਮਲੇ ਦੇ ਵਿੱਚ ਭਾਪਾ ਜੀ ਦਾ ਕਾਫੀ ਹੁੰਦਾ ਸੀ ਵੀ ਕੋਈ ਨਹੀਂ, ਕਿਉਂਕਿ ਇੱਕ ਸਟੇਜ 'ਤੇ ਜਾ ਕੇ ਨਾ ਫਿਰ ਇਹ ਹੋ ਗਿਆ ਸੀ ਵੀ ਆਪਾਂ ਜਿੱਦਾਂ ਕਿਸੇ ਵੇਲੇ ਢੀਠ ਜੇ ਵੀ ਹੋ ਜਾਂਦਾ ਸੀ, ਪਰ ਫਿਰ ਆਪਾਂ ਇਹ ਰਿਅਲਾਈਜ਼ ਕੀਤਾ ਕਿ ਜਦੋਂ ਆਪਣੇ ਆਪ 'ਚ ਹੀ ਹੁੰਦੀ ਨਾ ਫੀਲਿੰਗ ਵੀ ਉਹਨਾਂ ਨੇ ਕਹਿਣਾ ਨਹੀਂ, ਉਹਨਾਂ ਕੰਮ ਤੋਂ ਥੱਕੇ ਟੁੱਟੇ ਵਏ ਤਾਂ ਉਹਨਾਂ ਨੇ ਆਪ ਚੱਲ ਜਾਣਾ, ਅਤੇ ਫਿਰ ਉਹ ਫੀਲ ਹੋਣ ਲੱਗ ਪਿਆ ਕਿ ਨਹੀਂ ਇਹ ਤੋਂ ਚੰਗਾ ਵੀ ਅਸੀਂ ਪਹਿਲਾਂ ਹੀ ਕਰਦਿਆ ਕਰੀਏ, ਉਹ ਮੈਨੂੰ ਯਾਦ ਹੈ ਕਿ ਕਮੀ ਦੇ ਨਾਲ ਪੱਕੀ ਉਹ ਰੂਟੀਨ ਜੁੜੀ ਹੁੰਦੀ ਸੀ ਵੀ ਆਪਾਂ ਆਪਣਾ ਪਿਆ ਜਿਹੜਾ ਵਾ ਉਹ ਵਿਹਲਾ ਕਰਨਾ, ਉਹਦੇ ਜਦੋਂ ਮੁੜ ਕੇ ਥੋੜ੍ਹੀ ਜਿਹੀ ਮੀਂਹ ਸੈਟਲ ਹੋਣਾ, ਖਾਸ ਤੌਰ ਦੇ ਉੱਤੇ ਜਦੋਂ ਮੌਨਸੂਨ ਦੇ ਵਿੱਚ ਬਾਅਦ 'ਚ ਜਾਂ ਸਾਉਣ ਦੇ ਮਹੀਨੇ 'ਚ ਲਗਾਤਾਰ ਮੀਂਹ ਪੈਂਦੇ ਅਤੇ ਉਸ ਤੋਂ ਬਾਅਦ ਜਦੋਂ ਥੋੜ੍ਹਾ ਜਿਹਾ ਠੰਡ ਠੰਡੋਲਾ ਜਿਹਾ ਹੋਣਾ ਅਤੇ ਫਿਰ ਮਿੱਟੀ ਥੱਲਿਓਂ ਪੁੱਟ ਪੁੱਟ ਕੇ ਅਤੇ ਉਹ ਟੋਏ ਜਿਹੜੇ ਉਹ ਪੂਰ ਨੇ ਤਾਂ ਕਿ ਉਹ ਮੇਨਟੇਨ ਰਹੇ।
1: ਦੇਖੋ ਸਰਕਾਰਾਂ ਤੇ ਮੈਨੂੰ ਲੱਗਦਾ ਕਈ ਚੀਜ਼ਾਂ ਦੇ ਵਿੱਚ ਆਮ ਆਪਣੇ ਮਤਲਬ ਮਹੱਲੇ ਦੇ ਲੋਕ ਜਾਂ ਆਪਣੇ ਆਪ ਹੀ ਉਹਦੇ ਇਲਾਜ ਕਰ ਲੈਂਦੇ ਸੀ, ਇਹਨਾਂ ਦਾ ਮੂੰਹ ਕੌਣ ਵੇਖੇ,
0: ਇੰਨੀ ਬਰੀਕੀ ਜਾਂ ਇੰਨੇ ਥੱਲੜੇ ਲੈਵਲ ਤੇ ਜਾ ਕੇ ਸਰਕਾਰਾਂ ਨਹੀਂ ਕਰ ਸਕਦੀਆਂ, ਪੰਚਾਇਤਾਂ ਨੂੰ ਕਹਿ ਸਕਦੇ ਆਪਾਂ ਵੀ ਪੰਚਾਇਤਾਂ ਦੇ ਕੰਮ ਹੋਣੇ ਚਾਹੀਦੇ ਇੱਦਾਂ ਦੇ, ਪਰ ਫਿਰ ਵੀ ਜੇ ਮੰਨ ਲਓ ਇਹਦੇ ਨਾਲ ਨਾ ਇੱਕ ਸੈਟੀਸਫੈਕਸ਼ਨ ਜੀ ਵੀ ਆ
1: ਕਿ ਖੁਦ ਅਸੀਂ ਕਰ ਰਹੇ ਹਾਂ,
0: ਹਾਂ ਤੁਸੀਂ ਆਪਣੇ ਆਪ ਦੇ ਲਈ ਕਰ ਰਹੇ ਹੋ, ਮੈਂ ਵੇਖਦਾ ਮੁੜ ਕੇ ਤੁਹਾਨੂੰ ਲੱਗ ਰਿਹਾ ਹੁੰਦਾ ਵੀ ਕਿਉਂ ਬਾਕੀ ਵੀ ਤਾਂ ਸਾਰੇ ਲੰਘਦੇ ਆ, ਪਰ ਉਹ ਚੀਜ਼ਾਂ ਨਾ ਜਾਸੀ ਬੜੀਆਂ ਰਜਿਸਟਰ ਹੋ ਚੁੱਕੀਆਂ ਹੁੰਦੀਆਂ ਹਰ ਇੱਕ ਦੇ ਮਨ ਦੇ ਵਿੱਚ, ਅਤੇ ਬਾਅਦ 'ਚ ਮੈਂ ਰਿਅਲਾਈਜ਼ ਕੀਤਾ ਜਾਂ ਹੁਣ ਮੈਂ ਰਿਅਲਾਈਜ਼ ਕਰਦਾ ਜਾਂ ਉਦੋਂ ਵੀ ਬਹੁਤ ਸਮਾਂ ਬਾਅਦ ਜਾਂ ਉਹਨਾਂ ਦੇ ਜਾਣ ਤੋਂ ਬਾਅਦ ਕਈ ਲੋਕਾਂ ਨੇ ਉਹ ਗੱਲਾਂ ਮੈਨਸ਼ਨ ਕੀਤੀਆਂ ਵੀ ਭਾਵੇਂ ਸਾਰਿਆਂ ਨੇ ਲੰਘਣਾ ਹੁੰਦਾ ਸੀ ਪਰ ਹੀ ਇਜ਼ ਦਾ ਵਨ ਵੀ
1: ਉਹਦੀ ਵੈਲਿਊ ਮਿਲ ਗਈ ਹੈ ਨਾ, ਹਰ ਕੋਈ ਮਤਲਬ ਉਹ ਭਾਵੇਂ ਅੰਕਲ ਨੂੰ ਇੱਦਾਂ ਲੱਗਦਾ ਹੋਇਆ ਕਿ ਹਾਂ ਚੱਲ, ਪਰ ਉਹਨਾਂ ਨੂੰ ਜਿਹੜੀ ਸੈਟਿਸਫੈਕਸ਼ਨ ਮਿਲਦੀ ਸੀ ਹੁਣ ਬਾਅਦ ਚੋਂ ਜਦੋਂ ਸਾਰਿਆਂ ਨੇ ਗੱਲਾਂ ਕੀਤੀ ਤੁਹਾਨੂੰ ਵੀ ਲੱਗਿਆ ਹਾਂ ਮੁੱਲ ਪੈ ਗਿਆ ਹੈ ਨਾ, ਇੱਕ ਰਿਲੈਕਸ
0: ਬੜਾ ਚਿਰ ਅਸੀਂ ਵੀ ਕਹਿੰਦੇ ਰਹੇ ਜਾਂ ਅਸੀਂ ਸੋਚਦਾ ਰਹੇ ਘਰ 'ਚ ਵੀ ਵੀ ਕੀ ਲੋੜ ਹੈ ਸਾਰਿਆਂ ਨੇ ਲੰਘਣਾ ਵਾ, ਜਿੱਥੇ ਉਹ ਲੰਘੀ ਜਾਂਦੇ ਅਸੀਂ ਵੀ ਲੰਘੀ ਜਾਂਦੀ, ਪਰ ਫਿਰ ਹੁਣ ਉਹ ਚੀਜ਼ ਮੈਂ ਰਿਲਾਈਜ਼ ਕਰਦਾ ਕਿ ਨਹੀਂ ਤੁਸੀਂ ਕੁਛ ਵੀ ਕਰਦੇ ਹੋ ਉਹ ਤੁਹਾਡਾ ਐਵੇਂ ਨਹੀਂ ਜਾਂਦਾ, ਹਾਂ ਐਵੇਂ ਨਹੀਂ ਜਾਂਦਾ। ਖਾਸ ਤੌਰ ਦੇ ਉੱਤੇ ਜਿਹੜਾ ਉਹ ਕੰਮ ਤੇ ਬਿਲਕੁਲ ਵੀ ਤੁਹਾਡਾ ਜਾਈ ਨਹੀਂ ਜਾਂਦਾ ਜਿਹੜਾ ਤੁਸੀਂ ਕਿਸੇ ਦੇ ਲਈ ਕਰਦੇ ਹੋ। ਆਪਣੇ ਆਪ ਲਈ ਹਰ ਸਭ ਸਭ ਕੁਛ ਬੰਦਾ ਕਰ ਰਿਹਾ ਹੁੰਦਾ,
1: ਆਪਣੇ
0: ਪਰਿਵਾਰ ਲਈ ਸਾਰੇ ਕਰ ਰਹੇ ਹੁੰਦੇ, ਪਰ ਉੱਤੋਂ ਬਲੈਦਾ ਜੇਕਰ ਤੁਸੀਂ ਕੁਛ ਕਰ ਰਹੇ ਹੋ ਤੇ ਉਹ ਚੀਜ਼ ਤੁਹਾਨੂੰ ਜ਼ਰੂਰ ਤੁਹਾਨੂੰ ਕਿਤੇ ਨਾ ਕਿਤੇ, ਪਰ ਉਹਦੀ ਆਸ ਨਹੀਂ ਰੱਖਣੀ ਚਾਹੀਦੀ ਕਿਉਂਕਿ ਆਸ ਦੇ ਨਾਲ ਪ੍ਰੋਬਲਮ ਇਹ ਹੁੰਦੀ ਆ ਵੀ ਉਹ ਫਿਰ ਤੁਸੀਂ ਨਾਲ ਦੀ ਨਾਲ ਰਿਜ਼ਲਟ ਭਾਲ ਦਿਓ, ਉਹ ਨਹੀਂ ਆ ਸਕਦਾ। ਨਾਲ ਦੀ ਨਾਲ ਇਹਦਾ ਕੋਈ ਰਿਜ਼ਲਟ ਨਹੀਂ ਆ, ਇਹ ਤੇ ਜਿਹਦੇ ਜੋ ਮਨ ਦੇ ਵਿੱਚ ਰਜਿਸਟਰਡ ਆ ਉਹ ਚੱਲੀ ਜਾਣਾ ਤੇ ਬਸ ਉਹ ਇਹੋ ਹੀ ਸ਼ਾਇਦ ਇਹੋ ਹੀ ਆ ਸ਼ਾਇਦ। ਤੇ ਧੰਨਵਾਦ ਤੁਹਾਡਾ। ਤੇ ਕਹਿੰਦੇ ਨੇ ਕਿ ਸਾਡੇ ਘਰੇ ਤਾਂ ਕਹਿੰਦੇ ਕਿ ਬੱਚੇ ਮੀਂਹ ਦੇ ਵਿੱਚ ਨਹਾਉਂਦੇ ਨੇ, ਬਲਜੀਤ ਜੀ ਕਹਿੰਦੇ ਨੇ, ਤੇ ਕਹਿੰਦੇ ਕਿ ਬਹੁਤ ਖੁਸ਼ ਹੁੰਦੇ ਨੇ। ਨਿੱਕੀ ਤਾਂ ਕਹਿੰਦੇ ਕਿ ਹੁਣ ਵੀ ਭਾਂਡੇ ਧੋਣ ਡਈ ਜੇ ਮੇਰੇ ਨਾਲ, ਤੇ ਪਾਣੀ ਦੇ ਵਿੱਚ ਖੇਡਣਾ ਹਰ ਬੱਚੇ ਨੂੰ ਪਸੰਦ ਹੁੰਦਾ ਤੇ ਮਾਨਣ ਦੇ ਉਹਨਾਂ ਨੂੰ ਬਚਪਨ ਦੀ ਮਸਤੀ, ਜਮਾਂ ਹੋਏ ਪਾਣੀ ਦੇ ਵਿੱਚ ਪੈਰ ਮਾਰ ਕੇ ਲੰਘਣਾ ਵੀ ਚੰਗਾ ਲੱਗਦਾ ਜਵਾਕਾਂ ਨੂੰ। ਹਾਂ ਮੈਂ ਇਹੀ ਗੱਲ ਕਰਨ ਲੱਗਾ ਹਾਂ ਬਲਜੀਤ ਜੀ, ਹਾਲੇ ਵੀ ਮੈਂ ਵੇਖਿਆ ਵੀ ਹਾਂ ਆਪਾਂ ਹਾਲੇ ਕੱਲ੍ਹ ਪਰਸੋਂ ਹੀ ਮੈਂ ਵੇਖਿਆ ਕਿਸੇ ਨੂੰ ਇੱਕ ਬੱਚਾ ਜਾ ਕੇ ਤੇ ਉਹਨੂੰ ਉਹ ਪਾਣੀ ਦੇ ਵਿੱਚ ਛਾਲ ਮਾਰਦਾ ਸੀ, ਫਿਰ ਉਹ ਜਿਹੜਾ ਬਹੁਤ ਇੱਕ ਸੂਟਿਡ ਬੂਟਿਡ ਜਿਹਾ ਸੀ ਨਾ ਉਹਨੂੰ ਵੀ ਉਹ ਅੱਖ ਬਚਾ ਕੇ ਤੇ ਉਹਨੂੰ ਬੱਚਿਆਂ ਨੂੰ ਹੁਣ ਕੀ ਪਤਾ ਬਹੁਤ ਬਹੁਤ ਛੋਟੇ ਛੋਟੇ ਬੱਚੇ ਸੀ ਤੇ ਉਹਨੂੰ ਵੀ ਨਾਲ ਲੈ ਕੇ ਗਿਆ, ਪਰ ਉਹਦੀ ਮਾਂ ਦਾ ਧਿਆਨ ਪੈ ਗਿਆ, ਉਹਨੇ ਮਤਲਬ ਉਹਨੂੰ ਮਾਰਨ ਨਹੀਂ ਦਿੱਤੇ। ਹਾਲੇ ਵਿਚਾਰਾ ਨਾ ਉਹ ਹਾਲੇ ਉਹ ਸੋਚ ਵਿਚਾਰ ਜਿਹਾ ਕਰ ਹੀ ਰਿਹਾ ਸੀ ਵੀ ਮੈਂ ਵੀ ਇਹਦੇ ਵਾਂਗੂ ਕਰਾਂ, ਪੈਰ ਜਿਹਾ ਪੁੱਟੇ ਫਿਰ ਪਿਛਾਂ ਕਰ ਲਏ ਫਿਰ ਪਿਛਾਂ, ਉਹਨੇ ਚਿਰ ਨੂੰ ਉਹਦੀ ਮਾਂ ਨੇ ਵੇਖ ਲਿਆ। ਮੈਂ ਯਾਰ ਕਿੱਡਾ ਕਿੰਨਾ ਮਜ਼ਾ ਆਉਣਾ ਸੀ ਨਾ ਇਹਨੂੰ, ਇਹਦਾ ਮਜ਼ਾ ਹੀ ਮਾਰਤਾ ਇਹਦਾ। ਪਰ ਉਹ ਇਹ ਆ ਵੀ ਸਾਡੀ ਗਲਤੀ ਹੈ ਵੀ ਆਪਾਂ ਨਾ ਕਿਸੇ ਵੇਲੇ ਇੰਨਾ ਕੁ ਜ਼ਿਆਦਾ ਬੱਚੇ ਨੂੰ ਤਿਆਰ ਕਰ ਦਿੰਦੇ ਹਾਂ, ਫਿਰ ਨਾ ਉੱਥੇ ਜੀ ਕਰਦਾ ਵੀ ਹੁਣ ਹਾਏ ਕੱਪੜੇ ਨਾ ਲਿਬੜਨ, ਉਹ ਵੀ ਚੀਜ਼ ਵਾਜਬ ਹੈ। ਸੋ ਫਿਰ ਆਪਾਂ ਕਿਸੇ ਵੇਲੇ ਸ਼ਾਇਦ ਇਹ ਵੀ ਕਹਿ ਸਕਦੇ ਹਾਂ ਵੀ ਯਾਰ ਇੰਨਾ ਤਿਆਰ ਤਿਊਰ ਕਰਨਾ ਵੀ ਕੋਈ ਏਡੀ ਵਧੀਆ ਗੱਲ ਨਹੀਂ ਆ।
1: ਜਦੋਂ ਆਪਾਂ ਚਾਈਲਡ ਕੇਅਰ ਦੇ ਵਿੱਚ ਵੀ ਅਸੀਂ ਇਹੀ ਕਹਿੰਦੇ ਹੁੰਦੇ ਸੀ ਕਿ ਤੁਸੀਂ ਓਵਰ ਐਕਸਪੈਂਸਿਵ ਕੱਪੜੇ ਆ ਤੁਹਾਨੂੰ ਇੱਦਾਂ ਲੱਗੇ ਕਿ ਗੰਦੇ ਹੋ ਜਾਣਗੇ, ਕਿਉਂਕਿ ਰੋਟੀ ਖਾਂਦੇ ਬੱਚੇ ਆਪਣੇ ਆਪ ਖਾਂਦੇ, ਕਈ ਵਾਰ ਸੈਂਡ ਪਿੱਟ 'ਚ ਖੇਡਦੇ, ਕਿ ਉਹਨਾਂ ਨੂੰ ਇੰਜੋਏ ਕਰਨ ਦਿਉ, ਤੁਸੀਂ ਰਿਲੈਕਸ ਕੱਪੜੇ ਬੇਸਿਕ ਕੱਪੜੇ ਪਵਾ ਕੇ ਭੇਜੋ ਤਾਂ ਕਿ ਉਹਨਾਂ ਦਾ ਦਿਨ ਮਤਲਬ ਉਹਨਾਂ ਨੂੰ ਹਰ ਇੱਕ ਚੀਜ਼ ਐਕਸਪਲੋਰ ਕਰਨ ਦਾ ਮੌਕਾ ਮਿਲੇ। ਜਸਟ ਮਹਿੰਗੇ ਕੱਪੜੇ ਆ ਬਹੁਤ ਟਿਪ ਟੋਪ ਹੋ ਕੇ ਆਏ, ਉਹਦੇ ਕਰਕੇ ਉਹਨਾਂ ਨੂੰ ਉਹ ਚੀਜ਼ ਨਾ ਮਿਸ ਕਰਨ ਉਹਦੀ।
0: ਇਹ ਸਮੱਸਿਆ ਆਉਂਦੀ ਆ ਕਿਉਂਕਿ ਆਪਾਂ
1: ਅਕਸਰ ਆਉਂਦੀ ਆ,
0: ਚਲੋ ਆਪਾਂ ਇਸ ਕਰਕੇ ਲਾ ਪਾ ਦਿੰਦੇ ਹਾਂ ਕਿਉਂਕਿ ਹੁਣ ਇਹ ਛੋਟੇ ਹੀ ਹੋ ਜਾਣੇ ਆ, ਪਰ ਉਸ ਤੋਂ ਬਾਅਦ ਫਿਰ ਉਹ ਚੀਜ਼ ਸਾਡੇ ਨਾ ਜ਼ਰੂਰ ਮਨ 'ਚੋਂ ਸਾਨੂੰ ਕੱਢ ਦੇਣੀ ਚਾਹੀਦੀ ਆ ਵੀ ਹਾਏ ਗੰਦੇ ਹੋ ਜਾਣਗੇ। ਆਪਾਂ ਅਕਸਰ ਅੱਗੇ ਵੀ ਗੱਲ ਕਰਦੇ ਹੁੰਦੇ ਈਵਨ ਭਾਵੇਂ ਬਰਥਡੇ ਪਾਰਟੀਆਂ ਵੀ ਨੇ ਭਾਵੇਂ ਕੋਈ ਫੰਕਸ਼ਨ ਵੀ ਆ, ਉੱਥੇ ਵੀ ਤਾਂ ਇਹੋ ਪ੍ਰੋਬਲਮ ਆਉਂਦੀ ਹੈ ਨਾ। ਸੋ ਜਾਂ ਫਿਰ ਪਾ ਲਓ ਜਦੋਂ ਪਾਉਣੇ ਆ ਉਦੋਂ ਪਾ ਲਓ, ਪਰ ਬਹੁਤੀ ਵਾਰੀ ਜੇ ਮੌਕਾ ਮਿਲਦਾ ਵਾ ਤਾਂ ਕਰ ਦਿਓ, ਪਰ ਬਹੁਤੀ ਜਿਹੜੀ ਵੇਖਿਆ ਜਾਵੇ ਤੇ ਉਹੀ ਕੱਪੜੇ ਨੇ ਮੁੜ ਕੇ ਤੁਸੀਂ ਤੁਹਾਨੂੰ ਸੁੱਟਣ ਲੱਗਿਆ ਵੀ ਤੁਹਾਨੂੰ ਹੁਣ ਛੋਟੇ ਹੋ ਗਏ, ਤੁਹਾਨੂੰ ਸੁੱਟਣ ਲੱਗਿਆ ਵੀ ਤੁਹਾਡੇ ਮਨ ਨੂੰ ਕੁਛ ਹੁੰਦਾ ਵੀ ਹਾਏ ਹਨਾ ਵੀ ਆਹ ਉਹਨੇ ਸੁੱਟਣੇ ਪੈਣੇ, ਉਹਨੂੰ ਚੰਗਾ ਵਾ ਵੀ ਉਹ ਹੰਢਾਇਆ ਲੈ ਜਾਣ। ਤੇ ਚੱਲੀਏ ਫਿਰ ਆਪਾਂ ਇਜਾਜ਼ਤ ਲਈ,
1: ਬਿਲਕੁਲ ਉਮੀਦ ਕਰਦੇ ਹਾਂ ਤੁਹਾਨੂੰ ਵਧੀਆ ਲੱਗਿਆ ਹੋਣਾ ਅੱਜ ਦਾ ਪ੍ਰੋਗਰਾਮ ਤੇ ਮੀਂਹ ਦੀ ਗੱਲਾਂ ਹੋਈਆਂ, ਮੀਂਹ 'ਚ ਤੁਸੀਂ ਇੰਜੋਏ ਕੀਤਾ ਹੁਣ ਆਪਣੇ ਪਰਿਵਾਰ ਨਾਲ ਪਿਛਲੇ ਹਫ਼ਤੇ, ਹੁਣ ਜਿਹੜੀ ਵੀ ਬੱਚੀ ਵੀ ਲਾਂਡਰੀ ਹੈ ਸੁਕਾ ਲਓ,
0: ਵਾਪਸ ਆ ਜਾਓ ਵਾਪਸ ਪਰਤੋ ਹੁਣ ਤੇ ਆਓ ਵਾਪਸ ਚੱਲਦੇ ਹਾਂ ਆਪਣੇ ਕੰਮਾਂ ਕਾਰਾਂ ਦੇ ਉੱਤੇ, ਕਿਉਂਕਿ ਬੱਚੇ ਚੱਲ ਚੁੱਕੇ ਨੇ ਆਪਣੇ ਸਕੂਲਾਂ ਦੇ ਵਿੱਚ। ਅਤੇ ਬੇਨਤੀ ਜਾਂਦੇ ਜਾਂਦੇ ਫਿਰ ਇਹੋ ਹੀ ਕਿ ਸਵੇਰ ਵਾਲਾ ਤਾਂ ਤੁਸੀਂ ਵੇਖ ਲਿਆਉਣਾ, ਅਤੇ ਹੁਣ ਦੁਪਹਿਰੇ ਫਿਰ ਬੱਚਿਆਂ ਦਾ ਜਿਹੜਾ 2:30 ਤੋਂ 4 ਹੁੰਦਾ ਵਾ ਸਕੂਲ ਜ਼ੋਨ ਦਾ ਸਮਾਂ, ਤੋ ਅੱਜ ਤੁਸੀਂ ਖਿਆਲ ਰੱਖਿਓ 40 ਦੀ ਸਪੀਡ ਉੱਥੇ ਰੱਖਣੀ ਜਾਂ ਜੋ ਵੀ ਬੋਰਡ ਲੱਗੇ ਨੇ ਉਹਨਾਂ ਦੀ ਤੁਸੀਂ ਪਾਲਣਾ ਕਰਨੀ ਆ। ਹੁਣ ਸਕੂਲ ਵਾਪਸ ਲੱਗ ਚੁੱਕੇ ਨੇ, ਇਹਦਾ ਖਿਆਲ ਰੱਖਿਓ ਤੁਸੀਂ, ਅਤੇ ਆਸ ਕਰਦੇ ਹਾਂ ਕਿ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਵੇਗਾ। ਅਤੇ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ, ਅਤੇ ਪ੍ਰੋਗਰਾਮ ਆਸ ਕਰਦੇ ਕਿ ਤੁਸੀਂ ਪਸੰਦ ਕੀਤਾ ਹੋਵੇਗਾ, ਕੁਛ ਗਲਤ ਕਿਹਾ ਗਿਆ ਹੋਵੇ ਅਤੇ ਉਹਦੇ ਲਈ ਮਾਫ਼ੀ। ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ 'ਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM 'ਤੇ ਗਾਣਾ ਸੁਣਦੇ ਹਾਂ ਸੁਖਵਿੰਦਰ ਭੈਣ ਜੀ ਦੀ ਫਰਮਾਇਸ਼ 'ਤੇ।

0: ਹਰ ਘਰ ਵਿੱਚ ਅਸੀਂ ਆਪਣੇ ਪਿਆਰਿਆਂ ਦਾ ਖਿਆਲ ਰੱਖਦੇ ਹਾਂ। ਛੋਟੀਆਂ ਛੋਟੀਆਂ ਆਦਤਾਂ ਜੋ ਅਸੀਂ ਘਰ ਵਿੱਚ ਅਪਣਾਉਂਦੇ ਹਾਂ ਉਹ ਵੀ ਇਸੇ ਦੇਖਭਾਲ ਦਾ ਹਿੱਸਾ ਹਨ। ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖਣ ਦੇ ਤਰੀਕੇ ਸਾਡੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣ ਜਾਂਦੇ ਹਨ। ਇਹੀ ਕਾਰਨ ਹੈ ਕਿ ਯਾਰਾ ਵੈਲੀ ਵਾਟਰ ਵੀ ਤੁਹਾਡੇ ਪੀਣ ਵਾਲੇ ਪਾਣੀ ਨੂੰ ਸੁਰੱਖਿਅਤ ਰੱਖਣ ਲਈ ਉਸੇ ਤਰ੍ਹਾਂ ਪੂਰਾ ਖਿਆਲ ਰੱਖਦਾ ਹੈ। ਜ਼ਿਆਦਾਤਰ ਪਾਣੀ ਸੁਰੱਖਿਅਤ ਕੈਚਮੈਂਟਾਂ ਤੋਂ ਆਉਂਦਾ ਹੈ ਅਤੇ ਤੁਹਾਡੇ ਘਰ ਤੱਕ ਪਹੁੰਚਣ ਤੋਂ ਪਹਿਲਾਂ ਬਕਾਇਦਾ ਜਾਂਚਿਆ ਜਾਂਦਾ ਹੈ ਅਤੇ ਹਰ ਰੋਜ਼ ਸਾਡੇ ਭਾਈਚਾਰੇ ਦੇ ਪਰਿਵਾਰ ਟੂਟੀ ਤੋਂ ਸਿੱਧਾ ਪਾਣੀ ਪੀਣ ਦਾ ਆਨੰਦ ਲੈਂਦੇ ਹਨ। ਇਸ ਲਈ ਜਦੋਂ ਤੁਸੀਂ ਆਪਣੀ ਟੂਟੀ ਖੋਲ੍ਹਦੇ ਹੋ ਤਾਂ ਤੁਸੀਂ ਪੂਰੇ ਭਰੋਸੇ ਨਾਲ ਉਸ ਵਿੱਚੋਂ ਸਿੱਧਾ ਪਾਣੀ ਪੀ ਸਕਦੇ ਹੋ। ਹਰ ਬੂੰਦ ਵਿੱਚ ਭਰੋਸਾ, ਯਾਰਾ ਵੈਲੀ ਵਾਟਰ।
1: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਯੋਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ। ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਵਿੱਚ ਦੋਸਤੋ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਈ ਦਾ ਵਾਤਾਵਰਣ ਦੇ ਸੰਬੰਧ ਵਿੱਚ। ਅਤੇ ਸਾਡੇ ਨਾਲ ਹਰਮਿੰਦਰ ਢਿੱਲੋਂ ਜੀ ਹਮੇਸ਼ਾ ਜੁੜਦੇ ਨੇ ਟੋਰੋਂਟੋ ਤੋਂ, ਅਤੇ ਸਾਨੂੰ ਦੱਸਦੇ ਨੇ ਕਿ ਆਪਾਂ ਆਪਣੇ ਕਲਾਈਮੇਟ ਨੂੰ ਲੈ ਕੇ ਕਰ ਸਕਦੇ ਹਾਂ। ਅਤੇ ਆਓ ਫਿਰ ਅੱਜ ਦੇ ਇਸ ਅੰਕ ਦੇ ਵਿੱਚ ਵੇਖਦੇ ਹਾਂ ਕਿ ਸਾਨੂੰ ਸਿੱਖਣ ਕਰਨ ਨੂੰ ਮਿਲਦਾ। ਭਾਈ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ।
1: ਹਾਂਜੀ ਭਾਈ ਜੀ, ਸਤਿ ਸ਼੍ਰੀ ਅਕਾਲ ਤੁਹਾਨੂੰ, ਤੁਹਾਡੀ ਟੀਮ ਨੂੰ, ਤੇ ਖਾਸ ਕਰਕੇ ਸੁਣਨ ਵਾਲਿਆਂ ਨੂੰ ਨਮਸਕਾਰ ਆਦਾਬ
0: ਜੀ। ਹੋਰ ਸੁਣਾਓ, ਕਿਵੇਂ ਤੁਹਾਡਾ ਦੇਸ਼, ਕਿਵੇਂ ਮੌਸਮ, ਕੀ ਚੱਲ ਰਿਹਾ?
1: ਬਹੁਤ ਅੱਛਾ ਜੀ ਮੌਸਮ, ਸਾਡੇ ਹੁਣ ਬਦਲਣਾ ਸ਼ੁਰੂ ਹੋ ਗਿਆ ਹੌਲੀ ਹੌਲੀ, ਠੰਡ ਆ ਰਹੀ ਹੈ ਤੇ ਅਸੀਂ ਆਪਣੇ ਫਰਨਸ ਵਗੈਰਾ ਆਨ ਕਰ ਰਹੇ ਹਾਂ ਹੌਲੀ ਹੌਲੀ।
0: ਗੁੱਡ ਗੁੱਡ ਗੁੱਡ। ਚਲੋ, ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਕੀ ਆਪਾਂ ਡਿਸਕਸ ਕਰਨ ਜਾ ਰਹੇ ਹਾਂ, ਕੀ ਨਵਾਂ ਲੈ ਕੇ ਆਇਓ?
1: ਹਾਂਜੀ, ਮੈਂ ਸੋਚ ਰਿਹਾ ਸੀ ਕਿ ਆਪਾਂ ਕਾਫੀ ਬੜੀਆਂ ਦੁਰਘਟਨਾਵਾਂ ਜਿਹੜੀਆਂ ਹੋਈਆਂ ਉਹਦੇ ਬਾਰੇ ਗੱਲ ਕਰ ਰਹੇ ਸੀ, ਤੇ ਫਿਰ ਮੁੜ ਕੇ ਬਈ ਜੇ ਜਲਵਾਯੂ ਤਬਦੀਲੀ ਜਿਹੜੀ ਹੈ ਜਾਂ ਆਲਮੀ ਤਪਸ਼ ਹੈ ਇੰਨੀ ਖਤਰਨਾਕ ਹੈ, ਤਾਂ ਫਿਰ ਬੰਦੇ ਦੇ ਮਨ ਚ ਸਵਾਲ ਉੱਠਦਾ ਵੀ ਮੈਂ ਕੀ ਕਰ ਸਕਦਾ ਨਾ, ਤੇ ਅਸੀਂ ਕੀ ਕਰ ਸਕਦੇ ਹਾਂ। ਬਈ ਇੱਕ ਤਾਂ ਸਰਕਾਰਾਂ ਨੇ ਕਰਨਾ, ਵੱਡੀਆਂ ਕੰਪਨੀਆਂ ਨੇ ਕਰਨਾ ਜਿਹਨਾਂ ਦੇ ਮਿਸ਼ਨ ਨੇ, ਤੇ ਪਰ ਮੈਂ ਕੀ ਕਰ ਸਕਦਾ? ਸੋ ਆਖਿਰਕਾਰ ਤਾਂ ਇਹੀ ਗੱਲ ਜਿਹੜੀ ਮੈਟਰ ਕਰਦੀ ਹੈ ਵੀ ਅਸੀਂ ਕੀ ਕਰ ਸਕਦੇ ਹਾਂ। ਤੇ ਮੈਂ ਉਹਦੇ ਬਾਰੇ ਸੋਚ ਰਿਹਾ ਸੀ ਬਈ ਅਸੀਂ ਜਿਹੜੀਆਂ ਚੀਜ਼ਾਂ ਬਿਨਾਂ ਤੁਹਾਡੇ ਬਹੁਤੇ ਖਰਚੇ ਤੋਂ ਜਾਂ ਤੁਹਾਡੇ ਲਾਈਫ ਸਟਾਈਲ 'ਤੇ ਅਸਰ ਪਾਇਆ ਕੀ ਕਰ ਸਕਦੇ ਹਾਂ, ਕਿਉਂਕਿ ਸਾਰਾ ਕੁਛ ਸਾਡੀ ਕੰਜ਼ਮਪਸ਼ਨ ਨਾਲ ਜੁੜਿਆ ਹੋਇਆ, ਜਿਹੜਾ ਸਾਡਾ ਮਿਸ਼ਨਸ ਨੇ। ਤੇ ਜਿਹੜੀ ਸਭ ਤੋਂ ਜਿਹੜੀ ਜ਼ਿਆਦਾ ਇਹਨੂੰ ਡੈਮੇਜ ਕਰਦੀ ਹੈ ਉਹ ਕਾਰਬਨ ਡਾਈਆਕਸਾਈਡ ਹੈ, ਜਿਹੜੀ ਜਿੱਥੇ ਵੀ ਧੂੰਆਂ ਬਲਦਾ ਨਿਕਲਦੀ ਹੈ, ਅਤੇ ਉਹਦੇ ਨਾਲ ਨਾਲ ਜਿਹੜੀ ਇੱਕ ਮੀਥੇਨ ਗੈਸ ਹੈ, ਭਾਵੇਂ ਕਿ ਉਹਦੀ ਕੁਆਂਟਿਟੀ ਬੜੀ ਘੱਟ ਹੁੰਦੀ ਹੈ, ਪਰ ਉਹ ਸਾਡੀ ਜਲਵਾਯੂ ਤਬਦੀਲੀ ਲਈ ਸਭ ਤੋਂ ਵੱਧ ਖਤਰਨਾਕ ਹੈ। ਬਈ ਉਹਦਾ ਜਿਹੜਾ ਡੈਮੇਜ ਹੁੰਦਾ ਉਹ ਕਾਰਬਨ ਡਾਈਆਕਸਾਈਡ ਨਾਲੋਂ 90 ਗੁਣਾ ਵੱਧ, 90% ਨਹੀਂ 90 ਗੁਣਾ, ਸੋ 9000% ਵੱਧ ਹੁੰਦਾ ਬਈ ਜੇ 1 ਗ੍ਰਾਮ ਕਾਰਬਨ ਡਾਈਆਕਸਾਈਡ ਹੋਵੇ ਤੇ 1 ਗ੍ਰਾਮ ਮੀਥੇਨ ਹੋਵੇ। ਤੇ ਸੋਰੀ, ਉਹਦੇ ਬਾਰੇ ਮਤਲਬ ਜਿਹੜਾ ਅਸੀਂ ਮੀਥੇਨ ਬੜੀਆਂ ਥਾਵਾਂ ਤੋਂ ਨਿਕਲਦੀ ਹੈ, ਜਿਹੜੀਆਂ ਕੋਲੇ ਦੀਆਂ ਖਾਣਾਂ ਨੇ ਜਿਹੜੀਆਂ ਬੰਦ ਪਈਆਂ ਉਹਨਾਂ ਚੋਂ ਨਿਕਲਦੀ ਹੈ, ਫਿਰ ਮੀਥੇਨ ਜਿਹੜੀਆਂ ਤੁਹਾਡੇ ਓਇਲ ਦੇ ਜਿੱਥੇ ਤੇਲ ਕੱਢਦੇ ਆ ਉਹਦੇ ਜਿਹੜੇ ਬਿੱਲ ਹੁੰਦੇ ਨੇ ਪੁਰਾਣੇ ਖੂਹ ਉਹ ਬੰਦ ਪਏ ਉਹਨਾਂ ਚੋਂ ਨਿਕਲਦੀ ਹੈ, ਤੇ ਜਿਹੜੇ ਸਾਡੇ ਪੁਰਾਣੇ ਆ ਗਾਰਬੇਜ ਜਿੱਥੇ ਫੀ ਜਾਂਦਾ ਡੰਪ ਬਣਦੇ ਨੇ ਉਹਨਾਂ ਚੋਂ ਨਿਕਲਦੀ ਹੈ। ਜਿਵੇਂ ਤੁਸੀਂ ਜਿਹੜਾ ਦਿੱਲੀ ਜਦੋਂ ਆਪਾਂ ਏਅਰਪੋਰਟ ਤੋਂ ਪੰਜਾਬ ਨੂੰ ਜਾਂਦੇ ਹਾਂ ਉੱਥੇ ਇੱਕ ਹਮੇਸ਼ਾ ਹੀ ਪਿਛਲੇ 20 ਸਾਲਾਂ ਤੋਂ ਇੱਕ ਡੰਪ ਹੈ ਤੇ ਉਹ ਚੋਂ ਅੱਗ ਨਿਕਲਦੀ ਰਹਿੰਦੀ ਹੈ, ਸ਼ਾਇਦ ਉਹ ਕਹਿ ਰਹੇ ਸੀ ਹੁਣ ਰਿਮੂਵ ਕਰ ਰਿਹਾ ਪਿਛਲੇ ਕੁਝ ਮਹੀਨੇ ਪਹਿਲਾਂ, ਤੇ ਉਹ ਜਿਹੜੀ ਅੱਗ ਨਿਕਲਦੀ ਹੈ ਡੰਪ ਦੇ ਵਿੱਚੋਂ ਗਾਰਬੇਜ ਤੋਂ ਉਹਨੂੰ ਉਹ ਮੀਥੇਨ ਗੈਸ ਨੂੰ ਅੱਗ ਲੱਗੀ ਹੁੰਦੀ ਹੈ। ਸੋ ਜਿਹੜੀ ਮੀਥੇਨ ਹੈ ਤੇ ਇੱਕ ਜਿਹੜਾ ਸਾਡਾ ਸੰਬੰਧ ਹੈ ਸਾਡੇ ਰੋਜ਼ਾਨਾ ਜ਼ਿੰਦਗੀ ਦਾ ਮੀਥੇਨ ਗੈਸ ਦੇ ਨਾਲ ਉਹ ਹੈਗਾ ਜਿਹੜੀ ਸਾਡੀ ਕਿਚਨ ਦਾ ਵੇਸਟ ਹੁੰਦਾ, ਫੂਡ ਵੇਸਟ ਜਿਹਨੂੰ ਆਪਾਂ ਕਹਿੰਦੇ ਹਾਂ, ਬਚੀਆਂ ਸਬਜ਼ੀਆਂ ਜਿਹੜੇ ਪੁਰਾਣੀਆਂ ਖਰਾਬ ਹੋਈਆਂ ਚੀਜ਼ਾਂ ਖਾਣ ਵਾਲੀਆਂ ਚੀਜ਼, ਦਾਲ ਰੋਟੀ ਮੀਟ ਬਚਿਆ ਹੋਇਆ ਮੀਟ ਸਾਰਾ ਜਿਹੜਾ ਇਹ ਜਿਹੜਾ ਫੂਡ ਹੈ ਜਿਹੜਾ ਫੂਡ ਨੂੰ ਹੈ, ਤੇ ਜੇ ਅਸੀਂ ਉਹ ਫੂਡ ਨੂੰ ਗਰਭ ਵਿੱਚ ਪਾ ਦਿੰਦੇ ਜਿਹੜਾ ਕਿ ਆਮ ਤੌਰ 'ਤੇ ਲੋਕ ਕਰਦੇ ਸੀ ਜਾਂ ਹਾਲੇ ਵੀ ਕਰਦੇ ਨੇ ਬਹੁਤੇ ਥਾਂ 'ਤੇ, ਅਤੇ ਉਹ ਫਿਰ ਜਦੋਂ ਉਹ ਗਰਭ ਵਿੱਚ ਚਲਾ ਜਾਂਦਾ ਅਤੇ ਉਹਦੇ ਉੱਪਰ ਉਹ ਮਿੱਟੀ ਪਾ ਕੇ ਉਹਨੂੰ ਦੱਬ ਦਿੰਦੇ ਨੇ, ਕਿਉਂਕਿ ਉੱਥੇ ਫਿਰ ਆਕਸੀਜਨ ਨਹੀਂ ਹੁੰਦੀ, ਕਿਉਂਕਿ ਜੇ ਉਹਨੇ ਫੜਨਾ ਹੈ ਤਾਂ ਫੜਨ ਲਈ ਤੁਹਾਨੂੰ ਆਕਸੀਜਨ ਦਾ ਰਿਐਕਸ਼ਨ ਚਾਹੀਦਾ, ਅਤੇ ਫਿਰ ਜਿਹੜਾ ਉਹ ਜਿਹੜਾ ਫੂਡ ਹੈ ਉਹ ਜਦੋਂ ਥੱਲੇ ਗਲਦਾ ਹੈ ਅਤੇ ਉਹਦੇ ਵਿੱਚੋਂ ਮੀਥੇਨ ਪੈਦਾ ਹੁੰਦੀ ਹੈ, ਕਿਉਂਕਿ ਉਹਨਾਂ ਕਾਰਬਨ ਡਾਈਆਕਸਾਈਡ ਨਹੀਂ ਬਣਦੀ, ਅਤੇ ਕਿਉਂਕਿ ਉੱਥੇ ਉਹਨੂੰ ਆਕਸੀਜਨ ਚਾਹੀਦੀ ਹੈ ਨਾ, CO2 ਜਿਹੜਾ O2 ਹੈ ਉਹ ਆਕਸੀਜਨ ਹੈ, ਅਤੇ ਥੱਲੇ ਚਲੋ ਮਿੱਟੀ ਦੇ ਥੱਲੇ ਦੱਬਿਆ ਜਾਵੇ ਉੱਥੇ ਆਕਸੀਜਨ ਤਾਂ ਹੈ ਨਹੀਂ। ਅਤੇ ਸੋ ਜੇ ਅਸੀਂ ਜਿਹੜਾ ਸਾਡਾ ਖਾਣਾ ਹੈ, ਵੱਖ ਵੱਖ ਸ਼ਹਿਰਾਂ 'ਚ ਵੱਖ ਵੱਖ ਪੋਲਿਸੀਜ਼ ਹੋਣਗੀਆਂ, ਕਿਵੇਂ ਤੁਹਾਡੇ ਕਿਵੇਂ ਹੁੰਦਾ ਉਹ ਤੁਸੀਂ ਪਤਾ ਕਰੋਗੇ। ਜਿੱਦਾਂ ਸਾਡੇ ਇੱਥੇ ਕੈਨੇਡਾ ਦੇ ਵਿੱਚ ਹੈ ਵੀ ਅਸੀਂ ਹਰ ਹਫ਼ਤੇ ਜਦੋਂ ਆਪਣਾ ਗਾਰਬੇਜ ਬਾਹਰ ਰੱਖੀਦਾ ਅਤੇ ਇੱਕ ਸਾਨੂੰ ਉਹਨੂੰ ਗ੍ਰੀਨ ਬਿਨ ਕਹਿੰਦੇ, ਅਸੀਂ ਉਹ ਹਰੇ ਰੰਗ ਦਾ ਹੁੰਦਾ, ਅਤੇ ਉਹਦੇ ਵਿੱਚ ਅਸੀਂ ਆਪਣਾ ਕਿਚਨ ਦਾ ਜਿਹੜਾ ਵੇਸਟ ਹੈ ਸਾਰਾ ਖਾਣੇ ਦਾ ਵੇਸਟ ਉਹ ਉਹ 'ਚ ਪਾ ਦੇਈਦਾ, ਉਹ ਫਿਰ ਸਿਟੀ ਵਾਲੇ ਲਿਜਾ ਕੇ ਉਹਨੂੰ ਉਹ ਗਰਬ ਵਿੱਚ ਨਹੀਂ ਪਾਉਂਦੇ, ਉਹਨੂੰ ਕੰਪੋਸਟ ਕਰਦੇ, ਉਹਦਾ ਢੇਰ ਬਣਾਉਂਦੇ ਜਿਹਨੂੰ ਆਪਾਂ ਕਹਿੰਦਾ, ਉਹ 'ਚ ਵਾਰਮ ਛੱਡ ਕੇ ਉਹ 'ਚ ਹੋਰ ਬੈਕਟੀਰੀਆ ਪਾ ਕੇ ਅਤੇ ਉਹਨੂੰ ਬਣਾ ਕੇ ਫਿਰ ਜਿਹੜੇ ਸਿਟੀ ਦੇ ਆਪਣੇ ਪਲਾਂਟ ਲੱਗੇ ਹੋਏ ਨੇ, ਬੂਟੇ ਲੱਗੇ ਹੋਏ ਨੇ, ਸਿਟੀ ਦੇ ਆਪਣੇ ਗਾਰਡਨਸ ਨੇ, ਉੱਥੇ ਵਰਤਦੇ ਆ, ਉਹ ਵੇਚਦੇ ਵੀ ਆ, ਤੁਸੀਂ ਵੀ ਜਾ ਕੇ ਲਿਆ ਸਕਦੇ ਹੋ ਉੱਥੋਂ ਜਿਹੜੀ ਢੇਰ ਬਣਿਆ ਹੋਇਆ, ਖਾਦ ਬਣੀ ਹੋਈ ਹੈ। ਅਤੇ ਜੇ ਅਸੀਂ ਆਪਣੇ ਮੰਨ ਲਓ ਆਪਾਂ ਇਹ ਦੱਸਣ ਲਈ ਵੀ ਇਹ ਕਿੰਨਾ ਖਤਰਨਾਕ ਹੈ ਉਹਨੂੰ ਗਰਭ 'ਚ ਪਾਉਣਾ, ਜੇ ਅਸੀਂ 5 ਕਿਲੋ ਆਪਣੀ ਕਿਚਨ ਦਾ ਜਿਹੜਾ ਪੁਰਾਣਾ ਫੂਡ ਹੈ ਉਹ ਅਸੀਂ ਉਹਨੂੰ ਕੰਪੋਸਟ ਨਾ ਪਾਈਏ, ਅਸੀਂ ਉਹਨੂੰ ਧਰਤੀ 'ਚ ਦੱਬ ਦਈਏ ਅਤੇ ਉਹਦੇ 'ਚ ਮੀਥੇਨ ਬਣੇ, ਜਿੰਨਾ 5 ਕਿਲੋ ਸਾਡਾ ਪੁਰਾਣਾ ਫੂਡ ਖਰਾਬ ਹੋਣ 'ਚ ਮੀਥੇਨ ਬਣ ਕੇ ਜਿੰਨਾ ਨੁਕਸਾਨ ਉਹਨੇ ਸਾਡੇ ਕਲਾਈਮੇਟ ਨੂੰ ਕਰਨਾ, ਜਿੰਨਾ ਨੁਕਸਾਨ ਉਹਨੇ ਸਾਡੇ ਜਲਵਾਯੂ ਤਬਦੀਲੀ ਨੂੰ ਕਰਨਾ, ਉਹ ਓਨਾ ਹੀ ਆ ਜਿੰਨਾ ਇੱਕ ਐਵਰੇਜ ਕਾਰ 100 ਕਿਲੋਮੀਟਰ ਚੱਲਣ ਤੋਂ ਬਾਅਦ ਕਰਦੀ ਹੈ
0: ਜੀ।
1: 5 ਕਿਲੋ ਹਾਂ, ਹੁਣ ਦੇਖੋ ਆਪਣੇ ਪਿੰਡ ਘਰਾਂ ਦੇ ਵਿੱਚ, ਖਾਸ ਕਰਕੇ ਆਪਾਂ ਜਿਹੜੇ ਇੰਡੀਆ ਪਾਕਿਸਤਾਨ ਵਗੈਰਾ ਤੋਂ ਆਏ, ਬੰਗਲਾਦੇਸ਼ ਤੋਂ, ਅਤੇ ਸਾਡੇ ਤਾਂ ਘਰਾਂ ਦੇ ਵਿੱਚ ਅਸੀਂ ਸਾਰਾ ਕੁਛ ਸਕਰੈਚ ਤੋਂ ਬਣਾਉਂਦੇ ਹਾਂ ਨਾ, ਸਾਡੇ ਅਸੀਂ ਕੋਈ ਫੈਕਟਰੀ ਦੀ ਬਣੀ ਹੋਈ ਚੀਜ਼ ਨਹੀਂ ਹੈ, ਰੋਟੀ ਤੁਸੀਂ ਆਟੇ ਤੋਂ ਬਣਾਉਂਦੇ ਹੋ, ਤੁਹਾਡੇ ਮਿਲਕ ਬਹੁਤ ਦੁੱਧ ਵਰਤ ਹੁੰਦਾ ਹੈ ਦਹੀਂ ਦੇ ਰੂਪ 'ਚ, ਸੋ ਸਬਜ਼ੀਆਂ ਅਸੀਂ ਬਹੁਤ ਬਣਾਉਂਦੇ ਹਾਂ, ਅਤੇ ਸਬਜ਼ੀਆਂ ਜਿਹੜੀਆਂ ਤੁਸੀਂ ਗੋਭੀ ਬਣਾਈ ਉਹ 'ਚੋਂ 1/2 ਕਿਲੋ ਅੱਧਾ ਭਾਰਤ ਜਿਹੜਾ ਗੋਭੀ ਦੇ ਡੰਡਨ ਨਿਕਲ ਜਾਂਦੇ ਆ, ਸੋ ਸਾਡੇ ਕਿਚਨ ਦਾ ਵੇਸਟ ਬਹੁਤ ਜ਼ਿਆਦਾ ਹੁੰਦਾ ਹੈ ਨਾ, ਅਤੇ ਸਬਜ਼ੀਆਂ ਦੇ ਛਿਲਕੇ ਨੇ ਜਿਹੜੇ ਬਚੀਆਂ ਹੋਈਆਂ, ਕੋਈ ਬਚ ਗਈ, ਕੋਈ ਜੂਠੀ ਛੱਡੀ ਜਿਹੜੀ ਹੈ, ਤੇ ਸੋ 5 ਕਿਲੋ ਤਾਂ ਸਾਡੇ ਬੜਾ ਆਮ ਹੀ ਹੋ ਜਾਂਦਾ, ਆਮ ਘਰ ਦੇ ਵਿੱਚ ਇਹ ਤੁਹਾਡਾ ਤੁਸੀਂ ਕਹਿ ਲਓ ਵੀ ਜੇ 4 ਬੈਗ ਵੀ ਹੋ ਗਏ, 5 ਬੈਗ ਵੀ ਹੋ ਗਏ, ਤੁਹਾਡਾ 20-25 ਕਿਲੋ ਤੱਕ ਕਿਚਨ ਦਾ ਵੇਸਟ ਹੋ ਜਾਂਦਾ, ਜਿਹਦੇ ਘਰ 'ਚ 5-6 ਫੈਮਿਲੀ ਮੈਂਬਰ ਰਹਿੰਦੇ ਨੇ, ਬੱਚੇ ਨੇ, ਬਜ਼ੁਰਗ ਨੇ, ਸੋ ਤੁਸੀਂ ਵੇਖ ਲਓ ਵੀ ਜੇ ਤੁਸੀਂ ਉਹਨੂੰ ਗਾਰ ਵਿੱਚ ਜਾਣ ਤੋਂ ਰੋਕ ਲਓ ਅਤੇ 25 ਕਿਲੋ ਨੂੰ, ਅਤੇ ਤੁਸੀਂ ਉਹਨੂੰ ਕੰਪੋਸਟ 'ਤੇ ਡਾਇਵਰਟ ਕਰ ਦਿਓ ਜਿੱਥੇ ਵੀ ਤੁਹਾਡੇ ਅਵੇਲੇਬਲ ਹੈ, ਅਤੇ ਉਹ 500 ਕਿਲੋਮੀਟਰ, ਇਹ ਆਪਾਂ 1 ਹਫ਼ਤੇ ਦੀ ਗੱਲ ਕਰ ਰਹੇ ਹਾਂ, ਤਾਂ 500 ਕਿਲੋਮੀਟਰ ਜਿਹੜੀ ਕਾਰ ਚੱਲਣ ਦਾ ਡੈਮੇਜ ਹੈ ਉਹਦੇ ਬਰਾਬਰ ਦਾ ਡੈਮੇਜ ਤੁਸੀਂ ਰੋਕ ਲਿਆ। ਅਤੇ ਆਮ ਤੌਰ 'ਤੇ ਅਸੀਂ ਆਪਣੀ ਕਾਰ ਨੂੰ 500 ਕਿਲੋਮੀਟਰ ਨਹੀਂ ਚਲਾਉਂਦੇ, ਸੋ ਜੇ ਤੁਹਾਡੇ ਕੋਲ ਡੀਜ਼ਲ ਵਾਲੀ ਪੈਟਰੋਲ ਵਾਲੀ ਕਾਰ ਹੈ ਤਾਂ ਤੁਸੀਂ ਉਹਨੂੰ ਸੋਚ ਰਹੇ ਹੋ ਇਲੈਕਟ੍ਰਿਕ ਲੈਣ ਬਾਰੇ, ਔਰ ਸੋਚਣਾ ਚਾਹੀਦਾ, ਪਰ ਕਾਰ ਲੈਣਾ ਵੱਡੀ ਚੀਜ਼ ਹੈ, ਟਾਈਮ ਲੱਗਦਾ, ਰਕਮ ਵੱਡੀ ਚਾਹੀਦੀ ਆ, ਪਰ ਜੇ ਤੁਸੀਂ ਆਪਣੇ ਕਿਚਨ ਵੇਸਟ ਨੂੰ ਹੀ ਗਾਰਬੇਜ ਜਾਣ ਤੋਂ ਰੋਕ ਕੇ ਤੁਸੀਂ ਉਹਨੂੰ ਕੰਪੋਸਟ 'ਚ ਲੈ ਜਾਓ ਤਾਂ ਤੁਸੀਂ ਆਪਣੀ ਕਾਰ ਵੱਲੋਂ ਵਾਤਾਵਰਣ ਦੇ ਕੀਤੇ ਨੁਕਸਾਨ ਤੋਂ ਕਈ ਗੁਣਾ ਵੱਧ ਤੁਸੀਂ ਉਹਦਾ ਫਾਇਦਾ ਕਰ ਸਕਦੇ
0: ਹੋ
1: ਨਾ। ਹਾਂ, ਤੁਸੀਂ ਜੇ ਸੋਚ ਲਓ ਵੀ ਜੇ ਤੁਹਾਡੇ ਕੋਲ ਇੱਕ ਆਪਸ਼ਨ ਆ ਵੀ ਤੁਸੀਂ ਕਿਚਨ ਦੇ ਵੇਸਟ ਨੂੰ ਕਰਨਾ ਜਿੱਥੇ ਤੁਹਾਡਾ ਕੋਲ ਬੜਾ ਪੈਸਾ ਨਹੀਂ ਲੱਗਦਾ, ਅਤੇ ਜੇ ਤਾਂ ਸਿਟੀ ਵਾਲੇ ਲੈ ਕੇ ਜਾਂਦੇ ਨੇ ਫਿਰ ਤਾਂ ਕੁਛ ਵੀ ਨਹੀਂ ਲੱਗਦਾ, ਜੇ ਤੁਸੀਂ ਆਪਣੇ ਘਰ ਦੇ ਪਿੱਛੇ ਕੰਪੋਸਟ ਬਣਾਉਣਾ ਆ ਤੁਹਾਨੂੰ ਜਿਹੜਾ ਪਲਾਸਟਿਕ ਦੇ ਹੁੰਦੇ ਉਹ ਲੈਣਾ ਪਏਗਾ, ਅਤੇ ਸੋ ਇੱਕ ਪਾਸੇ ਤੁਸੀਂ ਵਾਤਾਵਰਨ ਨੂੰ ਬਚਾਉਣ ਲਈ ਆਪਣੇ ਘਰ ਦਾ 20-25 ਕਿਲੋ ਜਿਹੜਾ ਤੁਹਾਡਾ ਹਫ਼ਤੇ ਦਾ ਫੂਡ ਵੇਸਟ ਹੈ ਉਹਨੂੰ ਡਾਇਵਰਟ ਕਰ ਦਿਓ, ਅਤੇ ਜਾਂ ਤੁਸੀਂ ਜਿਹੜੀ ਕਾਰ ਹੈ ਜਿਹੜੀ 500 ਕਿਲੋਮੀਟਰ ਚੱਲਣੀ ਉਹਨੂੰ ਇਲੈਕਟ੍ਰਿਕ ਕਰ ਲਓ ਨਾ। ਅਤੇ ਸੋ ਕਈ ਵਾਰੀ ਅਸੀਂ ਨਾ ਬਾਈ ਜੀ ਇਸ ਤਰ੍ਹਾਂ ਹੁੰਦਾ ਜਦੋਂ ਅਸੀਂ ਗੱਲਾਂ ਕਰਦੇ ਹਾਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਹਾਂ, ਕਿੰਨੇ ਲੱਖ ਮਿਲੀਅਨ ਬਿਲੀਅਨ ਟਨ, ਅਤੇ ਕਈ ਵਾਰੀ ਸਾਨੂੰ ਫਿਰ ਉਹਦਾ ਨਾ ਨੁਕਸਾਨ ਹੋ ਜਾਂਦਾ ਕਿ ਅਸੀਂ ਸੋਚਦੇ ਵੀ ਇਹ ਤਾਂ ਸਾਡੀ ਵਿੱਤ ਤੋਂ ਬਾਹਰ ਹੈ, ਇਹ ਮੇਰੇ ਮੈਂ ਨਹੀਂ ਕਰ ਸਕਦਾ, ਇੱਕ ਸਧਾਰਨ ਬੰਦਾ ਇਹਦੇ ਬਾਰੇ ਤਾਂ ਸਰਕਾਰਾਂ ਜਾਂ ਵੱਡੀਆਂ ਕੰਪਨੀਆਂ ਕਰ ਸਕਦੀਆਂ ਨੇ, ਅਤੇ ਉਹਦਾ ਨੁਕਸਾਨ ਹੁੰਦਾ, ਅਤੇ ਇਹ ਸਾਰਾ ਕੁਛ ਜਿਹੜਾ ਜੁੜਿਆ ਹੋਇਆ ਇਹਦੇ ਵਿੱਚ ਜਿਹੜੀ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਜਿਉਂਦੇ ਹਾਂ ਉਹਦੇ ਨਾਲ ਜਿਹੜੇ ਜੁੜੇ ਹੋਏ ਨੇ ਸਿੰਪਲ ਸਟੈਪ ਨੇ ਜਿਵੇਂ ਕਿਚਨ ਦਾ, ਅਤੇ ਉਹਦਾ ਵੀ ਬੜਾ ਵੱਡਾ ਹਿੱਸਾ।
0: ਸੋ ਆਪਾਂ ਵੀ ਆਪੋ ਆਪਣੇ ਪੱਧਰ ਦੇ ਉੱਤੇ ਘਰੋਂ ਘਰੀ ਬਥੇਰਾ ਕੁਛ ਕਰ ਸਕਦੇ ਹੁੰਦੇ ਹਾਂ, ਕੌਂਸਲਾਂ ਦੇ ਵੱਲੋਂ ਸਾਨੂੰ ਉਹ ਸਾਰੀਆਂ ਸੁਵਿਧਾਵਾਂ ਦਿੱਤੀਆਂ ਵੀ ਜਾਂਦੀਆਂ ਨੇ, ਪਰ ਆਪਾਂ ਸਿਰਫ ਆਪਣਾ ਥੋੜ੍ਹਾ ਸਮਾਂ ਬਿਤਾਉਂਦੇ ਹਾਂ, ਬਚਾਉਂਦੇ ਹਾਂ, ਜਾਂ ਫਿਰ ਅਣਗਹਿਲੀ ਕਰਦੇ ਹਾਂ, ਜਾਂ ਫਿਰ ਇੱਦਾਂ ਕਹਿ ਲਓ ਵੀ ਲੈਕ ਆਫ ਨੌਲੇਜ, ਸਾਨੂੰ ਪਤਾ ਹੀ ਨਹੀਂ ਹੈ ਕਿ ਆਪਾਂ ਇਹ ਵੀ ਕਰ ਸਕਦੇ ਹਾਂ ਜਾਂ ਇਹ ਆਪਾਂ ਕਿਉਂ ਕਰ ਰਹੇ ਹਾਂ। ਸੋ ਜਿੱਦਾਂ ਤੁਸੀਂ ਦੱਸਿਆ ਇੱਥੇ ਆਸਟ੍ਰੇਲੀਆ ਦੇ ਵਿੱਚ ਵੀ ਹਰਾ ਬਿੰਨ ਜਿਹੜਾ ਉਹ ਮਿਲਦਾ ਨਾਲ, ਉਹਦੇ ਵਿੱਚ ਤੁਸੀਂ ਗ੍ਰੀਨ ਵੱਖਰਾ ਪਾਉਣਾ ਹੁੰਦਾ। ਅਤੇ ਜਿਹੜੇ ਪਾਸੇ ਤੁਸੀਂ ਇਸ਼ਾਰਾ ਕੀਤਾ ਕਿ ਹੁਣ ਜਿਹੜਾ ਸਾਡੇ ਘਰ ਦਾ ਗਿੱਲਾ ਕੂੜਾ ਵਾ, ਕੋਈ ਸਬਜ਼ੀਆਂ ਦੇ ਛਿਲਕੇ ਨੇ, ਫਲਾਂ ਫਰੂਟਾਂ ਦੇ ਕੋਈ ਛਿਲਕੇ ਨੇ, ਜਾਂ ਫਿਰ ਹੋਰ ਜੋ ਵੀ ਆਪਾਂ ਖਾਂਦੇ ਪੀਂਦੇ ਹਾਂ ਜਿਹੜਾ ਕਿ ਕੱਚਾ ਵਾ ਅਤੇ ਗਿੱਲਾ ਵਾ, ਇਹ ਨਹੀਂ ਕਿ ਬਣੀ ਸਬਜ਼ੀ ਬਣੇ ਛੋਲੇ ਵਿੱਚ ਪਾ ਦਈਏ, ਉਹ ਸਾਰਾ ਜਿਹੜਾ ਵਾ ਹਰਿਆ ਸਮਾਨ ਆ ਉਹਦਾ ਆਪਾਂ ਫਿਰ ਖਾਦ ਬਣਾ ਸਕਦੇ ਹਾਂ। ਸੋ ਉਹਦੇ ਨਾਲ ਵੀ ਤਾਂ ਸਾਡਾ ਖਰਚਾ ਬਚਦਾ। ਮੈਂ ਖੁਦ ਇਹ ਐਕਸਪੀਰੀਅੰਸ ਕੀਤਾ ਜੀ, ਜਿਹੜਾ ਆਪਾਂ ਆਪ ਘਰ ਜਿਹੜਾ ਸਬਜ਼ੀਆਂ ਦਾ ਆਪਾਂ ਜਾਂ ਫਿਰ ਹੋਰ ਜਿਹੜੀਆਂ ਅਖਬਾਰਾਂ ਹੋ ਗਈਆਂ, ਗੱਤੇ ਹੋ ਗਏ, ਇਹ ਸਾਰਾ ਕੁਛ ਜਿਹੜਾ ਜਾਂ ਫਿਰ ਪੱਤੇ ਪੁੱਤੇ, ਉਹ ਸਾਰਾ ਕੁਛ ਐਵੇਂ ਡੰਪ ਦੇ ਵਿੱਚ ਸੁੱਟਣ ਦੇ ਨਾਲੋਂ ਜਦੋਂ ਆਪਾਂ ਉਹਦੀ ਖਾਦ ਬਣਾਉਂਦੇ ਆਪਾਂ, ਤਾਂ ਲਗਭਗ ਮੈਂ ਇਹ ਵੇਖਿਆ ਕਿ 3 ਗੁਣਾ ਸਾਡਾ ਜਿਹੜਾ ਵੇਸਟ ਵਾਲਾ ਬਿਨ ਆ ਜਿਹ 'ਚ ਆਪਾਂ ਗਾਰਬੇਜ ਸੁੱਟਦੇ ਹਾਂ ਉਹ ਖਾਲੀ ਜਾਣ ਲੱਗ ਪਿਆ। ਯਾਨੀ ਕਿ ਇੰਨਾ ਜ਼ਿਆਦਾ ਉਹਦੇ ਵਿੱਚ ਇਹ ਰਸੋਈ ਵਾਲਾ ਸਮਾਨ ਜਾ ਰਿਹਾ ਸੀ ਜਿਹੜਾ ਕਿ ਹੁਣ ਖਾਦ ਦੇ ਵਿੱਚ ਕਨਵਰਟ ਹੋ ਗਿਆ, ਜਾਂ ਤੁਸੀਂ ਕੰਪੋਸਟਿੰਗ ਦੇ ਵਿੱਚ ਕਰ ਸਕਦੇ ਹੋ। ਅਤੇ ਉਹਦੇ ਨਾਲ ਜਿਹੜੀ ਇਹ ਨਹੀਂ ਕਿ ਵਾਤਾਵਰਣ ਦਾ ਚਲੋ ਜਿਹੜਾ ਤੁਸੀਂ ਫਾਇਦਾ ਦੱਸ ਰਹੇ ਹੋ, ਉਸ ਤੋਂ ਬਲਹਿਦਾ ਜਿਹੜੀ ਘਰੇਲੂ ਤੁਹਾਡੀ ਖਾਦ ਬਣ ਜਾਂਦੀ ਆ ਉਹ ਤੁਹਾਨੂੰ ਬਾਜ਼ਾਰੋਂ ਲਿਆਉਣੀ ਨਹੀਂ ਪੈਂਦੀ। ਅਤੇ ਖਾਦਾਂ ਤਾਂ ਇੱਥੇ ਆਪਾਂ ਵੇਖੀਏ ਕਿ ਸਾਨੂੰ ਹਰ ਹਫ਼ਤੇ ਹਰ 2 ਹਫ਼ਤੇ ਬਾਅਦ ਕੁਛ ਨਾ ਕੁਛ ਪਾਉਣਾ ਹੀ ਪੈਂਦਾ, ਮਿੱਟੀ ਦੇ ਵਿੱਚ ਉੱਦਾਂ ਤਾਂ ਕੁਛ ਨਿਕਲਦਾ ਵੀ ਨਹੀਂ ਆ। ਸੋ ਇਹ ਵੀ ਇੱਕ ਵੱਡਾ ਫਾਇਦਾ।
1: ਹਾਂਜੀ ਹਾਂਜੀ ਬਿਲਕੁਲ, ਤੁਸੀਂ ਜਿਵੇਂ ਠੀਕ ਕਿਹਾ, ਅਤੇ ਕਈ ਵਾਰੀ ਅਸੀਂ ਛੋਟੀਆਂ ਗੱਲਾਂ ਨੂੰ ਉਨੀ ਮਹੱਤਤਾ ਨਹੀਂ ਦਿੰਦੇ, ਅਤੇ ਇਹ ਸਾਨੂੰ ਕਰਨਾ ਚਾਹੀਦਾ। ਜਿਵੇਂ ਤੁਸੀਂ ਦੱਸਿਆ ਵੀ ਸਿਟੀ ਵਾਲੇ ਲਿਜਾਂਦੇ ਨੇ, ਉਹ ਤਾਂ ਸਾਡਾ ਕੋਈ ਧੇਲਾ ਵੀ ਨਹੀਂ ਲੱਗਦਾ, ਅਤੇ ਸਾਡੇ ਵੀ ਇੱਥੇ ਲੈ ਕੇ ਜਾਂਦੇ ਨੇ, ਪਰ ਇਹਦੇ ਬਾਵਜੂਦ ਵੀ ਸਰਕਾਰਾਂ ਇੰਨਾ ਜ਼ੋਰ ਲਾਉਣ ਦੇ ਬਾਵਜੂਦ ਸਾਡੀ ਸਟਰੀਟ 'ਤੇ ਕੋਈ, ਮੈਂ ਕਹਾਂਗਾ ਵੀ ਕੋਈ 20% ਘਰ ਨੇ ਜਿਹੜੇ ਹਾਲੇ ਵੀ ਗ੍ਰੀਨ ਬਿਨ ਨਹੀਂ ਬਾਹਰ ਰੱਖਦੇ, ਉਹਨਾਂ ਦੇ ਜਿਸ ਦਿਨ ਹੁੰਦਾ ਉਹ ਨਹੀਂ, ਇਕੱਲਾ ਗਾਰਬੇਜ ਹੀ ਪਿਆ ਹੁੰਦਾ। ਅਤੇ ਤੁਸੀਂ ਗਾਰਬੇਜ ਦੀ ਗੱਲ ਕੀਤੀ, ਸਾਡੇ ਵੀ ਜਿਹੜਾ ਸਾਡੇ ਗਾਰਬੇਜ ਸਾਡੇ ਜਿਹੜਾ ਗ੍ਰੀਨ ਬਿਨ ਹੈ ਉਹ ਹਰ ਹਫ਼ਤੇ ਜਾਂਦਾ, ਅਤੇ ਇੱਕ ਹਫ਼ਤੇ ਉਹ ਰੀਸਾਈਕਲਿੰਗ ਵਾਲਾ ਲੈ ਕੇ ਜਾਂਦੇ, ਫਿਰ ਉਹਨੂੰ ਬਲੂ ਬਿਨ ਕਹਿੰਦੇ ਆ, ਅਤੇ ਇਹ ਫਿਰ ਇੱਕ ਹਫ਼ਤੇ ਉਹ ਗਾਰਬੇਜ ਲੈ ਕੇ ਜਾਂਦੇ ਆ। ਸੋ ਸਾਡਾ ਜਿਹੜਾ ਗਾਰਬੇਜ ਵਾਲਾ ਜਿਹੜਾ 15 ਦਿਨ ਬਾਅਦ ਜਾਂਦਾ ਉਹ ਤਕਰੀਬਨ ਖਾਲੀ ਹੁੰਦਾ, ਉਹ 'ਚ ਹੋ ਸਕਦਾ ਛੋਟਾ ਜਿਹਾ ਕਿਤੇ ਕੋਈ ਮਾੜਾ ਮੋਟੀ ਚੀਜ਼ ਹੋਵੇ, ਅਦਰਵਾਈਜ਼ ਉਹ ਖਾਲੀ ਰਹਿੰਦਾ। ਸੋ ਇਹਦਾ ਮਤਲਬ ਬਹੁਤੀਆਂ ਚੀਜ਼ਾਂ ਜਿਹੜੀਆਂ ਸਾਡੇ ਘਰਾਂ 'ਚ ਨੇ ਉਹਨੂੰ ਅਸੀਂ ਗ੍ਰੀਨ ਬਿਨ ਜਾਂ ਬਲੂ ਬਿਨ 'ਚ ਰੀਸਾਈਕਲ ਕਰਕੇ ਜਾਂ ਕੰਪੋਸਟ 'ਚ ਪਾ ਸਕਦੇ ਹਾਂ, ਅਤੇ ਉਹਦਾ ਬੜਾ ਵੱਡਾ ਫਰਕ ਪੈਂਦਾ। ਅਤੇ ਸੋ ਤੁਸੀਂ ਇਹੀ ਨਹੀਂ ਤੁਸੀਂ ਆਪ ਕਰੋ, ਤੁਸੀਂ ਇਹ ਗੱਲ ਆਪਣੇ ਜਿਹੜੇ ਤੁਹਾਡੇ ਰਿਸ਼ਤੇਦਾਰ ਨੇ, ਪਰਿਵਾਰ ਵਾਲੇ ਨੇ, ਤੁਹਾਡੇ ਗੁਆਂਢੀ ਨੇ, ਤੁਹਾਡੇ ਦੋਸਤ ਨੇ, ਤੁਸੀਂ ਉਹਨਾਂ ਨਾਲ ਵੀ ਗਾਹੇ ਵਗਾਹੇ ਗੱਲ ਕਰਕੇ ਵੀ ਤੁਹਾਨੂੰ ਇਹ ਕਰਨਾ ਚਾਹੀਦਾ, ਔਰ ਇਹਦੇ 'ਤੇ ਕੋਈ ਮੁੱਲ ਨਹੀਂ ਲੱਗਦਾ, ਸਿਰਫ ਤੁਸੀਂ ਧਿਆਨ ਹੀ ਰੱਖਣਾ ਵੀ ਕਿਹੜੀ ਚੀਜ਼ ਨੂੰ ਗਾਰਬੇਜ ਪਾਉਣਾ ਅਤੇ ਕਿਹੜੀ ਚੀਜ਼ ਨੂੰ ਹੋਰ ਪਾਸੇ ਰੱਖਣਾ, ਤਾਂ ਕਿ ਉਹ ਜਿਹੜੀ ਆ ਆਪਣੀ ਪ੍ਰੋਪਰ ਥਾਂ 'ਤੇ ਜਾ ਸਕੇ। ਸੋ ਇਹ ਜਿਹੜਾ ਸਾਨੂੰ, ਹਾਂ ਮੈਂ ਤੈਨੂੰ ਥੋੜ੍ਹੀ ਜਿਹੀ ਮਿਸਾਲ ਦਿੰਦਾ ਵੀ ਮੈਂ ਮੇਰਾ ਔਫਿਸ ਹੈ ਜੀ ਉਹ 20 ਸਾਲ ਹੋ ਗਏ, ਹਾਂ 20 ਸਾਲ ਹੋ ਗਏ ਮੇਰਾ ਔਫਿਸ ਨੂੰ, ਮੇਰਾ ਲਾਇਰ ਦਾ ਔਫਿਸ ਹੈ, ਅਤੇ ਕਿਉਂਕਿ ਕਮਰਸ਼ੀਅਲ ਬਿਲਡਿੰਗਾਂ 'ਚ ਇਹ ਜਿਹੜਾ ਗ੍ਰੀਨ ਹੁੰਦਾ ਬਿਨ ਨਹੀਂ ਹੁੰਦਾ, ਅਤੇ ਮੈਂ ਉੱਥੇ ਗ੍ਰੀਨ ਬਿਨ ਲਾਇਆ ਹੋਇਆ, ਸਾਡੇ 10-12 ਇੰਪਲੋਈ ਨੇ, ਅਤੇ ਮੈਂ ਉਹਨੂੰ ਕੱਢ ਕੇ ਲਿਆ ਕੇ ਹਰ ਹਫ਼ਤੇ ਆਪਣੇ ਘਰ ਲਿਆਉਣਾ, ਘਰ ਲਿਆ ਕੇ ਮੈਂ ਜਿਹੜਾ ਸਾਡੇ ਗ੍ਰੀਨ ਬਿਨ ਆ ਮੈਂ ਉਹਦੇ 'ਚ ਪਾ ਦਿੰਦਾ, ਅਤੇ ਮੈਨੂੰ ਇਹ ਕੰਮ ਕਰਦੇ ਨੂੰ 20 ਸਾਲ ਹੋ ਗਏ। ਸੋ ਤੁਸੀਂ ਵੀ ਜਿਹੜਾ ਇਹ ਆਪਣਾ ਠੀਕ ਕਰਨ ਤੋਂ ਬਾਅਦ ਹੁਣ ਤੁਸੀਂ ਇਮੈਜਿਨ ਕਰੋ ਵੀ ਜੇ ਤੁਸੀਂ ਆਪਣੇ ਇੱਕ ਰਿਸ਼ਤੇਦਾਰ ਨੂੰ ਵੀ ਲਾ ਦਿੱਤਾ, ਅਤੇ ਉਹਦਾ 20 ਕਿਲੋ ਗ੍ਰੀਨ ਬਿਨ ਜਿਹੜਾ ਸੀ ਬਣਨ ਜਾਣ ਲੱਗ ਪਿਆ ਗਾਰਬੇਜ ਤੋਂ ਬਜਾਏ, ਤੁਸੀਂ ਉਹਨਾਂ ਦੀ 400 ਕਿਲੋਮੀਟਰ ਦੀ ਕਾਰ ਦਾ ਨੁਕਸਾਨ ਹੁੰਦਾ ਉਹ ਬਚਾ ਲਿਆ। ਜੇ ਉਹ ਕਾਰ ਚਲਾਉਂਦੇ ਆ 400 ਕਿਲੋਮੀਟਰ, ਤੁਸੀਂ ਇਹ ਮੰਨ ਲਓ ਵੀ ਉਹਨਾਂ ਦੀ ਕਾਰ ਜਿਹੜੀ ਆ ਹੁਣ ਉਹ ਇਲੈਕਟ੍ਰਿਕ ਬਣ ਗਈ, ਕਿਉਂਕਿ ਤੁਸੀਂ ਉਹਨਾਂ ਦਾ ਬਚਾਅ ਪਹਿਲਾਂ ਹੀ ਕਰ ਲਿਆ ਇਲੈਕਟ੍ਰਿਕ ਕਾਰ ਲੈਣ ਤੋਂ ਪਹਿਲਾਂ ਹੀ। ਸੋ ਇਹ ਜਿਹੜਾ ਸਾਨੂੰ ਇਹਦੇ ਵਿੱਚ, ਅਤੇ ਤੁਸੀਂ ਆਪਣੇ ਜਿਹੜੇ ਤੁਹਾਡੇ ਆਂਢੀ ਗੁਆਂਢੀ ਨਹੀਂ ਰੱਖਦੇ ਉਹਨਾਂ ਨਾਲ ਗੱਲ ਚਲਾ ਸਕਦੇ ਹੋ, ਤੁਸੀਂ ਜੇ ਤੁਹਾਨੂੰ ਲੱਗਦਾ ਵੀ ਹਾਲੇ ਬਹੁਤ ਲੋਕ ਨੇ ਜਿਹੜੇ ਨਹੀਂ ਇਹਦੇ ਬਾਰੇ ਤੁਹਾਡੇ ਸ਼ਹਿਰ ਦੇ ਵਿੱਚ ਨਹੀਂ ਰੱਖਦੇ, ਤੁਸੀਂ ਆਪਣੇ ਜਿਹੜੇ ਸਿਟੀ ਵਾਲੇ ਨੇ ਉਹਨਾਂ ਨੂੰ ਲਿਖੋ ਵੀ ਮੈਨੂੰ, ਮੈਂ ਦੇਖਿਆ ਵੀ ਆਪਣੀ ਸਟਰੀਟ 'ਤੇ ਜਾਂ ਆਪਣੇ ਸ਼ਹਿਰ 'ਚ ਬਹੁਤੇ ਲੋਕ ਗ੍ਰੀਨ ਬਿਨ ਨਹੀਂ ਵਰਤਦੇ, ਉਹਨਾਂ ਨੂੰ ਕਹੋ ਉਹ ਆਪਣੀਆਂ ਪੋਲਿਸੀਆਂ ਬਦਲਣ, ਜਿਵੇਂ ਕਿ ਉਹ ਦੇਖਣ ਜਿੱਥੇ ਵੀ ਕੈਨੇਡਾ ਦੇ ਕਈ ਸ਼ਹਿਰਾਂ 'ਚ ਆ ਉਹ ਰੈਂਡਮ ਆਉਂਦੇ ਨੇ, ਉਹ ਦੇਖਦੇ ਆ ਵੀ ਤੁਸੀਂ ਆਪਣਾ ਗ੍ਰੀਨ ਬਿਨ ਬਾਹਰ ਰੱਖਿਆ ਕਿ ਨਹੀਂ ਰੱਖਿਆ, ਜੇ ਨਹੀਂ ਰੱਖਿਆ ਤਾਂ ਫਿਰ ਤੁਹਾਡੇ ਗਾਰਬੇਜ 'ਚ ਦੇਖਦੇ ਆ ਵੀ ਤੁਸੀਂ ਉਹ ਕਿਚਨ ਦਾ ਵੇਸਟ ਉਹਦੇ ਵਿੱਚ ਤਾਂ ਨਹੀਂ ਪਾਇਆ, ਜੇ ਤੁਸੀਂ ਉਹ 'ਚ ਪਾਇਆ ਹੋਇਆ ਤਾਂ ਉਹ ਤੁਹਾਨੂੰ 1 ਜਾਂ 2 ਵਾਰਨਿੰਗ ਦਿੰਦੇ ਆ, ਅਤੇ ਉਹ ਤੋਂ ਬਾਅਦ ਫਿਰ ਤੁਹਾਨੂੰ ਉਹ ਜੁਰਮਾਨਾ ਕਰ ਦਿੰਦੇ ਆ
0: ਓਕੇ
1: ਵੀ ਤੁਸੀਂ ਇਹਨੂੰ ਨਹੀਂ ਵਰਤਿਆ। ਸੋ ਤੁਸੀਂ ਵੀ ਇੱਦਾਂ ਦਾ ਜਿਹੜਾ ਆ ਤੁਸੀਂ ਆਪਣੇ ਸਿਟੀ ਦੇ ਕੌਂਸਲਰ ਦੇ ਨਾਲ ਜਾਂ ਜੋ ਵੀ ਤੁਹਾਡਾ ਉਹ ਹੈ ਉਹਦੇ ਨਾਲ ਮਿਲ ਕੇ ਉਹਨੂੰ ਕਹੋ ਵੀ ਇਹ ਸਿਰਫ ਇੰਨਾ ਹੀ ਨਹੀਂ ਕਿ ਉਹਨਾਂ ਨੇ ਗ੍ਰੀਨ ਬੰਦ ਦੇਣਾ, ਉਹਨਾਂ ਨੇ ਸਗੋਂ ਆਪਣੇ ਸੋਸ਼ਲ ਮੀਡੀਆ ਰਾਹੀਂ ਹੋਰ ਜਿਹੜੇ ਟੂਲਸ ਨੇ ਐਡਵੋਕੇਸੀ ਦੇ ਲੋਕਾਂ ਤੱਕ ਪਹੁੰਚ ਕੇ ਵੀ ਇਹ ਕਿੰਨਾ ਜ਼ਰੂਰੀ ਹੈ ਅਤੇ ਕਿੰਨਾ ਆਸਾਨ ਹੈ ਇਹਨੂੰ ਕਰਨਾ, ਉਹ ਉਹਨੂੰ ਸਿਟੀ ਨੂੰ ਕਹੋ ਵੀ ਉਹਨੂੰ ਹੋਰ ਜ਼ਿਆਦਾ ਇਹਨੂੰ ਕਾ ਪੁਸ਼ ਕਰਨ।
0: ਨਹੀਂ ਇਹ ਕਰ ਰਹੇ ਨੇ ਔਲਰੇਡੀ ਆਸਟ੍ਰੇਲੀਆ ਦੇ ਵਿੱਚ ਜਾਂ ਫਿਰ ਅਲੱਗ ਅਲੱਗ ਜਿਹੜੀਆਂ ਕੌਂਸਲ ਨੇ ਕਾਫੀ ਇਸ ਚੀਜ਼ ਨੂੰ ਲੈ ਕੇ ਕਾਫੀ ਸਤਰਕ ਨੇ। ਹੋਰ ਵੀ ਕਈ ਤਰ੍ਹਾਂ ਦੇ ਮਾਪਦੰਡ, ਕਈ ਤਰ੍ਹਾਂ ਦੇ ਪ੍ਰੋਗਰਾਮ ਚਲਾਏ ਜਾਂਦੇ ਨੇ ਇੱਥੇ ਕੌਂਸਲਾਂ ਦੇ ਵੱਲੋਂ, ਪਰ ਇਹ ਹੈ ਕਿ ਆਪਾਂ ਬਹੁਤਾ ਧਿਆਨ ਨਹੀਂ ਦਿੰਦੇ। ਜਿੱਦਾਂ ਤੁਸੀਂ ਦੱਸਿਆ ਕਿ ਆਪਾਂ ਆਪਣਾ ਜਿਹੜਾ ਕਿਚਨ ਦਾ ਵੇਸਟ ਆ ਜਿਹੜਾ ਖਾਦ ਬਣ ਸਕਦਾ ਉਹ ਵੀ ਸਾਰਾ ਆਪਾਂ ਜਿਹੜਾ ਰੈੱਡ ਬਿਨ ਦੇ ਵਿੱਚ ਪਾ ਦਿੰਦੇ, ਸਾਡੇ ਇੱਥੇ ਰੈੱਡ ਬਿਨ ਜਾਂਦਾ। ਵੈਸੇ ਹਰ ਇੱਕ ਕੌਂਸਲ ਦੇ ਰੰਗ ਅਲੱਗ ਅਲੱਗ ਹੋ ਸਕਦੇ ਨੇ, ਜ਼ਿਆਦਾਤਰ ਜਿਹੜਾ ਵਾ ਉਹ ਰੈੱਡ ਹੈ, ਯਾਨੀ ਕਿ ਜਿਹਦੇ ਵਿੱਚ ਗਾਰਬੇਜ ਵੇਸਟ ਆਪਾਂ ਪਾਉਂਦੇ ਹਾਂ ਜਿਹੜਾ ਵੇਸਟੇਜ ਦੇ ਵਿੱਚ ਜਾਣਾ। ਸੋ ਹੈ ਸਾਰਾ ਕੁਛ ਹੀ ਆ, ਪਰ ਉਹੀ ਆ ਕਿ ਜੇਕਰ ਕਿਸੇ ਨੂੰ ਕਿਸੇ ਹੱਦ ਤੱਕ ਪਤਾ ਆ ਜਾਂ ਨਹੀਂ ਪਤਾ, ਅਤੇ ਜੇਕਰ ਆਪਾਂ ਛੇਤੀ ਤੋਂ ਛੇਤੀ ਆਪਾਂ ਪਤਾ ਲਾ ਲਈਏ ਤਾਂ ਉਹਦੇ ਨਾਲ ਵਾਤਾਵਰਨ ਦਾ ਵੀ ਫਾਇਦਾ ਆ ਅਤੇ ਸਾਡਾ ਖਰਚਾ ਵੀ ਘੱਟਦਾ। ਅਤੇ ਥੋੜ੍ਹਾ ਜਿਹਾ ਆਪਾਂ ਇਹ ਵੀ ਵੇਖੀਏ, ਜਦੋਂ ਆਪਾਂ ਕਰਨ ਲੱਗ ਪੈਂਦੇ ਹਾਂ ਫਿਰ ਉਹ ਆਪਣੇ ਆਪ ਨੂੰ ਸਰੂਰ ਜਿਹਾ ਆਉਣ ਲੱਗ ਪੈਂਦਾ, ਫਿਰ ਉਹ ਤੁਸੀਂ ਆਪ ਹੀ ਮਹਿਸੂਸ ਕਰਦੇ ਹੋ ਵੀ ਯਾਰ ਆਹ ਤਾਂ ਮੈਨੂੰ ਪਤਾ ਨਹੀਂ, ਮੈਂ ਤਾਂ ਬਹੁਤ ਸੋਹਣਾ ਕੰਮ ਸ਼ੁਰੂ ਕਰ ਲਿਆ। ਸੋ ਇੱਦਾਂ ਦੀ ਇੱਕ ਫੀਲਿੰਗ ਵੀ ਜ਼ਰੂਰ ਤੁਹਾਨੂੰ ਆਉਂਦੀ ਹੈ ਫਿਰ।
1: ਬਿਲਕੁਲ ਜੀ ਬਿਲਕੁਲ, ਕੋਈ ਦੇਖੋ ਜਿਹੜਾ ਮਨੁੱਖੀ ਮਨ ਹੈ ਨਾ ਉਹਨੂੰ ਪਤਾ ਹੈ ਵੀ ਮੈਂ ਚੰਗਾ ਕੰਮ ਕਿਹੜਾ ਕਰਦਾ ਤੇ ਮਾੜਾ ਕੰਮ ਕਿਹੜਾ ਕਰਦਾ, ਤੇ ਜਦੋਂ ਅਸੀਂ ਚੰਗਾ ਕੰਮ ਕਰਦੇ ਹਾਂ ਤਾਂ ਸਾਨੂੰ ਉਹਨੂੰ ਖੁਸ਼ੀ ਮਿਲਦੀ ਆ ਨਾ, ਅਸੀਂ ਨਹੀਂ ਤਾਂ ਖੁਸ਼ੀ ਲੈਣ ਲਈ ਪੈਸੇ ਖਰਚਦੇ ਹਾਂ, ਰੈਸਟੋਰੈਂਟ 'ਚ ਖਾਣਾ ਖਾਣ ਜਾਂਦੇ ਹਾਂ, ਫਿਲਮਾਂ ਦੇਖਣ ਜਾਂਦੇ ਹਾਂ, ਵੈਕੇਸ਼ਨ ਕਰਦੇ ਹਾਂ, ਅਸੀਂ ਉਹ ਸਾਰੇ ਕੰਮ ਕਰਦੇ ਹਾਂ ਖੁਸ਼ ਹੋਣ ਲਈ। ਪਰ ਜਦੋਂ ਤੁਸੀਂ ਚੰਗਾ ਕੰਮ ਕਰਦੇ ਹੋ ਤੁਹਾਡਾ ਆਂਢੀ ਗੁਆਂਢੀ ਤੁਹਾਡੀ ਸਿਫਤ ਕਰਦਾ ਹੈ, ਤੁਹਾਡਾ ਦੋਸਤ ਤੁਹਾਡੀ ਸਿਫਤ ਕਰਦਾ ਵੀ ਅੱਛਾ ਵੀ ਤੂੰ ਕਰਦਾ ਮੈਂ ਤਾਂ ਨਹੀਂ ਕਰਦਾ, ਤੇ ਤੁਹਾਨੂੰ ਉਹਦੇ 'ਚ ਆਪਣੇ ਆਪ 'ਤੇ ਮਾਣ ਮਹਿਸੂਸ ਹੁੰਦਾ ਔਰ ਤੁਹਾਨੂੰ ਹੋਣਾ ਵੀ ਚਾਹੀਦਾ, ਕਿਉਂਕਿ ਸਾਨੂੰ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਬੜੇ ਜ਼ਿੰਮੇਦਾਰਾਨਾ ਤਰੀਕੇ ਦੇ ਨਾਲ ਇਸ ਧਰਤੀ 'ਤੇ ਰਹੀਏ, ਇਸ ਧਰਤੀ ਨੂੰ ਜਿੰਨਾ ਵੀ ਘੱਟ ਤੋਂ ਘੱਟ ਨੁਕਸਾਨ ਕਰਦੇ ਕਰ ਸਕੀਏ ਤਾਂ ਕਿ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਉਹਨਾਂ ਦੇ ਲਈ ਇੱਥੇ ਕੁਛ ਬਚ ਸਕੇ।
0: ਜੀ ਨਹੀਂ, ਬਹੁਤ ਸ਼ੁਕਰੀਆ ਤੁਹਾਡਾ ਇੱਕ ਵਾਰੀ ਫਿਰ ਤੋਂ ਇਹ ਵਡਮੁੱਲੀ ਇਨਫੋਰਮੇਸ਼ਨ ਦੇਣ ਦੇ ਲਈ ਅਤੇ ਹਲੂਣਾ ਦੇਣ ਦੇ ਲਈ, ਯਾਦ ਕਰਵਾਉਣ ਦੇ ਲਈ, ਧੰਨਵਾਦ ਤੁਹਾਡਾ ਸਮਾਂ ਦੇ ਲਈ।
1: ਹਾਂਜੀ ਬਾਈ ਜੀ, ਬਹੁਤ ਬਹੁਤ ਧੰਨਵਾਦ
0: ਜੀ, ਬਹੁਤ ਸ਼ੁਕਰੀਆ ਜੀ, ਅਤੇ ਸੰਦੀਪ ਜੀ ਤੁਹਾਡਾ ਵੀ ਸ਼ੁਕਰੀਆ ਐਪਰੀਸ਼ੀਏਟ ਕਰਨ ਦੇ ਲਈ, ਕਹਿੰਦੇ ਬਹੁਤ ਸੋਹਣੀ ਗੱਲਬਾਤ, ਵੀ ਫੇਸ ਲੋਟ ਆਫ ਪ੍ਰੋਬਲਮ ਬਟ ਸਮ ਹਾਊਸਿਸ ਹੋਲਡ ਪੁੱਟ ਗ੍ਰੀਨ ਵੇਸਟ ਔਰ ਗਾਰਬੇਜ ਇਨ ਰੀਸਾਈਕਲ। ਅਤੇ ਖਿਆਲ ਕਰੋ ਜੀ ਆਪਣਾ, ਆਪਣੇ ਘਰਾਂ ਦੇ ਵਿੱਚ ਜੋ ਕੁਛ ਵੀ ਤੁਸੀਂ ਕਰ ਸਕਦੇ ਹੋ ਇਸ ਵਾਤਾਵਰਨ ਦੇ ਲਈ ਉਹ ਤੁਸੀਂ ਜ਼ਰੂਰ ਕਰੋ। ਜੇਕਰ ਕੰਪੋਸਟ ਬਣਾਉਣ ਦੇ ਵਿੱਚ ਕਿਸੇ ਨੂੰ ਪ੍ਰੋਬਲਮ ਆਉਂਦੀ ਹੈ ਤਾਂ ਉਹ ਤੁਸੀਂ ਇਸ ਤੋਂ ਬਲਾਇਦਾ ਵੀ ਸਾਨੂੰ ਮੈਸੇਜ ਕਰ ਸਕਦੇ ਹੋ। ਕੁਇਕਲੀ ਆਪਾਂ ਜੇ ਮੋਟਾ ਜਿਹਾ ਦੱਸੀਏ ਤਾਂ ਕੁਛ ਨਹੀਂ, ਇੱਕ ਤੁਸੀਂ ਬਿਨ ਲੈਣਾ ਵਾ ਜੇ ਤਾਂ ਰੈਡੀਮੇਡ ਵੀ ਮਿਲ ਜਾਂਦੇ ਨੇ, ਨਹੀਂ ਤਾਂ ਫਿਰ ਕੋਈ ਵੀ ਬਾਲਟੀ ਵਗੈਰਾ ਲੈ ਕੇ ਵੱਡੀ ਉਹਦੇ ਵਿੱਚ ਵੀ ਤੁਸੀਂ ਛੇਕ ਮਾਰ ਕੇ ਜਿਹਦੇ 'ਚੋਂ ਕਿ ਹਵਾ ਪਾਸ ਹੁੰਦੀ ਰਹੇ, ਅਤੇ ਜਿੱਦਾਂ ਗਮਲੇ ਦੇ ਵਿੱਚ ਹੁੰਦਾ ਵਾ ਥੱਲੇ ਵੀ ਉੱਦਾਂ ਦੇ ਛੇਕ ਮਾਰਨੇ ਵੀ ਪਾਣੀ ਐਕਸੈਸ ਵਾਲਾ ਜਿਹੜਾ ਥਾਂ ਨੂੰ ਨਿਕਲ ਜਾਵੇ। ਬਸ ਇਹੋ ਬਾਲਟੀ ਤੁਹਾਨੂੰ ਚਾਹੀਦੀ ਆ ਢੱਕਣ ਉਹਦਾ, ਅਤੇ ਜੇ ਤੁਹਾਨੂੰ ਰੈਡੀਮੇਡ ਜੇ ਤੁਸੀਂ ਲੈਣਾ ਵਾ ਅਤੇ ਉਹਦੇ ਪੈਸੇ ਖਰਚ ਸਕਦੇ ਹੋ ਤਾਂ ਫਿਰ ਉਹ ਬਹੁਤ ਵਧੀਆ। ਸੋ ਹੁਣ ਇਹਦੇ ਵਿੱਚ ਜਿੰਨੇ ਵੀ ਤੁਹਾਡੀਆਂ ਸਬਜ਼ੀਆਂ ਨੇ, ਫਲਾਂ ਦੇ ਛਿਲਕੇ ਨੇ, ਜਿੰਨਾ ਵੀ ਤੁਹਾਡਾ ਹੋਰ ਹਰਿਆ ਸਮਾਨ ਜਿੰਨਾ ਵੀ ਬਚਿਆ ਵਾ ਕੱਚਾ, ਚਾਹ ਪੱਤੀ ਵੀ ਤੁਸੀਂ ਇਹ 'ਚ ਪਾ ਸਕਦੇ ਹੋ, ਇਹਦੇ ਵਿੱਚ ਤੁਸੀਂ ਕੌਫੀ ਪਾ ਸਕਦੇ ਹੋ, ਆਂਡੇ ਪਾ ਸਕਦੇ ਹੋ, ਆਂਡੇ ਨਹੀਂ ਆਂਡੇ ਦੇ ਛਿਲਕੇ ਤੁਸੀਂ ਪਾ ਸਕਦੇ ਹੋ, ਹਾਂ ਟਰੇਆਂ ਵੀ ਪਾ ਸਕਦੇ ਹੋ ਤੁਸੀਂ। ਸੋ ਉਹ ਵੀ ਉਹ ਪਰ ਸੁੱਕੇ 'ਚ ਆ ਜਾਣਗੀਆਂ, ਅਤੇ ਨਾਲ ਤੁਹਾਨੂੰ ਚਾਹੀਦਾ ਵਾ ਸੁੱਕਾ ਸਮਾਨ, ਸੁੱਕੇ ਦੇ ਵਿੱਚ ਤੁਹਾਡੇ ਕਾਗਜ਼, ਤੁਹਾਡੇ ਆਪਣੇ ਕਾਗਜ਼ ਆ ਗਏ, ਫਿਰ ਤੁਹਾਡਾ ਜਿਹੜਾ ਡੱਬੇ ਗੱਤੇ ਦੇ ਜਾਂ ਅਖਬਾਰਾਂ ਵਗੈਰਾ ਇਹ ਸਾਰਾ ਕੁਛ, ਜਾਂ ਪੱਤੇ ਰੁੱਖਾਂ ਦੇ ਜਾਂ ਫਿਰ ਜਿਹੜੇ ਪੁਰਾਣੇ ਬੂਟੇ ਹੋਏ ਉਹ ਜਿਹੜੇ ਤੁਸੀਂ ਕੱਟ ਕਟਾ ਕੀਤਾ ਉਹ ਵੀ ਸਾਰਾ ਕੁਛ। ਸੋ ਇਹ ਸਾਰਾ ਕੁਛ ਜਿਹੜਾ ਇਹਦੇ ਵਿੱਚ ਆ ਜਾਣਾ, ਸਿੱਧਾ ਸਿੱਧਾ ਜਿਹਾ ਰੂਲ ਹੈ। ਸਭ ਤੋਂ ਥੱਲੇ ਤੁਸੀਂ ਜਿਹੜਾ ਉਹ ਪੱਤੇ ਪਾਉਣੇ ਆ ਸੁੱਕੇ ਬਾਹਰੋਂ, ਜਿਹੜੇ ਵੀ ਸੁੱਕੇ ਪੱਤੇ ਨੇ, ਬਰਾਊਨ ਕਹਿ ਦਿੰਦੇ ਹਾਂ ਆਪਾਂ ਇਹਨੂੰ। ਸੋ ਸਿੱਧਾ ਸੌਖਾ ਯਾਦ ਰੱਖਣ ਦੇ ਲਈ ਬਰਾਊਨ ਦੇ ਵਿੱਚ ਫਿਰ ਤੁਹਾਡੇ ਗੱਤੇ ਵੀ ਆ ਜਾਂਦੇ, ਅਖਬਾਰਾਂ ਵੀ ਆ ਜਾਂਦੀਆਂ, ਬਸ ਉਹਨੂੰ ਵੀ ਛੋਟਾ ਛੋਟਾ ਜਿਹਾ ਬਰੀਕ ਉਹਨੂੰ ਸ਼ਰੈਡ ਕਰ ਲਓ, ਅਤੇ ਉਹ ਦੋ ਹਿੱਸੇ ਥੱਲੇ ਪਾ ਕੇ ਫਿਰ ਉੱਤੇ ਇੱਕ ਹਿੱਸਾ ਜਿਹੜਾ ਵਾ ਉਹ ਤੁਸੀਂ ਆਪਣੀਆਂ ਸਬਜ਼ੀਆਂ ਫਲਾਂ ਦੇ ਛਿਲਕੇ ਫਿਰ ਉਹਦੇ ਉੱਤੇ ਤੁਸੀਂ ਜਿਹੜਾ ਦੋ ਹਿੱਸੇ ਸੁੱਕੇ ਦੇ ਬਰਾਊਨ ਦੇ, ਅਤੇ ਇੱਕ ਦੋ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਤੁਸੀਂ ਐਡ ਕਰਨੀਆਂ ਜਿਹਦੇ ਨਾਲ ਕਿ ਛੇਤੀ ਉਹ ਗੰਡੋਏ ਜੇ ਬਣਨੇ ਸ਼ੁਰੂ ਹੋ ਜਾਂਦੇ ਆ। ਉਹ ਚਾਹੇ ਤੁਸੀਂ ਦਹੀਂ ਦਾ ਜਿਹੜਾ ਪਾਣੀ ਉਹ ਵੀ ਵਰਤ ਸਕਦੇ ਹੋ, ਜਾਂ ਫਿਰ ਗੁੜ ਘੋਲ ਕੇ ਤੁਸੀਂ ਪਾ ਸਕਦੇ ਹੋ, ਜਾਂ ਇਹ ਦੋਵੇਂ ਚੀਜ਼ਾਂ। ਅਤੇ ਪੁਰਾਣੀ ਜਿਹੜੇ ਗਮਲੇ ਦੇ ਵਿੱਚੋਂ ਜਾਂ ਫਿਰ ਗਾਰਡਨ ਦੇ ਵਿੱਚੋਂ ਮਿੱਟੀ ਜਿਹੜੀ ਪਹਿਲੀ ਆ ਉਹ ਤੁਸੀਂ ਹਰ ਇੱਕ ਲੇਅਰ ਦੇ ਵਿੱਚ ਥੋੜ੍ਹੀ ਥੋੜ੍ਹੀ ਜਿਹੀ ਐਡ ਕਰੀ ਜਾਣੀ ਆ, ਉਹਦੇ ਨਾਲ ਫਿਰ ਇਹ ਹੁੰਦਾ ਵਾ ਵੀ ਜਿਹੜਾ ਪਹਿਲੇ ਬਣੇ ਜਿਹੜੇ ਕਹਿ ਲਓ ਜੀਵਾਣੂ ਨੇ ਉਹ ਨਾਲ ਦੀ ਨਾਲ ਉਹਦੇ ਵਿੱਚ ਮਿਕਸ ਹੋ ਜਾਂਦੇ ਆ ਅਤੇ ਉਹਦੇ ਨਾਲ ਛੇਤੀ ਜਿਹੜਾ ਆਪਣਾ ਕੰਪੋਸਟ ਹੈ ਉਹ ਬਣ ਜਾਂਦਾ। ਸੋ ਇਸ ਤਰੀਕੇ ਦੇ ਨਾਲ ਤੁਸੀਂ ਹਰ ਰੋਜ਼ ਸੁੱਕਾ ਲਾਗੇ ਰੱਖ ਛੱਡੋ, ਗਿੱਲਾ ਜਿੰਨਾ ਪਾਇਆ ਉਹ ਤੋਂ ਦੂਣਾ ਜਿਹੜਾ ਸੁੱਕਾ ਨਾਲ ਪਾਤਾ ਫਿਰ ਉਹਨੂੰ ਢੱਕਤਾ, ਅਤੇ ਇਸ ਤਰੀਕੇ ਦੇ ਨਾਲ ਤੁਸੀਂ ਲਗਭਗ 2 ਤੋਂ 3 ਮਹੀਨੇ ਲੱਗਦੇ, ਡਿਪੈਂਡ ਔਨ ਹੁਣ ਗਰਮੀ ਆ ਜਾਣੀ ਹੈ ਅਤੇ ਛੇਤੀ ਬਣ ਜਾਣ, ਅਤੇ ਉਹਨੂੰ ਤੁਸੀਂ ਵਿੱਚ ਵਿੱਚ ਕਰਕੇ ਅਤੇ ਹਿਲਾਉਂਦੇ ਰਹੋ ਅਤੇ ਤੁਹਾਡੀ 3 ਕੁ ਮਹੀਨੇ ਦੇ ਵਿੱਚ ਵਧੀਆ ਖਾਦ ਬਣ ਕੇ ਕੰਪੋਸਟ ਬਣ ਕੇ ਤੁਹਾਡੀ ਤਿਆਰ ਹੋ ਜੂਗੀ, ਘਰ ਦੇ ਵਿੱਚ ਤਿਆਰ ਕੀਤੀ। ਸੋ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਤੁਸੀਂ ਕਰ ਸਕਦੇ ਹੋ, ਜੇਕਰ ਕਿਸੇ 'ਤੇ ਸਵਾਲ ਹੋਣ ਤਾਂ ਉਹ ਤੁਸੀਂ ਪੁੱਛ ਸਕਦੇ ਹੋ। ਹਰ ਇੱਕ ਪ੍ਰੋਗਰਾਮ ਦੇ ਵਿੱਚ ਆਪਾਂ ਜਿੱਥੇ ਵੀ ਕਿਤੇ ਕਹੋਗੇ ਉਹਦੇ ਉੱਤੇ ਹੋਰ ਵਧੇਰੇ ਚਾਨਣ ਪਾ ਲਾਂਗੇ। ਸੋ ਇੱਕ ਚੀਜ਼ ਦਾ ਜਿਹੜਾ ਧਿਆਨ ਤੁਸੀਂ ਇਹ ਰੱਖਣਾ ਵੀ ਜੇ ਬਹੁਤ ਗਿੱਲਾ ਗਿੱਲਾ ਜਾਂ ਮੱਛਰ ਜਿਹਾ ਲੱਗੇ ਆਵੇ ਜਾਂ ਫਿਰ ਤੁਹਾਨੂੰ ਲੱਗਦਾ ਹੋਵੇ ਵੀ ਬਦਬੂ ਆਉਣ ਲੱਗ ਪਈ, ਬੋਹ ਆਉਣ ਲੱਗ ਪਈ ਹੈ, ਤਾਂ ਇਹਦਾ ਮਤਲਬ ਕਿ ਸੁੱਕਾ ਤੁਸੀਂ ਘੱਟ ਪਾਇਆ ਵਾ, ਉਹ ਤੁਸੀਂ ਵਧਾ ਦਿਓ, ਫਿਰ ਲਾ ਦਿਓ ਅਤੇ ਉਹਦੇ ਨਾਲ ਇਹ ਸਮੱਸਿਆ ਤੁਹਾਡੀ ਹੱਲ ਹੋ ਜਾਊਗੀ। ਸੋ ਫਿਲਹਾਲ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ, ਆਸ ਕਰਦੇ ਹਾਂ ਕਿ ਅੱਜ ਦਾ ਇਹ ਪ੍ਰੋਗਰਾਮ ਤੁਸੀਂ ਪਸੰਦ ਕੀਤਾ ਹੋਊਗਾ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਤੰਦਰੁਸਤ ਰਹੋ, ਆਪਣਾ ਖਿਆਲ ਰੱਖੋ, ਆਪਣੇ ਵਾਤਾਵਰਣ ਦਾ, ਪਰਿਵਾਰ ਦਾ ਖਿਆਲ ਰੱਖੋ, ਦਿਓ ਜਾ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਆਓ, ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
5: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-8600 ਔਰ ਵਿਜ਼ਿਟ bansallawyers.com.au।
6: ਓ ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
7: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
6: ਫਿਰ ਲਵਾਈਏ ਕਿੱਥੋਂ?
7: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
5: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

0: ਜਾਂ ਪਾਕਿਸਤਾਨ, ਸਿਡਨੀ ਤੋਂ ਇੰਡੀਆ ਜਾਂ ਪਾਕਿਸਤਾਨ ਕਿਤੇ ਵੀ ਜਾ ਸਕਦੀ ਹੈ।
1: ਅਟੈਂਸ਼ਨ ਪਲੀਜ਼, ਦਿਲ ਕਹਿੰਦਾ ਹੈ ਘਰ ਜਾਣਾ ਹੈ, ਫਲਾਈਟ ਸਰਚ ਕਰਕੇ ਥੱਕ ਗਏ, ਸਵਿਚ ਕਰੋ ਹਾਈ ਫਾਈ ਟ੍ਰੈਵਲਸ ਤੇ, ਯੋਰ ਲੋਕਲ ਟ੍ਰੈਵਲ ਏਜੰਸੀ ਰੇਟਡ 4.9 ਸਟਾਰ ਔਨ ਗੂਗਲ। ਬੁੱਕ ਨਾਓ ਪੇ ਲੇਟਰ। ਫਲਾਈਟ ਬੁੱਕ ਕਰਨੀ ਹੈ, ਅੱਜ ਹੀ ਕਾਲ ਕਰੋ 1300-533-311 ਤੇ ਜਾਂ ਆਨਲਾਈਨ ਬੁੱਕ ਕਰੋ highfivetravels.com.au ਤੇ। बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स, वाइज टैक्स एडवाइजर्स तुहाडे नाल ने। एटीओ ऑडिट्स, टैक्स डिस्प्यूट्स, एटीओ डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नो देओ मजबूत दिशा, आज ही विजिट करो sebipartners.au। सेबी पार्टनर्स, वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स।
2: We might all be different, but one thing unites us. We're all Victorians and we all deserve a say in its future. Are you ready to vote this state election Saturday 28 November? Not sure? Check your enrolled online. If you've changed your name or address, update your details. And if you've turned 18, you must enroll. So come on, Victoria. Make sure you're enrolled by 8 p.m. Tuesday 3 November and make your voice heard. Visit vec.vic.gov.au to enroll today. Authorised by S. Bloomel, Electoral Commissioner, 530 Collins Street, Melbourne, Victoria.

0: ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨਿਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੇ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਯੋਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
3: In 2006, one in four young people were bullied. In 2026, one in four young people are still bullied. What the buck? We're Project Rocket, and we need you to give a buck about bullying so we can drive change.

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਰੇਡੀਓ

0: ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਇੱਕ ਹੋਰ ਨਵੇਂ ਐਪੀਸੋਡ ਦੇ ਵਿੱਚ ਪ੍ਰੋਗਰਾਮ ਡੀਪ ਟਾਕ ਸ਼ੋਅ ਤੁਹਾਡੇ ਤੱਕ ਲੈ ਕੇ ਆਇਆ। ਆਸ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਚੰਗੇ ਭਲੇ ਹੋਵੋਗੇ, ਠੀਕ ਹੋਵੋਗੇ, ਤੰਦਰੁਸਤ ਹੋਵੋਗੇ। ਅਤੇ ਇਹਦੇ ਨਾਲ ਹੀ ਅੱਜ ਦੇ ਇੱਕ ਹੋਰ ਨਵੇਂ ਐਪੀਸੋਡ ਨੂੰ ਸਮਝਣ ਦੇ ਲਈ, ਸੁਣਨ ਦੇ ਲਈ ਤਿਆਰ ਹੋਵੋਗੇ। ਹੁਣ ਤੱਕ ਜਿੰਨੇ ਪੋਡਕਾਸਟ ਹੋ ਰਹੇ ਨੇ ਸਾਰੇ ਹੀ ਬੜੀਆਂ ਕੰਮ ਦੀਆਂ ਗੱਲਾਂ ਨੇ, ਅੱਜ ਜਿਹੜੀ ਹੋਣੀ ਹੈਗੀ ਹੈ ਉਹ ਹੋਰ ਵੀ ਕੰਮ ਦੀ ਗੱਲ ਹੈ, ਪਰ ਉਹਦੇ ਵੱਲ ਧਿਆਨ ਘੱਟ ਜਾਂਦਾ ਹੈਗਾ ਕਿਉਂਕਿ ਉਹਦੇ ਨਾਲ ਹਰ ਇੱਕ ਆਮ ਬੰਦੇ ਦਾ ਸਿੱਧਾ ਕੋਈ ਸਰੋਕਾਰ ਨਹੀਂ ਹੈ। ਹਾਂ, ਪਰ ਉਹਦਾ ਸਰੋਕਾਰ ਤੁਹਾਡੇ ਨਾਲ ਹੋਏਗਾ ਜ਼ਰੂਰ, ਕਿਵੇਂ ਨਾ ਕਿਵੇਂ ਉਹ ਕਿੱਦਾਂ ਅੱਜ ਦੇ ਐਪੀਸੋਡ ਦੇ ਵਿੱਚ ਤੁਹਾਨੂੰ ਪਤਾ ਚੱਲੇਗਾ। ਡਾਕਟਰ ਸੰਦੀਪ ਕੌਰ ਸਾਡੇ ਨਾਲ ਹੈਗੇ ਨੇ। ਸੰਦੀਪ ਜੀ, ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਜੀ ਆਇਆਂ ਨੂੰ ਜੀ।
1: ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ।
0: ਠੀਕ ਠਾਕ ਹੋ?
1: ਹਾਂਜੀ ਬਿਲਕੁਲ, ਤੁਸੀਂ ਦੱਸੋ ਕਿਵੇਂ?
0: ਜੀ ਬਹੁਤ ਵਧੀਆ, ਬਹੁਤ ਵਧੀਆ। ਅਤੇ ਆਮ ਤੌਰ ਦੇ ਉੱਤੇ ਮੈਂ ਖਬਰਾਂ ਖੁਬਰਾਂ ਜਦੋਂ ਆਪਾਂ ਪੜ੍ਹਦੇ ਰਹਿੰਦੇ ਹਾਂ ਤਾਂ ਬੜੇ ਲੋਕ ਗੱਲ ਕਰਦੇ ਨੇ ਕਿ ਅਮੈਰੀਕਾ ਦੀ ਔਰ ਕਦੇ ਕਦੇ ਰਸ਼ੀਆ ਦੀ ਖਬਰਾਂ ਤੋਂ ਬਗੈਰ ਗੱਲ ਨਹੀਂ ਤੁਰਦੀ ਹੈਗੀ। ਅਤੇ ਦੂਸਰੀ ਆਲਮੀ ਜੰਗ ਜਦੋਂ ਸੈਕਿੰਡ ਵਰਲਡ ਵਾਰ ਹੋਈ ਸੀਗੀ, ਉਹਦੇ ਤੋਂ ਬਾਅਦ ਪੂਰਾ ਵਰਲਡ ਇਹ ਸਮਝਦਾ ਰਿਹਾ ਹੈ, ਸਮਝਦਾ ਕੀ ਰਿਹਾ, ਇੱਦਾਂ ਦਿਖਾਇਆ ਵੀ ਜਾਂਦਾ ਰਿਹਾ ਹੈ ਕਿ ਦੋ ਧਿਰਾਂ ਨੇ, ਇੱਕ ਅਮੈਰੀਕਨ ਧਿਰ ਜਿਹਦੇ 'ਚ ਯੂਰਪੀ ਤਾਕਤਾਂ ਨੇ ਨਾਲ ਰਸ਼ੀਆ ਨੂੰ ਛੱਡ ਕੇ ਇੰਗਲੈਂਡ ਹੈ, ਅਤੇ ਇੱਕ ਦੂਸਰੇ ਧਿਰ ਹੈ ਜਿਹਨੂੰ ਜਿਹਦੇ 'ਚ ਰੂਸ ਹੈ, ਚੀਨ ਹੈ, ਜਾਂ ਫਿਰ ਇੱਕ ਇੰਡੀਆ ਨੇ ਇੱਕ ਨੈਮ ਮੂਵਮੈਂਟ ਵੀ ਸ਼ੁਰੂ ਕੀਤਾ ਸੀ, ਨੋਨ ਅਲਾਈਨਡ ਮੂਵਮੈਂਟ। ਉਹ ਬਹੁਤਾ ਚਿਰ ਟਿਕ ਨਹੀਂ ਸਕਿਆ ਹੈਗਾ, ਨੋਨ ਅਲਾਈਨਡ ਦੇ ਵਿੱਚ ਕੋਈ ਹੈ ਨਹੀਂ, ਜਿਹੜੇ ਕਹਿੰਦੇ ਨੇ ਫੈਂਸ ਸੀਟਰ ਨੇ ਉਹ ਟਿਕ ਵੀ ਨਹੀਂ ਸਕੇ। ਪਰ ਉਹ ਜਿਹੜਾ ਧਰਤੀ ਦੇ ਉੱਤੇ ਇੱਕ ਪੋਲੀਟੀਕਲ ਸਿਨਾਰੀਓ ਦਿਖਾਇਆ ਜਾਂਦਾ ਹੈ ਕਿ ਇੱਕ ਪਾਸੇ ਰਸ਼ੀਆ, ਇੱਕ ਪਾਸੇ ਅਮੈਰੀਕਾ, ਅਸੀਂ ਫਿਲਮਾਂ ਦੇ ਵਿੱਚ ਵੀ ਦੇਖਦੇ ਰਹੇ ਹਾਂ, ਅਖਬਾਰਾਂ ਦੇ ਵਿੱਚ, ਟੀ ਵੀ ਦੇ ਵਿੱਚ ਵੀ ਇਹੀ ਸੁਣਨ ਨੂੰ ਸਮਝਣ ਨੂੰ ਮਿਲਦਾ, ਸਪੈਸ਼ਲੀ ਜਿਸ ਧਰਤੀ 'ਤੇ ਹੈਗੇ ਹਾਂ ਆਸਟ੍ਰੇਲੀਆ ਦੇ ਵਿੱਚ, ਇੱਥੇ ਤਾਂ ਇਹੀ ਪਿਕਚਰ ਹੈ ਘੱਟੋ ਘੱਟ। ਇੱਥੇ ਬਚਪਨ ਤੋਂ ਲੈ ਕੇ ਛੋਟੇ ਬੱਚਿਆਂ ਨੂੰ, ਤੁਸੀਂ ਸਕੂਲੇ ਜਾਂਦੇ ਜਿਹੜੇ ਬੱਚੇ ਨੇ ਉਹਨਾਂ ਤੋਂ ਪੁੱਛੋਗੇ, ਉਹਨਾਂ ਨੂੰ ਪਤਾ ਹੈ ਕਿ ਨਹੀਂ, ਰਸ਼ੀਆ ਇਜ਼ ਆਵਰ ਐਨੀਮੀ ਅਤੇ ਅਮੈਰੀਕਾ ਇਜ਼ ਆਵਰ ਫਰੈਂਡ, ਹੈ ਨਾ, ਇਹੀ ਸਮਝਾਇਆ ਪੜ੍ਹਾਇਆ ਜਾਂਦਾ ਹੈਗਾ। ਖੈਰ, ਇਹ ਬਹੁਤੇ ਜਿਹੜੇ ਪੱਛਮੀ ਸਮਾਜ ਦੇ ਬੱਚੇ ਨੇ ਉਹਨਾਂ ਨੂੰ ਇਹੀ ਸਿੱਖਿਆਵਾਂ ਦਿੱਤੀਆਂ ਜਾਂਦੀਆਂ ਨੇ, ਪਰ ਇਹ ਸਿਰਫ ਇੱਥੇ ਇੱਥੇ। ਜਦੋਂ ਇੱਥੋਂ ਕੁਛ ਕੁ 100 ਕਿਲੋਮੀਟਰ ਤਾਂ, 100 ਵੀ ਨਹੀਂ ਮੇਰੇ ਖਿਆਲ ਦੇ ਨਾਲ, ਜਦੋਂ ਕੁਛ ਕੁ ਕਿਲੋਮੀਟਰ ਉੱਤੇ ਨੂੰ ਜਾਂਦੇ ਹੈਗੇ ਤਾਂ ਉੱਥੇ ਅਮੈਰੀਕਾ ਅਤੇ ਰਸ਼ੀਆ ਇੱਕ ਹੋ ਜਾਂਦੇ ਨੇ। ਅਤੇ ਕਹਾਣੀ ਅੱਜ ਆਪਾਂ ISS ਦੀ ਕਰਨੀ ਹੈ, ਇੰਟਰਨੈਸ਼ਨਲ ਸਪੇਸ ਸਟੇਸ਼ਨ ਦੀ ਕਰਨੀ ਹੈ। ਵੈਸੇ ਇਹਦਾ ਨਾਂ ਜਿਹੜਾ ਆਈਸਿਸ ਦੇ ਨਾਲ ਰਲਦਾ ਮਿਲਦਾ, ਆਈਸਿਸ ਲੜਾਈ ਕਰਵਾਉਣ ਵਾਲੀ ਸੰਸਥਾ, ਲੜਨ ਵਾਲੀ ਸੰਸਥਾ, ਇਹ ਜਿਹੜੀ ਹੈ ਇਹ ਜੋੜਨ ਵਾਲੀ ਸੰਸਥਾ, ISS ਸੰਸਥਾ ਵੀ ਨਹੀਂ ਕਹਿ ਸਕਦੇ। ਇਹ ਕੀ ਸ਼ੈ ਹੈ ਉਹਦੇ ਬਾਰੇ ਅੱਜ ਆਪਾਂ ਸਮਝਾਂਗੇ, ਇੰਟਰਨੈਸ਼ਨਲ ਸਪੇਸ ਸਟੇਸ਼ਨ ਇਹ ਕੀ ਚੀਜ਼ ਹੈ। ਬਹੁਤਿਆਂ ਨੂੰ ਇਹ ਸੁਣਨ ਲੱਗਦਾ ਹੋਏਗਾ ਕਿ ਜਿਵੇਂ ਨਾਸਾ ਹੈਗਾ ਹੈ ਜਾਂ ਇਸਰੋ ਹੈਗਾ ਹੈ, ਇੱਦਾਂ ਦਾ ਕੋਈ ਸਪੇਸ ਰਿਸਰਚ ਨੂੰ ਲੈ ਕੇ ਸਟੇਸ਼ਨ ਹੈਗਾ, ਪਰ ਇਹ ਧਰਤੀ 'ਤੇ ਨਹੀਂ ਹੈਗਾ। ਪਰ ਧਰਤੀ ਦੇ ਨਾਲ ਵੀ ਕਿਵੇਂ ਜੁੜਿਆ ਹੋਇਆ ਔਰ ਧਰਤੀ ਦੇ ਲਈ ਕਿਵੇਂ ਫਾਇਦੇਮੰਦ ਆ, ਉਹਦੇ ਬਾਰੇ ਅੱਜ ਦੇ ਦਿਨ ਇਹ ਜਾਣਾਂਗੇ। ਸੰਦੀਪ ਜੀ, ਸਭ ਤੋਂ ਪਹਿਲਾਂ ਤਾਂ ਇਹ ਹੈ ਕੀ ISS?
1: ਹਾਂਜੀ, ਜਿਵੇਂ ਨਾਮ ਤੇ ਪਤਾ ਲੱਗ ਰਿਹਾ ਸਾਨੂੰ, ਇੰਟਰਨੈਸ਼ਨਲ ਸਪੇਸ ਸਟੇਸ਼ਨ ਆ, ਇੱਕ ਸਟੇਸ਼ਨ ਆ ਜਿਹੜਾ ਕਿ ਸਪੇਸ 'ਚ ਆ, ਅਤੇ ਇੰਟਰਨੈਸ਼ਨਲ ਇਸ ਲਈ ਆ ਕਿਉਂਕਿ ਇੱਕ ਤੋਂ ਵੱਧ ਕੇ ਕੰਟਰੀਜ਼ ਜਿਹੜੀਆਂ ਇਹਨੂੰ ਇਕੱਠਿਆਂ ਚਲਾਉਂਦੀਆਂ ਹੈਗੀਆਂ। ਔਰ ਜਿੱਦਾਂ ਤੁਸੀਂ ਕਿਹਾ ਕਿ ਜੇ ਧਰਤੀ 'ਤੇ ਰਹਿੰਦੇ ਹਾਂ ਤਾਂ US ਔਰ ਰਸ਼ੀਆ ਦੂਜੀ ਸਾਈਡ ਹੁੰਦੇ ਆ, ਇੱਕ ਦੂਜੇ ਤੋਂ ਓਪੋਜ਼ਿਟ ਸਾਈਡ ਹੁੰਦੇ ਆ, ਪਰ ਇਹਦੇ 'ਚ US ਔਰ ਰਸ਼ੀਆ ਇਕੱਠੇ ਹੈਗੇ ਆ। ਔਰ ਉਹਨਾਂ ਨੇ ਹੀ, ਦੋਨਾਂ ਨੇ ਜਿਹੜਾ ਸਭ ਤੋਂ ਪਹਿਲਾਂ ਚਲੋ ਇਹ ਸ਼ੁਰੂ ਹੋਇਆ ਸੀ। ਹਾਂਜੀ, ਵੈਸੇ ਸ਼ੁਰੂਆਤ US ਦੀ ਹੀ ਸੀਗੀ, ਬਟ ਉਹਨਾਂ ਨੇ ਰਸ਼ੀਆ ਨੂੰ ਵੀ ਹੌਲੀ ਹੌਲੀ ਨਾਲ ਰਲਾ ਲਿਆ ਆਪਣੇ। ਜਦੋਂ ਕੋਲਡ ਵਾਰ ਚੱਲਦੀ ਸੀ ਉਦੋਂ ਆਪਾਂ ਲਾਸਟ ਟਾਈਮ ਗੱਲ ਕੀਤੀ ਸੀ, ਹੈ ਨਾ, ਕਿ ਉਦੋਂ ਇੱਕ ਦੂਜੇ ਦੇ ਅਗੇਂਸਟ ਸੀਗੇ ਇਹ, ਕਿ ਸਪੇਸ 'ਚ ਪਹਿਲਾਂ ਕੌਣ ਜਾਊਗਾ, ਮੂਨ 'ਤੇ ਕੌਣ ਜਾਊਗਾ। ਹਾਂਜੀ, ਫਿਰ ਕੋਲਡ ਵਾਰ ਜਦੋਂ ਖਤਮ ਹੋ ਗਈ, ਉਸ ਤੋਂ ਬਾਅਦ ਇਹਨਾਂ ਨੂੰ ਲੱਗਿਆ ਕਿ ਨਹੀਂ, ਹੁਣ ਸਾਨੂੰ ਸ਼ਾਇਦ ਇਕੱਠੇ ਹੋ ਕੇ ਕੰਮ ਕਰਨਾ ਚਾਹੀਦਾ, ਕਿਉਂਕਿ ਟੈਕਨੋਲੋਜੀ ਬਹੁਤ ਮਹਿੰਗੀ ਹੁੰਦੀ ਆ, ਹੈ ਨਾ, ਬਹੁਤ ਰਿਸਰਚ ਕਰਨੀ ਪੈਂਦੀ ਆ, ਤਾਂ ਉਦੋਂ ਹੀ ਵਧੀਆ ਹੁੰਦੀ ਆ ਜਦੋਂ ਜ਼ਿਆਦਾ ਉਹਦਾ ਫਾਇਦਾ ਹੁੰਦਾ, ਜਦੋਂ ਇਕੱਠੇ ਮਿਲ ਕੇ ਕੀਤੇ ਜਾਣ। ਅਤੇ ਇੰਟਰਨੈਸ਼ਨਲ ਸਪੇਸ ਸਟੇਸ਼ਨ ਜਿਹੜਾ ਮੇਨਲੀ US ਔਰ ਰਸ਼ੀਆ ਦਾ ਹੈਗਾ, ਉਸ ਤੋਂ ਇਲਾਵਾ ਕੈਨੇਡਾ, ਯੂਰਪ ਦੀ ਜਿਹੜੀ ਏਜੰਸੀ ਆ, ਉਹਨਾਂ ਦਾ ਵਿੱਚ ਇਹਦੇ ਨਾਲ ਜਿਹੜੇ ਕੰਮ ਕਰਦੇ ਹੈਗੇ ਆ ਮੇਨ, ਔਰ ਜਪਾਨ 5ਵੀਂ ਕੰਟਰੀ ਹੈਗੀ ਆ। ਸੋ ਉਸ ਤੋਂ ਇਲਾਵਾ ਬਾਕੀ ਕੰਟਰੀਜ਼ ਦੇ ਐਸਟ੍ਰੋਨੋਟਸ ਜ਼ਰੂਰ ਜਾਂਦੇ ਹੈਗੇ ਆ, ਉਹਦੀ ਅਸੀਂ ਅੱਗੇ ਗੱਲ ਕਰਦੇ ਹਾਂ। ਅਤੇ ਇਹ ਅਰਥ ਤੋਂ ਜਿਹੜੀ ਆ 100 ਕਿਲੋਮੀਟਰ ਤੋਂ ਜ਼ਿਆਦਾ, ਮਤਲਬ 370 ਕਿਲੋਮੀਟਰ ਤੋਂ ਲੈ ਕੇ 460 ਕਿਲੋਮੀਟਰ ਦੇ ਵਿੱਚ ਵਿੱਚ ਇਹ ਰਹਿੰਦਾ ਹੈਗਾ ਆ, ਔਰ ਇਹ ਪੂਰੀ ਅਰਥ ਨੂੰ ਔਰਬਿਟ ਕਰਦਾ ਰਹਿੰਦਾ ਆ ਪੂਰੇ, ਮਤਲਬ ਹਰ 90 ਮਿੰਟ 'ਚ ਜਿਹੜਾ ਇੱਕ ਅਰਥ ਦਾ ਚੱਕਰ ਇਹ ਕੱਟ ਲੈਂਦਾ ਹੈ।
0: ਓਕੇ, ਹਾਂਜੀ, ਵਾਹ, ਇਹ ਤਾਂ ਚੰਨ ਤੋਂ ਵੀ ਛੇਤੀ ਕੱਟ ਲੈਂਦਾ ਹੈ, ਉਹਦੀ ਬਹੁਤ ਜ਼ਿਆਦਾ ਸਪੀਡ ਹੋਏਗੀ। ਅਤੇ ਜਿਵੇਂ ਸੰਦੀਪ ਜੀ ਨੇ ਦੱਸਿਆ ਕਿ ਜਿਹੜੇ ਕੋਲਡ ਵਾਰ ਸੀਗੀ ਉਹਦੇ ਤੋਂ ਬਾਅਦ ਜਦੋਂ ਰੂਸ ਟੁੱਟ ਗਿਆ ਫਿਰ ਮਿਲ ਕੇ ਦੋਹਾਂ ਨੇ ਕਿਹਾ ਹੋਣਾ ਇੱਕ ਦੂਜੇ ਨੂੰ ਗਲੇ 'ਚ ਬਾਹਾਂ 'ਚ ਬਾਹਾਂ ਪਾ ਕੇ ਕਿ ਚਲੋ ਮਿਲਕਰ ਇੱਕ ਸਪਨੋ ਕਾ ਆਸ਼ੀਆਂ ਬਣਾਏ। ਹੁਣ ਇਹ ਸਪਨੋ ਕਾ ਜਿਹੜਾ ਆਸ਼ੀਆਂ ਹੈ ਇਹ ਕਿੰਨੀ ਕੁ ਦੂਰ ਹੈ ਧਰਤੀ ਤੋਂ, ਕਿਵੇਂ ਹੈਗਾ, ਇਹਦੀ ਸਾਰੀ ਕਹਾਣੀ ਅੱਜ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਪਰ ਜਿੱਦਾਂ ਸੰਦੀਪ ਜੀ ਨੇ ਦੱਸਿਆ ਹੈ ਕਿ ਇੱਕ ਨਾਸਾ ਇੱਕ ਦੂਸਰੀ ਰੋਸਮੋਕੋਸ ਕੀ ਕਹਿੰਦੇ ਰੋਸਮੋਸ ਅਤੇ ਤੀਜੀ ਇੱਕ ਜੈਕਸਾ ਜਿਹੜੀ ਜਾਪਾਨ ਵਾਲੀ ਅਤੇ ਚੌਥੀ ਈ ਐੱਸ ਏ ਯੂਰੋਪੀਅਨ ਸਪੇਸ ਏਜੰਸੀ ਅਤੇ ਪੰਜਵੀਂ ਸੀ ਐੱਸ ਏ ਕੈਨੇਡੀਅਨ ਸਪੇਸ ਏਜੰਸੀ। 15 ਮੁਲਕ ਟੋਟਲ ਇਹਨਾਂ ਦੇ, ਕਿਉਂਕਿ ਯੂਰੋਪੀਅਨ ਕੰਟਰੀਜ਼ ਦੇ ਵੀ ਸਾਰੇ ਕੰਟਰੀਜ਼ ਆਪੋ ਆਪਣਾ ਹਿੱਸਾ ਪਾਉਂਦੇ ਨੇ। ਉਹ ਜਿਵੇਂ ਗਲੀ ਦੇ ਵਿੱਚ ਅੱਗੇ ਕਮੇਟੀਆਂ ਪੈਂਦੀਆਂ ਹੁੰਦੀਆਂ ਸੀਗੀਆਂ, ਕੁਛ ਉਸੇ ਕਿਸਮ ਦਾ ਹਿਸਾਬ ਕਿਤਾਬ ਮੰਨ ਕੇ ਚੱਲਿਓ। ਸੌਖੀ ਭਾਸ਼ਾ ਦੇ ਵਿੱਚ ਇਹ ਹੈਗਾ ਕਿ ਉਹਨਾਂ ਕੰਟਰੀਜ਼ ਦੀ ਆਪਣੀ ਇੰਨੀ ਕੁਵਤ ਨਹੀਂ ਹੈਗੀ ਕਿ ਉਹ ਇੱਕ ਵੱਖਰਾ ਸਪੇਸ ਸਟੇਸ਼ਨ ਬਣਾ ਸਕਣ। ਇੰਡੀਆ ਬਣਾ ਰਿਹਾ ਹੈਗਾ, ਚਾਈਨਾ ਬਣਾ ਰਿਹਾ, ਨਾਸਾ ਨੇ ਸੱਦਾ ਇਹਨਾਂ ਨੂੰ ਵੀ ਦਿੱਤਾ ਸੀ ਇਹ ਕਦੇ ਸ਼ਾਮਿਲ ਨਹੀਂ ਹੋਏ। ਉਹ ਐਪੀਸੋਡ ਕੋਈ ਹੋਰ ਆਪਾਂ ਬਣਾ ਲਾਂਗੇ ਅਤੇ ਉਹਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਭਾਰਤ ਵਾਲਾ ਅਤੇ ਚੀਨ ਵਾਲਾ ਕਿੱਥੇ ਕਿੱਥੇ ਪਹੁੰਚੇ ਹੈਗੇ ਨੇ। ਉਹ ਸ਼ੁਰੂ ਇੱਥੋਂ ਹੀ ਕਰਦੇ ਹਾਂ ਆਪਾਂ। ਇੰਟਰਨੈਸ਼ਨਲ ਸਪੇਸ ਸਟੇਸ਼ਨ ਦੀ ਤੁਸੀਂ ਕਹਾਣੀ ਦੱਸੀ ਹੈ ਕਿ ਦੋਹਾਂ ਨੇ ਇੱਕ ਦੂਏ ਦੇ ਗੱਲ 'ਚ ਗੱਲ ਦੇ ਵਿੱਚ ਬਾਹਾਂ ਪਾਈਆਂ ਅਤੇ ਫਿਰ ਬਾਕੀ ਏਜੰਸੀਆਂ ਵੀ ਆ ਗਈਆਂ, ਪਰ ਕਿਵੇਂ ਸਟਾਰਟ ਹੋਇਆ, ਕਦੋਂ ਸਟਾਰਟ ਹੋਇਆ ਇਹਦੀ ਬਿਗਨਿੰਗ ਤੋਂ, ਬਈ ਇਹਦੇ ਮਾਂ ਪਿਓ ਤਾਂ ਚਲੋ ਰੂਸ ਅਤੇ ਅਮੈਰੀਕਾ ਹੋ ਗਏ, ਹੁਣ ਉਹ ਆਪਾਂ ਤੈਅ ਨਹੀਂ ਕਰਦੇ ਕਿ ਕੌਣ ਮਾਂ ਹੈ ਕੌਣ ਪਿਓ, ਪਰ ਕਿੱਦਾਂ।
1: ਹਾਂਜੀ, ਸੋ ਓਫੀਸ਼ੀਅਲੀ ਤਾਂ ਸਪੇਸ ਸਟੇਸ਼ਨ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਉਹਨਾਂ ਦਾ ਪ੍ਰੈਜ਼ੀਡੈਂਟ ਰੀਗਨ ਸੀਗਾ ਉਹਨੇ ਓਫੀਸ਼ੀਅਲੀ ਜਿਹੜਾ ਇਹਨੂੰ ਕੀਤਾ ਸੀ, ਸਾਈਨ ਕੀਤਾ ਸੀ। ਹਾਂਜੀ ਹਾਂਜੀ, ਅਤੇ 1984 ਦੇ ਵਿੱਚ ਯੂ ਐੱਸ ਕਾਂਗਰਸ ਨੇ ਇਹਨੂੰ ਕਰਤਾ ਸੀਗਾ ਅਪਰੂਵ ਕਿ ਅਸੀਂ ਇਹ ਕਰਾਂਗੇ ਪ੍ਰੋਜੈਕਟ। ਪਰ ਚਾਹੇ ਜਿਹੜਾ 80s ਦੇ ਵਿੱਚ ਹੋਇਆ, ਬਟ ਇਹ ਬਹੁਤ ਟਾਈਮ ਤੋਂ ਚੱਲੇ ਆਉਂਦੇ ਕਾਫੀ ਸਾਰੇ ਅਲੱਗ ਅਲੱਗ।
0: ਤੁਸੀਂ ਮੇਰੇ ਖਿਆਲ ਦੇ ਨਾਲ ਉਹਦੇ ਅਪੋਲੋ ਮਿਸ਼ਨ ਦੇ ਵਿੱਚ ਵੀ ਗੱਲ ਕੀਤੀ ਸੀ, ਜੌਨ ਐਫ ਕੈਨੇਡੀ ਵੀ ਕਹਿ ਰਿਹਾ ਸੀਗਾ ਕਿ ਨਾਓ ਇਟਸ ਟਾਈਮ ਟੂ ਗੋ, ਹਨਾ, ਉੱਪਰ ਜਾਣਾ ਚਾਹੀਦਾ। ਹਾਂ, ਸੋ ਕੈਨੇਡੀ ਦੇ ਟਾਈਮ ਤੇ ਹੀ ਸੁਪਨਾ ਬੁਣਨ ਲੱਗ ਗਏ ਸੀਗੇ।
1: ਹਾਂਜੀ ਹਾਂਜੀ, ਇਹ ਮਤਲਬ ਕਿ ਉਹ ਨਹੀਂ ਕਿਹਾ ਸੀ ਕਿ ਅਸੀਂ ਮੂਨ ਲੈਂਡਿੰਗ ਕਰਾਵਾਂਗੇ, ਉੱਥੇ ਆਪਣੇ ਐਸਟ੍ਰੋਨੌਟਸ ਲੈ ਕੇ ਜਾਵਾਂਗੇ ਤੇ ਫਿਰ ਵਾਪਸ ਲੈ ਕੇ ਆਵਾਂਗੇ, ਤਾਂ ਮੇਨ ਉਹਦਾ ਹੀ ਸੀ। ਬਟ ਉਹਦੇ ਤੋਂ ਬਾਅਦ ਉਦਾਂ ਦੀ ਤਾਂ ਉਹਨਾਂ ਨੂੰ ਗੋਲੀ ਮਾਰ ਦਿੱਤੀ ਤਾਂ ਡੈਥ ਹੋ ਗਈ, ਫਿਰ ਬਾਕੀਆਂ ਨੂੰ ਅੱਗੇ ਕੰਟੀਨਿਊ ਕਰਨਾ ਪਿਆ। ਬਟ ਇਹਦੀ ਜਿਹੜੀ ਸ਼ੁਰੂਆਤ ਹੈ ਸਿਰਫ ਜਿਹੜੀ 1980s ਜਾਂ 20th ਸੈਂਚਰੀ 'ਚ ਨਹੀਂ ਹੋਈ, 1600 ਸੈਂਚਰੀ ਦੇ ਵਿੱਚ ਇੱਕ ਜਿਹੜਾ ਹਾਂਜੀ ਮਤਲਬ ਸਭ ਤੋਂ ਪਹਿਲਾਂ ਜਿਹੜੇ ਜਿਹਨੇ ਇਹ ਸੋਚਿਆ ਸੀ ਕਿ ਹਿਊਮਨ ਵੀ ਕਦੇ ਰਹਿ ਸਕਦੇ ਆ ਸਪੇਸ ਦੇ
0: ਵਿੱਚ,
1: ਉਦੋਂ
0: ਨਾਸਾ ਅਮਰੀਕਾ ਵੀ ਨਹੀਂ ਸੀ।
1: ਹਾਂਜੀ, ਤਾਂ ਹੀ ਅਸੀਂ ਜਦੋਂ ਮੂਨ ਲੈਂਡਿੰਗ ਦੀ ਗੱਲ ਕੀਤੀ ਸੀ ਤਾਂ ਅਸੀਂ ਕਹਿ ਰਹੇ ਸੀ ਕਿ ਚਾਹੇ ਮੂਨ ਲੈਂਡਿੰਗ ਜਿਹੜੀ ਆ ਉਹ 1969 ਦੇ ਵਿੱਚ ਹੋਈ ਆ, ਬਟ ਉਹਦੇ 'ਚ ਜਿਹੜਾ ਉਹਦੀ ਸ਼ੁਰੂਆਤ ਜਿਹੜੀ ਉਦੋਂ ਤੋਂ ਹੀ ਹੋ ਜਾਂਦੀ ਆ ਜਦੋਂ ਸਾਇੰਸ ਦੇ ਵੱਲ ਜਿਹੜੇ ਆ ਲੋਕ ਜਿਹੜੇ ਐਸਟ੍ਰੋਨੋਮਰਸ ਜਿਹੜੇ ਸੀਗੇ ਜਾਂ ਸਾਇੰਟਿਸਟ ਜਿਹੜੇ ਸੀ ਉਹਦੇ 'ਚ ਕੰਮ ਕਰਨ ਲੱਗ ਗਏ ਸੀ, ਜਿਹ 'ਚ ਨਾ ਤੁਸੀਂ ਆਈਨਸਟਾਈਨ ਨੂੰ ਇਗਨੋਰ ਕਰ ਸਕਦੇ ਆ, ਨਾ ਹੀ ਤੁਸੀਂ ਉਹਨਾਂ ਤੋਂ ਪੁਰਾਣਿਆਂ ਨੂੰ ਕਰ ਸਕਦੇ ਆ, ਗੈਲੀਲੀਓ ਨੂੰ ਕਰ ਸਕਦੇ, ਕਿਸੇ ਨੂੰ ਵੀ ਨਹੀਂ ਕਰ ਸਕਦੇ। ਸੋ ਇਹ ਜਿਹੜਾ ਬੰਦਾ ਸੀਗਾ ਜਿਹਦਾ ਜਿਹੜਾ ਨਾਮ ਸੀਗਾ ਜੋਹਨਸ ਕੈਪਲਰ, ਇਹਨੇ ਸੋਚਿਆ ਸੀ ਸਭ ਤੋਂ ਪਹਿਲਾਂ ਕਿ ਜਾਊਗੇ ਕਦੇ ਹਿਊਮਨਸ ਜਿਹੜੇ ਆ ਸਪੇਸ ਦੇ ਵਿੱਚ, ਹੈ ਨਾ। ਫਿਰ 1860s ਦੇ ਵਿੱਚ ਐਡਵਰਡ ਐਬਰਟ ਹੋਲ ਜਿਹੜਾ ਇੱਕ ਸੀਗਾ ਉਹਨੇ ਬ੍ਰਿਕ ਮੂਨ ਦਾ ਕੋਨਸੈਪਟ ਦਿੱਤਾ ਸੀ, ਜਿਹਦਾ ਮਤਲਬ ਉਹਦਾ ਪਰਪਸ ਇਹ ਸੀਗਾ ਕਿ ਇੱਕ ਇੱਦਾਂ ਦੀ ਮੈਨ ਮੇਡ ਸਟਰਕਚਰ ਹੋਊਗੀ ਜਿਹੜੀ ਅਰਥ ਦੇ ਦੁਆਲੇ ਘੁੰਮੂਗੀ, ਔਰ ਮੂਨ ਤੇ ਜਿਹੜੀ ਆ ਹਾਂਜੀ ਉਹ ਜਿਹੜੀ ਕਰੂ ਨੂੰ ਲਾਈਫ ਸਪੋਰਟ ਸਿਸਟਮ ਜਿਹੜਾ ਪ੍ਰੋਵਾਈਡ ਕਰੂਗੀ। ਫਿਰ ਉਸ ਤੋਂ ਬਾਅਦ ਇੱਕ ਰਸ਼ੀਅਨ ਸਾਇੰਟਿਸਟ ਸੀਗਾ ਕੋਂਸਟੈਂਟਿਨ, ਉਹਨੇ ਵੀ ਇਹਦਾ ਡਿਜ਼ਾਇਨ ਉਹਨੇ ਅਪਰੂਵ ਕੀਤਾ ਕਿ ਮਤਲਬ ਇਹ ਇਸ ਸਪੇਸ ਸਟੇਸ਼ਨ ਦਾ ਨਹੀਂ, ਬਟ ਉਹਨੇ ਸੋਚਿਆ ਕਿ ਹਾਂ ਇੱਦਾਂ ਦਾ ਕੋਈ ਚੀਜ਼ ਹੋਊਗੀ ਜਿਹੜੀ ਵੀਲ ਵਰਗੀ ਜਿਹੜੀ ਹੋਊਗੀ, ਹੈ ਨਾ। ਪਹਿਲੀ ਜਿਹੜੀ ਹੈ ਡੀਟੇਲਸ ਜਿਹੜੀ ਹਰਮਨ ਜਿਹੜਾ 1928 ਦੇ ਵਿੱਚ ਉਹਨਾਂ ਨੇ ਜਿਹੜੀ ਆ ਸੋਚਿਆ ਕਿ ਇੱਕ ਵੀਲ ਵਰਗੀ ਸਟਰਕਚਰ ਹੋ ਸਕਦੀ ਹੈ। ਸੋ ਉਸ ਤੋਂ ਬਾਅਦ ਵੀ ਹੋਰ ਕਾਫੀ ਲੋਕ ਸੀਗੇ, ਤੇ US ਗਵਰਨਮੈਂਟ ਨੇ ਵੀ ਜਿਹੜਾ 1950 ਦੇ ਟਾਈਮ 'ਚ ਜਿਹੜਾ ਇਹ ਸੋਚਣਾ ਸ਼ੁਰੂ ਕਰ ਦਿੱਤਾ ਸੀ ਕਿ ਅਸੀਂ ਸਪੇਸ ਸਟੇਸ਼ਨ ਇੱਕ ਬਣਾਵਾਂਗੇ, ਔਰ ਇਹਨਾਂ ਨੇ ਪੇਟੈਂਟ ਵੀ ਕਰਾ ਲਿਆ ਸੀਗਾ। ਪੇਟੈਂਟ ਦਾ ਮਤਲਬ ਕਿ ਹੁਣ ਇਹਨਾਂ ਦਾ ਪ੍ਰੋਜੈਕਟ ਹੋਰ ਕੋਈ ਉਹਨੂੰ ਨਹੀਂ ਲੈ ਸਕਦਾ, ਹੈ ਨਾ।
0: ਰਾਈਟ,
1: ਫਿਰ ਜਦੋਂ ਇਹਨਾਂ ਨੇ ਜਿਹੜਾ ਇੱਕ ਪਹਿਲਾ ਜਿਹੜਾ ਇਹਨਾਂ ਦਾ ਕੋਨਸੈਪਟ ਸੀਗਾ US ਦਾ ਆਰਮੀ ਦਾ ਪ੍ਰੋਜੈਕਟ ਸੀਗਾ ਇਵੈਂਟ ਪ੍ਰੋਜੈਕਟ ਹੋਰਾਈਜ਼ਨ, ਜਿਹਦਾ ਮਤਲਬ ਇਹ ਸੀਗਾ ਕਿ ਜਦੋਂ ਇਹਨਾਂ ਨੇ ਮੂਨ 'ਤੇ ਜਾਣਾ ਹੈ ਤਾਂ ਉਸ ਟਾਈਮ ਦੇ ਉੱਤੇ ਇਹਨਾਂ ਨੇ ਜਿਹੜਾ ਫਿਊਲ ਜਿਹੜਾ ਪ੍ਰੋਵਾਈਡ ਕਰਨ ਦੇ ਲਈ ਜਾਂ ਫਿਰ ਕਰੂ ਨੂੰ ਜਿਹੜਾ ਇੱਕ ਤਰ੍ਹਾਂ ਘਰ ਪ੍ਰੋਵਾਈਡ ਕਰਨ ਦੇ ਲਈ ਥੋੜ੍ਹੇ ਟਾਈਮ 'ਚ ਸਪੇਸ 'ਚ ਰਹਿਣ ਦੇ ਲਈ ਅਸੀਂ ਇੱਦਾਂ ਦਾ ਕੁਛ ਬਣਾਵਾਂਗੇ, ਤਾਂ ਇੱਦਾਂ ਇਹਨਾਂ ਦੀ ਮਤਲਬ ਸ਼ੁਰੂਆਤ ਕਾਫੀ ਟਾਈਮ ਤੋਂ ਹੋਈ, ਹੈ ਨਾ। ਅਤੇ ਫਿਰ ਜਿਹੜਾ ਓਫੀਸ਼ੀਅਲੀ ਜਿਹੜਾ 1984 ਦੇ ਵਿੱਚ ਹੋਇਆ ਤਾਂ ਸਭ ਤੋਂ ਪਹਿਲਾਂ ਜਿਹੜਾ ਨਾਸਾ ਸੀਗੀ ਉਹਨਾਂ ਨੇ ਇਨਵਾਈਟ ਕੀਤਾ ਕੈਨੇਡਾ ਜਾਪਾਨ ਅਤੇ ਜਿਹੜੀ ਆਪਣੇ ਯੂਰੋਪੀਅਨ ਸਪੇਸ ਏਜੰਸੀ ਨੂੰ, ਔਰ ਉਹਨਾਂ ਨੇ ਜਦੋਂ ਇਹਨਾਂ ਨੇ ਇਨਵਾਈਟ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਹਾਂ ਕਹਿਤੀ। ਰਸ਼ੀਆ ਉਹਦੇ ਤੋਂ ਵੀ ਬਾਅਦ ਚੋਂ ਆਇਆ, ਰਸ਼ੀਆ ਕਾਫੀ ਬਾਅਦ ਚ ਆਇਆ, ਰਸ਼ੀਆ ਨੂੰ ਵੀ ਇਹਨਾਂ ਨੇ ਫਿਰ ਇਨਵਾਈਟ ਕੀਤਾ ਕਿ ਅਸੀਂ ਐਵੇਂ ਦਾ ਪ੍ਰੋਜੈਕਟ ਕਰ ਰਹੇ ਤਾਂ ਤੁਸੀਂ ਸਾਡੇ ਨਾਲ ਜਿਹੜਾ ਕੰਮ ਕਰੋ। ਤਾਂ ਫਿਰ ਜਿਹੜਾ ਰਸ਼ੀਅਨ ਜਿਹੜਾ ਸੀਗਾ ਮਿਸ਼ਨ ਉਹ ਵੀ ਜਿਹੜੇ ਨਾਲ ਹੋ ਗਏ। ਤੋ ਅੱਜ ਦੇ ਟਾਈਮ 'ਚ ਜਿਹੜੇ ਪ੍ਰਾਇਮਰੀ ਮਿਸ਼ਨ ਕੰਟਰੋਲ ਜਿਹੜੇ ਹੈਗੇ ਇਹਨਾਂ ਦੇ ਅਰਥ ਦੇ ਉੱਤੇ ਉਹ ਰਸ਼ੀਆ ਦੀ ਸਪੇਸ ਏਜੰਸੀ ਔਰ ਨਾਸਾ ਹੈਗੀ ਆ। ਅਤੇ ਬਾਕੀਆਂ 'ਚ ਜਿਹੜੇ ਵੈਸੇ ਕੰਮ ਹੁੰਦੇ ਕਿ ਉਹਨਾਂ ਨੇ ਬਾਕੀ ਵੀ ਚੀਜ਼ਾਂ ਮਤਲਬ ਜਿਹੜੀ ਤੁਸੀਂ ਕਹਿ ਸਕਦੇ ਕੋ ਫੈਸਿਲਿਟੀਜ਼ ਜਿਹੜੀਆਂ ਬਾਕੀ ਕੰਟਰੀਜ਼ 'ਚ ਹੈਗੀਆਂ, ਜਿਹੜੀਆਂ ਆਪਾਂ ਯੂਰੋਪੀਅਨ ਸਪੇਸ ਦੀ ਗੱਲ ਕੀਤੀ ਆ ਜਾਂ ਕੈਨੇਡਾ ਦੀ, ਅਤੇ ਇਹ ਜਿਹੜਾ ਮੇਨ ਇਹਦਾ ਸਾਰਾ ਕੁਛ।
0: ਪਰ ਦੂਸਰੀਆਂ ਜਿਹੜੀਆਂ ਇਹਨਾਂ ਦੇ ਨਾਲ ਨਹੀਂ ਹੈਗੀਆਂ ਉਹਨਾਂ ਦੇ ਨਾਲ ਤਾਂ ਨਹੀਂ ਇਹ ਸ਼ੇਅਰ ਕਰਦੇ ਹੋਣੇ, ਵੈਸੇ ਫੋਰ ਦੀ ਲਾਰਜਰ ਸੇਕ ਆਫ ਹਿਊਮਨ ਕਾਇੰਡ ਕਰ ਲੈਂਦੇ ਹੋਣਗੇ ਥੋੜ੍ਹਾ ਬਹੁਤ, ਜਾਂ ਦੱਸ ਦਿੰਦੇ ਹੋਣਗੇ ਵੀ ਭਾਈ ਨਹੀਂ ਪੈਂਦਾ ਉੱਧਰ ਨੂੰ ਨਾ ਜਾਇਓ।
1: ਹਾਂਜੀ ਹਾਂਜੀ, ਨਹੀਂ ਇਹ ਨਹੀਂ ਇਹ ਬਾਕੀਆਂ ਨਾਲ ਵੀ ਸ਼ੇਅਰ ਕਰਦੇ ਆ ਕਿ ਜਿਹੜੀ ਬਾਕੀ, ਕਿਉਂਕਿ ਉੱਥੇ ਜਿਹੜੀਆਂ ਰਿਸਰਚ ਹੁੰਦੀ ਜਿਹਨਾਂ ਅਸੀਂ ਅੱਗੇ ਗੱਲ ਕਰਾਂਗੇ ਕਿ ਉਹ ਉਹੀ ਹੈ ਕਿ ਹਿਊਮੈਨਿਟੀ ਲਈ ਹਿਊਮਨ ਬਾਡੀ ਨੂੰ ਸਟੱਡੀ ਕਰਨ ਦੇ ਲਈ ਕਾਫੀ ਰਿਸਰਚ ਹੁੰਦੀ ਆ, ਉੱਥੇ ਇਨਵਾਇਰਮੈਂਟ ਨੂੰ ਸਟੱਡੀ ਕਰਨ ਦੇ ਲਈ ਕਾਫੀ ਰਿਸਰਚ ਹੁੰਦੀ ਆ। ਤੇ ਇਹ ਸ਼ੇਅਰ ਕਰਦੇ ਹੈਗੇ ਆਪਸ 'ਚ ਪੂਰੇ, ਉਹੀ ਜਿੱਦਾਂ ਤੁਸੀਂ ਸ਼ੁਰੂ 'ਚ ਗੱਲ ਕੀ ਵੀ ਸਾਇੰਟੀਫਿਕ ਲੈਵਲ ਤੇ ਇਕੱਠੇ ਹੋ ਜਾਂਦੇ ਆ ਸਾਰੇ, ਪੋਲੀਟੀਕਲੀ ਚਾਹੇ ਅਲੱਗ ਅਲੱਗ ਹੋਣ, ਹੈ ਨਾ,
0: ਉਹ ਦਿਖਾਣਾ ਲੋੜ ਵੀ ਹੈ।
1: ਹਾਂਜੀ, ਔਰ ਇਹ ਬਹੁਤ
0: ਹਵਾ 'ਚ ਕਿਹੜਾ ਵੋਟਾਂ ਪੈਣੀਆਂ ਨੇ।
1: ਹਾਂਜੀ, ਇਹ ਸਾਰੇ ਮਹਿੰਗਾ ਵੀ ਮਤਲਬ ਇਹ ਕਿਉਂ ਇਕੱਠੇ ਵੀ ਤਾਂ ਹੀ ਕੰਮ ਕਰਨ ਲੱਗੇ ਕਿਉਂਕਿ ਬਹੁਤ ਮਹਿੰਗਾ ਪ੍ਰੋਜੈਕਟ ਸੀਗਾ, ਹੈ ਨਾ, $100 billion ਦਾ ਪ੍ਰੋਜੈਕਟ ਸੀਗਾ ਤੇ ਹੈਗਾ, ਕਿਉਂਕਿ ਹੁਣ ਤੱਕ ਵੀ ਜਿਹੜੇ ਚੇਂਜਿਸ ਜੋ ਰਿਪੇਅਰਸ ਵਗੈਰਾ, ਹੈ ਨਾ, ਸਾਰਾ ਕੁਛ, ਔਰ ਇੱਥੋਂ ਸਮਾਨ ਭੇਜਣਾ ਸਪੇਸ ਦੇ ਵਿੱਚ ਬਹੁਤ ਜਿਹੜਾ ਔਖਾ ਹੈਗਾ ਕਿ ਕੋਈ ਵੀ ਜਿਹੜੀ
0: ਗੇੜੇ 'ਚ ਜਾਂਦਾ ਵੀ ਨਹੀਂ ਹੋਣਾ,
1: ਇੱਕ ਗੇੜੇ ਜਾਂਦਾ ਨਹੀਂ ਕੋਈ ਵੀ ਚੀਜ਼, ਤੁਸੀਂ £1 ਵੀ ਚੀਜ਼ ਭੇਜਣੀ ਤੁਹਾਨੂੰ ਉਹਦੇ ਲਈ $10,000 ਲੱਗ ਜਾਂਦਾ, ਮਤਲਬ ਤਿੰਨ, ਹੈ ਨਾ। ਜੇ ਤੁਸੀਂ ਕੋਈ ਐਮਰਜੈਂਸੀ ਮੰਨ ਲਓ ਇੱਥੋਂ ਅਰਥ ਤੋਂ ਚੀਜ਼ ਭੇਜਣੀ ਆ ਤਾਂ ਤੁਸੀਂ ਰੋਕਟ ਦੇ ਥਰੂ ਭੇਜ ਸਕਦੇ, ਪਰ ਉਹ ਭੇਜਣ ਨੂੰ 6 ਘੰਟੇ ਉਹ ਮਤਲਬ ਘੱਟ ਤੋਂ ਘੱਟ ਟਾਈਮ ਜਿਹੜਾ ਲੱਗੇਗਾ, ਹੈ ਨਾ। ਤੋ ਮਹਿੰਗਾ ਵੀ ਹੈ ਔਰ ਟਾਈਮ ਟੇਕਨ ਵੀ ਹੈ, ਉਹ ਮੰਨ ਲਓ ਕਿ ਉੱਥੇ ਕੋਈ ਐਮਰਜੈਂਸੀ ਹੈਗੀ ਆ, ਹੈ ਨਾ, ਅਤੇ ਉਹ ਇੱਥੋਂ ਭੇਜਣ ਲੱਗ ਗਿਆ ਤਾਂ 6-7 ਘੰਟੇ 'ਚ ਤਾਂ ਔਖਾ ਹੋ ਜਾਂਦਾ। ਤੋ ਉਹ ਸਾਰੀਆਂ ਚੀਜ਼ਾਂ ਇਸ ਲਈ ਇਹਨਾਂ ਨੂੰ ਸਪੇਸ 'ਚ ਜਿਹੜਾ ਇਕੱਠੇ ਵੀ ਹੋਣਾ ਪੈਂਦਾ, ਔਰ ਇਸੇ ਲਈ ਉੱਥੇ ਇਹ ਨਹੀਂ ਅਲੱਗ ਹੁੰਦੇ ਹੈਗੇ, ਇਕੱਠੇ ਕੰਮ ਕਰਦੇ ਹੈਗੇ। ਔਰ ਟੈਕਨੋਲੋਜੀ ਕਿਉਂਕਿ ਮਹਿੰਗਾ ਹੈ ਤੋ, ਔਰ ਮੈਨ ਪਾਵਰ ਵੀ ਬਹੁਤ ਲੱਗਦੀ, ਬਹੁਤ ਸਾਇੰਟਿਸਟ ਲੱਗਣੇ ਆ, ਹੈ ਨਾ, ਬਹੁਤ ਰਿਸਰਚਰਸ ਇੰਜੀਨੀਅਰਸ ਲੱਗਣੇ ਆ, ਤੋ ਉਹ ਸਾਰੀਆਂ ਕੰਟਰੀਜ਼ ਤੋਂ ਜਿਹੜਾ ਥੋੜਾ ਥੋੜਾ ਥੋੜੀ ਥੋੜੀਆਂ ਚੀਜ਼ਾਂ ਜਿਹੜੀਆਂ ਲੈ ਕੇ ਇੱਕ ਪ੍ਰੋਪਰ ਸਿਸਟਮ ਬਣਦਾ ਹੈਗਾ।
0: ਤੇ ਇਹ ਜਿਹਦਾ ਤੁਸੀਂ ਗੱਲ ਕੀਤੀ ਕਿ ਤੁਸੀਂ ਵਿੱਚ ਇੱਕ ਦੋ ਜਗ੍ਹਾ ਵਰਡ ਯੂਜ਼ ਕੀਤੇ, ਡੋਕਿੰਗ ਕੀਤੀ, ਮੋਡਿਊਲ, ਇਹ ਵੋ, ਤੇ ਐਡਾ ਮਹਿੰਗਾ ਹੈਗਾ, ਇਹ ਸਾਰਿਆਂ ਤੇ ਸਵਾਲਾਂ ਤੋਂ ਆਉਣ ਤੋਂ ਪਹਿਲਾਂ ਇਹ ਇੱਕ ਸਵਾਲ ਜ਼ਰੂਰ ਬਣਦਾ ਇਹਦਾ ਕਿ ਇਹ ਹੈ ਕਿੱਡੀ ਕੁ ਚੀਜ਼। ਮਤਲਬ ਜਦੋਂ ਆਪਾਂ ਸੈਟੇਲਾਈਟ ਸੁਣਦੇ ਹੈਗੇ ਹਾਂ ਤਾਂ ਸੈਟੇਲਾਈਟ ਦੇ ਨੋਰਮਲੀ ਜਿੱਦਾਂ ਦੇ ਸਾਈਜ਼ ਹੁੰਦੇ ਨੇ, ਇੱਕ ਸੈਟੇਲਾਈਟ ਹੈ, ਕਈ ਸੈਟੇਲਾਈਟ ਨੇ, ਅਤੇ ਆਹ ਡੋਕਿੰਗ ਵਾਲੀ ਕੀ ਚੀਜ਼ ਹੈ। ਅਤੇ ਜਦੋਂ ਤੁਸੀਂ ਇਸ ਕਿਸਮ ਦੀ ਅਸੈਂਬਲੀ ਦੀ ਗੱਲ ਕਰਦੇ ਹੋ ਤਾਂ ਫਿਰ ਇਹ ਵੀ ਦੱਸਿਓ ਕਿ ਇਹ ਅਸੈਂਬਲੀ ਫਿਰ ਕੌਣ ਕਰਦਾ, ਕਿਵੇਂ ਹੁੰਦੀ ਹੈ?
1: ਹਾਂਜੀ, ਇਹ ਜਿੱਦਾਂ ਕਾਫੀ ਸਾਰੇ ਅਲੱਗ ਅਲੱਗ ਪਾਰਟਸ ਲੱਗਦੇ, ਜੇ ਤੁਸੀਂ ਇਹਨੂੰ ਅਗਰ ਇਹਦੀ ਫੋਟੋਜ਼ ਦੇਖੋਗੇ ਗੂਗਲ 'ਤੇ ਸਰਚ ਕਰਕੇ, ਤਾਂ ਜਿਹੜਾ ਇੱਕ ਫੁੱਟਬਾਲ ਫੀਲਡ ਦੀ ਸਾਈਜ਼ ਦਾ ਜਿਹੜਾ ਇੱਕ ਪੂਰਾ ਇਹ ਸਟੇਸ਼ਨ ਹੈਗਾ, ਹੈ ਨਾ, ਕਿਉਂਕਿ ਇੱਕ ਟਾਈਮ ਦੇ ਉੱਤੇ ਇਹ ਜਿਹੜੇ ਵੈਸੇ 3 ਤੋਂ ਲੈ ਕੇ 13 ਤੱਕ ਇੱਥੇ ਐਸਟ੍ਰੋਨੋਟਸ ਜਿਹੜੇ ਆ ਸਕਦੇ ਹੈਗੇ ਆ,
0: 3 ਤੋਂ 13 ਇੱਕ ਟਾਈਮ ਦੇ ਵਿੱਚ,
1: ਇੱਕ ਟਾਈਮ ਤੱਕ। ਹਾਂਜੀ, ਬਟ ਇਸ ਟਾਈਮ ਦੇ ਕੰਟੀਨਿਊਲੀ 7 ਚੱਲਦੇ ਆ ਕਿ 7 ਹੈਗੇ, ਹੈ ਨਾ, ਔਰ ਸ਼ੁਰੂਆਤ 'ਚ ਇੰਨੇ ਨਹੀਂ ਸੀਗੇ, ਉਹ ਹੌਲੀ ਹੌਲੀ ਡਿਵਲਪਮੈਂਟ ਜੋ ਵੀ ਹੁੰਦੀ ਗਈ, ਹੈ ਨਾ,
0: ਇਹਨੇ ਬੰਦੇ ਵੀ ਨਹੀਂ ਮੰਨਦੇ ਹੋਣਗੇ।
1: ਹਾਂਜੀ, ਸੋ ਇਹ ਜਿਹੜੀ ਅਲੱਗ ਅਲੱਗ ਉੱਥੇ ਚੀਜ਼ਾਂ ਹੈਗੀਆਂ, ਦੋ ਮੋਡਿਊਲ ਜਿਹੜਾ ਅਸੀਂ ਕਹਿੰਦੇ ਰੋਕਟ ਦੇ ਵਾਂਗੂ ਮੰਨ ਲਓ, ਜਾਂ ਦੋ ਸਟਰਕਚਰਸ ਮੰਨ ਲਓ ਤੁਸੀਂ, ਅਲੱਗ ਅਲੱਗ ਸਟਰਕਚਰਸ ਹੈਗੀਆਂ, ਉਹਨਾਂ ਨੂੰ ਜੋੜਦੇ, ਹੈ ਨਾ, ਜੋੜ ਜੋੜ ਕੇ ਕਿਉਂਕਿ ਬਣਾਇਆ ਗਿਆ, ਔਰ ਇਹ ਇੱਦਾਂ ਨਹੀਂ ਸੀ ਕਿ ਉੱਥੇ ਜਾ ਕੇ
0: ਮੰਨ ਲਓ ਕਿ ਇੱਕ ਜਹਾਜ਼ ਦੇ ਪਰ ਕੱਟ ਦਿਓ, ਜਹਾਜ਼ ਦੇ ਵਿੱਚੋਂ ਕੋਕਪਿਟ ਬਾਹਰ ਕੱਢ ਦਿਓ, ਤੇ ਉਹਦੇ ਚ ਤੁਸੀਂ ਆਪਣੀ ਬਿਜ਼ਨਸ ਇਕਨੋਮੀ ਕੱਢ ਦਿਓ, ਫਸਟ ਕਲਾਸ ਕੱਢ ਦਿਓ, ਕੱਲੀ ਬਿਜ਼ਨਸ ਕਲਾਸ ਵਾਲਾ ਜਿੱਡਾ ਕਿ ਡੱਬਾ, ਓਡੇ ਓਡੇ ਇੱਕ ਕਈ ਜਹਾਜ਼ ਆਪਸ ਚ ਜੁੜੇ ਹੋਏ ਨੇ, ਹੈ ਨਾ।
1: ਹਾਂਜੀ ਹਾਂਜੀ, ਐਵੇਂ ਹੀ ਆ, ਜਿਵੇਂ ਮੰਨ ਲਓ ਇਹ ਬਣਾਇਆ ਵੀ ਦੇਖਿਆ ਸੀ, ਜਦੋਂ ਤੁਸੀਂ ਜਹਾਜ਼ ਦੀ ਇਗਜ਼ਾਮਪਲ ਦਿੱਤੀ ਆ ਕਿ ਜਿਹੜੇ ਆ ਜਿਹੜੇ ਵਿੰਗਸ ਉਹਦੇ ਜਿਹੜੇ ਆ ਅਰਥ ਤੇ ਬਣਾ ਲਏ ਗਏ, ਉਹਦਾ ਕੋਕਪਿਟ ਅਲੱਗ ਤੋਂ ਅਰਥ ਤੇ ਬਣਾ ਲਿਆ ਗਿਆ, ਹਰ ਚੀਜ਼ ਪੋਸ਼ ਬਣਾ ਲਈ ਗਈ, ਪਰ ਉਹਨਾਂ ਨੂੰ ਜੋੜਿਆ ਜਿਹੜਾ ਉਹ ਜਿੱਥੇ ਹੈਗਾ ਇਹ ਸਪੇਸ ਸਟੇਸ਼ਨ, ਉੱਥੇ ਮਤਲਬ ਸਪੇਸ 'ਚ ਜਾ ਕੇ ਜੋੜਿਆ ਗਿਆ। ਔਰ ਸਭ ਤੋਂ ਪਹਿਲੇ ਜਿਹੜੇ ਦੋ ਮੇਜਰ ਮੋਡਿਊਲ ਸੀਗੇ ਉਹ ਰਸ਼ੀਆ, ਔਰ ਸਭ ਤੋਂ ਪਹਿਲਾਂ ਜਿਹੜਾ ਰੋਕਟ ਗਿਆ ਸੀ ਉਹ ਰਸ਼ੀਆ ਦਾ ਸੀਗਾ, ਜਿਹੜਾ ਜ਼ਰੀਆ ਜ਼ਰੀਆ ਉਹਨਾਂ ਦੀ ਲੈਂਗੁਏਜ 'ਚ ਕਹਿੰਦੇ ਆ, ਸਨਰਾਈਜ਼ ਜ਼ਿਆਦਾ ਮਤਲਬ ਹੁੰਦਾ, ਔਰ ਅਮੈਰੀਕਾ ਦੇ ਦਾ ਨਾਮ ਯੂਨਿਟੀ ਸੀਗਾ। ਸੋ ਕਿਉਂਕਿ ਹੁਣ ਸਾਨੂੰ ਪਤਾ ਕਿ ਐਡਾ ਵੱਡਾ ਪ੍ਰੋਜੈਕਟ ਇਹਨੂੰ ਬਣਾਉਣਾ ਇੰਨਾ ਵੀ ਈਜ਼ੀ ਨਹੀਂ ਸੀਗਾ, ਤੋ ਪਹਿਲੀ ਸਭ ਤੋਂ ਪਹਿਲੀ ਪ੍ਰੋਬਲਮ ਤਾਂ ਇਹ ਆਈ ਕਿਉਂਕਿ ਜਿੱਦਾਂ ਪਹਿਲਾਂ ਆਪਾਂ ਗੱਲ ਕੀਤੀ ਹੈ ਕਿ ਇਹ ਪਹਿਲਾਂ ਤੋਂ ਹਮੇਸ਼ਾ ਤੋਂ ਇਹਨਾਂ ਦਾ ਇਕੱਠਿਆਂ ਦਾ ਪ੍ਰੋਜੈਕਟ ਨਹੀਂ ਸੀ, ਅਲੱਗ ਅਲੱਗ ਸੀ. ਸੋ ਇਹ ਦੋਨੇ ਜਿਹੜੇ ਮੋਡਿਊਲਸ ਦੀ ਅਸੀਂ ਜਾਂ ਦੋਨੋਂ ਪਾਰਟਸ ਦੀ ਗੱਲ ਕੀਤੀ ਹੈ, ਇਹ ਦੋਨੇ ਅਲੱਗ ਅਲੱਗ ਪ੍ਰੋਜੈਕਟ ਲਈ ਬਣਾਏ ਗਏ ਸੀ ਅਮੈਰੀਕਾ ਔਰ ਰਸ਼ੀਆ ਵੱਲੋਂ. ਅਤੇ ਜਦੋਂ ਇਹ ਪਹਿਲਾਂ ਇਹਨੂੰ ਕੰਬਾਈਨ ਕਰਨ, ਡੋਕਿੰਗ ਜਿਹਨੂੰ ਅਸੀਂ ਬੋਲਦੇ ਹਾਂ ਕਿ ਜਦੋਂ ਦੋ ਰੋਕਰ 'ਚ ਆਪਸ 'ਚ ਜੋੜਦੇ ਆ, ਉਹ ਕਰਨ ਲੱਗੇ ਤਾਂ ਉਸ ਟਾਈਮ ਇਹਨਾਂ ਨੇ ਉਹ ਰਿਅਲਾਈਜ਼ ਹੋਇਆ ਕਿ ਇਹਨਾਂ ਦੀ ਤਾਂ ਜਿਹੜੀ ਆ ਸਟਰਕਚਰ ਡਿਫਰੈਂਟ ਹੈਗੀ ਆ, ਮਤਲਬ ਨਹੀਂ ਕਰ ਸਕਦੇ. ਤਾਂ ਫਿਰ ਇਹਨਾਂ ਨੂੰ ਜਿਹੜੀ ਆ ਇੱਕ ਅਲੱਗ ਤੋਂ ਇੱਕ ਪਾਰਟ, ਮਿਡਲ ਪਾਰਟ ਬਣਾਉਣਾ ਪਿਆ ਜਿਹੜਾ ਦੋਨੋਂ ਸਾਈਡ ਤੋਂ ਉਹਨਾਂ ਦੋਨਾਂ ਦੇ ਵਰਗਾ ਹੋਏਗਾ ਨਾ ਇੱਕ ਸਾਈਡ ਤੋਂ, ਅਤੇ ਉਹਨਾਂ ਨੂੰ ਜੋੜਿਆ. ਉਹ ਚੀਜ਼ਾਂ ਹੋਈਆਂ. ਫਿਰ ਉਸ ਤੋਂ ਬਾਅਦ ਸੋਲਰ ਪੈਨਲ ਜਿਹੜੇ ਉੱਥੇ ਹੈਗੇ ਇਲੈਕਟ੍ਰੀਸਿਟੀ ਯੂਜ਼ ਕਰਨ ਲਈ, ਜਦੋਂ ਤੁਸੀਂ ਇਹਦੀ ਫੋਟੋ ਦੇਖੋਗੇ ਤੁਹਾਨੂੰ ਦਿਖੂਗੀਆਂ ਪੱਤੀਆਂ ਜਿਹੀਆਂ ਜਿਵੇਂ ਆਪਾਂ ਸੋਲਰ ਪੈਨਲ ਦੇਖਦੇ ਹਾਂ, ਹੈ ਨਾ. ਉਹ ਸੋਲਰ ਪੈਨਲ ਹੈਗੇ ਜਿਹੜੇ ਬਿਜਲੀ ਜਨਰੇਟ ਕਰਦੇ ਆਲਮੋਸਟ ਜਿਹੜੀ ਆ 28,000 ਕਿਲੋ ਵਾਟ ਪਰ ਆਵਰ ਜਿਹੜੀ ਆ ਯੂਜ਼ ਕਰ, ਜਿਹੜੀ ਪ੍ਰੋਡਿਊਸ ਕਰਦੇ ਹੈਗੇ, ਕਿਉਂਕਿ ਉੱਥੇ ਕੋਈ ਸਨਲਾਈਟ ਜਿਹੜੀ ਸੋਰੀ ਸਨਲਾਈਟ ਤੋਂ ਹੀ ਬਿਜਲੀ ਬਣਦੀ ਆ, ਕੋਈ ਐਵੇਂ ਗ੍ਰਿਡਸ ਨਹੀਂ ਹੈਗੀਆਂ ਜਿੱਦਾਂ ਅਰਥ 'ਤੇ ਹੁੰਦੀਆਂ. ਤੋ ਇਹ ਸਾਰੇ ਜਿਹੜੇ ਪਾਰਟਸ ਨੂੰ ਹੌਲੀ ਹੌਲੀ ਜਿਹੜਾ ਮਿਲਾ ਕੇ ਬਣਾਇਆ ਜਾਂਦਾ. ਹੁਣ ਜਿਹੜੀ ਕੈਨੇਡਾ ਦੀ ਜਿਹੜੀ ਸਪੇਸ ਏਜੰਸੀ, ਉਹਨਾਂ ਨੇ ਇੱਕ ਰੋਬੋਟਿਕ ਆਰਮਸ, ਅਸੀਂ ਉਹਨਾਂ ਨੂੰ ਬੋਲਦੇ ਹਾਂ ਕਿ ਉਹ ਰੋਬੋਟ ਵਰਗੀਆਂ ਆਰਮਸ ਹੈਗੀਆਂ ਜਿਹੜੀਆਂ ਇਹਨਾਂ ਦੇ ਇਹਦੇ ਬਾਹਰ ਲੱਗੀਆਂ ਹੈਗੀਆਂ, ਜਿਹੜੀਆਂ ਇਹਨਾਂ ਐਸਟ੍ਰੋਨੋਟਸ ਨੂੰ ਹੈਲਪ ਕਰਦੀਆਂ, ਉਹਨਾਂ ਨੂੰ ਮਤਲਬ ਫੜ ਕੇ ਰੱਖਦੀਆਂ ਇੱਕ ਤਰ੍ਹਾਂ ਤੁਸੀਂ ਕਹਿ ਸਕਦੇ, ਅਤੇ ਉਹ ਹੀ ਇਹਨਾਂ ਨੂੰ ਅਸੈਂਬਲ ਕਰਦੇ ਆ. ਔਰ ਇਕੱਠੇ ਮਤਲਬ ਕਿ ਕੰਮ ਇਹਨਾਂ ਨੇ ਹੀ ਕਰਦੇ ਆ, ਜਿਹੜੇ ਸਾਇੰਟਿਸਟ ਉੱਥੇ ਜਾਂਦੇ ਜਾਂ ਇੰਜੀਨੀਅਰਸ ਜਾਂਦੇ ਆ, ਉਹ ਜਦੋਂ ਬਣਾਇਆ ਸੀਗਾ ਅਤੇ ਉਹਨਾਂ ਨੇ ਜਿਹੜਾ ਇਕੱਠੇ ਉਹ ਰੋਬੋਟ ਜਿਹੜਾ ਹੈਲਪ ਕਰਦਾ ਉਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ, ਅਤੇ ਅੱਜ ਤੱਕ ਦਾ ਉਹਨਾਂ ਦਾ ਜਿਹੜਾ ਰਿਕਾਰਡ, ਜਿਹੜਾ ਮੈਕਸੀਮਮ ਟਾਈਮ ਸਪੈਂਡ ਕਰਦੇ, ਉਹਨੂੰ ਅਸੀਂ ਸਪੇਸ ਵਾਕ ਕਹਿ ਦਿੰਦੇ ਹਾਂ ਕਿ ਸਪੇਸ ਦੇ ਵਿੱਚ ਉਹ ਚੱਲਦੇ ਫਿਰਦੇ ਜਿਹੜਾ ਉਹ ਸਾਰਾ ਕੰਮ ਕਰ ਰਹੇ ਆ. ਔਰ ਓਬਵੀਅਸਲੀ ਕਿਉਂਕਿ ਉਹ ਉੱਥੇ ਗ੍ਰੈਵਿਟੀ ਨਹੀਂ ਹੈਗੀ ਤਾਂ ਉਹਨਾਂ ਨੂੰ ਕੋਈ ਚੀਜ਼ ਚਾਹੀਦੀ ਹੋਲਡ ਕਰਨ ਲਈ, ਤਾਂ ਉਹ ਆਰਮਸ ਜਿਹੜੀਆਂ ਰੋਬੋਟ ਦੀ ਆਰਮਸ ਉਹ ਕੰਮ ਕਰਦੀਆਂ. ਅਤੇ ਹਾਂਜੀ, ਤਾਂ ਉਹ 8 ਘੰਟੇ ਦਾ, 8 ਘੰਟੇ ਤੋਂ ਜ਼ਿਆਦਾ ਦਾ ਰਿਕਾਰਡ ਹੈਗਾ ਸਪੇਸ ਦੇ ਵਿੱਚ ਜਾਣ ਦਾ. ਹਾਂਜੀ.
0: ਓਕੇ, ਕਿੱਡਾ ਵੱਡਾ ਤੁਸੀਂ ਇਹ ਨਹੀਂ ਦੱਸਿਆ,
1: ਫੁੱਟਬਾਲ ਫੀਲਡ
0: ਜਿੱਡਾ, ਬੱਲੇ ਬੱਲੇ ਬੱਲੇ ਬੱਲੇ. ਸੋ ਸਾਰੇ ਜਦੋਂ ਆਪਸ 'ਚ ਜੁੜ ਜਾਂਦੇ ਨੇ ਤਾਂ ਉਹ ਵੱਡਾ ਵੱਡਾ ਹੋ ਜਾਂਦਾ ਹੈਗਾ. ਅਤੇ ਜ਼ਾਹਿਰ ਜੀ ਗੱਲ ਹੈ ਕਿ ਇੰਨੀ ਵੱਡੀ ਸ਼ੈ ਨੂੰ ਮੈਨੇਜ ਕਰਨਾ ਸੌਖਾ ਨਹੀਂ ਹੁੰਦਾ ਹੋਣਾ. ਪਿੱਛੇ ਜੇ ਖਬਰਾਂ ਵੀ ਆਈਆਂ ਸੀਗੀਆਂ ਕਿ ਜਿਹੜਾ ਕੋਈ ਸੈਟੇਲਾਈਟ ਇਹਨਾਂ ਦੇ ਆ ਕੇ ਵੱਜਿਆ ਸੀਗਾ ਜਾਂ ਕੀ ਸੀਗਾ, ਅਤੇ ਇੱਕ ਦੋ ਪੋਡਕਾਸਟ ਵੀ ਆਏ ਨੇ, ਉਹ ਵੀ ਆਪਾਂ ਦੇਖ ਰਹੇ ਸੀਗੇ ਸ਼ੋਅ ਤੋਂ ਪਹਿਲਾਂ, ਅਤੇ ਉਹਦੇ 'ਚ ਵੀ ਉਹ ਦੱਸ ਰਹੇ ਸੀਗੇ ਕਿ ਉਹ ਜਦੋਂ ਇਸ ਕਿਸਮ ਦੀਆਂ ਸਪੇਸ ਐਕਸੀਡੈਂਟਸ ਹੁੰਦੇ ਨੇ ਅਤੇ ਉਹ ਜਿਹੜੇ ਨੇ ਸਪੇਸ ਸਟੇਸ਼ਨ ਦੇ ਵਿੱਚ ਬੈਠੇ ਜਿਹੜੇ ਲੋਕ ਨੇ ਉਹ ਘਬਰਾ ਜਾਂਦੇ ਨੇ. ਸੋ ਧਰਤੀ ਤੋਂ ਲਗਭਗ 350-400 ਕਿਲੋਮੀਟਰ ਆਪਾਂ ਉੱਪਰ ਮੰਨ ਸਕਦੇ ਹਾਂ, ਹੈ ਨਾ. 350-400 ਕਿਲੋਮੀਟਰ ਉੱਤੇ ਜਿੱਦਾਂ ਸੰਦੀਪ ਜੀ ਨੇ ਦੱਸਿਆ ਕਿ ਇੰਨੀ ਛੇਤੀ ਵੀ ਨਹੀਂ ਸਪਲਾਈ ਪਹੁੰਚਦੀ ਹੈਗੀ. ਸੋ ਜਦੋਂ ਉੱਥੇ ਦੀਆਂ ਸਮੱਸਿਆਵਾਂ ਆਉਂਦੀਆਂ ਨੇ, ਉਹਨਾਂ ਦੇ ਨੁਕਸਾਨ ਹੁੰਦੇ ਨੇ, ਉਹ ਆਪਣੇ ਇੱਕ ਕਿਸਮ ਦੇ ਚੈਲੇਂਜਸ ਹੈਗੇ ਨੇ. ਕਿਸ ਕਿਸਮ ਦੇ ਨੁਕਸਾਨ ਹੁੰਦੇ ਨੇ, ਕੀ ਉਹਨਾਂ ਤੋਂ ਇਹ ਉੱਭਰ ਕਿਵੇਂ ਪਾਉਂਦੇ ਨੇ. ਔਰ ਪਲੱਸ ਇਹ ਸਪੇਸ ਸਟੇਸ਼ਨ ਤਾਂ ਬਣਾ ਤਾ, ਪਰ ਇਹਦੀ ਲੋੜ ਕਿਉਂ ਪੈ ਗਈ, ਹੈ ਨਾ, ਕਿਉਂ ਬਣਾਇਆ. ਠੀਕ ਹੈ ਕਿ ਉਹਨਾਂ ਦੀ ਆਪਸ ਦੇ ਵਿੱਚ ਸਪੇਸ ਵਾਰ ਸੀਗੀ ਰਸ਼ੀਆ ਅਤੇ ਅਮਰੀਕਾ ਦੀ, ਬਟ ਹੁਣ ਇਹ ਇੰਨਾ ਇੰਪੋਰਟੈਂਟ ਕਿਉਂ ਬਣ ਚੁੱਕਿਆ, ਇਹਦੇ 'ਤੇ ਆਪਾਂ ਗੱਲ ਕਰਦੇ ਹਾਂ ਬ੍ਰੇਕ ਤੋਂ ਬਾਅਦ, ਆਉਣ ਤੋਂ ਬਾਅਦ. ਸੰਦੀਪ ਜੀ, ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆਪਾਂ ਕਰਦੇ ਹਾਂ ਕੰਟੀਨਿਊ ਇਹਦੇ 'ਤੇ, ਇੰਟਰਨੈਸ਼ਨਲ ਸਪੇਸ ਸਟੇਸ਼ਨ ਦੇ ਉੱਤੇ ਪ੍ਰੋਗਰਾਮ.
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ. ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ.
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ.
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au.
4: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ.
5: ਉਹ ਜੋ ਹੁਕਮ ਮੇਰੀ ਸਰਕਾਰ.
4: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਉਹ ਅਕਸ਼ਰਾ ਜੂਲਰ ਦੀ ਦੂਜੀ ਲੋਕੇਸ਼ਨ ਹੈ, ਰਿਵਰ ਸਟੋਨ ਚ.
4: ਯਾਨੀ ਹੁਣ 22-ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ.
5: ਆਹੋ ਜੀ ਆਹੋ,
4: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰ ਸਟੋਨ ਵਿੱਚ ਵੀ ਤੁਹਾਡੀ ਸੇਵਾ ਵਿੱਚ. ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
6: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼. ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਯੋਟਾ ਦੇ ਨਾਲ.
4: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ. ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ.

0: ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਜੀ। ਗੱਲ ਇੰਟਰਨੈਸ਼ਨਲ ਸਪੇਸ ਸਟੇਸ਼ਨ ਦੀ ਚੱਲ ਰਹੀ ਹੈਗੀ ਔਰ ਹੁਣ ਤੱਕ ਆਪਾਂ ਸਮਝੇ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਜਿਹੜੇ ਅਲੱਗ ਅਲੱਗ ਮੋਡਿਊਲ ਨੇ ਉਹਨਾਂ ਨੂੰ ਆਪਸ 'ਚ ਜੋੜ ਕੇ ਡੋਕਿੰਗ, ਜਿਹਨੂੰ ਇੱਕ ਅੰਗਰੇਜ਼ੀ ਦਾ ਅੱਖਰ ਕਹਿ ਲਿਆ ਜਾਂਦਾ, ਉਸ ਤਰੀਕੇ ਦੇ ਨਾਲ ਇੱਕ ਫੁੱਟਬਾਲ ਮੈਦਾਨ ਦੇ ਜਿੱਡਾ ਬਹੁਤ ਵੱਡਾ ਇੱਕ ਸਪੇਸ ਸਟੇਸ਼ਨ ਤਿਆਰ ਕੀਤਾ ਗਿਆ, ਜਿਹਦੇ 'ਚ 6, 7, 8, 10, 12, 13 ਤੱਕ ਜਿਹੜੇ ਸਾਇੰਟਿਸਟ ਹੈਗੇ ਨੇ ਉਹ ਰਹਿੰਦੇ ਨੇ, ਐਕਸਪੈਰੀਮੈਂਟ ਕਰਦੇ ਨੇ। ਕੀ ਐਕਸਪੈਰੀਮੈਂਟ ਕਰਦੇ ਨੇ ਉਹ ਇਸ ਸੈਗਮੈਂਟ 'ਚ ਜਾਣਾਂਗੇ, ਪਰ ਸਭ ਤੋਂ ਪਹਿਲਾਂ ਸੰਦੀਪ ਜੀ ਸਾਡੇ ਨਾਲ ਹੈਗੇ ਨੇ। ਤਾਂ ਸੰਦੀਪ ਜੀ, ਜਿਹੜੀ ਇੱਕ ਮੈਂ ਪੋਡਕਾਸਟ ਦੀ ਤੁਹਾਡੇ ਨਾਲ ਗੱਲ ਵੀ ਕਰ ਰਿਹਾ ਸੀ, ਵੈਸੇ ਵੀ ਇੱਕ ਜਦੋਂ ਕੋਈ ਬੰਦਾ ਕਿਸੇ ਦੂਸਰੀ ਥਾਂ 'ਤੇ ਜਾਂਦਾ, ਮੰਨ ਲਓ ਤੁਸੀਂ ਨੌਕਰੀ ਕਰਨ ਦੇ ਲਈ ਹੀ ਜਾਂਦੇ ਹੈਗੇ ਹੋ, ਆਪਣੇ ਆਸਟ੍ਰੇਲੀਆ ਦੇ ਵਿੱਚ ਜਿਵੇਂ ਉਹ ਕਹਿੰਦੇ ਹੁੰਦੇ ਨੇ ਕਿ ਸੇਫਟੀ ਹੈਜ਼ਾਰਡਸ ਵਗੈਰਾ ਉਹ ਸਾਰੇ ਚੈੱਕ ਕਰ ਲਏ ਜਾਂਦੇ ਹੈਗੇ ਨੇ, ਉਹ ਜ਼ਰੂਰੀ ਹੁੰਦੇ ਨੇ ਕਰਨੇ ਕਿ ਤੁਸੀਂ ਦੇਖ ਲਓ ਤੁਹਾਨੂੰ ਖਤਰਾ ਕੀ ਹੈ। ਜ਼ਾਹਿਰ ਜੀ ਗੱਲ ਹੈ ਕਿ ਐਡਾ ਜ਼ਬਰਦਸਤ ਇਹ ਪਲੈਨਿੰਗ ਦੇ ਨਾਲ ਚੱਲਦਾ, ਇਹਨਾਂ ਨੂੰ ਵੀ ਸੇਫਟੀ ਚੈੱਕ ਵਗੈਰਾ ਚੈੱਕ ਕਰਵਾਏ ਜਾਂਦੇ ਹੋਣਗੇ, ਪਰ ਉਹ ਮੇਰਾ ਸਵਾਲ ਨਹੀਂ, ਸਵਾਲ ਇਹ ਹੈਗਾ ਕਿ ਕਿਸ ਕਿਸ ਕਿਸਮ ਦੇ ਨੁਕਸਾਨ ਹੋਣ ਦਾ ਇਹਨਾਂ ਨੂੰ ਖਤਰਾ ਰਹਿੰਦਾ, ਖਦਸ਼ਾ ਬਣਿਆ ਰਹਿੰਦਾ, ਅਤੇ ਜਿਹੜੇ ਹੋਏ ਵੀ ਹੋਣ ਰੀਸੈਂਟ ਸਮਿਆਂ ਦੇ ਵਿੱਚ।
1: ਹਾਂਜੀ, ਸਭ ਤੋਂ ਪਹਿਲਾਂ ਇੱਕ ਬੇਸਿਕ ਤਾਂ ਇਹ ਆ, ਕਿਉਂਕਿ ਅਸੀਂ ਸਪੇਸ ਦੇ ਵਿੱਚ ਹਾਂ ਨਾ, ਤਾਂ ਸਾਨੂੰ ਪਤਾ ਨਹੀਂ ਹੈਗਾ ਕਿ ਉੱਥੇ ਕੀ ਹੈਗਾ। ਔਰ ਸਾਨੂੰ ਪਤਾ ਕਿ ਜਦੋਂ ਅਸੀਂ ਆਪਣੇ ਪਿਛਲੇ ਕਾਫੀ ਪੋਡਕਾਸਟ 'ਚ ਗੱਲ ਕੀਤੀ ਹੈ ਕਿ ਸਪੇਸ 'ਚ ਜਿਹੜੇ ਆ ਰੌਕਸ ਵਗੈਰਾ ਜਿਹੜੀਆਂ ਉੱਡਦੀਆਂ ਫਿਰਦੀਆਂ ਰਹਿੰਦੀਆਂ ਹੈ ਨਾ, ਉਸ ਤੋਂ ਇਲਾਵਾ ਜਿਹੜਾ ਹਿਊਮਨ ਅਸੀਂ ਜਿਹੜਾ ਉੱਥੇ ਜਾ ਕੇ ਵੇਸਟ ਫੈਲਾਇਆ ਸਪੇਸ ਦੇ ਵਿੱਚ, ਉਹ ਵੀ ਸਾਰਾ ਜਿਹੜਾ ਉੱਥੇ ਹੀ ਜਿਹੜਾ ਇੱਧਰ ਉੱਧਰ ਚੱਲ ਰਿਹਾ ਹੈ ਨਾ। ਅਤੇ ਉਹ ਜਿਹੜੀ ਆ ਸਭ ਤੋਂ ਵੱਡੀ ਜਿਹੜੀ ਸਮੱਸਿਆ ਇਹਦੇ 'ਚ ਇਹ ਆ ਜਾਂਦੀ ਆ ਕਿ ਉਹ ਉੱਥੇ ਟਕਰਾਉਣ ਦਾ ਖਤਰਾ ਰਹਿੰਦਾ ਕਿ ਇੱਦਾਂ ਦੀਆਂ ਜਿਹੜੀ ਕੋਈ ਚੀਜ਼ ਜਿਹੜੀ ਆ ਉਹ ਟਕਰਾ ਸਕਦੀ ਹੈ ਇਹਦੇ ਨਾਲ, ਜਿਹਦੇ ਨਾਲ ਇਹ ਸਾਰਾ ਖਰਾਬ ਵੀ ਹੋ ਸਕਦਾ। ਔਰ ਉੱਥੇ ਜਿਹੜੇ ਸਾਇੰਟਿਸਟ ਉਸ ਟਾਈਮ ਹੈਗੇ ਆ ਐਸਟ੍ਰੋਨੋਟਸ, ਉਹਨਾਂ ਨੂੰ ਨੁਕਸਾਨ ਹੋ ਸਕਦਾ, ਉਹਨਾਂ ਦੀ ਜਿਹੜੀ ਆ ਲਾਈਫ ਜਾ ਸਕਦੀ ਆ ਹੈ ਨਾ। ਤੋ ਇੱਦਾਂ ਦੀ ਇੱਕ ਜਿਹੜੀ ਘਟਨਾ ਜਿਹੜੀ ਆ ਵਨ ਆਫ ਦਾ ਇਨੀਸ਼ੀਅਲਸ ਹੋਈ ਸੀ 2012 ਦੇ ਵਿੱਚ, ਇੱਕ ਜਿਹੜਾ ਮੀਟਰੋਇਡਸ ਜਿਹੜਾ ਆ ਇੱਕ ਇੱਦਾਂ ਦਾ ਸਪੇਸ 'ਚ ਮਟੀਰੀਅਲ ਜਿਹੜਾ ਇਹਦੇ ਵੱਲੋਂ ਆ ਰਿਹਾ ਸੀਗਾ ਹੈ ਨਾ। ਅਤੇ ਇਹਨਾਂ ਨੇ ਸਾਇੰਟਿਸਟ ਨੇ ਜਦੋਂ ਨੋਟਿਸ ਕੀਤਾ ਤਾਂ ਇਹਨਾਂ ਨੇ ਜਿਹੜੀ ਆ ਨਾਸਾ ਜਿਹੜੀ ਸਪੇਸ ਏਜੰਸੀ ਆ ਉਹਨਾਂ ਨੂੰ ਅਤੇ ਦੂਜੀਆਂ ਏਜੰਸੀਜ਼ ਨੂੰ ਇਹ ਨੋਟੀਫਾਈ ਕੀਤਾ ਕਿ ਇਹੋ ਜਿਹੀ ਕੋਈ ਚੀਜ਼ ਆ ਰਹੀ ਆ ਹੈ ਨਾ। ਅਤੇ ਉਹਨਾਂ ਨੇ ਇਹ ਚੈੱਕ ਕੀਤੀ ਔਰ ਉਸ ਤੋਂ ਬਾਅਦ ਇਹਨਾਂ ਨੇ ਇਹ ਸ਼ੁਰੂ ਵੀ ਕੀਤਾ ਕਿ ਜਦੋਂ ਉਹ ਵੀ ਉੱਥੇ ਨਿਗਾਹ ਰੱਖਦੇ ਆ ਕਿ ਕੋਈ ਇੱਦਾਂ ਦੀ ਚੀਜ਼ ਇਹਨਾਂ ਨੂੰ ਲੱਗਦੀ ਹੈ ਤਾਂ ਉਹ ਇਹਨਾਂ ਨੂੰ ਨੋਟੀਫਾਈ ਕਰਦੇ ਆ। ਫਿਰ ਇਹਨਾਂ ਨੇ ਅਲੱਗ ਕੈਟੇਗਰੀਜ਼ ਬਣਾਈਆਂ ਹੁੰਦੀਆਂ ਉਹਦੀਆਂ, ਰੈੱਡ ਕੈਟੇਗਰੀ, ਗ੍ਰੀਨ ਕੈਟੇਗਰੀ, ਡਿਪੈਂਡਿੰਗ ਅਪੋਨ ਕਿ ਕਿੰਨੇ ਚਾਂਸਿਸ ਹੈਗੇ ਉਹਦੇ 'ਚ ਵੱਜਣ ਦੇ। ਜਿਵੇਂ ਰੈੱਡ ਕੈਟੇਗਰੀ ਦਾ ਮਤਲਬ ਹੈ ਕਿ 10,000 ਦੇ ਵਿੱਚੋਂ ਇੱਕ ਚਾਂਸ ਹੈਗਾ ਕਿ ਉਹ ਵੱਜ ਸਕਦਾ ਹੈ ਨਾ, ਤਾਂ ਉਹਨੂੰ ਇਹ ਹਾਈਐਸਟ ਕੈਟੇਗਰੀ 'ਚ ਮੰਨਦੇ ਆ ਕਿਉਂਕਿ 10,000 'ਚੋਂ ਵੀ 1% ਚਾਂਸ ਹੈਗਾ, ਇੱਕ ਚਾਂਸ ਹੈਗਾ
0: ਉਹ ਹਾਈਐਸਟ ਕੈਟੇਗਰੀ।
1: ਹਾਂਜੀ, ਉਹ ਹਾਈਐਸਟ ਕੈਟੇਗਰੀ ਆ। ਅਤੇ ਉਸ ਟਾਈਮ ਕੀ ਹੋਇਆ ਕਿ ਬਾਏ ਚਾਂਸ ਉਹ ਜਿਹੜਾ ਨਹੀਂ ਲੱਗਿਆ ਇਹਦੇ 'ਚ ਅਤੇ ਜਿਹੜਾ ਉਹ ਸਾਈਡ ਤੋਂ ਨਿਕਲ ਗਿਆ, ਪਰ ਉਸ ਤੋਂ ਬਾਅਦ ਇਹ ਚੀਜ਼ ਜਿਹੜੀ ਇਹਨਾਂ ਨੂੰ ਰਿਅਲਾਈਜ਼ ਹੋਈ ਕਿ ਇਹੋ ਜਿਹਾ ਖਤਰਾ ਜਿਹੜਾ ਫਿਰ ਵੀ ਆ ਸਕਦਾ ਹੈ ਨਾ।
0: ਰਾਈਟ।
1: ਫਿਰ ਇਹਨਾਂ ਨੇ ਜਿਹੜਾ ਮਟੀਰੀਅਲ ਯੂਜ਼ ਕੀਤਾ ਸੀ ਉਹਦੇ 'ਚ ਪਹਿਲਾਂ ਕੀ ਸੀਗਾ ਕਿ ਮੈਟਲਸ ਦੀਆਂ ਪ੍ਰੋਪਰ ਜਿੱਦਾਂ ਇੱਕ ਪ੍ਰੋਪਰ ਇੱਕ ਕੰਟੀਨਿਊਸ ਲੇਅਰਸ ਲੱਗੀਆਂ ਸੀ, ਬਟ ਇਹਨਾਂ ਨੇ ਸਾਇੰਟਿਸਟ ਨੇ ਰਿਅਲਾਈਜ਼ ਕੀਤਾ ਕਿ ਇਹਨੂੰ ਅਗਰ ਅਸੀਂ ਛੋਟੇ ਛੋਟੇ ਟੁਕੜਿਆਂ 'ਚ ਲਾਵਾਂਗੇ ਅਲੂਮੀਨੀਅਮ ਦੀਆਂ ਫੋਇਲਸ ਵਾਂਗੂ, ਤਾਂ ਇਹ ਛੇਤੀ ਜਿਹੜਾ ਦੂਜੇ ਨੂੰ ਜਿਹੜਾ ਮਤਲਬ ਪੂਰੇ ਨੂੰ ਨੁਕਸਾਨ ਨਹੀਂ ਕਰਨਗੀਆਂ। ਤਾਂ ਜਿਹੜਾ ਇਹਦੇ ਰੋਕੇਟ ਬਣੇ ਹੁੰਦੇ ਆ ਜੋ ਵੀ ਸਟਰਕਚਰਸ ਹੈਗੀਆਂ ਉਹਨਾਂ ਦੀ 3 ਮੇਨ ਲੇਅਰਸ ਹੁੰਦੀਆਂ, ਤਾਂ ਪਹਿਲੀ ਲੇਅਰ 'ਚ ਵੱਜਦੀ ਆ, ਫਿਰ ਜਦ ਦੂਜੀ 'ਚ ਵੱਜਦੀ ਆ, ਤੀਜੀ ਤੱਕ ਫਾਈਨਲੀ ਪਹੁੰਚਦੇ ਤਾਂ ਉਹ ਐਨਰਜੀ ਕਾਫੀ ਲੂਜ਼ ਕਰ ਦਿੰਦਾ ਹੈ ਨਾ, ਤਾਂ ਉਹਦਾ ਇੰਨਾ ਇਫੈਕਟ ਨਹੀਂ ਰਹਿੰਦਾ। ਸੋ ਇੱਕ ਤਾਂ ਜਿਹੜਾ ਇਹ ਜਿਹੜਾ ਇਹ ਕਰਦੇ ਹੈਗੇ ਆ, ਦੂਜਾ ਜਿਹੜਾ ਇਹਦੇ 'ਚ ਇਹਨਾਂ ਨੇ ਸੋਚਿਆ ਕਿ ਅਸੀਂ ਇਹ ਕਰ ਸਕਦੇ ਹਾਂ ਕਿ ਜਿਹੜਾ ਅਸੀਂ ਆਪਣੇ ਔਰਬਿਟ ਜਿਹੜਾ ਸਪੇਸ ਸਟੇਸ਼ਨ ਹੈਗਾ ਉਹਦੀ ਡਾਇਰੈਕਸ਼ਨ ਬਦਲ ਲਈ, ਅਗਰ ਸਾਨੂੰ ਉਹਦੀ ਡਾਇਰੈਕਸ਼ਨ ਪਤਾ ਚੱਲ ਜਾਵੇ ਕਿ ਉਹ ਮੈਟਰੋਇਡ ਜਾਂ ਉਹ ਮਟੀਰੀਅਲ ਕਿੱਧਰ ਨੂੰ ਜਾ ਰਿਹਾ ਹੈਗਾ, ਤਾਂ ਇਹ ਆਪਣੀ ਡਾਇਰੈਕਸ਼ਨ ਬਦਲ ਸਕਦੇ ਆ। ਉਹ ਵੀ ਇੱਕ ਆਪਸ਼ਨ ਹੈਗਾ ਆ, ਬਟ ਉਹ ਬਹੁਤ ਮਹਿੰਗਾ ਆਪਸ਼ਨ ਹੈਗਾ, ਕਿਉਂਕਿ ਜਿੱਦਾਂ ਅਸੀਂ ਗੱਲ ਕੀਤੀ ਆ ਕਿ ਉੱਥੇ ਤਾਂ ਕੁਛ ਬਣਦਾ ਨਹੀਂ ਆ ਹੈ ਨਾ, ਉੱਥੇ ਤਾਂ ਸਿਰਫ ਅਸੈਂਬਲ ਹੁੰਦੀਆਂ ਚੀਜ਼ਾਂ, ਪਰ ਤੁਹਾਨੂੰ ਭੇਜਣਾ ਧਰਤੀ ਤੋਂ ਪੈਂਦਾ, ਅਤੇ ਤੁਸੀਂ ਕੋਈ ਵੀ ਚੀਜ਼ ਭੇਜਣੀ, 1 ਪਾਉਂਡ ਚੀਜ਼ ਭੇਜਣ ਲਈ ਤੁਹਾਨੂੰ $10,000 ਲੱਗਦੇ ਆ, ਤਾਂ ਉਹ ਤੁਸੀਂ ਪ੍ਰੋਪਰ ਰੋਕੇਟ 'ਚ ਭੇਜੋਗੇ ਐਵੇਂ ਤਾਂ ਕਿਸੇ ਚੀਜ਼ 'ਚ ਭੇਜ ਨਹੀਂ ਸਕਦੇ ਨਾ। ਸੋ ਮਹਿੰਗੀ ਬਹੁਤ ਚੀਜ਼ ਹੋ ਜਾਂਦੀ ਆ, ਤਾਂ ਉਹ ਜਿਹੜਾ ਆ ਜਿਹੜਾ ਆਈਡੀਆ ਵੀ ਇੰਨਾ ਵਧੀਆ ਜਿਹੜਾ ਸਾਬਿਤ ਨਹੀਂ ਹੋਇਆ। ਤਾਂ ਇਹਨਾਂ ਦੇ ਜਿਹੜੀ ਉਹਦੇ ਵਿੱਚ ਹੋਰ ਇੰਟਰਨਲ 'ਚ ਕੁਛ 4 ਤਰ੍ਹਾਂ ਦੇ ਫੈਨਸ ਲੱਗੇ ਹੁੰਦੇ ਆ, ਉਹਨਾਂ ਦੀ ਰੋਟੇਸ਼ਨ ਚੇਂਜ ਕਰਕੇ ਜਿਹੜਾ ਆ ਉਹਨਾਂ ਨੇ ਇਹ ਕੋਸ਼ਿਸ਼ ਕੀਤੀ ਕਿ ਜਿਹੜੀ ਇਹ ਨੂੰ ਬਚਾ ਲਈਏ। ਉਸ ਤੋਂ ਇਲਾਵਾ ਇੱਕ ਸੇਫਟੀ ਮੈਜ਼ਰ ਇਹ ਹੁੰਦਾ ਕਿ ਫਿਰ ਵੀ ਅਗਰ ਇੱਦਾਂ ਦਾ ਕੋਈ ਚੀਜ਼ ਹੋ ਰਹੀ ਆ, ਅਤੇ ਇਹਨਾਂ ਨੂੰ ਚਾਹੇ ਇਹ ਸਾਰੀਆਂ ਚੀਜ਼ਾਂ ਹੁਣ ਇਹਨਾਂ ਦੇ ਪ੍ਰੋਪਰ ਜੋ ਵੀ ਸਟਰਕਚਰ ਇਹਨਾਂ ਨੇ ਕੀਤੀ ਆ ਕਿ ਉਹ 'ਚ ਨਹੀਂ ਨੁਕਸਾਨ ਕਰਨਗੀਆਂ ਜ਼ਿਆਦਾ, ਪਰ ਫਿਰ ਵੀ ਜਿਹੜੇ ਐਸਟ੍ਰੋਨੋਟਸ ਹੁੰਦੇ ਉਹਨਾਂ ਨੂੰ ਹਿਦਾਇਤ ਹੁੰਦੀ ਆ ਕਿ ਜਦੋਂ ਇੱਦਾਂ ਦਾ ਕੋਈ ਇੰਸੀਡੈਂਟ ਹੋਵੇ ਤਾਂ ਉਹ ਉੱਥੇ ਜਿਹੜੀਆਂ ਐਮਰਜੈਂਸੀ ਜਿਹੜੇ ਵਹੀਕਲਸ ਜਿਹੜੇ ਉਹ ਲੈ ਕੇ ਵਾਪਸ ਆ ਸਕਦੇ ਆ ਅਰਥ ਤੇ, ਉੱਥੇ ਉਹ ਜਾ ਕੇ ਬਹਿ ਜਾਂਦੇ ਆ ਹਨਾ ਉਹਨਾਂ ਟਾਈਮ ਤੇ। ਜਦੋਂ ਉਹ ਨਿਕਲ ਜਾਂਦਾ ਹੈ ਬਾਹਰ ਤਾਂ ਫਿਰ ਅਗਰ ਮੰਨ ਲਓ ਬਚ ਗਿਆ, ਨਹੀਂ ਬਚਿਆ ਤਾਂ ਓਬਵੀਅਸਲੀ ਹਜੇ ਤੱਕ ਨਹੀਂ ਲੱਗਿਆ, ਤੋ ਉਹ ਜਿਹੜਾ ਇਹਨਾਂ ਨੂੰ ਫਿਰ ਇਹ ਵਾਪਸ ਆਪਣੇ ਕੰਮ ਤੇ ਲੱਗ ਜਾਂਦੇ, ਨਹੀਂ ਤਾਂ ਇਹਨਾਂ ਨੂੰ ਮਤਲਬ ਇੰਸਟਰਕਸ਼ਨ ਹੁੰਦੀਆਂ ਕਿਉਂਕਿ ਇਹਨਾਂ ਨੂੰ ਬਹੁਤ ਟ੍ਰੇਨਿੰਗ ਦਿੱਤੀ ਜਾਂਦੀ ਹੈ ਨਾ ਸਾਰਾ ਕੁਛ, ਤਾਂ ਇਹਨਾਂ ਨੂੰ ਸਾਰੀ ਚੀਜ਼ਾਂ ਨੂੰ ਧਿਆਨ 'ਚ ਰੱਖਿਆ ਜਾਂਦਾ। ਫਿਰ ਜਿਹੜੀ ਇੱਕ ਜਿਹੜੀ ਆ ਹਿਊਮਨਸ ਦੇ ਲਈ ਜਿਹੜੀ ਸੀਗੀ, ਸਭ ਤੋਂ ਪਹਿਲੀ ਜਿਹੜਾ ਇਹ ਇੰਨਾ ਚੈਲੈਂਜਿੰਗ ਇਸ ਲਈ ਹੈਗਾ ਸਪੇਸ ਦਾ ਕਿਉਂਕਿ ਉੱਥੇ ਗ੍ਰੈਵਿਟੀ ਨਹੀਂ ਹੈਗੀ, ਜਿਵੇਂ ਅਸੀਂ ਅਰਥ 'ਤੇ ਸਾਨੂੰ ਪਤਾ ਕਿ ਅਸੀਂ ਚਾਹੇ ਚੱਲਦੇ ਹਾਂ ਚਾਹੇ ਖਾਂਦੇ ਹਾਂ ਹੈ ਨਾ, ਹਰ ਚੀਜ਼ ਲਈ ਜਿਹੜੀ ਗ੍ਰੈਵਿਟੀ ਆ ਸਾਡੇ ਕੋਲ ਜਿਹੜੀ ਸਾਨੂੰ ਕੰਟਰੋਲ ਕਰਦੀ ਆ। ਪਰ ਇਸ ਲਈ ਜਦੋਂ ਅਸੀਂ ਦੇਖਦੇ ਹਾਂ ਤਾਂ ਐਸਟ੍ਰੋਨੋਟਸ ਜਿਹੜੇ ਆ ਉੜੇ ਫਿਰਦੇ ਰਹਿੰਦੇ ਆ ਹੈ ਨਾ ਉਹਦੇ ਵਿੱਚ, ਅਤੇ ਉਹ ਸਾਨੂੰ ਚੱਲਦੇ ਪ੍ਰੋਪਰ ਨਹੀਂ ਦਿਖਣਗੇ। ਸੋ ਉਹਨੂੰ ਅਸੀਂ ਮਾਈਕਰੋ ਗ੍ਰੈਵਿਟੀ ਕਹਿੰਦੇ, ਮਤਲਬ ਬਹੁਤ ਘੱਟ ਗ੍ਰੈਵਿਟੀ ਉੱਥੇ ਹੈਗੀ ਆ।
0: ਓਕੇ,
1: ਸੋ ਇਹ ਜਿਹੜਾ ਮੇਜਰ ਚੈਲੰਜ ਸੀਗਾ, ਔਰ ਉਸ ਤੋਂ ਇਲਾਵਾ ਆਕਸੀਜਨ ਜਿਹੜੀ ਆ ਉੱਥੇ ਨਹੀਂ ਹੈਗੀ। ਸੋ ਗ੍ਰੈਵਿਟੀ ਨੂੰ ਕੰਟਰੋਲ ਕਰਨ, ਜਿਵੇਂ ਹੁਣ ਫੋਰ ਐਗਜ਼ਾਮਪਲ ਉਹਨਾਂ ਨੇ ਸੌਣਾ ਆ ਹੈ ਨਾ, ਤਾਂ ਉੱਥੇ ਕੋਈ ਬੈੱਡ ਨਹੀਂ ਲੱਗੇ ਹੈਗੇ, ਔਰ ਅਗਰ ਉਹ ਐਵੇਂ ਹੀ ਸੌ ਜਾਣ ਤਾਂ ਉਹ ਫਿਰ ਮਤਲਬ ਉਹਨਾਂ ਨੂੰ ਖਤਰਾ ਰਹਿੰਦਾ ਕਿ ਇੱਧਰ ਉੱਧਰ ਉਹ ਲੱਗ ਸਕਦੇ। ਤਾਂ ਇੱਕ ਬੈਗਸ ਦੇ ਵਿੱਚ ਜਿਹੜੇ ਕਰਕੇ ਸਲੀਪਿੰਗ ਬੈਗਸ ਦੀ ਤਰ੍ਹਾਂ ਉਹਦੇ 'ਚ ਉਹ ਸੌਂਦੇ ਆ ਸਪੈਸੀਫਿਕਲੀ ਹੈ ਨਾ, ਔਰ ਫਿਰ ਜਿਹੜੀ ਉੱਥੇ ਆਕਸੀਜਨ ਵੀ ਪ੍ਰੈਜੈਂਟ ਨਹੀਂ ਹੈਗੀ, ਤਾਂ ਉਹਦੇ ਲਈ ਕੀ ਕਰਦੇ ਕਿ ਪਾਣੀ ਤੋਂ ਆਕਸੀਜਨ ਜਿਹੜੀ ਆ ਬਣਾਉਂਦੇ ਆ, ਔਰ ਹਾਂਜੀ ਉਹਦੇ ਤੋਂ ਸੈਂਟੀਫਿਊਜ ਕਰਕੇ ਜਿਹੜਾ ਆ ਹਾਈਡਰੋਜਨ ਅਲੱਗ ਕਰ ਲੈਂਦੇ ਔਰ ਆਕਸੀਜਨ ਅਲੱਗ ਕਰ ਲੈਂਦੇ, ਹਾਈਡਰੋਜਨ ਸਪੇਸ ਦੇ ਵਿੱਚ ਛੱਡ ਦਿੱਤੀ ਜਾਂਦੀ ਹੈ ਔਰ ਆਕਸੀਜਨ ਜਿਹੜੀ ਆ ਯੂਜ਼ ਕਰ ਲੈਂਦੇ ਹੈ ਨਾ, ਕਿਉਂਕਿ ਸਪੇਸ ਬਣਿਆ ਹੀ ਹਾਈਡਰੋਜਨ ਹੀਲੀਅਮ ਦਾ ਹੈ ਨਾ, ਅਤੇ ਉਹ ਇਹ ਯੂਜ਼ ਕਰ ਲੈਂਦੇ ਆ ਜਿਹੜੀ ਆਕਸੀਜਨ ਹੁੰਦੀ ਆ। ਉਸ ਤੋਂ ਇਲਾਵਾ ਪੀਣ ਦੇ ਪਾਣੀ ਦੀ ਬਹੁਤ ਜਿਹੜੀ ਸਮੱਸਿਆ ਉੱਥੇ ਹੈਗੀ ਆ, ਤਾਂ ਉਹਦੇ ਲਈ ਜਿਹੜੇ ਆ ਐਸਟ੍ਰੋਨੋਟਸ ਆ ਜਿਹੜਾ ਯੂਰਿਨ ਹੈਗਾ ਉਹਨੂੰ ਜਿਹੜਾ ਆ ਡਰਿੰਕਿੰਗ ਵਾਟਰ 'ਚ ਜਿਹੜਾ ਪਿਓਰ ਮਤਲਬ ਕੀਤਾ ਜਾਂਦਾ ਉਹਨੂੰ, ਜਿਵੇਂ ਤੁਸੀਂ ਸੁਣਿਆ ਹੋਣਾ ਕਿ ਜਾਪਾਨ 'ਚ ਜਿਹੜਾ ਉਹ ਲੋਕ ਵੀ ਕਰਦੇ ਆ ਹੈ ਨਾ, ਕਿ ਇੱਦਾਂ ਮਤਲਬ ਕੀਤਾ ਜਾਂਦਾ,
0: ਔਰ ਇਹ ਕਾਫੀ ਪੀ ਲੈਂਦੇ ਨੇ।
1: ਹਾਂਜੀ, ਜਿਵੇਂ ਹੁਣ 1998 ਦੇ ਵਿੱਚ ਜਿਹੜਾ ਪਹਿਲੀ ਵਾਰ ਇਹ ਗਏ ਸੀ, ਜਿਹੜਾ ਸੀ ਰਸ਼ੀਅਨ ਔਰ ਅਮੈਰੀਕਾ ਦੇ ਜਿਹੜੇ ਆ ਰੋਕੇਟਸ ਦੀ ਗੱਲ ਕੀਤੀ ਆ।
0: ਓਕੇ, ਉਦੋਂ USSR ਟੁੱਟ ਚੁੱਕਿਆ ਸੀ ਇਹਦਾ ਮਤਲਬ।
1: ਹਾਂਜੀ ਹਾਂਜੀ, ਰਸ਼ੀਅਨ ਹੈ ਗਿਆ ਸੀ 2000 ਦੇ ਵਿੱਚ, ਮਤਲਬ ਇੱਕ ਤਰ੍ਹਾਂ ਬਣ ਗਿਆ ਸੀਗਾ ਉਦੋਂ 2000 ਚ ਆਫੀਸ਼ੀਅਲੀ ਇਹਦਾ ਜਿਹੜਾ ਆਪਰੇਸ਼ਨ ਸ਼ੁਰੂ ਹੋ ਗਿਆ ਸੀ ਮਤਲਬ ਸਾਇੰਟਿਸਟ। ਹਾਂਜੀ, ਕਿਉਂਕਿ ਬਣਿਆ ਤਾਂ ਮਤਲਬ ਅਰਥ ਤੇ ਸੀ ਮੇਜਰ ਪਾਰਟ, ਫਿਰ ਉੱਥੇ ਅਸੈਂਬਲ ਕਰਨਾ ਤਾਂ 2 ਸਾਲ ਫਿਰ ਵੀ ਲੱਗ ਗਏ ਹੈ ਨਾ। 2000 ਦੇ ਵਿੱਚ ਜਿਹੜਾ ਇਹ ਕੰਪਲੀਟ ਹੋ ਗਿਆ, ਅਤੇ ਅਸੀਂ ਇਹ ਹੁਣ ਹੈਗਾ ਕਿ 2030 ਤੱਕ ਜਿਹੜਾ ਇਹਦਾ ਆਪਰੇਸ਼ਨ ਖਤਮ ਹੋ ਜਾਏਗਾ ਔਰ ਫਿਰ ਪੈਸੀਫਿਕ ਓਸ਼ਨ ਦੇ ਵਿੱਚ ਜਿਹੜਾ ਲਿਆ ਕੇ ਸੁੱਟ ਦਿੱਤਾ ਜਾਊਗਾ ਹੈ ਨਾ, ਕਿਉਂਕਿ ਤੁਸੀਂ
0: ਉਹਦੀ ਏਜ ਹੀ 30 ਸਾਲ ਹੈ।
1: ਹਾਂਜੀ, ਈਵਨ ਇਹਦੀ ਵੈਸੇ ਏਜ ਇਹਦੀ ਘੱਟ ਸੀਗੀ, ਪਰ ਉਸ ਤੋਂ ਬਾਅਦ ਇਹ ਜਿਹੜੇ ਹੋਰ ਚੇਂਜਸ, ਕਿਉਂਕਿ ਇਹ ਨਹੀਂ ਹੈਗਾ ਕਿ ਉਦੋਂ ਬਣ ਗਿਆ, ਜਿਵੇਂ ਅਸੀਂ ਘਰਾਂ 'ਚ ਆਪਣੇ ਰਿਪੇਅਰ ਕਰਦੇ ਰਹਿੰਦੇ ਅਤੇ ਇੱਥੇ ਵੀ ਰਿਪੇਅਰਸ ਹੁੰਦੀ ਰਹਿੰਦੀ ਹੈ ਹੈ ਨਾ, ਔਰ ਕੋਈ ਵੀ ਕੋਈ ਨੁਕਸਾਨ, ਕੋਈ ਮਸ਼ੀਨ ਖਰਾਬ ਹੋ ਸਕਦੀ ਹੈ, ਉਹ ਸਾਰੀ ਚੀਜ਼ਾਂ ਦੀ ਜਿਹੜਾ ਰਿਪੇਅਰ ਹੁੰਦੀ ਆ। ਔਰ ਇਹ ਚੀਜ਼ਾਂ ਜਿਹੜੀਆਂ ਜਦੋਂ ਸ਼ੁਰੂਆਤ ਹੋਈ ਸੀ ਸਪੇਸ ਸਟੇਸ਼ਨ ਦੀ 2000 ਦੀ, ਉਦੋਂ ਜਿਹੜਾ ਇਹ ਇੱਥੋਂ ਪਾਣੀ ਭੇਜਦੇ ਹੁੰਦੇ ਸੀਗੇ ਹੈ ਨਾ, ਖਾਣਾ ਭੇਜਦੇ ਹੁੰਦੇ ਸੀ, ਉਹ ਸਾਰੀਆਂ ਚੀਜ਼ਾਂ ਭੇਜਦੇ ਸੀਗੇ। ਬਟ ਹੁਣ ਜਿਹੜੇ ਕੁਛ ਸਾਲ ਜਿਵੇਂ ਬੀਤ ਗਏ, 10-11 ਸਾਲ ਹੋ ਗਏ, ਤਾਂ ਇਹਨਾਂ ਨੇ ਕਿਉਂਕਿ ਉੱਥੇ ਲੈਬੋਰਟਰੀਜ਼, ਔਰ ਇਹ ਸਿਰਫ ਇੱਕ ਸਪੇਸ ਸਟੇਸ਼ਨ ਨੇ, ਉੱਥੇ ਲੈਬੋਰਟਰੀਜ਼ ਹੈਗੀਆਂ ਬਹੁਤ ਸਾਰੀਆਂ ਨਾ, ਤਾਂ ਉੱਥੇ ਜਿਹੜੇ ਸਾਰੇ ਐਕਸਪੈਰੀਮੈਂਟ ਕੀਤੇ ਗਏ ਅਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮੋਡੀਫਾਈ ਕੀਤੀਆਂ ਗਈਆਂ ਕਿ ਸਮਾਨ ਅਰਥ ਤੋਂ ਭੇਜਣ ਦੀ ਬਜਾਏ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਲੋੜ ਦੀਆਂ ਹੈਗੀਆਂ ਉਹ ਉੱਥੇ ਹੀ ਜਿਹੜੀਆਂ ਪ੍ਰੋਡਿਊਸ ਕੀਤੀਆਂ ਜਾਣ, ਤਾਂ ਇਹ ਸਾਰੇ ਜਿਹੜੇ ਚੈਲੰਜਸ ਜਿਹੜੇ ਇਹਨਾਂ ਨੂੰ ਆਏ ਔਰ ਓਵਰਕਮ ਵੀ ਕੀਤੇ ਗਏ।
0: ਇਹ ਇਹ ਮੇਰੇ ਖਿਆਲ ਦੇ ਨਾਲ ਇੱਕ ਇਹ ਵੀ ਵਨ ਆਫ ਦੀ ਰੀਜ਼ਨ ਹੋਣਾ ਇਹਨਾਂ ਦੇ ਸਪੇਸ ਸਟੇਸ਼ਨ ਨੂੰ ਸਥਾਪਿਤ ਕਰਨ ਦਾ, ਹਵਾ ਦੇ ਵਿੱਚ 250-300-400 ਕਿਲੋਮੀਟਰ ਦੂਰ ਕੇ, ਜਿਹੜਾ ਜਿੰਨੇ ਚੈਲੇਂਜਿਸ ਹੈਗੇ ਨੇ ਧਰਤੀ ਦੇ ਉੱਤੇ, ਜਦੋਂ ਅਕਸਰ ਇੱਥੋਂ ਰੋਕੇਟ ਛੱਡਦੇ ਹੈ, ਕੋਈ ਰਾਹ ਤੋਂ ਭਟਕ ਗਿਆ, ਇੱਦਾਂ ਆਪਾਂ ਸੁਣਦੇ ਹੈਗੇ ਹੈ, ਕੋਈ ਕ੍ਰੈਸ਼ ਹੋ ਗਿਆ, ਕੋਈ ਕੁਛ ਹੋ ਗਿਆ, ਕੋਈ ਕੁਛ ਹੋ ਗਿਆ ਹੈ ਨਾ, ਅਤੇ ਮਿਸ਼ਨ ਸਕਸੈਸਫੁੱਲ ਨਹੀਂ ਹੁੰਦੇ, ਫਿਰ ਸਰਟਨ ਏਰੀਆਜ਼ ਦੇ ਲਈ ਵੇਟ ਕਰਨੀ ਪੈਂਦੀ ਹੈਗੀ ਹੈ। ਅਤੇ ਇਹ ਜਿਹੜੇ ਸਪੇਸ ਸਟੇਸ਼ਨ ਬਣਾਇਆ ਗਿਆ ਇਸੇ ਕਰਕੇ ਵੀ ਬਣਾਇਆ ਗਿਆ ਹੈਗਾ ਕਿ ਅਰਥ ਤੋਂ ਜਿਹੜੇ ਚੈਲੇਂਜਿਸ ਹੁੰਦੇ ਨੇ ਸਪੇਸ ਐਕਸਪਲੋਰੇਸ਼ਨ ਦੇ ਉਹ ਘੱਟ ਹੋ ਸਕਣ। ਅਦਰ ਦੈਨ ਦੈਟ ਇਹਦਾ ਜੇ ਇਹ ਨਹੀਂ ਹੈਗਾ ਰੀਜ਼ਨ, ਤਾਂ ਫਿਰ ਇਹਦੇ ਮਤਲਬ ਹੁਣ ਤੱਕ ਕੀ ਐਕਸਪੈਰੀਮੈਂਟ ਇਹਨਾਂ ਨੇ ਕੀਤੇ ਹੈਗੇ ਨੇ ਉਹ ਵੀ ਦੱਸ ਦਿਓ।
1: ਬੇਸਿਕ ਰੀਜ਼ਨ ਤਾਂ ਵੈਸੇ ਇਹਦਾ ਇਹ ਸਭ ਤੋਂ ਪਹਿਲਾਂ ਜਿਹੜਾ ਮੇਨ ਕਾਹਦੇ ਸ਼ੁਰੂ ਕੀਤਾ ਗਿਆ ਕਿ ਜਿੱਦਾਂ ਸਾਨੂੰ ਪਤਾ ਕਿ ਅਸੀਂ ਮੂਨ 'ਤੇ ਜਾਣ ਦੀ ਕੋਸ਼ਿਸ਼ ਕੀਤੀ, ਅਸੀਂ ਗਏ ਵੀ ਹੈ ਨਾ, ਫਿਰ ਸਾਡਾ ਜਿਹੜਾ ਧਿਆਨ ਮਾਰਸ ਵੱਲ ਹੋ ਗਿਆ, ਅਤੇ ਹੁਣ ਸਾਡਾ ਪਰਪਸ ਜਿਹੜਾ ਮੇਨ ਮਾਰਸ ਹੈਗਾ ਆ ਕਿ ਅਸੀਂ ਮਾਰਸ 'ਤੇ ਨੂੰ ਮਤਲਬ ਜਾਈਏ ਔਰ ਉੱਥੇ ਸਟੱਡੀ ਕਰੀਏ। ਸੋ ਇੰਟਰਨੈਸ਼ਨਲ ਸਪੇਸ ਸਟੇਸ਼ਨ ਇਸ ਲਈ ਬਣਾਇਆ ਗਿਆ ਸੀ ਕਿਉਂਕਿ ਇੱਥੋਂ ਇੰਨੀ ਦੂਰ ਜਾਣਾ, ਮਾਰਸ ਤੱਕ ਜਾਣਾ ਔਰ ਸਾਰਾ ਸਮਾਨ ਲੈ ਕੇ ਜਾਣਾ, ਉਹ ਚੀਜ਼ਾਂ ਜਿਹੜੀਆਂ ਔਰ ਉੱਥੇ ਇੱਥੋਂ ਬਿਲਡ ਕਰਨਾ, ਉਹ ਬਹੁਤ ਮਹਿੰਗੀਆਂ ਚੀਜ਼ਾਂ ਪੈ ਜਾਂਦੀਆਂ। ਜਿੱਦਾਂ ਅਸੀਂ ਮੂਨ ਵਾਲੇ ਪੋਡਕਾਸਟ ਗੱਲ ਕੀਤੀ ਸੀ ਕਿ ਕੋਸ਼ਿਸ਼ ਇਹ ਹੈ ਕਿ ਮੂਨ ਦੇ ਉੱਤੇ ਵੀ ਜਿੱਦਾਂ ਸਪੇਸ ਸਟੇਸ਼ਨ ਹੈ, ਇੱਦਾਂ ਹੀ ਇੱਕ ਮੂਨ ਵਿਲੇਜ ਬਣਾਇਆ ਜਾਵੇ, ਸਾਰੀਆਂ ਜਿਹੜੀਆਂ ਡਿਫਰੈਂਟ ਡਿਫਰੈਂਟ ਕੰਟਰੀਜ਼ ਜਿਹੜਾ ਆਪਣਾ ਪਾਰਟੀਸਪੇਟ ਕਰਨ, ਤਾਂ ਕਿ ਮੂਨ ਤੋਂ ਹੀ ਜਿਹੜਾ ਕੁਛ ਮਟੀਰੀਅਲ ਲੈ ਕੇ ਉੱਥੇ ਹੀ ਕੰਸਟਰਕਸ਼ਨ ਕੀਤੀ ਜਾਵੇ ਔਰ ਉੱਥੋਂ ਸਪੇਸ ਜਿਹੜੇ ਮਾਰਸ ਤੱਕ ਜਿਹੜਾ ਹੈ ਉਹ ਰੋਕੇਟਸ ਜਿਹੜੇ ਆ ਉਹ ਮੈਨਡ ਰੋਕੇਟਸ ਵੀ ਔਰ ਮੈਨਲੈਸ ਵੀ ਜਿਹੜੇ ਭੇਜੇ ਜਾਣ ਔਰ ਉਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਸਟੱਡੀ ਕਰ ਸਕੀਏ, ਉੱਥੇ ਦੀ ਜਿਹੜੀ ਜੀਓਲੋਜੀ ਜਾਂ ਮਤਲਬ ਕਿੱਦਾਂ ਦੀ ਮਿੱਟੀ ਆ, ਉੱਥੇ ਰਹਿਣ ਦੀਆਂ ਕੰਡੀਸ਼ਨਸ ਕਿੱਦਾਂ ਦੀਆਂ ਹੈਗੀਆਂ, ਆਕਸੀਜਨ ਹੈ ਜਾਂ ਨਹੀਂ ਹੈ, ਨਾ ਉਹ ਸਾਰੀਆਂ ਗੈਸਿਸ ਕਿਵੇਂ ਦੀਆਂ ਹੈਗੀਆਂ, ਉਹ ਸਾਰੀ ਚੀਜ਼ਾਂ ਨੂੰ ਸਟੱਡੀ ਕਰਨ ਦੇ ਲਈ ਇਹ ਜਿਹੜਾ ਇਹਦਾ ਮੇਜਰ ਪਰਪਸ ਸ਼ੁਰੂ ਇਹ ਸਪੇਸ ਐਕਸਪਲੋਰੇਸ਼ਨ ਲਈ ਹੋਇਆ ਸੀ। ਬਟ ਇਸ ਤੋਂ ਇਲਾਵਾ ਜਿਹੜੀਆਂ ਉੱਥੇ ਬਹੁਤ ਸਾਰੀਆਂ ਲੈਬੋਰਟਰੀਜ਼ ਲੱਗੀਆਂ ਉਹਦੇ ਵਿੱਚ ਕਾਫੀ ਸਾਰੀ ਚੀਜ਼ਾਂ ਆ ਜਾਂਦੀਆਂ, ਜਿਵੇਂ ਮੇਨ ਬੇਸਿਕ ਅਗਰ ਹਿਊਮਨ ਬੋਡੀ ਦੀ ਗੱਲ ਕਰੀਏ ਤਾਂ ਇਹ ਹੈ ਕਿ ਜਦੋਂ ਗ੍ਰੈਵਿਟੀ ਨਾ ਹੋਵੇ ਤਾਂ ਸਾਡੀ ਬੋਡੀ ਕਿਵੇਂ ਰਿਐਕਟ ਕਰੂਗੀ, ਕਿਉਂਕਿ ਜਦੋਂ ਅਸੀਂ ਗੱਲ ਕਰਦੇ ਹਾਂ ਮਾਰਸ 'ਤੇ ਜਾਣ ਦੀ ਜਾਂ ਮੂਨ 'ਤੇ ਜਾਣ ਦੀ, ਤਾਂ ਅਫਕੋਰਸ ਸਾਨੂੰ ਉੱਥੇ ਰਹਿਣਾ ਵੀ ਪਏਗਾ, ਹੈ ਨਾ, ਜਿਵੇਂ ਇੱਥੇ ਇੰਟਰਨੈਸ਼ਨਲ ਇੱਥੇ ਸਪੇਸ ਸਟੇਸ਼ਨ 'ਤੇ ਉਹ ਰਹਿੰਦੇ ਆ, ਤਾਂ ਉਹ ਕਿਉਂਕਿ ਬਾਰ ਬਾਰ ਆਉਣ ਜਾਣ ਨਾਲ ਉੱਥੇ ਕੁਛ ਟਾਈਮ ਰਹਿ ਕੇ ਐਕਸਪੈਰੀਮੈਂਟਸ ਕਰਨੇ ਜ਼ਿਆਦਾ ਜਿਹੜੇ ਅਫੋਰਡੇਬਲ ਹੈਗੇ ਆ,
0: ਤਾਂ ਇਹਦੇ ਤੋਂ ਵੀ ਫਰਦਰ ਨੇ।
1: ਹਾਂਜੀ ਹਾਂਜੀ ਬਿਲਕੁਲ। ਅਤੇ ਜਿਹੜਾ ਉਹਦੇ 'ਚ ਹਿਊਮਨ ਬੋਡੀ ਕਿੱਦਾਂ ਰਿਐਕਟ ਕਰਦੀ ਹੈ ਬਿਨਾਂ ਗ੍ਰੈਵਿਟੀ ਤੋਂ, ਕਿਉਂਕਿ ਜਦੋਂ ਗ੍ਰੈਵਿਟੀ ਨਹੀਂ ਹੋਊਗੀ, ਹੁਣ ਜਿਵੇਂ ਅਸੀਂ ਅਰਥ 'ਤੇ ਹੈਗੇ ਹਾਂ, ਸਾਨੂੰ ਗ੍ਰੈਵਿਟੀ ਹੈਗੀ ਤਾਂ ਅਸੀਂ ਅਰਥ ਵੱਲ ਜਾਂਦੇ, ਸਾਨੂੰ ਆਪਣਾ ਆਪਣਾ ਵੇਟ ਸੰਭਾਲਣਾ ਪੈਂਦਾ, ਹੈ ਨਾ, ਜੇ ਅਸੀਂ ਸਪੇਸ 'ਚ ਉਨੇ ਗ੍ਰੈਵਿਟੀ ਨਹੀਂ ਹੋਊਗੀ ਤਾਂ ਸਾਡਾ ਵੇਟ ਨਹੀਂ ਹੁੰਦਾ ਹੈਗਾ, ਹੈ ਨਾ, ਇਸ ਲਈ ਉਹ ਫਲੋਟ ਕਰਦੇ ਆ ਜਿਹੜੇ ਐਸਟ੍ਰੋਨੋਟਸ ਹੈਗੇ। ਹੁਣ ਜਦੋਂ ਵੇਟ ਨਹੀਂ ਹੋਊਗਾ ਤਾਂ ਹਿਊਮਨ ਬੋਡੀ ਦੀ ਇੱਕ ਚੀਜ਼, ਜਿਹੜੀ ਚੀਜ਼ ਅਗਰ ਤੁਸੀਂ ਨਹੀਂ ਯੂਜ਼ ਕਰਦੇ ਹੈਗੇ, ਅਗਰ ਆਪਣੇ ਬੋਡੀ ਜਿਹੜਾ ਹੱਥਾਂ ਨੂੰ ਯੂਜ਼ ਨਹੀਂ ਕਰਦੇ ਹੈਗੇ, ਤੁਸੀਂ ਆਲਸੀ ਹੋ ਜਾਂਦੇ, ਤਾਂ ਮਤਲਬ ਕਿ ਬੋਡੀ ਜਿਹੜੀ ਹਾਂਜੀ ਬੋਨਸ ਦਾ ਜਿਹੜਾ ਆ ਮਾਸ ਜਿਹੜਾ ਉਹ ਲੂਜ਼ ਹੋਣਾ ਸ਼ੁਰੂ ਹੁੰਦਾ, ਕਿਉਂਕਿ ਗ੍ਰੈਵਿਟੀ ਨਹੀਂ ਹੈ। ਔਰ ਇਹਨੂੰ ਅਸੀਂ ਥੋੜ੍ਹਾ ਜਿਹਾ ਇਹ ਚੀਜ਼ ਧਿਆਨ 'ਚ ਰੱਖਣੀ ਹੈ ਕਿ ਅਸੀਂ ਅਰਥ ਦੇ ਅਰਥ ਦੀ ਗੱਲ ਨਹੀਂ ਕਰ ਰਹੇ, ਅਸੀਂ ਸਪੇਸ ਦੀ ਗੱਲ ਕਰ ਰਹੇ ਹਾਂ, ਸਪੇਸ 'ਚ ਕਿਉਂਕਿ ਗ੍ਰੈਵਿਟੀ ਨਹੀਂ ਹੈਗੀ, ਤਾਂ ਇਸ ਲਈ ਜਦੋਂ ਤੁਸੀਂ ਉੱਥੇ ਜਿਹੜੀ ਆ ਨਹੀਂ ਕਿਸੇ ਉਹ ਕੰਮ ਕਰੂੰਗੇ, ਮਤਲਬ ਕੋਈ ਜਿਹੜੀ, ਕਿਉਂਕਿ ਤੁਹਾਨੂੰ ਭਾਰ ਨਹੀਂ ਸੰਭਾਲਣਾ ਪੈ ਰਿਹਾ, ਤੁਹਾਡੀ ਬੋਡੀ ਨੂੰ ਕੋਈ ਖਾਸ ਕੰਮ ਨਹੀਂ ਕਰਨਾ ਪੈ ਰਿਹਾ, ਤਾਂ ਤੁਹਾਡੀ ਬੋਡੀ ਕਿਵੇਂ ਸਰਵਾਈਵ ਕਰੂਗੀ, ਤਾਂ ਇਹ ਚੀਜ਼ਾਂ ਨੂੰ ਜਿਹੜਾ ਅਸੀਂ ਉੱਥੇ ਦੇਖਦੇ ਹੈਗੇ ਹਾਂ ਕਿ ਬੋਨਸ ਜਿਹੜਾ ਲੋਸ ਕਿੱਦਾਂ ਹੁੰਦਾ, ਜਿਹੜਾ ਕਿ ਅੱਗੇ ਸਾਨੂੰ ਆਸਟੀਓਪਰੋਸਿਸ ਦਾ ਪਤਾ ਹੈ, ਹੈ ਨਾ, ਕਿ ਹੱਡੀਆਂ ਜਿਹੜੀਆਂ ਕਮਜ਼ੋਰ ਹੋ ਜਾਂਦੀਆਂ ਵਿਮੈਨ ਦੇ ਵਿੱਚ ਬਹੁਤ ਇਹ ਹੁੰਦਾ ਹੈ ਓਲਡ ਏਜ 'ਚ ਜਾ ਕੇ, ਤਾਂ ਉਹ ਚੀਜ਼ਾਂ ਉਹਦੇ ਬੇਸਿਕ ਉਹਦੇ 'ਤੇ ਰਿਸਰਚ ਹੁੰਦੀ ਆ ਕਿ ਕਿਵੇਂ ਜਿਹੜੀ ਆ ਇਹਨਾਂ ਚੀਜ਼ਾਂ ਨੂੰ ਓਵਰਕਮ ਕੀਤਾ ਜਾਂਦਾ, ਹੈ ਨਾ। ਔਰ ਇਸ ਤੋਂ ਇਲਾਵਾ ਜਿਹੜੀ ਆ ਆਈਜ਼ ਔਰ ਬ੍ਰੇਨਸ ਜਿਹੜੀਆਂ ਜਦੋਂ ਇਹ ਆਉਂਦੇ ਆ ਉੱਥੋਂ, ਮਤਲਬ ਉੱਥੇ ਰਹਿ ਰਹੇ ਹੁੰਦੇ, ਅਤੇ ਇਹਨਾਂ ਦੀ ਆਈਸਾਈਟ ਵੀ ਕਾਫੀ ਜਿਹੜਾ ਉਹ ਫਰਕ ਪੈ ਸਕਦਾ, ਏਜਿੰਗ ਇਹਨਾਂ ਦੀ ਛੇਤੀ ਹੁੰਦੀ ਆ, ਤਾਂ ਉਹ ਸਾਰਾ ਅੱਗੇ ਜਿਹੜਾ ਤੁਹਾਡਾ ਆਈ ਸਰਜਰੀਜ਼ ਜਾਂ ਉਹਨਾਂ ਸਾਰੀਆਂ ਚੀਜ਼ਾਂ 'ਚ ਜਿਹੜਾ ਆ ਇਹ ਹੈਲਪ ਕਰਦਾ। ਸੋ ਡਰੱਗਸ ਬਣਾਉਣ ਦੇ ਲਈ, ਮਤਲਬ ਮੈਡੀਸਿਨਸ ਬਣਾਉਣ ਦੇ ਲਈ ਜਿਹੜੀਆਂ ਉੱਥੇ ਐਕਸਪੈਰੀਮੈਂਟਸ ਹੁੰਦੇ ਆ, ਉਹ ਨਿਊਰੋਲੋਜੀਕਲ ਡਿਸਆਰਡਰਸ ਹੋ ਗਏ ਜਾਂ ਗਲੋਕੋਮਾ ਹੋ ਗਿਆ, ਇਹਨਾਂ ਸਾਰੀਆਂ ਚੀਜ਼ਾਂ ਨੂੰ ਸਟੱਡੀ ਕਰਨ ਦੇ ਲਈ ਇਸ ਤੋਂ ਇਲਾਵਾ, ਕਿਉਂਕਿ ਉੱਥੇ ਇਕੱਲੇ ਰਹਿ ਰਹੇ ਹੁੰਦੇ ਆ, ਥੋੜੇ ਜਣੇ ਹੁੰਦੇ, ਹੈ ਨਾ, ਕੋਈ ਆਲੇ ਦੁਆਲੇ, ਹੁਣ ਇੱਥੇ ਸਾਨੂੰ ਕਿੰਨਾ ਕੁਛ ਦੇਖਦਾ, ਨੇਚਰ ਦੇਖਦੀ ਆ, ਹੈ ਨਾ, ਨੇਚਰ ਦੇਖਦੀ ਆ, ਟ੍ਰੀਜ਼ ਦੇਖਦੇ ਆ, ਪਾਣੀ, ਹਾਂਜੀ। ਸੋ ਇਹਨਾਂ ਦੇ ਇੱਕ ਮਾਤਰ ਤੁਸੀਂ ਕਹਿ ਸਕਦੇ ਕਿ ਜਿਹੜਾ ਸੋਰਸ ਇੰਸਪੀਰੇਸ਼ਨ ਓਬਵੀਅਸਲੀ ਸਟਾਰਸ ਹੋ ਸਕਦੇ ਆ, ਤੇ ਬਟ ਜਦੋਂ ਕਈ ਐਸਟ੍ਰੋਨੋਟਸ ਜਿਹੜੇ ਆਪਣੇ ਇੰਟਰਵਿਊਜ਼ 'ਚ ਕਹਿੰਦੇ ਹੈਗੇ ਆ ਕਿ ਸਾਨੂੰ ਸਭ ਤੋਂ ਵਧੀਆ ਚੀਜ਼ ਉੱਥੇ ਇਹੀ ਆ ਕਿ ਅਸੀਂ ਅਰਥ ਦੇਖ ਸਕਦੇ ਹਾਂ, ਔਰ ਇਹ ਹੋਰ ਵੀ ਵਧੀਆ ਗੱਲ ਹੈ ਕਿ ਸਾਨੂੰ ਅਰਥ ਉੱਥੇ ਕਿਸੇ ਬਾਰਡਰਸ ਦੀ ਫੋਰਮ 'ਚ ਨਹੀਂ ਦਿਖਦੀ, ਸਾਨੂੰ ਸਿਰਫ ਪਾਣੀ ਦਿਖਦਾ ਜਾਂ ਜੰਗਲ ਦਿਖਦੇ ਆ, ਤੇ ਜਾਂ ਸਾਨੂੰ ਇਹ ਦਿਖਦਾ ਕਿ ਸਾਡੀ ਫੈਮਿਲੀ ਅਤੇ ਸਾਡੇ ਫਰੈਂਡਸ ਜਿਹੜੇ ਉੱਥੇ ਰਹਿ ਰਹੇ ਹੈਗੇ ਆ। ਸੋ ਇੱਕ ਪੋਜ਼ਿਟਿਵਿਟੀ ਕ੍ਰੀਏਟ ਕਰਦੀ ਆ, ਬਟ ਆਲਸੋ ਜਿਹੜਾ ਇਸ ਚੀਜ਼ 'ਤੇ ਵੀ ਐਕਸਪੈਰੀਮੈਂਟਸ ਉੱਥੇ ਹੁੰਦੇ ਆ ਕਿ ਜਿਹੜਾ ਸਟ੍ਰੈਸ ਜਿਹੜਾ ਕਿਵੇਂ ਇੰਪੈਕਟ ਕਰਦਾ ਜਿਹੜਾ ਹਿਊਮਨ ਦੀ ਬੋਡੀ ਨੂੰ ਜਾਂ ਉਹਦੇ ਬ੍ਰੇਨ ਨੂੰ, ਇਹ ਸਾਰੇ ਆ। ਤੇ ਉਸ ਤੋਂ ਇਲਾਵਾ ਪ੍ਰੋਟੀਨਸ ਜਿਹੜੀ ਉਹਦੀ ਫਾਰਮੇਸ਼ਨ ਡਿਫਰੈਂਟ ਹੁੰਦੀ ਹੈਗੀ ਆ ਗ੍ਰੈਵਿਟੀ ਦੀ ਜਿਹੜੀ ਐਬਸੈਂਸ ਦੇ ਵਿੱਚ, ਤਾਂ ਉਹ ਸਾਰੇ ਐਕਸਪੈਰੀਮੈਂਟਸ ਜਿਹੜੇ ਉਹ ਕਰਦੇ ਆ। ਅਤੇ ਹੁਣ ਜਿਹੜਾ ਇਹ ਉਸ ਤੋਂ ਇਲਾਵਾ ਜਿਹੜਾ ਉੱਥੇ ਫੂਡ ਵੀ ਆਪਣਾ ਜਿਹੜਾ ਗਰੋ ਕਰਦੇ ਹੈਗੇ ਆ, ਔਰ ਇਹ ਵੀ ਦੇਖਣਾ ਕਿਉਂਕਿ ਇਹ ਸਾਰੇ ਅਲਟੀਮੇਟਲੀ ਜਿਹੜਾ ਇਹ ਸਪੇਸ 'ਚ ਤਾਂ ਸਾਨੂੰ ਜਾਣ ਲਈ ਹੈਲਪ ਕਰ ਹੀ ਰਿਹਾ, ਬਟ ਅਰਥ ਦੇ ਉੱਤੇ ਜਿਹੜੀਆਂ ਕੈਂਸਰ ਦੀ ਗਰੋਥ ਦੇ ਲਈ, ਹੈ ਨਾ, ਤੁਸੀਂ ਕਿਉਂਕਿ ਗ੍ਰੈਵਿਟੀ ਦੀ ਐਬਸੈਂਸ ਦੇ ਵਿੱਚ ਕੈਂਸਰ, ਮਤਲਬ ਕੋਈ ਵੀ ਸੈੱਲ ਆ ਉਹਦੀ ਗਰੋਥ ਵੀ ਡਿਫਰੈਂਟਲੀ ਹੁੰਦੀ ਆ, ਤਾਂ ਉਹ ਚੀਜ਼ ਦੇਖਣ ਦੇ ਲਈ ਕਿਉਂ ਅਰਥ ਦੇ ਉੱਤੇ ਜਿਹੜੀ ਆ ਜਿਹੜੀ ਕੈਂਸਰ ਗਰੋ ਕਰ ਰਿਹਾ ਹਿਊਮਨ ਬੋਡੀ 'ਚ, ਕਿਸ ਤਰ੍ਹਾਂ ਗਰੋ ਕਰ ਰਿਹਾ, ਕਿਸ ਤਰ੍ਹਾਂ ਦੀ ਡਰੱਗਸ ਉਹਨੂੰ ਚਾਹੀਦੀਆਂ, ਕਿਉਂਕਿ ਜਿਹੜੇ ਇੱਥੋਂ ਇਹ ਪੇਸ਼ੈਂਟਸ ਤੋਂ ਕੈਂਸਰ ਸੈੱਲਸ ਲੈਂਦੇ ਆ, ਉਹਨਾਂ ਨੂੰ ਫਿਰ ਉੱਥੇ ਭੇਜਦੇ ਆ ਲੈਬੋਰਟਰੀ 'ਚ, ਉੱਥੇ ਐਸਟ੍ਰੋਨੋਟਸ ਉਹਨਾਂ ਦੇ ਐਕਸਪੈਰੀਮੈਂਟ ਕਰਦੇ ਆ, ਜਿਹੜੇ ਜਿੰਨੇ ਵੀ ਬਾਇਓਲੋਜਿਸਟ ਜਾਂ ਹੋਰ ਹੈਗੇ ਆ, ਅਤੇ ਉਹ ਸਾਰਾ ਜਿਹੜੀ ਇਹ ਡਰੱਗਸ ਜਾਂ ਮੈਡੀਸਿਨ ਇੰਡਸਟਰੀਜ਼ ਦੇ ਵਿੱਚ ਇਹ ਕਾਫੀ ਹੈਲਪਫੁਲ ਚੀਜ਼ਾਂ ਹੁੰਦੀਆਂ ਆ।
0: ਰਾਈਟ ਰਾਈਟ। ਮੈਂ ਕਿਸੇ ਵੈਸੇ ਪੋਡਕਾਸਟ ਦੇ ਵਿੱਚ ਸੁਣਿਆ ਸੀਗਾ ਕਿ, ਵੈਸੇ ਤਾਂ ਤੁਸੀਂ ਖਾਣੇ ਪੀਣੇ ਦੀ ਗੱਲ ਕੀਤੀ, ਅਗਲੀ ਵਾਰ ਫਿਰ ਕਦੇ ਕਰ ਲਾਂਗੇ ਉਹਦੀ ਗੱਲ, ਪਰ ਸੁਣਿਆ ਕਿ ਜਿਵੇਂ ਆਪਾਂ ਮੂੰਹ ਮਾਰਨ ਲੱਗ ਜਾਂਦੇ ਹਾਂ, ਮੰਚ ਕਰਨ ਲੱਗ ਜਾਂਦੇ, ਉਹਨਾਂ ਦਾ ਬੜਾ ਇੱਕ ਬਿਸਕਟ ਖਾਂਦੇ ਹੋ, ਬਿਸਕੁਟ ਦੇ ਕੋਈ ਟੁਕੜੇ ਨੇ ਉਹ ਡਿੱਗ ਪੈਣ ਤਾਂ ਫਲੋਟ ਕਰਨ ਲੱਗ ਜਾਣਗੇ ਐਂਡ ਦੇ ਕਾਂਟ ਅਫੋਰਡ ਇਟ, ਕਿਉਂਕਿ ਉੱਥੇ ਫਿਰ ਕੋਈ ਝਾੜੂ ਨਹੀਂ ਹੈਗਾ, ਕੋਈ ਵੈਕਿਊਮ ਨਹੀਂ, ਇਕੱਠਾ ਕਰਨਾ ਮੁਸ਼ਕਿਲ ਹੋ ਜਾਊਗਾ ਜਿਹੜੀ ਫੂਡ ਵੇਸਟ ਹੈਗੀ ਹੈ। ਪਰ ਇਹ ਇਸ ਕਿਸਮ ਦੀਆਂ ਸਿਚੁਏਸ਼ਨਸ ਆਉਂਦੀਆਂ ਤਾਂ ਹੋਣਗੀਆਂ। ਐਸਟ੍ਰੋਨੈਟ ਨੂੰ ਜਿਵੇਂ ਹੁਣ ਆਪਾਂ ਸੁਨੀਤਾ ਵਿਲੀਅਮ ਦੀ ਗੱਲ ਕਰ ਰਹੇ ਸੀ, 280-285 ਦਿਨ ਉਹ ਇੱਥੇ ਫਸ ਕੇ ਰਹਿ ਗਈ ਸੀਗੀ, ਕਿੱਥੇ ਕੁਛ ਕੁ ਦਿਨਾਂ ਦਾ ਓਪਰੇਸ਼ਨ ਸੀਗਾ, ਕਿੱਥੇ ਕਈ ਮਹੀਨੇ ਤੱਕ ਉਹ ਅਤੇ ਬੁੱਚ ਵਿਲਮਰ ਜਿਹੜੇ ਸੀਗੇ ਉਹ ਫਸ ਕੇ ਰਹਿ ਗਏ ਸੀ। ਫਿਊਚਰ 'ਚ ਵੀ ਇੱਦਾਂ ਦੀਆਂ ਸਿਚੁਏਸ਼ਨਸ ਹੋਣਗੀਆਂ ਕਿ ਇੰਟਰਨੈਸ਼ਨਲ ਸਪੇਸ ਸਟੇਸ਼ਨ ਦੇ ਉੱਤੇ ਜਿਹੜੇ ਵੀ ਲੋਕ ਜਾਂਦੇ ਨੇ ਉਹਨਾਂ ਨੂੰ ਇਹਨਾਂ ਪ੍ਰਪੇਸ਼ਨ ਇਹਨਾਂ ਦੇ ਲਈ ਤਿਆਰ, ਇਹਨਾਂ ਦੀ ਪ੍ਰੈਪਰੇਸ਼ਨ ਦੇ ਵਾਸਤੇ ਟਾਈਮ ਮਿਲਦਾ, ਟਾਈਮ ਦਿੱਤਾ ਜਾਂਦਾ ਹੋਊਗਾ, ਉਹਨਾਂ ਦੀ ਟ੍ਰੇਨਿੰਗ ਕਰਦੇ ਹੋਣਗੇ ਕਿ ਭਾਈ ਇੱਦਾਂ ਵੀ ਹੋ ਜਾਂਦਾ ਵੀ ਲੱਤ ਫਸ ਕੇ ਤੂੰ ਅੜਿੱਕਾ ਖਾ ਕੇ ਡਿੱਗ ਪਵੇ ਤਾਂ ਫਿਰ ਕੀ ਕਰਨਾ, ਜਾਂ ਉੱਡਦੇ ਉੱਡਦੇ ਦੇ ਤੇਰੇ ਗੋਡੇ 'ਤੇ ਸੱਟ ਵੱਜੇ ਫਿਰ ਬੈਂਡੇਜ ਨਹੀਂ ਲਗਾਉਣੀ ਹੈਗੀ, ਹੈ ਨਾ, ਜਾਂ ਸਾਡੇ ਨਾਲ ਗੱਲ ਨਾ ਹੋ ਸਕੀ ਅਤੇ ਫਿਰ ਨਾਰਾਜ਼ ਨਾ ਹੋ ਜਾਈ, ਰਿਪਲਾਈ ਬੈਕ ਆਪ ਹੀ ਕਰਾਂਗੇ। ਮਤਲਬ ਮੈਂ ਥੋੜ੍ਹੀ ਜਿਹੀਆਂ ਬੱਚਿਆਂ ਲਈ ਦੱਸ ਰਿਹਾ, ਬਟ ਤਰ੍ਹਾਂ ਤਰ੍ਹਾਂ ਦੀਆਂ ਸਿਚੁਏਸ਼ਨਸ ਹੋਣਗੀਆਂ, ਉਹਨਾਂ ਦੇ ਨਾਲ ਇਹ ਕਿਵੇਂ ਨਜਿੱਠਦੇ ਹਨ? ਤੁਸੀਂ ਦੱਸਿਆ ਕਿ ਮੈਂਟਲੀ ਸਟਰੋਂਗ ਹੁੰਦਾ, ਅੱਡਾ ਵੀ ਕੋਈ ਸਟਰੋਂਗ ਨਹੀਂ ਹੁੰਦਾ ਹੋਣਾ ਅੰਟਿਲ ਔਰ ਅਨਲੈਸ ਤੁਸੀਂ ਪ੍ਰੈਕਟਿਸ ਹੀ ਨਾ ਕਰੋ।
1: ਹਾਂਜੀ, ਨਹੀਂ ਬਿਲਕੁਲ, ਇਹਨਾਂ ਦੀ ਟ੍ਰੇਨਿੰਗ ਹੁੰਦੀ ਆ ਕਿ ਸਾਨੂੰ ਪਤਾ ਕਿ ਅਗਰ ਅਸੀਂ ਆਪਣੀ ਸੋਸਾਇਟੀ 'ਚ ਗੱਲ ਕਰੀਏ, ਅਸੀਂ ਕੋਈ ਵੀ ਕੰਮ ਕਰਨਾ ਹੋਵੇ ਸਾਨੂੰ ਟ੍ਰੇਨਿੰਗ ਲੈਣੀ ਪੈਂਦੀ ਆ, ਹੈ ਨਾ, ਤਾਂ ਹੀ ਅਸੀਂ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ। ਅਤੇ ਇਹਨਾਂ ਨੇ ਤਾਂ ਉੱਥੇ ਜਾਣਾ ਜਿੱਥੇ ਕੋਈ ਫਿਊਲ ਸਟੇਸ਼ਨ ਨਹੀਂ, ਜਿੱਥੇ ਕੋਈ ਰਿਪੇਅਰਿੰਗ ਸਟੇਸ਼ਨ ਨਹੀਂ ਹੈਗਾ, ਤਾਂ ਸਾਰਾ ਕੁਛ ਆਪ ਹੀ ਕਰਨਾ ਹੁੰਦਾ ਨਾ। ਅਤੇ ਇਹਨਾਂ ਨੂੰ ਪ੍ਰੋਪਰ ਕਾਫੀ ਸਾਲਾਂ ਦੀ ਟ੍ਰੇਨਿੰਗ ਵੀ ਦਿੱਤੀ ਜਾਂਦੀ ਆ, ਇੱਥੋਂ ਤੱਕ ਕਿ ਇਹਨਾਂ ਨੂੰ ਉੱਥੇ ਜਾ ਕੇ ਟੋਇਲਟ ਕਿਵੇਂ ਯੂਜ਼ ਕਰਨੀ ਉਹਦੀ ਵੀ ਟ੍ਰੇਨਿੰਗ ਦਿੱਤੀ ਜਾਂਦੀ ਆ। ਤਾਂ ਹਰ ਚੀਜ਼ ਦੀ ਟ੍ਰੇਨਿੰਗ, ਜਿਵੇਂ ਤੁਸੀਂ ਫੂਡ ਦੀ ਵੀ ਗੱਲ ਕੀਤੀ ਆ, ਤਾਂ ਫੂਡ ਜਿਵੇਂ ਇਹਨਾਂ ਨੂੰ ਜਿੱਦਾਂ ਕੋਈ ਛੋਟੇ ਛੋਟੇ ਪੀਸ ਜਿਵੇਂ ਕ੍ਰਮ, ਬ੍ਰੈਡ ਕ੍ਰਮਸ ਹੋ ਗਏ, ਇੱਦਾਂ ਦੇ ਨਹੀਂ ਖਾ ਸਕਦੇ ਹੈਗੇ ਕਿਉਂਕਿ ਉਹ ਫਸ ਸਕਦੇ ਆ ਮਸ਼ੀਨਾਂ ਦੇ ਵਿੱਚ, ਹੈ ਨਾ। ਕੋਈ ਡਰਿੰਕਸ, ਕੋਈ ਇੱਦਾਂ ਦੀ ਕੋਲਡ ਡਰਿੰਕਸ ਟਾਈਪ ਦੀ ਚੀਜ਼ਾਂ ਨਹੀਂ ਖਾ ਸਕਦੇ ਕਿਉਂਕਿ ਉਹ ਵੀ ਮਸ਼ੀਨਾਂ ਨੂੰ ਜਿਹੜੀ ਖਰਾਬ ਕਰ ਸਕਦੀਆਂ। ਸੋ ਡਿਫਰੈਂਟ ਡਿਫਰੈਂਟ ਪਰਪਸ ਦੇ ਲਈ ਕਿਸ, ਔਰ ਉਸ ਤੋਂ ਇਲਾਵਾ ਕਿਸ, ਮਤਲਬ ਜਿਹੜੇ ਉੱਥੇ ਜਾ ਰਹੇ ਆ ਉਹ ਕੀ, ਉਹਨਾਂ ਦਾ ਕੀ ਪਰਪਸ ਹੋਏ, ਓਕੂਪੇਸ਼ਨ ਕੀ, ਇੰਜੀਨੀਅਰਸ ਨੇ ਉਹ, ਮੈਡੀਕਲ ਟੀਮ ਹੈ ਜਾਂ ਬਾਇਓਲੋਜਿਸਟ ਹੈ, ਹੈ ਨਾ, ਤਾਂ ਉਹਨਾਂ ਨੂੰ ਉਹਦੇ ਅਕੋਰਡਿੰਗ ਜਿਹੜੀ ਅਲੱਗ ਤਰ੍ਹਾਂ ਦੀ ਖਾਸ ਜਿਹੜੀ ਉਹਨਾਂ ਦੀ ਟ੍ਰੇਨਿੰਗ ਹੁੰਦੀ ਹੈਗੀ ਆ।
0: ਹਾਂਜੀ, ਸੋ ਇਹ ਇੱਕ ਚੀਜ਼, ਇਹ ਆਪਾਂ ਦੇਖ ਵੀ ਰਹੇ ਸੀ ਕਿ ਵੀਡੀਓ 'ਚ ਸਲੀਪਿੰਗ ਬੈਗ ਉਹਨਾਂ ਨੂੰ ਹੁੰਦੇ ਨੇ, ਉਹ ਨਾਲ ਬੰਨ ਦਿੱਤੇ ਜਾਂਦੇ ਨੇ ਉਹਦੀ ਕੰਧ ਦੇ ਨਾਲ ਕਿਸੇ ਵੀ ਮੋਡਿਊਲ ਦੇ ਅੰਦਰ। ਪਰ ਜਿਹੜੀ ਇੱਕ ਦੂਜੀ ਚੀਜ਼, ਵੈਸੇ ਤਾਂ ਇਹਦੇ ਆਪਾਂ ਕੰਟੀਨਿਊ ਕਰਾਂਗੇ ਅਗਲੀ ਵਾਰ, ਖਾਣ ਪੀਣ ਦੀਆਂ ਆਦਤਾਂ ਹੋਰ ਬਹੁਤ ਸਾਰੀਆਂ, ਪਰ ਮੈਂ ਜਦੋਂ ਸੁਨੀਤਾ ਵਿਲੀਅਮਸ ਹੋਣੀ ਬੁੱਚ ਵਿਲਮਰ ਵਾਰੀ ਆਏ ਸੀਗੇ ਤਾਂ ਮੈਨੂੰ ਲੱਗਿਆ ਕਿ ਧਰਤੀ 'ਤੇ ਆ ਗਏ ਅਤੇ ਹੁਣ ਆਉਂਦੇ ਹੀ ਜੱਫੀ ਪਊਗੀ, ਜਿਵੇਂ ਆਪਣੇ ਮੁੰਡਾ ਕੁੜੀ ਆਸਟ੍ਰੇਲੀਆ ਤੋਂ ਗਏ ਜਾਂ ਕੈਨੇਡਾ ਤੋਂ ਗਏ ਅਤੇ ਟਰੈਕਟਰ ਲੈ ਕੇ ਬੰਦੇ ਦਿੱਲੀ ਏਅਰਪੋਰਟ ਪਹੁੰਚ ਗਏ ਅਤੇ ਜੱਫੀਆਂ ਜੁੱਫੀਆਂ ਪਾਈਆਂ ਕਿ ਮੁੜੇ ਆਇਆ ਭਾਈ, ਹੈ ਨਾ। ਤਾਂ ਇਹਨਾਂ ਨੂੰ ਐਂ ਜੱਫੀ ਪਾਉਣ ਦਾ ਮੌਕਾ ਨਹੀਂ ਦਿੱਤਾ ਜਾਂਦਾ, ਇਹਨਾਂ ਨੂੰ ਆਈਸੋਲੇਸ਼ਨ 'ਚ ਭੇਜ ਦਿੱਤਾ ਜਾਂਦਾ, ਕਹਿੰਦੇ ਪਤਾ ਨਹੀਂ ਤੁਸੀਂ ਆਪਣੇ ਨਾਲ ਕੋਈ ਲੈ ਨਾ ਆਇਓ ਉੱਥੇ, ਹੈ ਨਾ, ਅਤੇ ਬੜਾ ਬਹੁਤ ਇਕੱਲਾ ਰੱਖ ਦਿੱਤਾ ਜਾਂਦਾ। ਫਿਰ ਤੁਸੀਂ ਦੱਸਿਆ ਕਿ ਇਹਨਾਂ ਦੀ ਬੌਨ ਡੈਂਸਿਟੀ ਲੂਜ਼ ਹੋ ਜਾਂਦੀ ਹੈ, ਉਹਦੇ 'ਤੇ ਕੰਮ ਕੀਤਾ ਜਾਂਦਾ, ਮਸਲਸ ਗੇਨ ਦੇ ਉੱਤੇ ਕੰਮ ਕੀਤਾ ਜਾਂਦਾ, ਉਹ 4-5-6 ਮਹੀਨੇ ਤਾਂ ਇਹ ਬਾਹਰ ਹੀ ਨਹੀਂ ਆ ਪਾਉਂਦੇ ਹੈਗੇ। ਸੋ ਐਡਾ ਨੁਕਸਾਨ ਜਿਹੜਾ ਹੈਗਾ,
1: ਹਾਂਜੀ, ਨੁਕਸਾਨ ਬੋਡੀ ਨੂੰ ਕਾਫੀ ਹੁੰਦਾ, ਜਿੱਦਾਂ ਅਸੀਂ ਪਹਿਲਾਂ ਗੱਲ ਕੀਤੀ ਆ ਕਿ ਬੋਨ ਜਿਹੜਾ ਮਾਸ ਲੂਜ਼ ਹੋ ਜਾਂਦਾ, ਹੈ ਨਾ, 1-2% ਜਿਹੜਾ ਲੂਜ਼ ਕਰ ਦਿੰਦੇ ਆ ਪਰ ਮੰਥ, ਆਈ ਥਿੰਕ। ਅਤੇ ਉਹਦੇ ਨਾਲ ਜਿਹੜੀ ਆ, ਜਦੋਂ ਉੱਥੇ ਆ ਕੇ ਔਰ ਇੰਨਾ ਟਾਈਮ ਉੱਥੇ ਰਹਿ ਕੇ ਆਉਂਦੇ ਆ, ਹੈ ਨਾ, ਅਤੇ ਉਹਨਾਂ ਨੂੰ ਆਦਤ ਉਸ ਇਨਵਾਇਰਮੈਂਟ ਦੀ ਪੈ ਜਾਂਦੀ, ਤਾਂ ਉਹਨਾਂ ਨੂੰ ਅਰਥ ਦੇ ਅਕੋਰਡਿੰਗ ਐਡਜਸਟ ਕਰਨਾ ਪਹਿਲਾਂ ਇਹ ਇੱਕ ਚੀਜ਼ ਹੋ ਜਾਂਦੀ ਆ। ਫਿਰ ਉੱਥੋਂ ਪੈਥੋਜਨਸ ਵਗੈਰਾ ਉਹ ਸਾਰੀਆਂ ਚੀਜ਼ਾਂ ਨਾ ਸਪੇਸ ਦੇ ਵਿੱਚੋਂ ਕੋਈ, ਹੈ ਨਾ, ਲੈ ਕੇ ਆਉਣ, ਉਹ ਚੀਜ਼ ਹੋ ਜਾਂਦੀ ਆ।
0: ਕੋਈ ਬੈਕਟੀਰੀਆ,
1: ਹਾਂਜੀ, ਕੋਈ ਬੈਕਟੀਰੀਆ ਵਗੈਰਾ, ਕੋਈ ਮਤਲਬ ਡਿਜ਼ੀਜ਼ ਨਾ ਹੋਵੇ ਇੱਦਾਂ ਦੀ, ਤਾਂ ਉਸ ਚੀਜ਼ ਦੇ। ਔਰ ਇਹ ਵੀ ਨਹੀਂ ਹੈਗਾ ਕਿ ਇੱਦਾਂ ਨਹੀਂ ਹੈਗਾ ਕਿ ਜਿੰਨਾ ਟਾਈਮ ਉੱਥੇ ਸਪੇਸ ਸਟੇਸ਼ਨ 'ਤੇ ਰਹੇ ਆ ਉਨਾ ਟਾਈਮ ਹੀ ਇਹਨਾਂ 'ਤੇ ਕੰਮ ਹੈਗਾ। ਜਿਹੜੀ ਅਸੀਂ ਰਿਸਰਚ ਦੀ ਗੱਲ ਕਰ ਰਹੇ ਹਾਂ, ਅਸੀਂ ਇਹ ਵੀ ਦੇਖਦੇ ਹਾਂ ਕਿ ਉਸ ਤੋਂ ਬਾਅਦ ਜਦੋਂ ਇਹ ਆ ਜਾਂਦੇ ਆ ਓਲਡ ਏਜ 'ਚ ਜਾ ਕੇ ਇਹਨਾਂ 'ਤੇ ਕੀ ਇਫੈਕਟ ਹੁੰਦਾ ਉਹਨਾਂ ਸਾਰੀਆਂ ਚੀਜ਼ਾਂ ਦਾ।
0: ਹਾਂਜੀ,
1: ਤਾਂ ਇਹ ਐਸਟ੍ਰੋਨੋਟ ਬਣਨਾ ਕੋਈ ਈਜ਼ੀ ਚੀਜ਼ ਨਹੀਂ ਆ, ਪਹਿਲਾਂ ਤਾਂ ਬਣਨਾ ਔਖੀ ਹੈ ਅਤੇ ਫਿਰ ਉੱਥੇ, ਕਿਉਂਕਿ ਤੁਸੀਂ ਆਪਣੀ ਹਿਊਮਨ ਬੋਡੀ ਜਿਹੜੀ ਆ ਇੱਕ ਜਿਹੜੀ ਆ ਰਿਸਰਚ ਦੇ ਇੱਕ ਤਰ੍ਹਾਂ ਡੋਨੇਟ ਹੀ ਕਰ ਰਹੇ ਹਾਂ, ਹੈ ਨਾ, ਕਿਉਂਕਿ ਤੁਹਾਨੂੰ ਨਹੀਂ ਪਤਾ ਕਿ ਸਪੇਸ 'ਚ ਕੀ ਚੇਂਜਸ ਤੁਹਾਡੀ ਬੋਡੀ 'ਚ ਆ ਸਕਦੇ ਆ। ਤਾਂ ਇਹਨਾਂ ਨੂੰ ਬਾਅਦ ਵਿੱਚ ਵੀ ਜਿਹੜਾ ਆ ਅੰਡਰ ਓਬਜ਼ਰਵੇਸ਼ਨ ਰੱਖਿਆ ਜਾਂਦਾ ਹੈ ਕਿ ਇੰਨੇ ਇੰਨੇ ਟਾਈਮ। ਔਰ ਜਦੋਂ ਤੁਸੀਂ ਦੇਖਦੇ ਆ ਕਿ ਕੋਈ ਵੀ ਮਿਸ਼ਨ ਮੂਨ 'ਤੇ ਵੀ ਚਲੋ ਜਾਂ ਕਿਤੇ ਸਪੇਸ 'ਚ ਭੇਜਿਆ ਜਾਂਦਾ, ਤਾਂ ਇਹਨਾਂ ਦੀ ਜਿਹੜੀ ਹਾਰਟ ਬੀਟ, ਹਰ ਟਾਈਮ, ਹਰ ਮਿਨਟ ਦੀ ਹਾਰਟ ਬੀਟ ਨੋਟ ਕੀਤੀ ਜਾਂਦੀ ਹੈ, ਕਿਹੜੇ ਟਾਈਮ ਦੇ ਉੱਤੇ ਕਿੰਨੀ ਹਾਰਟ ਬੀਟ ਇਹਨਾਂ ਦੀ ਵੱਧ ਗਈ ਆ ਜਾਂ ਘੱਟ ਗਈ ਆ। ਸੋ ਉਹ ਸਾਰੀ ਇਕੱਲੀ ਇਕੱਲੀ ਮਤਲਬ ਛੋਟੀ ਛੋਟੀ ਚੀਜ਼ ਦਾ ਜਿਹੜਾ ਖਿਆਲ ਰੱਖਿਆ ਜਾਂਦਾ ਹੈਗਾ।
0: ਰਾਈਟ ਰਾਈਟ, ਨਹੀਂ ਠੀਕ ਹੈ, ਅੱਜ ਦਾ ਇਹ ਐਪੀਸੋਡ, ਇਹਨੂੰ ਕਿਤੇ ਜੇ ਤੁਸੀਂ ਖਤਮ ਕਰਨਾ ਤਾਂ ਉਹ ਦੱਸ ਦਿਓ, ਨਹੀਂ ਤਾਂ ਫਿਰ ਆਪਾਂ ਇਹਨੂੰ, ਇਹਦਾ ਮੈਨੂੰ ਲੱਗਦਾ ਕਿ ਇੱਕ ਸੈਕਿੰਡ ਪਾਰਟ ਵੀ ਰੱਖਣਾ ਚਾਹੀਦਾ ਹੈਗਾ, ਕਿਉਂਕਿ ਮੈਨੂੰ ਹਲੇ ਕੁਛ ਕੁ ਚੀਜ਼ਾਂ ਦੇ ਡਾਊਟ ਹੈਗੇ ਨੇ ਜਿਹੜੇ ਮੈਂ ਪੁੱਛਣਾ ਚਾਹੂੰਗਾ। ਵੀ ਆਪਣੀ ਜ਼ਿੰਦਗੀ ਨੂੰ ਦਾਅ ਦੇ ਉੱਤੇ ਲਗਾ ਕੇ ਫੌਜੀ ਤਾਂ ਬੋਰਡ ਵੀ ਆਪਣੇ ਦੇਸ਼ ਨੂੰ ਪ੍ਰੋਟੈਕਟ ਕਰਨਾ, ਆਪਣੀ ਜਾਨ ਨੂੰ ਦਾਅ ਦੇ ਉੱਤੇ ਲਗਾ ਕੇ ਐਸਟਰੋਨੋਟ ਹਵਾ 'ਚ ਚਲੇ ਜਾਂਦੇ ਨੇ ਅਤੇ ਪਤਾ ਲੱਗੇ ਵੀ ਉੱਤੇ ਗਏ ਹੋਏ ਆ ਅਤੇ ਪੁੜਪੁੜੀ 'ਚ ਆ ਕੇ ਕੋਈ ਮੀਟਰੋਇਡ ਵੱਜਿਆ ਅਤੇ ਬੰਦਾ ਗਿਆ, ਅਤੇ ਉਹ ਕਾਹਦੇ ਲਈ, ਅਤੇ ਉਹਦੇ ਫਾਇਦੇ ਨੁਕਸਾਨ ਪਲੱਸ ਉਹ ਕਿਸ ਚੀਜ਼ ਦੇ ਲਈ ਦਾਅ 'ਤੇ ਲਗਾਉਂਦੇ ਨੇ, ਕਿਉਂਕਿ ਹਰ ਚੀਜ਼ ਦੀ ਇੱਕ ਕੀਮਤ ਹੈਗੀ ਹੈ ਨਾ, ਇਨਸਾਨੀ ਜਾਨ ਦੀ ਕੀਮਤ ਕਿੰਨੀ ਲੱਗਦੀ ਹੈ ਐਸਟਰੋ ਉਹ ਪੁਲਾੜ ਦੇ ਵਿੱਚ ਜਾਂਦੀ, ਉਹ ਵੀ ਮੈਂ ਸਵਾਲ ਜੇ ਲੱਗਦਾ ਹੋਇਆ ਅੱਜ ਨਹੀਂ ਤਾਂ ਫਿਰ ਅਗਲੇ ਐਪੀਸੋਡ ਦੇ ਵਿੱਚ, ਪਲੱਸ ਤੁਸੀਂ ਆਪਣੇ ਹਿਸਾਬ ਦੇ ਨਾਲ ਇਹਨੂੰ ਇਕੱਠਾ ਜਿਹਾ ਕਰ ਦਿਉ ਅੱਜ ਦੇ ਪ੍ਰੋਗਰਾਮ 'ਚ, ਪਰ ਮੈਨੂੰ ਇਹ ਲੱਗਦਾ ਕਿ ਇਹ ਦੋ ਤਿੰਨ ਚੀਜ਼ਾਂ ਮੇਰੇ ਲਈ ਵੀ ਨਵੀਆਂ ਹੈਗੀਆਂ ਨੇ ਸਮਝਣਾ, ਕਿ ਇੰਟਰਨੈਸ਼ਨਲ ਸਪੇਸ ਸਟੇਸ਼ਨ ਦੀ ਲੋੜ ਕਿਉਂ ਪਈ, ਫਿਰ ਉਹਨੂੰ ਬਣਾਇਆ ਕਿਵੇਂ ਗਿਆ, ਉਹਦੀ ਅਸੈਂਬਲੀ ਕਿਵੇਂ ਹੁੰਦੀ ਹੈ, ਉਦੋਂ ਕਿਸ ਤਰ੍ਹਾਂ ਦੇ ਡੈਮੇਜ ਹੋ ਜਾਂਦੇ ਨੇ, ਅਤੇ ਹੋਰ ਆਪਣੀ ਤਰਫ ਤੋਂ ਕੁਝ ਜੋੜਨਾ ਚਾਹੁੰਦੇ ਹੋ ਜਾਣ ਤੋਂ ਪਹਿਲਾਂ?
1: ਹਾਂਜੀ, ਇੱਕ ਜਿਹੜੀ ਆਪਾਂ ਸਪੇਸ ਵਾਕ ਦੀ ਗੱਲ ਕੀਤੀ ਹੈ, ਜਦੋਂ ਉਹਦੇ 'ਚੋਂ ਬਾਹਰ ਆ ਜਾਂਦੇ ਤਾਂ ਉਹਨੂੰ ਅਸੀਂ ਐਕਸਟਰਾ ਵਹੀਕੂਲਰ ਐਕਟੀਵਿਟੀ ਜਿਹੜਾ EVA ਕਹਿ ਦਿੰਦੇ ਹਾਂ, ਤਾਂ ਉਹ ਜਿਹੜੀ ਆ ਸਭ ਤੋਂ ਪਹਿਲਾਂ ਜਿਹੜੇ ਦੋ ਬੰਦੇ ਜਿਹੜੇ ਗਏ ਸੀਗੇ ਸਭ ਤੋਂ ਪਹਿਲੇ, ਉਹਨਾਂ ਦਾ ਨਾਮ ਜਿਹੜਾ ਜੈਰੀ ਐਲ ਰੋਜ਼ ਔਰ ਜੇਮਸ ਐਚ ਨਿਊਮਨ ਕਰਕੇ ਉਹਨਾਂ ਦਾ ਨਾਮ ਸੀਗਾ, ਔਰ ਫਸਟ ਵਿਮੈਨ ਜਿਹੜੀ ਸੀ ਉਹ ਤਮਾਰਾ ਨਾਮ ਸੀ ਉਹਨਾਂ ਦਾ, May 1999 ਦੇ ਵਿੱਚ ਜਿਹੜਾ ਉਹ ਗਏ। ਔਰ ਸੁਨੀਤਾ ਵਿਲੀਅਮਸ ਜਾਂ ਕੋਈ ਵੀ ਐਸਟ੍ਰੋਨੋਟਸ ਉੱਤੇ ਜਾਂਦੇ ਆ ਤਾਂ ਉਹ ਇਹਨਾਂ ਚੀਜ਼ਾਂ 'ਚ ਪਾਰਟੀਸਪੇਟ ਕਰਦੇ ਆ, ਔਰ ਰੈਗੂਲਰਲੀ ਜਿਹੜਾ ਰਿਪੇਅਰ ਔਰ ਮੈਂਟੇਨੈਂਸ ਜਿਹੜੀ ਚੱਲਦੀ ਰਹਿੰਦੀ ਆ, ਹਰ ਚੀਜ਼ ਉਹਨਾਂ ਨੂੰ ਜਿਹੜਾ ਉਹ ਪ੍ਰੋਪਰ ਦੇਖਣਾ ਪੈਂਦਾ। ਹਾਂਜੀ, ਟ੍ਰੇਨਿੰਗ ਦੇਣੀ ਪੈਂਦੀ ਆ, ਔਰ ਮਤਲਬ ਟਾਈਮ ਟੂ ਟਾਈਮ, ਕਿਉਂਕਿ ਇੱਥੇ ਵੀ ਅਗਰ ਤੁਸੀਂ ਜਦੋਂ ਕਿਸੇ ਵੀ ਲੈਬੋਰਟਰੀ 'ਚ ਕਿਸੇ ਵੀ ਚੀਜ਼ 'ਚ ਕੰਮ ਕਰਦੇ ਆ, ਹੈ ਨਾ, ਤਾਂ ਤੁਹਾਨੂੰ ਪ੍ਰੋਪਰ ਡੇਟ ਔਰ ਟਾਈਮ ਨੋਟਿਸ ਕਰਨਾ। ਈਵਨ ਤੁਸੀਂ ਇੱਥੇ ਪਬਲਿਕ ਟੋਇਲਟਸ ਦੇਖ ਲਓ ਤਾਂ ਉੱਥੇ ਉਹ ਲੱਗੇ ਹੁੰਦੇ ਆ ਕਿ ਕਿਹਨੇ ਸਫਾਈ ਕੀਤੀ, ਕਿੰਨੇ ਟਾਈਮ 'ਤੇ ਸਫਾਈ ਕੀਤੀ, ਤਾਂ ਉਹ ਸਾਰੀਆਂ ਚੀਜ਼ਾਂ ਦਾ ਹਾਂਜੀ ਪ੍ਰੋਪਰ ਡਾਕੂਮੈਂਟੇਸ਼ਨ ਸਾਰਾ ਜਿਹੜਾ ਇਹਨਾਂ ਨੂੰ ਧਿਆਨ ਰੱਖਣਾ ਪੈਂਦਾ। ਤੇ ਹਾਂਜੀ, ਤਾਂ ਫਿਰ
0: ਨੌਕਰੀ ਕਿਹਦੀ ਕਰ ਰਹੇ ਨੇ ਵੈਸੇ? ਨਾਸਾ ਦੀ ਕਿ ਰੋਸਮੋਸ ਰੋਸਕਮੋਸ ਦੀ ਆਈ ਐਸ
1: ਸਾਰੇ ਅਲੱਗ ਅਲੱਗ ਐਸਟ੍ਰੋਨੌਟ ਕੋਈ
0: ਤਨਖਾਹ ਕੌਣ ਪਾ ਰਹੇ ਇਹਨਾਂ ਨੂੰ,
1: ਕਿਉਂਕਿ ਉੱਥੇ ਜਿਹੜਾ ਸਪੇਸ 'ਚ ਐਸਟ੍ਰੋਨੌਟ ਸਾਰਿਆਂ ਦੇ, ਸਾਨੂੰ ਪਤਾ ਕਿ ਇੰਡੀਅਨ ਜਿਹੜੇ ਆ ਉਹ ਵੀ ਗਏ ਸੀਗੇ ਲਾਸਟ ਈਅਰ,
0: ਹੈ ਨਾ,
1: ਤਾਂ ਸਾਰੇ ਮਤਲਬ ਪੂਰੀਆਂ ਕੰਟਰੀਜ਼ ਦੇ ਅਲੱਗ ਅਲੱਗ ਕੰਟਰੀ, ਇਹ ਮੇਨ ਜਿਹੜੇ ਆ ਮੇਜਰ ਜਿੱਥੋਂ ਚੱਲਦੇ ਆ ਉਹ ਪੰਜ ਕੰਟਰੀਜ਼ 'ਚ ਆ, ਪੰਜ ਸਪੇਸ ਏਜੰਸੀਜ਼ ਆ, ਬਟ ਜਿਹੜੇ ਐਸਟ੍ਰੋਨੌਟਸ ਹੁੰਦੇ ਆ ਡਿਫਰੈਂਟ ਡਿਫਰੈਂਟ ਕੰਟਰੀਜ਼ ਦੇ ਜਾਂਦੇ ਆ, ਔਰ ਜਦੋਂ ਅਸੀਂ ਇਹ ਕਹਿੰਦੇ ਆ ਕਿ ਜਿਹੜੇ ਆ ਕਲਰ ਡਿਫਰੈਂਟ ਕਲਰ ਦਾ ਮਤਲਬ ਜਾ ਰਿਹਾ ਹਿਊਮਨ ਬੀਂਗ ਜਾਂ ਇੱਕ ਵੁਮੈਨ ਜਾ ਰਹੀ ਆ, ਤਾਂ ਸਾਨੂੰ ਸਾਰਿਆਂ ਨੂੰ ਪਤਾ ਕਿ ਜਿਹੜਾ ਮੇਲ ਔਰ ਫੀਮੇਲ ਬੋਡੀਜ਼ ਜਿਹੜੀਆਂ ਅਲੱਗ ਹੁੰਦੀਆਂ, ਹੈ ਨਾ, ਉਹਦੀ ਹਾਰਮੋਨਸ ਅਲੱਗ ਹੁੰਦੇ, ਹਰ ਚੀਜ਼ ਅਲੱਗ ਹੁੰਦੀ ਆ, ਜਿਹੜਾ ਜਿਹੜੀ ਆ ਉਹ ਰਿਐਕਟ ਕਿੱਦਾਂ ਕਰਦੇ ਇਨਵਾਇਰਮੈਂਟ ਨੂੰ ਉਹ ਅਲੱਗ ਹੁੰਦੀ ਆ। ਫਿਰ ਤੁਸੀਂ ਅਗਰ ਇਹ ਵੀ ਗੱਲ ਕਰੋ ਕਿ ਅਫਰੀਕਨ ਜਾਂ ਯੂਰੋਪੀਅਨ ਜਾਂ ਫਿਰ ਇੰਡੀਅਨ ਪੀਪਲ ਜਿਹੜੇ ਹੈਗੇ, ਏਸ਼ੀਅਨ ਹੈਗੇ ਆ, ਉਹਨਾਂ ਦਾ ਜੀਨਸ ਵਾਈਜ਼ DNA ਵਾਈਜ਼ ਜਿਹੜੀਆਂ ਉਹਨਾਂ ਦੇ ਵਿੱਚ ਵੀ ਕਾਫੀ ਚੇਂਜਸ ਆਉਂਦੀਆਂ ਰਹਿੰਦੀਆਂ। ਇਸ ਲਈ ਅਸੀਂ ਦੇਖਦੇ ਕਿ ਇੱਕ ਰੀਜਨ ਦੇ ਲੋਕ ਸਾਨੂੰ ਇੱਕੋ ਜਿਹਾ ਹੀ ਲੱਗਦੇ ਆ, ਹੈ ਨਾ, ਉਹਨਾਂ ਦੀ ਫੇਸ ਸਟਰਕਚਰ ਇੱਕੋ ਜਿਹੀ ਹੁੰਦੀ ਆ, ਦੂਸਰੇ ਰੀਜਨ ਦੇ ਇੱਕੋ ਜਿਹੇ ਸੇਮ ਲੱਗਦੇ ਆ। ਸੋ ਇਹ ਸਾਰੀਆਂ ਚੀਜ਼ਾਂ ਇਹਨਾਂ ਚੀਜ਼ਾਂ 'ਚ ਵੀ ਹੈਲਪ ਕਰਦੀਆਂ ਕਿ ਹਰ ਚੀਜ਼ ਜਿਹੜੀ ਆ ਹਰ ਇੱਕ ਤਰ੍ਹਾਂ ਦੇ ਜਿਹੜੀ ਆ ਜੀਨਸ ਨੂੰ ਔਰ ਹਿਊਮਨ ਬੀਂਗਸ ਨੂੰ ਜੈਂਡਰ ਨੂੰ ਕੀ ਇਫੈਕਟ ਹੋ ਰਿਹਾ ਉਹਨਾਂ ਚੀਜ਼ਾਂ ਦੇ, ਤਾਂ ਉਹ ਸਾਰੀਆਂ ਚੀਜ਼ਾਂ ਇਸ ਲਈ ਜਿਹੜਾ ਲੈ ਕੇ ਜਾਂਦਾ ਹੈਗਾ ਆ ਵਿਮੈਨ ਨੂੰ ਵੀ ਔਰ ਦੂਸਰੇ ਜਿਹੜੀ ਐਥਨੀਸਿਟੀ ਦੇ ਲੋਕਾਂ ਨੂੰ ਵੀ। ਸੋ ਉੱਥੇ ਸਾਰੇ ਕੰਟਰੀਜ਼ ਦੇ ਸਾਇੰਟਿਸਟ ਕੰਮ ਕਰਦੇ ਆ, ਸਿਰਫ
0: ਰਲ ਮਿਲ ਕੇ ਕੰਮ ਕਰਦੇ ਹੈਗੇ ਨੇ, ਤੇ ਨਹੀਂ ਬਿਲਕੁਲ। ਔਰ ਇਹ ਕੋਈ ਛੋਟਾ ਪ੍ਰੋਜੈਕਟ ਹੈ, ਸ਼ੁਭਾਂਸ਼ੂ ਸ਼ੁਕਲਾ ਸ਼ਾਇਦ, ਹੈ ਨਾ,
1: ਹਾਂਜੀ,
0: ਪਿਛਲੇ ਸਾਲ ਗਏ ਸੀਗੇ ਉਹ, ਤੇ ਇਹ ਕੋਈ ਛੋਟਾ ਮੋਟਾ ਪ੍ਰੋਜੈਕਟ ਹੈ ਨਹੀਂ। ਤੇ ਔਰ ਮੈਨੂੰ ਇਹ ਇਹਦਾ ਐਂ ਨਾ ਕਰੀਏ ਸੰਦੀਪ ਜੀ ਕਿ ਆਪਾਂ ਕੰਟੀਨਿਊ ਰੱਖੀਏ, ਸੁਨੀਤਾ ਵਿਲੀਅਮਸ ਦੀ ਗੱਲ ਕੀਤੀ ਹੈ, ਬਚਪਨ ਦੇ ਵਿੱਚ ਕਲਪਨਾ ਚਾਵਲਾ ਦੀ ਗੱਲਾਂ ਸੁਣੀਆਂ ਸੀ, ਹੈ ਨਾ, ਔਰ ਸਪੇਸ ਦੇ ਨਾਲ ਜੁੜੀਆਂ ਹੋਈਆਂ ਹੋਰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਗੱਲਾਂ ਹੋਣਗੀਆਂ। ਪਲੱਸ ਜਿਹਦੀ ਸਭ ਤੋਂ ਜ਼ਿਆਦਾ ਮੈਨੂੰ ਐਕਸਾਈਟਮੈਂਟ ਹੈਗੀ ਇਸ ਪੂਰੇ ਪਾਰਟ ਦੇ ਵਿੱਚ ਜਾਣਨ ਬਾਰੇ, ਉਹ ਇਹ ਹੈ ਕਿ ਇੰਟਰਨੈਸ਼ਨਲ ਸਪੇਸ ਸਟੇਸ਼ਨ 'ਤੇ ਜਾ ਕੇ ਐਸਟ੍ਰੋਨੌਟ ਖਾਂਦੇ ਕੀ ਨੇ, ਉਹ ਜਿਹੜੀ ਇੱਕ ਬੜੀ ਜ਼ਰੂਰੀ ਹੈਗੀ ਹੈ ਮੇਰੇ ਲਈ ਕਹਾਣੀ, ਅਤੇ ਉਹ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਅਗਲੇ ਐਪੀਸੋਡ ਦੇ ਵਿੱਚ, ਪਰ ਫਿਲਹਾਲ ਅੱਜ ਦੇ ਦਿਨ ਨਹੀਂ। ਥੈਂਕ ਯੂ ਸੰਦੀਪ ਜੀ, ਬਹੁਤ ਸ਼ੁਕਰੀਆ ਤੁਹਾਡਾ।
1: ਥੈਂਕ ਯੂ ਭਾਜੀ।
0: ਸੋ ਇਹ ਸੀ ਡਾਕਟਰ ਸੰਦੀਪ ਕੌਰ ਸਾਡੇ ਨਾਲ ਪ੍ਰੋਗਰਾਮ ਦੀ ਡੀਪ ਟਾਕ ਸ਼ੋਅ ਦੇ ਵਿੱਚ ਫਿਲਹਾਲ ਅੱਜ ਦੇ ਐਪੀਸੋਡ ਦੇ ਅੰਦਰ। ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ, ਤੁਸੀਂ ਸੁਣਦੇ ਰਹੋ ਰੇਡੀਓ ਹਾਂਜੀ 1674 AM।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀਬੀ ਟੋਯੋਟਾ,
1: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀਬੀ ਟੋਯੋਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀਬੀ ਟੋਯੋਟਾ, ਦ ਸਮਾਰਟ ਚੋਇਸ।

0: ਅੱਜ ਦਾ ਵਿਚਾਰ ਅੱਜ ਦੀ ਕਹਾਣੀ ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ
1: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ ਸਮਾਂ ਚੁੱਕਾ ਅੱਜ ਦੀ ਕਹਾਣੀ ਦਾ ਅੱਜ ਦੇ ਵਿਚਾਰ ਦਾ ਕਹਿੰਦੇ ਨੇ ਇੱਕ ਵਾਰੀ ਇੱਕ ਵਿਅਕਤੀ ਪੁਰਾਣੇ ਸਮਿਆਂ 'ਚ ਜਿਹਨੂੰ ਇਹ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਕਿ ਮੇਰੀ ਕਿਸਮਤ ਖਰਾਬ ਹੈ ਕਦੀ ਵੀ ਕੋਈ ਕੰਮ ਕਰਦਾ ਉਹਦੀ ਇੱਛਾ ਦੇ ਉਲਟ ਹੁੰਦਾ ਫਸਲ ਬੀਜੀ ਉਹ ਨਹੀਂ ਚੱਜ ਦੇ ਨਾਲ ਹੋਈ ਉਹਨੂੰ ਲੱਗਾ ਮੇਰੀ ਕਿਸਮਤ ਖਰਾਬ ਹੈ ਹੋਰ ਕੋਈ ਇੱਧਰ ਉੱਧਰ ਦੇ ਆਰ ਪਾਰ ਕਰਕੇ ਰੋਟੀ ਪਾਣੀ ਚਲਾਉਣਾ ਸ਼ੁਰੂ ਕੀਤਾ ਉਹ ਵੀ ਕੰਮ ਨਹੀਂ ਚੱਲਿਆ ਲੱਗਿਆ ਮੇਰੀ ਕਿਸਮਤ ਹੋਰ ਖਰਾਬ ਹੈ ਇਹ ਦਿਨ ਮੇਰੇ ਮਾੜੇ ਚੱਲ ਰਹੇ ਨੇ ਮੇਰਾ ਪਰਿਵਾਰ ਵੀ ਮੇਰੇ ਨਾਲ ਸਿੱਧੇ ਮੂੰਹ ਨਹੀਂ ਬੋਲਦਾ ਮੇਰੇ ਬੱਚੇ ਵੀ ਕਹਿਣੇ ਵੇਖੇ 'ਚੋਂ ਬਾਹਰ ਨੇ ਕਿਸੇ ਨੇ ਖੇਤਾਂ 'ਚ ਬੈਠੇ ਨੂੰ ਦੱਸਤਾ ਕਿ ਜੇ ਤੈਨੂੰ ਲੱਗਦਾ ਤੇਰੀ ਕਿਸਮਤ ਖਰਾਬ ਹੈ ਅਤੇ ਫਲਾਣੀ ਥਾਂ ਦੇ ਉੱਤੇ ਇੱਕ ਬਾਬਾ ਆਇਆ ਇੱਕ ਸਾਧੂ ਆ ਉਹ ਤੇਰੀ ਪੁਰਾਣੀ ਕਿਸਮਤ ਰੱਖ ਲੂਗਾ ਅਤੇ ਨਵੀਂ ਤੈਨੂੰ ਦੇ ਦੂਗਾ ਬੜਿਆਂ ਦੀ ਉਹ ਕਿਸਮਤ ਬਦਲਦਾ ਅਤੇ ਜੇ ਤੈਨੂੰ ਲੱਗਦਾ ਤੇਰੀ ਕਿਸਮਤ ਖਰਾਬ ਆ ਅਤੇ ਨਵੀਂ ਕਿਸਮਤ ਲੈ ਆ ਪੁਰਾਣੇ ਸਮੇਂ 'ਚ ਲੋਕ ਭੋਲੇ ਸਨ ਉੱਥੋਂ ਘਰ ਵੀ ਨਹੀਂ ਗਿਆ ਅਤੇ ਕਿਸਮਤ ਲੈਣ ਤੁਰ ਪਿਆ ਕਾਫੀ ਦਿਨਾਂ ਦਾ ਸਫ਼ਰ ਤੈਅ ਕਰਕੇ ਆਖਿਰਕਾਰ ਉਹ ਜਗ੍ਹਾ ਲੱਭੀ ਜਾ ਕੇ ਗੱਲ ਕੀਤੀ ਜੀ ਮੈਨੂੰ ਕਿਸਮਤ ਚਾਹੀਦੀ ਹੈ ਅਤੇ ਅੱਗੋਂ ਸਾਧੂ ਨੇ ਹੱਸ ਕੇ ਕਿਹਾ ਵੇਖ ਤੇਰੀ ਕਿਸਮਤ ਅੱਜ ਕਿਸਮਤਾਂ ਹੀ ਮੁੱਕ ਗਈਆਂ ਆ ਤੇਰੇ ਤੋਂ ਅੱਗੇ ਦੋ ਬੰਦੇ ਹੁਣੇ ਲੈ ਕੇ ਗਏ ਆ ਚੰਗੀ ਤੇਰੀ ਕਿਸਮਤ ਹੈ ਮੈਂ ਤਾਂ ਜੀ ਏਡੀ ਦੂਰੋਂ ਚੱਲ ਕੇ ਆਇਆ ਮੇਰਾ ਕੀ ਕਸੂਰ ਹੈ ਮੈਂ ਤਾਂ ਇੰਨੇ ਦਿਨ ਭੰਨ ਕੇ ਆਇਆ ਇੰਨਾ ਲੰਮਾ ਪੈਂਡਾ ਵਾਰ ਵਾਰ ਤਾਂ ਨਹੀਂ ਆਇਆ ਜਾਂਦਾ ਅਤੇ ਬਾਬੇ ਨੇ ਕਿਹਾ ਚੱਲ ਤੂੰ ਮੇਰੇ ਨਾਲ ਚੱਲ ਫਿਰ ਆਪਾਂ ਇਸ ਵਾਰੀ ਵੱਧ ਕਿਸਮਤਾਂ ਲੈ ਆਵਾਂਗੇ ਹੋਰ ਬੰਦਿਆਂ ਦਾ ਭਲਾ ਹੋ ਜੂਗਾ ਅਤੇ ਨਾਲੇ ਮੈਂ ਇਕੱਲਾ ਆਇਆ ਮੈਨੂੰ ਵੀ ਇੱਕ ਸਾਥ ਮਿਲ ਜੂਗਾ ਸਫ਼ਰ ਦੇ ਉੱਤੇ ਉਹ ਬਾਬਾ ਉਹ ਸਾਧੂ ਉਸ ਬੰਦੇ ਨੂੰ ਨਾਲ ਲੈ ਕੇ ਹੁਣ ਰਾਹ ਪੈ ਗਏ ਨੇ ਕਿਸਮਤਾਂ ਲੈਣ ਚੱਲੇ ਨੇ ਥੋੜ੍ਹਾ ਸਮਾਂ ਤਾਂ ਰਾਹ ਠੀਕ ਸੀ ਬੜੀਆਂ ਸੋਹਣੀਆਂ ਸਾਰੀਆਂ ਗੱਲਾਂ ਬਾਤਾਂ ਚੱਲ ਰਹੀਆਂ ਹੈ ਪਰ ਅੱਗੇ ਚੱਲ ਕੇ ਕੀ ਵੇਖਦੇ ਨੇ ਕਿ ਸਾਹਮਣੇ ਇੱਕ ਜੰਗਲ ਹੈ ਅਤੇ ਜੰਗਲ ਦੇ ਵਿੱਚੋਂ ਦੀ ਸ਼ਾਇਦ ਲੰਘਣਾ ਪੈਣਾ ਪਹਿਲਾਂ ਤਾਂ ਜੰਗਲ ਵੇਖ ਕੇ ਘਬਰਾ ਗਿਆ ਹਾਲੇ ਘਬਰਾਇਆ ਹੀ ਸੀ ਕਿ ਪੈਰ ਦੇ ਵਿੱਚ ਇੱਕ ਮੋਟਾ ਸਾਰਾ ਕੰਡਾ ਵੱਜਾ ਵੇਖਦਾ ਵਾ ਪੈਰ ਲਹੂ ਲੁਹਾਨ ਹੋ ਗਿਆ ਅਤੇ ਸਾਧੂ ਵੱਲ ਵੇਖ ਕੇ ਜਿੱਦਾਂ ਆਪਣੀ ਨਾਰਾਜ਼ਗੀ ਜ਼ਾਹਰ ਕਰਦਾ ਕਿ ਤੂੰ ਮੈਨੂੰ ਕਿਹੜੇ ਪਾਸੇ ਲੈ ਆਇਆ ਇੱਥੇ ਤਾਂ ਕੰਡੇ ਬਹੁਤ ਨੇ ਹੋਰ ਕੋਈ ਰਾਹ ਨਹੀਂ ਹੈਗਾ ਜਿੱਥੇ ਕੰਡੇ ਥੋੜ੍ਹੇ ਘੱਟ ਹੋਣ ਅਤੇ ਬਾਬੇ ਨੇ ਸਮਝਾਇਆ ਵੇਖ ਜਿਹੜਾ ਰਾਹ ਮੈਂ ਜਾਣਦਾ ਮੈਂ ਤਾਂ ਉਸੇ ਰਾਹ ਤੈਨੂੰ ਲੈ ਕੇ ਜਾ ਰਿਹਾ ਵੇਖ ਜਦੋਂ ਤੂੰ ਕੋਈ ਗੁਲਾਬ ਤੋੜੇਗਾ ਅਤੇ ਤੈਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਵਾ ਕਿ ਉਹਦੇ ਨਾਲ ਕੰਡੇ ਆ ਸ਼ੁਕਰ ਕਰਕੇ ਤੇਰੇ ਪੈਰ ਦੇ ਵਿੱਚ ਕੰਡਾ ਵੱਜਾ ਇਹਦਾ ਮਤਲਬ ਕਿ ਤੈਨੂੰ ਕੋਈ ਵਧੀਆ ਚੀਜ਼ ਮਿਲਣ ਵਾਲੀ ਆ ਕੋਈ ਵੱਡੀ ਚੀਜ਼ ਮਿਲਣ ਵਾਲੀ ਆ ਬਾਕੀ ਤੇਰੇ ਕੋਲ ਦੋ ਰਾਹ ਨੇ ਜੇ ਤੂੰ ਚਾਹਵੇਂ ਤਾਂ ਇੱਥੋਂ ਵਾਪਸ ਮੁੜ ਸਕਦਾ ਅਤੇ ਜੇ ਤੂੰ ਚਾਹਵੇਂ ਤਾਂ ਮੇਰੇ ਨਾਲ ਅੱਗੇ ਵੱਧ ਸਕਦਾ ਜਿਹੋ ਜਿਹੇ ਕੰਡੇ ਤੇਰੇ ਵੱਜਣੇ ਉਹੋ ਜਿਹੇ ਮੇਰੇ ਵੱਜਣੇ ਆ ਕੰਡੇ ਕੁੰਡੇ ਮਰ ਮਰਵਾ ਕੇ ਜੇ ਆਪਾਂ ਇਹ ਰਾਹ ਤੋਂ ਪਾਰ ਕਰ ਗਏ ਤਾਂ ਸੋਚ ਅੱਗੇ ਕੀ ਪਿਆ ਵਾ ਬਾਕੀ ਕੁਦਰਤ ਨੇ ਤੈਨੂੰ ਸਾਰੀਆਂ ਉਹ ਚੀਜ਼ਾਂ ਦਿੱਤੀਆਂ ਨੇ ਜਿਹਦੇ ਨਾਲ ਤੂੰ ਕੰਡਿਆਂ ਤੋਂ ਬਚ ਸਕੇ ਤੈਨੂੰ ਅੱਖਾਂ ਦਿੱਤੀਆਂ ਨੇ ਤੈਨੂੰ ਸੂਝ ਬੂਝ ਦਿੱਤੀ ਆ ਥੋੜ੍ਹਾ ਵੇਖ ਕੇ ਟਿਕਾ ਕੇ ਪੈਰ ਰੱਖ ਕਿਸੇ ਨਾ ਤਰ੍ਹਾਂ ਇਹ ਵਿਅਕਤੀ ਮੰਨ ਗਿਆ ਕੰਡਿਆਂ ਤੋਂ ਬਚਦਾ ਬਚਾਉਂਦਾ ਪੱਥਰਾਂ ਤੋਂ ਬਚਦਾ ਬਚਾਉਂਦਾ ਝਾੜੀਆਂ ਤੋਂ ਪਾਸੇ ਹੋ ਕੇ ਲੰਘਦਾ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਡਰਦਾ ਡਰਾਉਂਦਾ ਇਹ ਜੰਗਲ ਦੇ ਪਾਸਿਓਂ ਦੀ ਹੋ ਕੇ ਅੱਗੇ ਲੰਘ ਗਿਆ ਗੱਲਾਂ ਬਾਤਾਂ ਰਾਹ 'ਚ ਚੱਲੀ ਜਾਂਦੀਆਂ ਨੇ ਇਹਨੂੰ ਲੱਗਦਾ ਸੀ ਕਿ ਸ਼ਾਇਦ ਇਹ ਸਫ਼ਰ ਸਭ ਤੋਂ ਔਖਾ ਸੀ ਬੜਾ ਖੁਸ਼ ਹੈ ਕਿ ਆਪਾਂ ਜੰਗਲ ਪਾਰ ਕਰ ਲਿਆ ਅਤੇ ਹੁਣ ਤਾਂ ਕਿਸਮਤ ਆਈ ਲਓ ਜੰਗਲ ਜਿੱਦਾਂ ਹੀ ਪਿਆਰ ਕੀਤਾ ਤਾਂ ਥੋੜ੍ਹੀ ਦੂਰ ਅੱਗੇ ਚੱਲ ਕੇ ਨਦੀ ਸੀ ਨਦੀ ਵੇਖਦਾ ਪਾਣੀ ਤੋਂ ਕਹਿੰਦੇ ਨੇ ਪਹਿਲਾਂ ਹੀ ਡਰ ਲੱਗਦਾ ਸੀ ਅਤੇ ਉੱਥੇ ਫਿਰ ਵੇਰ ਜਾਂਦਾ ਮੈਨੂੰ ਤਾਂ ਜੀ ਤੈਰਨਾ ਨਹੀਂ ਆਉਂਦਾ। ਅਤੇ ਜੇ ਨਦੀ ਦਾ ਪਾਣੀ ਵੱਧ ਗਿਆ ਤਾਂ ਮੈਂ ਤਾਂ ਇੱਥੇ ਮਰ ਜੂੰਗਾ, ਮੈਂ ਤਾਂ ਇੱਥੇ ਡੁੱਬ ਜੂੰਗਾ। ਬਾਬੇ ਨੇ ਫਿਰ ਸਮਝਾਇਆ, ਵੇਖ ਤੇਰੇ ਕੋਲ ਦੋ ਰਾਸਤੇ ਨੇ, ਹੁਣ ਜਿੱਥੇ ਆਪਾਂ ਆ ਚੁੱਕੇ ਹਾਂ, ਜਾਂ ਤਾਂ ਤੂੰ ਵਾਪਸ ਮੁੜ ਜਾ, ਅਤੇ ਜਾਂ ਫਿਰ ਦੂਸਰਾ ਰਾਹ ਇਹ ਆ ਕਿ ਤੂੰ ਤੈਰ ਕੇ ਇਹ ਨਦੀ ਪਾਰ ਕਰ ਜਾ ਜੋ ਕਿ ਤੈਨੂੰ ਤੈਰਨਾ ਨਹੀਂ ਆਉਂਦਾ। ਅਤੇ ਫਿਰ ਇੱਕ ਤੀਸਰਾ ਰਾਹ ਹੋਰ ਹੈਗਾ, ਤੂੰ ਬੇੜੀ ਦੇ ਉੱਤੇ ਵੀ ਇਹ ਨਦੀ ਪਾਰ ਕਰ ਸਕਦਾ। ਤੂੰ ਸਿਰਫ ਮਨ ਦੇ ਵਿੱਚ ਇਹ ਚੀਜ਼ ਧਾਰ ਕਿ ਮੈਂ ਨਦੀ ਤੋਂ ਪਾਰ ਲੰਘਣਾ। ਅਤੇ ਫਿਰ ਅੱਗੇ ਚੀਜ਼ ਆਉਂਦੀ ਆ ਕਿ ਉਹ ਲੰਘਣਾ ਕਿੱਦਾਂ, ਹੁਣ ਅਗਲਾ ਸਾਡੇ ਕੋਲ ਹੱਲ ਕੀ ਆ। ਥੋੜ੍ਹੀ ਦੇਰ ਬੈਠਦੇ ਨੇ, ਬੇੜੀ ਦਾ ਇੰਤਜ਼ਾਰ ਕਰਦੇ ਨੇ, ਬੇੜੀ 'ਤੇ ਬਹਿੰਦੇ ਆ, ਨਦੀ ਪਾਰ ਕਰ ਜਾਂਦੇ। ਬੰਦਾ ਫਿਰ ਬੜਾ ਖੁਸ਼ ਆ ਕਿ ਮੈਂ ਕਿਸਮਤ ਦੇ ਇੱਕ ਰਾਹ ਲੰਘ ਕੇ ਹੋਰ ਨੇੜੇ ਹੋ ਗਿਆ। ਸੋਚਦਾ ਮੈਂ ਇੱਕ ਦੀਆਂ ਦੋ ਕਿਸਮਤਾਂ ਲੈ ਕੇ ਜਾਊਂਗਾ, ਕੱਲ੍ਹ ਨੂੰ ਕਿਤੇ ਬੱਚਿਆਂ ਨੂੰ ਵੀ ਲੋੜ ਪੈ ਜਾਂਦੀ ਹੈ, ਵੋਟੀ ਨੂੰ ਲੋੜ ਪੈ ਜਾਂਦੀ ਹੈ। ਬੜਾ ਖੁਸ਼ ਹੈ, ਇਹਨੇ ਨੂੰ ਕੀ ਵੇਖਦਾ ਕਿ ਅੱਗੇ ਇੱਕ ਵੱਡਾ ਪਰਬਤ ਹੈ, ਇੱਕ ਵੱਡਾ ਪਹਾੜ ਹੈ। ਇਸ ਬਾਬੇ ਵੱਲ ਵੇਖਦਾ, ਸਾਧੂ ਵੱਲ ਵੇਖਦਾ ਅਤੇ ਪੁੱਛਦਾ ਕੀ ਹੁਣ ਇਹ ਵੀ ਪਾਰ ਕਰਨਾ, ਅਤੇ ਜੇ ਪਾਰ ਕਰਨਾ ਤਾਂ ਇਹ ਨਹੀਂ ਉਮਰ ਕੋ ਆਉਣਾ। ਤੂੰ ਤਾਂ ਮੈਨੂੰ ਬਣਾਇਆ ਸ਼ਦਾਈ, ਤੂੰ ਜਿੱਧਰ ਨੂੰ ਚਾਹੁੰਦਾ ਉੱਧਰ ਨੂੰ ਮੈਨੂੰ ਲਈ ਫਿਰਦਾ, ਕਦੀ ਜੰਗਲ, ਕਦੀ ਨਦੀਆਂ, ਕਦੀ ਪਹਾੜ। ਮੈਨੂੰ ਲੱਗਦਾ ਉਚਾਈ ਤੋਂ ਡਰ, ਕਿਸਮਤ ਲੈਣ ਗਿਆ ਮੈਨੂੰ ਲੱਗਦਾ ਮੈਂ ਆਪਣੀ ਜਾਨ ਹੀ ਗਵਾ ਬੈਣੀ। ਬਾਬੇ ਨੇ ਫਿਰ ਸਮਝਾਇਆ, ਵੇਖ ਤੇਰੇ ਕੋਲ ਫਿਰ ਦੋ ਹੀ ਰਾਹ ਨੇ, ਜਾਂ ਤਾਂ ਵਾਪਸ ਚੱਲਿਆ ਜਾ ਇੱਥੋਂ ਤੱਕ ਦੇ ਸਫ਼ਰ ਸਾਡਾ, ਅਤੇ ਜਾਂ ਫਿਰ ਔਖਾ ਸੌਖਾ ਹੋ ਕੇ ਅਤੇ ਪਰਬਤ ਮੇਰੇ ਨਾਲ ਚੜ੍ਹ। ਅਤੇ ਹੁਣ ਇਹੋ ਜਿਹਾ ਕੋਈ ਰਾਹ ਵੀ ਨਹੀਂ ਹੈ ਜਿੱਦਾਂ ਨਦੀ ਦੇ ਵਿੱਚ ਬੇੜੀ ਵਾਲਾ ਕੋਈ ਹੱਲ ਹੈਗਾ। ਇਹਦੇ ਵਿੱਚ ਤਾਂ ਇਹੋ ਹੀ ਮੈਂ ਕਰ ਸਕਦਾ ਕਿ ਆਪਾਂ ਥੋੜ੍ਹਾ ਜਿਹਾ ਚੜ੍ਹ ਕੇ ਸਾਹ ਲੈ ਲਿਆ ਕਰਾਂਗੇ, ਜਿੱਥੋਂ ਕਿ ਇੱਕ ਦਿਨ ਲੱਗਣਾ ਵਾ, ਦੋਵਾਂ 'ਚ ਤਿੰਨਾਂ 'ਚ ਚੜ੍ਹ ਜਾਂਗੇ। ਜੇ ਹਿੰਮਤ ਕਰ ਸਕਦਾ ਤਾਂ ਕਰ, ਚਾਹੁੰਦਾ ਵੀ ਆ ਹਿੰਮਤ ਕਰਨੀ, ਪਰ ਤਾਂ ਪਰਬਤ ਵੱਲ ਧਿਆਨ ਮਾਰਦਾ। ਪਿੱਛੇ ਯਾਦ ਆਉਂਦਾ ਵੀ ਮੈਂ ਖੇਤ ਉੱਦਾਂ ਹੀ ਛੱਡ ਕੇ ਆਇਆ, ਫਿਰ ਵਾਪਸ ਜਾ ਕੇ ਘਰ ਬਾਹਰ ਵੀ ਵੇਖਣਾ, ਮਾਲ ਡੰਗਰ ਵੀ ਵੇਖਣਾ, ਇਹ ਪਹਾੜ ਚੜ੍ਹ ਕੇ ਹੋਰ ਅੱਗੇ ਪਤਾ ਨਹੀਂ ਕੀ ਆਉਣਾ। ਇਹ ਜੰਗਲ ਲੰਘਦਾ ਵਾ ਅਤੇ ਨਦੀ ਲੈ ਆਉਂਦਾ ਵਾ, ਨਦੀ ਲੰਘਦੀ ਆ ਅਤੇ ਪਰਬਤ ਲੈ ਆਉਂਦਾ, ਅੱਗੇ ਪਤਾ ਨਹੀਂ ਕਿਹੜਾ ਸਮੁੰਦਰ ਹੋਣਾ। ਮਨਾ ਅੱਗੋਂ ਵੀ ਤੈਨੂੰ ਵਾਪਸ ਹੀ ਪਰਤਣਾ ਪੈਣਾ, ਕਿਸਮਤ ਹੀ ਲੈਣੀ ਆ ਫਿਰ ਕਿਤੇ ਵਾਪਸ ਆ ਕੇ, ਅਤੇ ਇਸੇ ਦੇ ਕੋਲੋਂ ਲੈ ਜੂੰਗਾ। ਇਹ ਕੰਮ ਥੋੜ੍ਹਾ ਜਿਹਾ ਔਖਾ। ਵੇਰ ਗਿਆ ਹੁਣ ਵਾਪਸ ਜਾਣਾ ਚਾਹੁੰਦਾ, ਪਰ ਕਿਸਮਤ ਤਾਂ ਹੀ ਮਿਲਣੀ ਆ ਜੇ ਇਸ ਸਫ਼ਰ 'ਤੇ ਅੱਗੇ ਵਧੇ। ਵਾਪਸ ਮੁੜਨ ਲੱਗਾ, ਸਵਾਲ ਪੁੱਛਦਾ, ਦੱਸ ਮੈਨੂੰ ਵੀ ਕੀ ਇਸ ਪਰਬਤ ਤੋਂ ਅੱਗੇ ਕਿਸਮਤ ਹੈਗੀ ਆ, ਜਾਂ ਫਿਰ ਹੋਰ ਵੀ ਕਿੰਨਾ ਕੁ ਅੱਗੇ ਜਾਣਾ, ਜਾਂ ਅੱਗੇ ਕਿਹੜੀਆਂ ਕਿਹੜੀਆਂ ਮੁਸੀਬਤਾਂ ਆਉਣੀਆਂ, ਕਿੱਦਾਂ ਦੇ ਪੈਂਡੇ ਆਉਣੇ ਆ, ਮੈਨੂੰ ਕੁਛ ਦੱਸ ਤਾਂ ਸਹੀ। ਬਾਬੇ ਨੇ ਕਿਹਾ, ਉਹ ਤਾਂ ਮੈਨੂੰ ਵੀ ਨਹੀਂ ਪਤਾ। ਸਾਧੂ ਦੇ ਮੂੰਹ ਵੱਲ ਵੇਂਦਾ ਅਤੇ ਅਗਲਾ ਸਵਾਲ ਪੁੱਛ ਲੈਂਦਾ, ਜੇ ਤੈਨੂੰ ਵੀ ਨਹੀਂ ਪਤਾ ਤਾਂ ਫਿਰ ਮੈਨੂੰ ਨਾਲ ਕਿਉਂ ਲਈ ਫਿਰਦਾ, ਫਿਰ ਇਹੋ ਜਿਹੇ ਰਾਹਾਂ ਦੇ ਉੱਤੇ ਮੇਰਾ ਸਮਾਂ ਕਿਉਂ ਖਰਾਬ ਕੀਤਾ। ਬਾਬੇ ਨੇ ਕਿਹਾ, ਵੇਖ ਇਹੋ ਹੀ ਚੱਕ ਗੱਲ ਸਮਝਣ ਵਾਲੀ ਹੈ, ਇਹ ਜਿਹੜੇ ਰਾਹਾਂ ਤੋਂ ਆਪਾਂ ਲੰਘ ਕੇ ਆਏ ਹਾਂ ਨਾ, ਇਹੋ ਹੀ ਜ਼ਿੰਦਗੀ ਦਾ ਸਫ਼ਰ ਹੈ, ਅਤੇ ਜਿਹੜੇ ਵੀ ਰਾਹ ਦੇ ਉੱਤੇ, ਜਿਹੜੇ ਵੀ ਮੋੜ ਦੇ ਉੱਤੇ ਸਾਨੂੰ ਜ਼ਿੰਦਗੀ ਦੇ ਵਿੱਚ ਇਹ ਲੱਗਣਾ ਸ਼ੁਰੂ ਹੋ ਜਾਂਦਾ ਨਾ ਕਿ ਇਹ ਬੜਾ ਔਖਾ ਵਾ, ਅਤੇ ਫਿਰ ਅੱਧਾ ਕੁ ਤੁਸੀਂ ਉਦੋਂ ਹਾਰ ਚੁੱਕੇ ਹੁੰਦੇ ਹੋ। ਅਗਲੀ ਗੱਲ ਇਹ ਹੁੰਦੀ ਆ ਕਿ ਤੁਸੀਂ ਅੱਧੇ ਕਹਾਰੇ ਜਦੋਂ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਫਿਰ ਉਸ ਕੰਮ ਨੂੰ ਚੰਗੀ ਤਰ੍ਹਾਂ ਦੇ ਨਾਲ, ਉਸ ਪੈਂਡੇ ਨੂੰ ਚੰਗੀ ਤਰ੍ਹਾਂ ਦੇ ਨਾਲ ਸਰ ਨਹੀਂ ਕਰ ਪਾਉਂਦੇ, ਅਤੇ ਉਦੋਂ ਹੀ ਸਫ਼ਰ ਸ਼ੁਰੂ ਹੁੰਦਾ ਕਿਸਮਤ ਦਾ, ਨਹੀਂ ਤਾਂ ਕਿਸਮਤ ਨਾਂ ਦੀ ਕੋਈ ਚੀਜ਼ ਹੀ ਨਹੀਂ। ਔਖਾ ਸੌਖਾ ਹੋ ਕੇ ਤੈਨੂੰ ਮੈਂ ਜੰਗਲ ਲੰਘਾਇਆ, ਨਹੀਂ ਤਾਂ ਤੇਰੀ ਤਾਂ ਉੱਥੇ ਇੱਕ ਤਰ੍ਹਾਂ ਦੀ ਕਿਸਮਤ ਖਰਾਬ ਹੀ ਸੀ। ਤੂੰ ਉੱਥੇ ਕਹਿ ਸਕਦਾ ਸੀ, ਉੱਥੇ ਕਹਿ ਰਿਹਾ ਸੀ ਕਿ ਮੈਨੂੰ ਕੰਡਾ ਵੱਜ ਗਿਆ, ਮੇਰੀ ਕਿਸਮਤ ਖਰਾਬ ਹੋ ਗਈ, ਪਰ ਉਸ ਤੋਂ ਬਾਅਦ ਮੈਂ ਤੈਨੂੰ ਹੌਸਲਾ ਦਿੱਤਾ ਅਤੇ ਤੂੰ ਜੰਗਲ ਪਾਰ ਕਰ ਆਇਆ, ਫਿਰ ਕਿਸਮਤ ਤਾਂ ਖਰਾਬ ਨਹੀਂ ਸੀ, ਤੇਰੀ ਨੀਤੀ ਖਰਾਬ ਸੀ ਨਾ, ਨਦੀ ਦੇ ਲਾਗੇ ਵੀ ਤੂੰ ਉੱਦਾਂ ਹੀ ਕੀਤਾ, ਫਿਰ ਤੇਰੀ ਨੀਤ ਖਰਾਬ ਹੋਈ, ਫਿਰ ਤੈਨੂੰ ਮੈਂ ਹੌਸਲਾ ਦਿੱਤਾ, ਕੋਈ ਆਪਾਂ ਸੋਚ ਕੇ ਹੋਰ ਰਾਹ ਲੱਭਿਆ, ਬੇੜੀ ਦੇ ਉੱਤੇ ਬੈਠੇ ਅੱਗੇ ਆ ਗਏ, ਤੇ ਜਦੋਂ ਨਦੀ ਪਾਰ ਕਰ ਲਈ ਉਦੋਂ ਤੈਨੂੰ ਲੱਗਣ ਲੱਗ ਪਿਆ ਕਿ ਮੇਰੀ ਕਿਸਮਤ ਠੀਕ ਹੈ। ਉਸ ਤੋਂ ਪਹਿਲਾਂ ਤੱਕ ਤੈਨੂੰ ਲੱਗ ਰਿਹਾ ਸੀ ਕਿ ਮੇਰੀ ਕਿਸਮਤ ਖਰਾਬ ਹੈ। ਫਿਰ ਮੈਂ ਤੇਰੇ ਚਿਹਰੇ ਦੇ ਉੱਤੇ ਖੁਸ਼ੀ ਵੇਖੀ, ਤੈਨੂੰ ਲੱਗਾ ਕਿ ਮੇਰੀ ਕਿਸਮਤ ਬਹੁਤ ਚੰਗੀ ਹੈ। ਤੇ ਹੁਣ ਪਰਬਤ ਦੇ ਸਮੇਂ ਬਹਿ ਕੇ ਵੀ ਤੂੰ ਇਦਾਂ ਦੀਆਂ ਗੱਲਾਂ ਕਰ ਰਿਹਾ, ਜੇ ਇਹਨੂੰ ਪਾਰ ਕਰ ਗਿਆ ਤੇ ਤੈਨੂੰ ਲੱਗੂਗਾ ਕਿ ਮੇਰੀ ਕਿਸਮਤ ਫਿਰ ਚੰਗੀ ਹੈ, ਜੇ ਨਹੀਂ ਤੇ ਮਾੜੀ ਕਿਸਮਤ ਲੈ ਕੇ ਤੇ ਵਾਪਸ ਚਲਿਆ ਜਾ। ਜ਼ਿੰਦਗੀ ਦੇ ਵਿੱਚ ਸਿਰਫ ਸਾਡੇ ਕੋਲ ਸਫ਼ਰ ਆ, ਜਿਹੜੀ ਮੰਜ਼ਿਲ ਤੇ ਤੂੰ ਪਹੁੰਚਣਾ ਚਾਹੁੰਦਾ, ਮੰਜ਼ਿਲ ਯਾਨੀ ਕਿ ਕਿਸਮਤ ਜਿਹੜੀ ਤੂੰ ਲੈਣ ਆਇਆ, ਉਹ ਮੰਜ਼ਿਲ ਕਿਤੇ ਹੈ ਹੀ ਨਹੀਂ। ਤੇ ਜੇ ਬੰਦਾ ਵਾਕਈ ਮੰਜ਼ਿਲ ਦੇ ਉੱਤੇ ਪਹੁੰਚ ਜਾਵੇ ਤੇ ਫਿਰ ਉੱਥੇ ਜਾ ਕੇ ਜਿਹੜੀ ਬੰਦੇ ਨੂੰ ਨਿਰਾਸ਼ਤਾ ਹੱਥ ਲੱਗਦੀ ਹੈ, ਉੱਥੋਂ ਫਿਰ ਬੰਦਾ ਉੱਭਰ ਨਹੀਂ ਸਕਦਾ। ਇਨਸਾਨ ਦੀ ਜ਼ਿੰਦਗੀ ਸਿਰਫ ਇੱਕ ਸਫ਼ਰ ਹੈ ਅਤੇ ਇਸ ਸਫ਼ਰ ਦੇ ਵਿੱਚ ਜੋ ਵੀ ਅੜਚਣਾਂ ਆਉਂਦੀਆਂ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਾਂ ਸਰ ਕਰਨਾ, ਅਤੇ ਜਦੋਂ ਸਰ ਕਰ ਲਓਗੇ ਉਦੋਂ ਤੁਹਾਨੂੰ ਲੱਗੇਗਾ ਸਾਡੀ ਕਿਸਮਤ ਚੰਗੀ ਹੈ। ਬਹੁਤੇ ਇਨਸਾਨ ਜਾਂ ਹਰ ਇੱਕ ਇਨਸਾਨ ਇੱਕ ਟੀਚਾ ਲੈ ਕੇ ਚੱਲਦਾ, ਹਰ ਇੱਕ ਘੜੇ ਦਾ ਇੱਕ ਪੁਆਇੰਟ ਹੁੰਦਾ ਜਦੋਂ ਭਰ ਜਾਂਦਾ, ਕੋਈ ਪਹਿਲਾਂ ਭਰਦਾ ਕੋਈ ਬਾਅਦ 'ਚ ਭਰਦਾ, ਅਤੇ ਜਿੱਥੇ ਵੀ ਜਾ ਕੇ ਤੁਹਾਨੂੰ ਇਹ ਮਹਿਸੂਸ ਹੋਣਾ ਸ਼ੁਰੂ ਹੋ ਜੇ ਕਿ ਸਾਡੀ ਕਿਸਮਤ ਮਾੜੀ ਹੈ, ਇਹਦਾ ਮਤਲਬ ਕਿ ਤੁਹਾਡੀ ਉਨੀ ਕੁ ਔਕਾਤ ਹੈ, ਇਹਦਾ ਮਤਲਬ ਕਿ ਤੁਹਾਡੇ 'ਚ ਉਨੀ ਕੁ ਕਾਬਲੀਅਤ ਹੈ ਉਸ ਤੋਂ ਅੱਗੇ ਜਾਣ ਦੀ ਜਾਂ ਉਸ ਤੋਂ ਕੁਛ ਵੱਡਾ ਕਰਨ ਦੀ ਸਾਡੇ 'ਚ ਕਾਬਲੀਅਤ ਨਹੀਂ ਹੈ। ਇਸ ਕਰਕੇ ਜਦੋਂ ਵੀ ਕਿਤੇ ਤੁਹਾਨੂੰ ਲੱਗੇ ਕਿ ਹਾਏ ਕਿਸਮਤ, ਇਹਦਾ ਮਤਲਬ ਕਿ ਉੱਥੇ ਆਪਣੇ ਆਪ ਨੂੰ ਮਾਪ ਲਓ, ਉਹ ਤੁਹਾਨੂੰ ਮਾਪਣ ਦਾ ਇੱਕ ਪੈਮਾਨਾ ਹੈ। ਅਤੇ ਉੱਥੇ ਹਮੇਸ਼ਾ ਹੀ ਇੱਕ ਆਪਸ਼ਨ ਇਹ ਵੀ ਰਹਿੰਦੀ ਹੈ ਕਿ ਤੁਸੀਂ ਉਸ ਆਪਣੇ ਪੈਮਾਨੇ ਨੂੰ ਵੱਡਾ ਕਰ ਸਕਦੇ ਹੁੰਦੇ ਹੋ। ਜਿੱਦਾਂ ਇਸ ਬੰਦੇ ਨੂੰ ਜੰਗਲ ਤੋਂ ਖਿੱਚ ਕੇ ਬਾਬਾ ਨਦੀ ਤੱਕ ਲਾਇਆ ਅਤੇ ਨਦੀ ਤੋਂ ਖਿੱਚ ਕੇ ਪਹਾੜ ਤੱਕ ਲਾਇਆ, ਇੱਥੇ ਕਿਸੇ ਬਾਬੇ ਨੇ ਨਹੀਂ, ਤੁਸੀਂ ਆਪਣੇ ਆਪ ਨੂੰ ਖਿੱਚ ਕੇ ਅੱਗੇ ਹੋਰ ਵੱਡੇ ਟੀਚੇ ਤੱਕ ਲੈ ਕੇ ਜਾਣਾ। ਅਤੇ ਇਹਦਾ ਕੋਈ ਅੰਤ ਨਹੀਂ ਹੈ ਇਸ ਸਫ਼ਰ ਦਾ, ਕਹਿੰਦੇ ਨੇ ਕੋਈ ਅੰਤ ਨਹੀਂ ਆ ਇਸ ਸਫ਼ਰ ਦੇ ਉੱਤੇ, ਕਿਸੇ ਮੰਜ਼ਿਲ ਦੀ ਭਾਲ ਨਹੀਂ ਆ ਇਹ। ਤੁਸੀਂ ਸਿਰਫ ਆਪਣੇ ਆਪ ਦਾ ਦਾਇਰਾ ਵਧਾ ਸਕਦੇ ਹੋ, ਜਿੰਨਾ ਵਧਾ ਸਕਦੇ ਹੋ ਉਨੀ ਵਧੀਆ ਤੁਹਾਡੀ ਕਿਸਮਤ, ਉਹਨਾਂ ਤੁਹਾਨੂੰ ਜ਼ਿੰਦਗੀ ਜੀਣ ਦਾ ਆਨੰਦ ਆਊਗਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ ਤੇ ਆਪਣੀ ਕਿਸਮਤ ਤੁਹਾਨੂੰ ਬੜੀ ਵਧੀਆ ਲੱਗ ਰਹੀ ਹੋਏਗੀ।
0: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
2: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
4: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
5: ਕੀ ਹੋਇਆ?
4: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
5: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
4: ਜਾਂ 90-77-97-33
5: ਜਾਂ ਈਮੇਲ info@vyimmigration.com.au।
4: ਯਾਦ ਰੱਖੋ 9077-9733।
5: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
4: ਹਰ ਕਦਮ ਤੁਹਾਡੇ ਨਾਲ।

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

ਲਾਲੀ ਨੂੰ ਰਾਖ ਬਣਾ ਕੇ ਆਖਰੀ ਕੰਮ ਇੱਕ ਕਰਦੇ ਹੋ ਸੱਜਣਾ, ਮੈਨੂੰ ਲੈ ਜਾ ਕੁੱਜੇ ਵਿੱਚ ਪਾ ਕੇ, ਮੈਨੂੰ ਲੈ ਜਾ ਕੁੱਜੇ ਵਿੱਚ ਪਾ ਕੇ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਵਧੀਆ ਤੁਹਾਡਾ ਦਿਨ ਜਾ ਰਿਹਾ ਹੋਵੇਗਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਸਵੇਰੇ ਸਵੇਰੇ ਦੇ ਸਮੇਂ ਕੁਲਵੰਤ ਸਿੰਘ ਹੋਰੀ ਬਾਹਰੋਂ ਗੋਲਫ ਖੇਡ ਕੇ ਵਾਪਸ ਜਦੋਂ ਘਰ ਨੂੰ ਆਏ ਆ ਕੇ ਸਿੱਧੇ ਆਪਣੇ ਕਮਰੇ ਦੇ ਵਿੱਚ ਚਲੇ ਗਏ। ਕਮਰੇ ਦੇ ਵਿੱਚ ਨੌਂ ਦੀਆਂ ਗੱਲਾਂ ਹੁਣ ਕੰਨੀ ਪੈ ਰਹੀਆਂ ਨੇ, ਉੱਚੀ ਉੱਚੀ ਬੋਲਣਾ ਸ਼ੁਰੂ ਹੋ ਗਈ। ਆ ਪੈਰਾਂ ਦੇ ਨਿਸ਼ਾਨ ਕਿੰਨੇ ਲਾਏ ਨੇ, ਆ ਗੰਦ ਫੇਰ ਕਿੰਨੇ ਪਾ ਦਿੱਤਾ, ਸਫਾਈ ਕੀਤੀ ਨਜ਼ਰ ਨਹੀਂ ਆਉਂਦੀ ਕਿਸੇ ਨੂੰ ਇਸ ਘਰ ਦੇ ਵਿੱਚ। ਹੁਣ ਸਾਰਾ ਦਿਨ ਝਾੜੂ ਪੋਚਾ ਲੈ ਕੇ ਘੁੰਮਦੇ ਰਹੀਏ, ਹੋਰ ਕੰਮ ਨਹੀਂ ਭਲਾ ਕਰਨੇ ਹੁੰਦੇ। ਇਹ ਤਾਂ ਸਪਸ਼ਟ ਹੈ ਕਿ ਉਹ ਆਪਣੇ ਸਹੁਰੇ ਨੂੰ ਸੁਣਾ ਰਹੀ। ਕੁਲਵੰਤ ਸਿੰਘ ਹੋਰੀ DSP ਰਿਟਾਇਰ ਹੋਏ ਨੇ, ਇਹ ਚੀਜ਼ ਬਰਦਾਸ਼ਤ ਕਰਨੀ ਬੜੀ ਔਖੀ। ਜਿਹੜੇ ਬੰਦੇ ਦਾ ਸਾਰੀ ਉਮਰ ਰੋਬ ਰਿਹਾ ਹੋਵੇ, ਦੂਸਰਿਆਂ ਨੇ ਇੱਜ਼ਤ ਕੀਤੀ ਹੋਵੇ, ਆਪਣੇ ਘਰ ਦੇ ਵਿੱਚ ਕਿੱਦਾਂ ਭਰਿਆਂ ਪੀਤਾ ਰਹਿ ਸਕਦਾ। ਮੰਜੇ ਤੋਂ ਉੱਠ ਕੇ ਬਾਹਰ ਆਉਣ ਲੱਗਦੇ ਨੇ ਅਤੇ ਘਰਵਾਲੀ ਬਾਹੋਂ ਫੜ ਕੇ ਰੋਕ ਲੈਂਦੀ ਹੈ, ਆਪਣਾ ਬੋਲਣਾ ਨਹੀਂ ਪਾਉਂਦਾ ਜੀ, ਜ਼ਬਾਨ ਦੀ ਇੱਦਾਂ, ਦਿਲ ਦੀ ਚੰਗੀ ਹੈ, ਸਾਰਾ ਰੋਟੀ ਪਾਣੀ ਵੀ ਤਾਂ ਕਰਦੀ ਹੈ ਨਾ। ਉਹ ਜਿਹੜੇ ਬੰਦੇ ਨੇ ਸਾਫ਼ ਸਫਾਈ ਕੀਤੀ ਹੁੰਦੀ ਹੈ ਨਾ, ਉਹਨੂੰ ਥੋੜ੍ਹਾ ਜਿਹਾ ਮਹਿਸੂਸ ਹੁੰਦਾ, ਤੁਸੀਂ ਥੋੜ੍ਹਾ ਜਿਹਾ ਧਿਆਨ ਰੱਖਿਆ ਕਰੋ। ਹਮੇਸ਼ਾ ਦੀ ਤਰ੍ਹਾਂ ਘਰ ਵਾਲੀ ਪੁਲ ਬਣ ਕੇ ਫਿਰ ਇਸ ਲੜਾਈ ਨੂੰ ਟਾਲਣਾ ਚਾਹੁੰਦੀ। ਅਤੇ ਅੱਜ ਇੱਕ ਵਾਰੀ ਫਿਰ ਤੋਂ ਕੁਲਵੰਤ ਸਿੰਘ ਹੋਰੀ ਭਰੇ ਪੀਤੇ ਉੱਠ ਕੇ ਬਾਥਰੂਮ 'ਚ ਚਲੇ ਗਏ ਨੇ, ਮੂੰਹ ਹੱਥ ਧੋਤਾ ਅਤੇ ਘਰਵਾਲੀ ਮੂਡ ਬਦਲਣ ਦੇ ਲਈ ਕਹਿੰਦੀ ਹੈ, ਮੈਂ ਕੌਫੀ ਬਣਾ ਦਿੱਤੀ ਹੈ, ਅੰਦਰੇ ਲੈ ਆਵਾਂ ਜਾਂ ਬਾਹਰ ਪੀਓਗੇ। ਅੱਗੋਂ ਜਵਾਬ ਨਹੀਂ ਆਇਆ ਅਤੇ ਆਪੇ ਕਹਿਣ ਲੱਗੀ, ਚਲੋ ਅੱਜ ਬਾਹਰ ਬਗੀਚੇ ਦੇ ਵਿੱਚ ਬਹਿ ਕੇ ਚਾਹ ਪੀਂਦੇ, ਬੜੇ ਦਿਨ ਹੋ ਗਏ ਬਗੀਚੇ 'ਚ ਵੀ ਨਹੀਂ ਬੈਠੇ, ਨਾਲੇ ਵੇਖ ਲਵਾਂਗੇ ਫੁੱਲਾਂ ਦਾ ਕਿੰਨਾ ਕੁ ਧਿਆਨ ਰੱਖ ਰਿਹਾ ਮਾਲੀ। ਆਪੇ ਗੱਲਾਂ ਕਰੀ ਜਾਂਦੀ ਆ ਅਤੇ ਆਪੇ ਜਵਾਬ ਦੇਈ ਜਾਂਦੀ। ਚਾਵਲੀ ਟਰੇ ਚੋਖੇ ਬਗੀਚੇ ਦੇ ਵਿੱਚ ਲੈ ਗਈ, ਦੋਵੇਂ ਜਣੇ ਬੈਠੇ ਹੁਣ ਚਾਹ ਪੀ ਰਹੇ ਨੇ। ਥੋੜ੍ਹੀ ਦੇਰ ਬਾਅਦ ਲਾਗੇ ਪਈ ਕੁਰਸੀ ਦੇ ਉੱਤੇ ਉਹਨਾਂ ਦਾ ਬੇਟਾ ਵੀ ਆ ਕੇ ਬੈਠ ਗਿਆ। ਹੈਰਾਨ ਨੇ ਸਰਦਾਰ ਜੀ, ਕਿਉਂਕਿ ਅੱਗੇ ਬੜਾ ਸਮਾਂ ਹੋ ਗਿਆ, ਹੁਣ ਉਹ ਕਦੀ ਨਾਲ ਆ ਕੇ ਨਹੀਂ ਬੈਠਦਾ, ਹੁਣ ਤਾਂ ਵਹੁਟੀ ਦੇ ਨਾਲ ਹੀ ਰਹਿੰਦਾ, ਕਮਰੇ 'ਚ ਹੀ ਵੜਿਆ ਰਹਿੰਦਾ, ਮਾਂ ਪਿਓ ਕੋਲ ਬਹਿਣ ਦਾ ਉਹਦੇ ਕੋਲ ਹੁਣ ਸਮਾਂ ਨਹੀਂ। ਅੱਜ ਆ ਕੇ ਬੈਠਣ ਦਾ ਸਬੱਬ ਕਿਤੇ ਉਹਦਾ ਮਾਫ਼ੀ ਮੰਗਣਾ ਤਾਂ ਨਹੀਂ, ਪਰ ਇਹ ਕਿੱਦਾਂ ਹੋ ਸਕਦਾ, ਇਹਨੂੰ ਜਦੋਂ ਪਹਿਲਾਂ ਨਹੀਂ ਕਦੀ ਸਾਡੀ ਇਸ ਘਰ ਦੇ ਵਿੱਚ ਬੇਇੱਜ਼ਤੀ ਸੁਣੀ ਅਤੇ ਅੱਜ ਕਿੱਦਾਂ ਮਨ ਹੀ ਮਨ ਚਾਹ ਪੀਂਦੇ ਸੋਚ ਰਹੇ ਨੇ। ਬੋਲਿਆ ਕੋਈ ਨਹੀਂ, ਸੋ ਆਖਿਰਕਾਰ ਦਵਿੰਦਰ ਕੌਰ ਜੀ ਨੇ ਚੁੱਪੀ ਤੋੜੀ, ਉਹਨਾਂ ਵੇਖਿਆ ਕਿ ਪਿਓ ਪੁੱਤ ਤੇ ਗੱਲਾਂ ਹੀ ਨਹੀਂ ਕਰਨ ਡੇ। ਹੋਰ ਬੇਟਾ ਅੱਜ ਕੰਮ ਤੇ ਨਹੀਂ ਗਏ? ਕਹਿਣ ਲੱਗਾ, ਨਹੀਂ ਮੈਂ ਕੰਮ ਤੋਂ ਛੁੱਟੀਆਂ ਲਈਆਂ ਨੇ, ਬੱਚੇ ਕਹਿੰਦੇ ਸੀ ਘੁੰਮਣ ਦੇ ਲਈ ਜਾਣਾ, ਮੈਂ ਇਹੋ ਹੀ ਦੱਸਣ ਦੇ ਲਈ ਆਇਆ ਸੀ, ਅਸੀਂ 10 ਕੁ ਦਿਨ ਦੇ ਲਈ ਕਿਤੇ ਘੁੰਮਣ ਦੇ ਲਈ ਜਾ ਰਹੇ ਹਾਂ। ਅਤੇ ਹਾਂ ਮਾਂ, ਇੱਕ ਗੱਲ ਹੋਰ ਕਰਨੀ ਸੀ, ਤੁਹਾਨੂੰ ਤਾਂ ਪਤਾ ਹੀ ਹੈ ਮੇਰੇ ਸਾਲੇ ਦਾ ਵਿਆਹ, ਸਹੁਰਾ ਪਰਿਵਾਰ ਦੂਸਰੇ ਸ਼ਹਿਰ ਤੋਂ ਆ ਰਿਹਾ, ਉਹਨਾਂ ਨੇ ਇੱਥੇ ਆ ਕੇ ਵਿਆਹ ਕਰਨਾ, ਅਤੇ ਤੁਹਾਨੂੰ ਪੁੱਛੇ ਤੋਂ ਬਿਨਾਂ ਮਨਜੀਤ ਨੇ ਉਹਨਾਂ ਨੂੰ ਹਾਂ ਕਰ ਦਿੱਤੀ ਹੈ ਕਿ ਤੂੰ ਉਹ ਇਸ ਘਰ ਦੇ ਵਿੱਚ ਰਹਿ ਕੇ ਵਿਆਹ ਕਰ ਸਕਦੇ ਨੇ, ਕੁੜੀ ਵਾਲੇ ਇਸੇ ਸ਼ਹਿਰ ਤੋਂ ਨੇ, ਬਾਹਰ ਅੰਦਰ ਕਿੱਥੇ ਐਡੀ ਦੂਰ ਆਉਂਦੇ ਜਾਂਦੇ ਰਹਿਣਗੇ, ਸੋ ਇਸ ਕਰਕੇ ਮੈਂ ਸੋਚਿਆ ਤੁਹਾਨੂੰ ਵੀ ਦੱਸ ਦੇਵਾਂ। ਮਹੀਨੇ ਕੁ ਦੇ ਲਈ ਉਹਨਾਂ ਨੇ ਇੱਥੇ ਰਹਿਣਾ, ਅਤੇ ਜੇ ਤੁਸੀਂ ਬੁਰਾ ਨਾ ਮਨਾਓ ਤੁਸੀਂ ਇੱਕ ਮਹੀਨਾ ਭੈਣ ਦੇ ਘਰ ਰਹਿ ਲਿਓ,
ਸਾਰੇ ਜਾਣਿਆਂ ਨੇ ਆਉਣਾ ਤੇ ਤੁਹਾਡੇ ਵਾਲਾ ਕਮਰਾ ਵੀ ਵਰਤੋਂ ਦੇ ਵਿੱਚ ਆ ਜਾਊਗਾ। ਬਸ ਹੁਣ ਕੁਲਵੰਤ ਸਿੰਘ ਹੋਰੀ ਇਹ ਗੱਲ ਬਰਦਾਸ਼ਤ ਨਹੀਂ ਕਰ ਸਕੇ। ਅਖਬਾਰ ਇੱਕ ਪਾਸੇ ਰੱਖ ਦਿੱਤੀ, ਚਾਹ ਇੱਕ ਪਾਸੇ, ਤੇ ਗੁੱਸੇ ਦੇ ਨਾਲ ਆਪਣੇ ਪੁੱਤ ਵੱਲ ਵੇਖਦਿਆਂ ਕਹਿੰਦੇ ਨੇ, ਇਹ ਤੇ ਨਹੀਂ ਜੇ ਬੇਟਾ ਜੀ ਕੰਮ ਹੋਣਾ, ਤੁਸੀਂ ਹੁਣ ਸਾਨੂੰ ਸਾਡੇ ਘਰ ਦੇ ਵਿੱਚੋਂ ਕੱਢੋਗੇ? ਜੇ ਤੈਨੂੰ ਵਹੁਟੀ ਦਾ ਇੰਨਾ ਦਰੇਕ ਹੁੰਦਾ ਤੇ ਇੱਥੇ ਲਾਗੇ ਬੰਨੇ ਕਿਸੇ ਹੋਟਲ ਦੇ ਵਿੱਚ ਉਹਨਾਂ ਨੂੰ ਮਹੀਨਾ ਕਮਰਾ ਲੈ ਦੇ, ਜੇ ਤੂੰ ਇੰਨੇ ਜੋਗਾ ਨਹੀਂ ਤੇ ਮੈਂ ਲੈ ਦੇਣਾ। ਕੋਈ ਬਸ਼ਰਮਾ, ਤੈਨੂੰ ਸ਼ਰਮ ਵੀ ਨਹੀਂ ਆਈ? ਤੈਨੂੰ ਸਮਝ ਹੈਗੀ ਹੈ ਤੂੰ ਗੱਲ ਕਿਹੜੀ ਕਰ ਰਿਹਾ? ਸਾਨੂੰ ਸਾਡੇ ਘਰ ਦੇ ਵਿੱਚੋਂ ਕੱਢਣ ਦੀ ਗੱਲ ਕਰ ਰਿਹਾ ਤੂੰ? ਪਾਪਾ ਜੀ ਮਨਜੀਤ ਹੁਣ ਕਹਿ ਚੁੱਕੀ ਆਪਣੇ ਘਰਦਿਆਂ ਨੂੰ, ਵੈਸੇ ਤੇ ਮੈਂ ਬਾਹਰ ਲੈ ਹੀ ਦਿੰਦਾ ਕਮਰਾ, ਸ਼ਰਮਿੰਦੇ ਜੇ ਹੋਏ ਨੇ ਅੱਗੋਂ ਜਵਾਬ ਦਿੱਤਾ। ਤੇ ਕੁਲਵੰਤ ਸਿੰਘ ਹੁਣੀ ਗੁੱਸੇ ਦੇ ਵਿੱਚ ਉੱਠ ਕੇ ਅੰਦਰ ਕਮਰੇ 'ਚ ਚਲੇ ਗਏ। ਵਹੁਟੀ ਵੀ ਮਗਰੇ ਤੁਰ ਪਈ, ਕਿਉਂਕਿ ਅੱਜ ਉਹਦੇ ਤੋਂ ਪੁੱਲ ਨਹੀਂ ਬਣਿਆ ਜਾਂਦਾ, ਅੱਜ ਵਾਲੀ ਗੱਲ ਉਹਨੂੰ ਵੀ ਬਰਦਾਸ਼ਤ ਨਹੀਂ ਹੋਈ। ਨਿੱਕਾ ਮੋਟਾ ਤਾਂ ਅੱਗੇ ਵੀ ਬੜਾ ਕੁਛ ਚੱਲਦਾ ਰਹਿੰਦਾ ਸੀ, ਪਰ ਅੱਜ ਪਹਿਲੀ ਵਾਰੀ ਉਹਦੀਆਂ ਵੀ ਅੱਖਾਂ ਡੁੱਲ ਪਈਆਂ ਨੇ। ਅੱਜ ਉਹਨੇ ਅੰਦਰ ਜਾ ਕੇ ਇਸ ਸਾਰੀ ਗੱਲ ਦੇ ਉੱਤੇ ਪੋਚਾ ਨਹੀਂ ਮਾਰਿਆ, ਅੱਜ ਉਹ ਵੀ ਖੂਬ ਰੋਈ ਹੈ। ਸਾਡੇ ਪੁੱਤ ਦਾ ਲਹੂ ਇੰਨਾ ਸਫੇਦ ਹੋ ਗਿਆ। ਕੁਲਵੰਤ ਸਿੰਘ ਹੋਰਾਂ ਨੇ ਮੋਢੇ 'ਤੇ ਹੱਥ ਧਰਿਆ ਅਤੇ ਕਿਹਾ, ਸਰਦਾਰਨੀਏ ਕਿਸੇ ਗੱਲ ਦੀ ਚਿੰਤਾ ਨਾ ਕਰੀ, ਹਾਲੇ ਮੈਂ ਹੈਗਾ, ਉਹ ਹਾਲੇ ਮੈਂ ਜਿਉਂਦਾ। ਇਹ ਕੀ ਸਮਝਦੇ ਨੇ ਜੇ ਆਪਾਂ ਇੰਨੇ ਚਿਰ ਦੇ ਚੁੱਪ ਬੈਠੇ ਅਤੇ ਅਸੀਂ ਕੁਛ ਕਰ ਨਹੀਂ ਸਕਦੇ? ਇਹ ਤਾਂ ਤੂੰ ਹੀ ਹੈ ਜਿਹੜੀ ਹਰ ਵਾਰੀ ਚੁੱਪ ਕਰਾ ਲੈਂਦੀ, ਨਹੀਂ ਤਾਂ ਇੱਦਾਂ ਦੇ ਤਾਂ ਮੈਂ ਬੜੇ ਚੁੱਪ ਕਰਾਏ ਨੇ। ਇਹ ਮਸਲਾ ਤਾਂ ਹੁਣ ਨੂੰ ਹੱਲ ਹੋ ਚੁੱਕਾ ਹੋਣਾ ਸੀ, ਪਰ ਮੈਂ ਚਾਹੁੰਦਾ ਨਹੀਂ ਸੀ ਤੈਨੂੰ ਲੱਗੇ ਕਿ ਤੇਰੇ ਘਰ ਵਾਲਾ ਘਰ ਦੇ ਵਿੱਚ ਵੀ ਪੁਲਸੀਆ ਬਣ ਗਿਆ। ਬਸ ਹੁਣ ਤੂੰ ਵੇਖ ਬਣਦਾ ਕੀ ਹੈ। ਦਸ ਦਿਨ ਬਾਅਦ ਜਦੋਂ ਨੌ ਪੁੱਤ ਘੁੰਮ ਫਿਰ ਕੇ ਬੱਚਿਆਂ ਦੇ ਨਾਲ ਵਾਪਸ ਆਏ ਨੇ ਤੇ ਅੱਗੇ ਕੀ ਵੇਖਦੇ ਨੇ ਘਰ ਨੂੰ ਜਿੰਦਰਾ ਬੱਚਾ। ਚੌਂਕੀਦਾਰ ਨੂੰ ਪੁੱਛਿਆ ਤੇ ਚੌਂਕੀਦਾਰ ਨੇ ਇੱਕ ਚਿੱਠੀ ਫੜਾ ਦਿੱਤੀ, ਕਹਿਣ ਲੱਗਾ, ਸਰਦਾਰ ਜੀ ਤੁਹਾਡੇ ਲਈ ਇੱਕ ਚਿੱਠੀ ਦੇ ਕੇ ਗਏ ਨੇ, ਕਹਿੰਦੇ ਸੀ ਥੋੜੇ ਦਿਨ ਦੇ ਲਈ ਘੁੰਮਣ ਫਿਰਨ ਗਏ ਆ, ਆ ਤੁਹਾਡੀ ਅਮਾਨਤ ਤੇ ਚਿੱਠੀ ਫੜ ਕੇ। ਪੁੱਤ ਨੇ ਪੜ੍ਹਨੀ ਸ਼ੁਰੂ ਕੀਤੀ। ਚਿੱਠੀ ਦੇ ਵਿੱਚ ਲਿਖਿਆ ਸੀ, ਬੇਟਾ ਜੀ ਇਸ ਘਰ ਦੇ ਵਿੱਚ ਹੁਣ ਤੁਸੀਂ ਨਹੀਂ ਰਹਿ ਸਕਦੇ, ਇਹ ਘਰ ਮੈਂ ਆਪਣੀ ਮਿਹਨਤ ਦੇ ਨਾਲ ਬਣਾਇਆ, ਮੈਂ ਆਪਣੀ ਕਮਾਈ ਦੇ ਨਾਲ ਬਣਾਇਆ, ਅਤੇ ਮੈਨੂੰ ਲੱਗਦਾ ਹੁਣ ਤੁਹਾਨੂੰ ਆਪਣੇ ਨਵੇਂ ਘਰ ਦੇ ਵਿੱਚ ਚਲੇ ਜਾਣਾ ਚਾਹੀਦਾ। ਇਸੇ ਲਿਫਾਫੇ ਦੇ ਵਿੱਚ, ਇਸੇ ਪੈਕਟ ਦੇ ਵਿੱਚ ਇੱਕ ਫਲੈਟ ਦੀਆਂ ਚਾਬੀਆਂ ਨੇ, ਕਾਗਜ਼ ਨੇ, ਉਹ ਮੈਂ ਤੁਹਾਡੇ ਲਈ ਲਿਆ, ਮਾਫ਼ੀ ਚਾਹੁੰਦਾ ਪਹਿਲਾਂ ਤੁਹਾਨੂੰ ਦੱਸ ਨਹੀਂ ਸਕਿਆ। ਇਸ ਸ਼ਹਿਰ ਦੇ ਮਹਿੰਗੇ ਇਲਾਕਿਆਂ ਦੇ ਵਿੱਚੋਂ ਇੱਕ ਆ ਜਿੱਥੇ ਇਹ ਫਲੈਟ ਹੈ, ਉੱਥੇ ਜਾ ਕੇ ਤੁਸੀਂ ਆਪਣੇ ਬੱਚਿਆਂ ਦੇ ਨਾਲ ਰਹਿਣ ਬਸੇਰਾ ਕਰ ਸਕਦੇ ਹੋ। ਇਸ ਘਰ ਦੇ ਵਿੱਚ ਹੁਣ ਆਪਾਂ ਇਕੱਠੇ ਨਹੀਂ ਰਹਿ ਸਕਦੇ, ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਕਿ ਇਹ ਘਰ ਮੇਰਾ। ਮਨ ਦੇ ਵਿੱਚ ਬੜੇ ਸੁਪਨੇ ਸੀ ਕਿ ਬੁੱਢੇ ਬਾਰੇ ਆਪਾਂ ਆਪਣੇ ਪੋਤੇ ਪੋਤੀਆਂ ਦੇ ਨਾਲ ਖੇਡਾਂਗੇ, ਆਪਣੇ ਘਰ ਦੇ ਵਿੱਚ ਸੁੱਖ ਮਾਣਾਂਗੇ, ਇਸ ਕਰਕੇ ਇਹ ਘਰ ਬਣਾਇਆ ਸੀ, ਇਸ ਕਰਕੇ ਇਹ ਘਰ ਵੱਡਾ ਬਣਾਇਆ ਸੀ। ਪਰ ਹੁਣ ਜਾ ਕੇ ਪਤਾ ਲੱਗਾ ਕਿ ਇਸ ਘਰ ਦੇ ਵਿੱਚ ਸਾਡੇ ਲਈ ਇੱਕ ਕਮਰਾ ਵੀ ਨਹੀਂ ਹੈਗਾ, ਤੇ ਫਿਰ ਫਾਇਦਾ ਕੀ ਇਸ ਘਰ ਦੇ ਵਿੱਚ ਸਾਰਿਆਂ ਦੇ ਇਕੱਠੇ ਰਹਿਣ ਦਾ? ਬੱਚਿਆਂ ਨਾਲ ਤੁਸੀਂ ਕਦੀ ਖੇਡਣ ਨਹੀਂ ਦਿੱਤਾ, ਸਾਡੇ ਨਾਲ ਬਹਿ ਕੇ ਚਾਰ ਘੜੀਆਂ ਕਦੀ ਗੱਲ ਨਹੀਂ ਕੀਤੀ। ਇੱਕ ਅਸੀਂ ਹਾਂ ਜਿਹੜੇ ਇਸ ਘਰ ਦੇ ਵਿੱਚ, ਆਪਣੇ ਹੀ ਘਰ ਦੇ ਵਿੱਚ ਜਿਹੜੇ ਗੰਦਗੀ ਪਾਉਂਦੇ ਰਹਿੰਦੇ ਹਾਂ ਅਤੇ ਗੱਲਾਂ ਕਰਵਾਉਂਦੇ ਰਹਿੰਦੇ ਹਾਂ, ਅਤੇ ਤੁਸੀਂ ਕੋਈ ਚਾਰ ਪੋਚੇ ਮਾਰ ਕੇ ਗੱਲਾਂ ਸੁਣਾ ਦਿੰਦੇ ਜੀ।
चार रोटियां दी गल है, इन्नी कले मेरे ते तेरी मां दे शरीर च जान हैगी है, पका के खा लांगे। ते नाले हां, इस घर दे उत्ते बाद विच भी कोई आस ना रखी। मैं अपनी वसीयत दे विच लिख दिता कि मेरे तो बाद ये घर अनाथ आश्रम नूं जाऊगा। जिहड़े मेरे वर्गे जिन्हां दे धीआं पुत उन्हां नूं नहीं सांभ सकदे, वो इस घर दे विच आ के रह सकदे ने। ये गल मैं तेरी भैण नूं भी दस दित्ती। अखीर दे विच मैं तैनूं याद करवाउणा चाहुंदा कि ये घर मेरा सी, ये घर तेरी माँ दा सी, रह ते तू इस घर दे विच रहा सी, पर तू दे पुत्रा सानू इंज महसूस करवाउणा शुरू कर दिता जिवें ये घर तेरा होवे ते असी राह जांदे तेरे घर मंग के रहण लग पईए। चिट्ठी पढ़ के पुत दा रोना निकल गया। रोना खोरे केड़ी गल दा ही, शायद ये घर खुस गया तां करके, जां फिर मां प्यो खुसदे ने हत्थों तां करके, पता नहीं केड़ी गल दा रोना सी। पर हुण समां लंघ चुका है। कई बारी कई चीज़ां आपां रिश्तियां दे विच फॉर ग्रांटिड लै लैंदे हां। सानू लगता कि वह चीज़ां साडा अधिकार बनता उन्हां दे उत्ते, ਹੁੰਦੀਆਂ ਕਿਸੇ ਦੀਆਂ ਨੇ ਅਤੇ ਆਪਾਂ ਆਪਣੀਆਂ ਸਮਝ ਕੇ ਬਹਿ ਜਾਂਦੇ। ਵੈਸੇ ਤਾਂ ਹਰ ਇੱਕ ਸ਼ੈ ਹੀ ਆਪਾਂ ਇੱਦਾਂ ਸਮਝਦੇ ਹਾਂ, ਇਨਸਾਨ ਚੀਜ਼ ਹੀ ਇੱਦਾਂ ਦੀ ਹੈ। ਕਈ ਵਾਰੀ ਮਾਂ ਪਿਓ ਦੀਆਂ ਚੀਜ਼ਾਂ ਆਪਾਂ ਆਪਣੀਆਂ ਸਮਝ ਕੇ ਬਹਿ ਜਾਂਦੇ ਹਾਂ, ਕਈ ਵਾਰੀ ਆਪਣੇ ਬੱਚਿਆਂ ਦੀਆਂ ਆਪਣੀਆਂ ਸਮਝ ਕੇ ਬਹਿ ਜਾਂਦੇ ਹਾਂ। ਪਰ ਇਹ ਸਭ ਕੁਛ ਦੇ ਉੱਤੇ ਕੋਈ ਹੈਰਾਨੀ ਵਾਲੀ ਗੱਲ ਨਹੀਂ, ਕਿਉਂਕਿ ਇਹ ਜਿਹੜੇ ਸਾਹ ਚੱਲਦੇ ਨੇ ਵੀ ਤਾਂ ਕਿਸੇ ਦੇ ਦਿੱਤੇ ਨੇ, ਇਹ ਵੀ ਆਪਾਂ ਆਪਣੇ ਸਮਝ ਕੇ ਬਹਿ ਜਾਂਦੇ। ਯਾਦ ਰਵੇ ਕਿ ਸਾਡਾ ਕੁਛ ਨਹੀਂ, ਜੋ ਕੁਛ ਵੀ ਆ ਉਹ ਉਧਾਰਾ ਵਾ, ਜੋ ਕੁਛ ਵੀ ਆ ਉਹ ਸਾਡੇ ਉੱਤੇ ਕਿਸੇ ਨਾ ਕਿਸੇ ਨੇ ਅਹਿਸਾਨ ਕੀਤਾ ਵਾ, ਉਸ ਰੱਬ ਨੇ, ਉਸ ਕੁਦਰਤ ਨੇ ਜੋ ਕੁਛ ਵੀ ਸਾਨੂੰ ਦਿੱਤਾ ਵਾ, ਉਹ ਅਸੀਂ ਆਪਣਾ ਸਮਝ ਕੇ ਬਹਿ ਜਾਂਦੇ ਹਾਂ। ਉਹਦੇ ਉੱਤੇ ਆਪਾਂ ਹੰਕਾਰ ਕਰਦੇ ਹਾਂ, ਉਹਦੇ ਉੱਤੇ ਆਪਾਂ ਮਾਣ ਕਰਦੇ ਹਾਂ ਅਤੇ ਆਸ ਪਾਸ ਵਾਲਿਆਂ ਨੂੰ ਆਪਾਂ ਦੁਖੀ ਕਰਦੇ ਹਾਂ। ਜੇ ਇੱਕ ਹੀ ਚੀਜ਼ ਆਪਾਂ ਚੰਗੀ ਤਰ੍ਹਾਂ ਦੇ ਨਾਲ ਸਮਝ ਲਈਏ ਨਾ ਕਿ ਇੱਥੇ ਦੁਨੀਆਂ ਦੇ ਉੱਤੇ ਇੱਥੇ ਸਾਡਾ ਆਪਣਾ ਕੁਛ ਨਹੀਂ ਹੈ, ਅਤੇ ਸਾਡੀਆਂ ਬੜੀਆਂ ਮੁਸ਼ਕਲਾਂ ਹੱਲ ਹੋ ਜਾਣ। ਜੋ ਕੁਛ ਵੀ ਆ ਉਧਾਰਾ ਵਾ, ਅਤੇ ਫਿਰ ਸ਼ਾਇਦ ਆਪਾਂ ਰਿਸ਼ਤਿਆਂ ਦੇ ਵਿੱਚ ਇਹੋ ਜਿਹੀਆਂ ਬੇਵਕੂਫੀਆਂ ਨਾ ਕਰੀਏ। ਸੋ ਜੇ ਮਾਂ ਪਿਓ ਨੇ ਸਾਨੂੰ ਕੁਛ ਦਿੱਤਾ, ਉਸ ਰੱਬ ਨੇ ਸਾਨੂੰ ਕੁਛ ਦਿੱਤਾ, ਅਤੇ ਉਹਦਾ ਹਮੇਸ਼ਾ ਸ਼ੁਕਰਾਨਾ ਰਹਿਣਾ ਚਾਹੀਦਾ। ਜਿਹੜੇ ਮਾਂ ਪਿਓ ਨੇ ਸਾਨੂੰ ਜੰਮਿਆ ਪਾਲਿਆ, ਉਹਨਾਂ ਦੀ ਉਸ ਘਰ ਦੇ ਵਿੱਚ ਥਾਂ ਹਮੇਸ਼ਾ ਬਣੀ ਰਹਿਣੀ ਚਾਹੀਦੀ ਹੈ, ਉਹਨਾਂ ਦੀ ਇੱਜ਼ਤ ਉਸ ਘਰ ਦੇ ਵਿੱਚ ਹਮੇਸ਼ਾ ਬਣੀ ਰਹਿਣੀ ਚਾਹੀਦੀ ਹੈ। ਹਰ ਇੱਕ ਰਿਸ਼ਤਾ ਆਪੋ ਆਪਣੀ ਥਾਂ, ਵਹੁਟੀ ਨੂੰ ਬਣਦਾ ਮਨ ਸਾ ਮਾਣ ਸਤਿਕਾਰ ਦਿਓ, ਪਰ ਉਹਦਾ ਮਤਲਬ ਇਹ ਨਹੀਂ ਕਿ ਉਹਨੂੰ ਇਜਾਜ਼ਤ ਦਿਓ ਕਿ ਤੁਹਾਡੇ ਮਾਂ ਪਿਓ ਦੀ ਵੀ ਬੇਇੱਜ਼ਤੀ ਕਰ ਦਿਓ। ਘਰ ਦੇ ਵਿੱਚ ਹਰ ਇੱਕ ਜੀ ਦਾ, ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ, ਹਰ ਇੱਕ ਦਾ ਇੱਕ ਆਪਣਾ ਮਾਣ ਸਤਿਕਾਰ ਹੁੰਦਾ। ਉਹ ਆਪਾਂ ਜੇ ਇੱਕ ਦੂਸਰੇ ਨੂੰ ਦਿੰਦੇ ਰਹਾਂਗੇ ਤੇ ਤਾਂ ਹੀ ਇੱਕ ਸੁਖੀ ਪਰਿਵਾਰ ਰਹਿ ਸਕਦਾ, ਨਹੀਂ ਤੇ ਜਿਹੜਾ ਕਿਸੇ ਨੂੰ ਦੁਖੀ ਕਰਨ ਵਾਲਾ ਉਹ ਆਪ ਵੀ ਸੁਖੀ ਨਹੀਂ ਰਹਿ ਸਕਦਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ ਸੁਖਵਿੰਦਰ ਭੈਣ ਜੀ ਦਾ ਜਿਨ੍ਹਾਂ ਨੇ ਕਹਾਣੀ ਸਾਡੇ ਤੱਕ ਪਹੁੰਚਾਈ, ਅਤੇ ਆਸ ਕਰਦੇ ਹਾਂ ਤੁਸੀਂ ਪਸੰਦ ਕੀਤੀ ਹੋਏਗੀ।

0: ਉਪਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰੋਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
2: Attention, ladies and gentlemen, this is your captain. 30 flights, Melbourne to India ya Pakistan, Sydney to India ya Pakistan, kithe bhi ja sakti hai.
0: Attention, please. Dil kehta hai, kar jana hai. Flight search karke thak gaye. Switch karo, Hi-Fi Travels te. Your local travel agency. Rated 4.9 star on Google. Book now, pay later. Flight book karni hai? Aaj hi call karo 1300-533-311 te. Ya online book karo, hi-fitravels.com.au te.

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਜੀ ਹਾਂ ਜੀ ਓਏ ਹਾਂ ਜੀ ਹਾਂ ਜੀ
1: ਹਾਂ ਜੀ ਰੇਡੀਓ
2: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਆਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। मेरा देश इनक्रेडिबल इंडिया त्रुगनिना विच।
3: दिल्ली की यात्रा का विचार बना रहे हैं? मेलबर्न से क्वांटस की सीधी उड़ान उपलब्ध है। बाजारों की रौनक देखें या अपनों के साथ फिर से समय बिताएं, अद्भुत स्मारकों को निहारें या घर के बने भोजन का मजा लें। चाहे आप दोस्तों और परिवार से मिलने जा रहे हों या किसी नई जगह की खोज कर रहे हों, क्वांटस की बेहतरीन सेवा का अनुभव करें जिसमें आपका भोजन, पेय, सामान और मनोरंजन शामिल है। आज ही क्वांटस के साथ दिल्ली की नॉनस्टॉप उड़ान बुक कीजिए। 26 अक्टूबर 2026 से 27 मार्च 2027 तक उपलब्ध। नियम और शर्तें लागू।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: ਹਾਂਜੀ ਹਾਂਜੀ ਓਏ ਹਾਂ।

ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹਵਾਰ। ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ। ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿ ਸਿਆਣ ਪਾਲਕ ਹੋਏ ਤਾਂ ਇੱਕ ਨਾ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੁਆਈਐ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹਿ ਨਾ ਕੋਏ।

ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆ।

ਖਾਨ ਗਾਵੀਐ ਸੁਣੀਏ ਮਨ ਰੱਖੀਏ ਪਾਓ ਦੁੱਖ ਪਰ ਹਾਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾ ਜੇ ਤਿਸ ਪਾਵਾ ਵਿਨ ਪਾਣੇ ਕੇ ਨਾਇ ਕਰੀ ਜੇਤੀ ਸ੍ਰਿਸ਼ਟ ਉਫਾਈ ਵੇਖਾਂ ਵਿਨ ਕਰਮਾਂ ਕੇ ਮਿਲੇ ਲਈ ਮਤ ਵਿੱਚ ਰਤਨ ਜੋ

ਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਨੀ ਹੋਏ ਨਵਾਂ ਖਨਾ ਵਿੱਚ ਜਾਣੀਏ ਨਾਲ ਚਲੈ ਸਭ ਕੋਏ ਚੰਗਾ ਨਾਉਂ ਰਹਾਇਕ ਹੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹਿ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਤਰਤਵਲ ਆਕਾਸ ਸੁਣੈ ਦੀਪ ਲੋਪ ਪਾਤਾਲ ਸੁਣੈ ਪੋ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਈਸ਼ਰ ਬਰਮਾ ਇੰਦ ਸੁਣੈ ਮੁਖ ਸਲਾਹ ਹਨਮੰਦ ਸੁਣੈ ਜੋ ਜੁਗਤ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ ਇਸ ਨਾ

ਸੁਣੈ ਸਰਾਂ ਗੁਨਾ ਕੇ ਗਾ, ਸੁਣੈ ਸੇਖ ਪੀਰ ਪਾਤਸ਼ਾਹ, ਸੁਣੈ ਅੰਧੇ ਪਾਵੇ ਰਾਹ, ਸੁਣੈ ਹਾਥ ਹੋਵੇ ਅਸਗਾਹ, ਨਾਨਕ ਭਗਤਾਂ ਸਦਾ ਵਿਗਾ, ਸੁਣੈ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਈ ਨਾ ਜਾਏ, ਜੇ ਕੋ ਕਹਿ ਪਿਛੇ ਪਛਤਾ, ਕਾਗਦ ਕਲਮ

ਜਾਣੇ ਮਨ ਕੋਏ, ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁੱਧ, ਮੰਨੈ ਮੋਹ ਝੋਟਾ ਨਹੀਂ ਖਾਇ, ਮੰਨੈ ਜਮ ਕੈ ਸਾਥ ਨਾ ਜਾਇ, ਐਸਾ ਨਾਮ

ਜੋ ਤੁਧ ਭਾਵੈ ਸਾਈ ਭਲੀਕਾ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕੈ ਸਿਰ ਪਾਰ ਹੋਏ, ਅਖਰੀ ਨਾਮ ਅਖਰੀ ਸਾਲਾਹ।

ਜੋ ਤੁਧ ਭਾਵੈ ਸਾਈ ਭਲੀਕਾ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇ ਪਾਣੀ ਤੋਤੈ ਉਤਰਸ ਖੇ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਤੋਏ, ਭਰੀਐ ਮਤ ਪਾਪਾਂ ਕੈ ਸੰਗ ਉਹ ਤੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ। ਸਵਸਥ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਿਰ ਉੱਤੀ ਮਾਂ ਕਵਨ, ਜਿਤ ਹੋਵਾ ਆਕਾਰ, ਵੇਲ ਨਾ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਣ, ਵਕਤ ਨਾ ਪਾਇਆ ਕਾਦੀਆ ਜੇ ਲਿਖਣ ਲੇਖ ਪੁਰਾਣ, ਹਿਤ ਵਾਰ ਨਾ ਜੋਗੀ ਜਾਣੈ, ਰੁੱਤ ਮਹਾਂ ਨਾ ਕੋਈ ਜਾਂ ਕਰਤਾ, ਸਿਰ ਠੀਕ ਹੋ ਸਾਜੇ ਆਪੇ ਜਾਣੈ ਸੋਈ, ਕਿਵ ਕਰ ਆਖਾ ਕਿਵ ਸਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾਂ ਕਾ ਹੋਵੇ, ਨਾਨਕ ਦੇ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋਹੈ, ਪਾਤਾਲਾਂ ਪਾਤਾਲ ਲੱਖ ਆਕਾਸਾਂ ਆਗਾਸ, ਓੜਕ ਓੜਕ ਪਾਲ ਥਕੇ, ਵੇਦ ਕਹਿਣ ਇੱਕ ਵਾਤ, ਸੈਂਸ ਅਠਾਰਾਂ ਕਹਿਣ ਕਿਤੇਬਾਂ, ਅਸਲੂ ਇੱਕ ਤਾਤ, ਲੇਖਾਂ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ਼, ਨਾਨਕ ਵੱਡਾ ਆਖੀਐ ਆਪੇ ਜਾਣੈ ਆਪ, ਸਾਲਾ ਹੀ ਸਾਲਾ ਏਤੀ ਸੁਰਤ ਨ ਪਾਈਆ, ਨਦੀਆਂ ਅਤੇ ਵਾਹ।

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਅਮੁੱਲ ਭੰਡਾਰ ਅਮੁੱਲ ਆਵੈ ਅਮੁੱਲ ਲੈ ਜਾਏ ਅਮੁੱਲ ਪਾਏ ਅਮੁੱਲਾ ਸਮਾਏ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਕਰੇ ਵਖਿਆਨ ਆਖੇ ਬ੍ਰਹਮੇ ਆਖੇ ਇੰਦ ਆਖੇ ਗੋਪੀ ਤੈ ਗੋਬਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕੇਤੇ ਆਖੇ ਆਖਣ ਪਾਏ ਕੇਤੇ ਕਹਿ ਕਹਿ ਉੱਠ ਉੱਠ ਜਾਏ ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ ਜੇ ਵਡ ਭਾਵੈ ਤੇ ਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾਨ ਤਾਂ ਲਿਖੀਐ ਸਿਰ ਗਵਾਰਾਂ ਗਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤਵੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਮਨ ਹਾਰੇ ਕੇਤੇ ਰਾਗ ਪੁਰੀ ਸਿਓ ਕਹੀਨ ਕੇਤੇ ਗਾਵਨ ਹਾਰੇ ਗਾਵੈ ਤੁਨੂੰ ਪੌਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਨੀਆਂ ਮਨ ਮੋਹਨ ਸੁਰਗਾ ਮੱਚ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵੇ ਜੋਧ ਮਹਾ ਬਲਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਧਾਰੇ ਸਹੀ ਤੁਨਰੂ ਗਾਵੇ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸਹਾ ਪਾਤਸ਼ਾਹਿਬ ਨਾਨਕ ਰਹਿਣ ਦਜਾਈ ਮੁੰਦਾ ਸੰਤੋਖ ਸਰਮ ਪਦ ਚੋਲੀ ਧਿਆਨ ਕੀ ਕਰੋ ਬਭੂਤ ਖਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੂਤ ਗਿਆਨ ਦਿਆ ਭੰਡਾਰਨ ਘਟ ਘਟ ਵਾਜੇ ਨਾਦ ਆਪ ਨਾਥ ਨਾਥੀ ਸਭ ਜਾਂ ਕੀ ਰਿੱਧ ਸਿੱਧ ਅਵਰਾ ਸਾਧ ਸੰਜੋਗ ਵੰਜੋਗ ਦੋਏ ਕਾਰ ਚਲਾਵੈ ਲੇਖੇ ਆਵੇ ਭਾਗ ਆਦੇਸ਼ ਤਿਸੇ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਵ ਤਿਸ ਭਾਵੈ ਤਿਵੇ

ਆਸਨ ਲੋਏ ਲੋਏ ਪੰਡਾਰ, ਜੋ ਕੁਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰਜਣਹਾਰ, ਨਾਨਕ ਸਤੇ ਕੀ ਸਾਚੀ ਕਾਰ, ਆਦੇਸ਼ ਤਿਸੈ ਆਦੇਸ਼, ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਇੱਕ ਦੂਜੀ ਪਉ ਲੱਖ ਹੋਏ, ਲੱਖ ਹੋਏ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼, ਏ ਤਰਾ ਪਤ ਪਵੜਿਆ ਚੜਿਐ ਹੋਏ ਅਕੀਸ, ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਫੀਸ, ਆਖਣ ਜੋਰ ਚੁਪੈ ਨਹੀਂ ਜੋਰ, ਜੋਰ ਨਾ ਮੰਗਣ ਦੇ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾ ਪਰਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੈ ਸੋਹਣ ਪੰਚ ਪਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਿਆ ਜਾਪੇ ਜਾਏ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਖੋ ਕਰਮ, ਕੇਤੇ ਪਵਨ ਪਾਣੀ ਬੈਸੰਤਰ, ਕੇਤੇ ਕਾਨ ਮਹੇਸ਼, ਕੇਤੇ ਬ੍ਰਹਮੇ ਕਾਰਤ ਕੜੀਐ, ਰੂਪ ਰੰਗ ਕੇ ਵੇਸ, ਕੇਤੀਆ ਕਰਮ ਭੂਮੀ ਮੇਰ, ਕੇਤੇ ਕੇਤੇ ਤੂ ਉਪਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ਼, ਕੇਤੇ ਦੇਵ ਦਾਨਵ ਮੁੰਨ, ਕੇਤੇ ਕੇਤੇ ਰਤਨ ਸਮੁੰਦ, ਕੇਤਿਆ ਖਾਣੀ ਕੇਤਿਆ ਬਾਣੀ, ਕੇਤੇ ਪਾਤ ਨਰਿੰਦ, ਕੇਤਿਆ ਸੁਰਤੀ ਸੇਵ, ਕੇਤੇ ਨਾਨਕ ਅੰਤਨਾਂਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋਟ ਆਨੰਦ, ਸਰਮ ਖੰਡ ਕੀ ਬਾਣੀ ਰੂਪ, ਤਿੱਥੈ ਕਾਰਤ ਕੜੀਐ ਬਹੁਤ ਅਨੂਪ, ਕਾਂ ਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ, ਤਿੱਥੈ ਕੜੀਐ ਸੁਰਤ ਮਤ ਮਨ ਬੁੱਧ, ਤਿੱਥੈ ਕੜੀਐ ਸੁਰਾਂ ਸਿਧਾਂ ਕੀ ਸੁਧ, ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਤ ਮਹਾਮਲ ਸੂਰ, ਤਿਨ ਮੈਂ ਰਾਮ ਲਿਆ ਭਰਪੂਰ, ਤਿੱਥੈ ਸੀਤੋ ਸੀਤਾ ਮੈਂ ਮਾਮਾ, ਤਾਂ ਕੇ ਰੂਪ ਨਾ ਕਥਨੇ ਜਾਏ, ਨਾ ਉਹ ਮਰੈ ਨਾ ਠਾਗੇ ਜਾਏ, ਜਿਨ ਕਹਿ ਰਾਮ ਵਸੈ ਮਨ ਮਾਹੇ, ਤਿੱਥੈ ਭਗਤ ਵਸੇ ਕੇ ਲੋਏ, ਕਰੇ ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੇ ਨੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ

ਨਾਨਕ ਕਥਨਾ ਕਰੜਾ ਸਾਰ ਜਤ ਬਹਾਰਾ ਤੀਰੇ ਸੁਨਿਆਰ ਐਰਨ ਮਤ ਵੇਦ ਹਥਿਆਰ ਪਉ ਖੱਲਾ ਅਗਨ ਤਪਤਾਓ ਪਾਂਡਾ ਭਾਓ ਅੰਮ੍ਰਿਤ ਤਿਤ ਤਾਲ ਕੜੀਏ ਸ਼ਬਦ ਸੱਚੀ ਟਕਸਾ।

ਸਰਾਵ ਸਤ ਸਮੂਹ ਸਿਧਾਨ ਕੇ ਦੇਖ ਫਿਰਿਓ ਕਰਜੋਗ ਜਤੀ ਕੇ ਸੂਰ ਸੁਰਾਰ ਦਨ ਸੁਧ ਸੁਧਾਇਕ ਸੰ ਸਮੂਹ ਅਵਨਿਗਤੀ ਕੇ ਸਾਰੀ ਦੇਸ ਕੋ ਦੇਖ ਰਿਹੋ ਮਤ ਕੋ ਨ ਦੇਖਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਪਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸੁਆਰੇ ਕੋਰ ਤੁਰੰਗ ਕੁਰੰਗ ਸਿ ਕੁਦ ਪਹੁੰਚ ਕੇ ਗੋਨ ਕੁਜਾਤ ਨਿਵਾਰੇ ਪਾਰੀ ਪਜਾਨ ਕਪੂਰ ਬਲੀ ਬਰਨਿਆਵ ਸੀਤ ਨ ਜਾਤ ਵਿਚਾਰੇ ਇਤੇ ਪੈ ਤੋ ਕਾਂਬੇ ਪੁਬ ਅੰਤ ਕੋ ਨਾਂਗੇ ਪਾਏ ਬਿਦਾਰੇ ਜੀਤ ਬਿਰੇ ਸਭ ਦੇ ਦਿਸਾਨ ਕੋ ਬਾਰ ਜਿਤ ਟੋਲ ਮਿਦੰਗ ਨਿਗਾਰੇ ਗੂਜਤ ਗੁਣ ਗਜਾਨ ਕੇ ਸੁੰਦਰ ਹੰਸਤ ਹੈ ਰਾਜ ਹਜ਼ਾਰੇ ਪੂਤ ਭਵਿੱਖ ਭਵਾਨ ਕੇ ਪੁਬ ਕੌਣ ਗੁਣੇ ਨੀ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਤਾਮ ਸਿਧਾਰੇ ਤੀਰਥ ਨਾਮ ਦਿਆ ਦਮ ਦਾਨ ਸੋ ਸੰਜਮ ਨੇਮ ਅਨੇਕ ਵਸਿੱਖ ਹੈ ਵੇਦ ਪੁਰਾਨ ਕਤੇਬ ਕੁਰਾਨ ਜ਼ਮੀਨ ਸਮਾਨ ਸਮਾਨ ਕੋ ਪਿਖ ਹੈ ਪੌਨ ਹਾਰ ਜਤੀ ਜਦ ਧਾਰ ਸਵੈ ਸੁ ਵਿਚਾਰ ਹਜ਼ਾਰ ਕੋ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲਿਖੈ ਸੁਧ ਸੁਭਾ ਦੁਰੰਦ ਦੁਬਾ ਸੁ ਸਾਜ ਸਨਹ ਦੁਰਜਾ।

ਬੜੇ ਬੜਿਆਰ ਅਵਚਾਰ ਇਸਾਰ ਕੀ ਧਾਰ ਬਛਈਆ ਤੋਰ ਉਦੇਸ਼ ਬੁਲੰਦ ਬਵਾਸਨ ਮਾਤੇ ਗਜਾਨ ਕੇ ਮਾਣ ਮਲਈਆ ਗਾੜੇ ਗੜਾਨ ਕੇ ਤੋਰਨ ਹਰ ਸੁਭਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੁ ਏਕ ਦਵਈਆ ਦਾਨੋ ਦੇਵ ਫਿਨੰਦ ਨਿਸਾਚਰ ਪੂਤ ਭਵਿਖ ਭਵਾਨ ਜਪੇਂਗੇ ਜੀਵ ਜਿਤੇ ਜਲਮੇ ਥਲਮੇ ਪਲ ਹੀ ਪਲਮੇ ਸਭ ਥਾਪ ਥਪੇਂਗੇ ਪੁਨ ਪ੍ਰਤਾਪਨ ਬਾਰ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੇਂਗੇ ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੈ ਅਬ ਲੋਕ ਜਪੇਂਗੇ ਮਾਨਵ ਇੰਦਰ ਗਜਿੰਦ ਨਿਰਾਤਮ ਜੋਨ ਤ੍ਰਲੋਕੋ ਰਾਜ ਕਰੇਂਗੇ ਕੋਟ ਇਸ਼ਨਾਨ ਗਜਾਤ ਗਦਾਨ ਅਨੇਕ ਸੁਅੰਬਰ ਸਾਜ ਬਰੇਂਗੇ ਬ੍ਰਹਮ ਹੇਸ਼ਵਰ ਵਿਸ਼ਨ ਸਚੀ ਪਤ ਅੰਤ ਬਸੇ

ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਈ ਫਿਰੇ ਜਿਉਂ ਬੇਤਾਲਿਆ ਕਹਿ ਨਾਨਕ।

ਜੋਗੀ ਅਟਲ ਤਖਤ ਚਵਰ ਛਤਰ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ

गुर बैठे सनिमर गुर फतेह प्रवान करना जियो। वाहिगुरु जी का खालसा, वाहिगुरु जी की फतेह। पावन श्री मुख वाक साहिब जी की विचार प्रारंभ करन तो पहला अज दा जो महान पावन पवित्र गुरपुरब है, या हर पीर जगत गुर बाबा धन धन श्री गुरु नानक देव साहिब सचे पातशाह जी महाराज, अज दे दिन अस्सू वदी दसवीं सन बिक्रमी समत 1596 ईस्वी सन 1545 नूं, अज दे दिन श्री करतारपुर साहिब जी रावी दे कंडे जो अजकल पाकिस्तान विच है, ज्योति जोत समाए, धन धन श्री गुरु नानक देव साहिब सचे पातशाह महाराज जी का जो इतिहास भी वर्णन करन लगे ते नहीं वख्यान कीता जा सकता। सतगुरु जी ने इना धरती का भ्रमण किया, ਭੁੱਲੇ ਭਟਕੇ ਲੋਕਾਂ ਨੂੰ, ਚੋਰਾਂ ਨੂੰ, ਠੱਗਾਂ ਨੂੰ, ਰਾਕਸ਼ਾਂ ਨੂੰ ਤਾਰਿਆ। ਵਿਦਵਾਨਾਂ ਨੇ ਤੇ ਇਹਨਾਂ ਹੀ ਕਥਨ ਕਹਿ ਕਰਕੇ ਫਿਰ ਸਮਾਪਤੀ ਕਰ ਦਿੱਤੀ ਕਿ ਤਾਰੇ ਗਿਣੇ ਜਾਤ ਹੈ ਤੇਰੇ ਤਾਰੇ ਨਾ ਗਿਣਾਤ ਹੈ। ਵੀ ਮਿਹਨਤ ਕਰੇ ਕੋਈ, ਕੋਈ ਢੰਗ ਲਾ ਲਵੇ, ਵਿਗਿਆਨਕ ਨੁਕਤਾ ਲੱਭ ਲਵੇ, ਅਸਮਾਨ ਵਿੱਚ ਤਾਰੇ ਤੇ ਗਿਣੇ ਜਾ ਸਕਦੇ ਨੇ, ਪਰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ, ਜਿੰਨਿਆਂ ਨੂੰ ਤੁਸੀਂ ਤਾਰਿਆ ਅਸੀਂ ਤੇ ਉਹਨਾਂ ਦੀ ਗਿਣਤੀ ਵੀ ਨਹੀਂ ਕਰ ਸਕਦੇ। ਹੋਰ ਕੀ ਕਥਨ ਕਰ ਸਕਦੇ ਅਸੀਂ, ਤੁਸੀਂ ਜਿੰਨਿਆਂ ਨੂੰ ਤਾਰ ਦਿੱਤਾ, ਭਲਾ ਕਰ ਦਿੱਤਾ, ਅਸੀਂ ਤੇ ਉਹਨਾਂ ਦੇ ਨਾਂ ਵੀ ਨਹੀਂ ਗਿਣ ਸਕਦੇ। ਭਾਵ ਕਿ ਇੰਨੀ ਅਣਗਿਣਤ ਲੁਕਾਈ ਦਾ ਸਤਿਗੁਰੂ ਜੀ ਨੇ ਭਲਾ ਕੀਤਾ, ਸਿੱਧੇ ਰਸਤੇ ਪਾਇਆ, ਬਿਖੜੇ ਤੋਂ ਬਿਖੜੇ ਪੈਂਡੇ ਤੈਅ ਕੀਤੇ ਸਤਿਗੁਰਾਂ ਨੇ, ਜੰਗਲਾਂ ਬੇਲਿਆਂ ਵਿੱਚ ਵਿਧਾਂ ਬਣਾਈਆਂ, ਕੋਡੇ ਰਾਕਸ਼ ਵਰਗਿਆਂ ਦਾ ਜਾ ਕੇ ਭਲਾ ਕੀਤਾ, ਬਿਖੜੇ ਤੋਂ ਬਿਖੜੇ ਥਾਵਾਂ ਤੇ ਸਤਿਗੁਰੂ ਜੀ ਗਏ, ਨੂਰ ਸ਼ਾਹ ਜਾਦੂ ਗਰਮੀ ਵਰਗੀ ਨੂੰ ਤਾਰਿਆ। ਈਵਨ ਕੇ ਬਿਖੜਾ ਪੈਂਡਾ ਸਫ਼ਰ ਤੈਅ ਕਰਕੇ ਸੁਮੇਰ ਪਰਬਤ ਤੇ ਸਿੱਧਾਂ ਕੋਲ ਵੀ ਗਏ, ਕਿਉਂਕਿ ਉਹਨਾਂ ਦੀ ਮਨਸ਼ਾ ਠੀਕ ਸੀ ਪਰ ਰਸਤਾ ਭਟਕ ਗਏ ਸਨ ਸਿੱਧੇ ਰਸਤੇ ਪਾਉਣ ਵਾਸਤੇ। ਇਸ ਤਰ੍ਹਾਂ ਸਤਿਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਨਾਲ, ਭਾਈ ਬਾਲਾ ਜੀ ਨੂੰ ਨਾਲ ਲੈ ਕਰਕੇ ਥਾਂ ਥਾਂ ਭਰਮਣ ਕੀਤਾ, ਭੁੱਲੀ ਭਟਕੀ ਲੁਕਾਈ ਨੂੰ ਸਿੱਧੇ ਰਸਤੇ ਪਾਉਂਦੇ ਰਹੇ। ਥਾਂ ਸੰਵਾਦ ਵੀ ਹੁੰਦੇ ਰਹੇ ਪਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਉੱਡ ਉੱਡ ਕੇ ਕਿਧਰੇ ਗੱਲ ਨਹੀਂ ਸੀ ਪੈਂਦੇ ਕਿਸੇ ਦੇ। ਜੇ ਕੋਈ ਸਵਾਲ ਕਰਦਾ ਸੀ ਤੇ ਸਤਿਗੁਰੂ ਜੀ ਠਰੰਮੇ ਨਾਲ, ਸਹਿਜ ਨਾਲ ਉਸਦਾ ਉੱਤਰ ਦਿੰਦੇ ਸਨ। ਇਹ ਸੰਵਾਦ ਦੀ ਰਚਨਾ ਵੀ ਨਾ ਨੀਂਹ ਵੀ ਮੁੱਢ ਵੀ ਸਿੱਖ ਧਰਮ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਰੱਖਿਆ ਕਿ ਵਿਵਾਦ ਨਹੀਂ ਕਰਨਾ, ਸੰਵਾਦ ਕਰਨਾ। ਅੱਜ ਸੰਵਾਦ ਤੇ ਕੋਹਾਂ ਦੂਰ ਰਹਿ ਗਿਆ, ਅੱਜ ਵਿਵਾਦ ਤੇ ਹੈ। ਨਾ ਸਵਾਲ ਕਰਨ ਵਾਲੇ ਵਿੱਚ ਠਰੰਮਾ, ਨਾ ਉੱਤਰ ਦੇਣ ਵਾਲੇ ਵਿੱਚ ਠਰੰਮਾ, ਬਸ ਪਿੱਛੇ ਇੱਕੋ ਹੀ ਹੁੰਦੀ ਆ ਵੀ ਛੇਤੀ ਤੋਂ ਛੇਤੀ ਇੱਕ ਦੂਜੇ ਦੇ ਗਲੀ ਪੈ ਜਾਈਏ। ਸਤਿਗੁਰੂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਕਿਰਦਾਰ ਘੜੇ ਸਨ, ਵਿਖਾਉਣ ਵਾਸਤੇ ਚਿਹਰੇ ਪੈਦਾ ਨਹੀਂ ਸੀ ਕੀਤੇ। ਸਤਿਗੁਰੂ ਨੇ ਕਿਰਦਾਰ ਘੜੇ ਸਨ। ਜਿਹੜਾ ਜਪਜੀ ਸਾਹਿਬ ਦੇ ਵਿੱਚ ਸਵਾਲ ਆ ਨਾ ਵੀ ਕਿਵ ਸਚਿਆਰਾ ਹੋਈਏ, ਕਿਵ ਕੂੜੇ ਤੁੱਟੇ ਪਾਲ, ਸਤਿਗੁਰੂ ਜੀ ਨੇ ਸਿੱਖਾਂ ਦੀ ਉਹ ਘਾੜਤ ਘੜੀ ਸੀ, ਸਚਿਆਰ ਸਿੱਖ ਪੈਦਾ ਕੀਤੇ ਸਨ। ਉਹਨਾਂ ਦੇ ਅੰਦਰੋਂ ਕੂੜ ਦੀ ਪਾਲ, ਝੂਠ ਦੀ ਕੰਧ ਤੋੜ ਦਿੱਤੀ ਸੀ, ਹੋਮੇ ਦੀ ਕੰਧ ਤੋੜ ਦਿੱਤੀ ਸੀ। ਕਿਰਦਾਰਾਂ ਵਾਲੇ ਸਿੱਖ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਘੜੇ, ਕਿਰਦਾਰ ਘੜੇ ਸਤਿਗੁਰੂ ਜੀ ਨੇ।
ਬੜਾ ਨਵੇਰਾ ਇਤਿਹਾਸ ਜੀ, ਪਰ ਆਪਾਂ ਟੂਕ ਮਾਤਰ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਇੰਜ ਕਹਿ ਲਈਏ ਵੀ ਨਮਸਕਾਰੀ ਕਰਨੀ ਹੈ ਕੁਝ ਯਾਦ ਕਰਕੇ ਸਤਿਗੁਰੂ ਜੀ ਦੇ ਚਰਨਾਂ ਵਿਚ ਹਾਜ਼ਰੀ ਰਵਾਉਣੀ ਆ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੁਸੀਂ ਤੇ ਅੱਜ ਵੀ ਹਾਜ਼ਰ ਨਾਜ਼ਰ ਹੋ। ਪੰਜ ਭੂਤਕ ਸਰੀਰ ਹੀ ਓਹਲੇ ਕੀਤਾ ਜੋਤ ਤੇ ਅੱਜ ਵੀ ਸਾਡੇ ਸਾਹਮਣੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿਚ ਅੱਜ ਵੀ ਬਿਰਾਜਮਾਨ ਹੈ। ਉਹੀ ਜੋਤ ਜਿਹੜੀ ਜੋਤ ਨੇ ਕਦੀ ਪੰਜ ਭੂਤਕ ਸਰੀਰ ਧਾਰਨ ਕਰਕੇ ਨਾਮ ਰਖਾਇਆ ਸੀ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ, ਉਹ ਵੱਖ ਵੱਖ ਸਰੀਰਾਂ ਵਿਚ ਦਸ ਜਾਮਿਆਂ ਵਿਚ ਸਰੂਪਾਂ ਵਿਚ ਵਰਤ ਕੇ ਤੇ ਉਹ ਜੋਤ ਤੇ ਸਾਡੇ ਕੋਲ ਅੱਜ ਵੀ ਹੈ। ਤਾਂ ਹੀ ਜਦੋਂ ਆਪਾਂ ਅਰਦਾਸ ਕਰਦੇ ਹਾਂ ਜੀ ਤੇ ਜਦੋਂ ਦਸਾਂ ਪਾਤਸ਼ਾਹੀਆਂ ਨੂੰ ਯਾਦ ਕਰਕੇ ਤੇ ਅਰਦਾਸ ਦੇ ਵਿਚ ਆਪਾਂ ਸਾਰੇ ਪੜ੍ਹ ਜਾ ਪੜ੍ਹਦੇ ਹਾਂ ਦਸਾਂ ਪਾਤਸ਼ਾਹੀਆਂ ਦੀ ਜੋਤ, ਉਹ ਜੋਤ ਜਿਹੜੀ ਗੁਰੂ ਜੋਤ ਸੀ ਨਾ, ਉਹ ਸਾਡੇ ਕੋਲ ਅੱਜ ਵੀ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਗਤ ਜਲੰਧੇ ਨੂੰ ਤਾਰ ਦੇ ਠਾਰ ਦੇ ਜਦੋਂ ਸ੍ਰੀ ਕਰਤਾਰਪੁਰ ਸਾਹਿਬ ਰਾਵੀ ਦੇ ਕੰਢੇ ਆਣ ਕੇ ਨਿਵਾਸ ਕੀਤਾ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿਚ ਜ਼ਿਕਰ ਕੀਤਾ। ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ, ਪੈਰ ਸੰਸਾਰੀ ਕੱਪੜੇ ਮੰਜੀ ਵੈਸ ਕੀਆ ਅਵਤਾਰਾ। ਇਹ ਵੀ ਜ਼ਿਕਰ ਕੀਤਾ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ, ਸੋਦਰ ਆਰਤੀ ਗਾਵਰੀਆ ਅੰਮ੍ਰਿਤ ਵੇਲੇ ਜਾਪ ਉਚਾਰਾ। ਪ੍ਰਿੰਸੀਪਲ ਸਤਵੀਰ ਸਿੰਘ ਜੀ ਹੋਣਾ ਨੇ ਤੇ ਖੁਲਾਸਾ ਕੀਤਾ, ਇਹ ਵੀ ਜ਼ਿਕਰ ਕੀਤਾ ਆਪਣੀ ਲਿਖਤ ਵਿਚ ਕਿ ਅੰਮ੍ਰਿਤ ਵੇਲੇ ਦੀਵਾਨ ਸੱਜਦਾ, ਜਪਜੀ ਸਾਹਿਬ ਦਾ ਪਾਠ ਹੁੰਦਾ। ਆਸਾ ਦੀ ਵਾਰ ਦਾ ਜੋ ਰੂਪ ਉਸ ਵੇਲੇ ਸੀ, ਕਿਉਂਕਿ ਕੁਝ ਸਲੋਕ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਾਅਦ ਵਿਚ ਐਡ ਹੋਏ ਨੇ, ਪਰ ਉਸ ਵੇਲੇ ਜੋ ਰੂਪ ਸੀ ਆਸਾ ਦੀ ਵਾਰ ਦਾ, ਉਸ ਦਾ ਸ਼ਬਦ ਕੀਰਤਨ ਸੰਗਤੀ ਰੂਪ ਵਿਚ ਸੰਗਤ ਕਰਦੀ। ਤੇ ਇਹ ਵੀ ਕਿ ਜਦੋਂ ਦੀਵਾਨ ਦੀ ਸਮਾਪਤੀ ਹੁੰਦੀ, ਆਸਾ ਦੀ ਵਾਰ ਦਾ ਭੋਗ ਪੈਂਦਾ, ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉਪਦੇਸ਼ ਦਿੰਦੇ ਸੰਗਤਾਂ ਨੂੰ, ਜਿਹਨੂੰ ਆਪਾਂ ਅੱਜ ਕਥਾ ਵੀ ਕਹਿ ਦਿੰਦੇ ਹਾਂ, ਸਤਿਗੁਰੂ ਜੀ ਉਪਦੇਸ਼ ਦਿੰਦੇ ਸੰਗਤਾਂ ਨੂੰ। ਪਰ ਦਿਨ ਵੇਲੇ ਸਤਿਗੁਰੂ ਜੀ ਨੇ ਪੂਰਨੇ ਪਾ ਕਰਕੇ ਦਿੱਤੇ ਸਾਡੇ ਕਿਰਤੀ ਸਿੱਖਾਂ ਵਾਸਤੇ, ਵਿਹਲੇ ਨਹੀਂ ਰਹਿਣਾ, ਇਹੋ ਹੀ ਨਹੀਂ ਵੇਖਣਾ ਵੀ ਦੂਸਰੇ ਦਾ ਹੱਕ ਕਿਤਰਾਂ ਮਾਰਨਾ ਤੇ ਦੂਸਰੇ ਦੇ ਘਰੋਂ ਚੁੱਕ ਕੇ ਕਿਤਰਾਂ ਲਿਆਉਣਾ, ਨਹੀਂ। ਸਤਿਗੁਰੂ ਜੀ ਨੇ ਖੁਦ ਹਲ ਚਲਾਇਆ, ਸਤਿਗੁਰੂ ਜੀ ਨੂੰ ਲੋੜ ਕੋਈ ਨਹੀਂ ਸੀ, ਪਰ ਸਾਡੇ ਵਾਸਤੇ ਪੂਰਨੇ ਪਾਏ ਸੀ ਵੀ ਕਿਰਤ ਕਰਨੀ। ਇਤਿਹਾਸ ਆਪਾਂ ਪੜ੍ਹਦੇ ਹਾਂ, ਪਸ਼ੂ ਵੀ ਨਵਾਉਣੇ ਸਤਿਗੁਰਾਂ ਨੇ, ਪੱਠੇ ਵੀ ਨਾਲ ਗੁਰਸਿੱਖਾਂ ਦੇ ਜਾਣਾ, ਨਦੀਨ ਕੱਢਣ ਦੀਆਂ ਸਾਖੀਆਂ ਵੀ ਆਪਾਂ ਵੀ ਸਤਿਗੁਰੂ ਜੀ ਆਪ ਨਦੀਨ ਕੱਢ ਰਹੇ ਸਨ। ਸਤਿਗੁਰੂ ਨੂੰ ਲੋੜ ਕੋਈ ਨਹੀਂ ਸੀ, ਉਹ ਸਾਡੇ ਵਾਸਤੇ ਪੂਰਨੇ ਪਾਏ ਸੀ। ਜੇ ਪੂਰਨੇ ਨਾ ਪਾਏ ਹੁੰਦੇ ਤੇ ਆਪਾਂ ਵੀ ਕਹਿ ਦੇਣਾ ਸੀ ਸਾਡੇ ਗੁਰੂ ਨੇ ਕਿਹੜਾ ਕੰਮ ਕੀਤਾ, ਅਸੀਂ ਤੇ ਉਸ ਦੇ ਪਾਏ ਪੂਰਨਿਆਂ ਤੇ ਚੱਲਣਾ ਨਾ। ਪਰ ਸਮਰੱਥ ਸਤਿਗੁਰੂ ਨੂੰ ਜੇ ਗੁੰਜਾਇਸ਼ ਕੋਈ ਨਹੀਂ ਛੱਡੀ ਪੂਰਨੇ ਪਾਉਣ ਦੀ, ਆਪਾਂ ਚੱਲੀਏ ਨਾ ਚੱਲੀਏ, ਲੱਖ ਟੁਚਰਾਂ ਬਹਾਨੇ ਡਾਹ ਦਈਏ, ਉਹ ਗੱਲ ਵੱਖਰੀ ਹੈ। ਸਤਿਗੁਰੂ ਨੇ ਕੋਈ ਗੁੰਜਾਇਸ਼ ਨਹੀਂ ਛੱਡੀ ਤੇ ਜਿਹੜੇ ਕਿਰਦਾਰ ਘੜੇ ਸਤਿਗੁਰੂ ਨੇ, ਇੱਕ ਛੋਟੀ ਜਿਹੀ ਸਾਖੀ ਮੇਰਾ ਮਨ ਹੈ ਸਾਂਝੀ ਕਰਦਾ ਵਾਂ, ਅੱਜ ਲੋੜ ਬੜੀ ਹੈ ਇਹਦੀ। ਇੱਕ ਦਿਨ ਅੰਮ੍ਰਿਤ ਵੇਲੇ ਦੀਵਾਨ ਦੀ ਸਮਾਪਤੀ ਤੋਂ ਉਪਰੰਤ ਸ੍ਰੀ ਕਰਤਾਰਪੁਰ ਸਾਹਿਬ ਰਾਵੀ ਦੇ ਕੰਢੇ ਸਤਿਗੁਰੂ ਜੀ ਸਿੱਖਾਂ ਨੂੰ ਨਾਲ ਲਿਆ ਚੱਲ ਪਏ ਕਿ ਸੈਰ ਕਰਨ ਜਾਣਾ। ਜਦੋਂ ਸ੍ਰੀ ਕਰਤਾਰਪੁਰ ਸਾਹਿਬ ਦੀ ਜੂਹ ਤੋਂ ਬਾਹਰ ਆਏ, ਕਣਕ ਦੇ ਦੋ ਢੇਰ ਹੈ, ਜਿਹਨੂੰ ਠੇਠ ਪੰਜਾਬੀ ਵਿੱਚ ਬੋਲ ਵੀ ਕਹਿ ਦਿੱਤਾ ਜਾਂਦਾ, ਇੱਕ ਰਾਖਾ। ਉਹ ਕੀ ਕਰ ਰਿਹਾ, ਦਿਨ ਦਾ ਚੜ੍ਹਾ ਹੀ ਹੋ ਰਿਹਾ, ਸੂਰਜ ਚੜ੍ਹਿਆ ਹੀ ਹੈ, ਲੋਹ ਲੱਗੀ ਹੈ, ਇੱਕ ਢੇਰ ਵਿੱਚੋਂ ਪੀਪੇ ਦੇ ਨਾਲ ਵਾਹਦਾਈ ਦਾਣੇ ਭਰ ਰਿਹਾ, ਦੂਜੇ ਵਿੱਚ ਸੁੱਟ ਰਿਹਾ। ਸਤਿਗੁਰੂ ਜੀ ਗਏ ਉਸ ਦੇ ਕੋਲ, ਸਤਿਗੁਰੂ ਕਹਿਣ ਲੱਗੇ, ਇਹ ਦੋਵੇਂ ਕਣਕ ਦੇ ਢੇਰ ਤੇਰੇ ਨੇ? ਕਹਿਣ ਲੱਗਾ, ਨਹੀਂ ਸਤਿਗੁਰੂ, ਇੱਕ ਮੇਰਾ ਇੱਕ ਮੇਰੇ ਭਰਾ ਦਾ। ਤੇ ਸਤਿਗੁਰੂ ਜੀ ਕਹਿਣ ਲੱਗੇ, ਦੂਜਾ ਭਰਾ ਕਿੱਥੇ ਆ? ਸਤਿਗੁਰੂ ਤੇ ਅੰਤਰਜਾਮੀ ਸੀ, ਪਰ ਇਹ ਸਾਖੀਆਂ ਇਹ ਘਟਨਾਵਾਂ ਨਾ, ਇਹ ਨਾ ਤੇ ਮੇਰੇ ਸੁਣਾਉਣ ਵਾਸਤੇ ਆ ਤੇ ਨਾ ਤੁਹਾਡੇ ਸੁਣਨ ਵਾਸਤੇ ਆ, ਇਹ ਜ਼ਿੰਦਗੀ ਵਿੱਚ ਅਮਲ ਕਰਨ ਵਾਸਤੇ ਆ। ਸਤਿਗੁਰੂ ਨੇ ਕਿਰਦਾਰ ਘੜੇ ਸੀ ਅਸਲ, ਵੀ ਸਿੱਖ ਦਾ ਜੀਵਨ ਕਿਵੇਂ ਦਾ ਹੋਵੇ, ਕੀ ਕਰਨਾ ਸਿੱਖ ਨੇ, ਇਵੇਂ ਕਿਰਦਾਰ ਘੜ ਘੜ ਕੇ ਸਤਿਗੁਰੂ ਨੇ ਸਾਡੀ ਝੋਲੀ ਵਿੱਚ ਪਾਏ।
ਕਹਿਣ ਲੱਗਾ ਸਤਿਗੁਰੂ ਜੀ ਭਰਾ ਘਰ ਗਿਆ ਤੇ ਮੈਂ ਇਕੱਲਾ ਹੀ ਆ ਤੇ ਸਤਿਗੁਰੂ ਕਹਿਣ ਲੱਗੇ ਚੰਗੀ ਗੱਲ ਕਰਦਿਆਂ ਫਿਰ ਚੋਰੀ ਕਰਦਿਆਂ ਭਰਾ ਦੇ ਢੇਰ ਵਿੱਚੋਂ ਦਾਣੇ ਚੁੱਕ ਚੁੱਕ ਕੇ ਦੇ ਆਪਣੇ ਚ ਪਾਉਣ ਡਿਆ। ਕਹਿਣ ਲੱਗਾ ਨਹੀਂ ਸਤਿਗੁਰੂ, ਮੇਰਾ ਭਰਾ ਉਸਨੇ ਵਿਆਹ ਨਹੀਂ ਕਰਾਇਆ, ਮੇਰਾ ਵਿਆਹ ਹੈ ਹੋਇਆ, ਮੇਰੇ ਬੱਚੇ ਆ, ਮੇਰਾ ਪਰਿਵਾਰ ਹੈ, ਪਰ ਮੇਰੇ ਭਰਾ ਦੇ ਘਰ ਨਾ ਸਾਧੂ ਸੰਤ ਅਭਿਆਗਤ ਆਏ ਹੀ ਰਹਿੰਦੇ ਆ ਤੇ ਹਰ ਵੇਲੇ ਉਸ ਦੇ ਘਰ ਨਾ ਚੁੱਲ੍ਹਾ ਤਪਦਾ ਰਹਿੰਦਾ, ਜੋ ਵੀ ਆਉਂਦਾ ਛੱਕ ਕੇ ਜਾਂਦਾ ਤੇ ਮੈਂ ਸੋਚਿਆ ਵੀ ਜੇ ਆਪਣੇ ਭਰਾ ਦੇ ਸਾਹਮਣੇ ਉਹਨੂੰ ਦਾਣੇ ਦਿੱਤੇ ਉਹਦੀਆਂ ਅੱਖਾਂ ਨੀਵੀਆਂ ਹੋਣਗੀਆਂ ਮੇਰੇ ਸਾਹਮਣੇ, ਇਸ ਕਰਕੇ ਉਹ ਘਰ ਗਿਆ ਤੇ ਮੈਂ ਮੇਰਾ ਤੇ ਗੁਜ਼ਾਰਾ ਚੱਲਦਾ ਜਾਣ ਡਿਆ ਸਤਿਗੁਰੂ, ਬੱਚੇ ਆ ਪੇਟ ਭਰ ਕੇ ਹੀ ਸੌਂਦੇ ਆ, ਵਧੀਆ ਚੱਲ ਰਿਹਾ ਤੇ ਮੈਂ ਉਹਨੂੰ ਦਾਣੇ ਦੇਣੇ ਚਾਹੁੰਦਾ ਸਾਂ ਪਰ ਉਹਦੀਆਂ ਅੱਖਾਂ ਦੇ ਸਾਹਮਣੇ ਤਾਂ ਨਹੀਂ ਦਿੱਤੇ ਕਿ ਮੇਰੇ ਭਰਾ ਦੀਆਂ ਅੱਖਾਂ ਨੀਵੀਆਂ ਨਾ ਹੋਣ ਮੇਰੇ ਮੇਰੇ ਸਾਹਮਣੇ, ਇਸ ਕਰਕੇ ਭਰਾ ਕਰ ਗਿਆ। ਮੈਂ ਤੇ ਸਤਿਗੁਰੂ ਆਪਣੇ ਢੇਰ ਚੋਂ ਦਾਣੇ ਚੁੱਕ ਕੇ ਆਪਣੇ ਭਰਾ ਦੇ ਢੇਰ ਵਿੱਚ ਪਾ ਰਿਹਾ। ਸਤਿਗੁਰੂ ਨੇ ਕਿਹਾ ਧੰਨ ਸਿੱਖੀ, ਧੰਨ ਸਿੱਖੀ। ਸਤਿਗੁਰੂ ਜੀ ਸੈਰ ਕਰਦੇ ਕਰਦੇ ਘੁੰਮਦੇ ਘੁੰਮਾਉਂਦੇ ਜਦੋਂ ਵਾਪਸ ਆਏ ਆ, ਹੁਣ ਇੱਕ ਹੀ ਫੇਰ ਆ ਪਰ ਉਹ ਨਹੀਂ ਜਿਹੜਾ ਸਵੇਰੇ ਸੀ। ਹੁਣ ਕੀ ਹੋ ਰਿਹਾ, ਜਿਹੜੇ ਢੇਰ ਵਿੱਚੋਂ ਦਾਣੇ ਚੁੱਕ ਕੇ ਸਵੇਰ ਵੇਲੇ ਦੂਜੇ ਵਿੱਚ ਪਾਏ ਜਾ ਰਹੇ ਸੀ, ਮਨੁੱਖ ਕਹਿ ਲਓ ਸਿੱਖ ਬਦਲ ਗਿਆ, ਹੁਣ ਉਹ ਉਹਦੇ ਵਿੱਚੋਂ ਦਾਣੇ ਚੁੱਕ ਕੇ ਤੇ ਦੂਜੇ ਵਿੱਚ ਪਾ ਰਿਹਾ। ਸਤਿਗੁਰੂ ਫੇਰ ਆ ਗਏ। ਅਸਲ ਦੇ ਵਿੱਚ ਗੁਰਮੁਖੋ ਮੈਨੂੰ ਤੇ ਇੰਜ ਜਾਪਦਾ, ਆਪਾਂ ਤੇ ਕਹਿੰਦੇ ਵੀ ਸਾਖੀ ਨਹੀਂ ਸੁਣਨੀ, ਪਰ ਜੇ ਇਸੇ ਸਾਖੀ ਤੇ ਅਮਲ ਕਰ ਜਾਈਏ ਨਾ ਸਾਡਾ ਭਲਾ ਹੋ ਜਾਵੇ, ਸਾਡੀ ਕਿਰਤ ਠੀਕ ਹੋ ਜਾਵੇ, ਸਾਡਾ ਕਿਰਦਾਰ ਠੀਕ ਹੋ ਜਾਵੇ। ਹੁਣ ਉਹ ਵਾਹੋਦਾਈ ਉਸ ਢੇਰ ਚੋਂ ਦਾਣੇ ਚੁੱਕ ਕੇ ਦੂਜੇ ਚ ਪਾ ਰਿਹਾ ਜਿਸ ਦੇ ਵਿੱਚੋਂ ਸਵੇਰੇ ਚੁੱਕ ਕੇ ਦੂਜੇ ਚ ਪੈ ਰਹੇ ਸੀ। ਸਤਿਗੁਰੂ ਫੇਰ ਆ ਗਏ, ਕਹਿਣ ਲੱਗੇ ਭਾਈ ਗੁਰਸਿੱਖਾ ਇਹ ਦੋਵੇਂ ਕਣਕ ਦੇ ਢੇਰ ਤੇਰੇ ਆ। ਕਹਿਣ ਲੱਗਾ ਨਹੀਂ ਸਤਿਗੁਰੂ, ਇੱਕ ਮੇਰਾ ਤੇ ਇੱਕ ਮੇਰੇ ਭਰਾ ਦਾ, ਭਰਾ ਕਰ ਗਿਆ ਆ। ਸਤਿਗੁਰੂ ਕਹਿਣ ਲੱਗੇ ਚੋਰੀ ਕਰਦਾ ਪਿਓ, ਭਰਾ ਦੇ ਦਾਣੇ ਚੁੱਕੀ ਜਾ ਰਿਹਾ। ਕਹਿਣ ਲੱਗਾ ਨਹੀਂ ਸਤਿਗੁਰੂ, ਮੇਰਾ ਵਿਆਹ ਹੀ ਨਹੀਂ ਹੋਇਆ, ਸੰਯੋਗ ਨਹੀਂ ਬਣਿਆ, ਪਰ ਭਰਾ ਦਾ ਵਿਆਹ ਹੋਇਆ ਬਾਲ ਬੱਚੇ ਵਾਲਾ, ਤੇ ਮੇਰਾ ਮਨ ਨਹੀਂ ਸੀ ਕਰਦਾ ਕਿ ਉਹਦੀਆਂ ਅੱਖਾਂ ਦੇ ਸਾਹਮਣੇ ਉਹਨੂੰ ਦਾਣੇ ਦਵਾਂ, ਉਹਦੀਆਂ ਅੱਖਾਂ ਮੇਰੇ ਸਾਹਮਣੇ ਨੀਲਵੀਆਂ ਹੋਣ। ਉਹ ਘਰ ਗਿਆ, ਮੈਂ ਆਪਣੇ ਹਿੱਸੇ ਦੇ ਦਾਣਿਆਂ ਵਿੱਚੋਂ ਉਹਦੇ ਢੇਰ ਤੇ ਦਾਣੇ ਪਾ ਰਿਹਾ ਕਿ ਉਹਦੇ ਬਾਲ ਬੱਚੇ ਰੱਜ ਕੇ ਖਾਣ, ਉਹਦਾ ਪਰਿਵਾਰ ਸੁਖੀ ਵਸੇ, ਪਰ ਮੈਂ ਦੇ ਉਦੋਂ ਰਿਹਾ ਜਦੋਂ ਮੇਰਾ ਭਰਾ ਵੇਖ ਨਹੀਂ ਰਿਹਾ। ਤੇ ਸੱਚਾਈ ਹੈ, ਇਤਿਹਾਸਕਾਰਾਂ ਲਿਖਿਆ ਸਤਿਗੁਰੂ ਜੀ ਨੇ ਕੁੱਟ ਕੇ ਗਲਵੱਕੜੀ ਨਾਲ ਲਿਆ ਤੇ ਕਹਿਣ ਲੱਗੇ ਧੰਨ ਸਿੱਖੀ, ਧੰਨ ਸਿੱਖੀ। ਅੱਜ ਤੇ ਹਾਲਾਤ ਇੱਥੋਂ ਤੱਕ ਆ ਗਏ, ਧੀ ਪੁੱਤਰ ਆਪਣਾ ਹੱਕ ਲੈਣ ਲਈ ਅਦਾਲਤ ਵਿੱਚ ਤੁਰੇ ਫਿਰਦੇ ਨੇ, ਤੇ ਕਈ ਥਾਵਾਂ ਤੇ ਮਾਂ ਪਿਓ ਆਪਣਾ ਹੱਕ ਲੈਣ ਲਈ ਅਦਾਲਤ ਵਿੱਚ ਤੁਰੇ ਫਿਰਦੇ ਨੇ। ਬਾਣੀ ਪੜ੍ਹਨੀ ਮਾੜੀ ਨਹੀਂ, ਨਿਤਨੇਮ ਕਰਨਾ ਮਾੜਾ ਨਹੀਂ, ਗੁਰੂ ਘਰ ਆਉਣਾ ਮਾੜਾ ਨਹੀਂ, ਪਰ ਸਾਡੇ ਗੁਰੂ ਨੇ ਪੂਰਨੇ ਕੀ ਪਾਏ ਸਾਡੇ ਵਾਸਤੇ, ਕਿਰਦਾਰ ਕੀ ਘੜਿਆ ਸੀ ਸਾਡਾ, ਕਿਹੜੇ ਕਿਰਦਾਰ ਦੇ ਸਿੱਖ ਘੜ ਕੇ ਸਾਨੂੰ ਦਿੱਤੇ ਸਤਿਗੁਰੂ ਨੇ, ਤੇ ਸਾਡਾ ਕੀ ਕਿਰਦਾਰ ਹੈ। ਇਹ ਤੇ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਨਾ, ਮੈਨੂੰ ਆਪਣੇ ਕਿਰਦਾਰ ਦਾ ਪਤਾ ਤੇ ਤੁਹਾਨੂੰ ਗੁਰਸਿੱਖੋ ਆਪਣੇ ਕਿਰਦਾਰ ਦਾ ਪਤਾ, ਪਰ ਇਸ ਸਾਖੀ ਨੂੰ ਅੱਜ ਨਾ ਆਪਣੇ ਜੀਵਨ ਤੇ ਢਾਲ ਕੇ ਵੇਖ ਲਈਏ, ਜਿਹੜੇ ਕਿਰਦਾਰ ਵਾਲੇ ਸਿੱਖ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਘੜੇ ਸੀ, ਉਹ ਕਿਰਦਾਰ ਮੇਰਾ ਹੈ, ਤੁਸੀਂ ਆਪਣੇ ਅੰਦਰ ਵੇਖ ਲਿਓ, ਮੈਂ ਆਪਣੇ ਅੰਦਰ ਵੇਖ ਲਵਾਂ ਵੀ ਉਹ ਕਿਰਦਾਰ ਹੈ। ਸਤਿਗੁਰੂ ਨੇ ਕਿਹਾ ਸੀ ਸਿੱਖ ਸਿੱਖ ਦੀ ਮਦਦ ਕਰੇ, ਇੰਜ ਲੁਕਾ ਕੇ ਕਰੇ, ਇੱਕ ਹੱਥ ਦਵੇ ਦੂਜੇ ਹੱਥ ਨੂੰ ਪਤਾ ਨਾ ਲੱਗੇ। ਸਿੱਖ ਸਿੱਖ ਦੇ ਪਰਦੇ ਟੱਕੇ, ਦਸਵੇਂ ਪਾਤਸ਼ਾਹ ਜੀ ਦੇ 52 ਹੁਕਮਾਂ ਵਿੱਚੋਂ ਇੱਕ ਹੁਕਮ ਹੈ, ਪਰ ਮੈਂ ਦੁਬਾਰਾ ਕਹਿ ਦਵਾਂ, ਬਾਣੀ ਵੱਧ ਤੋਂ ਵੱਧ ਪੜ੍ਹੀਏ, ਸਿਮਰਨ ਵੱਧ ਤੋਂ ਵੱਧ ਕਰੀਏ, ਅੰਮ੍ਰਿਤਧਾਰੀ ਹੋਈਏ, ਪਰ ਜਿਹੜੇ ਕਿਰਦਾਰ ਸਾਡੇ ਗੁਰੂ ਸਾਹਿਬ ਜੀ ਨੇ ਘੜੇ ਸੀ ਵੀ ਸਿੱਖ ਐਵੇਂ ਦਾ ਹੋਵੇ, ਉਹ ਕਿਰਦਾਰ ਵੀ ਖੜੇ ਕਰੀਏ। ਕਿਰਦਾਰ ਤੇ ਬਸ ਕੁਐਸਚਨ ਮਾਰਕ ਹੀ ਹੈ, ਪਰ ਮੇਰਾ ਮਨ ਸੀ ਇਸ
ਸਾਖੀ ਸਾਂਝੀ ਕਰਾਂ। ਅੱਜ ਅਦਾਲਤਾਂ ਦੇ ਵਿੱਚ ਘਰਾਂ ਦੇ ਹੀ ਝਗੜੇ ਤੁਰੇ ਫਿਰਦੇ ਨੇ, ਭਰਾ ਭਰਾ ਕੋਲ ਹੱਕ ਲੈਣ ਲਈ ਅਦਾਲਤ ਵਿੱਚ ਧੱਕੇ ਖਾ ਰਿਹਾ, ਭਰਾ ਕਹਿੰਦਾ ਧੇਲਾ ਨਹੀਂ ਦੇਣਾ ਤੈਨੂੰ। ਕਈ ਥਾਈ ਤੇ ਮਾਂ ਪਿਓ ਵਿਚਾਰੇ ਅਦਾਲਤਾਂ ਵਿੱਚ ਤੁਰੇ ਫਿਰਦੇ ਨੇ ਵੀ ਧੀ ਪੁੱਤਾਂ ਨੇ ਸਾਰਾ ਕੁਝ ਸਾਂਭ ਲਿਆ, ਦਿੰਦੇ ਹੀ ਕੁਝ ਨਹੀਂ। ਸਤਿਗੁਰੂ ਨੇ ਤੇ ਇਹ ਕਿਰਦਾਰ ਘੜਿਆ ਸੀ ਵੀ ਦਸਾਂ ਨੋਵਾਂ ਦੀ ਕਿਰਤ ਕਮਾਈ ਕਰ, ਘਰ ਦੀ ਗੱਲ ਤੇ ਕੀਤੀ ਨੀ, ਕੀਤੀ ਸੀ ਘਾਲ ਖਾਏ ਕਿਸ ਹੱਥੋਂ ਦੇ ਬਗਾਨੇ ਨੂੰ ਵੀ ਦੇ ਤੂੰ। ਫਿਰ ਆਪਾਂ ਤੇ ਘਰ ਚ ਹੀ ਇੱਕ ਦੂਜੇ ਦਾ ਹੱਕ ਮਾਰੀ ਜਾਣ ਡੇ ਆ। ਸਤਿਗੁਰੂ ਜੀ ਨੇ ਇਵੇਂ ਦੇ ਕਿਰਦਾਰ ਘੜੇ ਸਨ। ਇੱਥੋਂ ਹੀ ਸ੍ਰੀ ਕਰਤਾਰਪੁਰ ਸਾਹਿਬ ਤੋਂ ਆ ਜਿਹੜਾ ਬਟਾਲੇ ਦੇ ਲਾਗੇ ਜਿੱਥੇ ਅੱਜ ਕੱਲ ਗੁਰਦੁਆਰਾ ਅਚਲ ਸਾਹਿਬ ਹੈ, ਇੱਥੇ ਵੀ ਆਏ ਸਤਿਗੁਰੂ ਉਪਦੇਸ਼ ਦੇਣ ਲਈ। ਸਿੱਧਾਂ ਦਾ ਮੇਲਾ ਸੀ, ਸਿੱਧਾਂ ਨੇ ਜਦੋਂ ਕਿਉਂਕਿ ਸਮਾਂ ਸਾਥ ਨਹੀਂ ਦਿੰਦਾ ਕਟਾਕਸ਼ ਕੀਤੀ ਸੀ, ਚੰਗੀ ਗੱਲ ਹੈ, ਸਾਰੀ ਉਮਰ ਉਦਾਸੀਆਂ ਵਾਲੇ ਕੱਪੜੇ ਪਾ ਰਹੇ, ਹੁਣ ਗ੍ਰਿਸਤੀ ਬਣ ਗਏ, ਉਹ ਜੰਜਾਲ ਵਿੱਚ ਫਸ ਗਏ, ਉਹ ਹਲ ਵਾਹੁੰਦੇ ਫਿਰਦੇ ਹੋ, ਡੰਗਰ ਨਵਾਉਂਦੇ ਫਿਰਦੇ ਹੋ, ਕੀ ਲੋੜ ਪੈ ਗਈ, ਪਰ ਫਸ ਗਏ ਤੁਸੀਂ, ਤੁਸੀਂ ਤੇ ਖੁੱਭ ਗਏ ਹੋ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਕੋ ਹੀ ਸਵਾਲ ਕੀਤਾ ਸੀ। ਸਤਿਗੁਰੂ ਕਹਿਣ ਲੱਗੇ ਜੇ ਕਿਸੇ ਕੋਲੋਂ ਕੁਝ ਲੈ ਕੇ ਖਾਈਏ ਤੇ ਉਹਦਾ ਧੰਨਵਾਦ ਕਰਨਾ ਚਾਹੀਦਾ ਕਿ ਉਹਨੂੰ ਮਾੜਾ ਬੁਰਾ ਭਲਾ ਕਹਿਣਾ ਚਾਹੀਦਾ? ਸਿੱਧ ਕਹਿਣ ਲੱਗੇ ਜੀ ਨਹੀਂ, ਇਹ ਤੇ ਗੱਲ ਸ਼ਿਸ਼ਟਾਚਾਰ ਵਿੱਚ ਨਹੀਂ ਆਉਂਦੀ। ਜੇ ਕਿਸੇ ਕੋਲੋਂ ਕੁਝ ਲੈ ਕੇ ਖਾਈਏ ਤੇ ਉਹਦਾ ਧੰਨਵਾਦ ਤੇ ਕਰਨਾ ਬਣਦਾ, ਉਹਨੂੰ ਬੁਰਾ ਭਲਾ ਕਹਿਣ ਵਾਲਾ ਤੇ ਫਿਰ ਅਕਿਰਤ ਕਾਣੇ ਆ। ਤੇ ਸਤਿਗੁਰੂ ਕਹਿਣ ਲੱਗੇ ਸਿੱਧੋ ਫਿਰ ਇਹ ਅਕਿਰਤ ਕਾਣ ਵਾਲਾ ਸ਼ਬਦ ਤੁਹਾਡੇ ਤੇ ਢੁਕਦਾ, ਜਦੋਂ ਭੁੱਖ ਲੱਗਦੀ ਹੈ ਕਿੱਥੋਂ ਪ੍ਰਸ਼ਾਦਾ ਛਕਦੇ ਹੋ? ਕਹਿਣ ਲੱਗੇ ਜੀ ਗ੍ਰਿਸਤੀਆਂ ਦੇ ਘਰੋਂ। ਸਤਿਗੁਰੂ ਕਹਿਣ ਲੱਗੇ ਗ੍ਰਿਸਤੀਆਂ ਦੇ ਘਰੋਂ ਪ੍ਰਸ਼ਾਦਾ ਛਕ ਕੇ ਤੇ ਗ੍ਰਿਸਤੀਆਂ ਨੂੰ ਨਿੰਦਦੇ ਹੋਏ ਅਤੀਤ ਗ੍ਰਿਸਤ ਤਾਜ, ਫਿਰ ਉਹਨੂੰ ਕੇ ਘਰ ਮੰਗਣ ਜਾਈ ਤੇ ਉਹਨਾਂ ਦੇ ਘਰੋਂ ਖਾ ਕੇ ਪੇਟ ਭਰ ਕੇ, ਪੰਜਾਬੀ ਦਾ ਸ਼ਬਦ ਵੀ ਢਿੱਡ ਤੇ ਹੱਥ ਫੇਰ ਕੇ, ਜਿਹਦੇ ਘਰੋਂ ਖਾਧਾ ਉਹਨੂੰ ਕਹਿੰਦੇ ਹੋ ਇਹ ਡੁੱਬ ਗਿਆ, ਇਹਨੂੰ ਰੱਬ ਨਹੀਂ ਮਿਲਣਾ, ਇਹਨੂੰ ਨਹੀਂ ਮਿਲਣਾ, ਤੇ ਤੁਸੀਂ ਤੇ ਅਕਿਰਤ ਕਾਣ ਹੋ ਗਏ ਜਿਹਦਾ ਖਾ ਕੇ ਉਹ ਤਾਂ ਨਿੰਦਿਆ ਕਰੀ ਜਾਂਦੇ ਹੋ। ਪਰ ਸਤਿਗੁਰੂ ਜੀ ਦਾ ਸਿਧਾਂਤ ਇਹ ਸੀ ਘਾਲ ਖਾਏ ਕਿਸ ਹੱਥੋਂ ਦੇ, ਵਿਹਲੜ ਨਹੀਂ ਸੀ ਬਣਾਇਆ ਸਤਿਗੁਰੂ ਨੇ। ਸਮਾਂ ਚੱਲਦਾ ਗਿਆ ਜੀ, ਦਿਨ ਆਉਂਦਾ, ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤਰ੍ਹਾਂ ਤਰ੍ਹਾਂ ਦੀਆਂ ਪ੍ਰੀਖਿਆ ਕਰਦੇ ਨੇ। ਅਖੀਰ ਪ੍ਰੀਖਿਆ ਆਪ ਜੀ ਨੇ ਇਤਿਹਾਸ ਸਰਵਣ ਕੀਤਾ ਹੋਣਾ, ਭਾਈ ਲਹਿਣਾ ਜੀ ਨੂੰ ਹੋਰ ਵੀ ਗੁਰਸਿੱਖਾਂ ਨੂੰ ਸਤਿਗੁਰਾਂ ਨੇ ਕੁੱਤਕੇ ਵੀ ਮਾਰੇ ਕਿ ਵੇਖੀਏ ਟਿਕਦਾ ਕਿਹੜਾ, ਲੰਗਰ ਵੀ ਮਸਤਾਨੇ ਕਰਕੇ ਵੇਖੇ ਵੀ ਇਹ ਪ੍ਰਸ਼ਾਦਿਆਂ ਦੇ ਵਪਾਰੀ ਆ ਕਿ ਜਾਂ ਗੁਰੂ ਸ਼ਬਦ ਦੇ ਵਪਾਰੀ ਆ, ਇਹ ਕੜਾਹ ਦੇ ਵਪਾਰੀ ਆ ਕਿ ਜਾਂ ਇਹ ਗੁਰੂ ਸ਼ਬਦ ਦੇ ਲੰਗਰ ਦੇ ਵਪਾਰੀ ਆ। ਪਰ ਔੜਕ ਨੂੰ ਇੱਕ ਦਿਨ ਫਿਰ ਜ਼ਿਕਰ ਮਿਲਦਾ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਰੇ ਭੱਜ ਗਏ, ਬਾਬਾ ਬੁੱਢਾ ਸਾਹਿਬ ਜੀ ਤੇ ਭਾਈ ਲਹਿਣਾ ਜੀ ਰਹਿ ਗਏ ਸਨ ਕੋਲ, ਤੇ ਸਤਿਗੁਰਾਂ ਨੇ ਕਿਹਾ ਸੀ ਲੈਣਿਆ ਸਾਰੇ ਘਰਾਂ ਨੂੰ ਭੱਜ ਗਿਆ, ਕੋਈ ਸੋਨਾ ਲੈ ਕੇ, ਕੋਈ ਚਾਂਦੀ ਲੈ ਕੇ, ਕੋਈ ਭੁੱਖ ਦਾ ਮਾਰਿਆ ਭੱਜ ਗਿਆ, ਤੂੰ ਨਹੀਂ ਜਾਂਦਾ। ਤੇ ਭਾਈ ਲਹਿਣਾ ਜੀ ਕਹਿਣ ਲੱਗੇ ਸਤਿਗੁਰੂ ਘਰਾਂ ਵਾਲੇ ਘਰਾਂ ਨੂੰ ਚਲ ਗਏ, ਲੈਣੇ ਦਾ ਤੇ ਘਰ ਹੀ ਗੁਰੂ ਨਾਨਕ ਹੈ, ਲੈਣੇ ਦਾ ਤੇ ਘਰ ਹੀ ਕੋਈ ਨਹੀਂ ਹੈਗਾ। ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗਲਵੱਕੜੀ ਵਿੱਚ ਲਿਆ ਸੀ, ਕਹਿਣ ਲੱਗੇ ਲੈਣਿਆ ਜੇ ਲੈਣੇ ਦਾ ਘਰ ਗੁਰੂ ਨਾਨਕ ਹੈ ਨਾ, ਤੇ ਨਾਨਕ ਦਾ ਘਰ ਵੀ ਲੈਣੇ ਤੋਂ ਬਿਨਾਂ ਕੋਈ ਨਹੀਂ, ਮੈਂ ਵੀ ਘਰ ਹੀ ਲੱਭਦਾ ਫਿਰਦਾ ਸਾਂ, ਅੱਜ ਲੱਭਾ ਲੈਣੇ ਪਾਈ ਨਾਨਕ ਦੇਣੀ ਅਮਰਦਾਸ ਕਰ ਆਈ। ਸਤਿਗੁਰੂ ਜੀ ਨੇ ਗੁਰਿਆਈ ਦੀ ਬਖਸ਼ਿਸ਼ ਕੀਤੀ, ਨਾਮ ਦਿੱਤਾ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ, ਹੁਕਮ ਕੀਤਾ ਪੁਰਖਾ ਤੁਸੀਂ ਖਡੂਰ ਸਾਹਿਬ ਚਲੇ ਜਾਓ। ਫਿਰ ਉਸ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਚਰਨ ਸ਼ਰਨ ਦੇ ਵਿੱਚ ਦੋ ਗੁਰਸਿੱਖਾਂ ਦਾ ਨਾਮ ਆਉਂਦਾ, ਇੱਕ ਭਾਈ ਕਮਲੀਆ ਜੀ, ਇੱਕ ਭਾਈ ਸਧਾਰਨ ਜੀ। ਪਰ ਭਾਈ ਸਧਾਰਨ ਜੀ ਬਹੁਤ ਨੇੜੇ ਤੇ ਹਜ਼ੂਰੀ ਦੀ ਸੇਵਾ, ਜਿਹਨੂੰ ਅੱਜ ਆਪਾਂ ਕਹਿ ਦਿੰਦੇ ਵੀ ਗੜਵਈ, ਹਰ ਵੇਲੇ ਨਾਲ ਭਾਈ ਸਧਾਰਨ ਜੀ ਰਹਿੰਦੇ ਸਨ। ਤੇ ਅੱਜ ਦੇ ਦਿਨ ਤੋਂ ਇੱਕ ਦਿਨ ਪਹਿਲਾਂ ਸਤਿਗੁਰੂ ਭਾਈ ਸਧਾਰਨ ਨੂੰ ਕਹਿਣ ਲੱਗੇ, ਭਾਈ ਸਧਾਰਨ ਕੱਲ ਨੂੰ ਅਸੀਂ ਸੱਚਖੰਡ ਪਿਆਨਾ ਕਰ ਜਾਣਾ, ਕੋਈ ਸਵਾਲ ਹੈ ਤੇ ਪੁੱਛ ਲਾ। ਤੇ ਜਦੋਂ ਸਤਿਗੁਰੂ ਜੀ ਨੇ ਇੰਨਾ ਵਚਨ ਕੀਤਾ ਜਿਵੇਂ ਕਰੰਟ ਲੱਗਦਾ ਨਾ, ਭਾਈ ਸਧਾਰਨ ਜਾਰੋ ਜਾਰ ਰੋਣ ਲੱਗ ਪਿਆ। ਸਤਿਗੁਰੂ ਕਹਿਣ ਲੱਗੇ ਤੈਨੂੰ ਤੇ ਕਿਹਾ ਸੀ ਕੋਈ ਸ਼ੰਕਾ ਕੋਈ ਸਵਾਲ ਆ ਨਿਵਿਰਤ ਕਰ ਲਾ, ਅਭਿਆਸ ਕਰਦਿਆਂ ਬਾਣੀ ਪੜ੍ਹਦਿਆਂ ਸੌ ਸ਼ੰਕੇ ਸੌ ਨਿਵਿਰਤ ਸਵਾਲ ਨੇ, ਕੋਈ ਪੁੱਛ ਲਾ, ਤੂੰ ਰੋਣ ਲੱਗ ਪਿਆ।
ਕਹਿਣ ਲੱਗਾ ਸਤਿਗੁਰੂ ਦੋਵਾਂ ਨਾਲ ਤੇ ਕੀ ਕਰਾਂ। ਸਤਿਗੁਰੂ ਕਹਿਣ ਲੱਗੇ ਕੀ ਗੱਲ ਹੋ ਗਈ। ਕਹਿਣ ਲੱਗੇ ਆਪੇ ਤੇ ਤੁਸੀਂ ਕਹਿ ਰਹੇ ਹੋ ਕੱਲ ਨੂੰ ਸੱਚਖੰਡ ਚਲੇ ਜਾਣਾ। ਅਸਲ ਦੇ ਵਿੱਚ ਇਹ ਸਾਖੀਆਂ ਸਿੱਖਿਆ ਦੇਣ ਵਾਸਤੇ ਸਨ। ਸਤਿਗੁਰੂ ਕਹਿਣ ਲੱਗੇ ਭਾਈ ਸਧਾਰਨ, ਸਾਰੀ ਉਮਰ ਅਸੀਂ ਕਦੀ ਕਿਸੇ ਨੂੰ ਕਿਹਾ ਵੀ ਜਿਹੜਾ ਗੁਰੂ ਆ ਉਹ ਦੇਹ ਹੈ ਉਹ ਸਰੀਰ ਹੈ। ਅਸੀਂ ਤੇ ਕਿਹਾ ਸੀ ਸ਼ਬਦ ਗੁਰੂ ਸੁਰਤ ਧੁਨ ਚੇਲਾ, ਸਰੀਰ ਹੀ ਉਹ ਲਿਆਉਣਾ ਨਾ। ਸ਼ਬਦ ਤੇ ਅਸੀਂ ਸਿੱਖਾਂ ਨੂੰ ਦੇ ਦਿੱਤਾ, ਅਸਲ ਦੇ ਵਿੱਚ ਅਸੀਂ ਸਿੱਖਾਂ ਨੂੰ ਤਾਂ ਸ਼ਬਦ ਨਾਲ ਜੋੜਿਆ, ਸਰੀਰ ਅੱਜ ਹੈ ਕੱਲ ਨਹੀਂ। ਤਾਂ ਹੀ ਸਾਨੂੰ ਗੁਰੂ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਟਿਕਾ ਕੇ ਤੇ ਸਾਡਾ ਦੇਹਾਂ ਤੋਂ ਸਰੀਰਾਂ ਤੋਂ ਦੇਹ ਧਾਰੀਆਂ ਪਖੰਡੀਆਂ ਦੰਭੀਆਂ ਤੋਂ ਖਹਿੜਾ ਛਡਾ ਕੇ ਸਾਨੂੰ ਸ਼ਬਦ ਗੁਰੂ ਦੇ ਲੜ ਲਾਇਆ। ਉਹ ਗੱਲ ਵੱਖਰੀ ਆ ਵੀ ਸਾਡਾ ਕਰਤਾਰ ਅੱਜ ਵੀ ਕੁਐਸਚਨ ਮਾਰਕ ਤੇ ਹੀ ਖੜਾ। ਅਸੀਂ ਫੇਰ ਦੇਹ ਧਾਰੀ ਨੂੰ ਗੁਰੂ ਮੰਨਣ ਨੂੰ ਤਿਆਰ ਆ, ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਨੂੰ ਤਿਆਰ ਹੀ ਨਹੀਂ। ਕਹਿਣ ਨੂੰ ਆਪਾਂ ਜੋ ਮਰਜ਼ੀ ਕਹੀਏ ਗੁਰਮੁਖੋ, ਪਰਦੇ ਦੇ ਪਿੱਛੇ ਦਾ ਇੱਕ ਸੱਚ ਹੈ, ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਨੂੰ ਤਿਆਰ ਨਹੀਂ। ਮੱਥਾ ਭਾਵੇਂ ਵਾਹ ਵੀਹ ਵਾਰੀ ਟਿੱਕੀ ਜਾਂਦੇ ਆ, ਪਰ ਗੁਰੂ ਤੇ ਅਸੀਂ ਦੇਹ ਧਾਰੀ ਨੂੰ ਮੰਨਣ ਨੂੰ ਤਿਆਰ ਆ। ਸਤਿਗੁਰੂ ਕਹਿਣ ਲੱਗੇ ਭਾਈ ਸਧਾਰਨ, ਜਿਹੜੇ ਸ਼ਬਦ ਕਹੇ ਉਹ ਪੱਲੇ ਬੰਨਣ ਵਾਲੇ। ਜਿਹੜਾ ਸਿੱਖ ਸਰੀਰ ਨਾਲ ਜੁੜੇਗਾ ਨਾ ਉਹ ਇੰਜ ਹੀ ਰੋਵੇਗਾ ਜਿਵੇਂ ਤੂੰ ਰੋ ਰਿਹਾ, ਪਰ ਜਿਹੜਾ ਗੁਰੂ ਸ਼ਬਦ ਨਾਲ ਜੁੜੇਗਾ ਉਸ ਦੇ ਚਿਹਰੇ ਤੇ ਸਦਾ ਵਿਗਾਸ ਰਹੇਗਾ, ਉਸ ਦੇ ਚਿਹਰੇ ਤੇ ਖੇੜਾ ਰਹੇਗਾ, ਉਹਦਾ ਜੰਮਣ ਮਰਨ ਵੀ ਕੱਟਿਆ ਜਾਏਗਾ, ਪਰ ਉਹਦਾ ਜਿਹੜਾ ਗੁਰੂ ਸ਼ਬਦ ਨਾਲ ਜੁੜੇਗਾ। ਤੇ ਅੱਜ ਦੇ ਦਿਨ ਫਿਰ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਪਸੂਵਦੀ ਦਸਵੇਂ ਨੂੰ ਸੰਨ 1596 ਨੂੰ ਸੰਮਤ ਬਿਕਰਮੀ ਤੇ ਈਸਵੀ ਸੰਨ 1549 ਨੂੰ ਅੱਜ ਦੇ ਦਿਨ ਸ੍ਰੀ ਕਰਤਾਰਪੁਰ ਸਾਹਿਬ ਜੀ ਵਿਖੇ ਰਾਵੀ ਦੇ ਕੰਢੇ ਜੋਤੀ ਜੋਤ ਸਮਾ ਗਏ। ਇਤਿਹਾਸ ਬਹੁਤ ਹੈ ਪਰ ਸਤਿਗੁਰੂ ਨੇ ਅੱਜ ਬਖਸ਼ਿਸ਼ ਕੀਤੀ। ਹੁਕਮਨਾਮਾ ਸਾਹਿਬ ਵੀ ਸੰਤਾਂ ਦੇ ਵਿੱਚ ਹੈ, ਸਮੇਂ ਦੀ ਮਰਿਆਦਾ ਵਿੱਚ ਰਹਿ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨਾ ਕਮਲਾਂ ਵਿੱਚ ਹਾਜ਼ਰੀ ਲਵਾਈਏ। ਇੱਕ ਵਾਰੀ ਆਖੀਏ ਜੀ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜੋਤੀ ਜੋਤ ਦਿਹਾੜੇ ਤੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਕੋਟੀ ਕੋਟੀ ਨਮਸਕਾਰ। ਆਓ ਜੋ ਸਤਿਗੁਰੂ ਜੀ ਨੇ ਹੁਕਮਨਾਮਾ ਸਾਹਿਬ ਬਖਸ਼ਿਸ਼ ਕੀਤਾ ਉਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ। ਇੱਕ ਵਾਰੀ ਦੋਵੇਂ ਹੱਥ ਜੋੜ ਕੇ ਹਾਜ਼ਰੀ ਲਵਾਈਏ। ਆਖੋ ਜੀ ਸਤਨਾਮ।

0: ਦਾ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਸਾਹਿਬ, ਸਤਿਗੁਰੂ ਦੀ ਮੌਜ, ਸਤਿਗੁਰੂ ਦੀਆਂ ਰਮਜਾਂ, ਜੇ ਆਪਾਂ ਜਾਣ ਹੀ ਲਿਆ ਤੇ ਫਿਰ ਤੇ ਅੰਤ ਪੈ ਗਿਆ ਨਾ ਗੁਰੂ ਦਾ। ਪਰ ਓੜਕ ਨੂੰ ਕਹਿਣਾ ਹੀ ਪੈਂਦਾ ਕਿ ਤੂੰ ਸਮਰੱਥ ਵੱਡਾ, ਮੇਰੀ ਮੱਤ ਥੋੜੀ ਰਾਮ। ਸਾਨੂੰ ਕੀ ਪਤਾ ਸਤਿਗੁਰੂ ਤੇਰੀਆਂ ਕੀ ਰਮਜਾਂ। ਇਸ ਤੋਂ ਇੱਕ ਪਹਿਲਾ ਸ਼ਬਦ ਜਿਹੜਾ ਰਾਗ ਵਡਹੰਸ ਮਹੱਲਾ ਪੰਜਵਾਂ ਸ਼ੰਤ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇਸ ਸਿਰਲੇਖ ਦੇ ਅਧੀਨ ਸਤਿਗੁਰੂ ਜੀ ਦਾ ਪਹਿਲਾ ਸ਼ਬਦ ਹੈ ਪੰਜਵੇਂ ਪਾਤਸ਼ਾਹ ਦਾ। ਜਦੋਂ ਪਹਿਲੇ ਸ਼ਬਦ ਦੀ ਸਮਾਪਤੀ ਹੁੰਦੀ ਹੈ, ਸੰਪੂਰਨਤਾ ਹੁੰਦੀ ਹੈ, ਤੇ ਜਦੋਂ ਸਤਿਗੁਰੂ ਜੀ ਨੇ ਦੂਸਰਾ ਸ਼ਬਦ ਸ਼ੁਰੂ ਕੀਤਾ। ਪਰ ਇੱਥੇ ਸਤਿਗੁਰੂ ਜੀ ਨੇ ਸਿਰਲੇਖ ਕੋਈ ਨਹੀਂ ਦਿੱਤਾ, ਸ਼ਬਦ ਦੂਸਰਾ। ਪਹਿਲਾ ਵੀ ਸ਼ੰਤਾਂ ਚ ਸ਼ਬਦ, ਦੂਸਰਾ ਵੀ ਸ਼ੰਤਾਂ ਚ, ਤੇ ਇੱਕ ਇਸ ਤੋਂ ਅੱਗੇ ਤੀਸਰਾ, ਪਰ ਉਹਦਾ ਸਿਰਲੇਖ ਫਿਰ ਹੈ, ਪਰ ਇਸ ਦੂਸਰੇ ਦਾ ਸਿਰਲੇਖ ਕੋਈ ਨਹੀਂ। ਬਸ ਇਸ ਦੀ ਬਾਬਤ ਦਾਸ ਤੇ ਇਹੋ ਹੀ ਕਹਿ ਸਕਦਾ ਕਿ ਤੂੰ ਸਮਰੱਥ ਵੱਡਾ, ਮੇਰੀ ਮਤ ਥੋੜੀ ਰਾਮ, ਸਤਿਗੁਰੂ ਤੇਰੀਆਂ ਤੂੰ ਜਾਣੇ। ਪਰ ਸਤਿਗੁਰੂ ਜੀ ਨੇ ਸਲੋਕ ਤੋਂ ਫਿਰ ਸਿਰਲੇਖ ਸ਼ੁਰੂ ਕੀਤਾ। ਸਲੋਕ ਸਵੈ ਲੋਕ, ਜਿਸ ਨੂੰ ਯਾਦ ਕਰਦੇ ਆ ਉਸ ਦੇ ਲੋਕ ਵਿੱਚ ਹੀ ਪਹੁੰਚ ਜਾਣਾ, ਖੇਡ ਬਣ ਜਾਣੀ। ਤੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਅੱਜ ਦੇ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਜੀ ਵਿੱਚ। ਸਤਿਗੁਰੂ ਜੀ ਨੇ ਕੁਝ ਗਿਆਨ ਇੰਦਰੀਆਂ ਦੀ ਗੱਲ ਕੀਤੀ ਹੈ ਵੀ ਇਹਨਾਂ ਨੂੰ ਠੀਕ ਕਰੋ, ਇਹਨਾਂ ਦੀ ਵਰਤੋਂ ਠੀਕ ਕਰੋ। ਸਲੋਕ ਵਿੱਚ ਸਤਿਗੁਰੂ ਜੀ ਨੇ ਸੁਣੇਂਦੋ, ਸੁਣਨਾ ਕਿਹਦੇ ਰਾਹੀਂ, ਕੰਨਾਂ ਰਾਹੀਂ, ਕੰਨਾਂ ਦੀ ਗੱਲ ਕਰ ਦਿੱਤੀ ਕਿ ਕਿਆ ਸੁਣੇਂਦੋ ਕੋਲ, ਕੀ ਸਾਰੀ ਦਿਹਾੜੀ ਝੂਠ ਹੀ ਸੁਣੀ ਜਾਣਾ, ਨਿੰਦਿਆ ਹੀ ਲੋਕਾਂ ਦੀ ਸੁਣੀ ਜਾਣਾ, ਆਪਣੀ ਉਸਤਤ ਹੀ ਸੁਣੀ ਜਾਣਾ। ਪਰ ਕੰਨ ਤੇ ਇਸ ਕਰਕੇ ਦਿੱਤੇ ਸਨ ਕਿ ਇਹ ਸਰਵਣ ਹੋ ਮੇਰੇ ਹੋ, ਸੱਚੇ ਸੁਣਨੇ ਨੂੰ ਪਠਾਏ। ਸੱਚ ਕੀ ਹੈ? ਪਰਮੇਸ਼ਰ ਦਾ ਨਾਮ, ਜੋ ਆਦਿ ਸੱਚ ਹੈ, ਜੁਗਾਦ ਸੱਚ ਹੈ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਜਿਹਨੇ ਰਹਿੰਦੀ ਦੁਨੀਆਂ ਤੱਕ ਸੱਚ ਰਹਿਣਾ ਉਹ ਸੁਣਨਾ। ਤੇ ਭਾਗਾਂ ਵਾਲੇ ਨੇ ਸੁਣਦੇ ਵੀ ਨੇ ਸਤਿਗੁਰੂ ਦਾ ਕੀਰਤਨ, ਸਤਿਗੁਰੂ ਦੀ ਬਾਣੀ, ਸਤਿਗੁਰੂ ਦੇ ਗੁਰਮਤ ਵਿਚਾਰਾਂ, ਸ਼ਬਦ ਦੀ ਕਥਾ। ਪਰ ਸਤਿਗੁਰੂ ਜੀ ਸਾਨੂੰ ਸਾਰਿਆਂ ਨੂੰ ਉਪਦੇਸ਼ ਦੇ ਰਹੇ ਨੇ ਵੀ ਕੀ ਸੁਣੀ ਜਾ ਰਹੇ ਹੋ ਝੂਠ,
1: ਪਵਨ ਚਲਾ ਰਿਹਾ।
0: ਇਹ ਤੇ ਇਵੇਂ ਹੀ ਆ ਨਾ, ਜੇ ਪਦਾਰਥਾਂ ਦੀ ਬਾਬਤ ਸੁਣ ਰਹੇ ਹੋ, ਧਨ ਦੀ ਬਾਬਤ ਸੁਣ ਰਹੇ ਹੋ, ਤੇ ਜਿਵੇਂ ਰੁੱਖਾਂ ਦੇ ਪੱਤੇ ਝੜੇ ਪਏ ਨੇ, ਸੁੱਕਾ ਘਾਹ ਪਿਆ, ਹਵਾ ਦਾ ਬੁੱਲਾ ਆਇਆ, ਉਹਨੇ ਵੀ ਉੱਡ ਜਾਣਾ। ਥੋੜੀ ਜਿਹੀ ਵੀ ਹਵਾ ਆਈ, ਪੱਤੇ ਵੀ ਉੱਡ ਜਾਂਦੇ ਤੇ ਘਾਹ ਉੱਡ ਜਾਂਦਾ। ਇਵੇਂ ਜੋ ਸੁਣ ਰਹੇ ਹੋ ਨਾ, ਇਹ ਸਭ ਕੁਝ ਉੱਡ ਜਾਣਾ। ਪਰ ਜੇ ਪਰਮੇਸ਼ਰ ਦਾ ਨਾਮ ਸੁਣਿਆ ਹੁੰਦਾ, ਉਹਨੇ ਹਿਰਦੇ ਵਿੱਚ ਵਸ ਜਾਣਾ ਸੀ, ਜਨਮ ਸਫਲ ਹੋ ਜਾਣਾ ਸੀ। ਬਸ ਇਹ ਵੰਜਨ ਪਵਨ ਚਲਾ ਰਿਹਾ, ਹਵਾ ਦੇ ਪਵਨ ਕਹੀਏ, ਹਵਾ ਦੇ ਬੁੱਲੇ ਨਾਲ ਇਹ ਸਭ ਕੁਝ ਉੱਡ ਜਾਣ ਵਾਲਾ, ਜੋ ਵੀ ਕੰਨਾਂ ਨਾਲ ਆਪਾਂ ਮਿਥਿਆ ਸੁਣ ਰਹੇ ਹਾਂ,
1: ਨਾਨਕ ਸੁਣੀਆ ਦੇ ਤੇ ਪ੍ਰਵਾਨ।
0: ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਮ ਦੀ ਮੋਹਰ ਛਾਪ ਲਾ ਕਰਕੇ ਬਖਸ਼ਿਸ਼ ਕਰਦੇ ਨੇ। ਸੁਣੀਅਰ ਸੁਣੀਅਰ ਕੰਨ ਜੋ ਸੁਣਦੇ ਨੇ, ਤੇ ਪ੍ਰਵਾਨ ਉਹੋ ਹੀ ਕੰਨ ਪ੍ਰਵਾਨ ਪ੍ਰਮਾਣਿਕ ਨੇ, ਸਫਲੇ ਨੇ।
1: ਜੋ ਸੁਣਦੇ ਸੱਜ ਧਣੀ,
0: ਕਿਹੜੇ ਜੀ ਪ੍ਰਵਾਨ ਨੇ, ਕਿਹੜੇ ਸਫਲੇ ਨੇ? ਜੋ ਧਣੀ ਉਸ ਖਸਮ ਅਕਾਲ ਪੁਰਖ ਪਰਮੇਸ਼ਰ ਦੀ ਉਸਤਤ ਬਾਣੀ ਕਹਿ ਲਓ, ਸਿਮਰਨ ਕਹਿ ਲਓ, ਉਸ ਦੀ ਕਥਾ ਸੁਣਦੇ ਹਨ। ਸੰਤ ਦੇ ਬੜੇ ਵਿਦਵਾਨਾਂ ਅਰਥ ਕੀਤੇ ਨੇ। ਇੱਕ ਇਹ ਵੀ ਹੈ ਵੀ ਇਹ ਜਸ ਤੇ ਸਤਿਗੁਰੂ ਜੀ ਜਸ ਰੂਪ ਸੰਤ ਦੇ ਸਿਰਲੇਖ ਹੇਠ ਬਖਸ਼ਿਸ਼ ਕਰਦੇ ਹਨ।
1: ਅਨੁਕੂਲ ਘੁਮਾਈ,
0: ਅਸੀਂ ਉਹਨਾਂ ਗੁਰਮੁਖਾਂ ਤੋਂ, ਉਹਨਾਂ ਜਗਿਆਸੂਆਂ ਤੋਂ ਵਾਰ ਨੇ ਬਲਹਾਰ ਨੇ ਜਾਂਦੇ ਹਾਂ, ਕਿੰਨਾ ਤੋਂ
1: ਜਿਨ ਪ੍ਰਭ ਸ਼ਰਵਣ ਸੁਣਿਆ ਰਾਮ,
0: ਉਹਨਾਂ ਤੋਂ ਨੀ ਜਿਹੜੇ ਸਾਰੀ ਦਿਹਾੜੀ ਗੰਧਣ ਵੈਣੀ ਸੁਣਦੇ ਰਹਿੰਦੇ ਨੇ, ਵਿਸ਼ੇ ਵਿਕਾਰਾਂ ਦੀਆਂ ਗੱਲਾਂ ਸੁਣਦੇ ਰਹਿੰਦੇ ਨੇ। ਨਹੀਂ, ਜਿਨ ਪ੍ਰਭ ਸ਼ਰਵਣੀ ਸੁਣਿਆ ਰਾਮ, ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ परमेश्वर दी उस्तत कदा नाल श्रवण कीती है।
1: सो सहज सोहले
0: सुत सिद ही अडोलता वाली अवस्था विच सहज अवस्था विच ते सोहेले हो गए सुखी हो गए।
1: जिन हर हर रसना बनिया राम
0: सतगुरां ने कन्ना दी गल कीती सुन दी ते इथे हुण सतगुरु जी ने रसना भणिया राम भणिया तो भाव उचारण कीता जपया। जिन्हां ने रसना द्वारा नाम जपया कन्ना द्वारा सुनिया सतगुरु जी बख्शिश करदे से सहज सुहेले ओ आत्म अकडोडोलता विच सुते सहज सहज अवस्था विच टिक गए।
1: से सहज सुहेले गुण अमुले
0: जेड़े सहज अवस्था विच आत्मिक अडोलता वाली अवस्था विच टिक गए ते गुण है अमोले। उन्हां दे ते अपने भी गुण दी कथन कीते जा सकदे जेड़े रब दा रूप हो गए ते उस अमोलक प्रभु दे गुण जिन्हां ने गाए।
1: जगत उदाहरण आए
0: सतगुरु जी बख्शिश कर दे उन्हां दा आपना ते पार उतारा हो गया ओह ते जगत उदाहरण आए। उन्हां दा संग करके उन्हां दा साथ करके उन्हां दी संगत करके जगत उदाहरण आए। पता नहीं किन्नियां को दा उधार कर दिता उन्हां ने।
1: पै बोहत सागर प्रभ चरणा
0: पै दायक जो संसार है ते बोहत कईये जहाज। जिवें समुंदर पार करना होवे जहाज विच बैठ जाइए लोड़ ही नहीं पता करन दी भी ये डूंघा किन्ना गया ये विच पानी किन्ना कुआ। क्यों जो जहाज विच बैठ गए लोड़ ही नहीं है। एवी जेड़े गुरसिखा ने जग्यासुआ ने परमेश्वर दा नाम रूपी जहाज विच चढ़ गए नाम जपना कीता नाम नाल जुड़ना कीता उन्हां नूं इस गल दी कोई परवाह नहीं पी इत्थे काम की वरत रहा इत्थे क्रोध किवें वरत दिया लोभ मोह हंकार की कर रहा शब्द स्पर्श रूप रस गंध की हुंदे ने। जेड़े परमेश्वर दे नाम रूपी जहाज नाल जुड़ गए परमेश्वर दे नाम रूपी चरणा कमला नाल जुड़ गए
1: ते पार लगाए
0: सतगुरु जी बख्शिश कर दे पता ही नहीं अकाल पुरख परमेश्वर जी ने किन्नियां को नूं इस भैदायक संसार समुंदर तो डुबण नहीं दिता पार लंघा दिता।
1: जिन कौ कृपा करी मेरे ठाकुर
0: एक हुंदा जी बंदगी करनी ते उस तो अगे गुरु दे हाथ हुंदा उस बंदगी नू भाग लाउणा जिन्नू आपां नदर कह दिंदे। बंदगी करनी सिमरन करना सेवा करनी ए उद्दम है जग्यासू दा इस नू भाग लाउणा इस ते नदर पाउणी इस ते मेहर करनी ए सतगुरु दी मर्जी है। जिन कौ कृपा करी मेरे ठाकुर जिन्हां ने कन्ना राही नाम सरवण कीता रसना राही नाम जपया पर इस सुने हुए नाम ते जपे हुए नाम ते जिन्हां दे उपर गुरु परमेश्वर ने कृपा कीती नदर कर दिती
1: जिनका लेखा ना गणिया
0: उन्हां दा फिर धर्म राजे दी दरगाह विच लेखा नहीं गणिया जांदा।
1: कहो नानक तिस कोल घुमाई
0: सतगुरु जी दोवे पख रख के एक ते उद्दम दा भी उद्दम करना नाम जपना सेवा करनी सिमरन करना मेहर दी बख्शिश दी गल भी करके ते फेर सतगुरु जी बख्शिश कर दे असी उन्हां तो घोल कमाई वार ने बलहार ने जांदे हां किन्ना तो
1: जिन प्रभ

0: ਪਰ ਜਦੋਂ ਮਨੁੱਖ ਵਿਰਾਗ ਅਤੇ ਵਿਵੇਕ ਦੀ ਵਰਤੋਂ ਕਰਕੇ ਦੇਖਦਾ ਕਿ ਮੈਂ ਵੇਖਣਾ ਕੀ ਅਤੇ ਕੀ ਨਹੀਂ ਦੇਖਣਾ, ਜਿੰਨੀ ਦਸੰਦੋ ਮਾਪਰੀ ਸਤਿਗੁਰੂ ਬਖਸ਼ਿਸ਼, ਅੱਖਾਂ ਦੇ ਬਾਹਰੋਂ ਦੀ ਉਹ ਹੀ ਨੇ ਪਰ ਅੰਦਰ ਅੱਖਾਂ ਨੂੰ ਵੇਖਣ ਵਾਸਤੇ ਫੁਰਨਾ ਕੀ ਹੈ। ਜਿਨ੍ਹਾਂ ਨੇ ਨੇਕ ਫੁਰਨਾ ਕਰਕੇ ਗੁਰੂ ਦਰਸ਼ਨ ਕਰ ਲਏ, ਸਤਿਗੁਰੂ ਦੇ ਦਰਸ਼ਨ ਕਰ ਲਏ, ਅੱਖਾਂ ਨੂੰ ਵੇਖ ਕੇ ਨੇਕ ਕੰਮ ਕਰ ਲਏ, ਜਿਨ੍ਹਾਂ ਨੂੰ ਪਰਮੇਸ਼ਰ ਦੇ ਸਾਕਸ਼ਾਤ ਦਰਸ਼ਨ ਹੋ ਗਏ, ਸਤਿਗੁਰੂ ਜੀ ਬਖਸ਼ਿਸ਼ ਕਰਦੇ, ਉਹ ਅੱਖਾਂ ਹੋਰ ਹਨ।
1: ਸੰਤ
0: ਜਸ ਰੂਪੀ ਸਿਰਲੇਖ ਹੇਠ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ।
1: ਹਰ ਬਰਬ ਬਿਠਾ
0: ਜਿਨ੍ਹਾਂ ਨੇ ਉਸ ਪਰਿਪੂਰਨ ਪਰਮਾਤਮਾ ਦੇ ਦਰਸ਼ਨ ਕਰ ਲਏ।

0: ਜਗਿਆਸੂ ਉਹ ਸਿੱਖ ਪਰਿਪੂਰਨ ਪਰਮਾਤਮਾ ਦੀ ਦਰਗਾਹ ਵਿੱਚ ਜਦੋਂ ਜਾਂਦੇ ਨੇ ਭਾ ਜਾਂਦੇ ਨੇ, ਉਹਨਾਂ ਨੂੰ ਵੇਖ ਕੇ ਅਕਾਲ ਪੁਰਖ ਨੂੰ ਵੀ ਚਾਹ ਚੜ੍ਹ ਜਾਂਦਾ ਕਿ ਇਹ ਜਿੱਤ ਕੇ ਆਏ ਨੇ ਲੁਕਾਈ ਨੂੰ, ਇਹ ਗੇੜਾ ਸਫਲਾ ਕਰ ਆਏ ਨੇ, ਉਹ ਸਾਚੀ ਦਰਗਹਿ ਭਾਣੇ ਰਾਮ ਭਾ ਜਾਂਦੇ ਨੇ ਉਸ ਰਾਮ ਰਵੇ ਹੋਏ ਰਾਮ ਨੂੰ।
1: ਗੁਰਮਨ ਸੇ ਪ੍ਰਧਾਨ
0: ਜਿਹੜੇ ਭਾ ਗਏ ਜਿਨ੍ਹਾਂ ਨੂੰ ਉਸ ਠਾਕੁਰ ਅਕਾਲ ਪੁਰਖ ਪਰਮੇਸ਼ਰ ਨੇ ਮੰਨ ਲਿਆ ਵੀ ਸੱਚਮੁੱਚ ਤੁਸੀਂ ਜਿੱਤ ਕੇ ਆਏ ਹੋ, ਅਸਲ ਦੇ ਵਿੱਚ ਉਹ ਪ੍ਰਧਾਨ ਨੇ ਇਸ ਲੋਕ ਤੇ ਵੀ ਤੇ ਦਰਗਾਹ ਵੀ। ਪ੍ਰਧਾਨ ਕਹੀਏ ਸ਼੍ਰੋਮਣੀ

0: ਜਪ ਜਪ ਕੇ ਰਸ ਅਗਾਏ, ਰਸ ਆ ਗਿਆ ਤੇ ਅਗਾਏ ਰੱਜ ਗਏ। ਪ੍ਰਸ਼ਾਦਾ ਸਵੇਰੇ ਛਕਦੇ ਦੁਪਹਿਰੇ ਭੁੱਖ, ਦੁਪਹਿਰੇ ਛਕਦੇ ਸ਼ਾਮ ਨੂੰ ਭੁੱਖ, ਖਾਈ ਜਾਂਦੇ ਸਾਰੀ ਉਮਰ ਕਿਤੇ ਰੱਜ ਗਏ। ਪਰ ਪਰਮੇਸ਼ਰ ਦੇ ਨਾਮ ਦਾ ਰਸ ਅਜਿਹਾ ਭੁੱਖਾਂ ਮਿਟ ਜਾਂਦੀਆਂ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਪਰ ਗੱਲ ਆ ਵੀ ਖਾ ਕੀ ਰਹੇ ਆ, ਜੀਵ ਕੀ ਬੋਲ ਰਹੀ ਹੈ? ਜੋ ਬੋਲ ਰਹੀ ਹੈ ਉਹ ਖਾ ਰਹੀ ਹੈ। ਜੇ ਤੇ ਰੱਬ ਦਾ ਨਾਮ ਜਪ ਰਹੀ ਹੈ ਤੇ ਰੱਜ ਜਾਵਾਂਗੇ, ਤੇ ਜੇ ਨਿੰਦਿਆ ਉਸਤਤੀ ਕਰੀ ਗਈ ਤੇ ਫਿਰ ਤੇ ਨਹੀਂ ਰੱਜਣਾ, ਫਿਰ ਤੇ ਅਗਾਏ, ਫਿਰ ਨਹੀਂ ਅਗਾਹ ਹੋਣਾ, ਰੱਜ ਨਹੀਂ ਆਉਣਾ। ਹਰ ਰਸ ਅਗਾਏ, ਪਰ ਜਿਨ੍ਹਾਂ ਨੇ ਨਾਮ ਜਪਿਆ ਨਾਮ ਦੇ ਰਸ ਦੇ ਨਾਲ ਉਹ ਸ਼ਰਾਸ਼ਾਰ ਹੋ ਗਏ।
1: ਘੱਟ ਘੱਟ ਰਮਈਆ ਗਾਦੇ,
0: ਰਸ ਦੇ ਨਾਲ ਰੱਜ ਗਏ ਤੇ ਸਹਿਜ ਸਮਾਏ, ਆਤਮਕ ਅਡੋਲਤਾ ਸਹਿਜ ਅਵਸਥਾ ਵਿੱਚ ਆ ਗਏ ਤੇ ਘੱਟ ਘੱਟ ਰਮਈਆ ਜਾਤੇ। ਉਹਨਾਂ ਨੂੰ ਹਰ ਥਾਂ ਹਰ ਇੱਕ ਦੇ ਹਿਰਦੇ ਦੇ ਵਿੱਚ, ਹਰ ਕਣ ਕਣ ਜਰਵੇ ਜਰਵੇ ਦੇ ਵਿੱਚ ਰਮਈਆ ਜੋ ਰਮਿਆ ਹੋਇਆ ਉਹ ਦਿਖਾਈ ਦੇਣ ਲੱਗ ਪਿਆ।
1: ਸ੍ਰੀ ਸੱਜਣ ਸੰਤ ਸੇ ਸੁਖੀ,
0: ਸਤਿਗੁਰੂ ਜੀ ਫਰਮਾਉਂਦੇ ਅਸਲ ਦੇ ਵਿੱਚ ਉਹ ਸੱਜਣ ਨੇ, ਉਹ ਸ਼ਾਂਤ ਆਤਮਾਵਾਂ ਜਿਨ੍ਹਾਂ ਸਾਸ ਗਰਾਸ ਨਾ ਵਿਸਰੇ ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਉਹ ਸੱਜਣ ਕਹੀਏ ਉਹਨਾਂ ਨੂੰ ਸੰਤ ਕਹਿਣਾ ਬਣਦਾ। ਸੋਈ ਸੇਈ ਸੱਜਣ ਸੰਤ ਸੇ ਸੁਖੀਏ, ਤੇ ਅਸਲ ਦੇ ਵਿੱਚ ਉਹ ਹੀ ਸੁਖੀ ਹਨ।
1: ਠਾਕੁਰ ਆਪਣੇ ਭਾਣੇ,
0: ਜਿਨ੍ਹਾਂ ਨੇ ਰਜਾ ਲਿਆ ਖਸਮ ਨੂੰ ਮਾਲਕ ਨੂੰ, ਭਾ ਗਏ ਆਪਣੇ ਠਾਕੁਰ ਨੂੰ।
1: ਕਹੋ ਨਾਨਕ ਜਿਨ ਹਰ ਪ੍ਰਭ ਡਿਠਾ,
0: ਸਤਿਗੁਰੂ ਜੀ ਬਖਸ਼ਿਸ਼ ਕਰਦੇ ਜਿਨ੍ਹਾਂ ਨੇ ਉਸ ਪਰਮੇਸ਼ਰ ਦੇ ਦਰਸ਼ਨ ਕਰ ਲਏ।

0: ਸੰਜੀਆਂ ਇਹ ਦੇਹ ਵਿਹੜੇ ਦੇ ਵਿੱਚ ਕੁਝ ਨਾ ਹੋਵੇ ਕਹਿ ਦਿੰਦੇ ਨਾ ਸੰਜਾਂ। ਆਪਾਂ ਕਹਿਣਾ ਮੇਰਾ ਤੇ ਪ੍ਰਸ਼ਾਦਿਆਂ ਨਾਲ ਵੀ ਪੇਟ ਭਰਿਆ ਪਿਆ, ਬੜਾ ਕੁਝ ਮੈਂ ਛਕਿਆ। ਪਰ ਸਤਿਗੁਰੂ ਜੀ ਨੇ ਸ਼ੁਰੂਆਤ ਜਿੱਥੋਂ ਕੀਤੀ ਨਾ ਵੀ ਕੰਨਾਂ ਨਾਲ ਜੇ ਤੇ ਹੋਰ ਹੀ ਕੁਝ ਸੁਣਿਆ, ਜੀਵ ਨਾਲ ਕੁਝ ਹੋਰ ਹੀ ਜਪਿਆ, ਫਿਰ ਇਹ ਹਿਰਦਾ ਰੂਪੀ ਇਹ ਸਰੀਰ ਦੇ ਵਿੱਚ ਹਿਰਦਾ ਰੂਪੀ ਘਰ ਖਾਲੀ ਰਹਿਣਾ ਹੈ।
1: ਨਾਨਕ ਸਫਲ ਜਨਮ,
0: ਉਹਨਾਂ ਦਾ ਤੇ ਮਨੁੱਖਾ ਜਨਮ ਸਫਲਾ ਹੋ ਗਿਆ, ਸਹਿਤ ਫਲ ਦੇ ਹੋ ਗਿਆ।
1: ਜੈ ਕੱਟ ਉੱਠਾ ਸੱਚ ਧਣੀ,
0: ਜਿਨ੍ਹਾਂ ਨੇ ਕੰਨਾਂ ਰਾਹੀਂ ਨਾਮ ਸਰਵਣ ਕੀਤਾ, ਜੀਵ ਰਾਹੀਂ ਨਾਮ ਜਪਿਆ, ਤੇ ਜਿਨ੍ਹਾਂ ਦੇ ਫਿਰ ਹਿਰਦੇ ਰੂਪੀ ਘਰ ਦੇ ਵਿੱਚ ਘਟ ਕਹੀਏ ਹਿਰਦੇ ਦੇ ਵਿੱਚ ਵੱਠਾ ਸੱਚ ਧਣੀ, ਨਾਮ ਅਤੇ ਨਾਮੀ ਵਸ ਗਿਆ।
1: ਸੰਤ
0: ਸਤਿਗੁਰੂ ਜੀ ਸੰਤ ਦੁਆਰਾ ਬਖਸ਼ਿਸ਼ ਕਰਦੇ ਹਨ।
1: ਉਹਨਾਂ
0: ਦੇ ਉੱਤੋਂ ਅਸੀਂ ਆਪਣੇ ਸਰੀਰ ਦੇ ਟੋਟੇ ਟੋਟੇ ਕਰਕੇ ਇਸ ਸਰੀਰ ਨੂੰ ਵਾਰ ਦੇਣਾ ਕਰੀਏ।
1: ਮੇਰਾ ਹਰ ਪ੍ਰਭ ਡੀਠਾ ਰਾਮ,
0: ਜਿਨ੍ਹਾਂ ਦੀ ਘਾਲਣਾ ਥਾਈ ਪੈ ਗਈ, ਜਿਨ੍ਹਾਂ ਨੂੰ ਸਾਕਸ਼ਾਤ ਪਰਮੇਸ਼ਰ ਦੇ ਦਰਸ਼ਨ ਹੋ ਗਏ।
1: ਜਨ ਚਾਖ ਅਗਾਣੇ,
0: ਉਹਨਾਂ ਦੀਆਂ ਫਿਰ ਉਹਨਾਂ ਜਨਾਂ ਦੀਆਂ ਉਹਨਾਂ ਗੁਰਮੁਖਾਂ ਦੀਆਂ ਚਾਕ ਕਹੀਏ ਇਹ ਨੇਤਰ ਅਗਾਣੇ, ਰੱਜ ਗਈਆਂ ਅੱਖੀਆਂ।
1: ਹਰ ਹਰ ਅੰਮ੍ਰਿਤ ਮਿੱਠਾ ਰਾਮ,
0: ਉਹਨਾਂ ਨੇ ਚਾਕ ਕਹੀਏ ਪਰਮੇਸ਼ਰ ਦੇ ਨਾਮ ਨੂੰ ਚਖਿਆ ਜਪਿਆ ਅਗਾਏ ਰੱਜ ਗਏ। ਹਰ ਹਰ ਅੰਮ੍ਰਿਤ ਮਿੱਠਾ ਰਾਮ, ਉਹਨਾਂ ਨੂੰ ਫਿਰ ਪਰਮੇਸ਼ਰ ਦਾ ਨਾਮ ਮਿੱਠਾ ਲੱਗਣ ਲੱਗ ਪਿਆ, ਰਸ ਆਉਣ ਲੱਗ ਪਿਆ। ਉਹ ਫਿਰ ਕੰਨਾਂ ਦੁਆਰਾ ਜੀਵ ਦੁਆਰਾ ਗਲਤ ਨਾ ਸੁਣਦੇ ਤੇ ਨਾ ਬੋਲਦੇ ਹਨ।
1: ਹਰ ਮਨ ਮਿੱਠਾ ਪ੍ਰਭੂ ਤੂਠਾ,
0: ਜਿਨ੍ਹਾਂ ਨੂੰ ਫਿਰ ਪਰਮੇਸ਼ਰ ਦਾ ਨਾਮ ਮਿੱਠਾ ਲੱਗਣ ਲੱਗ ਪਿਆ, ਸਤਿਗੁਰੂ ਜੀ ਕਹਿੰਦੇ ਉਹਨਾਂ ਦੇ ਉੱਪਰ ਫਿਰ ਰੱਬ ਤ੍ਰਿਠ ਪੈਂਦਾ ਪਰਮੇਸ਼ਰ ਜੀ।
1: ਉਠਾ ਸੁਖ ਭਏ,
0: ਉਹਨਾਂ ਦੇ ਫਿਰ ਅੰਦਰ ਅੰਮ੍ਰਿਤ ਨਾਮ ਦਾ ਅੰਮ੍ਰਿਤ ਰਸ ਜਿਹੜਾ ਉਠਾ ਵਸ ਗਿਆ, ਤੇ ਵਸਣ ਦੇ ਨਾਲ ਉਹ ਫਿਰ ਸੁਖੀ ਹੋ ਗਏ। ਲੋਕ ਸੁਖੀਏ ਪਰਲੋਕ

0: ਤਪ ਜਗਦੀਸ ਈਸਹ ਜਾਏ ਜਾਏ।
1: ਜਿਨ੍ਹਾਂ ਨੇ ਉਸ ਜਗਤ ਦੇ ਈਸ਼ ਪਰਿਪੂਰਨ ਪਰਮਾਤਮਾ ਨੂੰ ਈਸਹ ਜਾਏ ਜਾਏ, ਉਸ ਈਸਹ ਈਸ਼ਵਰ ਪਰਿਪੂਰਨ ਪਰਮਾਤਮਾ ਦੀ ਜੈ ਜੈਕਾਰ ਕੀਤੀ ਜਪਿਆ, ਤੇ ਫਿਰ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮੇਟਣਹਾਰਾ। ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਦੀ ਵੀ

0: ਉਹਨਾਂ ਦਾ ਰਿਲੇਸ਼ਨ ਨਾਤਾ ਟੁੱਟ ਗਿਆ।
1: ਕਹੋ ਨਾਨਕ ਤਿੰਨ ਖੰਨੀਆਂ ਵੰਨੀਆਂ।
0: ਸਤਿਗੁਰੂ ਜੀ ਬਖਸ਼ਿਸ਼ ਕਰਦੇ, ਅਸੀਂ ਉਹਨਾਂ ਤੋਂ ਵਾਰ ਨੇ ਬਲਹਾਰ ਨੇ, ਇਸ ਸਰੀਰ ਨੂੰ ਟੋਟੇ ਟੋਟੇ ਕਰਕੇ ਵਾਰ ਦੇਣਾ ਕਰੀਏ।
1: ਜਿਨਗਤ ਮੇਰਾ ਹਰ ਪ੍ਰਭ ਬੂਠਾ।
0: ਉਹਨਾਂ ਦੇ ਉੱਪਰੋਂ ਜਿਨ੍ਹਾਂ ਦੇ ਘਾਟ ਕਹੀਏ, ਹਿਰਦੇ ਰੂਪੀ ਘਰ ਦੇ ਵਿੱਚ ਪਰਮੇਸ਼ਰ ਆਣ ਕੇ ਵਸ ਗਿਆ।
1: ਸਲੋਕ
0: ਸਵੈ ਲੋਕ ਦੀ ਪ੍ਰਾਪਤੀ ਕਰਵਾਉਣ ਵਾਲੇ ਸਲੋਕ ਦੁਆਰਾ ਸਤਿਗੁਰੂ ਜੀ ਬਖਸ਼ਿਸ਼ ਕਰ

0: ਫਿਰ ਹੱਥ ਦੇ ਕਰਕੇ ਇਸ ਭੈਦਾਇਕ ਸੰਸਾਰ ਸਮੁੰਦਰ ਵਿੱਚ ਡੁੱਬਣ ਤੋਂ ਕੰਢਿਆ, ਕੱਢ ਲਿਆ, ਰੱਖ ਲਿਆ ਉਸ ਪਰਮੇਸ਼ਰ ਨੇ।
1: ਨਾਨਕ ਦਾਨ ਸਤ
0: ਸਤਿਗੁਰੂ ਜੀ ਬਖਸ਼ਿਸ਼ ਕਰਦੇ, ਇਹ ਗੱਲ ਸੱਚ ਕਰਕੇ ਸਤ ਕਰਕੇ ਜਾਣਨਾ ਕਰੀਏ।
1: ਸੰਤ ਨਾ ਬਾਹਰ
0: ਪਰਮੇਸ਼ਰ ਆਪਣੇ ਪਿਆਰਿਆਂ ਦੇ ਨਾਲ ਬਹੁਤ ਪਿਆਰ ਕਰਦਾ, ਉਹਨਾਂ ਤੋਂ ਉਲਟ ਨਹੀਂ ਚੱਲਦਾ, ਉਹਨਾਂ ਦੇ ਨਾਲ ਹੀ ਰਹਿੰਦਾ ਹੈ।
1: ਸੰਤ
0: ਸਤਿਗੁਰੂ ਜੀ ਸੰਤ ਦੁਆਰਾ ਬਖਸ਼ਿਸ਼ ਕਰਦੇ ਹਨ।
1: ਮੇਲ ਗਾਲ ਗਲ ਹੋ ਖਟਾਨਾ ਰਾਮ
0: ਹੇਡ ਬਣ ਗਈ ਜਗਿਆਸੋ ਦੀ, ਕੰਨਾਂ ਰਾਹੀਂ ਸੁਣਨਾ, ਜੀਭ ਰਾਹੀਂ ਜਪਣਾ, ਜਦੋਂ ਇਹਦਾ ਥਾਏ ਪੈ ਗਿਆ ਤੇ ਜਲ ਜਲੇ ਖਟਾਨਾ, ਜਿਵੇਂ ਜਲ ਜਲ ਦੇ ਵਿੱਚ ਸਮਾ ਜਾਂਦਾ, ਅਭੇਦ ਹੋ ਜਾਂਦਾ।

ਸਾਹਿਬ ਵਿੱਚ ਅੱਜ ਦਾ ਜੋ ਸ਼ਬਦ ਹੈ ਜੋ ਬਾਣੀ ਹੈ ਭਗਤ ਰਵਿਦਾਸ ਜੀ ਉਹ ਕਿ ਸਤਿਗੁਰੂ ਜੀ ਬੜੇ ਸਤਿਕਾਰ ਨਾਲ ਭਗਤਾਂ ਦਾ ਨਾਮ ਲੈਂਦੇ ਨੇ ਲਿਖਦੇ ਨੇ ਭਗਤ ਰਵਿਦਾਸ ਰਵਿਦਾਸ ਜੀਓ ਕੀ ਜੀ ਕਹਿ ਕੇ ਸਤਿਗੁਰੂ ਜੀ ਨੇ ਲਿਖਿਆ ਭਗਤ ਰਵਿਦਾਸ ਜੀਓ ਦੀ ਪਾਵਨ ਪਵਿੱਤਰ ਰਸਨਾ ਦੁਆਰਾ ਅੱਜ ਦਾ ਸ਼ਬਦ ਰਾਗ

0: ਪਾਠ ਦਾ ਆਖਰੀ ਅਰਥ ਹੈ ਛੇ ਤੇ ਕਰਮ। ਭਗਤ ਰਵਿਦਾਸ ਜੀ ਜ਼ਿਕਰ ਕਰਦੇ ਨੇ ਕਿਉਂਕਿ ਉਸ ਵੇਲੇ ਬਹੁਤ ਇਹਨਾਂ ਨੂੰ ਬੁਰਾ ਭਲਾ ਕਿਹਾ ਜਾਂਦਾ ਸੀ, ਕਿਉਂਕਿ ਦੁਨਿਆਵੀ ਤੌਰ ਤੇ ਡਿਕਲੇਅਰ ਕਰ ਦਿੱਤਾ ਸੀ ਕਿ ਤੁਸੀਂ ਨੀਵੀਂ ਜਾਤ ਵਿੱਚੋਂ ਹੋ, ਅਸੀਂ ਉੱਚੀ ਜਾਤ ਵਿੱਚ ਹਾਂ। ਚਾਰ ਪ੍ਰਮੁੱਖ ਤੌਰ ਤੇ ਉਸ ਵੇਲੇ ਜੋ ਵਰਣ ਵੰਡ ਕੀਤੀ ਹੋਈ ਸੀ, ਬ੍ਰਾਹਮਣ, ਖੱਤਰੀ ਤੇ ਵੈਸ਼ ਤੇ ਸ਼ੂਦਰ। ਤੇ ਪੁਰਾਤਨ ਜੇ ਗ੍ਰੰਥ ਪੜ੍ਹੀਏ ਤੇ ਕਰਮ ਵੀ ਵੰਡ ਦਿੱਤੇ ਸਨ। ਬ੍ਰਾਹਮਣ ਵਰਗ ਨੇ ਛੇ ਕਰਮ ਰੱਖੇ ਸਨ, ਵਿਦਿਆ ਪੜ੍ਹਨੀ, ਵਿਦਿਆ ਪੜ੍ਹਾਉਣੀ, ਦਾਨ ਦੇਣਾ ਤੇ ਦਾਨ ਲੈਣਾ, ਤੇ ਜੱਗ ਕਰਨਾ ਤੇ ਜੱਗ ਕਰਾਉਣਾ। ਇਹ ਛੇ ਕਰਮ ਸਤਿਗੁਰੂ ਜੀ ਨੇ ਉਹਨਾਂ ਖੱਟ ਕਰਮਾਂ ਦਾ ਜ਼ਿਕਰ ਕੀਤਾ। ਤੇ ਖੱਤਰੀ ਨੂੰ ਫਿਰ ਤਿੰਨ ਕਰਮ ਹੀ ਦਿੱਤੇ ਸਨ, ਵੀ ਦਾਨ ਦੇ ਸਕਦਾ, ਜੱਗ ਕਰਾ ਸਕਦਾ ਤੇ ਵਿਦਿਆ ਪੜ੍ਹ ਸਕਦਾ, ਪਰ ਨਾ ਕਿਸੇ ਨੂੰ ਵਿਦਿਆ ਪੜ੍ਹਾ ਸਕਦਾ, ਨਾ ਜੱਗ ਕਰ ਸਕਦਾ ਤੇ ਨਾ ਕਿਸੇ ਕੋਲੋਂ ਦਾਨ ਲੈ ਸਕਦਾ। ਬ੍ਰਾਹਮਣ ਵਰਗ ਨੇ ਛੇ ਰੱਖੇ ਸਨ, ਖੱਤਰੀ ਵਰਗ ਨੂੰ ਤਿੰਨ ਦੇ ਦਿੱਤੇ ਤੇ ਅੱਗੇ ਫਿਰ ਆ ਗਿਆ ਵੈਸ਼, ਤੇ ਵੈਸ਼ ਕੋਲੋਂ ਦਾਨ ਕਰਾਉਣ ਦੀ ਵੀ ਖੋਹ ਲਈ ਸੀ, ਉਹ ਕੇਵਲ ਦਾਨ ਦੇ ਸਕਦਾ ਤੇ ਵਿਦਿਆ ਪੜ੍ਹ ਸਕਦਾ, ਪਰ ਜੱਗ ਨਾ ਕਰ ਸਕਦਾ ਨਾ ਕਰਵਾ ਸਕਦਾ ਸੀ। ਇਵੇਂ ਕਰਮਾਂ ਦੀ ਵੰਡ ਵੀ ਕਰ ਦਿੱਤੀ ਸੀ ਤੇ ਦਿਹਾੜਿਆਂ ਦੀ, ਤਿਉਹਾਰਾਂ ਦੀ ਵੰਡ ਵੀ ਕਰ ਦਿੱਤੀ ਸੀ। ਵਿਸਾਖੀ ਦਾ ਤਿਉਹਾਰਾ ਇਹ ਬ੍ਰਾਹਮਣ ਵਰਗ ਨੇ ਰੱਖਿਆ ਸੀ, ਖੱਤਰੀ ਨੂੰ ਦੁਸਹਿਰੇ ਦਾ ਦਿੱਤਾ ਸੀ ਕਿਉਂਕਿ ਸ਼ਸਤਰਧਾਰੀ ਹੋ ਕਰਕੇ ਰੱਖਿਆ ਕਰਨੀ ਪ੍ਰਜਾ ਦੀ, ਇਹ ਵੀ ਕਰਮ ਦਿੱਤਾ ਸੀ। ਤੇ ਅੱਗੇ ਫਿਰ ਵੈਸ਼ ਨੂੰ ਦਿੱਤਾ ਸੀ ਦੀਵਾਲੀ ਦਾ ਤਿਉਹਾਰ, ਤੇ ਸ਼ੂਦਰ ਨੂੰ ਇੱਕੋ ਹੀ ਕਰਮ ਦਿੱਤਾ ਸੀ ਦੂਜਿਆਂ ਦੀ ਸੇਵਾ ਕਰਨੀ, ਤੇ ਤਿਉਹਾਰ ਦਿੱਤਾ ਸੀ ਹੋਲੀ। ਤਾਂ ਹੀ ਸਤਿਗੁਰਾਂ ਨੇ ਹੋਲੀ ਨੂੰ ਫਿਰ ਬਦਲ ਕੇ ਕਿਹਾ ਸੀ, ਔਰਨ ਕੀ ਹੋਲੀ ਮਮ ਹੋਲਾ ਕਹਿਓ ਕਿਰਪਾ ਨਦ ਬਚਨ ਅਮੋਲਾ। ਸਤਿਗੁਰੂ ਜੀ ਨੇ ਸਭ ਕੁਝ ਮੇਟ ਦਿੱਤਾ ਸੀ, ਪਰ ਭਗਤ ਰਵਿਦਾਸ ਜੀ ਜ਼ਿਕਰ ਕਰਦੇ ਕਿ ਆਪਣੇ ਆਪ ਨੂੰ ਕੁੱਲ ਸੰਯੁਕਤ ਉੱਚੀ ਕੁੱਲ ਦੇ ਸਹਿਤ ਸਮਝੇ ਤੇ ਛੇ ਕਰਮ ਵੀ ਕਰਦਾ ਹੋਵੇ।
1: ਹਰ ਭਗਤ ਹਿਰਦਾ ਨਾਹੇ,
0: ਜੇ ਪਰਮੇਸ਼ਰ ਦੀ ਪ੍ਰੇਮਾ ਭਗਤੀ ਹਿਰਦੇ ਵਿੱਚ ਨਹੀਂ, ਨਾਮ ਜਪਦਾ ਨਹੀਂ ਪਰ ਆਪਣੇ ਆਪ ਨੂੰ ਕੁੱਲ ਉੱਚੀ ਦਾ ਕਹੀ ਜਾਵੇ, ਕਰਮ ਕਾਂਡ ਕਰੀ ਜਾਵੇ।
1: ਚਰਨ ਅਰਬਿੰਦ ਨਾ ਕਥਾ ਭਾਵੈ,
0: ਚਰਨ ਅਰਬਿੰਦ ਪਰਮੇਸ਼ਰ ਦੇ ਚਰਨਾਂ ਕਮਲਾਂ ਦੀ ਕਥਾ ਭਾਵੇ ਨਾ, ਕੰਨਾਂ ਨਾਲ ਪਰਮੇਸ਼ਰ ਦੀਆਂ ਬਾਤਾਂ ਸੁਣੇ ਨਾ। ਚਰਨ ਕਮਲ ਪਰਮੇਸ਼ਰ ਦੇ ਕੀ ਨੇ, ਨਾਮ, ਨਾਮ ਦੀ ਕਥਾ ਹੀ ਨਾ ਸੁਣੇ, ਨਾਮ ਦੀ ਵਿਚਾਰ ਕੰਨਾਂ ਨਾਲ ਸੁਣੇ ਨਾ। ਤੇ ਅੱਗੇ ਫਿਰ ਬੜਾ ਸਖਤ ਸ਼ਬਦ ਭਗਤ ਜੀ ਨੇ ਵਰਤਿਆ ਹੈ,
1: ਤੁਲ ਸਮਾਨ
0: ਭਗਤ ਜੀ ਕਹਿੰਦੇ ਉਹ ਤੇ ਸੁਪਚਿਆ ਚੰਡਾਲ, ਇਹਦਾ ਅਖਰੀ ਅਰਥ ਆ ਗੁਰਮੁਖੋ। ਭਗਤ ਕਬੀਰ ਜੀ ਕਹਿੰਦੇ ਬਸ ਵਿਖਾਵਾ ਕਰੀ ਜਾਵੇ ਕਿ ਕੁੱਲ ਮੇਰੀ ਉੱਚੀ ਹੈ, ਕਰਮ ਮੈਂ ਬੜੇ ਕਰਦਾ, ਪਰ ਜੇ ਪਰਮੇਸ਼ਰ ਦੀ ਭਗਤੀ ਨਹੀਂ ਕਰਦਾ, ਕੰਨਾਂ ਨਾਲ ਸੁਣਦਾ ਨਹੀਂ, ਜੀਭ ਨਾਲ ਜਪਦਾ ਨਹੀਂ, ਤੇ ਫਿਰ ਉਹ ਚੰਡਾ

0: ਮੇਰੇ ਚਿੱਤ ਭਗਤ ਰਵਿਦਾਸ ਜੀ ਜ਼ਿਕਰ ਕਰਦੇ ਐ ਮੇਰੇ ਮਨ ਐ ਮੇਰੇ ਚਿੱਤ ਚੇਤ ਉਸ ਪਰਿਪੂਰਨ ਪਰਮਾਤਮਾ ਨੂੰ ਯਾਦ ਕਰ ਕਿਸ ਨੂੰ ਚੇ ਜਿਹੜਾ ਚੇਤ ਚਿੱਚੇ ਨੂੰ ਲਾਂ ਤੇ ਤੱਤੇ ਨੂੰ ਸਿਹਾਰੀ ਆ ਇਹ ਹੈ ਯਾਦ ਕਰ ਸ਼ਬਦ ਰਲਦੇ ਮਿਲਦੇ ਨੇ ਰੇ ਚਿੱਤ ਐ ਮੇਰੇ ਮਨ ਚੇਤ ਇਸ ਚੇਤ ਦਾ ਆਖਰੀ ਅਰਥ ਹੈ ਉਸ ਨੂੰ ਯਾਦ ਕਰ ਕਿਸ ਨੂੰ ਉਸ ਚੇਤ ਨੂੰ ਜੋ ਚੇਤਨ ਹੈ ਜੋ ਹਰ ਥਾਂ ਰਮਿਆ ਹਰ ਥਾਂ ਸਮਾਇਆ ਹੋਇਆ ਤੇ ਅਚੇਤ ਅਚੇਤ ਨਾ ਹੋ ਗਾਫਲ ਨਾ ਹੋ ਸਾਵਧਾਨ ਹੋ ਕਰਕੇ ਉਸ ਨੂੰ ਯਾਦ ਕਰ
1: ਵਾਹੇ ਨਾ ਬਾਲਮੀਕਿ ਦੇਖ
0: ਇੱਥੇ ਇੱਕ ਉਦਾਹਰਨ ਭਗਤ ਰਵਿਦਾਸ ਜੀ ਨੇ ਦਿੱਤੀ ਹੈ ਸਤਿਕਾਰਯੋਗ ਸਨਮਾਨਯੋਗ ਸ਼੍ਰੀ ਬਾਲਮੀਕਿ ਰਿਸ਼ੀ ਜੀ ਦੀ ਵੀ ਵੇਖ ਉਸ ਨੇ ਬਦਗੀ ਕੀਤੀ ਲੋਕ ਗੱਲਾਂ ਉਹਨੂੰ ਵੀ ਕਰਦੇ ਸਨ ਪਰ ਉਸ ਨੇ ਪਰਮੇਸ਼ਰ ਦਾ ਨਾਮ ਜਪਿਆ ਬਾਲਮੀਕ ਰਿਸ਼ੀ ਜੀ ਨੇ ਆਪੋ ਆਪਣਾ ਹਰੇਕ ਧਰਮ ਦਾ ਵੇਖੋ ਗੁਰਮੁਖੋ ਅਵਤਾਰੀ ਪੁਰਖ ਹੋਵੇ ਰਿਸ਼ੀ ਮੁਨੀ ਹੋਵੇ ਉਹ ਸਤਿਕਾਰਯੋਗ ਹੈ ਸਾਡੇ ਕੋਲ ਕੋਈ ਹੱਕ ਨਹੀਂ ਕਿਸੇ ਦੇ ਰਿਸ਼ੀ ਮੁਨੀ ਨੂੰ ਕਿਸੇ ਧਰਮ ਦੇ ਮੁਖੀ ਨੂੰ ਕਿਸੇ ਧਰਮ ਦੇ ਗੁਰੂ ਨੂੰ ਮਾੜਾ ਕਹੀਏ ਤੇ ਭਗਤ ਰਵਿਦਾਸ ਜੀ ਤੇ ਕਹਿੰਦੇ ਬਾਲਮੀਕ ਰਿਸ਼ੀ ਜੀ ਦਾ ਜੀਵਨ ਵੇਖ ਸੇਧ ਲੈ ਤੂੰ ਉਹਦੇ ਤੋਂ ਉਹਨੇ ਵੀ ਨਾਮ ਜਪਿਆ
1: ਕਿਸ ਜਾਤ ਤੇ ਕਿਹੇ ਪਦੇ ਅਮਰਿਓ
0: ਨਾਮ ਜਪਣ ਦੀ ਬਦੌਲਤ ਭਾਵੇਂ ਲੋਕ ਕਹਿੰਦੇ ਸਨ ਕਿਸ ਜਾਤ ਤੇ ਕਿਹੇ ਪਦੇ ਅਮਰਿਓ ਵੀ ਇਹ ਨੀਵੀਂ ਜਾਤ ਦਾ ਪਰ ਭਗਤ ਰਵਿਦਾਸ ਜੀ ਕਹਿੰਦੇ ਲੋਕਾਂ ਦੇ ਕਹਿਣ ਦੇ ਮੁਤਾਬਕ ਭਾਵੇਂ ਉਸ ਦੀ ਜਾਤ ਨੀਵੀਂ ਸੀ ਪਰ ਕਿਹੇ ਪਦੇ ਪਦੇ ਕਹੀਏ ਪਦਵੀ ਮਰਤਬਾ ਉਹ ਤੇ ਇੰਨੀ ਉੱਚੀ ਪਦਵੀ ਤੇ ਅਮਰਿਓ ਪਹੁੰਚ ਗਿਆ
1: ਰਾਮ ਭਗਤ ਬਸੇਖ
0: ਕਿਸ ਦੀ ਬਦੌਲਤ ਪਹੁੰਚਿਆ ਰਾਮ ਭਗਤ ਪਰਮੇਸ਼ਰ ਦੀ ਭਗਤੀ ਬਸੇਖ ਕਹੀਏ ਵਿਸ਼ੇਸ਼ ਉਸ ਨੇ ਪਰਮੇਸ਼ਰ ਦਾ ਨਾਮ ਜਪਿਆ ਅੱਜ ਵੀ ਲੋਕ ਸ਼੍ਰੀ ਬਾਲਮੀਕ ਜੀ ਨੂੰ ਸਤਿਕਾਰ ਨਾਲ ਯਾਦ ਕਰਦੇ ਨੇ ਸਨਮਾਨ ਦਿੰਦੇ ਨੇ ਉਹਨਾਂ ਨੂੰ ਉਹਨਾਂ ਦੇ ਧਰਮਾਂ ਦੇ ਲੋਕ ਨਮਸਕਾਰਾਂ ਵੀ ਕਰਦੇ ਨੇ ਕਿਉਂ ਕਿਉਂਕਿ ਉਹਨਾਂ ਨੇ ਰੱਬ ਦਾ ਨਾਮ ਜਪਿਆ ਤੇ ਜਦੋਂ ਰੱਬ ਦਾ ਨਾਮ ਜਪਿਆ ਪਰਮੇਸ਼ਰ ਦਾ ਨਾਮ ਜਪਿਆ ਪਰਮੇਸ਼ਰ ਨੇ ਉਹਨਾਂ ਨੂੰ ਉੱਚਿਆਂ ਤੋਂ ਉੱਚਾ ਬਣਾ ਦਿੱਤਾ
1: ਰਹਾਓ
0: ਵਿਸ਼ਰਾਮ ਦੇ ਕਰਕੇ ਬਖਸ਼ਿਸ਼ ਕਰਦੇ ਹਨ ਭਗਤ ਰਵਿਦਾਸ ਜੀਓ ਜੀ
1: ਵਾਨ ਸਤਰ ਆਜ਼ਾਦ ਸਭ ਤੇ
0: ਪੁਰਾਤਨ ਜਿਤਨਾ ਮੈਂ ਜ਼ਿਕਰ ਕੀਤਾ ਵੀ ਕਰਮ ਵੰਡੇ ਸਨ ਤੇ ਕਈਆਂ ਛੋਟੀਆਂ ਜਾਤਾਂ ਵਾਲੇ ਨੂੰ ਇਹ ਕੰਮ ਦਿੱਤਾ ਸੀ ਕਿ ਤੁਸੀਂ ਸਵਾਨ ਕਹੀਏ ਕੂਕਰ ਤੇ ਕੁੱਤਿਆਂ ਨੂੰ ਮਾਰਨਾ ਕੁੱਤਿਆਂ ਦੀ ਖਲ ਲਾਉਣੀ ਸਵਾਨ ਸੱਤਰ ਸੱਤਰ ਦਾ ਉਤਰਾ ਅੱਖਰੀ ਅਰਥ ਦੁਸ਼ਮਣ ਹੈ ਪਰ ਇੱਥੇ ਜੋ ਵਿਦਵਾਨ ਜਨਾਂ ਨੇ ਅਰਥ ਕੀਤਾ ਵੀ ਜੋ ਕੂਕਰਾਂ ਨੂੰ ਮਾਰਨ ਵਾਲੇ ਉਹਨਾਂ ਦੀ ਖਲ ਲਾਉਣ ਵਾਲੇ ਆਜ਼ਾਦ ਜਿਨ੍ਹਾਂ ਨੂੰ ਲੋਕ ਛੋਟੀਆਂ ਜਾਤਾਂ ਵਾਲੇ ਵੀ ਕਹਿੰਦੇ ਸਨ
1: ਕ੍ਰਿਸ਼ਨ ਲਾਵੇ
0: ਪਰ ਜਦੋਂ ਉਹਨਾਂ ਨੇ ਵੀ ਨਾਮ ਜਪਿਆ ਨਾ ਤੇ ਪਰਮੇਸ਼ਰ ਦੀ ਉਹਨਾਂ ਨੂੰ ਪ੍ਰਾਪਤੀ ਹੋ ਗਈ ਉਹ ਪਰਮੇਸ਼ਰ ਵਿੱਚ ਲੀਨ ਹੋ ਗਏ ਤੇ ਕਈ ਅਜਿਹੇ ਸਤ ਪੁਰਖਾਂ ਨੂੰ ਬੰਦਗੀ ਵਾਲਿਆਂ ਨੂੰ ਸ਼੍ਰੀ ਕ੍ਰਿਸ਼ਨ ਜੀ ਵੀ ਬਹੁਤ ਪਿਆਰ ਕਰਦੇ ਰਹੇ
1: ਲੋਕ ਵਪਰਾ ਕਿਆ ਸਰਾ ਹੈ
0: ਲੋਕ ਭਾਵੇਂ ਉਹਨਾਂ ਨੂੰ ਨੀਵੀਆਂ ਜਾਤਾਂ ਦੇ ਕਹਿੰਦੇ ਸਨ ਪਰ ਭਗਤ ਰਵਿਦਾਸ ਜੀ ਕਹਿੰਦੇ ਲੋਕ ਵਿਚਾਰਿਆਂ ਨੂੰ ਕੀ ਪਤਾ ਰੱਬ ਦੇ ਨਾਮ ਦੀ ਬਖਸ਼ਿਸ਼ ਕਿੰਨੀ ਹੈ ਰੱਬ ਜਦੋਂ ਰਹਿਮਤ ਦਿੰਦਾ ਪਰਮੇਸ਼ਰ ਜਦੋਂ ਕਿਸ ਨੂੰ ਵੱਡਾ ਕਰ ਦਿੰਦਾ ਪਰ ਲੋਕ ਤੇ ਉਸ ਨੂੰ ਨੀਵਾਂ ਨੀਵਾਂ ਕਰਕੇ ਹੀ ਸਲਾਉਂਦੇ ਹਨ
1: ਲੋਕ ਪ੍ਰਵੇਸ਼
0: ਭਗਤ ਰਵਿਦਾਸ ਜੀ ਕਹਿੰਦੇ ਜਿਨ੍ਹਾਂ ਨੇ ਬਦਗੀ ਕੀਤੀ ਸ਼੍ਰੀ ਬਾਲਮੀਕ ਜੀ ਵਰਗਿਆਂ ਨੇ ਰਿਸ਼ੀਆਂ ਮੁਨੀਆਂ ਨੇ ਤਪੱਸਵੀਆਂ ਨੇ ਉਹਨਾਂ ਦਾ ਜਸ ਤੀਨ ਲੋਕ ਪ੍ਰਵੇਸ਼ ਤਿੰਨਾਂ ਭਵਨਾਂ ਦੇ ਵਿੱਚ ਫੈਲ ਗਿਆ
1: ਅਡਾ ਮਲ ਪੁੰਗਲਾ ਲੁਬਤ ਕੁੰਚਰ
0: ਫਿਰ ਕਿਉਂਕਿ ਹੁਣ ਇਹ ਸਾਫੀਆਂ ਸੁਣਾਉਣ ਦਾ ਸਮਾਂ ਨਹੀਂ ਸਮਾਂ ਆਪਣੀ ਹੱਦ ਤੇ ਪਹੁੰਚ ਗਿਆ ਅਜਾਮਲ ਪਾਪੀ ਜਗ ਜਾਨੇ ਨਿਮਖ ਮਾਹੇ ਨਿਸਤਾਰਾ ਰੱਬ ਦਾ ਨਾਮ ਜਪਿਆ ਰੱਬ ਮਿਲ ਗਿਆ ਪਿੰਗਲਾ ਵੇਸਵਾ ਕਰਮ ਭਾਵੇਂ ਮਾੜੇ ਸੀ ਪਰ ਜਦੋਂ ਰੱਬ ਦਾ ਨਾਮ ਜਪਿਆ ਪਰਮੇਸ਼ਰ ਕੋਲ ਰਹਿਮਤ ਬਖਸ਼ਿਸ਼ ਹੈ ਉਹ ਕਰਮ ਮੇਟ ਦਿੰਦਾ ਕਰਮਾਂ ਨੂੰ ਸਾੜ ਦਿੰਦਾ ਜਦੋਂ ਅਜਾਮਲ ਨੇ ਪਿੰਗਲਾ ਨੇ ਪਰਮੇਸ਼ਰ ਦਾ ਨਾਮ ਜਪਿਆ ਤੇ ਲੁਭਤ ਲੁਭਦਿਕ ਇਸਦਾ ਵਿਦਵਾਨਾਂ ਨੇ ਬਹੁਤ ਖੁਲਾਸਾ ਮੰਗਦਾ ਸੀ ਇਹ ਸ਼ਬਦ ਇਸ ਦਾ ਇੱਕ ਅਰਥ ਸ਼ਿਕਾਰੀ ਵੀ ਕੀਤਾ ਤੇ ਇੱਕ ਸਾਂਝੀ ਕਰ ਦੇਵਾਂ ਮੈਂ ਗਾਥਾ ਸ਼ਿਕਾਰੀ ਨੇ ਹੀ ਸ਼੍ਰੀ ਕ੍ਰਿਸ਼ਨ ਜੀ ਦਾ ਜਦੋਂ ਅੰਤ ਹੋਇਆ ਨਾ ਸ਼ਿਕਾਰੀ ਰਾਹੀਂ ਹੋਇਆ ਸੀ ਭਗਤ ਰਵਿਦਾਸ ਜੀ ਨੇ ਜ਼ਿਕਰ ਕੀਤਾ ਜਾਏ ਸਤਾ ਪ੍ਰਭਾਸ ਵਿੱਚ ਗੋਡੇ ਉੱਤੇ ਪੈਰ ਪਸਾਰੇ ਚਰਨ ਕਮਲ ਵਿੱਚ ਪਦਮ ਹੈ ਝਿਲਮਿਲ ਝਿਲਕੈ ਵਾਂਗੀ ਤਾਰੇ। ਇਤਿਹਾਸਕਾਰਾਂ ਜ਼ਿਕਰ ਕੀਤਾ ਸ੍ਰੀ ਕ੍ਰਿਸ਼ਨ ਜੀ ਦੇ ਚਰਨਾਂ ਕਮਲਾਂ ਦੇ ਵਿੱਚ ਪਦਮ ਸੀ ਤੇ ਜਦੋਂ ਉਹ ਗੋਡੇ ਉੱਤੇ ਚਰਨ ਰੱਖ ਕੇ ਸੂਰਜ ਵੱਲ ਨੂੰ ਪੈਰ ਸੀ ਚਰਨ ਸੀ ਤੇ ਪਦਮ ਨੇ ਜਦੋਂ ਸੂਰਜ ਦੀ ਲਿਸ਼ਕ ਪਈ ਤੇ ਜਦੋਂ ਉਹ ਪਦਮ ਚਮਕਿਆ ਤੇ ਸ਼ਿਕਾਰੀ ਨੇ ਸੋਚਿਆ ਵੀ ਇਹ ਅੱਖ ਦੀ ਹਿਰਨ ਦੀ ਚਮਕਿਆ। ਉਹਨੇ ਜਦੋਂ ਤੀਰ ਮਾਰਿਆ ਸ੍ਰੀ ਕ੍ਰਿਸ਼ਨ ਜੀ ਦੇ ਚਰਨਾਂ ਵਿੱਚ ਲੱਗਾ ਤੇ ਜਦੋਂ ਉਸ ਨੂੰ ਪਤਾ ਲੱਗਾ ਆਣ ਕੇ ਜਦੋਂ ਉਹ ਸ਼ਿਕਾਰੀ ਸ੍ਰੀ ਕ੍ਰਿਸ਼ਨ ਜੀ ਕੋਲ ਮਾਫੀਆਂ ਮੰਗਣ ਲੱਗਾ ਕਿ ਮੈਂ ਤੇ ਹਿਰਨ ਦੇ ਭੁਲੇਖੇ ਤੀਰ ਮਾਰਿਆ। ਭਗਤ ਰਵਿਦਾਸ ਜੀ ਨੇ ਭਾਈ ਸਾਹਿਬ ਗੁਰਦਾਸ ਜੀ ਨੇ ਜ਼ਿਕਰ ਕੀਤਾ ਸ੍ਰੀ ਕ੍ਰਿਸ਼ਨ ਜੀ ਨੇ ਉਹਨੂੰ ਕਿਹਾ ਨਹੀਂ ਤੇਰਾ ਨੀ ਕਸੂਰ, ਸਾਡਾ ਅੰਤੀ ਐਵੇਂ ਹੋਣਾ ਸੀ। ਉਹਨੂੰ ਮੁਆਫ ਕਰ ਦਿੱਤਾ, ਔਗਣ ਕੀਤੇ ਹਰਨਾਂ ਚਿਤਾਰੇ ਕਰਕੇ ਜ਼ਿਕਰ ਕੀਤਾ। ਇਵੇਂ ਭਾਵੇਂ ਸ਼ਿਕਾਰੀ ਨੇ ਭੁਲੇਖੇ ਵਾਸੀ ਤੀਰ ਮਾਰ ਦਿੱਤਾ ਪਰ ਵੱਡੀਆਂ ਰੂਹਾਂ, ਬੰਦਗੀ ਵਾਲੀਆਂ ਰੂਹਾਂ, ਨਾਮ ਜਪਣ ਵਾਲੀਆਂ ਰੂਹਾਂ ਨੇ ਜੇ ਉਹਨਾਂ ਨੂੰ ਮਾਫ ਕਰ ਦਿੱਤਾ।
1: ਗਏ ਹਰ ਕੈ ਪਾਸ
0: ਕੁੰਚਰ ਵੀ ਗਜ ਹਸਤੀ ਕੇ ਪ੍ਰਾਣ ਉਧਾਰੀ ਵਾਲੇ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤੇ ਹਾਥੀ ਦਾ ਵਾਰ ਵਾਰ ਜ਼ਿਕਰ ਕੀਤਾ ਕਿ ਜਿਸ ਨੇ ਜਦੋਂ ਕੋਈ ਵਾਸਨਾ ਚੱਲਿਆ ਤੰਦੂਏ ਨੇ ਪਕੜ ਲਿਆ, ਸੁੰਡ ਵਿੱਚ ਕਮਲ ਦਾ ਫੁੱਲ ਫੜ ਕੇ ਜਦੋਂ ਪਰਮੇਸ਼ਰ ਅੱਗੇ ਤਰਲਾ ਮਾਰਿਆ ਪਰਮੇਸ਼ਰ ਨੇ ਤੰਦੂਏ ਕੋਲੋਂ ਛੁਟਾ ਦਿੱਤਾ। ਇਵੇਂ ਜਿਵੇਂ ਇਹਨਾਂ ਨੇ ਯਾਦ ਕੀਤਾ, ਅਜਾ ਮਲ ਨੇ, ਪਿੰਗਲਾ ਨੇ, ਲੁਭਤ ਕਹੀਏ ਸ਼ਿਕਾਰੀ ਨੇ, ਕੁੰਚਰ ਕਹੀਏ ਹਾਥੀ ਨੇ, ਤੇ ਗਏ ਹਰ ਕੇ ਪਾਸ ਇਹ ਪਰਮੇਸ਼ਰ ਕੋਲ ਪਹੁੰਚ ਗਏ, ਅਭੇਦ ਹੋ ਗਏ।
1: ਐਸੇ ਗੁਰਮੁਖ ਮਿਸਤਰੇ
0: ਰਵਿਦਾਸ ਜੀ ਕਹਿੰਦੇ ਆ ਮੇਰੇ ਮਨਾ ਇਹੋ ਜੇ ਲੋਕ ਤਰ ਗਏ ਤੇ ਤੂੰ ਵੀ ਰੱਬ ਦਾ ਨਾਮ ਜਪ ਲੈ।
1: ਕਿਉਂ ਨਾ ਤਰਹੇ ਰਵਿਦਾਸ,
0: ਪਾਰ ਉਤਾਰਾ ਕਿਉਂ ਨਹੀਂ ਹੋਵੇਗਾ, ਪਰ ਪਾਰ ਉਤਾਰਾ ਤੇ ਹੋ ਸਕਦਾ, ਤੂੰ ਤਰ ਤੇ ਸਕਦਾ, ਪਰ ਰੱਬ ਦਾ ਜੇ ਨਾਮ ਜਪੇ। ਸਾਰੇ ਸ਼ਬਦ ਲੰਬੇਰੇ ਸਨ, ਵਿਆਖਿਆ ਮੰਗਦੇ ਪਰ ਸਨ, ਪਰ ਸਮੇਂ ਦੀ ਸੀਮਾ ਵਿੱਚ ਰਹਿ ਕੇ ਜਿੰਨਾ ਕੁ ਸਤਿਗੁਰੂ ਨੇ ਬਖਸ਼ਿਸ਼ ਕੀਤੀ ਅਖਰੀ ਅਰਥ ਕੀਤੇ। ਮਨੁੱਖ ਔੜਕ ਨੂੰ ਮਨੁੱਖ ਹੈ ਕਿਉਂਕਿ ਉਸ ਬੇਅੰਤ ਦੇ ਬੋਲਾਂ ਦੀ ਤੁਹਾਡੇ ਨਾਲ ਸਾਂਝ ਪਾਈ ਹੈ ਤੇ ਸਾਡਾ ਨਾਸ ਹੋਣਾ, ਅਸੀਂ ਤੇ ਕਾਲ ਦੇ ਅਧੀਨ ਆ, ਲੱਖਾਂ ਗਣਤੀਆਂ ਲੱਖਾਂ ਭੁੱਲਾਂ ਉਹ ਮੇਰੀਆਂ ਮੇਰੀ ਝੋਲੀ ਵਿੱਚ ਪਾ ਲੈਣੀਆਂ, ਉਪਦੇਸ਼ ਗੁਰੂ ਦਾ ਗ੍ਰਹਿਣ ਕਰ ਲੈਣਾ। ਸਤਿਗੁਰੂ ਜੀ ਕਿਰਪਾ ਕਰੇ ਸਾਨੂੰ ਵੀ ਸੇਵਾ ਸਿਮਰਨ ਦੀ ਦਾਤ ਦੇਵੇ। ਅੰਮ੍ਰਿਤ ਛਕੀਏ, ਸਿੰਘ ਸਜੀਏ, ਗੁਰੂ ਵਾਲੇ ਬਣੀਏ, ਸੇਵਾ ਸਿਮਰਨ ਕਰੀਏ, ਸਾਡਾ ਵੀ ਭਲਾ ਹੋ ਜਾਵੇ। ਸਮੂਹ ਸੰਗਤ, ਸਤਿਗੁਰੂ ਸੱਚੇ ਪਾਤਸ਼ਾਹ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਕੋਟਾਨ ਕੋਟ ਧੰਨਵਾਦ, ਸ਼ੁਕਰਾਨਾ, ਭੁੱਲਾਂ ਚੁੱਕਾਂ ਦੀ ਖਿਮਾ। ਆਓ ਆਖਰੀ

ਰੇਡੀਓ ਹਾਂਜੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਰਣਜੋਤ ਸਿੰਘ ਵੱਲੋਂ ਸਤਿ ਸ੍ਰੀ ਅਕਾਲ, ਆਦਾਬ, ਸਲਾਮ, ਨਮਸਤੇ, ਗੁੱਡ ਮੋਰਨਿੰਗ। ਆਸ ਕਰਦੇ ਹਾਂ ਸਾਰਿਆਂ ਦਾ ਦਿਨ ਬਹੁਤ ਹੀ ਸੋਹਣਾ ਚੜ੍ਹਿਆ ਹੋਏਗਾ। ਇੱਕ ਵਾਰੀ ਫਿਰ ਤੋਂ ਹੱਸਦੇ ਮੁਸਕਰਾਉਂਦੇ ਢੇਰ ਸਾਰੀਆਂ ਆਸਾਂ ਉਮੀਦਾਂ ਅੱਜ ਦੇ ਦਿਨ ਤੋਂ ਲਾ ਕੇ ਨਿਕਲ ਤੁਰੇ ਹੋ ਕੇ ਘਰਾਂ ਤੋਂ, ਅਤੇ ਜਾਂ ਫਿਰ ਚੱਲ ਰਹੀਆਂ ਹੋਣਗੀਆਂ ਤਿਆਰੀਆਂ, ਬੱਚਿਆਂ ਨੂੰ ਸਕੂਲ ਦੇ ਲਈ ਤਿਆਰ ਕਰ ਰਹੇ ਹੋ ਗਏ, ਠਾ ਰਹੇ ਹੋ ਗਏ, ਆਪਣੇ ਕੰਮਾਂ ਕਾਰਾਂ ਦੇ ਉੱਤੇ ਡਟੇ ਹੋ ਗਏ, ਕੰਮ ਕਾਰ ਨਿਬੇੜ ਕੇ ਹੋ ਸਕਦਾ ਵਾਪਸ ਪਰਤ ਰਹੇ ਹੋ ਜਾਂ ਫਿਰ ਕਾਲ ਦੇ ਵਿੱਚ ਹੋ, ਲੇਟ ਹੋ ਰਹੇ, ਜਿੱਥੇ ਵੀ ਕਿਤੇ ਉਹ ਜਿਹੜੀ ਵੀ ਘੜੀ ਦੇ ਵਿੱਚ ਉਹ ਆਓ, ਸਭ ਤੋਂ ਪਹਿਲਾਂ ਉਸ ਰੱਬ ਦਾ ਸ਼ੁਕਰ ਅਦਾ ਕਰੀਏ ਅੱਜ ਦਾ ਇਹ ਦਿਨ ਮਿਲਿਆ। ਇਹ ਸਵਾਸ ਚੱਲ ਰਹੇ ਨੇ, ਕੁਦਰਤ ਦੀਆਂ ਇਹ ਢੇਰ ਸਾਰੀਆਂ ਨਿਆਮਤਾਂ ਅੱਜ ਇੱਕ ਵਾਰੀ ਫਿਰ ਤੋਂ ਮਾਨਣ ਨੂੰ ਮਿਲੀਆਂ ਨੇ। ਤਾਂ ਉਸੇ ਰੱਬ ਦਾ ਓਟ ਆਸਰਾ ਲੈ ਕੇ ਅੱਜ ਦੇ ਦਿਨ ਦੇ ਵਿੱਚ ਅੱਗੇ ਵੱਧਦੇ ਹਾਂ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਤੁਹਾਡਾ ਇੱਕ ਵਾਰੀ ਫਿਰ ਤੋਂ ਸਵਾਗਤ। ਅੱਜ 6 ਤਰੀਕ ਹੋ ਗਈ ਹੈ ਅਕਤੂਬਰ ਦਾ ਮਹੀਨਾ, 7:05 ਹੋ ਚੁੱਕੇ ਨੇ ਮੈਲਬਨ ਦੇ ਵਿੱਚ ਸਵੇਰ ਦੇ, ਅਤੇ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਸ਼ੁਰੂਆਤ ਆਪਾਂ ਕਰਾਂਗੇ ਉਸ ਰੱਬ ਦੇ ਸ਼ੁਕਰਾਨੇ ਦੇ ਨਾਲ, ਸ਼ਬਦ ਕੀਰਤਨ ਦੇ ਨਾਲ। ਅਰਦਾਸ ਕਿ ਜੋ ਵੀ ਅੱਜ ਦੇ ਦਿਨ ਲਈ ਤੁਸੀਂ ਕੰਮ ਕਾਰ ਮਿੱਥੇ ਨੇ, ਜੋ ਵੀ ਅੜੇ ਫੜੇ ਕੰਮ ਨੇ, ਜੋ ਵੀ ਮਨ ਦੇ ਉੱਤੇ ਬੋਝ ਹੈ, ਪਰੇਸ਼ਾਨੀਆਂ ਨੇ, ਉਹ ਸਭ ਆਸਾਨ ਜਿਹੇ ਤਰੀਕੇ ਦੇ ਨਾਲ ਉਹ ਕਾਰਜ ਅੱਜ ਪੂਰੇ ਹੋਣ ਅਤੇ ਉਹ ਪਰੇਸ਼ਾਨੀਆਂ ਦੂਰ ਹੋਣ, ਸੋਹਣੀਆਂ ਅਤੇ ਨੇਕ ਕਮਾਈਆਂ ਕਰਕੇ ਹੌਲੇ ਭਾਰ ਵਾਪਸ ਘਰਾਂ ਨੂੰ ਪਰਤੋ, ਸੋਹਣੀਆਂ ਅਤੇ ਨੇਕ ਕਮਾਈਆਂ ਘਰਾਂ ਦੇ ਵਿੱਚ ਤੰਦਰੁਸਤੀ ਲੈ ਕੇ ਆਉਣ, ਚੜ੍ਹਦੀ ਕਲਾ ਲੈ ਕੇ ਆਉਣ, ਪਿਆਰ ਅਸਰ ਸੁੱਖ ਲੈ ਕੇ ਆਉਣ। ਇਸ ਅਰਦਾਸ ਦੇ ਨਾਲ ਉਹ ਵੱਧਦੇ ਹਾਂ ਅੱਗੇ ਪ੍ਰੋਗਰਾਮ ਹਾਂਜੀ ਮੈਲਬਨ ਸ਼ਬਦ ਕੀਰਤਨ ਦਾ ਸਰਵਣ ਕਰਦੇ ਹਾਂ। ਅੱਗੇ ਮਿਲਾਂਗੇ ਹੋਰ ਵੀ ਬਹੁਤ ਸਾਰੀਆਂ ਢੇਰ ਸਾਰੀਆਂ ਗੱਲਾਂ ਬਾਤਾਂ ਦੇ ਲਈ। ਰੇਡੀਓ ਹਾਂਜੀ 1674 AM ਪ੍ਰੋਗਰਾਮ ਹਾਂਜੀ ਮੈਲਬਨ।

0: ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ, ਮੈਂ ਰਣਜੋਤ ਸਿੰਘ ਇੱਕ ਵਾਰੀ ਫਿਰ ਤੋਂ ਹਾਜ਼ਰ ਹਾਂ ਇਸ ਆਸ ਦੇ ਨਾਲ ਕਿ ਤੁਸੀਂ ਸਭ ਰੱਜ ਖੁਸ਼ੀ ਹੋ ਗਏ, ਚੜ੍ਹਦੀ ਕਲਾ 'ਚ ਹੋ ਗਏ। ਜਿਹੜੇ ਲੇਟ ਜੁੜੇ ਨੇ ਉਹਨਾਂ ਨੂੰ ਜੀ ਆਇਆਂ, ਸਤਿ ਸ਼੍ਰੀ ਅਕਾਲ। ਆਸ ਕਰਦਾ ਕਿ ਵਧੀਆ ਸੋਹਣੇ ਦਿਨ ਦੀ ਸ਼ੁਰੂਆਤ ਹੋ ਚੁੱਕੀ ਹੋਏ। ਰੱਬ ਦੇ ਨਾਂ ਨਾਲ, ਸ਼ਬਦ ਕੀਰਤਨ ਦੇ ਨਾਲ ਆਪਾਂ ਅੱਜ ਦੇ ਪ੍ਰੋਗਰਾਮ ਦੀ ਇੱਕ ਵਾਰੀ ਫਿਰ ਤੋਂ ਸ਼ੁਰੂਆਤ ਕੀਤੀ ਹੈ। ਜਿਹੜਾ ਵੀ ਕਾਰਜ ਉਸ ਰੱਬ ਦਾ ਓਟ ਆਸਰਾ ਲੈ ਕੇ ਆਪਾਂ ਕਰਦੇ ਹਾਂ ਉਹ ਫਿਰ ਵਧੀਆ ਹੀ ਰਹਿੰਦਾ। ਸੋ ਇਸੇ ਓਟ ਆਸਰੇ ਦੇ ਨਾਲ ਆਪਾਂ ਅੱਗੇ ਵੱਧਦੇ ਹਾਂ ਪ੍ਰੋਗਰਾਮ। ਹਾਂਜੀ, ਮੈਲਬਨ ਦੇ ਵਿੱਚ ਮੌਸਮ ਬਾਰੇ ਜਾਣਦੇ ਹਾਂ ਕਿਵੇਂ ਦਾ ਅੱਜ ਦਾ ਮੌਸਮ, ਅਤੇ ਟ੍ਰੈਫਿਕ ਬਾਰੇ ਤੁਹਾਡੇ ਕੋਲ ਕੋਈ ਜਾਣਕਾਰੀ ਆ ਤਾਂ ਤੁਸੀਂ ਵੀ ਸਾਡੇ ਨਾਲ ਜ਼ਰੂਰ ਸਾਂਝੀ ਕਰ ਦਿਓ। ਕਿਵੇਂ ਦੀ ਰਹਿਣ ਵਾਲੀ ਆ ਅੱਜ ਟ੍ਰੈਫਿਕ ਦੀ ਸੂਰਤ ਹਾਲ ਸਵੇਰੇ ਸਵੇਰੇ ਦੇ ਸਮੇਂ, ਜੇਕਰ ਕੋਈ ਚੱਲਿਆ ਸਵੇਰੇ ਸਵੇਰੇ ਦੇ ਸਮੇਂ ਤੁਹਾਡਾ ਐਕਸਪੀਰੀਅੰਸ, ਤਾਂ ਉਹ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰ ਦਿਓ। ਵੈਸੇ ਮੈਨੂੰ ਲੱਗ ਰਿਹਾ ਕਿ ਅੱਜ ਗਹਿਮਾ ਗਹਿਮੀ ਵੱਧ ਗਈ ਸੜਕਾਂ ਦੇ ਉੱਤੇ, ਕੱਲ੍ਹ ਥੋੜ੍ਹਾ ਜਿਹਾ ਪਰਹੇਜ਼ ਹੀ, ਅੱਜ ਥੋੜ੍ਹਾ ਜਿਹਾ ਵੱਧ ਭੀੜ ਭੜਕਾ ਜਿਹਾ ਲੱਗ ਰਿਹਾ। ਚਲੋ ਖੈਰ, ਇਹ ਵਾਲੀ ਫਾਈਲ ਆਪਾਂ ਜਦੋਂ ਖੋਲ੍ਹਦੇ ਹਾਂ ਤਾਂ ਫਿਰ ਵਧੇਰੇ ਪਤਾ ਲੱਗ ਜੂ, ਪਰ ਸਭ ਤੋਂ ਵਧੇਰੇ ਤੁਹਾਡੇ ਕੋਲ ਹੋਣਗੀਆਂ ਜਾਣਕਾਰੀਆਂ, ਕਿਉਂਕਿ ਤੁਸੀਂ ਇਸ ਟਾਈਮ ਸੜਕਾਂ ਦੇ ਉੱਤੇ ਹੋ। ਅਤੇ ਆਓ ਫਿਰ ਸਭ ਤੋਂ ਪਹਿਲਾਂ ਮੌਸਮ ਤੋਂ ਸ਼ੁਰੂਆਤ ਕਰਦੇ ਹਾਂ। ਸੋ ਮੌਸਮ ਦੇ ਵਿੱਚ ਸਭ ਤੋਂ ਪਹਿਲਾਂ ਸਿਡਨੀ, ਸਿਡਨੀ ਦੇ ਵਿੱਚ ਅੱਜ 27 ਤਾਪਮਾਨ ਚਲਾ ਜਾਣਾ, ਗਰਮੀ ਭਰਪੂਰ ਹੈ। ਅਤੇ ਜਾਂਦੇ ਜਾਂਦੇ ਦਿਨ ਦੇ ਵਿੱਚ 60% ਚਾਂਸ ਨੇ ਕਿ ਹਲਕਾ ਜਿਹਾ ਮੀਂਹ ਪੈ ਜੂਗਾ, 1 ਮਿਲੀਮੀਟਰ ਤੱਕ ਚਾਂਸ ਨੇ। 17-18 ਦੇ ਆਸ ਪਾਸ ਤਾਪਮਾਨ ਸਵੇਰੇ ਸਵੇਰੇ ਚਲਾ ਗਿਆ। ਮੈਲਬਨ ਦੇ ਵਿੱਚ ਵੀ ਅੱਜ ਮੀਂਹ ਦੇ ਚਾਂਸ ਨੇ, 90% 1 ਮਿਲੀਮੀਟਰ ਤੱਕ ਮੀਂਹ ਪੈ ਸਕਦਾ ਆ, ਖਾਸ ਤੌਰ ਦੇ ਉੱਤੇ ਸਵੇਰ ਤੋਂ ਬਾਅਦ ਅਤੇ ਦੁਪਹਿਰਾਂ ਤੋਂ ਪਹਿਲਾਂ ਵਧੇਰੇ ਵਧੇਰੇ ਜੇ ਚਾਂਸ ਲੱਗ ਰਹੇ ਨੇ। ਅਤੇ ਸਾਊਥ ਵਾਲੇ ਪਾਸੇ ਤੇਜ਼ ਗਤੀ ਦੇ ਵਿੱਚ ਹਵਾਵਾਂ ਨੇ, 19 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ, ਅਤੇ 13 ਕੁ ਦੇ ਆਸ ਪਾਸ ਸਵੇਰੇ ਸਵੇਰੇ ਦੇ ਸਮੇਂ ਚਲਾ ਗਿਆ। ਇੱਧਰ ਬ੍ਰਿਸਬੇਨ ਨਾਲ ਨੂੰ ਚਲੀਏ ਅਤੇ 29 ਅੱਜ ਜ਼ਿਆਦਾ ਤੋਂ ਜ਼ਿਆਦਾ, ਅਤੇ 20 ਕੁ ਦੇ ਆਸ ਪਾਸ ਸਵੇਰੇ ਸਵੇਰੇ ਦੇ ਸਮੇਂ, 60% ਚਾਂਸ ਇੱਥੇ ਵੀ ਨੇ ਮੀਂਹ ਪੈਣ ਦੇ। ਅਤੇ ਵੈਸੇ ਧੁੱਪ ਹਾਵੀ ਰਹੂਗੀ ਅੱਜ ਦੇ ਦਿਨ ਦੇ ਉੱਤੇ। ਪਰਥ ਸਵੇਰੇ ਸਵੇਰੇ 11 ਤਾਪਮਾਨ ਹੈ, 27 ਜ਼ਿਆਦਾ ਤੋਂ ਜ਼ਿਆਦਾ ਚਲਿਆ ਜਾਊਗਾ। ਅੱਜ ਧੁੱਪ ਵਾਲਾ ਦਿਨ ਹੋਰ ਨਿਬੜੂਗਾ, ਨਾਲ ਹਲਕੀ ਤੋਂ ਦਰਮਿਆਨੀ ਗਤੀ 'ਚ ਹਵਾਵਾਂ ਨੇ। ਅਤੇ ਐਡੀਲੇਡ ਦੇ ਵਿੱਚ ਅੱਜ 20 ਤੱਕ ਤਾਪਮਾਨ ਸਿਮੜਦਾ ਨਜ਼ਰ ਆ ਰਿਹਾ ਵਾ, ਬੱਦਲਬਾਈ ਵੀ ਆ, ਧੁੱਪ ਵੀ ਆ ਅਤੇ ਨਾਲ ਮੀਂਹ ਵੀ ਆ। 80% ਚਾਂਸ ਨੇ 1 ਮਿਲੀਮੀਟਰ ਤੱਕ ਮੀਂਹ ਦੀ ਮਾਤਰਾ ਹੋਣ ਦੇ। ਸੋ ਸਵੇਰੇ ਅਤੇ ਦੁਪਹਿਰਾਂ ਤੋਂ ਪਹਿਲਾਂ ਪਹਿਲਾਂ ਚਾਂਸ ਕੁਛ ਵਧੇਰੇ ਲੱਗ ਰਹੇ ਨੇ। 12 ਕੁ ਦੇ ਆਸ ਪਾਸ ਤਾਪਮਾਨ ਸਵੇਰੇ ਸਵੇਰੇ ਦੇ ਸਮੇਂ ਆ। ਅਤੇ ਆਪਾਂ ਤਸਮਾਨੀਆਂ ਵੱਲ ਨੂੰ ਝਾਤੀ ਮਾਰੀਏ, ਹੁਬਾੜ ਦੇ ਵਿੱਚ ਮੌਸਮ ਅੱਜ ਕਾਫੀ ਖਰਾਬ ਹੈ। ਹੁਬਾੜ ਦੇ ਵਿੱਚ ਅੱਜ ਮੀਂਹ, ਹਨੇਰੀਆਂ, ਝੱਖੜ ਲਗਭਗ ਸਾਰਾ ਹੀ ਦਿਨ ਪਰੇਸ਼ਾਨ ਕਰੂਗਾ। 15 ਆਸ ਪਾਸ ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ, ਅਤੇ 14 ਸਵੇਰੇ ਸਵੇਰੇ ਚਲਾ ਗਿਆ, ਯਾਨੀ ਕਿ ਤਾਪਮਾਨ ਦੇ ਵਿੱਚ ਕੋਈ ਵੱਡਾ ਫਰਕ ਨਹੀਂ ਪੈਣ ਵਾਲਾ। ਅਤੇ ਵੈਸੇ ਸਾਰਾ ਦਿਨ ਅੱਜ ਮੌਸਮ ਖਰਾਬੀ ਰਹੂਗੀ। ਕੈਨਬਰਾ ਦੇ ਵਿੱਚ ਸੋਹਣਾ ਪਿਆਰਾ ਮੌਸਮ ਹੈ ਅੱਜ, 10-11 ਦੇ ਆਸ ਪਾਸ ਤਾਪਮਾਨ ਹੈ, 22 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ ਅੱਜ ਦੇ ਦਿਨ। ਅਤੇ ਇੱਧਰ ਡਾਰਵਿਨ ਦੇ ਵਿੱਚ ਤਾਂ ਗਰਮੀ ਹੁੰਦੀ ਹੈ, 33 ਤਾਪਮਾਨ ਅੱਜ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ, 24-25 ਸਵੇਰੇ ਸਵੇਰੇ ਦੇ ਸਮੇਂ ਚਲਾ ਗਿਆ। ਸੋ ਕੁੱਲ ਮਿਲਾ ਕੇ ਅੱਜ ਗਰਮੀ ਜੀ ਵਾਲਾ ਮਾਹੌਲ ਚੱਲ ਲੱਗ ਰਿਹਾ, ਉਸ ਹਿਸਾਬ ਦੇ ਨਾਲ ਤੁਸੀਂ ਸਿਸਟਮ ਆਪਣਾ ਬਣਾ ਕੇ ਰੱਖਿਓ। ਮੈਲਬਨ ਦੇ ਵਿੱਚ ਵੀ ਅੱਜ ਜੇਕਰ ਆਪਾਂ ਵੇਖੀ ਤਾਂ ਮੀਂਹ ਦੇ ਚਾਂਸ ਜਿਹੜੇ ਹਿਸਾਬ ਦੇ ਨੇ ਉਸ ਹਿਸਾਬ ਦੇ ਨਾਲ ਤਾਪਮਾਨ ਵੀ ਕੋਈ ਬਹੁਤ ਜ਼ਿਆਦਾ ਤਾਂ ਨਹੀਂ ਜਾਣ ਵਾਲਾ, ਪਰ ਫਿਰ ਵੀ ਇੱਕ ਵਾਰੀ ਆਪਣੇ ਆਪਣੇ ਇਲਾਕੇ ਦੇ ਹਿਸਾਬ ਨਾਲ ਜ਼ਰੂਰ ਚੈੱਕ ਕਰ ਲਿਓ। ਤੁਸੀਂ 11 ਤੋਂ ਲੈ ਕੇ ਅਤੇ 2 ਵਜੇ ਦੇ ਦਰਮਿਆਨ ਜਾਂ ਫਿਰ 12-1 ਵਜੇ ਦੇ ਦਰਮਿਆਨ ਜਿਹੜਾ ਜ਼ਿਆਦਾ ਚਾਂਸ ਲੱਗ ਰਹੇ ਨੇ ਹਲਕੇ ਮੀਂਹ ਦੇ। ਇਸ ਤੋਂ ਬਾਅਦ ਆਪਾਂ ਟ੍ਰੈਫਿਕ ਵਾਲੇ ਪਾਸੇ ਨੂੰ ਆਉਂਦੇ ਹਾਂ, ਅਤੇ ਜੇ ਤੁਹਾਡੇ ਕੋਲ ਕੋਈ ਜਾਣਕਾਰੀ ਤਾਂ ਤੁਸੀਂ ਸਾਡੇ ਨਾਲ ਸਾਡੇ ਫੇਸਬੁੱਕ ਪੇਜ 'ਤੇ ਸਾਂਝੀ ਕਰ ਸਕਦੇ ਹੋ, ਜਾਂ ਫਿਰ 044-717-1674 0447-1716-74 ਦੇ ਉੱਤੇ ਤੁਸੀਂ ਵਟਸਐਪ ਕਰ ਸਕਦੇ ਹੋ, ਦੱਸ ਸਕਦੇ ਹੋ ਜਿਹੜੇ ਰਾਹਾਂ ਦੇ ਵਿੱਚ ਤੁਹਾਨੂੰ ਪਰੇਸ਼ਾਨੀ ਆਈ ਆ, ਕਿਸੇ ਹੋਰ ਨੂੰ ਨਾ ਆਵੇ ਅਤੇ ਉਹ ਤੁਸੀਂ ਸਾਨੂੰ ਮੈਸੇਜ ਭੇਜ ਸਕਦੇ ਹੋ। ਜਿੱਦਾਂ ਸਵੇਰੇ ਸਵੇਰੇ ਦੇ ਸਮੇਂ ਇੱਕ ਅਪਡੇਟ ਜਿਹੜੀ ਖਬਰਾਂ 'ਚੋਂ ਆ ਰਹੀ ਆ, ਉਹ ਬਰਨਲੀ ਟਨਲ 'ਚੋਂ ਆ ਰਹੀ ਹੈ, ਜਿੱਥੇ ਕਿ ਇੱਕ ਗੱਡੀ ਕੋਈ ਖਰਾਬ ਹੋਈ ਹੈ। ਇਸ ਵਜ੍ਹਾ ਦੇ ਕਰਕੇ 2 ਲੇਨਾਂ ਜਿਹੜੀਆਂ ਨੇ ਬੰਦ ਨੇ, ਅਤੇ 40 ਦੀ ਸਪੀਡ ਕੀਤੀ ਗਈ ਆ, ਅਤੇ ਬਰਨਲੀ ਟਨਲ ਸਵੇਰੇ ਵੈਸੇ ਵੀ ਬਿਜ਼ੀ ਹੁੰਦੀ ਹੈ। ਸੋ ਉਸ ਲਿਹਾਜ਼ ਦੇ ਨਾਲ ਤੁਸੀਂ ਵੇਖ ਲਿਓ ਵੀ ਹੁਣ ਕੀ ਹੋ ਸਕਦਾ ਇਹਦਾ ਤੋੜ, ਅਤੇ ਧਿਆਨ ਦੇ ਨਾਲ ਕਹਿੰਦੇ ਨੇ ਕਿ ਤੁਸੀਂ ਇੱਥੋਂ ਲੰਘੋ ਕਰੋ। ਸੋ हाँ जी, सो इनू जे आप विक रोड की वैबसाइट के उत्ते वेखिए तो वह कहें ने भी सारिया लेना हूँ खोल दती गई ने, पर फिर भी इस टाइम के उत्ते समस्या जी जरूर बनी रहूगी। सो चलो सोहनी गल है जिनी छेती क्लीयर हो जाए, तो जे थोड़े को जानकारी है तो जरूर दस दौ तुम, या फिर जिन्हें चरू तुम पहुँचना उन्ने चर हो सकता भी क्लीयर हो ही जाए तो साडा सफर ਤੁਹਾਡਾ ਸਫ਼ਰ ਆਸਾਨ ਰਹੇ। ਧੰਨਵਾਦ ਮਿਹਰਬਾਨੀ। ਅਤੇ ਇਸ ਤੋਂ ਇਲਾਵਾ ਬਾਕੀ ਕੁਛ ਅਪਡੇਟ ਜਿਹੜੀਆਂ ਨੇ ਉਹ ਥੋੜ੍ਹੀਆਂ ਮੈਂ ਕਹੂੰਗਾ ਪੁਰਾਣੀਆਂ ਹੋ ਗਈਆਂ, ਘੰਟਾ ਕੁ ਪਹਿਲਾਂ ਦੀਆਂ ਨੇ। ਅਤੇ ਉੱਧਰ ਆਪਾਂ ਰਹਿ ਨਹੀਂ ਦਿੰਦੇ ਝਾਤੀ ਮਾਰ ਨੂੰ, ਪਰ ਅੱਜ ਟ੍ਰੈਫਿਕ ਕੁਛ ਵਧੇਰੇ ਜੇ, ਇਸ ਚੀਜ਼ ਦਾ ਜ਼ਰੂਰ ਖਿਆਲ ਰੱਖਿਓ। ਸਿਡਨੀ ਵੱਲ ਨੂੰ ਚੱਲਦੇ ਹਾਂ ਅਤੇ ਵਿਲਟਨ ਦਾ ਇਲਾਕਾ ਹਿਊਮ ਮੋਟਰਵੇ, ਜਿੱਦਾਂ ਤੁਸੀਂ ਫੇਅਰਵੇ ਡਰਾਈਵ 'ਤੇ ਪਹੁੰਚਦੇ ਹੋ ਅਤੇ ਇੱਕ ਕਾਰ ਖਰਾਬ ਹੋਈ ਹੈ, ਇਸ ਵਜ੍ਹਾ ਕਰਕੇ ਸਾਊਥ ਪਾਉਣ ਵਾਲੀ ਪਾਸੇ ਦੀ ਟ੍ਰੈਫਿਕ ਜਿਹੜੀ ਆ ਉਹ ਪ੍ਰਭਾਵਿਤ ਹੈ। ਫੇਅਰਫੀਲਡ ਦੇ ਇਲਾਕੇ ਦੇ ਵਿੱਚ ਵੀ ਸਮੱਸਿਆ ਵਾ, ਇੱਥੇ ਕਾਰ ਦਾ ਐਕਸੀਡੈਂਟ ਹੋਇਆ ਵਾ ਪੋਲਡਿੰਗ ਸਟਰੀਟ ਕੰਬਰਲੈਂਡ ਹਾਈਵੇ ਅਤੇ ਰੋਸਨ ਰੋਡ ਦੇ ਦਰਮਿਆਨ ਦਾ ਇਲਾਕਾ ਜਿਹੜਾ ਵਾ ਦੋਵੇਂ ਡਾਇਰੈਕਸ਼ਨਾਂ ਦੇ ਵਿੱਚ ਪ੍ਰਭਾਵਿਤ ਹੈ, ਵਧੇਰੇ ਸਮਾਂ ਤੁਹਾਨੂੰ ਲੱਗੂਗਾ। ਅਤੇ ਬਾਕੀ ਕੁੱਲ ਮਿਲਾ ਕੇ ਬੇਨਤੀ ਇਹੋ ਹੀ ਆ ਕਿ ਸੜਕਾਂ ਦੇ ਉੱਤੇ ਹੋ ਅਤੇ ਬੇਨਤੀ ਕਿ ਤੁਸੀਂ ਪੇਸ਼ੈਂਸ ਬਣਾਈ ਰੱਖਿਓ। ਭੀੜ ਭੜੱਕੇ ਦੇ ਵਿੱਚ ਕਿਤੇ ਤੁਸੀਂ ਫਸ ਵੀ ਗਏ ਹੋ ਅਤੇ ਕਾਲ ਨਾ ਕਰਿਓ, ਸਿਆਣੇ ਕਹਿੰਦੇ ਨੇ ਕਾਹਲੀ ਅੱਗੇ ਟੋਏ ਅਤੇ ਕਾਹਲੀ ਕਿੱਥੋਂ ਹੋਏ। ਸੋ ਕਾਲ ਕੀਤਿਆਂ ਵੈਸੇ ਵੀ ਕੁਛ ਬਣਨਾ ਨਹੀਂ। ਸਵੇਰੇ ਸਵੇਰੇ ਦੇ ਸਮੇਂ ਜੇਕਰ ਤੁਸੀਂ ਟ੍ਰੈਫਿਕ ਦੇ ਵਿੱਚ ਹੋ, ਸਟੱਕ ਹੁੰਦੇ ਹੋ, ਅਤੇ ਉਹ ਧਿਆਨ ਆਪਣਾ ਤੁਸੀਂ ਕਿਸੇ ਚੰਗੇ ਪਾਸੇ ਲਾ ਸਕਦੇ ਹੋ, ਉਸ ਕਾਰਜ ਨੂੰ ਸੋਚਣ ਦੇ ਲਈ ਲਾ ਸਕਦੇ ਹੋ ਜਿਹਦੇ ਉੱਤੇ ਤੁਸੀਂ ਵਿਚਾਰ ਕਰ ਹੀ ਨਹੀਂ ਪਾਏ ਬਿਜ਼ੀ ਹੋਣ ਦੇ ਕਰਕੇ। ਸੋ ਉੱਥੇ ਤੁਸੀਂ ਇਹ ਵਾਲਾ ਕੰਮ ਕਰ ਸਕਦੇ ਹੋ। ਕੁੱਲ ਮਿਲਾ ਕੇ ਤੁਸੀਂ ਪ੍ਰੈਕਟਿਸ ਕਰ ਸਕਦੇ ਹੋ ਅਤੇ ਕਿੱਦਾਂ ਮਨ ਨੂੰ ਠੰਡਾ ਰੱਖਣਾ, ਕਿੱਦਾਂ ਕਾਬੂ ਦੇ ਵਿੱਚ ਰੱਖਣਾ। ਅਤੇ ਆਓ ਤੁਹਾਡੇ ਆਪਾਂ ਮੈਸੇਜਿਸ ਵੱਲ ਨੂੰ ਵੱਧਦੇ ਹਾਂ। ਜਸਵਾਲ ਸਾਹਿਬ ਹਰ ਰੋਜ਼ ਦੀ ਤਰ੍ਹਾਂ ਪਿਆਰਾ ਜਿਹਾ ਮੈਸੇਜ ਸਵੇਰੇ ਸਵੇਰੇ ਭੇਜਦੇ ਨੇ, ਕਹਿੰਦੇ ਕਿ ਜ਼ਿੰਦਗੀ ਦੇ ਵਿੱਚ ਗਲਤ ਲੋਕਾਂ ਨਾਲ ਤੁਰਨ ਨਾਲੋਂ ਇਕੱਲੇ ਬੈਠਣਾ ਹੀ ਚੰਗਾ ਹੁੰਦਾ। ਬਿਲਕੁਲ ਸਹੀ ਗੱਲ ਹੈ ਜੀ, ਐਵੇਂ ਨਜਾਇਜ਼ ਭੀੜ ਇਕੱਠੀ ਕਰਨ ਦੇ ਨਾਲੋਂ ਚੰਗਾ ਆ ਵੀ ਆਪਣੇ ਆਪ ਦੇ ਨਾਲ ਬੰਦਾ ਗੱਲਾਂ ਕਰ ਲਏ। ਭੋਲਾ ਬੈਂਸ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸਾਰੀ ਟੀਮ ਦੇ ਲਈ ਭੋਲਾ ਹੰਸ ਜੀ ਸੋਰੀ, ਅਤੇ ਕਰਮਜੀਤ ਕੌਰ ਭੁੱਲਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਅਤੇ ਇੱਧਰ ਸਤਿ ਸ਼੍ਰੀ ਅਕਾਲ ਦੀਆਂ ਸਾਂਝਾਂ ਰੇਡੀਓ ਹਾਂਜੀ ਦੇ ਪਰਿਵਾਰ ਦੇ ਲਈ ਬੜੀ ਸੋਹਣੀ ਕਲਾਕ੍ਰਿਤੀ ਬਣਾ ਕੇ ਪਾਉਂਦੇ ਨੇ ਮਿਸਟਰ ਬਜਾਜ ਜੀ, ਬਹੁਤ ਬਹੁਤ ਸ਼ੁਕਰੀਆ। ਸਿੱਟੀ ਧਾਲੀਵਾਲ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੇ ਸਰੋਤਿਆਂ ਦੇ ਲਈ ਸਪੇਨ ਤੋਂ, ਅਤੇ ਪ੍ਰਿਆ ਜੀ, ਅਮਿਤ ਜੀ, ਸ਼ਾਇਨ ਜੀ, ਕੁਲਦੀਪ ਸਿੰਘ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਸਭ ਦਾ ਦਿਨ ਵਧੀਆ ਵਧੀਆ ਰਹੇ। ਮੰਡ ਸਾਹਿਬ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਕਹਿੰਦੇ ਨੇ ਕਿ ਸਾਰੇ ਸਰੋਤਿਆਂ ਨੂੰ ਮਨਜਿੰਦਰ ਸਿੰਘ ਮੰਡ ਵੱਲੋਂ ਐਡੀਲੇਡ ਤੋਂ ਸਮਾਈਲ ਦੇ ਨਾਲ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸ਼ੁਕਰੀਆ ਮੰਡ ਸਾਹਿਬ। ਗੁਰਵੀਨ ਪਰਿਵਾਰ ਵੱਲੋਂ ਵੀ ਸਤਿ ਸ਼੍ਰੀ ਅਕਾਲ ਆ ਚੁੱਕੀ, ਗਾਬਾ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਚੁੱਕੀ ਆ, ਅਤੇ ਅਜੀਤ ਬੁੱਟਰ ਜੀ ਵੀ ਧੂੜਾ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਨਾਲ ਚਾਹ ਕੌਫੀ ਅਤੇ ਚੋਕਲੇਟ ਅਤੇ ਕਰਸੌਂਟ। ਰਾਜ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਗੁੱਡ ਮੋਰਨਿੰਗ ਭੇਜਦੇ ਨੇ ਸਾਰਿਆਂ ਦੇ ਲਈ। ਸਿਮਰਨ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੇ ਰੇਡੀਓ ਹਾਂਜੀ ਪਰਿਵਾਰ ਦੇ ਲਈ। ਕਰਮ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਾਰੇ ਹਾਂਜੀ ਪਰਿਵਾਰ ਦੇ ਲਈ, ਅਤੇ ਡਿਨਰ ਸੀ ਸਾਡਾ ਆਲੂ ਗੋਭੀ ਦੀ ਸਬਜ਼ੀ ਵਿਦ ਫਰੈਸ਼ ਹੋਮ ਗਰੋ ਮੇਥੀ ਐਡ ਵਿਦ ਆਟਾ ਐਂਡ ਮੱਕੀ ਆਟਾ, ਰੋਟੀ ਵਿਦ ਦਹੀਂ ਐਂਡ ਸਲਾਦ। ਬਹੁਤ ਸੋਹਣਾ ਜੀ, ਸੋਹਣਾ ਸੋਹਣਾ ਖਾਓ, ਹੈਲਦੀ ਖਾਓ, ਤੰਦਰੁਸਤ ਰਹੋ। ਅਤੇ ਰੁਪਿੰਦਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਨੇ ਕਿ ਅਰਦਾਸ ਕਰਦੇ ਹਾਂ ਸਭ ਖੁਸ਼ ਅਤੇ ਚੜ੍ਹਦੀ ਕਲਾ ਦੇ ਵਿੱਚ ਰਹਿਣ। ਅਤੇ ਅੰਮ੍ਰਿਤ ਭੈਣ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਨਾਲ ਭੇਜਦੇ ਨੇ ਗ੍ਰੀਨ ਟੀ ਲੱਗਦੀ ਹੈ ਮੈਨੂੰ ਜਿੱਦਾਂ ਦਾ ਇਹ ਕੱਪ ਆ ਅਤੇ ਜਿੱਦਾਂ ਦਾ ਇਹ ਰੰਗ ਰੂਪ ਆ, ਅਤੇ ਇਹਨੂੰ ਮੈਂ ਗ੍ਰੀਨ ਟੀ ਮੰਨ ਕੇ ਚੱਲਦਾ। ਬਹੁਤ ਸ਼ੁਕਰੀਆ। ਅਤੇ ਬਲਜੀਤ ਵਾਲੀਆ ਜੀ ਸਤਿ ਸ਼੍ਰੀ ਅਕਾਲ ਦੀ ਸਾਂਝ ਪਾਉਂਦੇ ਨੇ, ਕਹਿੰਦੇ ਨੇ ਕਿ ਤੁਹਾਡਾ ਦਿਨ ਵਧੀਆ ਵਧੀਆ ਰਹੇ। ਲਵਜੋਤ ਉਹਨਾਂ ਜੀ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ। ਅਤੇ ਗੁਰਦੀਪ ਦਿਓਲ ਜੀ ਕਹਿੰਦੇ ਨੇ ਵਲਗੂਲਗਾ ਤੋਂ ਕਿ ਸਭ ਦਾ ਦਿਨ ਵਧੀਆ ਵਧੀਆ ਸੋਹਣਾ ਸੋਹਣਾ ਰਹੇ। ਕਰਨ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅੱਜ ਦਾ ਦਿਨ ਕਹਿੰਦੇ ਨੇ ਕਿ ਵਧੀਆ ਵਧੀਆ, ਅਤੇ ਸ਼ਬਦ ਕੀਰਤਨ ਪਸੰਦ ਕਰਦੇ ਨੇ, ਪੁੰਨ ਦਰਸ਼ਨ ਪਸੰਦ ਕਰਦੇ ਨੇ, ਬਹੁਤ ਸ਼ੁਕਰੀਆ। ਜਤਿੰਦਰ ਕੌਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਵਾਹਿਗੁਰੂ ਦਾ ਸ਼ੁਕਰ ਅਦਾ ਕਰਦੇ ਨੇ। ਗੁਰਸੇਵਕ ਸਿੰਘ ਸਿੱਧੂ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਸਰਬੱਤ ਦਾ ਭਲਾ ਹੋਵੇ ਅਤੇ ਅੱਜ ਦਾ ਦਿਨ ਸਭ ਲਈ ਖੁਸ਼ੀਆਂ ਭਰਿਆ ਹੋਵੇ। ਗੁਰਿੰਦਰ ਸੰਧੂ ਜੀ ਦੇਸੀ ਮਹੀਨਿਆਂ ਦੀ ਸਾਂਝ ਬਰਕਰਾਰ ਰੱਖਦੇ ਨੇ, ਕਹਿੰਦੇ ਨੇ ਕਿ ਅੱਜ 20 ਤਰੀਕ ਹੋ ਗਈ ਆ ਅੱਸੂ ਦੇ ਮਹੀਨੇ ਦੀ। ਮਨਿੰਦਰ ਕੌਰ ਰੱਖੜਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਗੁੱਡ ਮੋਰਨਿੰਗ ਭੇਜਦੇ ਨੇ, ਬਹੁਤ ਬਹੁਤ ਸ਼ੁਕਰੀਆ ਜੀ ਸਾਰੇ ਸਰੋਤਿਆਂ ਦਾ ਜਿਨ੍ਹਾਂ ਨੇ ਸਵੇਰੇ ਸਵੇਰੇ ਦੇ ਸਮੇਂ ਸਾਂਝ ਪਾਉਣੀ ਹੁੰਦੀ ਹੈ, ਆਪਣਾ ਦੱਸਣਾ ਹੁੰਦਾ ਹਾਲ ਚਾਲ, ਅਤੇ ਸਾਡਾ ਪੁੱਛਣਾ ਹੁੰਦਾ ਅਤੇ ਯਕੀਨ ਮੰਨਿਓ ਬਹੁਤ ਵਧੀਆ ਲੱਗਦਾ ਸਵੇਰੇ ਸਵੇਰੇ ਦੇ ਸਮੇਂ। ਸ਼ਾਇਦ ਇਹ ਚੀਜ਼ਾਂ ਸ਼ਬਦਾਂ ਦੇ ਵਿੱਚ ਬਿਆਨ ਕਰਨੀਆਂ ਔਖੀਆਂ ਪਰ ਬਹੁਤ ਆਨੰਦ ਦਿੰਦੀਆਂ ਸਵੇਰੇ ਸਵੇਰੇ ਕਿ ਤੁਹਾਡੇ ਲਈ ਕੋਈ ਬੈਠਾ ਵਾ, ਤੁਹਾਡਾ ਹਾਲ ਚਾਲ ਪੁੱਛਣ ਦੇ ਲਈ ਕੋਈ ਬੈਠਾ ਵਾ, ਤੁਹਾਨੂੰ ਕੋਈ ਆਪਣਾ ਹਾਲ ਦੱਸ ਰਿਹਾ ਵਾ। ਸੋ ਇਹ ਕੋਈ ਨਿੱਕੀ ਚੀਜ਼ ਨਹੀਂ ਆ, ਇਹ ਸ਼ਾਇਦ ਉਹ ਸਮਝ ਸਕਦਾ ਵਾ ਜਿਹਨੂੰ ਆਪੇ ਹੀ ਆਪਣਾ ਹਾਲ ਪੁੱਛਣਾ ਅਤੇ ਦੱਸਣਾ ਪੈਂਦਾ, ਯਾਨੀ ਕਿ ਕੋਈ ਨਹੀਂ ਆਸ ਪਾਸ ਜਿਹਨੂੰ ਦਿਖਦਾ। ਸੋ ਇਹ ਵਾਲੀ ਆਪਣੀ ਰੂਟੀਨ ਬਰਕਰਾਰ ਰੱਖਿਓ, ਇਹ ਵਾਲੀ ਸਾਂਝ ਬਰਕਰਾਰ ਰੱਖਿਓ। ਇੱਕ ਜਦੋਂ ਕੋਈ ਮੈਸੇਜ ਤੁਹਾਡਾ ਪੜ੍ਹ ਲੈਂਦਾ ਜਾਂ ਜਦੋਂ ਤੁਹਾਡਾ ਕੋਈ ਨਾਂ ਲੈ ਕੇ ਗੱਲ ਕਰ ਲੈਂਦਾ ਤਾਂ ਇੱਦਾਂ ਲੱਗਦਾ ਜਿੱਦਾਂ ਕਿਸੇ ਬੰਦ ਪਈ ਮਸ਼ੀਨ ਨੂੰ ਕਿਸੇ ਨੇ ਔਨ ਕਰਕੇ ਛੱਡਤਾ ਹੋਵੇ, ਐਕਟਿਵ ਕਰਤਾ ਹੋਵੇ, ਅਤੇ ਉਹ ਫਿਰ ਇੱਕ ਦੂਸਰੇ ਦੇ ਨਾਲ ਤਰੰਗਾਂ ਦੇ ਰਾਹੀਂ ਗੱਲਬਾਤ ਉਹਨਾਂ ਦੀ ਸ਼ੁਰੂ ਹੋ ਗਈ ਹੋਵੇ ਬਿਨਾਂ ਬੋਲਿਆਂ। ਹੋ ਸਕਦਾ ਤੁਸੀਂ ਵੀ ਇੱਦਾਂ ਹੀ ਮਹਿਸੂਸ ਕਰਦੇ ਹੋ। ਅਤੇ ਆਓ ਫਿਰ ਆਪਾਂ ਅਗਲੇ ਹਿੱਸੇ ਦੇ ਵਿੱਚ ਮਿਲਦੇ ਹਾਂ, ਅਤੇ ਅੱਜ ਦੀ ਕਹਾਣੀ ਅਗਲੇ ਹਿੱਸੇ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ। ਅੱਜ ਦੀ ਕਹਾਣੀ ਦੇ ਵਿੱਚ ਮਿਲਦੇ ਹਾਂ ਇੱਕ ਨਿੱਕੀ ਜਿਹੀ ਬ੍ਰੇਕ ਤੋਂ ਬਾਅਦ।
1: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
3: Attention, ladies and gentlemen, this is your captain. Thwadi flights, Melbourne to India ya Pakistan, Sydney to India ya Pakistan, kithe bhi ja sakdi hai.
1: Attention, please. Dil kehta hai, kar jana hai. Flight search karke thak gaye. Switch karo, Hi-Fi Travel Stay, your local travel agency. Rated 4.9 star on Google. Book now, pay later. Flight book karni hai? Aaj hi call karo 1300-533-311 te. Ya online book karo hi-fi-travels.com.au te.
4: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-866-655 ਔਰ ਵਿਜ਼ਿਟ tireforce.com.au।
5: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ? ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
1: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮੈਲਟਨ।
6: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4-5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300-151616, quicksignage.com.au।
7: दिल्ली की यात्रा का विचार बना रहे हैं? मेलबर्न से क्वांटस की सीधी उड़ान उपलब्ध है। बाजारों की रौनक देखें या अपनों के साथ फिर से समय बिताएं, अद्भुत स्मारकों को निहारें या घर के बने भोजन का मजा लें। चाहे आप दोस्तों और परिवार से मिलने जा रहे हों या किसी नई जगह की खोज कर रहे हों, क्वांटस की बेहतरीन सेवा का अनुभव करें जिसमें आपका भोजन, पेय, सामान और मनोरंजन शामिल है। आज ही क्वांटस के साथ दिल्ली की नॉन स्टॉप उड़ान बुक कीजिए। 26 अक्टूबर 2026 से 27 मार्च 2027 तक उपलब्ध। नियम और शर्तें लागू।
1: ਜੀਵਨ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਤੁਸੀਂ ਰਾਜੀ ਖੁਸ਼ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ ਅਤੇ ਇਸ ਚੜ੍ਹਦੀ ਕਲਾ ਦੇ ਲਈ ਉਸ ਰੱਬ ਦਾ ਸ਼ੁਕਰ ਅਦਾ ਕਰ ਰਹੇ ਹੋਵੋਗੇ, ਚਿਹਰੇ 'ਤੇ ਹੋਵੇਗੀ ਖੁਸ਼ੀ। ਅਤੇ ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਇਹ ਕਾਰਜ ਕਰੀਏ, ਚਿਹਰੇ ਦੇ ਉੱਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਇਹੋ ਹੀ ਆ ਸ਼ੁਕਰਾਨਾ ਉਸ ਰੱਬ ਦਾ ਕਿ ਤੁਸੀਂ ਉਹਦੀਆਂ ਦਿੱਤੀਆਂ ਦਾਤਾਂ ਦੇ ਲਈ, ਉਹਦੇ ਦਿੱਤੇ ਦਿਨ ਦੇ ਲਈ ਤੁਸੀਂ ਖੁਸ਼ ਹੋ। ਅਤੇ ਜਿਹੜਾ ਕਿਸੇ ਦੇ ਦਿੱਤੇ 'ਤੇ ਖੁਸ਼ ਹੁੰਦਾ ਉਹਨੂੰ ਫਿਰ ਹੋਰ ਦਿੰਦਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਅੱਜ ਦੀ ਕਹਾਣੀ ਥੋੜ੍ਹੀ ਜਿਹੀ ਅਲੱਗ ਆ। ਹੋ ਸਕਦਾ ਕਿਸੇ ਨੂੰ ਸੁਣ ਕੇ ਚਿਹਰੇ 'ਤੇ ਮੁਸਕਰਾਹਟ ਆਵੇ, ਹਾਸਾ ਆਵੇ ਅਤੇ ਕਿਸੇ ਨੂੰ ਕੁਛ ਨਾ ਕੁਛ ਸਿੱਖਣ ਨੂੰ ਮਿਲੇ। ਅੱਜ ਦੀ ਕਹਾਣੀ ਇੱਕ ਐਸੇ ਮੋਟੇ ਆਦਮੀ ਦੀ ਆ ਜਿਹੜਾ ਸਾਰਿਆਂ ਦਾ ਪਿਆਰਾ। ਉਹਦੀ ਵਹੁਟੀ ਅਕਸਰ ਹੀ ਉਹਨੂੰ ਗਾਲਾਂ ਕੱਢਦੀ, ਤੂੰ ਇੰਨਾ ਜ਼ਿਆਦਾ ਮੋਟਾ ਹੋਈ ਜਾਂਦਾ, ਘੱਟ ਖਾਇਆ ਕਰ, ਘੱਟ ਪੀਆ ਕਰ, ਕਿਉਂਕਿ ਉਹ ਪੀਂਦਾ ਵੀ ਬਹੁਤ ਜ਼ਿਆਦਾ। ਸੋ ਇਸ ਵਜ੍ਹਾ ਕਰਕੇ ਦੋਵਾਂ ਜੀਆਂ ਦੇ ਵਿੱਚ ਅਕਸਰ ਹੀ ਖਟਕੀ ਰਹਿੰਦੀ ਹੈ। ਪਰ ਇਸ ਬੰਦੇ ਦੀ ਖਾਸੀਅਤ ਇਹ ਆ ਕਿ ਉਹ ਹਰ ਇੱਕ ਦੇ ਨਾਲ ਹੱਸ ਕੇ ਬੋਲਦਾ। ਬਹੁਤ ਸਾਰੇ ਲੋਕ ਤਾਂ ਇਸ ਵਜ੍ਹਾ ਦੇ ਕਰਕੇ ਉਹਦੇ ਕੋਲ ਆਉਣ ਬਹਿੰਦੇ ਨੇ ਕਿਉਂਕਿ ਉਹ ਗੱਲਾਂ ਬੜੀਆਂ ਹਾਸੇ ਵਾਲੀਆਂ ਸੁਣਾਉਂਦਾ। ਕੋਈ ਕੁਝ ਵੀ ਕਹਿ ਜਾਵੇ, ਕਿਸੇ ਵੀ ਤਰ੍ਹਾਂ ਦੀ ਗੱਲਬਾਤ, ਕੋਈ ਕਿਸੇ ਤਰ੍ਹਾਂ ਦੀ ਕੋਈ ਟੀਚਰ ਕਰ ਜਾਵੇ, ਉਹ ਹਰ ਇੱਕ ਚੀਜ਼ ਨੂੰ ਬੜਾ ਸੋਹਣਾ ਹੱਸ ਕੇ ਟਾਲ ਦਿੰਦਾ। ਉਹਦਾ ਨਾਂ ਸੀ ਟੋਇਨ ਅਤੇ ਉਹਦੀ ਇੱਕ ਹੋਰ ਆਦਤ ਸੀ, ਉਹ ਅਕਸਰ ਹੀ ਆਪਣਾ ਢਿੱਡ ਥਾਪੜਦਾ ਅਤੇ ਕਹਿੰਦਾ ਸਭ ਠੀਕ ਹੋ ਜੂ। ਸੋ ਇੱਦਾਂ ਦਾ ਇੱਕ ਐਟੀਟਿਊਡ ਲੈ ਕੇ ਉਹ ਆਪਣੀ ਜ਼ਿੰਦਗੀ ਬੜੇ ਬੜੇ ਹਾਸੇ ਠੱਠੇ ਦੇ ਨਾਲ ਬਿਤਾ ਰਿਹਾ ਸੀ। ਬਹੁਤ ਸਾਰੇ ਲੋਕ ਉਹਦੇ ਕੋਲ ਸ਼ਰਾਬ ਲੈਣ ਦੇ ਲਈ ਆਉਂਦੇ ਅਤੇ ਕੁਛ ਲੋਕ ਉਹਦੇ ਕੋਲੋਂ ਫੀਮ ਖਰੀਦਣ ਦੇ ਲਈ ਵੀ ਆਉਂਦੇ, ਕਿਉਂਕਿ ਸ਼ਾਇਦ ਉਹ ਇਹੋ ਹੀ ਕੰਮ ਕਰਦਾ ਸੀ। ਉਹਦੀ ਵਹੁਟੀ ਬਿਲਕੁਲ ਪਤਲੀ, ਹਰ ਇੱਕ ਚੀਜ਼ ਦਾ ਬਹੁਤ ਖਾਸ ਧਿਆਨ ਰੱਖਣ ਵਾਲੀ, ਆਪਣੀ ਸਿਹਤ ਤੋਂ ਲੈ ਕੇ ਆਪਣੇ ਕੰਮ ਕਾਰ ਤੋਂ ਲੈ ਕੇ ਸਾਫ਼ ਸਫਾਈ ਹਰ ਇੱਕ ਪਾਸਿਓਂ, ਉਹਨੂੰ ਲੱਗਦਾ ਕਿ ਹਰ ਇੱਕ ਚੀਜ਼ ਪਰਫੈਕਸ਼ਨ 'ਚ ਹੋਣੀ ਚਾਹੀਦੀ। ਪਰ ਉਹਦੀ ਜ਼ਿੰਦਗੀ ਦੇ ਵਿੱਚ ਸਿਰਫ ਇੱਕੋ ਚੀਜ਼ ਪਰਫੈਕਸ਼ਨ 'ਚ ਨਹੀਂ ਸੀ, ਉਹ ਸੀ ਤੋਇਨ। ਪਤਾ ਨਹੀਂ ਉਹਦਾ ਅਸਲੀ ਨਾਂ ਸੀ ਜਾਂ ਫਿਰ ਪਿੰਡ ਵਾਲਿਆਂ ਨੇ ਪਾ ਛੱਡਿਆ। ਜਦੋਂ ਪਿੰਡ ਵਾਲੇ ਆ ਕੇ ਉਹਦੇ ਘਰ ਵਾਲੇ ਦੇ ਨਾਲ ਗੱਲਾਂ ਬਾਤਾਂ ਕਰਦੇ, ਹੱਸ ਹੱਸ ਕੇ ਗੱਲਾਂ ਕਰਦੇ, ਤਾਂ ਉਹ ਹਮੇਸ਼ਾ ਹੀ ਚਿੜ ਜਾਂਦੀ। ਕਈ ਵਾਰੀ ਉਹਨਾਂ ਦੇ ਜਾਣ ਤੋਂ ਬਾਅਦ ਅਤੇ ਕਈ ਵਾਰੀ ਉਹਨਾਂ ਦੇ ਸਾਹਮਣੇ ਖੂਬ ਗਾਲਾਂ ਕੱਢਦੀ, ਲੜਦੀ। ਪਰ ਤੋਇਨ, ਉਹਨੂੰ ਇਸ ਚੀਜ਼ ਦੇ ਨਾਲ ਕੋਈ ਫਰਕ ਨਹੀਂ ਸੀ ਪੈਂਦਾ। ਉਹ ਫਿਰ ਹੱਸ ਕੇ ਹਰ ਇੱਕ ਚੀਜ਼ ਨੂੰ ਟਾਲ ਦਿੰਦਾ। ਇੱਕ ਦਿਨ ਅਚਾਨਕ ਉਹੀ ਹੋ ਗਿਆ ਜਿਹਦੇ ਉੱਤੇ ਉਹ ਅਕਸਰ ਗੱਲਾਂ ਕਰਦੀ ਸੀ। ਤੂੰ ਜੇ ਮੰਜੇ 'ਤੇ ਪੈ ਗਿਆ ਤਾਂ ਤੈਨੂੰ ਮੈਂ ਸਾਂਭਣਾ ਕਿੱਦਾਂ। ਇੱਕ ਦਿਨ ਤੋਇਨ ਐਸਾ ਬਿਮਾਰ ਹੋਇਆ, ਡਾਕਟਰ ਨੇ ਕਿਹਾ ਇਹਨੂੰ ਹੁਣ ਅਧਰੰਗ ਹੋ ਚੁੱਕਾ, ਇਹ ਮੰਜੇ ਤੋਂ ਨਹੀਂ ਹਿੱਲ ਸਕਦਾ, ਇਹਦਾ ਹੁਣ ਪਾਸਾ ਵੀ ਪਲਟਣਾ ਔਖਾ। ਵਹੁਟੀ 'ਤੇ ਜਿੱਦਾਂ ਪਹਾੜ ਟੁੱਟ ਪਿਆ ਹੋਵੇ। ਹੁਣ ਸਾਰੇ ਕੰਮਾਂ ਕਾਰਾਂ ਦੇ ਨਾਲ ਨਾਲ ਉਹਨੂੰ ਆਪਣੇ ਘਰ ਵਾਲੇ ਦੀ ਵੀ ਦੇਖਭਾਲ ਕਰਨੀ ਸੀ, ਯਾਨੀ ਕਿ ਸਥਿਤੀ ਪਹਿਲਾਂ ਦੇ ਨਾਲੋਂ ਵੀ ਬਦਤਰ ਹੋ ਗਈ। ਉਸੇ ਦੇ ਸ਼ਰਾਫਖਾਨੇ ਦੀ ਕੰਧ ਦਾ ਪਿਛਲਾ ਇੱਕ ਛੋਟਾ ਜਿਹਾ ਕਮਰਾ ਜਿੱਥੇ ਉਹਨੂੰ ਪੱਕੇ ਤੌਰ ਦੇ ਉੱਤੇ 5-7 ਜਣੇ ਚੁੱਕ ਕੇ ਪਾ ਗਏ, ਅਤੇ ਹੁਣ ਜਿਹੜਾ ਵੀ ਕੋਈ ਆਉਂਦਾ ਉੱਥੇ ਹੀ ਉਹਦੇ ਨਾਲ ਦੁੱਖ ਸੁੱਖ ਕਰਕੇ ਚਲਿਆ ਜਾਂਦਾ।
ਹੌਲੀ ਹੌਲੀ ਜਿੱਦਾਂ ਜਿੱਦਾਂ ਦਿਨ ਬੀਤੇ ਉਹਦਾ ਸੁਭਾਅ ਪਹਿਲਾਂ ਵਰਗਾ ਨਹੀਂ ਸੀ ਰਿਹਾ। ਜਿੱਥੇ ਪਹਿਲਾਂ ਉਹ ਬਹੁਤ ਹਸਮੁੱਖ ਸੀ, ਹਰ ਇੱਕ ਦੇ ਨਾਲ ਹੱਸ ਕੇ ਟੀਚਰ ਦੇ ਨਾਲ ਗੱਲ ਕਰਦਾ, ਉੱਥੇ ਹੁਣ ਉਹ ਕਈ ਚੀਜ਼ਾਂ ਦੇ ਉੱਤੇ ਬਿਲਕੁਲ ਚੁੱਪ ਜਿਹਾ ਕਰ ਛੱਡਦਾ। ਹਾਲਾਂਕਿ ਆਮ ਲੋਕਾਂ ਦੇ ਨਾਲੋਂ ਹਾਲੇ ਵੀ ਉਹ ਬੜਾ ਬਿਹਤਰ ਸੀ। ਜੇਕਰ ਕਿਸੇ ਨੂੰ ਉਹ ਮਜ਼ਾਕ ਵੀ ਕਰਦਾ ਸੀ ਤਾਂ ਖਰੇ ਉਹਦੀ ਖਾਸੀਅਤ ਸੀ, ਉਹਦਾ ਕੋਈ ਗੁੱਸਾ ਹੀ ਨਹੀਂ ਕਰਦਾ। ਬਹੁਤ ਸਾਰੇ ਲੋਕ ਤਾਂ ਗੱਲਾਂ ਸੁਣਨ ਦੇ ਲਈ ਉਹਦੇ ਕੋਲ ਆਉਣ ਪੈਂਦੇ। ਪੁਰਾਣੀ ਸੋਹਣੀ ਚੱਲੀ ਆਉਂਦੀ ਸੀ, ਇਸ ਕਰਕੇ ਹਰ ਰੋਜ਼ ਕੋਈ ਨਾ ਕੋਈ ਪਤਾ ਲੈਣ ਆਇਆ ਹੀ ਰਹਿੰਦਾ। ਕਿਤੇ ਨਾ ਕਿਤੇ ਵਹੁਟੀ ਨੂੰ ਇਹ ਵੀ ਨਹੀਂ ਸੀ ਪਸੰਦ, ਕਿਉਂਕਿ ਉਹਨੇ ਹੁਣ ਘਰ ਦੀ ਸਾਰੀ ਜ਼ਿੰਮੇਵਾਰੀ ਜੋ ਸਾਂਭਣੀ ਹੋਈ। ਉਹਨੇ ਘਰ ਦਾ ਰੋਟੀ ਪਾਣੀ ਚਲਾਉਣ ਦੇ ਲਈ ਹੁਣ ਆਂਡਿਆਂ ਦਾ ਕੰਮ ਵਧਾ ਦਿੱਤਾ ਸੀ। ਵੈਸੇ ਵਹੁਟੀ ਦਾ ਕੰਮ ਇਹ ਸੀ ਕਿ ਮੁਰਗੀਆਂ ਪਾਲਣੀਆਂ, ਉਹਨਾਂ ਤੋਂ ਆਂਡੇ ਲੈਣੇ, ਆਂਡਿਆਂ ਤੋਂ ਚੂਚੇ ਕੱਢਣੇ। ਅਤੇ ਵੈਸੇ ਪਿੰਡ ਦੇ ਵਿੱਚ ਇਹ ਮਸ਼ਹੂਰ ਸੀ ਕਿ ਜੇਕਰ ਉਹਨਾਂ ਦੇ ਘਰੋਂ ਚਿਕਨ ਲੈ ਕੇ ਆਉਂਦਾ ਜਾਵੇ, ਉਹ ਭਾਰ ਦੇ ਵਿੱਚ ਤਾਂ ਵੱਧ ਹੁੰਦਾ ਹੀ ਸੀ ਪਰ ਬਣਦਾ ਵੀ ਬੜਾ ਸਵਾਦ ਸੀ, ਕਿਉਂਕਿ ਉਹ ਜਿਹੜਾ ਵੀ ਕੰਮ ਕਰਦੀ ਪਰਫੈਕਸ਼ਨ ਦੇ ਵਿੱਚ ਕਰਦੀ। ਉਹ ਆਪਣੀਆਂ ਮੁਰਗੀਆਂ ਨੂੰ ਖਾਣਾ ਦਾਣਾ ਹੀ ਇਸ ਹਿਸਾਬ ਦੇ ਨਾਲ ਪਾਉਂਦੀ ਸੀ ਕਿ ਆਮ ਲੋਕਾਂ ਦੇ ਮੁਕਾਬਲੇ ਉਹਦੀਆਂ ਮੁਰਗੀਆਂ ਥੋੜ੍ਹੀਆਂ ਮੋਟੀਆਂ ਤਾਜ਼ੀਆਂ ਹੁੰਦੀਆਂ। ਖੈਰ ਇਹਨਾਂ ਸਮਿਆਂ ਦੇ ਵਿੱਚ ਤੋਲ ਕੇ ਕੌਣ ਲੈਂਦਾ ਸੀ। ਇਹ ਵੇਖਦੇ ਸੀ ਕਿ ਇੱਕ ਕੁੱਕੜ ਕਿੱਡਾ ਕੁ ਮੋਟਾ ਤਾਜ਼ਾ ਪਲਿਆ, ਸਾਰਾ ਪਰਿਵਾਰ ਰੱਜ ਕੇ ਖਾ ਲਏ। ਖੈਰ ਇੱਧਰ ਹੁਣ ਉਹਦਾ ਘਰ ਵਾਲਾ ਤੋਂ ਹੀ ਅਧਰੰਗ ਦੇ ਦੌਰੇ ਤੋਂ ਮਾਰਿਆ, ਸ਼ਾਇਦ ਉਹਦੀ ਕੋਈ ਮਦਦ ਨਹੀਂ ਸੀ ਕਰ ਸਕਦਾ। ਹੌਲੀ ਹੌਲੀ ਹੌਲੀ ਹੌਲੀ ਕਰਕੇ ਦਿਨ ਬੀਤਦੇ ਗਏ। ਇੱਕ ਦਿਨ ਵਹੁਟੀ ਦਾ ਕੋਈ ਜਾਣਕਾਰ ਤੋਇਨ ਦਾ ਪਤਾ ਲੈਣ ਆਇਆ। ਉਹਨੇ ਥੋੜ੍ਹਾ ਜਿਹਾ ਸਮਾਂ ਤੋਇਨ ਦੇ ਨਾਲ ਬਿਤਾਇਆ ਅਤੇ ਬਹੁਤ ਜ਼ਿਆਦਾ ਸਮਾਂ ਉਹਨੇ ਵਹੁਟੀ ਦੇ ਨਾਲ ਗੱਲਾਂ ਬਾਤਾਂ ਕੀਤੀਆਂ। ਕੁਛ ਇੱਧਰ ਉੱਧਰ ਦੀਆਂ ਕੁਛ ਦੱਸੀਆਂ ਹੋਣਗੀਆਂ, ਕੁਛ ਚੁਗਲੀਆਂ, ਕੁਛ ਸਾਫ਼ ਸਫਾਈ ਦੀਆਂ, ਕੁਛ ਹਾਰ ਸ਼ਿੰਗਾਰ ਦੀਆਂ, ਕਾਰੋਬਾਰ ਦੀਆਂ। ਅਤੇ ਅਚਾਨਕ ਉਹਨੂੰ ਆਂਡੇ ਪਾਉਂਦੀ ਨੂੰ ਵੇਖ ਕੇ ਮਜ਼ਾਕ ਦੇ ਵਿੱਚ ਹੀ ਕਹਿ ਗਏ, ਇਹ ਆਂਡੇ ਤਾਂ ਭਾਵੇਂ ਤੂੰ ਹੁਣ ਤੋਇਨ ਦੇ ਥੱਲੇ ਪਾ ਛੱਡਿਆ ਕਰ, ਸਾਰਾ ਦਿਨ ਬਿਸਤਰੇ 'ਤੇ ਪਿਆ ਰਹਿੰਦਾ, ਇੰਨਾ ਕੁ ਨਿੱਘ ਤਾਂ ਤੋਇਨ ਦੇ ਥੱਲੇ ਵੀ ਹੋਣਾ। ਖੈਰ ਉਹ ਤਾਂ ਇੱਕ ਮਜ਼ਾਕ ਸੀ ਪਰ ਤੋਇਨ ਦੀ ਵਹੁਟੀ ਹਰ ਇੱਕ ਗੱਲ ਨੂੰ ਬੜਾ ਸੀਰੀਅਸਲੀ ਲੈ ਲੈਂਦੀ ਸੀ। ਉਹਨੇ ਇਹ ਵੀ ਗੱਲ ਬੜੀ ਸੰਜੀਦਾ ਢੰਗ ਦੇ ਨਾਲ ਲੈ ਲਈ। ਪਤਾ ਨਹੀਂ ਕਿਉਂ ਉਹ ਇਸ ਗੱਲ ਦੇ ਉੱਤੇ ਸੋਚਣ ਦੇ ਲਈ ਮਜਬੂਰ ਹੋ ਗਈ, ਸ਼ਾਇਦ ਇਸ ਕਰਕੇ ਵੀ ਕਿਉਂਕਿ ਉਹਦੇ ਕੋਲ ਆਂਡੇ ਜ਼ਿਆਦਾ ਸੀ ਅਤੇ ਮੁਰਗੀ ਉਹਦੇ ਕੋਲ ਨੀਲੇ ਖੰਭਾਂ ਵਾਲੀ ਕੋਈ ਬਚੀ ਸੀ, ਬਾਕੀ ਉਹਨੇ ਲਾਲਚ ਬਸ ਵੇਚ ਦਿੱਤੀਆਂ ਜਾਂ ਫਿਰ ਲੋੜ ਸੀ ਪੈਸਿਆਂ ਦੀ। ਉਹਨੇ ਵੀ ਰਾਤ ਸੋਚਣਾ ਸ਼ੁਰੂ ਕਰ ਦਿੱਤਾ ਕਿ ਜੇਕਰ ਮੈਂ ਇਹ ਬਚਦੇ ਆਂਡੇ ਵਾਕਈ ਮੈਂ ਤੋਇਨ ਦੀ ਕਸ਼ ਲਾਗੇ ਰੱਖ ਦੇਵਾਂ ਤਾਂ ਚੂਚੇ ਤਾਂ ਸ਼ਾਇਦ ਨਿਕਲ ਹੀ ਸਕਦੇ ਨੇ। ਕੌਣ ਜਾਣਦਾ ਸੀ ਕਿ ਉਹ ਇੰਨਾ ਜ਼ਿਆਦਾ ਇਸ ਗੱਲ ਨੂੰ ਸੀਰੀਅਸਲੀ ਲੈ ਲਊਗੀ। ਅਗਲੇ ਦਿਨ ਉਹਨੇ 10 ਆਂਡੇ ਚੁੱਕੇ ਅਤੇ ਤੋਇਨ ਦੇ ਲਾਗੇ ਲਿਆ ਕੇ ਧਰ ਦਿੱਤੇ। ਮਨ ਦੇ ਵਿੱਚ ਸੀ ਇਹ ਕਿਹੜਾ ਹਿੱਲਣ ਡੁੱਲਣ ਡਿਆ, ਇੰਨੀ ਕੁ ਗਰਮਾਇਸ਼ ਤਾਂ ਇਹ ਵੀ ਛੱਡਦਾ ਰਹਿੰਦਾ। ਤੋਇਨ ਨੂੰ ਇਹ ਗੱਲ ਬਿਲਕੁਲ ਪਸੰਦ ਨਹੀਂ ਆਈ। ਉਹ ਥੋੜ੍ਹਾ ਜਿਹਾ ਹੋਰ ਖਫਾ ਹੋ ਕੇ ਬੋਲਿਆ, ਪਰ ਫਿਰ ਵੀ ਕੀ ਫਰਕ ਪੈਂਦਾ ਸੀ, ਨਾ ਤਾਂ ਉਹ ਹਿੱਲ ਡੁੱਲ ਸਕਦਾ ਸੀ ਅਤੇ ਨਾ ਉਹ ਉੱਠ ਸਕਦਾ ਸੀ। ਹੁਣ ਆਂਡੇ ਪਏ ਨੇ ਤਾਂ ਪਏ ਨੇ। ਵਹੁਟੀ ਨੇ ਤਾਂ ਐਕਸਪੈਰੀਮੈਂਟ ਸ਼ੁਰੂ ਕਰ ਦਿੱਤਾ ਸੀ। ਸ਼ੁਰੂ ਦੇ ਵਿੱਚ ਤਾਂ ਉਹ ਇਹਨਾਂ ਆਂਡਿਆਂ ਨੂੰ ਲੈ ਕੇ ਕਾਫ਼ੀ ਖਿੱਚਦਾ ਰਿਹਾ। ਹੌਲੀ ਹੌਲੀ ਜਿੱਦਾਂ ਗਲੀ ਮਹੱਲੇ ਦੇ ਵਿੱਚ ਪਤਾ ਲੱਗਾ ਤਾਂ ਉਹ ਵੀ ਹੁਣ ਮਜ਼ਾਕ ਉਡਾਉਣ ਲਾਉਂਗੇ, ਇੱਕ ਦੂਸਰੇ ਨੂੰ ਦੱਸਦੇ, ਓਏ ਤੈਨੂੰ ਪਤਾ ਤੋਇਨ ਦੇ ਥੱਲੇ ਆਂਡੇ ਪਏ ਆ, ਉਹਨੇ ਚੂਚੇ ਕੱਢਣੇ ਆ। ਅਤੇ ਦੂਸਰਾ ਜਣਾ ਭੱਜ ਕੇ ਵੇਖਣ ਆ ਜਾਂਦਾ ਕਿ ਇਹ ਸੱਚ ਬੋਲ ਰਿਹਾ।
ਪਰ ਤੁਸੀਂ ਨੇ ਆਪਣੀ ਖਾਸੀਅਤ ਨਹੀਂ ਛੱਡੀ। ਜਦੋਂ ਵੀ ਕੋਈ ਆਉਂਦਾ ਪਤਾ ਲੈਣ ਆਉਂਦਾ ਤਾਂ ਬੜੇ ਹਾਸਰਸ ਢੰਗ ਦੇ ਨਾਲ ਉਹ ਇਸ ਸਾਰੀ ਸਿਚੁਏਸ਼ਨ ਨੂੰ ਨਜਿੱਠਦਾ। ਥੋੜ੍ਹਾ ਥੋੜ੍ਹਾ ਜਿਹਾ ਹਾਸਾ ਠੱਠਾ ਤੋਂ ਦਾ ਫਿਰ ਦੁਬਾਰਾ ਤੋਂ ਸ਼ੁਰੂ ਹੋ ਚੁੱਕਾ ਸੀ। ਦੋ ਦਿਨ ਚਾਰ ਦਿਨ ਜਿੱਦਾਂ ਆਂਡੇ ਉਹਦੇ ਬਿਸਤਰੇ 'ਤੇ ਪਏ ਰਹੇ, ਜਿੱਦਾਂ ਉਹਨੂੰ ਵੀ ਆਂਡਿਆਂ ਦੇ ਨਾਲ ਪਿਆਰ ਜਿਹਾ ਹੋ ਗਿਆ। ਭਾਵੇਂ ਕੋਈ ਹਿਲ ਡੁੱਲ ਨਹੀਂ ਸੀ ਸਕਦਾ, ਪਰ ਫਿਰ ਵੀ ਉਹਦੀ ਕੋਸ਼ਿਸ਼ ਰਹਿੰਦੀ ਕਿ ਮੈਂ ਆਂਡਿਆਂ ਨੂੰ ਬਚਾ ਕੇ ਰੱਖਾਂ। ਹੁਣ ਹੌਲੀ ਹੌਲੀ ਉਹ ਵੀ ਬੋਟੀ ਨੂੰ ਪੁੱਛਣ ਲੱਗ ਪਿਆ, ਕਿੱਦਣ ਨਿਕਲਣੇ ਨੇ ਚੂਚੇ? ਤਾਂ ਉਹ ਵੀ ਸੜੇ ਜਿਹੇ ਸੁਭਾਅ ਦੇ ਨਾਲ ਕਹਿ ਦਿੰਦੀ, ਤੇਰੇ ਨਾਲੋਂ ਪਹਿਲਾਂ ਨੀਲੇ ਖੰਭਾਂ ਵਾਲੀ ਮੁਰਗੀ ਨੇ ਕੱਢਣੇ ਨੇ। ਮੈਨੂੰ ਲੱਗਦਾ ਤੇਰੇ ਕੋਲ ਤਾਂ ਇਹ ਵੀ ਕੰਮ ਨਹੀਂ ਹੋ ਪਾਉਣਾ। ਉਹ ਖਿੱਚਦੀ, ਤਾਨੇ ਮੇਣੇ ਮਾਰਦੀ ਅਤੇ ਆਸ ਪਾਸ ਤੁਰੀ ਫਿਰਦੀ, ਗੱਲਾਂ ਬਾਤਾਂ ਕਰਦੀ ਰਹਿੰਦੀ। ਤੋਂ ਇਹਦੀਆਂ ਅੱਖਾਂ ਹਮੇਸ਼ਾ ਛੱਤ ਵੱਲ ਗੱਡੀਆਂ ਰਹਿੰਦੀਆਂ ਅਤੇ ਉਹਦੀਆਂ ਬਾਹਾਂ ਖੰਭਾਂ ਵਾਂਗ ਉੱਪਰ ਚੁੱਕੀ। ਬਹੁਤੀ ਵਾਰ ਉਹ ਇਸੇ ਤਰ੍ਹਾਂ ਦੇ ਨਾਲ ਪਿਆਰ ਰਹਿੰਦਾ, ਮੰਨੋ ਜਿੱਦਾਂ ਹੁਣ ਉਹ ਸ਼ੋਰ ਸ਼ਰਾਬੇ ਤੋਂ ਵੀ ਡਰਦਾ ਸੀ। ਇਹ ਸਭ ਕੁਛ ਦੇ ਦਰਮਿਆਨ ਜਦੋਂ ਉਹ ਨੀਲੇ ਖੰਭਾਂ ਵਾਲੀ ਮੁਰਗੀ ਨੂੰ ਵੇਖਦਾ ਤਾਂ ਉਹਦੇ ਮਨ ਦੇ ਵਿੱਚ ਇੱਕ ਅਜੀਬ ਜਿਹੀ ਹਮਦਰਦੀ ਆਉਂਦੀ। ਇਹ ਜਿਹਦੇ ਖੰਭਾਂ ਦੇ ਉੱਤੇ ਰੰਗ ਲੱਗਿਆ, ਇਹ ਵੀ ਤਾਂ ਮੇਰੇ ਵਰਗੀ ਆ, ਇਹ ਵੀ ਤਾਂ ਸਾਡੇ ਘਰ ਦੇ ਵਿੱਚ ਉਹੀ ਕੰਮ ਕਰ ਰਹੀ ਹੈ ਜਿਹੜਾ ਕੰਮ ਮੈਂ ਕਰ ਰਿਹਾ। ਇਸ ਹਮਦਰਦੀ ਬਸ ਕਈ ਵਾਰ ਉਹ ਘਰ ਵਾਲੀ ਨੂੰ ਪੁੱਛਦਾ, ਨੀਲੇ ਖੰਭਾਂ ਵਾਲੀ ਨੂੰ ਦਾਣਾ ਪਾ ਦਿੱਤਾ ਸੀ, ਉਹ ਦਾਣਾ ਠੀਕ ਖਾ ਰਹੀ ਹੈ ਨਾ? ਪਤਾ ਨਹੀਂ ਕਿਉਂ ਇੱਦਾਂ ਦੀ ਹਮਦਰਦੀ ਪਹਿਲਾਂ ਨਹੀਂ ਸੀ ਕਦੀ ਜਿਤਾ ਪਾਇਆ। ਬਸ ਇਸੇ ਤਰ੍ਹਾਂ ਦੇ ਨਾਲ ਦਿਨ ਬੀਤਦੇ ਗਏ ਅਤੇ ਹੁਣ ਲੋਕ ਪੁੱਛਣ ਆਉਂਦੇ, ਉਹ ਤੋਇਨ ਹਾਲੇ ਤੇਰੇ ਚੂਚੇ ਨਿਕਲੇ ਨਹੀਂ? ਤਾਂ ਵੀ ਹੱਸ ਕੇ ਹੁਣ ਕਹਿ ਦਿੰਦਾ, ਉਹ ਮੈਂ ਵੀ ਤਾਂ ਇਸੇ ਦਾ ਹੀ ਇੰਤਜ਼ਾਰ ਕਰ ਰਿਹਾ, ਮੈਂ ਵੀ ਵੇਖਣਾ ਚਾਹੁੰਦਾ ਭਲਾ ਮੈਂ ਕਿੰਨੇ ਚੂਚੇ ਕੱਢਦਾ। ਤੈਨੂੰ ਪਤਾ ਆ ਸਾਡੀ ਜਿਹੜੀ ਨੀਲੇ ਖੰਭਾਂ ਵਾਲੀ ਕੁੱਕੜੀ ਆ ਨਾ, ਮੇਰੀ ਵਹੁਟੀ ਦੱਸਦੀ ਆ ਵੀ ਇਹਦਾ ਰਿਕਾਰਡ ਆ, ਜੇ ਇਹਦੇ ਥੱਲੇ 10 ਆਂਡੇ ਪਾਏ ਜਾਣ ਤਾਂ ਉਹਦੇ ਵਿੱਚੋਂ 7 ਚੂਚੇ ਨਿਕਲਦੇ ਆ, 3 ਕਾਂਡੇ ਖਰਾਬ ਹੋ ਜਾਂਦੇ ਆ। ਹੁਣ ਵੇਖਣ ਵਾਲੀ ਗੱਲ ਇਹ ਆ ਕਿ ਮੁਰਗੀ ਚੰਗੀ ਜਾਂ ਮੈਂ, ਮੇਰੇ ਥੱਲੇ ਵੀ 10 ਆਂਡੇ ਪਏ ਆ, ਹੁਣ ਮੈਂ ਵੇਖਣਾ ਚਾਹੁੰਦਾ ਮੇਰੇ ਕਿੰਨੇ ਚੂਚੇ ਕੱਢਦਾ। ਅਤੇ ਜਿੱਦਣ ਚੂਚੇ ਨਿਕਲਣ ਆਏ ਉੱਦਣ ਆ ਜਿਓ ਵੇਖਣ, ਆ ਜਿਓ ਵੇਖਣ ਮੇਰੇ ਜਵਾਈਓ, ਐਵੇਂ ਕੰਮਾਂ 'ਚ ਨਾ ਫਸੇ ਰਹੋ। ਇਹ ਉਹਦਾ ਇੱਕ ਤਕੀਆ ਕਲਾਮ ਸੀ, ਹਰ ਇੱਕ ਨੂੰ ਉਹ ਮੇਰਾ ਜਵਾਈ ਕਹਿ ਕੇ ਇਸੇ ਤਰ੍ਹਾਂ ਹੀ ਛੇੜਦਾ ਸੀ, ਇਸੇ ਤਰ੍ਹਾਂ ਹੀ ਹਾਸਾ ਠੱਠਾ ਕਰਦਾ ਸੀ, ਹਾਲਾਂਕਿ ਉਹਦੀ ਕੋਈ ਧੀ ਨਹੀਂ ਸੀ। ਪਰ ਇਹ ਗੱਲਾਂ ਸਾਰਿਆਂ ਨੂੰ ਉਹਦੀਆਂ ਪਸੰਦ ਬਹੁਤ ਆਉਂਦੀਆਂ। ਉਹੀ ਪਹਿਲੇ ਵਾਲਾ ਫਿਰ ਦੁਬਾਰਾ ਤੋਂ ਮੰਜ਼ਰ ਘਰ ਦੇ ਵਿੱਚ ਬਣਨਾ ਸ਼ੁਰੂ ਹੋ ਗਿਆ। ਸਾਰੇ ਲੋਕ ਵਾਪਸ ਤੋਹੀਨ ਦੇ ਨਾਲ ਉਸੇ ਸੁਰ ਦੇ ਵਿੱਚ ਗੱਲ ਕਰਨੀ ਸ਼ੁਰੂ ਹੋ ਗਏ। ਪਹਿਲਾਂ ਦੇ ਨਾਲੋਂ ਉਹ ਖਿਜਣੋਂ ਵੀ ਘੱਟ ਗਿਆ, ਹੁਣ ਉਹਦਾ ਧਿਆਨ ਜ਼ਿਆਦਾ ਆਂਡਿਆਂ ਦੇ ਵਿੱਚ ਲੱਗਾ ਰਹਿੰਦਾ। ਹਾਲਾਂਕਿ ਉਹ ਹਿਲ ਡੁੱਲ ਨਹੀਂ ਸੀ ਸਕਦਾ, ਪਰ ਫਿਰ ਵੀ ਉਹਦੀ ਕੋਸ਼ਿਸ਼ ਰਹਿੰਦੀ ਹਿੱਲੇ ਵੀ ਨਾ, ਕਿਤੇ ਕੋਈ ਆਂਡਾ ਟੁੱਟ ਹੀ ਨਾ ਜਾਵੇ। ਆਖਿਰਕਾਰ ਫਿਰ ਇੱਕ ਦਿਨ ਉਹ ਆਇਆ ਜਦੋਂ ਇੱਕ ਆਂਡੇ ਦੇ ਵਿੱਚ ਉਹਨੇ ਹਰਕਤ ਮਹਿਸੂਸ ਕੀਤੀ। ਵਹੁਟੀ ਨੂੰ ਆਵਾਜ਼ ਮਾਰੀ, ਆ ਵੇਖ ਤਾਂ ਜ਼ਰਾ, ਮੈਨੂੰ ਲੱਗਦਾ ਆਂਡੇ ਦੇ ਵਿੱਚੋਂ ਚੂਚਾ ਨਿਕਲਣ ਵਾਲਾ ਹੋਇਆ, ਮੈਂ ਕੁਛ ਮਹਿਸੂਸ ਕੀਤਾ, ਇੱਥੇ ਆ ਵੇਖ ਮੇਰੀ ਕੱਛ 'ਤੇ ਲੱਗੇ। ਵਹੁਟੀ ਨੇ ਵੇਖਿਆ ਤਾਂ ਕਹਿਣ ਲੱਗੀ, ਹਾਂ ਆਂਡੇ ਦੇ ਵਿੱਚ ਦੜਾੜ ਤਾਂ ਆਈ ਆ। ਹਾਲੇ ਉਹ ਗੱਲਾਂ ਕਰ ਹੀ ਰਹੇ ਸੀ ਕਿ ਗੱਲਾਂ ਕਰਦੇ ਕਰਦੇ ਵਿੱਚੋਂ ਚੂਚਾ ਬਾਹਰ ਆ ਗਿਆ। ਤੁਸੀਂ ਨੇ ਵਹੁਟੀ ਨੂੰ ਗੁਜ਼ਾਰਿਸ਼ ਕੀਤੀ, ਇਹਨੂੰ ਇੱਥੇ ਮੇਰੇ ਢਿੱਡ ਤੋਂ ਥੋੜ੍ਹੀ ਉੱਪਰ ਕਰਕੇ ਰੱਖ, ਮੈਂ ਚੰਗੀ ਤਰ੍ਹਾਂ ਦੇ ਨਾਲ ਵੇਖਾਂ ਤਾਂ ਸਹੀ। ਉਹਦੇ ਵੱਲ ਵੇਖ ਕੇ ਇੱਦਾਂ ਭਾਵੁਕ ਹੋ ਰਿਹਾ ਸੀ ਜਿੱਦਾਂ ਉਹਨੇ ਢਿੱਡੋਂ ਜੰਮਿਆ ਹੋਵੇ, ਜਿੱਦਾਂ ਅੱਜ ਬੜੇ ਦਿਨਾਂ ਬਾਅਦ ਉਹਨੇ ਕੋਈ ਕੰਮ ਕੀਤਾ ਹੋਵੇ। ਇਸ ਘਰ ਨੂੰ ਚਲਾਉਣ ਦੇ ਵਿੱਚ ਉਹਨੇ ਕੋਈ ਕਿਸੇ ਕਿਸਮ ਦੀ ਸਹਾਇਤਾ ਕੀਤੀ ਹੋਵੇ। ਉਹ ਬੜਾ ਖੁਸ਼ ਸੀ,
ਉਹਦੀਆਂ ਅੱਖਾਂ ਦੇ ਵਿੱਚ ਜਿੱਦਾਂ ਜਿੱਦਾਂ ਹਲਕਾ ਜਿਹਾ ਪਾਣੀ ਵੀ ਉੱਤਰ ਆਇਆ। ਤਾਂ ਜਿਹੜੇ ਉਹਦੇ ਆਸ ਪਾਸ ਜਾਣਨ ਵਾਲੇ ਸੀ, ਯਾਰ ਦੋਸਤ ਸੀ, ਅਕਸਰ ਉਹਦੇ ਕੋਲ ਸ਼ਰਾਬ ਵਗੈਰਾ ਲੈਣ ਆਉਂਦੇ ਸੀ, ਉਹਨਾਂ ਦੇ ਨਾਂ ਉੱਚੀ ਉੱਚੀ ਪੁਕਾਰਨ ਲੱਗਾ, ਓਏ ਆਓ ਓਏ। ਉਹ ਚੂਚੇ ਨਿਕਲਣੇ ਸ਼ੁਰੂ ਹੋ ਗਏ, ਆਓ ਵੇਖੋ। ਜਿੱਥੇ ਜਿੱਥੇ ਤੱਕ ਆਵਾਜ਼ ਪਹੁੰਚਦੀ ਉਹ ਵੀ ਹੌਲੀ ਹੌਲੀ ਵੇਖਣ ਆਉਂਦਾ, ਅਤੇ ਇੱਧਰ ਇੱਕ ਤੋਂ ਬਾਅਦ ਇੱਕ ਆਂਡਿਆਂ ਦੇ ਵਿੱਚੋਂ ਚੂਚੇ ਨਿਕਲੀ ਆਉਣ। ਇੱਕ, ਦੋ, ਚਾਰ, ਸੱਤ ਚੂਚਿਆਂ ਦਾ ਰਿਕਾਰਡ ਤਾਂ ਉਹਨੇ ਪੂਰਾ ਕਰ ਦਿੱਤਾ ਸੀ। ਹੁਣ ਉਹਦੀ ਵਾਰੀ ਸੀ ਕਿ ਅਗਲੇ ਤਿੰਨ ਖਰਾਬ ਹੋਏ ਜਾਂ ਫਿਰ ਉਹਨਾਂ 'ਚੋਂ ਵੀ ਚੂਚੇ ਨਿਕਲੇ। ਹੈਰਾਨੀ ਦੀ ਗੱਲ ਇਹ ਸੀ ਕਿ 10 ਦੇ 10 ਆਂਡਿਆਂ ਦੇ ਵਿੱਚੋਂ ਚੂਚੇ ਨਿਕਲੇ। ਇਸ ਗੱਲ ਦੇ ਉੱਤੇ ਤੋਇਨ ਮਾਣ ਮਹਿਸੂਸ ਕਰ ਰਿਹਾ ਸੀ। ਉਹਨੇ ਤਾਂ ਸਭ ਤੋਂ ਬਿਹਤਰ ਕੁੱਕੜੀ ਦਾ ਵੀ ਰਿਕਾਰਡ ਤੋੜ ਦਿੱਤਾ। ਅੱਜ ਸ਼ਾਇਦ ਵਹੁਟੀ ਦੇ ਚਿਹਰੇ ਦੇ ਉੱਤੇ ਬੜੇ ਦਿਨਾਂ ਬਾਅਦ ਹਲਕੀ ਜਿਹੀ ਮੁਸਕਾਨ ਵੇਖੀ ਸੀ। ਹਾਲਾਂਕਿ ਜਦੋਂ ਉਹ ਚੂਚੇ ਲੈ ਕੇ ਜਾ ਰਹੀ ਸੀ ਤਾਂ ਤੋਇਨ ਵਾਰ ਵਾਰ ਕਹਿ ਰਿਹਾ ਸੀ, ਆਹ ਇੱਕ ਚੂਚਾ ਮੇਰੇ ਕੋਲ ਰਹਿਣ ਦੇ, ਮੈਂ ਇਹਦੇ ਨਾਲ ਖੇਡਣਾ, ਮੈਂ ਇਹਨੂੰ ਵੇਖਣਾ, ਮੈਂ ਇਹਦੀ ਦੇਖਭਾਲ ਕਰ ਲਊਂਗਾ। ਪਰ ਨਹੀਂ, ਉਹ ਨਹੀਂ ਸੀ ਚਾਹੁੰਦੀ ਕਿ ਹੁਣ ਚੂਚੇ ਤੋਇਨ ਦੇ ਕੋਲ ਰਹਿਣ। ਹੁਣ ਉਹਦਾ ਕੰਮ ਹੋ ਚੁੱਕਾ ਸੀ। ਆਸ ਪਾਸ ਜਿਨ੍ਹਾਂ ਜਿਨ੍ਹਾਂ ਤੱਕ ਵੀ ਗੱਲਬਾਤ ਪਹੁੰਚਦੀ ਉਹ ਸਾਰੇ ਭੱਜ ਭੱਜ ਕੇ ਵੇਖਣ ਆ ਰਹੇ। ਤੋਇਨ ਦੇ ਆਂਡਿਆਂ ਚੋਂ ਕੀ ਨਿਕਲਿਆ, ਤੋਇਨ ਦੇ ਕਿੰਨੇ ਆਂਡੇ ਚੂਚਿਆਂ ਦਾ ਰੂਪ ਧਾਰਨ ਕਰਕੇ। ਪਰ ਇਹ ਸਭ ਕੁਛ ਦੇ ਦਰਮਿਆਨ ਸ਼ਾਇਦ ਲੋਕ ਵੀ ਚਾਹੁੰਦੇ ਸੀ ਕਿ ਇੱਕ ਚੂਚਾ ਚੱਲ ਸਵੇਰ ਤੱਕ ਤਾਂ ਨਾਲ ਰਹਿਣ ਦੇ, ਪਰ ਉਸਦੀ ਪਤਨੀ ਨੇ ਕੋਈ ਮਿੰਨਤਾਂ ਨਹੀਂ ਸੁਣੀਆਂ। ਸਾਰੀਆਂ ਉਹਨੂੰ ਸੁਣੀਆਂ ਕਰਕੇ ਉਹਨੇ ਸਾਰੇ ਚੂਚੇ ਚੁੱਕ ਕੇ ਮੁਰਗੀ ਦੇ ਕੋਲ ਛੱਡ ਦਿੱਤੇ। ਜਾਂਦੇ ਜਾਂਦੇ ਗਵਾਂਢ ਦੇ ਵਿੱਚੋਂ ਇੱਕ ਵਿਅਕਤੀ ਕਹਿਣ ਲੱਗਾ, ਤੋਇਨ ਚਾਚਾ ਪਹਿਲਾ ਚੂਚਾ ਪੱਕੇ ਤਾਂ ਮੈਨੂੰ ਜ਼ਰੂਰ ਸੱਦੀ, ਮੈਂ ਖਰੀਦਣਾ ਚਾਹੂੰਗਾ, ਮੈਂ ਵੇਖਣਾ ਚਾਹੁੰਦਾ ਤੇਰੇ ਚੂਚੇ ਜਦੋਂ ਕੁੱਕੜ ਬਣੇ ਉਹਨਾਂ ਦਾ ਸਵਾਦ ਕਿੱਦਾਂ ਦਾ ਆਉਂਦਾ। ਇੰਨਾ ਕਹਿ ਕੇ ਤੋਇਨ ਵੀ ਜ਼ੋਰ ਜ਼ੋਰ ਦੀ ਹੱਸਿਆ, ਅਤੇ ਉਹ ਵੀ ਹੱਸਦਾ ਹੱਸਦਾ ਆਪਣੇ ਘਰ ਚਲੇ ਗਿਆ। ਅਤੇ ਆਖਰ ਦੇ ਵਿੱਚ ਤੋਇਨ ਦੇ ਮੂੰਹ ਦੇ ਵਿੱਚੋਂ ਉਹੀ ਸ਼ਬਦ ਨਿਕਲੇ, ਉਹ ਜਾ ਮੇਰੇ ਜਵਾਈਆ। ਅਤੇ ਇੱਥੇ ਕਹਾਣੀ ਖਤਮ ਹੋ ਜਾਂਦੀ। ਅੰਗਰੇਜ਼ੀ ਤੋਂ ਅਨੁਵਾਦ ਕਰਦਿਆਂ ਹੋ ਸਕਦਾ ਬਹੁਤ ਚੀਜ਼ਾਂ ਇੱਧਰ ਉੱਧਰ ਹੋਈਆਂ ਹੋਣ, ਪਰ ਉਸਦੇ ਨਾਲ ਮੈਂ ਆਸ ਕਰਦਾ ਕਿ ਤੁਸੀਂ ਕਹਾਣੀ ਦਾ ਰਸ ਵੀ ਜ਼ਰੂਰ ਲਿਆਊਗਾ। ਬਿਲਕੁਲ ਇੱਕ ਵੱਖਰੀ ਜੀ ਕਹਾਣੀ, ਸ਼ਾਇਦ ਜਿਹਦਾ ਕਿਸੇ ਨੂੰ ਯਕੀਨ ਵੀ ਨਾ ਆਵੇ। ਇੱਦਾਂ ਵੀ ਸ਼ਾਇਦ ਹੋ ਸਕਦਾ, ਇੱਦਾਂ ਚਾਹੇ ਨਾ ਹੋਵੇ, ਪਰ ਅਕਸਰ ਆਪਾਂ ਆਪਣੇ ਪਰਿਵਾਰਾਂ ਦੇ ਵਿੱਚ, ਆਪਣੀ ਦੁਨੀਆਦਾਰੀ ਦੇ ਵਿੱਚ ਇਹ ਵੇਖਦੇ ਹਾਂ ਕਿ ਜਦੋਂ ਕੋਈ ਪਰਿਵਾਰ ਦਾ ਜੀ ਕੰਮਕਾਰ ਦਾ ਨਹੀਂ ਰਹਿੰਦਾ ਤਾਂ ਉਹਦੀ ਦੇਖ ਰੇਖ ਦੇ ਵਿੱਚ ਫਰਕ ਤਾਂ ਪੈ ਜਾਂਦਾ। ਇਨਸਾਨ ਹਮੇਸ਼ਾ ਹੀ ਇਹ ਚਾਹੁੰਦਾ ਹੈ ਕਿ ਉਹਨੂੰ ਸਾਥ ਮਿਲੇ। ਸਾਨੂੰ ਉਹੀ ਪਰਿਵਾਰ ਦੇ ਜੀ ਚੰਗੇ ਲੱਗਦੇ ਨੇ ਜਿਹੜੇ ਕੁਛ ਨਾ ਕੁਛ ਘਰ ਦੇ ਵਿੱਚ ਸਾਥ ਦਿੰਦੇ ਰਹਿਣ। ਅਤੇ ਜਾਂ ਫਿਰ ਇੱਦਾਂ ਕਹੀਏ, ਆਪਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਨਾਂ ਤੋਂ ਕੰਮ ਲੈਂਦੇ ਹੀ ਹਾਂ। ਜਿਹੜੀ ਵੀ ਤਰ੍ਹਾਂ ਦਾ ਉਹ ਕੰਮ ਕਰ ਸਕਦੇ ਨੇ, ਉਸੇ ਤਰ੍ਹਾਂ ਦਾ ਹੀ, ਚਾਹੇ ਛੋਟਾ ਮੋਟਾ ਹੀ। ਅਤੇ ਘਰ ਦੇ ਵਿੱਚ ਚੰਗਾ ਭਲਾ ਜੀ ਜਦੋਂ ਕੰਮਕਾਰ ਤੋਂ ਬਹਿ ਜਾਂਦਾ, ਬਦੋ ਬਦੀ ਰਿਸ਼ਤਿਆਂ ਦੇ ਵਿੱਚ ਫਰਕ ਪੈਣਾ ਸ਼ੁਰੂ ਹੋ ਜਾਂਦਾ। ਬਦੋ ਬਦੀ ਆਪਾਂ ਵੇਖਦੇ ਹਾਂ ਕਿ ਚੀਕ ਝਾੜਾ ਵੱਧ ਜਾਂਦਾ, ਤੁਹਾਨੂੰ ਆਪਣੇ ਜੀ ਬੋਝ ਲੱਗਣ ਲੱਗ ਪੈਂਦੇ। ਸ਼ਾਇਦ ਇਨਸਾਨ ਦੀ ਅੰਦਰ ਦੀ ਬਿਰਤੀ ਬਿਆਨ ਕਰਦੀ ਹੈ ਇਹ ਕਹਾਣੀ। ਕਿਹੜੇ ਤਰੀਕੇ ਦੇ ਨਾਲ ਆਪਾਂ ਚਾਹੁੰਦੇ ਹਾਂ ਕਿ ਸਾਡੇ ਜੀ ਕੋਈ ਨਾ ਕੋਈ ਤਾਂ ਸਾਡਾ ਸਾਥ ਦਿੰਦੇ ਰਹਿਣ। ਉਹ ਚਾਹੇ ਸਾਥ ਇਸ ਰੂਪ ਦੇ ਵਿੱਚ ਤਾਂ ਨਾ ਹੀ ਹੋਵੇ,
ਪਰ ਕਹਾਣੀਆਂ ਤਾਂ ਫਿਰ ਇੱਦਾਂ ਹੀ ਬਣਦੀਆਂ ਨੇ। ਬੜਾ ਔਖਾ ਕਿਸੇ ਨੂੰ ਰੋਟੀ ਖਵਾਉਣੀ। ਇਨਸਾਨ ਸ਼ਾਇਦ ਕਿਸੇ ਦੇ ਆਪਣੇ ਹੋਣ ਦੇ ਦਾਅਵੇ ਤਾਂ ਹਮੇਸ਼ਾ ਕਰਦਾ ਰਹਿੰਦਾ, ਪਰ ਸੱਚਾਈ ਇਹ ਆ ਕਿ ਉਹ ਰਿਸ਼ਤਾ ਇਸ ਚੀਜ਼ ਦੇ ਉੱਤੇ ਬੜਾ ਨਿਰਭਰ ਕਰਦਾ ਕਿ ਉਹ ਇਨਸਾਨ ਉਸ ਘਰ ਦੇ ਲਈ, ਤੁਹਾਡੇ ਲਈ, ਬੱਚਿਆਂ ਦੇ ਲਈ ਕੀ ਕਰ ਰਿਹਾ। ਅਕਸਰ ਹੀ ਆਪਾਂ ਵੇਖਦੇ ਹਾਂ ਘਰ ਦੇ ਵਿੱਚ ਜਦੋਂ ਸਾਡੇ ਜੀ ਹੋਰ ਜ਼ਿਆਦਾ ਬਜ਼ੁਰਗ ਹੋ ਜਾਂਦੇ ਨੇ, ਜਦੋਂ ਆਪਾਂ ਵੇਖਦੇ ਹਾਂ ਕਿ ਉਹ ਬਿਲਕੁਲ ਵੀ ਹੁਣ ਕਿਸੇ ਚੀਜ਼ ਦੇ ਵਿੱਚ ਹੱਥ ਨਹੀਂ ਵੰਡਾ ਸਕਦੇ, ਬਿਲਕੁਲ ਮੰਜੇ ਜੋਗੇ ਹੋ ਗਏ, ਤਾਂ ਫਿਰ ਦੂਸਰੇ ਜੀ ਬੋਝ ਮਹਿਸੂਸ ਕਰਨਾ ਸ਼ੁਰੂ ਕਰ ਦਿੰਦੇ ਨੇ।

ਜ਼ਰੂਰ ਇੱਦਾਂ ਦਾ ਆਉਂਦਾ ਜਦੋਂ ਜਾਂ ਜਿਹਨੂੰ ਆਪਾਂ ਰਿਟਾਇਰਮੈਂਟ ਕਹਿੰਦੇ ਹਾਂ, ਜਦੋਂ ਆਪਾਂ ਉਹਨਾਂ ਦੀ ਸੇਵਾ ਕਰਨੀ ਹੁੰਦੀ ਹੈ। ਬਹੁਤ ਸਮਾਂ ਉਹਨਾਂ ਨੇ ਸਾਡੀ ਸੇਵਾ ਕੀਤੀ ਹੁੰਦੀ ਹੈ। ਜਾਂ ਫਿਰ ਇਹ ਮੰਨ ਕੇ ਚੱਲੀਏ ਕਿ ਰੱਬ ਨੇ ਤੁਹਾਨੂੰ ਇੱਕ ਅਵਸਰ ਦਿੱਤਾ ਹੁੰਦਾ, ਇੱਕ ਮੌਕਾ ਦਿੱਤਾ ਹੁੰਦਾ ਕਿ ਤੁਸੀਂ ਹੁਣ ਉਹਨਾਂ ਦੀ ਸੇਵਾ ਕਰਨੀ, ਉਹ ਸਾਰੇ ਭਾਰ ਤੁਸੀਂ ਉਤਾਰਨੇ। ਅਤੇ ਜਿਹਨੂੰ ਇਸ ਗੱਲ ਦੀ ਸਮਝ ਆ ਜਾਵੇ ਉਹ ਤਾਂ ਆਪਣੇ ਭਾਰ ਇੱਥੇ ਲਾ ਲੈਂਦਾ, ਉਹ ਤਾਂ ਸਵਰਗ ਇੱਥੇ ਪਾ ਲੈਂਦਾ। ਅਤੇ ਦੂਜੇ ਸਾਰਾ ਕੁਛ ਕਰ ਕਰਾ ਕੇ ਵੀ ਖਿਜ ਖਿਜਾ ਕੇ ਸਾਰੀ ਆਪਣੀ ਕੀਤੀ ਕਰਾਈ ਖੂਹ ਦੇ ਵਿੱਚ ਪਾ ਲੈਂਦੇ। ਜੇ ਆਪਾਂ ਕਹਿੰਦੇ ਹਾਂ, ਜੇ ਆਪਾਂ ਮੰਨਦੇ ਹਾਂ ਕਿ ਸਾਰਾ ਕੁਛ ਰੱਬ ਕਰਦਾ, ਤਾਂ ਫਿਰ ਜੋ ਵੀ ਉਹ ਕਰਦਾ ਉਹਦੇ ਭਾਣੇ ਨੂੰ ਆਪਾਂ ਮੰਨ ਲਿਆ ਕਰੀਏ, ਉਹਦੇ ਭਾਣੇ ਨੂੰ ਆਪਾਂ ਮਿੱਠਾ ਕਰਕੇ ਮੰਨ ਲਿਆ ਕਰੀਏ। ਇਹ ਕਹਾਣੀ ਦਾ ਅਸਲੀ ਨਾਂ ਸੀ ਤੋਇਨ, ਅਤੇ ਕਹਾਣੀ ਲਿਖੀ ਸੀ ਗੋਏ ਦਾ ਮੋਪਾਸਾ ਨੇ। ਇੱਕ ਫ੍ਰੈਂਚ ਦੇ ਕਹਾਣੀਕਾਰ ਨੇ ਜਿਨ੍ਹਾਂ ਨੇ ਬਾਖੂਬ ਇੱਦਾਂ ਦੀਆਂ ਬੜੀਆਂ ਛੋਟੀਆਂ ਛੋਟੀਆਂ ਵੰਨਗੀਆਂ ਲਿਖੀਆਂ। ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਅਤੇ ਜੇਕਰ ਵਧੀਆ ਲੱਗਣ ਤਾਂ ਤੁਸੀਂ ਆਪਣੀ ਫੀਡਬੈਕ ਜ਼ਰੂਰ ਸਾਡੇ ਨਾਲ ਸਾਂਝੀ ਕਰਦਿਆ ਕਰੋ।

0: ਹਰ ਘਰ ਵਿੱਚ ਅਸੀਂ ਆਪਣੇ ਪਿਆਰਿਆਂ ਦਾ ਖਿਆਲ ਰੱਖਦੇ ਹਾਂ। ਛੋਟੀਆਂ ਛੋਟੀਆਂ ਆਦਤਾਂ ਜੋ ਅਸੀਂ ਘਰ ਵਿੱਚ ਅਪਣਾਉਂਦੇ ਹਾਂ ਉਹ ਵੀ ਇਸੇ ਦੇਖਭਾਲ ਦਾ ਹਿੱਸਾ ਹਨ। ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖਣ ਦੇ ਤਰੀਕੇ ਸਾਡੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣ ਜਾਂਦੇ ਹਨ। ਇਹੀ ਕਾਰਨ ਹੈ ਕਿ ਯਾਰਾ ਵੈਲੀ ਵਾਟਰ ਵੀ ਤੁਹਾਡੇ ਪੀਣ ਵਾਲੇ ਪਾਣੀ ਨੂੰ ਸੁਰੱਖਿਅਤ ਰੱਖਣ ਲਈ ਉਸੇ ਤਰ੍ਹਾਂ ਪੂਰਾ ਖਿਆਲ ਰੱਖਦਾ ਹੈ। ਜ਼ਿਆਦਾਤਰ ਪਾਣੀ ਸੁਰੱਖਿਅਤ ਕੈਚਮੈਂਟਾਂ ਤੋਂ ਆਉਂਦਾ ਹੈ ਅਤੇ ਤੁਹਾਡੇ ਘਰ ਤੱਕ ਪਹੁੰਚਣ ਤੋਂ ਪਹਿਲਾਂ ਬਕਾਇਦਾ ਜਾਂਚਿਆ ਜਾਂਦਾ ਹੈ ਅਤੇ ਹਰ ਰੋਜ਼ ਸਾਡੇ ਭਾਈਚਾਰੇ ਦੇ ਪਰਿਵਾਰ ਟੂਟੀ ਤੋਂ ਸਿੱਧਾ ਪਾਣੀ ਪੀਣ ਦਾ ਆਨੰਦ ਲੈਂਦੇ ਹਨ। ਇਸ ਲਈ ਜਦੋਂ ਤੁਸੀਂ ਆਪਣੀ ਟੂਟੀ ਖੋਲ੍ਹਦੇ ਹੋ ਤਾਂ ਤੁਸੀਂ ਪੂਰੇ ਭਰੋਸੇ ਨਾਲ ਉਸ ਵਿੱਚੋਂ ਸਿੱਧਾ ਪਾਣੀ ਪੀ ਸਕਦੇ ਹੋ। ਹਰ ਬੂੰਦ ਵਿੱਚ ਭਰੋਸਾ, ਯਾਰਾ ਵੈਲੀ ਵਾਟਰ।
1: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
2: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ।
3: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰੋਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au ਔਰ ਸਟ੍ਰੀਮ

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਆ ਸਾਰਾ ਕੁਛ ਇੱਕ ਪਾਸੇ ਰੱਖ ਕੇ ਅਤੇ ਹੱਸਣ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਹੋ ਚੁੱਕਾ ਸਮਾਂ। ਅਤੇ ਆਓ ਫਿਰ ਆਪਾਂ ਬੱਚਿਆਂ ਦੇ ਕੋਲੋਂ ਚੁਟਕਲੇ ਸੁਣਦੇ ਹਾਂ। ਮੈਂ ਵਾਅਦਾ ਕਰਦਾ ਕਿ ਮੈਂ ਜ਼ਰੂਰ ਜ਼ਰੂਰ ਜ਼ਰੂਰ ਹੱਸੂੰ ਅਤੇ ਤੁਸੀਂ ਵੀ ਜ਼ਰੂਰ ਹੱਸਿਓ। ਚੁਟਕਲਾ ਨਵਾਂ ਹੋਵੇ, ਪੁਰਾਣਾ ਹੋਵੇ, ਪਹਿਲਾਂ ਸੁਣਿਆ ਹੋਵੇ, ਜਿੰਨੀ ਵਾਰੀ ਮਰਜ਼ੀ ਸੁਣਿਆ ਹੋਵੇ, ਆਪਾਂ ਵਾਅਦਾ ਕਰੀਏ ਆਪਣੇ ਆਪ ਦੇ ਨਾਲ ਕਿ ਆਪਾਂ ਜ਼ਰੂਰ ਜ਼ਰੂਰ ਜ਼ਰੂਰ ਹੱਸਾਂਗੇ। ਅਤੇ ਆਓ ਫਿਰ ਰਲ ਮਿਲ ਕੇ ਆਪਾਂ ਹੱਸਦੇ ਹਾਂ। ਅਤੇ ਹੱਸਣ ਹਸਾਉਣ ਦੇ ਲਈ ਸਾਡੇ ਨਾਲ ਸਭ ਤੋਂ ਪਹਿਲਾਂ ਅੱਜ ਆਇਆ ਸੀ ਅਰਨਵ। ਸਤਿ ਸ਼੍ਰੀ ਅਕਾਲ ਅਰਨਵ, ਤੁਸੀਂ ਆਉਂਦੇ ਰਹੋ, ਉਸ ਤੋਂ ਬਾਅਦ ਫਿਰ ਮੰਨਤ ਫਤਿਹ, ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ ਅਰਨਵ। ਸਤਿ ਸ਼੍ਰੀ ਅਕਾਲ ਅਰਨਵ ਜੀ, ਕੀ ਹਾਲ ਨੇ?
1: ਵਧੀਆ, ਤੁਹਾਡੇ ਕੀ ਹਾਲ ਆ?
0: ਬਹੁਤ ਵਧੀਆ। ਕਿੱਦਾਂ ਰਹੀਆਂ ਤੁਹਾਡੀਆਂ ਛੁੱਟੀਆਂ?
1: ਵਧੀਆ।

0: ਕੀ ਕੀਤਾ ਛੁੱਟੀਆਂ 'ਚ? ਫਿਰ
1: ਛੁੱਟੀਆਂ 'ਚ ਘਰੇ ਬੈਠੇ ਰਹੇ।
0: ਹਾਂ, ਘਰੇ ਬੈਠੇ ਰਹੇ, ਇਹ ਸਭ ਤੋਂ ਬੈਸਟ ਕੰਮ ਹੈ ਯਾਰ। ਘਰੇ ਬਹਿਣ ਵਾਲਾ ਜਿਹੜਾ ਕੰਮ ਆ ਨਾ, ਇਹਦੇ ਤੋਂ ਬਿਹਤਰ ਤਾਂ ਹੋਰ ਕੋਈ ਕੰਮ ਹੀ ਨਹੀਂ ਹੈ, ਹੈ ਨਾ? ਉੱਦਾਂ ਕਿੱਥੇ ਘਰ ਬੈਠਾ ਜਾਂਦਾ।
1: ਹਾਂਜੀ,
0: ਹੈ ਨਾ? ਚਲੋ ਗੁੱਡ, ਫਿਰ ਬੀਬਾ ਪੁੱਤ ਹੋ ਗਿਆ। ਅਤੇ ਕੀ ਸੁਣਾਓਗੇ ਹੁਣ, ਵਾਪਸ ਚੱਲ ਗਏ ਸਕੂਲ?
1: ਹਾਂਜੀ।
0: ਓਕੇ ਓਕੇ, ਕੀ ਸੁਣਾਓਗੇ ਫਿਰ ਅੱਜ?
1: ਅੱਜ ਸੁਣਾਊਂਗਾ ਇੱਕ ਬਜ਼ਾਰਤ।
0: ਹਾਂਜੀ।
1: ਨਿੱਕੀ ਜੀ ਨਰਸ ਖੱਟਾ ਸੂਟ ਪਾਉਂਦੀ, ਬਿਨਾਂ ਪੁੱਛੇ ਟੀਕਾ ਲਾਉਂਦੀ।
0: ਨਿੱਕੀ ਜੀ ਨਰਸ ਕਰਦੀ ਨਾ ਤਰਸ, ਮੋਢੇ 'ਤੇ ਰੱਖਦੀ ਪਰਸ ਅਤੇ ਟੀਕਾ ਲਾਉਂਦੀ ਅਤੇ ਆਈ ਕਢਾਉਂਦੀ। ਹੈਂ, ਤੁਹਾਨੂੰ ਕਦੀ ਲਾਇਆ ਟੀਕਾ ਇਸ ਨਰਸ ਨੇ ਕਿ ਨਹੀਂ?
1: ਨਹੀਂ
0: ਨਹੀਂ ਬਚਾਈ ਆ।
1: ਹਾਂਜੀ।
0: ਓਕੇ ਅਨਵ, ਤੁਸੀਂ, ਤੁਹਾਡਾ ਜਨਮ ਇੱਥੋਂ ਦਾ ਵਾ ਕਿ ਇੰਡੀਆ ਹੋਇਆ? ਇੰਡੀਆ ਹੀ। ਕਿੰਨੇ ਸਾਲਾਂ ਦੇ ਸੀ ਜਦੋਂ ਤੁਸੀਂ ਆਏ?
1: ਮੈਂ ਹੀ 7 ਸਾਲਾਂ ਦਾ, 6-6।
0: 6 ਸਾਲਾਂ ਦਾ?
1: ਹਾਂਜੀ।
0: ਤੇ ਬਚਾ ਰਿਹਾ 6 ਸਾਲਾਂ 'ਚ ਕਦੀ ਨਹੀਂ ਟੀਕਾ ਲਗਾ?
1: ਨਹੀਂ।
0: ਹਾਂ, ਉਦਾਂ ਵੇਖੀ ਕਦੀ ਇਹ ਨਰਸ?
1: ਹਾਂਜੀ।
0: ਕਿੱਥੇ?
1: ਹਾਂਜੀ,
0: ਕਿੱਥੇ ਵੇਖੀ ਆ?
1: ਇੰਡੀਆ।
0: ਓਕੇ, ਇੱਥੇ ਤਾਂ ਨਹੀਂ ਵੇਖੀ ਕਦੀ, ਹੈ ਨਾ?
1: ਨਹੀਂ, ਇੱਥੇ ਨਹੀਂ।
0: ਇੱਥੇ ਨਹੀਂ ਹੁੰਦੀ ਉਹ ਵਾਲੀ ਨਰਸ, ਹੈ ਨਾ?
1: ਹਾਂਜੀ,
0: ਟੈਕਸੀ ਟੈਕਸੀ ਰੰਗੀ ਨਰਸ, ਹੈ ਨਾ?
1: ਹਾਂਜੀ।
0: ਓ, ਇਹ ਭੂੰਡ ਆ ਫਿਰ।
1: ਹਾਂਜੀ,
0: ਹਾਂ, ਸਹੀ ਗੱਲ ਹੈ, ਇੱਥੇ ਨਹੀਂ ਕਦੀ ਵੇਖਿਆ ਆਪਾਂ, ਹੈ ਨਾ? ਲੈ ਕੇ ਆਉਣਾ ਚਾਹੀਦਾ, ਲੈ ਕੇ ਆਉਣਾ ਚਾਹੀਦਾ, ਇੱਥੇ ਇੱਕ ਭੂੰਡ ਹੈ ਨਾ ਜਿੱਥੇ ਇੰਨਾ ਕੁਛ ਲੈਣ ਦਾ। ਅੱਛਾ, ਜਿਹੜੀ ਭੂੰਡ, ਜਿਹੜੇ ਜਿਹੜਾ ਭੂੰਡਾਂ ਦਾ ਘਰ ਹੁੰਦਾ ਵਾ, ਉਹਨੂੰ ਕੀ ਕਹਿੰਦੇ? ਓ, ਜਿਹੜਾ ਨਰਸਾਂ ਦਾ ਸਟੇਸ਼ਨ ਹੁੰਦਾ ਨਾ ਭੂੰਡਾਂ ਦਾ ਘਰ, ਉਹਨੂੰ ਕਹਿੰਦੇ ਖੱਖਰ। ਕੀ ਕਹਿੰਦੇ? ਖੱਖਰ। ਹਾਂ, ਚੇਤ ਰੱਖਣਾ ਹੁਣ।
1: ਹਾਂਜੀ,
0: ਠੀਕ ਆ, ਥੈਂਕ ਯੂ।
1: ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ, ਤੁਹਾਡਾ ਦਿਨ ਵਧੀਆ ਵਧੀਆ ਰਵੇ। ਅਤੇ ਸਨ ਸਾਡੇ ਨਾਲ ਅਰਨਵ, ਅਤੇ ਹੁਣ ਸਾਡੇ ਨਾਲ ਨੇ ਮੰਨਤ ਅਤੇ ਫਤਿਹ, ਅਤੇ ਉਸ ਤੋਂ ਬਾਅਦ ਫਿਰ ਸ਼੍ਰੇਆ, ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ ਮੰਨਤ, ਫਤਿਹ, ਕੀ ਹਾਲ ਹੈ?
1: ਸੁੱਖ
0: ਜੀ ਨੂੰ ਕਿਹੜੀ ਆਉਂਦੀ ਆ, ਉਹ ਵੀ ਤੇ ਹੋ ਹੀ ਆਏ ਆ। ਮੈਂ ਇੱਕ ਵਾਰੀ ਨਾ
1: ਕਨੇਡਾ ਚੱਲੀ ਗਿਆ, ਕਿਉਂਕਿ ਫਿਰ ਨਾਲੇ ਉੱਥੇ ਮੇਰੇ ਕਜ਼ਨਸ ਵੀ ਨੇ, ਬਹੁਤ ਸਾਰੇ ਮੇਰੇ ਭੂਆ ਹੁਣੀ ਵੀ ਨੇ,
0: ਕਨੇਡਾ ਚੱਲੀ
1: ਬਹੁਤ ਰਸਤੇ ਜਾਂਦੇ।
0: ਹਾਂ ਹਾਂ, ਆਹੋ ਵੀ ਵਧੀਆ ਫਿਰ ਨਾ,
1: ਅਮਰਿੰਦਰ ਗਿੱਲ ਦਾ ਮੁੰਡਾ ਗਿਆ।
0: ਹਾਂ, ਕਨੇਡਾ ਵਧੀਆ ਫਿਰ, ਨਾਲੇ ਤੁਸੀਂ ਅਮਰਿੰਦਰ ਗਿੱਲ ਦੇ ਮੁੰਡਿਆਂ ਨੂੰ ਮਿਲ ਲੋਗੇ, ਹੈ ਨਾ?
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
0: ਹਾਂਜੀ ਹਾਂਜੀ ਉਹ ਗੁੱਡਿਆ ਫਿਰ। ਚਲੋ ਫਿਰ ਉੱਥੇ ਚੱਲੀਏ ਫਿਰ ਆਪਾਂ।
1: ਹਾਂਜੀ,
0: ਹੈ ਕਦੋਂ ਚੱਲੀਏ ਫਿਰ?
1: ਹਾਂਜੀ, ਪਤਾ ਨਹੀਂ, ਮੈਂ ਵੀ ਜੋ ਟੀਨੇਜਰ ਹੋ ਗਈ ਆ।
0: ਅੱਛਾ, ਟੀਨੇਜਰ ਤੁਸੀਂ ਹੋਏ ਨਹੀਂ ਹਲੇ? ਤੁਸੀਂ
1: ਨਹੀਂ, ਜਦੋਂ ਕਈ ਲੋਕੀ 12 ਸਾਲ ਦੇ ਜਵਾਕ ਨੂੰ ਸਮਝ ਲੈਂਦੇ ਆ।
0: ਅੱਛਾ, ਨਹੀਂ ਪਰ ਉਹ ਤੇ
1: ਸਮਝਣਾ ਤਾਂ ਫਿਰ ਸਮਝ ਸਕਦੇ ਹੋ,
0: ਪਰ 13 ਦਾ ਹੀ ਹੁੰਦਾ ਵਾ।
1: ਹਾਂਜੀ,
0: ਹੁੰਦਾ ਤੇ 13 ਦਾ ਹੀ ਆ।
1: ਹਾਂਜੀ,
0: ਓਕੇ, ਚਲੋ ਫਿਰ ਮੈਂ ਤੁਹਾਡੇ ਤੇ ਛੱਡਦਾ ਨਾ, ਮੈਨੂੰ ਦੱਸਿਓ ਫਿਰ ਜਦੋਂ ਜਾਣਾ ਹੋਊਗਾ।
1: ਠੀਕ ਆ,
0: ਹੈਨਾ, ਸਾਥ ਹੋਊਗਾ ਤੇ ਫਿਰ ਮੈਂ ਵੀ ਚੱਲ ਜਾਊਂਗਾ।
1: ਠੀਕ ਆ,
0: ਪਰ ਜਾਪਾਨ ਤੇ ਫਿਰ ਰਹਿ ਹੀ ਜਾਣਾ ਨਾ।
1: ਜਾਪਾਨ
0: ਕਿਤੇ ਆਪਾਂ ਵੀ ਸਾਯੋਨਾਰਾ ਕਰ ਆਵਾਂਗੇ।
1: ਠੀਕ ਆ, ਆਏ ਕਰਦੇ ਆ ਆਪਾਂ ਫਿਰ ਕੈਨੇਡਾ ਆ ਕੇ ਫਿਰ ਆਸਟ੍ਰੇਲੀਆ ਆਉਣ ਤੋਂ ਪਹਿਲਾਂ ਜਾਪਾਨ ਘੁੰਮ ਕੇ ਫਿਰ ਆਵਾਂਗੇ।
0: ਹਾਂ, ਆ ਵੀ ਠੀਕ ਆ ਵੈਸੇ। ਲੈਂਗੁਏਜ ਦਾ ਨਹੀਂ ਕੁੜੀ ਕੋਈ ਚੱਕਰ ਹੈਗਾ, ਲੈਂਗੁਏਜ ਤੇ ਨਾ ਉਹ ਅੱਜ ਕੱਲ ਗੂਗਲ ਵਾਲੇ ਕਰ ਦਿੰਦੇ ਟ੍ਰਾਂਸਲੇਟ, ਹੈ ਨਾ?
1: ਹਾਂਜੀ, ਪਰ ਨਾਲੇ ਉਨੇ ਚਿਰ ਚ ਫਿਰ ਮੈਂ ਇੱਕ ਐਪ ਹੈਗੀ ਹੈ ਡੂਲਿੰਗੋ, ਉਹਦੇ ਉੱਤੇ ਸਿੱਖ ਸਕਦੀ ਹਾਂ।
0: ਹਾਂ, ਹਾਲੇ ਤਾਂ ਟਾਈਮ ਆਪਣੇ ਕੋਲ ਬਥੇਰਾ ਵਾ, ਤੁਸੀਂ ਇਦਾਂ ਕਰੋ ਥੋੜੀ ਥੋੜੀ ਜੀ ਜਾਪਾਨੀ ਸਿੱਖ ਲਓ। ਹਾਂ
1: ਹਾਂਜੀ,
0: ਠੀਕ ਆ,
1: ਠੀਕ।
0: ਚਲੋ ਫਿਰ ਕੀ ਸੁਣਾਓਗੇ
1: ਅੱਜ? ਮੈਂ ਸੁਣਾਉਂਗੀ ਇੱਕ ਚੁਟਕਲਾ।
0: ਹਾਂਜੀ,
1: ਇੱਕ ਵਾਰ ਇੱਕ ਚੋਰ ਇੱਕ ਬਜ਼ੁਰਗ ਬੇਬੇ ਦੇ ਘਰ ਦੇ ਸਾਹਮਣੇ ਬੰਬ ਰੱਖ ਜਾਂਦਾ ਤੇ ਸਾਰੇ ਪਿੰਡ ਵਾਲੇ ਇਕੱਠੇ ਹੋ ਕੇ ਕਹਿੰਦੇ ਬੇਬੇ ਬੰਬ ਬੇਬੇ ਬੰਬ ਤੇ ਬੇਬੇ ਸ਼ਰਮ ਆ ਕੇ ਕਹਿੰਦੇ ਕਹਿੰਦੇ ਕਿ ਪਹਿਲਾਂ ਜਵਾਨੀ ਚ ਸੀ ਉਹ ਤਾਂ ਕਮਲਿਆ ਹੁਣ ਤਾਂ ਨੀ ਹੈਗੀ ਸਾਰੇ ਪਿੰਡ ਵਾਲੇ ਬੇਹੋਸ਼
0: ਕਮਲਿਓ ਬੱਲੇ ਨੀ ਬੇਬੇ ਇਹਦੇ ਮੈਨੂੰ ਲੱਗਦਾ ਇਹ ਤੇ ਮੰਨਤ ਤੁਹਾਨੂੰ ਵੀ ਬੜਾ ਪਸੰਦ ਆਇਆ ਨਾ ਤੇ ਫਤਿਹ ਬੰਬ ਕਿੱਥੇ ਆ ਫਿਰ
1: ਵਿਸ਼
0: ਕਰਦਾ ਵੀ ਤੁਸੀਂ ਛੇਤੀ ਛੇਤੀ ਵੱਡੇ ਹੋ ਤੇ ਸਕੂਲ ਖਤਮ ਹੋਵੇ ਤੇ ਫਿਰ ਤੁਸੀਂ ਆ ਜਾ ਕਰੋ ਹਾਂ ਕਿਤੇ
1: ਨਹੀਂ ਜਿਹੜਾ ਆਪਾਂ ਮੈਚ ਕਰਨਾ ਹੀ ਉਹ
0: ਮੈਚ ਆ ਤੇ ਮੈਚ ਤੇ ਜਦੋਂ ਕਹੋਗੇ ਕਰ ਲਾਂਗੇ ਤੁਸੀਂ ਟਾਈਮ ਨਹੀਂ ਕੱਢਦੇ ਭਰਾ
1: ਕੱਢ ਲਾਂਗੇ ਕੋਈ ਨਾ
0: ਤੇ ਕੱਢੋ ਫਿਰ ਅਸੀਂ ਤੇ
1: ਮੈਨੂੰ ਕਿਹੜਾ ਤੁਸੀਂ ਹੋ ਤੁਸੀਂ ਤੁਹਾਨੂੰ ਪਤਾ ਤੁਸੀਂ ਕਰਨਾ
0: ਯਾਰ
1: ਮੈਂ ਤਾਂ ਬੱਚਾ ਤੁਸੀਂ ਅਡਲਟ ਹੋ
0: ਓਕੇ ਓਕੇ ਅੱਛਾ ਤੁਸੀਂ ਸੀਰੀਅਸ ਹੋ
1: ਯਾ ਮੈਂ ਸੀਰੀਅਸ ਹੋ
0: ਓਕੇ ਚਲੋ ਫਿਰ ਦੱਸੋ ਫਿਰ ਕਿੱਦਾਂ ਰੱਖੀਏ ਨਹੀਂ ਯਾਰ ਤੁਸੀਂ ਦੱਸੋ ਯਾਰ ਤੁਸੀਂ ਤੁਸੀਂ ਬੰਦੇ ਸਿਆਣੇ ਹੋ ਤੁਸੀਂ ਦੱਸੋ
1: ਜਿੱਦਣ ਕੋਈ ਬੱਚਿਆਂ ਦਾ ਸਕੂਲ ਨਾ ਹੋਵੇ
0: ਸੈਟਰਡੇ ਰੱਖ ਦਈਏ ਫਿਰ
1: ਸੰਡੇ ਦੇਖਣਾ ਸੰਡੇ
0: ਸੰਡੇ ਚਲੋ ਫਿਰ ਸੰਡੇ ਰੱਖ ਦਿੰਦੇ ਦੱਸੋ ਫਿਰ ਕਿੰਨੇ ਵਜੇ ਆਓਗੇ
1: ਕਿਹੜੇ ਸੰਡੇ
0: ਆ ਵੇਲਾ ਕਮਿੰਗ ਸੰਡੇ
1: ਠੀਕ ਆ
0: ਠੀਕ
1: ਆ ਅੱਜ ਮੈਂ ਸੁਣਾਉਂਗਾ ਇੱਕ ਬੁਝਾਰਤ
0: ਹਾਂਜੀ
1: ਸਿਰ ਤੇ ਆ ਪਰ ਵਾਲ ਨੀ ਜੋ ਕੀ
0: ਸਿਰ ਤੇ ਆ ਪਰ ਵਾਲ ਨੀ ਸਿਕਰੀ
1: ਨਹੀਂ
0: ਜੂੜਾ
1: ਪਰਨਾ
0: ਪੱਗ
1: ਗਲਤ
0: ਜੂਆਂ ਲੀਖਾਂ ਤਖਾਂ ਧੌਲੇ ਗੰਜ ਹੋਰ ਭਰਾ ਸਿਰ ਤੇ ਕੀ ਰਹਿ ਗਿਆ ਫਿਰ ਹੋਰ ਫਿਰ ਗੋਹੇ ਦਾ ਟੋਕਰਾ ਰਹਿ ਗਿਆ ਫਿਰ ਉਹ ਰੱਖਦਾ
1: ਟੋਪੀ
0: ਓ ਯਾਰ ਫਤਿਹ ਊ ਬੜਾ ਖਰਾਬ ਬੰਦਾ ਯਾਰ ਤੂੰ ਇੱਕ ਚੀਜ਼ ਮਿਸ ਕਰਾ ਹੀ ਲੈਣਾ ਤੂੰ ਵਿੱਚੋਂ ਹੂੰ ਟੋਪੀ ਰਹਿ ਗਈ ਸੀ ਬਸ ਹੈ ਨਾ ਬਾਕੀ ਤੇ ਸਾਰਾ ਕੁਝ ਥੈਂਕ ਯੂ ਸੋ ਇਹ ਸੀ ਵੀ ਸਾਡੇ ਨਾਲ ਫਤਿਹ ਸਿੰਘ ਦਾ ਕ੍ਰਿਕਟਰ ਤੇ ਹੁਣ ਨੈਕਸਟ ਵਾਰੀ ਆ ਪਈ ਸ਼੍ਰੇਆ ਦੀ ਤੇ ਵੀਰੇ ਦੀ ਤੇ ਸਤਿ ਸ਼੍ਰੀ ਅਕਾਲ ਸ਼੍ਰੇਆ ਕੀ ਹਾਲ ਹੈ ਉਸ ਤੋਂ ਬਾਅਦ ਫਿਰ ਅਸੀਸ ਤੁਸੀਂ ਰੈਡੀ ਰਹੋ ਸਤਿ ਸ਼੍ਰੀ ਅਕਾਲ ਮਾਨੂ ਬਲੀ ਕੀ ਹਾਲ ਹੈ
1: ਠੀਕ ਹੈ
0: ਮਾਨੂ ਬਲੀ ਕੱਲ ਨਹੀਂ ਆਏ ਤੁਸੀਂ
1: ਕੱਲ ਲੇਟ ਹੋ ਗਈ ਸਕੂਲ ਵਾਸਤੇ।
0: ਓਏ ਯਾਰ ਉੱਠੇ ਲੇਟ ਹੀ, ਮੈਨੂੰ ਪਤਾ ਤੁਸੀਂ ਸੁਸਤੀ ਪਾਈ ਸੀ ਨਾ ਕੱਲ।
1: ਹਾਂਜੀ।
0: ਓਏ ਇੰਨੀ ਸੁਸਤੀ ਕਿੱਥੋਂ ਆ ਜਾਂਦੀ ਹੈ ਯਾਰ।
1: ਥੋੜੀ
0: ਜੀ ਹੋਈ ਆ। ਓਕੇ ਤੇ ਮਾਨੂੰ ਬਿੱਲੀ ਨੂੰ ਵੀ ਸੁਸਤੀ ਪੈਂਦੀ ਕਿ ਨਹੀਂ ਭਲਾ?
1: ਨਹੀਂ
0: ਮੈਨੂੰ ਲੱਗਦਾ ਪੈਂਦੀ, ਉਹ ਵੀ ਕਈ ਵਾਰੀ ਨਾ ਸਵੇਰੇ ਸਵੇਰੇ ਮਿਆਉਂ ਕਰਦੀ ਨਹੀਂ ਆ। ਨਹੀਂ ਕਰਦੀ ਸਵੇਰੇ ਸਵੇਰੇ ਨਹੀਂ ਕਰਦੀ।
1: ਹਾਂਜੀ।
0: ਨਹੀਂ ਯਾਰ ਸਵੇਰੇ ਸਵੇਰੇ ਉਹ ਚੁੱਪ ਹੀ ਕੀਤੀ ਰਹਿੰਦੀ ਆ।
1: ਨਹੀਂ ਨਹੀਂ।
0: ਓਕੇ ਮੈਂ ਨਹੀਂ ਫਿਰ ਸੁਣੀ। ਕੀ ਸੁਣਾਓਗੇ ਫਿਰ?
1: ਬਾਜ਼ਾਰ ਰੋਡ।
0: ਓਕੇ ਸੌਖੀ ਜੀ ਪਾਇਓ ਯਾਰ।
1: ਛਪਾਈ
0: ਨਾ
1: ਲੈ ਲੋ ਦੁਕਾਨ ਵਾਲੀ ਚੀਜ਼।
0: ਅੱਛਾ ਯੈਲੋ ਓਕੇ ਖਾਣ ਵਾਲੀ ਚੀਜ਼ ਆ। ਓਕੇ
1: ਹਾਂਜੀ
0: ਯੈਲੋ ਚੀਜ਼ ਆ।
1: ਹਾਂਜੀ
0: ਓਕੇ ਯਾਰ ਤੇ ਇੱਕ ਤੁਸੀਂ ਨਾ ਬੜੀ ਔਖੀ ਲੈ ਕੇ ਆਉਂਦੇ ਹੋ। ਤੁਸੀਂ ਖਾਂਦੇ ਹੋ?
1: ਔਖੀ ਆ।
0: ਤੁਸੀਂ ਖਾ ਲੈਂਦੇ ਹੋ?
1: ਹਾਂਜੀ।
0: ਤੁਸੀਂ ਲਾਈਕ ਕਰਦੇ ਹੋ?
1: ਹਾਂਜੀ।
0: ਤੁਸੀਂ ਨਿੱਕਰ ਲਾ ਕੇ ਖਾਂਦੇ ਹੋ? ਉਹਦਾ
1: ਮਿਲਦੀ ਮੂਵਟ ਤੇ
0: ਕਿੱਥੇ
1: ਮੂਵਟ ਤੇ?
0: ਅੱਛਾ ਓਕੇ ਓਕੇ ਮੈਨੂੰ ਲਿਆ ਕੇ ਦੋਗੇ?
1: ਹਾਂਜੀ।
0: ਓਕੇ ਕਦੋਂ?
1: ਤੁਸੀਂ ਕਦੋਂ ਲੈ ਕੇ ਆਉਣਾ
0: ਹੈ? ਤੁਸੀਂ ਮੈਨੂੰ ਕਦੋਂ ਲਿਆ ਕੇ ਦੋਗੇ?
1: ਪਤਨੀ ਪਤਨੀ।
0: ਓਕੇ ਇਹ ਫਿਰ ਕੇਲਾ ਲੱਗਦਾ ਮੈਨੂੰ। ਕੇਲਾ ਦੀ ਬਨਾਨਾ। ਹਾਂਜੀ ਸਤਿ ਸ਼੍ਰੀ ਅਕਾਲ ਸ਼੍ਰੇਆ। ਸਤਿ ਸ਼੍ਰੀ ਅਕਾਲ ਸ਼੍ਰੇਆ। ਕੀ ਖਾਦਾ ਸ਼੍ਰੇਆ ਸਵੇਰੇ ਸਵੇਰੇ? ਅੱਛਾ
1: ਤੁਸੀਂ ਚਾਹ ਪੀ ਲਈ?
0: ਹਾਂ ਮੈਂ ਹਾਂਜੀ ਚਾਹ ਪੀ ਲਈ। ਥੈਂਕ ਯੂ।
1: ਤੁਸੀਂ ਚਾਹ ਨਾਲ ਕੀ ਪੀਤਾ?
0: ਚਾਹ ਦੇ ਨਾਲ ਕੀ ਪੀਤਾ? ਚਾਹ ਦੇ ਨਾਲ ਕੀ ਖਾਦਾ? ਮੈਂ ਪਿੰਨੀ ਖਾਦੀ। ਮੇਰੇ ਕੋਲ ਇੱਕ ਲਾਸਟ ਪਿੰਨੀ ਹੈਗੀ ਸੀ ਅੱਜ।
1: ਓ
0: ਲਾਸਟ ਪਿੰਨੀ ਆਫ ਦਾ ਸੀਜ਼ਨ। ਠੀਕ ਹੈ ਓਕੇ ਕੀ ਸੁਣਾਓਗੇ ਫਿਰ ਅੱਜ? ਇੱਥੇ ਰਹਿ ਕੇ ਦੱਸੋ।
1: ਨਿੱਕੀ ਜੀ ਕੁੜੀ ਰਹਿਣ ਪਰਾਂਦੀ ਕੁੜੀ।
0: ਅੱਛਾ ਨਿੱਕੀ ਜੀ। ਓਕੇ ਓਕੇ ਓਕੇ ਓਕੇ ਓਕੇ ਨਿੱਕੀ ਜੀ ਕੁੜੀ
1: ਕੀ ਆ?
0: ਓਕੇ ਨਿੱਕੀ ਜੀ ਕੁੜੀ ਤੇ ਲੈ ਕੇ ਪਰਾਂਦਾ ਤੁਰੀ, ਇਹ ਸ਼੍ਰੇਆ ਤੇ ਨਹੀਂ ਹੋ ਸਕਦੀ। ਸ਼੍ਰੇਆ ਤੇ ਵੱਡੀ ਹੋ ਗਈ ਹੁਣ ਹਨਾ।
1: ਹਾਂਜੀ
0: ਹੋਰ ਕਿਹੜੀ ਨਿੱਕੀ ਕੁੜੀ ਸਾਡੇ ਕੋਲ?
1: ਪਤਾ ਨਹੀਂ
0: ਕਿਹੜੀ ਨਿੱਕੀ ਜੀ ਕੁੜੀ।
1: ਆਪੇ ਗੈਸ ਕਰ ਲੋ।
0: ਹੈ
1: ਗੈਸ ਕਰ ਲੋ?
0: ਆਪੇ ਗੈਸ ਕਰ ਲਈਏ। ਇਹ ਫਿਰ ਸੂਈ ਤਾਂ ਗਾਵਾ ਬੱਲੇ ਬੱਲੇ ਜਿੱਤ ਗਿਆ ਮੈਂ। ਥੈਂਕ ਯੂ ਜਰਿਆ।
1: ਫੁੱਫੂ
0: ਫੁੱਫੂ ਫੁੱਫੂ ਫੁੱਫੂ ਫੁੱਫੂ ਬੁਝਾਰਤ ਤੇ ਨੀ ਫੁੱਫੂ ਹੁੰਦਾ, ਬੋਲੀ ਤੇ ਹੁੰਦਾ ਈ ਕੁੜੀਏ। ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਥੈਂਕ ਯੂ। ਤੇ ਸਾਡੇ ਨਾਲ ਸ਼੍ਰੇਆ ਤੇ ਹੁਣ ਭਾਈ ਸਾਡੇ ਨਾਲ ਹੁਣ ਗਈਆਂ ਨਾਹਤ ਤੇ ਹਰਗੁਣ ਨੂੰ ਪਹਿਲਾਂ ਆਪਾਂ ਲੈ ਲੈਂਦੇ ਹਾਂ, ਤੇ ਜੇ ਤੁਸੀਂ ਪੁੱਤ ਰੈਡੀ ਹੋ ਤੇ ਫਿਰ।
1: ਸਤਿ ਸ਼੍ਰੀ ਅਕਾਲ ਅੰਕਲ ਜੀ।
0: ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਨਾਹਤ ਦਾ?
1: ਵਧੀਆ, ਤੁਸੀਂ ਸੁਣਾਓ?
0: ਮੈਂ ਵੀ ਠੀਕ ਹਾਂ। ਅੱਜ ਤੇ ਨਹੀਂ ਸੁਸਤੀ ਪਈ?
1: ਨਹੀਂ
0: ਓਨੀ ਨੀ ਪਈ ਹੈ ਨਾ? ਨਾਲੇ ਨਾਹਤ ਨੂੰ ਘੱਟ ਪੈਂਦੀ ਆ, ਹਰਗੁਣ ਨੂੰ ਜ਼ਿਆਦਾ ਪੈਂਦੀ ਸੁਸਤੀ ਹੈ ਨਾ?
1: ਹਾਂਜੀ, ਕਿਉਂਕਿ ਅੱਜ ਦੀਦੀ ਛੇਤੀ ਉੱਠ ਗਈ ਤੇ ਦੀਦੀ ਨੂੰ ਸਾਰੇ ਕਹਿੰਦੇ ਨੇ ਕਿ ਬਹੁਤ ਲੇਜ਼ੀ ਹੈ।
0: ਆਹੋ, ਸਗੋਂ ਪਹਿਲਾਂ ਉੱਠ ਪਈ ਹੈ ਨਾ?
1: ਹਾਂਜੀ।
0: ਅੱਜ ਤੇ ਫਿਰ ਉਹਨੂੰ ਸ਼ਾਬਾਸ਼ੀ ਬਣਦੀ ਹੈ।
1: ਹਾਂਜੀ।
0: ਕੀ ਕੀਤਾ ਸਵੇਰੇ ਉੱਠ ਕੇ? ਫਿਰ
1: ਪਹਿਲਾਂ ਮੈਂ ਬਰਸ਼ ਕੀਤਾ, ਫਿਰ ਤੁਹਾਡ ਕੱਪੜੇ ਪਾਏ, ਫਿਰ ਦੁੱਧ ਪੀਤਾ।
0: ਓਏ, ਤਿਆਰ ਤਿਉਰ ਹੋ ਗਏ ਹੈਂ?
1: ਹਾਂਜੀ।
0: ਗੁੱਡ, ਹੁਣ ਰੈਡੀ ਹੋ ਸਕੂਲ ਜਾਣ ਲਈ? ਰੈਡੀ?
1: ਹਾਂਜੀ ਰੈਡੀ।
0: ਓਕੇ, ਕੀ ਸੁਣਾਓਗੇ ਫਿਰ?
1: ਅੱਜ ਮੈਂ ਇੱਕ ਬੁਝਾਰਤ ਸੁਣਾਉਂਗੀ।
0: ਓਕੇ, ਸੁਣਾਓ।
1: ਨਿੱਕੀ ਜਿਹੀ ਪਿੱਦਨੀ ਪਿੱਦ ਪਿੱਦ ਕਰਦੀ, ਸਾਰੇ ਜਹਾਨ ਦੀ ਲਿੱਦ ਇਕੱਠੀ ਕਰਦੀ, ਬੁੱਝੋ ਕੀ?
0: ਓਏ, ਤੁਸੀਂ ਇੱਕ ਤਾਂ ਬੁਝਾਰਤਾਂ ਬੜੀਆਂ ਔਖੀਆਂ ਲੈ ਕੇ ਆਉਂਦੇ ਤੁਸੀਂ।
1: ਨਹੀਂ, ਇਹ ਇਹਦਾ ਆਨਸਰ ਤਾਂ ਬਹੁਤ ਈਜ਼ੀ ਹੈ।
0: ਅੱਛਾ, ਆਨਸਰ ਈਜ਼ੀ ਆ ਪਰ ਬੁਝਾਰਤ ਤੇ ਔਖੀ ਆ ਨਾ?
1: ਹਾਂਜੀ।
0: ਪਿੱਦ ਪਿੱਦ ਕਰਦੀ? ਹਾਂ। ਓਕੇ, ਪਿੱਦ ਪਿੱਦ ਕੌਣ ਕਰਦੀ ਆ? ਪਿੱਦ ਪਿੱਦ ਪਿੱਦ ਪਿੱਦ ਕਰਦੀ ਕਿਉਂ ਆ? ਨੋਨ ਲਿਵਿੰਗ ਥਿੰਗ ਆ। ਓਕੇ, ਤਾਂ ਵੀ ਪਿੱਦ ਪਿੱਦ ਕਰਦੀ ਆ? ਓਕੇ ਓਕੇ, ਕਦੇ ਕਦੇ ਲਈ ਵਰਤਦੇ ਆਪਾਂ? ਤੁਸੀਂ ਹਿੰਟ ਦੇ ਦਿਓ ਮੈਨੂੰ ਫਿਰ ਕੋਈ।
1: ਸਫਾਈ ਕਰਨ ਲਈ ਵਰਤਦੇ ਆ।
0: ਸਫਾਈ ਕਰਨ ਦੇ ਲਈ ਵਰਤਦੇ ਆ? ਓਕੇ, ਸਫਾਈ ਕਰਨ ਦੇ ਲਈ ਫਿਰ ਆਪਾਂ ਵੈਕਿਊਮ ਵਰਤਦੇ ਆ, ਫਿਰ ਆਪਾਂ ਝਾੜੂ ਵਰਤਦੇ ਆ।
1: ਹਾਂਜੀ, ਤੁਸੀਂ ਆਨਸਰ ਬੋਲਤਾ।
0: ਅੱਛਾ, ਝਾੜੂ ਹੀ ਆ?
1: ਹਾਂਜੀ।
0: ਓਕੇ ਓਕੇ ਓਕੇ, ਠੀਕ ਠੀਕ ਠੀਕ, ਤੁਸੀਂ ਤਾਂ ਬੜਾ ਟ੍ਰਿਕ ਕਰ ਦਿੰਦੇ ਹੋ ਕੁੜੀਓ। ਤੁਹਾਨੂੰ ਆਉਂਦੀ ਸੀ ਪਹਿਲਾਂ?
1: ਹਾਂਜੀ।
0: ਓਏ, ਤੇ ਤੁਸੀਂ ਫਿਰ ਮੈਨੂੰ ਪਹਿਲਾਂ ਦੱਸ ਦੇਣਾ ਸੀ। ਥੈਂਕ ਯੂ ਰੋਣਾ। ਹਾਂ,
1: ਥੈਂਕ ਯੂ ਦੀਦੀ ਨਾਲ ਗੱਲ ਕਰ ਲਓ।
0: ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਹਰਗੁਣ।
1: ਸਤਿ ਸ਼੍ਰੀ ਅਕਾਲ ਅੰਕਲ ਜੀ।
0: ਸਤਿ ਸ਼੍ਰੀ ਅਕਾਲ, ਅੱਜ ਕਹਿੰਦੇ ਟਾਈਮ ਨਾਲ ਹੀ ਉੱਠ ਪਈ ਕੁੜੀ?
1: ਹਾਂਜੀ, ਅੱਜ ਛੇਤੀ ਉੱਠ ਗਈ ਮੈਂ, ਅੱਜ ਰਿਕਾਰਡ ਤੋੜਤਾ।
0: ਓਏ ਹੋਏ, ਇਹੋ ਜਿਹਾ ਕੀ ਹੋ ਗਿਆ ਅੱਜ?
1: ਅੱਜ ਬਸ ਨੀਂਦ ਨਹੀਂ ਆਈ, ਐਵੇਂ ਹੀ ਅੱਖ ਖੁੱਲ ਗਈ, ਫਿਰ ਮੈਂ ਕਿਹਾ ਕਿ ਹੁਣ ਆ ਤਾਂ ਰਹੀ ਨਹੀਂ, ਉੱਠ ਜਾਂਦੀ ਹਾਂ।
0: ਹਾਂ ਚਲੋ, ਦਫਾ ਕਰ, ਉੱਠ ਹੀ ਪੈਂਦੇ ਹੈ ਨਾ।
1: ਹਾਂਜੀ,
0: ਗੁੱਡ। ਫਿਰ ਉੱਠ ਕੇ ਵਧੀਆ ਵਧੀਆ ਫੀਲ ਹੋਇਆ ਕਿ ਨਹੀਂ?
1: ਹਾਂਜੀ, ਹੋ ਗਿਆ।
0: ਹੋ ਗਿਆ, ਓਕੇ, ਚਲੋ ਗੁੱਡ। ਰੈਡੀ ਹੋਣ ਫਿਰ?
1: ਹਾਂਜੀ, ਹੁਣ ਰੈਡੀ ਹਾਂ।
0: ਓਕੇ, ਕੀ ਸੁਣਾਓਗੇ?
1: ਅੱਜ ਮੈਂ ਇੱਕ ਚੁਟਕਲਾ ਸੁਣਾਉਂਗੀ, ਪਰ ਪਹਿਲਾਂ ਮੈਂ ਕੁਛ ਦੱਸਣਾ ਆ।
0: ਹਾਂਜੀ, ਕੀ?
1: ਮੈਂ ਜਸਵਾਲ ਅੰਕਲ ਨੂੰ ਮਿਲੀ ਸੀ।
0: ਕਿਨੂੰ? ਜਸਵਾਲ ਅੰਕਲ ਨੂੰ?
1: ਹਾਂਜੀ।
0: ਓਕੇ ਓਕੇ, ਗੁੱਡ ਗੁੱਡ ਗੁੱਡ। ਕਿੱਥੇ ਮਿਲ ਪਏ?
1: ਗੁਰਦੁਆਰੇ ਦੇ ਵਿੱਚ, ਉਹ ਪੀਜ਼ਾ ਵਰਤਾ ਰਹੇ ਸੀ, ਨਾਲੇ ਖਾ ਵੀ ਰਹੇ ਸੀਗੇ।
0: ਹੈਂ, ਨਾਲ ਨਾਲ ਹੀ? ਉਹ ਸਾਰਿਆਂ ਨੂੰ ਵਰਤਾ ਕੇ ਜਿਹੜਾ ਵੱਧਦਾ ਉਹ ਆਪੇ ਲੈ ਕੇ ਬਹਿ ਜਾਂਦੇ ਹੁੰਦੇ ਆ।
1: ਹਾਂਜੀ,
0: ਫਿਰ ਤੁਸੀਂ ਕਿੱਦਾਂ ਪਛਾਣਿਆ ਪੀਜ਼ਾ ਖਾਣ ਤੋਂ?
1: ਨਹੀਂ, ਪਾਪਾ ਨੂੰ ਜਾਣਦੇ ਸੀਗੇ, ਪਾਪਾ ਜਾਣਦੇ ਸੀ ਉਹਨਾਂ ਨੂੰ, ਫਿਰ ਅਸੀਂ ਉਹਨਾਂ ਤੋਂ ਮਿਲੇ।
0: ਓਕੇ ਓਕੇ ਓਕੇ, ਗੁੱਡ। ਕੀ ਕਹਿੰਦੇ ਸੀ ਫਿਰ?
1: ਉਹ ਕਹਿੰਦੇ ਸੀਗੇ ਵੀ ਅਸੀਂ ਸੁਣਾਉਂਦੇ ਹਾਂ, ਉਹਨਾਂ ਨੇ ਸੁਣਿਆ ਸਾਡਾ, ਤੇ ਉਹਨਾਂ ਬਾਰੇ ਰੋਜ਼ ਗੱਲਾਂ ਵੀ ਹੁੰਦੀਆਂ ਰੇਡੀਓ ਦੇ ਵਿੱਚ।
0: ਮੈਨੂੰ ਲੱਗਦਾ ਹਲੇ ਵੀ ਸੁਣ ਰਹੇ ਹੋਣੇ।
1: ਹਾਂਜੀ,
0: ਹੈਨਾ, ਕੋਈ ਸੋਹਣੀ ਜਿਹੀ ਗੱਲ ਕਰਦੇ।
1: ਉਹ ਵਧੀਆ ਨੇ।
0: ਨਹੀਂ ਵਾਂਗ ਅੰਕਲ ਤੇ ਹੈ ਹੀ ਬੜੇ ਵਧੀਆ ਹਨ
1: ਹਾਂਜੀ
0: ਹੈ ਨਾ ਕਿਊਟ ਅੰਕਲ ਆ
1: ਹਾਂਜੀ
0: ਤੇ ਨਾਲੇ ਹੁਣ ਇਦਾਂ ਦੀਆਂ ਗੱਲਾਂ ਕਰੇਂਗੀ ਤੇ ਫਿਰ ਤੈਨੂੰ ਸਭ ਤੋਂ ਪਹਿਲਾਂ ਉਹ ਪੀਜ਼ਾ ਦਿਆ ਕਰਨਗੇ ਗਰਮ ਗਰਮ ਨੈਕਸਟ ਟਾਈਮ
1: ਹਾਂਜੀ
0: ਇਹਨਾਂ ਦੀ ਪੀਜ਼ੇ ਤੇ ਡਿਊਟੀ ਹੁੰਦੀ ਹੈ ਆਲਵੇਜ਼
1: ਓਕੇ ਫਿਰ ਮੈਂ ਲੈ
0: ਲਾਂਗੀ ਹਾਂਜੀ ਕੀ ਸੁਣਾਓਗੇ ਫਿਰ ਹਾਂਜੀ
1: ਇੱਕ ਵਾਰੀ ਭੋਲਾ ਮਿਕਸ ਜੂਸ ਵਾਲੇ ਦੀ ਦੁਕਾਨ ਤੇ ਜਾਂਦੇ ਤੇ ਜੂਸ ਵਾਲੇ ਨੂੰ ਕਹਿੰਦਾ ਮੈਨੂੰ ਛੇਤੀ ਛੇਤੀ ਮਿਕਸ ਜੂਸ ਪਿਲਾ ਦੇ ਮੇਰੀ ਲੜਾਈ ਹੋਣ ਵਾਲੀ ਆ ਤੇ ਜੂਸ ਵਾਲਾ ਕਹਿੰਦਾ ਉਹਨੂੰ ਫਟਾਫਟ ਤਿੰਨ ਚਾਰ ਗਲਾਸ ਪਿਲਾ ਦਿੰਦਾ ਮਿਕਸ ਜੂਸ ਦੇ ਤੇ ਫਿਰ ਉਹਨੂੰ ਪੁੱਛਦਾ ਕਿ ਲੜਾਈ ਕਦੋਂ ਹੋਏਗੀ ਤੇਰੀ ਕਹਿੰਦਾ ਜਦ ਤੂੰ ਪੈਸੇ ਮੰਗੇਗਾ
0: ਪੈਸੇ ਮੰਗ ਕੇ ਵੇਲਾ ਥੈਂਕ ਯੂ ਵਰਗਨ
1: ਥੈਂਕ ਯੂ ਹੈਵ ਅ ਨਾਈਸ ਡੇ
0: ਥੈਂਕ ਯੂ ਇਹ ਸਨ ਸਾਡੇ ਨਾਲ ਹਰਗੁਣ ਜੀ ਤੇ ਹੁਣ ਸਾਡੇ ਨਾਲ ਆ ਤਵਨੀਤ ਐਂਡ ਸਿਬਲਿੰਗ ਸਤਿ ਸ੍ਰੀ ਅਕਾਲ ਤਵਨੀਤ ਕੀ ਹਾਲ ਹੈ
2: ਸਤਿ ਸ੍ਰੀ ਅਕਾਲ ਵੀਰ ਜੀ ਤੇ ਕੋਈ ਵੀ ਦੀ ਜੀ
0: ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਹੈ
2: ਮੇਰਾ ਠੀਕ ਆ ਤੁਹਾਡਾ ਕੀ ਹਾਲ ਹੈ
0: ਮੇਰਾ ਵੀ ਠੀਕ ਆ ਕੱਲ ਫਿਰ ਕੇਕ ਮਿਲਿਆ ਕਿ ਨਹੀਂ
2: ਨੋ ਜਿਹੜਾ ਕੰਮ ਤੇ ਸੀ
0: ਓ ਓ ਅੱਛਾ ਤੇ ਕੀ ਮਿਲਿਆ
2: ਨਹੀਂ ਦੈਨੇ ਅੱਜ ਵਾਪਸ ਆਣਾ ਰਾਤੀ ਤੇ ਫਿਰ ਨੂੰ ਕੱਲ ਫੇਰ ਜਾਣਾ
0: ਅੱਛਾ ਤੇ ਅੱਜ ਫਿਰ ਕੇਕ ਕੱਟੋਗੇ ਹੈ
2: ਨਹੀਂ ਨਾ ਸ਼ੋਰ ਅਸੀਂ ਕੇਕ ਵੀ ਨਹੀਂ ਲਿਆਂਦਾ
0: ਓਕੇ ਓਕੇ ਤੇ ਗਿਫਟ ਤੇ ਲਿਆਂਦਾ ਕਿ ਨਹੀਂ ਵੇਖ ਹੀ ਲੈਣਾ ਇੱਕ ਨਿਕਾਹ ਜਿਹਾ ਲੈ ਆਇਓ
2: ਗਿਫਟ ਨੂੰ ਪਸੰਦ ਨਹੀਂ ਹੈ
0: ਅੱਛਾ ਪਸੰਦ ਨਹੀਂ ਆ ਫੇਰ ਠੀਕ ਹੈ ਫੇਰ ਠੀਕ ਹੈ ਚਲੋ ਕਾਰਡ ਬਣਾ ਦੇ
2: ਚਲੋ
0: ਠੀਕ ਹੈ ਮੈਂ ਤੇ ਆਪ ਮੰਨਤ ਦੇ ਨਾਲ ਜਾਣਾ ਵਾ ਮੰਨਤ ਨੇ ਲੈ ਕੇ ਜਾਣਾ ਮੈਨੂੰ ਫਿਰ ਓਹਨੂੰ ਮੈਂ ਕਹਿ ਦਿੰਦਾ ਵਾ ਇੱਕ ਟਿਕਟ ਹੋਰ ਕਰਾ ਲਈ ਠੀਕ ਹੈ
2: ਅੱਖ
0: ਮੇਰੀ ਮੋਟੀ ਨੀ ਮੋਟੀ ਮੋਟੀ ਹੋ ਗਈ ਤੇ ਅੱਖ ਮੇਰੀ ਮੋਟੀ ਨੀ ਫਿਰ ਤੇ ਤਵਨੀਤਾ ਬਣ ਗਿਆ ਹੋਣਾ ਹੈ
2: ਮੰਮਾ ਜਦੋਂ ਛੋਟੇ ਹੁੰਦੇ ਸੀ ਮੰਮਾ ਨੂੰ ਹਰ ਸਾਲ ਨੂੰ ਪੂਡ ਲੜਦਾ ਸੀ ਹੱਥ ਤੇ ਜਿਹੜੀ ਅਬ ਬੂਟੇ ਜਾਂ ਅੱਖ ਤੇ
0: ਜ਼ਿਆਦਾ ਮੂੰਹ ਤੇ ਲੜਦਾ ਹੁੰਦਾ ਸੀ ਨਾ
2: ਹਾਂਜੀ
0: ਪਹਿਲਾਂ ਤੇ ਸਾਰਿਆਂ ਨੂੰ ਲੜਦੇ ਹੁੰਦੇ ਸੀ ਜਦੋਂ ਆਪਾਂ ਇੰਡੀਆ ਹੁੰਦੇ ਹਾਂ ਤਵਨੀਤ ਉਦੋਂ ਤੇ ਬਹੁਤ ਲੜਦੇ ਸੀ
2: ਗਰਮੀਆਂ ਚ ਪੂੰਡ ਬਹੁਤ ਹੁੰਦੇ
0: ਜੇ ਅਮਰੂਦ ਤੋੜਨ ਲੱਗੋ ਤਾਂ ਪੂੰਡ ਲੜ ਜਾਂਦਾ ਜਾਮ ਨੂੰ ਤੋੜਨ ਲੱਗੋ ਤਾਂ ਪੂੰਡ ਲੜ ਜਾਂਦਾ
2: ਸਾਨੂੰ ਪੂੰਡ ਲੜਦਾ ਬਿਕੋ ਤੁਸੀਂ ਅਮਰੂਦ ਦਾ ਛੇਤੀ ਛੇਤੀ ਵਿਆਹ ਨਹੀਂ ਕਰਾ ਰਹੇ
0: ਸਹੀ ਗੱਲ ਹੈ ਸਹੀ ਗੱਲ ਹੈ ਸਹੀ ਨਹੀਂ ਕਰਾ ਹੀ ਦੇਣਾ ਵਾ ਹੁਣ ਆਪਾਂ ਤੇ ਉਹਨੂੰ ਕਿਹਾ ਸ਼ੋਪਿੰਗ ਸ਼ੁਪਿੰਗ ਕਰ ਲੈਂਦੋ ਉਹਨੂੰ
2: ਉਹਨੇ ਸਾਰੀ ਸ਼ੋਪਿੰਗ ਕਰ ਲਈ
0: ਨਹੀਂ ਨਹੀਂ ਕਿੱਥੇ ਕਰ ਲਈ ਸ਼ੋਪਿੰਗ ਉਹਨੂੰ ਪਸੰਦ ਹੀ ਨਹੀਂ ਆਈ
2: ਤੁਸੀਂ ਕਿਹਾ ਸੀ ਤੁਸੀਂ ਇੱਕ ਦਿਨ ਕਿਹਾ ਸੀ ਉਹਨੇ ਸ਼ਾਪਿੰਗ ਕਰ ਲਈ ਹੁਣ ਵਿਆਹ ਦੀ ਤਿਆਰੀ ਕਰੋ
0: ਨਹੀਂ ਨਹੀਂ ਉਹ ਅਚਕਨ ਨਹੀਂ ਪਸੰਦ ਆਈ ਉਹਨੂੰ
2: ਕੀ ਨਹੀਂ ਪਸੰਦ ਆਇਆ
0: ਅਚਕਨ ਨਹੀਂ ਪਸੰਦ ਆਈ ਉਹਨੂੰ
2: ਤੇ ਉਹਨੂੰ ਲਹਿੰਗਾ ਪਾ ਦਿਓ ਪਿੰਡੀ ਦਾ
0: ਚਲੋ ਠੀਕ ਹੈ ਫਿਰ ਇੱਦਾਂ ਹੀ ਕਰ ਲੈਂਦੇ ਫਿਰ ਕੇਲੇ ਦੀ ਨਿੱਕਰ ਪਾ ਦਾਂਗੇ ਹਾਂ ਕੇਲੇ ਨੇ ਜਿਹੜੀ ਕੇਲੇ ਨੇ ਜਿਹੜੀ ਖਿੱਚ ਕੇ ਲਾਈ ਸੀ ਨਾ
2: ਉਹ ਪਾ ਦਾਂਗੇ ਨਿਕਲ ਲੈ ਲੋ
0: ਉਹ ਕੇਲਾ ਵਾ ਦੱਸ ਵੀਰ ਜੀ ਕੋ ਕੇਲਾ ਵਾ ਚਲੋ ਵੀਰ ਜੀ ਨੂੰ ਪੁੱਛ ਲੈਣੇ ਜੇ ਦੇ ਦੂਗਾ ਨਿੱਕਰ ਫਿਰ ਪਾ ਲਾਂਗੇ ਠੀਕ ਆ ਓਕੇ ਕੀ ਸੁਣਾਓਗੇ ਫਿਰ ਅੱਛਾ ਬਾਰੀ ਬਰਸੀ ਖੱਟਣ ਗਿਆ ਸੀ
2: ਖਟਕੀ ਲੈਂਦਾ ਟੱਚ ਵੇ ਬਾਰੀ ਬਰਸੀ ਖੱਟਣ ਗਿਆ ਸੀ ਖਟਕੇ ਲੈਂਦਾ ਟੱਚ ਵੇ ਮੰਮਾ ਨੂੰ ਡਿਸਕ ਪ੍ਰੋਬਲਮ ਹੌਲੀ ਹੌਲੀ
0: ਨੱਚਵੇ ਮੈਨੂੰ ਡਿਸਕ ਪ੍ਰੋਬਲਮ
2: ਹੌਲੀ
0: ਹੌਲੀ ਨੱਚਵੇ ਡਿਸਕ ਪ੍ਰੋਬਲਮ
2: ਹੌਲੀ ਹੌਲੀ
0: ਨੱਚਵੇ ਮਰੂਦਾ ਮਰੂਦਾ ਮਰੂਦਾ ਮਰੂਦਾ ਹੌਲੀ ਹੌਲੀ ਨੱਚਵੇ ਗਾਵਿਆ ਗਾਵਿਆ ਹੌਲੀ ਹੌਲੀ ਨੱਚਵੇ ਬਲਬਲ ਬਲਬਲ ਬਲ
2: ਨੱਚ ਵੀ ਨੀ ਹੁੰਦਾ
0: ਨਹੀਂ ਨਹੀਂ
2: ਉਹ
0: ਬੜਾ ਸੋਹਣਾ ਉਹਨੂੰ ਵਿਆਹ ਤੱਕ ਆਪਾਂ ਕਰ ਦੇਣਾ ਸਹੀ ਕੋਈ ਨੀ ਟੈਨਸ਼ਨ ਨਾ ਲਓ ਤੁਸੀਂ
2: ਉਹਨੂੰ ਹਸਪੀਟਲ ਲੈ ਕੇ ਜਾਓ ਉਹਨੂੰ ਉਹਨੂੰ ਅਲੱਟ ਦਿਓ ਉਹਨੂੰ ਬਾਹਰ ਦਿਓ ਤੇ ਉਹਨੂੰ ਬੂਥਾ ਦਿਓ
0: ਠੀਕ ਹੈ ਬੂਥਾ ਦੇਣੇ
2: ਉਹਨੂੰ ਕਿੱਥੇ ਗਏ
0: ਉਹ ਆਉਂਦੇ ਆ ਨਾ ਅਗਲੇ ਹਫਤੇ ਆਉਂਦੇ ਫਿਰ ਪੁੱਛਾਂਗੇ ਉਹਨੂੰ ਠੀਕ ਆ ਓਕੇ ਥੈਂਕ ਯੂ
2: ਹੋਰ ਨਾਲ ਗੱਲ ਕਰ ਲਓ
0: ਹਾਂਜੀ ਕਰਾ ਦਿਓ
2: ਬੜੇ
0: ਪਿਆਰ ਦੇ ਨਾਲ ਪੁੱਛਦੇ ਹੋ ਥੈਂਕ ਯੂ ਕੀ ਸੁਣਾਓਗੇ ਫਿਰ
2: ਦੀਦੀ
0: ਦੀਦੀ ਰੋਲਾ ਪਾਉਂਦੇ ਦੀਦੀ ਨੂੰ ਸਮਝਾ ਲਿਆ
2: ਕਰੋ
0: ਅੱਛਾ ਕਰੋਕੋਡਾਇਲ ਦੀਦੀ ਨੇ ਸ਼ੂਜ ਲਏ ਹੋਣੇ ਨਾ ਕਰੋਕੋਡਾਇਲ ਵਾਲੇ
2: ਹਾਥੀ ਵਰਗੇ
0: ਹਾਥੀ ਵਰਗੇ ਓਏ ਹੋਏ ਹੋਏ ਹੋਏ ਹੋਏ ਹੋਏ ਤੇ ਬੜੇ ਖਤਰਨਾਕ ਚੀਜ਼ਾਂ ਲਈਆਂ ਦੀਦੀ ਨੇ ਤੇ
2: ਹਾਂਜੀ
0: ਓਹੋ ਕੀ ਸੁਣਾਓਗੇ ਫਿਰ
2: ਮੈਂ ਇੱਕ ਬੁਝਾਲ ਸੁਣਾਣੀ ਜਿਹੜੀ ਤੁਸੀਂ ਹੈਲਪ ਨਹੀਂ ਲੈ ਸਕਦੇ
0: ਓਕੇ
2: ਕਿਹੜੀ ਚੀਜ਼ ਹੈ ਜਿਹੜੀ ਭੱਜ ਵੀ ਸਕਦੀ ਰੁਕ ਵੀ ਸਕਦੀ
0: ਰੋਟੀ ਰੋਟੀ
2: ਨਹੀਂ
0: ਸਾਗ
2: ਉਹ ਭੱਜ ਨਹੀਂ ਸਕਦੀ
0: ਅੱਛਾ ਓਕੇ ਸਾਗ ਨਹੀਂ ਭੱਜ ਸਕਦੀ
2: ਸਾਗ ਖਾਏ
0: ਖਾ ਕੇ ਤੇ ਬੰਦਾ ਭੱਜੂਗਾ
2: ਤੇ
0: ਅੱਛਾ ਪੀਣ ਵਾਲੀ ਚੀਜ਼ ਆ ਓਕੇ ਪੀਣ ਵਾਲੀ ਚੀਜ਼ ਆ ਲੱਸੀ
2: ਨਹੀਂ ਮਿੱਠਾ ਨਹੀਂ ਹੈ
0: ਮਿੱਠਾ ਨਹੀਂ ਆ ਲੂਣ ਵਾਲੀ ਲੱਸੀ
2: ਨਹੀਂ
0: ਓਕੇ ਪਾਣੀ
2: ਹਾਂਜੀ
0: ਓ ਅੱਛਾ ਸੱਚੀ ਪਾਣੀ ਆ
2: ਹਾਂਜੀ
0: ਓ ਅੱਛਾ ਵਾਟਰ ਆ
2: ਹਾਂਜੀ
0: ਓ ਮੈਂ ਜਿੱਤ ਗਿਆ ਥੈਂਕ ਯੂ ਐਕਚੁਅਲੀ
2: ਵੀਰ ਜੀ ਨਾਲ ਗੱਲ ਕਰ ਲਓ
0: ਓ ਵੀਰ ਜੀ ਕਿੱਥੇ ਵੀਰ ਜੀ
2: ਅੰਕਲ ਜੀ ਤੇ ਕੋਈ ਵੀ ਨਹੀਂ ਜੀ
0: ਓ ਸਤਿ ਸ੍ਰੀ ਅਕਾਲ ਵੀਰ ਜੀ ਦਿਓਗੇ ਆਪਣੀ ਨਿੱਕਰ ਫਿਰ ਵਿਆਹ ਲਈ
2: ਹਾਂਜੀ
0: ਤੁਹਾਡੇ ਕੋਲ ਫੁੱਲਾਂ ਵਾਲੀ ਨਿੱਕਰ ਹੈਗੀ ਕਿ ਨਹੀਂ
1: ਨਹੀਂ
0: ਓ ਯਾਰ ਅਮਰੂਦ ਨੂੰ ਫੁੱਲਾਂ ਵਾਲੀ ਨਿੱਕਰ ਬੜੀ ਪਸੰਦ ਆ
1: ਅੱਕੇ
0: ਹੂੰ ਕਿੰਨੇ ਦਿਨਾਂ ਦਾ ਕਹਿਣ ਦਿਆ
1: ਪਿੱਛੇ ਦੀ ਹੈ
0: ਹੈਂ
1: ਐਲੀਗੇਟਰ
0: ਹੂੰ
1: ਮੱਗਰ ਪਿੱਛੇ ਵਾਲੀ ਹੈ ਐਲੀਗੇਟਰ
0: ਅੱਛਾ ਐਲੀਗੇਟਰ ਵਾਲੀ ਆ
1: ਹਾਂਜੀ
0: ਓਕੇ ਤੇ ਐਲੀਗੇਟਰ ਵਾਲੀ ਨਿੱਕਰ ਕਿਤੇ ਖਾ ਨਾ ਨਾ ਜਾਵੇ ਅਮਰੂਦ ਨੂੰ
1: ਮੈਨੂੰ
0: ਪਤਾ ਲੱਗ ਗਿਆ ਸੀ ਤੁਸੀਂ ਦੋਵੇਂ ਜਾਣੇ ਭੰਗੜਾ ਪਾਉਂਦੇ ਸੀ ਪਿੱਛੇ ਵੀਰ ਜੀ ਤੁਸੀਂ ਵੀ ਭੰਗੜਾ ਪਾਉਂਦੇ ਪਿੱਛੇ ਕਿਉਂ ਹੋਈ ਪਤਾ ਨੀ ਯਾਰ ਤੁਸੀਂ ਦੱਸਿਆ ਕਰੋ ਕਿਉਂ ਹੁੰਦੀ ਆ ਮੈਨੂੰ ਲੱਗਦਾ ਜਾਲੀ ਲੋਕ ਆ ਨਾ
1: ਜਾਲੀ ਲੋਕ
0: ਹਾਂ ਜਾਲੀ ਹਾਂ ਜਾਲੀ ਲੋਕ ਹੈ ਗੱਡੀ ਨੀ ਸਾਫ਼ ਰੱਖਦੇ ਆਪਣੀ ਨਾ ਟਰੱਕ ਨੀ ਖਰਾਬ ਹੋਇਆ ਇਹ ਗੁੱਡ ਹੋ ਗਿਆ ਕੰਮ
1: ਹਾਂਜੀ
0: ਟ੍ਰੇਨ ਚੱਲ ਗਈ ਆ ਓਕੇ ਗੁੱਡ
1: ਹਾਂਜੀ ਟਰੱਕ ਸਿਆਣੇ ਹੋ ਗਏ
0: ਹਾਂ ਟਰੱਕ ਵੀ ਸਿਆਣੇ ਹੋ ਗਏ ਹਾਂ ਟਰੱਕ ਵੀ ਵਿਆਹ ਦੇਣੇ ਆਪਾਂ ਵੀ ਸਿਆਣੇ ਹੋ ਗਏ
1: ਹਾਂਜੀ
0: ਖਤਮ ਕਹਾਣੀ ਜਬ
1: ਰਾਣੀ ਕੀ ਹੁੰਦੀ ਰਾਣੀ ਅਮ ਕੁਵੀਨ ਹੁੰਦਾ ਤੇ ਅਮ ਰਾਜਾ ਕਿੰਗ ਹੁੰਦਾ
0: ਓਕੇ ਓਕੇ ਉਹ ਜਿਹੜੇ ਕਿੰਗ ਨੂੰ ਮੈਂ ਮਿਲਣ ਜਾਣਾ ਨਾ ਖੰਘ ਦੇ ਖੰਘ ਦੇ ਕੰਧ ਚ ਵੱਜ ਗਏ ਥੈਂਕ ਯੂ ਵੀਰ ਜੀ ਬੱਲੇ ਬੱਲੇ ਜਿੰਦਾਬਾਦ
1: ਅੰਕਲ ਜੀ ਜਿੰਦਾਬਾਦ
0: ਓ ਥੈਂਕ ਯੂ ਸਰਦਾਰ ਜੀ
1: ਤੇ ਮੈਂ ਆਂਟੀ ਜੀ ਨੂੰ ਫਾਈਨ ਕੀਤਾ ਬਹੁਤ ਜ਼ਿਆਦਾ
0: ਹਾਂ ਵਧੀਆ ਵੇ ਆਉਂਦੇ ਆ ਨਾ ਆਂਟੀ ਜੀ ਤੇ ਉਹਨਾਂ ਨੂੰ ਆਪਾਂ ਫਾਈਨ ਦੇ ਦੇਣਾ ਠੀਕ ਆ ਥੈਂਕ ਯੂ ਸਰਦਾਰ
1: ਕੱਲੀ ਸਟਿਲ 5 ਜੱਫੀ ਦੇ ਦੀ
0: ਓਏ ਹੋਏ ਓਏ ਹੋਏ ਓਏ ਹੋਏ ਹੋਏ ਇਹ ਤੇ ਬੜਾ ਵਧੀਆ ਫਾਈਨ ਹੈ ਤੁਹਾਡਾ ਦਿਨ ਪਈ ਵਧੀਆ ਵਧੀਆ ਲੰਘੇ ਬਹੁਤ ਬਹੁਤ ਸ਼ੁਕਰੀਆ ਤੇ ਨੈਕਸਟ ਸਾਡੇ ਨਾਲ ਨੇ ਪਈ 006 ਤੁਸੀਂ ਆਉਣੇ ਰਹੋ ਜੀ 006 ਤੁਸੀਂ ਆਉਣੇ ਰਹੋ ਸਤਿ ਸ੍ਰੀ ਅਕਾਲ ਕੌਣ ਬੋਲ ਰਿਹਾ
3: ਜਿੰਦ
0: ਉਹ ਜਿੰਦ ਕੌਰ ਕੀ ਹਾਲ ਹੈ ਤੁਹਾਡਾ
3: ਵਧੀਆ
0: ਮੇਰਾ ਵੀ ਠੀਕ ਆ ਤੁਸੀਂ ਮੈਨੂੰ ਲੱਗਦਾ ਵਾਹਵਾ ਵੱਡੇ ਹੋ ਗਏ ਹੋ ਤੁਸੀਂ ਤੇ ਤੁਸੀਂ ਤੇ ਮੈਨੂੰ ਲੱਗਦਾ ਬਿਗ ਹੋ ਗਏ ਹੁਣ ਕਿੰਨੇ ਬਿਗ ਹੋ ਗਏ ਹੋ ਸੈਵਨ ਵੀ ਹੋ ਗਏ ਸੱਚੀ ਵਾਹ ਤੁਸੀਂ ਤੇ ਫਿਰ ਬਹੁਤ ਵੱਡੇ ਹੋ ਗਏ ਹੋ ਤੇ ਆ ਕੌਣ ਲੱਗੇ ਰੋਂਦਾ ਕੌਣ ਆ
3: ਸਰਬੱਤ
0: ਓਏ ਕੀ ਗੱਲ ਕਿਉਂ ਰੋਂਦਾ
3: ਸਰਬੱਤ ਦੇ ਥੱਲੇ ਡਿੱਗ ਗਏ
0: ਕੀ ਡਿੱਗ ਗਏ
3: ਸਰਬੱਤ ਦੇ ਪੱਤੇ ਥੱਲੇ ਡਿੱਗ ਗਏ
0: ਪੱਤੇ
3: ਹਾਂਜੀ
0: ਕਿਹੜੇ ਪੱਤੇ
3: ਹੈ
0: ਉਹਨੇ ਪੱਤੇ ਪੱਤੇ ਤੋੜ ਕੇ ਫੜੇ ਸੀ ਹੱਥ ਚ ਤੁਸੀਂ ਰਾਹ ਚੋ ਸਕੂਲ ਤੁਰੀ ਜਾਂਦੀ ਸੀ। ਓਕੇ ਕੀ ਸੁਣਾਓਗੇ ਫਿਰ? ਇੱਕ ਗਾਣਾ। ਓਕੇ
3: ਚਿੜੀਆ ਚੱਕਰ ਨਾਈਆ ਵੇ ਤੇਰੇ ਬਾਬਲਾ ਕਰਕੇ ਜਾਉਣ ਤੱਕ ਵੀਰੀ ਤੇਰੇ ਬਾਬਲਾ ਤੈਨੂੰ ਹੋ ਵਧਾਈਆ ਅਸੀਂ ਤੇਰੇ ਆਈਆ ਲੋਕਾਂ ਨੇ ਤਾਂ ਐ ਵੀ ਬਸ ਗੱਲਾਂ ਵੀ ਬਣਾਈਆ ਲੋਕਾਂ ਵਰਗੇ ਹੈ ਨੀ ਤੇਰੇ ਜੇਰੇ ਤੇ ਬਾਬਲਾ ਚਿੜੀਆ ਚੱਕਰ ਨਾਈਆ ਵੀਰੀ ਤੇਰੇ ਬਾਬਲਾ ਕਰਕੇ ਜਾਵਣ ਤੱਕ ਵੀਰੇ ਤੇਰੇ ਬਾਬਲਾ ਸਾਡੀਆਂ ਵੀ ਉਮਰਾਂ ਜਾਣ ਤੈਨੂੰ ਲੱਗ ਵੇ ਜੀਨੇ ਵੇਖ ਲਿਆ ਹੋਣਾ ਤੇਰੇ ਮਿਊਜ਼ਿਕ ਹੋ ਗਿਆ
0: ਵੈਰੀ ਨਾਈਸ। ਆ ਤੇ ਬਹੁਤ ਸੋਹਣਾ ਹੈ। ਥੈਂਕ ਯੂ ਜਿੰਦ, ਤੁਸੀਂ ਤੇ ਬਹੁਤ ਸੋਹਣਾ ਸੁਣਾਇਆ ਵਾ। ਅਸੀਸ ਕੌਰ ਹੋਊਗੀ ਭਾਈ। ਅਸੀਸ ਕੌਰ ਜੀ ਕਿੱਥੇ ਰਹਿ ਗਏ ਹੋ ਤੁਸੀਂ? ਹੋ ਗਏ ਹੋ ਵੇਲੇ ਕਿ ਨਹੀਂ? ਸਤਿ ਸ੍ਰੀ ਅਕਾਲ ਅਸੀਸ, ਸਤਿ ਸ੍ਰੀ ਅਕਾਲ ਅਸੀਸ ਕੌਰ ਜੀ, ਕੀ ਹਾਲ ਨੇ?
4: ਠੀਕ ਆ, ਤੁਸੀਂ ਕਿਵੇਂ ਹੋ?
0: ਮੈਂ ਵੀ ਠੀਕ ਹਾਂ। ਕੀ ਕਰਦੇ ਸੀ?
4: ਡਰਾਈਵ ਕਰਦੇ ਸੀ ਸਕੂਲ।
0: ਓਏ ਤੁਸੀਂ ਡਰਾਈਵ ਵੀ ਕਰ ਲੈਂਦੇ ਹੋ?
4: ਓ ਮਮਾ ਡਰਾਈਵ ਕਰ ਰਹੇ ਆ।
0: ਅੱਛਾ ਮਮਾ, ਤੁਸੀਂ ਤੁਸੀਂ ਉਹਨਾਂ ਨੂੰ ਗਾਈਡ ਕਰਦੇ ਹੋ?
4: ਨਹੀਂ।
0: ਹਾਂ ਤੁਸੀਂ ਰਾਹ ਤੇ ਦੱਸ ਹੀ ਦਿੰਦੇ ਹੋ।
4: ਡਰਾਈਵ ਮੈਨੂੰ ਕਿੱਥੋਂ ਆਰੂ?
0: ਪਰ ਤੁਸੀਂ ਦੱਸ ਤੇ ਦਿੰਦੇ ਹੋ ਨਾ, ਗਾਈਡ ਤੇ ਕਰਦੇ ਹੋ ਵੀ ਇੱਧਰ ਨੂੰ ਜਾਣਾ। ਓਹੋ ਮਮਾ ਗਲਤ ਮੁੜ ਚਲੇ ਹੀ, ਇੱਦਾਂ ਤੇ ਦੱਸਦੇ ਹੋ?
4: ਨਹੀਂ।
0: ਹੂੰ
4: ਉਹਨਾਂ ਨੂੰ ਪਤਾ ਮੇਰਾ ਸਕੂਲ ਕਿੱਥੇ ਆ।
0: ਅੱਛਾ ਤੁਸੀਂ ਫਿਰ ਕੀ ਕਰਨ ਜਾਂਦੇ ਹੋ ਨਾਲ?
4: ਡੇ ਤਾਂ ਲੈ ਕੇ ਜਾਂਦੇ, ਮੇਰੇ ਪਾਪਾ ਨੂੰ ਵੀ ਪਤਾ।
0: ਅੱਛਾ ਤੇ ਫਿਰ ਤੁਸੀਂ ਕੀ ਕਰਦੇ ਹੋ ਨਾਲ ਬਹਿ ਕੇ? ਫਿਰ
4: ਮੈਂ ਤਾਂ ਬਸ ਮਜ਼ੇ ਲੈਣੀ ਗੱਡੀ 'ਚ।
0: ਓਏ ਹੋਏ ਓਏ ਹੋਏ, ਕਿਹੜੇ ਮਜ਼ੇ ਲੈਂਦੇ ਹੋ ਤੁਸੀਂ? ਕੀ ਵਧੀਆ
4: ਬੈਠੋ, ਬਸ ਇੰਜੋਏ ਕਰੋ ਵਿਊ।
0: ਓਏ ਹੋਏ ਆਸ-ਪਾਸ ਵੇਂਦੇ ਹੋ ਤੁਸੀਂ? ਹਾਂ
4: ਯਾ
0: ਗੁੱਡ। ਤੁਹਾਨੂੰ ਪਤਾ ਅੱਜ ਸੁੱਖ ਆਂਟੀ ਦਾ ਅੱਜ ਬਰਥਡੇ ਆ ਕਹਿੰਦੇ।
4: ਸੁਖਟੀ ਦਾ ਬਰਥਡੇ?
0: ਆ ਹੁਣੇ ਮੈਨੂੰ ਦੱਸਿਆ ਵਾ ਜਸਵਾਲ ਅੰਕਲ ਨੇ, ਮੈਨੂੰ ਤੇ ਆਪ ਨਹੀਂ ਸੀ ਪਤਾ।
4: ਵਾਹ
0: ਹਾਂ ਵੇਖ ਲਓ।
4: ਓਕੇ
0: ਯੇ ਵਿਸ਼ ਕਰੀਏ ਫਿਰ।
4: ਹੈਪੀ ਬਰਥਡੇ ਗਰਲ।
0: ਹੈਪੀ

0: you.
1: Hippie!
0: Hooray!
1: Hippie!
0: Hooray!
1: Hippa, hippa! Hurr, hurr!
0: ਹਾਂ
1: ਜੀ ਹਾਂ ਜੀ ਕਿਹੜੀ ਕਿਹੜੀ ਕਿਹੜੀ ਕਿਹੜੀ ਆ
0: ਇੱਕ ਤਾਂ ਹੈਗੀ ਆ ਬਈ ਉਹ ਨੋਨੀ ਆਂਟੀ ਘੁੰਮੀ ਘੁੰਮੀ ਗਈ
1: ਨੋਨੀ ਆਂਟੀ
0: ਤੇ ਦੂਜੀ ਗੱਲ ਹੈ ਮੈਂ ਨਾ ਕੱਲ ਡਿਜੀਟੈਕ ਚ ਸਕੂਲ ਚ ਮੈਂ ਲਰਨ ਕੀਤਾ ਸੀ ਬਈ ਹਾਊ ਟੂ ਬੀ ਸੇਫ ਔਨ ਆਨਲਾਈਨ
1: ਓਕੇ ਫਿਰ
0: ਕੀ ਲਾਈਕ ਫੋਟੋਜ਼ ਜਾਂ ਪਰਸਨਲ ਸਟਫ ਨਹੀਂ ਸੈਂਡ ਕਰਨੀਆਂ ਸਟ੍ਰੇਂਜਰਸ ਨੂੰ ਤੇ ਉਹ ਤੇ ਉਹ ਜੇ ਉਹ ਸਾਨੂੰ ਕੈਂਡੀ ਦੇਣੀ ਉਹ ਜੇ ਉਹ ਕਹਿੰਦੇ ਤੁਸੀਂ ਇੱਥੇ ਆ ਜਾਓ ਕੋਈ ਸਕਰੀਨ ਤੇ ਵੀ ਤੁਸੀਂ ਉੱਥੇ ਆ ਜਾਓ ਫਿਰ ਬਈ ਮੈਂ ਕੈਂਡੀ ਦੂੰ ਫਿਰ ਉਹ ਸਾਨੂੰ ਕਿਡਨੈਪ ਕਰ ਸਕਦੇ ਤੇ ਆਲਸੋ ਆਸਕਿੰਗ ਫੋਰ ਪਰਮਿਸ਼ਨ ਟੂ ਵਾਚ ਔਨ ਆਨਲਾਈਨ
1: ਓ ਓਕੇ ਓਕੇ ਇਹ ਇੰਨਾ ਕੁਛ ਹੈ ਇਹ ਕਿੱਥੋਂ ਤੁਸੀਂ ਸਿੱਖ ਲਿਆ
0: ਸਕੂਲ
1: ਵੈਰੀ ਗੁੱਡ ਤਾਂ ਬੜੀਆਂ ਵਧੀਆ ਵਧੀਆ ਗੱਲਾਂ ਤੁਸੀਂ ਸਿੱਖਦੇ ਹੋ ਤੇ ਬੜੀ ਸਿਆਣੀ ਹੋ ਗਈ ਕੁੜੀ
0: ਕਿਉਂਕਿ ਕਿਉਂਕਿ ਅਸੀਂ ਬਿਜ਼ੀ ਸੀ ਰੰਗੂ ਅਸੀਂ ਬੋਲੀ ਨਹੀਂ ਯਾਦ ਕਰ ਸਕਦੇ ਤਾਂ ਮੇਰੇ ਕੋਲ ਕੋਈ ਇੱਕ ਬੋਲੀ ਆ
1: ਹਾਂਜੀ ਹਾਂਜੀ ਸੁਣਾਓ ਫਿਰ
0: ਕਦੇ ਹੂੰ ਕਰਕੇ
1: Thank you.
0: Brilliant, awesome, great, brilliant, brilliant day.
1: Wow.
0: See you tomorrow.
1: Thank you. Bye-bye. See, sade naal si score te hun ne sade naal Sukhan ji. Sasrikal Sukhan ki haal hai? Hello. Ki haal chal ne? ਉਹ ਕੱਲ ਦੀ ਨਾ ਮੈਨੂੰ ਲੱਗਦਾ ਵਾ ਵੀ ਸੁਸਤੀ ਹਲੇ ਕੱਲ ਦੀ ਲੱਥੀ ਨਹੀਂ ਆ ਯਾਰ ਇਹ ਕੀ ਚੱਕਰ ਆ
0: ਤੁਹਾਡੀ ਆਵਾਜ਼ ਕਿੱਧਰ ਗਈ ਸੀਗੀ
1: ਉਹ ਮੈਨੂੰ ਵੀ ਸੁਸਤੀ ਪੈ ਗਈ ਮੇਰੀ ਆਵਾਜ਼ ਨੂੰ ਹਾਂ ਯਾਰ ਮੇਰਾ ਜੀ ਕਰਦਾ ਮੈਂ ਸੋਈ ਜਾਵਾਂ
0: ਇੱਥੇ ਸੌ ਜਾ
1: ਹੈ
0: ਇੱਥੇ ਸੌ ਜਾ
1: ਮੈਨੂੰ ਵੀ ਬੜੀ ਵਧੀਆ ਨੀਂਦ ਆਈ ਯਾਰ ਤੁਸੀਂ ਛੇਤੀ ਉੱਠ ਗਏ ਉਹ ਤੇ ਮੈਨੂੰ ਠਾ ਦੇਣਾ ਸੀ ਨਾ ਜਦੋਂ ਉੱਠੇ ਉਹ ਹੈ ਆਪ ਤੇ ਤੁਸੀਂ ਗੱਡੀ ਦੀ ਸੀਟ ਤੇ ਸੁੱਤੇ ਹੋ ਮੈਨੂੰ ਤੁਸੀਂ ਮਾਈਕ ਦੇ ਉੱਤੇ ਸਵਾ ਤਾ ਤੁਸੀਂ ਕੀ ਸੁਣਾਓਗੇ ਫਿਰ ਅੱਜ ਓਕੇ
0: ਲੰਬੀਆਂ ਲੰਬੀਆਂ ਕਾਰਾਂ
1: ਵਿੱਚ ਫਿਰ ਨਮਰੂਤੀ ਕਾਰਾਂ ਇਹ ਤੇ ਮੈਨੂੰ ਆਉਂਦੀ ਆ ਚੇਤਾ ਭੁੱਲ ਗਿਆ ਉਹ ਹੁਣੇ ਮੈਨੂੰ ਆਉਂਦੀ ਸੀ ਸੱਚੀ ਆਉਂਦੀ ਸੀ ਉਹ ਚਾਰ ਤੁਸੀਂ ਮੈਨੂੰ ਟ੍ਰਿਕ ਕਰਤਾ ਮੈਨੂੰ
0: ਚੇਤਾ ਭੁੱਲ ਗਿਆ
1: ਹਾਂ ਮੈਨੂੰ ਆਉਂਦੀ ਆਉਂਦੀ ਸੀ ਤੇ ਫਿਰ ਮੈਨੂੰ ਨੀਂਦ ਆ ਗਈ ਹੁਣ ਫਿਰ ਤੁਸੀਂ ਹੈਲਪ ਹੀ ਕਰ ਦੋ ਹੁਣ ਤੇ ਹੈਲਪ ਹੀ ਕਰਨੀ ਪੈਣੀ ਆ
0: ਹੁਣ ਫੇਰ ਲਾਪਾਓ
1: ਹੈਲਪ ਹੀ ਕਰ ਦੋ ਥੋੜੀ ਜੀ
0: ਨਹੀਂ
1: ਯਾਰ ਇਹ ਹੈਗੀ ਆ ਜੂਆਂ
0: ਹਾਂਜੀ
1: ਯੈਸ ਤੁਸੀਂ ਵੇਖ ਲਓ ਮੇਰੀ ਮਦਦ ਨਹੀਂ ਕੀਤੀ ਆਲੂ ਗੋਭੀ ਮਟਰ ਪਨੀਰ ਮੇਰਾ ਵੀਰ ਹੈਂ ਥੈਂਕ ਯੂ ਸੁਗਰ,
0: ਬਣਾਉਂਦੀ ਸੀ।
1: ਥੈਂਕ ਯੂ
0: ਰੇਡੀਓ ਹਾਂਜੀ 100.4 FM।
1: ਥੈਂਕ ਯੂ।
0: ਭੰਗੜਾ ਭੰਗੜਾ ਭੰਗੜਾ
1: ਭੰਗੜਾ ਭੰਗੜਾ ਡਿੰਗ ਲੰਗ ਲੰਗ ਲੰਗ ਲੰਗ ਲੰਗ ਲੰਗ
0: ਭੰਗੜਾ ਭੰਗੜਾ ਭੰਗੜਾ ਭੰਗੜਾ ਭੰਗੜਾ ਭੰਗੜਾ।
1: ਥੈਂਕ ਯੂ
0: ਭੰਗੜਾ
1: ਭੰਗੜਾ ਭੰਗੜਾ। ਥੈਂਕ ਯੂ ਸੁਗਰ, ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ AM। ਥੈਂਕ ਯੂ ਭਾਈ ਜੀ ਸਾਨੂੰ ਸਾਡੇ ਨਾਲ ਡਡਵਾਲ ਸਾਹਿਬ, ਅਤੇ ਹੁਣ ਨੇ ਸਾਡੇ ਨਾਲ ਬਸੰਤ ਲਾਲ। ਸਤਿ ਸ਼੍ਰੀ ਅਕਾਲ ਲਾਲ ਜੀ, ਕੀ ਹਾਲ ਹੈ?
2: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਜੀ?
1: ਬਹੁਤ ਵਧੀਆ ਜੀ, ਅੱਜ ਬੜੇ ਕਰੰਟ 'ਚ ਹੋ। ਏਦਾਂ ਨਾ ਕਹੋ, ਹੋ ਸਕਦਾ ਤੁਹਾਡੇ ਲਈ ਕੁਛ ਲੈ ਕੇ ਆਏ ਹੁਣ। ਆਹੋ
2: ਇਹੋ ਜੀ ਬੀਬੀ ਨਾ, ਚੌਪਸਟਿਕ ਚੱਕ ਲਿਆਉਂਦੀ ਆ
1: ਕਿਸੇ ਦੇ ਘਰ ਵੇਖਿਆ, ਉਹਨਾਂ ਨੇ ਕੰਨ ਚ ਮਾਰਨ ਲਈ ਰੱਖੀ।
2: ਜਾਂ ਫਿਰ ਬਿਊਟੀ ਪਾਰਲਰ ਚ ਨਾ ਬਾਲਾਂ ਜਿਹਾ ਰਾਣੀ ਰੱਖ ਲੈਂਦੀ ਹੁੰਦੀ ਆ, ਬਾਲਾਂ ਪੁਰਾਣੇ ਨਾ।
1: ਅੱਛਾ ਅੱਛਾ, ਬੜਾ ਜੂੜਾ ਜਿਹਾ ਕਰਕੇ ਵਿੱਚ ਦੇ ਦਿੰਦੀਆਂ। ਥੈਂਕ ਯੂ ਵੀ ਉਹਨਾਂ ਵੱਲੋਂ। ਥੈਂਕ ਯੂ।
2: ਇਹਨਾਂ ਦੀ ਨੀਂਦ ਮਾਰੇ ਅੱਖਾਂ ਨੀ ਖੁੱਲਦੀਆਂ ਹੁੰਦੀਆਂ, ਇੰਨੇ ਲੰਬੇ ਟੂਰ ਤੋਂ ਆ
1: ਜਾਂਦੇ
2: ਨੇ, ਲੋਕਾਂ ਕਹਿ ਦਿੰਦੀਆਂ ਮੈਂ ਵੀ ਜਪਾਨੀ ਹੋ ਗਈ। ਉਧਰ ਆਪਣਾ ਨਾ ਭਾਬੀ ਨਾ ਆਪਣਾ ਝਾੜੂ ਦੇ ਰਹੇ ਹੁੰਦੇ, ਤੇ ਜਸ਼ਨ ਆਉਂਦਾ, ਜਸ਼ਨ ਆਪਣਾ ਨਾ ਕੂੜੇ ਉਤੋਂ ਟੱਪ ਜਾਂਦਾ।
1: ਅੱਛਾ, ਕੂੜੇ ਤੋਂ?
2: ਹਾਂ ਭਾਬੀ ਨੇ ਜਸ਼ਨ ਆਪਣਾ ਘੋੜੇ ਤੋਂ ਟੱਪੀ ਦਾ ਹੁੰਦਾ, ਕਹਿੰਦੇ ਕਿਉਂ? ਕਹਿੰਦੇ ਦੋ ਵਾਰ ਵਿਆਹ ਹੁੰਦਾ ਜਿਹੜਾ ਘੋੜੇ ਟੱਪਦਾ ਨਾ, ਤੇ ਬਾਅਦ ਦੇਖਿਆ ਸੈਮੀ ਸਾਹਿਬ ਸਾਰਾ ਘੋੜਾ ਫੜ ਕੇ ਉਹਦੇ ਟੱਪੀ ਜਾਂਦੇ। ਆਪਣੇ ਜਸਵਾਲ ਭਾਈ ਦਾ, ਜਸਵਾਲ ਭਾਈ ਦਾ ਇੱਕ ਰੇੜੀ ਲੱਗ ਬੈਠੇ ਹੁੰਦੇ, ਤੇ ਨਾ ਉਹ ਬੰਦਾ ਕਹਿੰਦਾ ਯਾਰ
1: ਰੇੜੇ ਡੇ ਹੁੰਦੇ,
2: ਆਪਣਾ ਰੇੜੀ ਲਾ ਕੇ ਬੈਠੇ ਹੁੰਦੇ ਯਾਰ ਬੰਦਾ ਕਹਿੰਦੀ ਯਾਰ ਭੁੱਖਾ ਧਿਆੜਾ, ਤੈਨੂੰ ਮੈਂ ਨਾ
1: ਭੁੱਖਾ ਧਿਆੜਾ ਨੀ ਭੁੱਖਾ ਧਿਆਇਆ ਹੁੰਦਾ।
2: ਬੰਦਾ ਵੀ ਦੇਖੋ, ਬੰਦਾ ਵੀ ਦੇਖੋ ਧਿਆੜਾ ਹੀ ਹੋਣਾ।
1: ਅੱਛਾ,
2: ਤੇ ਨਾ ਆਪਣਾ ਨਾ ਕਹਿੰਦੇ ਕਹਿੰਦੇ ਚੱਲ ਮੈਨੂੰ ਨਾ ਕੁਛ ਖਾਣ ਦੇ ਰਿਹਾ, ਸ਼ਾਇਦ ਮੇਰੇ ਕੋਈ ਗਾਹਕ ਨੀ ਆਇਆ ਨਾ, ਚਾਹੇ ਕੋਈ ਰਹਿਮਤੀ ਹੋਈ, ਉਹਨਾਂ ਨੇ ਉਹਨੂੰ ਸਮੋਸੇ ਦਿੰਦੇ ਜਸਵਾਲ ਭਾਈ ਨੂੰ।
1: ਅੱਛਾ,
2: ਦੋ ਕੁ ਸਮੋਸੇ ਦਿੰਦੇ ਖਾਣ ਨੂੰ ਹਨਾ, ਜਸਵਾਲ ਭਾਈ ਖਾਣ ਦੇ ਨਾਲ ਹੀ ਗਾਹਕ ਆਉਂਦਾ ਇੱਕ, ਭਾਈ ਸੌ ਸਮੋਸੇ ਪੈਕ ਕਰੇ ਹੋ।
1: ਅੱਛਾ,
2: ਜਸਵਾਲ ਉਹ ਕਹਿੰਦਾ ਲੈ ਵੀ, ਕਹਿੰਦਾ ਲੈ ਵੀ ਬੰਦੇ ਮੇਰੀ ਸੇਵਾ ਦਾ ਮੁੱਲ ਰੱਖਿਆ ਗਿਆ, ਤੇ ਜਸਵਾਲ ਭਾਈ ਨਾਲੇ ਉੱਠਦੇ ਕਹਿੰਦੇ ਭਾਈ ਨਾਲੇ ਇੰਨੀ ਬਿਗਾਰ ਆ ਸਮੋਸੇ ਨਾਲ। ਸਾਰੇ ਨੌਕਰ ਕਹਿੰਦੇ ਮਾਲਕ ਆ ਗਿਆ, ਮਾਲਕ ਆ ਗਿਆ, ਕੋਈ ਝਾੜ ਦੇਣ ਲੱਭਾ, ਕੋਈ ਸਾਹਿਬ ਕੱਪੜੇ ਸਾਫ਼ ਕਰਨ ਲੱਗ ਪੈਂਦੇ ਹਨਾ, ਬਾਈ 5 ਮਿੰਟ ਸਭ ਕੰਮ ਸਮਝ ਆ ਜਾਂਦਾ। ਕਹਿੰਦਾ ਮਾਮੇ ਮੈਂ ਤਾਂ ਕੱਪੜਾ ਲੈਣ ਆਇਆ ਜੀ, ਮੈਨੂੰ ਵੀ ਕੰਮ ਦੇ ਲਾ, ਮੈਨੂੰ ਵੀ ਕੰਮ ਦੇ ਲਾ ਦਾ।
1: ਥੈਂਕ ਯੂ ਲਾਲ ਜੀ, ਥੈਂਕ ਯੂ ਜੀ, ਥੈਂਕ ਯੂ। ਇਹ ਸਨ ਸਾਡੇ ਨਾਲ ਬਸੰਤ ਲਾਲ ਜੀ, ਅਤੇ ਹੁਣ ਇਜਾਜ਼ਤ ਲੈਣ ਦਾ ਸਮਾਂ ਆ ਗਿਆ, ਪਰ ਉਸ ਤੋਂ ਪਹਿਲਾਂ ਇੱਕ ਜਨਮਦਿਨ ਆ ਜੀ। ਲਵਲੀਨ ਜੀ ਕਹਿੰਦੇ ਨੇ ਕਿ ਇਹਨਾਂ ਦੇ ਬੇਟੇ ਦਾ ਅੱਜ ਜਨਮਦਿਨ ਆ, ਜੈਸਨ ਰਾਜ ਸਿੰਘ ਗਿੱਲ ਦਾ ਅੱਜ ਜਨਮਦਿਨ ਹੈ। ਬਹੁਤ ਬਹੁਤ ਵਧਾਈਆਂ ਜੀ, ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖੇ, ਤੰਦਰੁਸਤੀਆਂ ਬਖਸ਼ੇ ਸਾਰੇ ਪਰਿਵਾਰ ਨੂੰ। ਸਾਡੇ ਸਾਰੇ ਸੁਣਨ ਵਾਲਿਆਂ ਦੇ ਵੱਲੋਂ, ਸਾਡੀ ਸਾਰੀ ਟੀਮ ਦੇ ਵੱਲੋਂ ਬਹੁਤ ਬਹੁਤ ਵਧਾਈਆਂ ਜੀ। ਹੈਪੀ ਬਰਥਡੇ ਟੂ ਯੂ ਜੋਸਨ ਰਾਜ ਸਿੰਘ ਗਿੱਲ ਜੀ, ਜਨਮਦਿਨ ਮੁਬਾਰਕ। ਅਤੇ ਬਾਕੀ ਦੇ ਮੈਸੇਜ ਆਪਾਂ ਆ ਕੇ ਪੜ੍ਹਦੇ ਹਾਂ, ਕਿਉਂਕਿ ਹੁਣ ਸਮਾਂ ਹੋ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ, ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।

0: All private and insurance authorized kaam hote. Free legal advice like call karo 0383857048 te. Sink Smash Repair, 8 Grace Way, Raven Hall.
1: ओ पाजी, एक पासे mortgage उते grocery ते हुन electricity bills भी rocket बन गए ने।
2: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
1: ਫਿਰ ਲਵਾਈਏ ਕਿੱਥੋਂ?
2: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
1: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
3: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.au।
4: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ? ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।

0: ਜੀਓ। ਹਾਂਜੀ, 1674 ਸਮਾਂ ਹੋ ਚੁੱਕਾ ਖ਼ਬਰਾਂ 'ਤੇ ਚਾਤ ਮਾਰਨ ਦਾ। ਅੱਜ 6 ਤਰੀਕ ਹੈ, ਅਕਤੂਬਰ ਦਾ ਮਹੀਨਾ, ਮੰਗਲਵਾਰ ਦਾ ਦਿਨ। ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਖ਼ਬਰਾਂ। ਸਾਡੇ ਨਾਲ ਗੌਤਮ ਕਪਿਲ ਨੇ ਇਸ ਟਾਈਮ ਸਿਡਨੀ ਸਟੂਡੀਓ ਤੋਂ। ਗੌਤਮ ਜੀ, ਤੁਸੀਂ ਆਉਂਦੇ ਰਹੋ।
1: ਧੰਨਵਾਦ ਤਨਜੋਤ ਜੀ, ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਔਰ ਆਓ ਸ਼ੁਰੂਆਤ ਕਰਦੇ ਹਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ, ਇੱਕ ਚੰਗੀ ਖ਼ਬਰ ਦੇ ਨਾਲ ਅੱਜ ਦੀ ਖ਼ਬਰਾਂ ਦੀ ਸ਼ੁਰੂਆਤ ਕਰਦੇ ਹਾਂ। ਤੇ ਫਿਰ ਖ਼ਬਰਾਂ ਤਾਂ ਉਹ ਜਿਹੀਆਂ ਹੈਗੀਆਂ ਨੇ ਜਿਹੜੀਆਂ ਦੁਨੀਆ ਭਰ ਦੇ ਵਿੱਚ ਹੁੰਦੀਆਂ ਨੇ, ਔਰ ਨੋਬਲ ਪੁਰਸਕਾਰਾਂ ਦੇ ਐਲਾਨ ਦੇ ਨਾਲ ਜੁੜੀ ਹੋਈ ਪਹਿਲੀ ਖ਼ਬਰ, ਜਿੱਥੇ ਆਪਟੋਜੈਨੇਟਿਕਸ ਦੀ ਖੋਜ ਦੇ ਉੱਤੇ 3 ਵਿਗਿਆਨੀਆਂ ਨੂੰ ਮੈਡੀਸਨ ਦੇ ਖੇਤਰ ਦੇ ਵਿੱਚ ਨੋਬਲ ਪੁਰਸਕਾਰ 2026 ਦੇਣ ਦਾ ਐਲਾਨ ਕੀਤਾ ਗਿਆ, ਔਰ ਸਾਂਝੇ ਤੌਰ ਤੇ ਦਿੱਤਾ ਜਾਏਗਾ। ਫਿਜ਼ੀਓਲੋਜੀ ਜਾਂ ਫਿਰ ਮੈਡੀਸਨ ਦੇ ਖੇਤਰ ਦੇ ਵਿੱਚ ਇਸ ਸਾਲ ਦਾ ਨੋਬਲ ਪੁਰਸਕਾਰ ਸਾਂਝੇ ਰੂਪ ਦੇ ਵਿੱਚ ਕਾਰਲ ਡਿਸੋਰਥ, ਪੀਟਰ ਹੋਗੇਮਾਨ ਤੇ ਜਾਰਜ ਨੇਗਲ ਨੂੰ ਸਾਂਝੇ ਤੌਰ ਤੇ ਇਹਨਾਂ ਤਿੰਨਾਂ ਨੂੰ ਦਿੱਤਾ ਗਿਆ। ਨੋਬਲ ਕਮੇਟੀ ਨੇ ਉਹਨਾਂ ਨੂੰ ਲਾਈਟ ਗੇਟਿਡ ਆਇਨ ਚੈਨਲਸ ਤੇ ਆਪਟੋਜੈਨੇਟਿਕਸ ਦੇ ਨਾਲ ਜੁੜੀਆਂ ਹੋਈਆਂ ਖੋਜਾਂ ਦੇ ਮਾਮਲੇ ਦੇ ਵਿੱਚ ਇਹ ਇਨਾਮ ਦੇਣ ਦਾ ਐਲਾਨ ਕੀਤਾ। ਇਹਨਾਂ ਵਿਗਿਆਨੀਆਂ ਦੀਆਂ ਖੋਜਾਂ ਨੇ ਸਮਝਣ ਦੇ ਵਿੱਚ ਮਦਦ ਕੀਤੀ ਸੀ ਕਿ ਲਾਈਟ ਯਾਨੀ ਕਿ ਪ੍ਰਕਾਸ਼ ਦੀ ਮਦਦ ਦੇ ਨਾਲ ਜਿਹੜੇ ਸੈਲਸ ਨੇ, ਖਾਸ ਤੌਰ ਦੇ ਉੱਤੇ ਜਿਹੜੀ ਤੰਤਰ ਕੋਸ਼ਿਕਾ ਜਿਹਨੂੰ ਕਹਿ ਲਿਆ ਜਾਂਦਾ ਯਾਨੀ ਨਿਊਰੋਨਸ, ਉਸਦੀ ਗਤੀਵਿਧੀਆਂ ਨੂੰ ਕਿਵੇਂ ਕੰਟਰੋਲ ਕੀਤਾ ਜਾ ਸਕਦਾ। ਇਸ ਤਕਨੀਕ ਨੂੰ ਹੀ ਆਪਟੋਜੈਨੇਟਿਕਸ ਕਿਹਾ ਜਾਂਦਾ, ਜਿਸ ਦੇ ਨਾਲ ਦਿਮਾਗ ਤੇ ਸਰੀਰ ਦੇ ਜਿੰਨੇ ਵੀ ਸੈਲਸ ਨੇ ਉਹਨਾਂ ਦੇ ਅਧਿਐਨ ਕੀਤੇ ਜਾ ਸਕਦੇ, ਉਹਨਾਂ ਦੀ ਪੜ੍ਹਾਈ ਕੀਤੀ ਜਾ ਸਕਦੀ ਔਰ ਉਸਦੇ ਤਰੀਕਿਆਂ ਨੂੰ ਬਦਲਿਆ ਜਾ ਸਕਦਾ। ਨੋਬਲ ਕਮੇਟੀ ਨੇ ਇਹ ਵੀ ਕਿਹਾ ਕਿ ਇਹਨਾਂ ਖੋਜਾਂ ਦੇ ਨਾਲ ਆਧੁਨਿਕ ਵਿਗਿਆਨ ਦੇ ਖੇਤਰ ਦੇ ਵਿੱਚ ਇੱਕ ਵੱਡਾ ਬਦਲਾਅ ਆਇਆ ਤੇ ਮਨੁੱਖੀ ਸਿਹਤ ਦੇ ਨਾਲ ਜੁੜੀ ਹੋਈ ਰਿਸਰਚ ਦੇ ਲਈ ਵੀ ਨਵੇਂ ਰਾਹ ਖੁੱਲੇ ਨੇ। ਉੱਥੇ ਦੂਸਰੇ ਪਾਸੇ ਹੋਰਨਾਂ ਖ਼ਬਰਾਂ ਦੀ ਸਾਂਝ ਪਾਈਏ ਤੇ ਫਲਾਈ ਦੁਬਈ ਦੇ ਨਾਲ ਜੁੜੀਆਂ ਹੁਣ ਨਵੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਨੇ, ਜਿੱਥੇ ਫਲਾਈ ਦੁਬਈ ਦੇ ਕੋ ਪਾਇਲਟ ਨੇ ਜਹਾਜ਼ ਨੂੰ ਤੇਲਵੀਵ ਏਅਰਪੋਰਟ ਦੇ ਉੱਤੇ ਜਾਂ ਫਿਰ ਕਿਸੇ ਇਮਾਰਤ ਦੇ ਨਾਲ ਟਕਰਾਉਣ ਦੀ ਯੋਜਨਾ ਬਣਾਈ ਸੀ। ਪਿਛਲੇ ਹਫ਼ਤੇ ਇਸ ਖ਼ਬਰ ਦੇ ਨਾਲ ਜੁੜੀਆਂ ਅਲੱਗ ਅਲੱਗ ਰਿਪੋਰਟਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਹੁਣ ਅਮਰੀਕਾ ਤੇ ਇਜ਼ਰਾਈਲ ਨੇ ਰਿਪੋਰਟਾਂ ਜਾਰੀ ਕੀਤੀਆਂ ਨੇ, ਹਾਲਾਂਕਿ ਇਹ ਇੱਕ ਤਰਫਾ ਹੀ ਹੋ ਸਕਦੀਆਂ ਨੇ, ਜਿਸ ਦੇ ਉੱਤੇ ਕੁਝ ਇੱਕ ਮੱਧ ਪੂਰਬ ਦੇ ਮੀਡੀਆ ਦੀ ਤਰਫ ਤੋਂ ਸਵਾਲ ਵੀ ਚੁੱਕੇ ਗਏ ਨੇ। ਉਹ ਸਵਾਲ ਕੀ ਨੇ ਅੱਗੇ ਚੱਲ ਕੇ ਸਾਂਝੇ ਕਰਦੇ ਹਾਂ, ਪਰ ਪਹਿਲਾਂ ਇਸ ਰਿਪੋਰਟ ਦੇ ਬਾਰੇ ਗੱਲ। ਇਹਨਾਂ ਰਿਪੋਰਟਾਂ ਦੇ ਵਿੱਚ ਫਲਾਈ ਦੁਬਈ ਦੇ ਜਹਾਜ਼ ਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ਤੇ ਇਸਦੇ ਕੋ ਪਾਇਲਟ ਦੀ ਤਰਫ ਤੋਂ ਤੇਲ ਅਵੀਵ ਦੇ ਬੈਨ ਗੁਰੀਅਨ ਹਵਾਈ ਅੱਡੇ ਦੇ ਉੱਤੇ ਜਾਂ ਫਿਰ ਤੇਲ ਅਵੀਵ ਦੀ ਕਿਸੇ ਉੱਚੀ ਇਮਾਰਤ ਦੇ ਨਾਲ ਟਕਰਾਉਣ ਦੀ ਯੋਜਨਾ ਬਣਾਈ ਗਈ ਸੀ, ਇਹ ਰਿਪੋਰਟ ਦੇ ਵਿੱਚ ਦਾਅਵਾ ਕੀਤਾ ਗਿਆ। ਰਿਪੋਰਟ ਦੇ ਮੁਤਾਬਕ ਓਮਾਨ ਦਾ ਰਹਿਣ ਵਾਲਾ ਇਹ ਕਥਿਤ ਜਿਹੜਾ ਦੋਸ਼ੀ, ਵੈਸੇ ਕੋ ਪਾਇਲਟ ਸੀ ਜਹਾਜ਼ ਦਾ, ਉਹ ਕਿਸੇ ਸੰਗਠਨ ਦੇ ਨਾਲ ਜੁੜਿਆ ਹੋਇਆ ਸੀ ਜਾਂ ਨਹੀਂ, ਇਹ ਨਾਤਾ ਹਾਲੇ ਤੱਕ ਕਾਇਮ ਨਹੀਂ ਹੋ ਸਕਿਆ, ਨਹੀਂ ਪਤਾ ਚੱਲ ਸਕਿਆ, ਪਰ

ਇਸ ਕੰਮ ਨੂੰ ਇਕੱਲੇ ਅੰਜਾਮ ਦੇਣ ਦਾ ਇਰਾਦਾ ਰੱਖਦਾ ਸੀ ਜਾਂ ਨਹੀਂ, ਇਹਦਾ ਵੀ ਕੋਈ ਖੁਲਾਸਾ ਇਸ ਅਮਰੀਕੀ ਰਿਪੋਰਟ ਦੇ ਵਿੱਚ ਨਹੀਂ ਕੀਤਾ ਗਿਆ। ਉਧਰ ਸੰਯੁਕਤ ਅਰਬ ਅਮੀਰਾਤ ਦੇ ਅਟਾਰਨੀ ਜਨਰਲ ਨੇ ਕਿਹਾ ਕਿ ਕੋ ਪਾਇਲਟ ਨੇ ਪਿਛਲੇ ਬੁੱਧਵਾਰ ਦੇ ਦਿਨ ਦੁਬਈ ਤੋਂ ਤੈਲਵਿਵ ਜਾ ਰਹੀ ਫਲਾਈਟ FZ1073 ਦੇ ਵਿੱਚ ਅੱਤਵਾਦੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਹ UAE ਦੇ ਅਧਿਕਾਰੀਆਂ ਨੇ ਪਾਇਆ। ਉਹਨਾਂ ਨੇ ਕਾਕਪਿਟ ਦੇ ਵਿੱਚ ਰੱਖੀ ਐਮਰਜੈਂਸੀ ਕ੍ਰੈਸ਼ ਐਕਸ ਦੇ ਨਾਲ ਕੈਪਟਨ ਦੇ ਉੱਤੇ ਹਮਲਾ ਕੀਤਾ, ਉਸ ਨੂੰ ਜ਼ਖਮੀ ਕਰ ਦਿੱਤਾ। ਇਸ ਤੋਂ ਬਾਅਦ ਪਾਇਲਟ ਨੇ ਕਿਸੇ ਤਰੀਕੇ ਦੇ ਨਾਲ ਕਾਕਪਿਟ ਦਾ ਦਰਵਾਜ਼ਾ ਖੋਲਣ ਤੋਂ ਬਾਅਦ ਯਾਤਰੀਆਂ ਨੂੰ ਅੰਦਰ ਬਾੜਿਆ ਤੇ ਇਸ ਹਮਲਾਵਰ ਕੋ ਪਾਇਲਟ ਨੂੰ ਕਾਬੂ ਦੇ ਵਿੱਚ ਲਿਆ। ਦੱਸ ਦਈਏ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵੀ ਦਾਅਵਾ ਕੀਤਾ ਹੈ ਕਿ ਕੋ ਪਾਇਲਟ ਦਾ ਇਸਲਾਮੀ ਕੱਟੜਪੰਥੀ ਵਿਚਾਰਾਂ ਦੇ ਨਾਲ ਬ੍ਰੇਨ ਵਾਸ਼ ਕੀਤਾ ਹੋਇਆ ਸੀ। ਹਾਲਾਂਕਿ ਇਜ਼ਰਾਈਲ ਦੇ ਹੀ ਇੰਡੀਪੈਂਡੈਂਟ ਮੀਡੀਆ ਦੀ ਤਰਫ ਤੋਂ, ਕਿਉਂਕਿ ਇਜ਼ਰਾਈਲ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ ਅਕਤੂਬਰ ਮਹੀਨੇ ਦੇ ਵਿੱਚ, ਇਸ ਕਰਕੇ ਇੰਡੀਪੈਂਡੈਂਟ ਮੀਡੀਆ ਦੀ ਤਰਫ ਤੋਂ ਬੜੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ। ਕਿਹਾ ਜਾਂਦਾ ਹੈ ਕਿ ਇਜ਼ਰਾਈਲ ਦੇ ਵਿੱਚ ਜਹਾਜ਼, ਕੋਈ ਵੀ ਜਹਾਜ਼ ਜਿਹੜਾ ਕਮਰਸ਼ੀਅਲ ਜਹਾਜ਼ ਹੈ, ਜਦੋਂ ਕਿਸੇ ਦੂਸਰੇ ਮੁਲਕ ਤੋਂ ਇਜ਼ਰਾਈਲ ਦੇ ਵਿੱਚ ਆਉਂਦਾ ਹੈ, ਖਾਸ ਤੌਰ ਦੇ ਉੱਤੇ ਮੱਧ ਪੂਰਬ ਤੋਂ ਜਦੋਂ ਆਉਂਦੇ ਨੇ, ਤਾਂ ਉਸ ਜਹਾਜ਼ ਦੇ ਜਿਹੜੇ ਪਾਇਲਟਸ ਹੁੰਦੇ ਨੇ ਉਹ ਸਿਰਫ ਉਹੀ ਅਲਾਓ ਕੀਤੇ ਜਾਂਦੇ ਨੇ ਜਿਨ੍ਹਾਂ ਦੇ ਇਜ਼ਰਾਈਲ ਦੇ ਨਾਲ ਡਿਪਲੋਮੈਟਿਕ ਰਿਲੇਸ਼ਨਸ ਸਥਾਪਿਤ ਹੋਣ, ਜਿਵੇਂ ਸਾਊਦੀ ਅਰਬ ਜਾਂ UAE ਜਾਂ ਫਿਰ ਭਾਰਤ ਦਾ ਵੀ ਇੱਕ ਕੋ ਪਾਇਲਟ ਸੀ। ਓਮਾਨ ਦੇ ਨਾਲ ਇਜ਼ਰਾਈਲ ਦਾ ਕੋਈ ਡਿਪਲੋਮੈਟਿਕ ਰਿਲੇਸ਼ਨਸ਼ਿਪ ਨਹੀਂ ਹੈ, ਇਸ ਕਰਕੇ ਓਮਾਨੀ ਨਾਗਰਿਕ ਨੂੰ ਇਸ ਜਹਾਜ਼ ਦਾ ਪਾਇਲਟ ਬਣਾ ਵੀ ਕਿਵੇਂ ਦਿੱਤਾ ਗਿਆ, ਇਸ ਦੇ ਉੱਤੇ ਹੁਣ ਸਵਾਲ ਖੜੇ ਹੋਣ ਲੱਗ ਪਏ ਨੇ। ਵੈਸੇ ਰਿਪੋਰਟਾਂ ਦੇ ਮੁਤਾਬਕ ਇਹ ਵੀ ਕਿਹਾ ਗਿਆ ਹੈ ਕਿ 180 ਤੋਂ ਵੱਧ ਯਾਤਰੀਆਂ ਵਾਲੇ ਇਸ ਬੋਇੰਗ 737 ਜਹਾਜ਼ ਨੂੰ ਤੇਲ ਅਵੀਵ ਦੀ ਕਿਸੇ ਉੱਚੀ ਇਮਾਰਤ ਦੇ ਨਾਲ ਟਕਰਾਉਣ ਦੀ ਯੋਜਨਾ ਲਗਭਗ ਉਹ ਜੀ ਸੀ ਜਿਵੇਂ 11 ਸਪਤੰਬਰ 2001 ਨੂੰ ਅਮਰੀਕਾ ਦੇ ਵਿੱਚ ਅਲਕਾਇਦਾ ਦੀ ਤਰਫ ਤੋਂ ਅਮਰੀਕਾ ਦੀਆਂ ਉੱਚੀਆਂ ਇਮਾਰਤਾਂ ਦੇ ਵਿੱਚ ਜਹਾਜ਼ ਟਕਰਾਏ ਗਏ ਸੀ। ਹਾਲਾਂਕਿ ਇਕੱਲਾ ਕੋਈ ਵਿਅਕਤੀ ਅਜਿਹਾ ਕਰਨ ਦੀ ਹਿੰਮਤ ਨਹੀਂ ਰੱਖਦਾ। UAE ਦੇ ਅਟਾਰਨੀ ਜਨਰਲ ਹਮਾਦ ਅਲ ਸ਼ਮਸੀ ਨੇ ਇਹ ਵੀ ਕਿਹਾ ਕਿ ਜਾਂਚ ਦੇ ਵਿੱਚ ਹਾਲੇ ਪੂਰੀ ਨਹੀਂ ਹੋਈ ਹੈ, ਜਾਂਚ ਦੇ ਵਿੱਚ ਹਾਲੇ ਬਹੁਤ ਸਾਰੇ ਸਵਾਲ ਜਿਹੜੇ ਹੈਗੇ ਨੇ ਉਹਨਾਂ ਦੇ ਜਵਾਬ ਦਿੱਤੇ ਜਾਣਗੇ। ਹਾਲਾਂਕਿ ਜਨਤਕ ਤੌਰ ਦੇ ਉੱਤੇ ਦਿੱਤੇ ਜਾਣਗੇ ਜਾਂ ਨਹੀਂ ਇਹ ਵੀ ਨਹੀਂ ਕਿਹਾ ਜਾ ਸਕਦਾ। ਉਧਰ ਖੇਤਰੀ ਅਧਿਕਾਰੀਆਂ ਦੇ ਮੁਤਾਬਕ ਓਮਾਨ ਦੀ ਸਰਕਾਰੀ ਏਅਰਲਾਈਨ ਓਮਾਨ ਏਅਰ ਨੇ ਕੋ ਪਾਇਲਟ ਨੂੰ ਉਡਾਨ ਭਰਨ ਤੋਂ ਰੋਕ ਦਿੱਤਾ ਸੀ, ਇਹ ਵੀ ਦਾਅਵਾ ਕੀਤਾ ਗਿਆ। ਕੱਟੜਪੰਥੀ ਵਿਚਾਰਾਂ ਨੂੰ ਲੈ ਕੇ ਚਿੰਤਾ ਤੋਂ ਬਾਅਦ ਉਸੇ ਫਲਾਈਟ ਦੀ ਬਜਾਏ ਐਡਮਿਨਿਸਟ੍ਰੇਸ਼ਨ ਦੇ ਨਾਲ ਜੁੜੀਆਂ ਉਸਨੂੰ ਨੌਕਰੀਆਂ ਵੀ ਦਿੱਤੀਆਂ ਗਈਆਂ ਸੀ। ਅਧਿਕਾਰੀਆਂ ਦੇ ਮੁਤਾਬਕ ਬਾਅਦ ਦੇ ਵਿੱਚ UAE ਦੀ ਫਲਾਈ ਦੁਬਈ ਨੇ ਉਸਨੂੰ ਨੌਕਰੀ ਦੇ ਦਿੱਤੀ। ਕੰਪਨੀ ਨੇ ਉਸਦੇ ਨਾਲ ਜੁੜੀ ਹੋਈ ਜਾਂਚ ਪੜਤਾਲ ਕੀਤੀ ਹੈ ਨਹੀਂ ਕੀਤੀ ਹੈ, ਇਹ ਹੁਣ ਫਲਾਈ ਦੁਬਈ ਨੂੰ ਵੀ ਜਵਾਬ ਦੇਣਾ ਹੋਏਗਾ। ਉੱਥੇ ਹੀ ਵੈਸੇ ਤਾਂ ਇਰਾਨ ਇਰਾਕ ਦੇ ਨਾਲ ਜੁੜੀਆਂ ਬਹੁਤ ਸਾਰੀਆਂ ਖਬਰਾਂ ਨੇ, ਇਰਾਨ ਤੇ ਇਜ਼ਰਾਈਲ ਦੇ ਨਾਲ ਜੁੜੀਆਂ, ਮਾਫ ਕਰਨਾ, ਯਮਨ ਦੇ ਵਿੱਚ ਹੁਤੀ ਬਾਗੀਆਂ ਨੇ ਸਾਊਦੀ ਅਰਬ ਨੂੰ ਲੈ ਕੇ ਆਪਣੀ ਚੇਤਾਵਨੀ ਹੋਰ ਵਧਾ ਦਿੱਤੀ। ਉਹਨਾਂ ਕਿਹਾ ਹੈ ਕਿ ਸਾਊਦੀ ਅਰਬ ਦਾ ਹਵਾਈ ਖੇਤਰ ਹੁਣ ਸੁਰੱਖਿਅਤ ਨਹੀਂ ਹੈ, ਉੱਥੇ ਕਿਸੇ ਵੀ ਸਮੇਂ ਕਾਰਵਾਈ ਕਰ ਸਕਦੇ ਨੇ। ਹੁਤੀ ਬਾਗੀਆਂ ਨੇ ਖਬਰ ਏਜੰਸੀ ਸਭਾ ਨੂੰ ਦੱਸਿਆ ਹੈ ਕਿ ਸਾਰੀਆਂ ਜਿਹੜੀਆਂ ਵੀ ਜਿੰਨੀਆਂ ਵੀ ਸਿਵਿਲੀਅਨ ਏਅਰਲਾਈਨ ਕੰਪਨੀਆਂ ਨੇ ਉਹਨਾਂ ਨੂੰ ਚੇਤਾਵਨੀ ਦੇ ਦਿੱਤੀ ਗਈ ਹੈ। ਬਿਆਨ ਚ ਕਿਹਾ ਗਿਆ ਕਿ ਸਾਊਦੀ ਅਰਬ ਦੇ ਹਵਾਈ ਖੇਤਰ ਦੇ ਵਿੱਚ ਉਡਾਨ ਭਰਨ ਵਾਲੀਆਂ ਸਾਰੀਆਂ ਏਅਰਲਾਈਨਸ ਸਾਵਧਾਨੀ ਵਰਤਣ, ਕਿਉਂਕਿ ਇਸ ਖੇਤਰ ਨੂੰ ਹੁਣ ਸੁਰੱਖਿਅਤ ਨਹੀਂ ਮੰਨਿਆ ਜਾ ਸਕਦਾ। ਅਸੀਂ ਨਾਗਰਿਕ ਜਹਾਜ਼ਾਂ ਦੀ ਸੁਰੱਖਿਆ ਤੇ ਲੋਕਾਂ ਨੂੰ ਜਾਨ ਬਚਾਉਣ ਦੇ ਲਈ ਹੀ ਇਹ ਚੇਤਾਵਨੀ ਦੇ ਰਹੇ ਹਾਂ। ਸਾਊਦੀ ਅਰਬ ਦਾ ਹਵਾਈ ਖੇਤਰ ਸਾਡੀ ਫੌਜ ਦੀ ਕਾਰਵਾਈ ਦਾ ਇਲਾਕਾ ਹੋਏਗਾ। ਚੇਤਾਵਨੀ ਅਜਿਹੇ ਸਮੇਂ ਚ ਸਾਹਮਣੇ ਆਈ ਹੈ ਜਦੋਂ ਹੁਤੀ ਬਾਗੀਆਂ ਤੇ ਸਾਊਦੀ ਅਰਬ ਦੀ ਹਮਾਇਤ ਵਾਲੀ ਯਮਨੀ ਸਰਕਾਰ ਦੇ ਦਰਮਿਆਨ ਸੰਘਰਸ਼ ਵੱਧ ਰਿਹਾ। ਹਾਲੀਆ ਦਿਨਾਂ ਦੇ ਵਿੱਚ ਦੋਹਾਂ ਧਿਰਾਂ ਨੇ ਇੱਕ ਦੂਸਰੇ ਦੇ ਖਿਲਾਫ ਹਮਲੇ ਕਰਨ ਦੇ ਦਾਅਵੇ ਕੀਤੇ ਨੇ। ਅਜਿਹੇ ਦੇ ਵਿੱਚ ਹੁਤੀਆਂ ਦੀ ਇਸ ਚੇਤਾਵਨੀ ਦੇ ਨਾਲ ਇਲਾਕੇ ਦੇ ਵਿੱਚ ਸਥਿਰਤਾ ਸ਼ਾਂਤੀ ਜਿਹੜੀ ਉਹ ਹੋਰ ਵੀ ਜ਼ਿਆਦਾ ਦਾਅ ਤੇ ਲੱਗ ਗਈ। ਵੈਸੇ ਅਸੀਂ ਰੇਡੀਓ ਹਾਂਜੀ ਦੇ ਅਲੱਗ ਅਲੱਗ ਬੁਲੇਟਿਨ ਦੇ ਰਾਹੀਂ ਤੁਹਾਡੇ ਤੱਕ ਬਾਰ ਬਾਰ ਇਹ ਸੂਚਨਾ ਦੇ ਰਹੇ ਹਾਂ ਕਿ ਜੇਕਰ ਭਾਰਤ ਜਾਂ ਕਿਸੇ ਵੀ ਹੋਰ ਦੇਸ਼ ਦੇ ਵਿੱਚ ਤੁਸੀਂ ਸਫ਼ਰ ਕਰਨਾ ਤਾਂ ਘੱਟੋ ਘੱਟ ਮੱਧ ਪੂਰਬ ਨੂੰ ਆਪਣਾ ਜ਼ਰੀਆ ਨਾ ਬਣਾਇਆ ਜਾਵੇ, ਕਿਉਂਕਿ ਮੱਧ ਪੂਰਬ ਦੇ ਵਿੱਚ ਕਦੋਂ ਤੇ ਕਿਸ ਵਕਤ ਹਾਲਾਤ ਖਰਾਬ ਹੋ ਜਾਣ ਕੁਝ ਨਹੀਂ ਪਤਾ। ਇਸ ਵਕਤ ਹੁਤੀ ਬਾਗੀਆਂ ਦੀ ਤਰਫ ਤੋਂ ਦਿੱਤੀ ਗਈ ਇਹ ਸਪਸ਼ਟ ਚੇਤਾਵਨੀ ਜਿਹੜੀ ਹੈ ਇਸ ਇਲਾਕੇ ਦੇ ਵਿੱਚ ਹਵਾਈ ਸਫ਼ਰ ਕਰਨ ਵਾਲਿਆਂ ਦੀ ਚਿੰਤਾ ਹੋਰ ਵਧਾ ਦਿੰਦੀ ਹੈ। ਉਦੋਂ ਸਾਊਦੀ ਅਰਬ ਦੀ ਰਾਜਧਾਨੀ ਰਿਆਦ ਦੇ ਵਿੱਚ ਸੋਮਵਾਰ ਦੇ ਦਿਨ ਮੱਕਾ ਐਕੋਰਡ ਦੇ ਉੱਤੇ ਸਾਂਝੇ ਦੇਸ਼ਾਂ ਦੀ ਇੱਕ ਅਹਿਮ ਬੈਠਕ ਹੋਈ। ਤੁਰਕੀ ਦੇ ਵਿਦੇਸ਼ ਮੰਤਰਾਲੇ ਨੇ ਇਸ ਬੈਠਕ ਦੀ ਜਾਣਕਾਰੀ ਸਾਂਝੀ ਕੀਤੀ। ਬੈਠਕ ਦੇ ਵਿੱਚ ਤੁਰਕੀ ਦੇ ਵਿਦੇਸ਼ ਮੰਤਰੀ ਹਾਕਾਨ ਫਿਦਾਨ, ਰੱਖਿਆ ਮੰਤਰੀ ਯਾਸ਼ਾਰ ਗੁਲੇਰ ਵੀ ਸ਼ਾਮਲ ਹੋਏ। ਇਸ ਤੋਂ ਇਲਾਵਾ ਸਾਊਦੀ ਅਰਬ ਤੇ ਪਾਕਿਸਤਾਨ ਦੇ ਵਫਦ ਨੇ ਵੀ ਇਸ ਦੀ ਅਗਵਾਈ ਕੀਤੀ। ਖ਼ਬਰ ਦੇ ਮੁਤਾਬਕ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸਹਾਕ ਡਾਰ ਤੇ ਰੱਖਿਆ ਮੰਤਰੀ ਖਵਾਜ਼ਾ ਆਸਿਫ ਤੇ ਫੌਜ ਪ੍ਰਮੁੱਖ ਫੀਲਡ ਮਾਰਸ਼ਲ ਆਸਿਮ ਮਨੀਰ ਰਿਆਦ ਪਹੁੰਚੇ।
ਤੁਰਕੀ ਦੇ ਵਿਦੇਸ਼ ਮੰਤਰਾਲੇ ਦੇ ਮੁਤਾਬਕ ਬੈਠਕ ਦੇ ਵਿੱਚ ਹਾਲੀਆ ਘਟਨਾਕ੍ਰਮ ਤੇ ਇਸ ਰੱਖਿਆ ਸਮਝੌਤੇ ਦੇ ਤਹਿਤ ਹੁਣ ਕੀ ਕਾਰਵਾਈ ਕੀਤੀ ਜਾਵੇ ਇਹ ਚਰਚਾ ਕੀਤੀ ਗਈ ਹੈ। ਦੱਸ ਦਈਏ ਕਿ ਸਾਊਦੀ ਅਰਬ ਦੇ ਖਿਲਾਫ ਹੁਤੀ ਬਾਗੀਆਂ ਦੇ ਹਮਲੇ ਵਧੇ ਨੇ ਤੇ ਸਭ ਤੋਂ ਪਹਿਲਾਂ ਦੁਨੀਆ ਭਰ ਦੇ ਮਨ ਦੇ ਵਿੱਚ ਜ਼ਹਿਨ ਦੇ ਵਿੱਚ ਇਹੀ ਸਵਾਲ ਉੱਠਿਆ ਹੈ ਕਿ ਉਸ ਤੋਂ ਉਹਨਾਂ ਹਮਲਿਆਂ ਤੋਂ ਠੀਕ ਮਹੀਨਾ ਪਹਿਲਾਂ ਜਿਹੜੇ ਇਹ ਰੱਜ ਵੱਜ ਕੇ ਗੱਜ ਗੱਜ ਕੇ ਇਹ ਗੱਲ ਕਹੀ ਜਾ ਰਹੀ ਸੀ ਕਿ ਸਾਊਦੀ ਅਰਬ ਤੁਰਕੀ ਤੇ ਪਾਕਿਸਤਾਨ ਦੇ ਦਰਮਿਆਨ ਇੱਕ ਰੱਖਿਆ ਸਮਝੌਤਾ ਹੋਇਆ ਨੇਟੋ ਵਰਗਾ ਕਿ ਇੱਕ ਦੇਸ਼ ਦੇ ਉੱਤੇ ਹਮਲਾ ਦੂਜੇ ਦੇ ਉੱਤੇ ਹਮਲਾ ਮੰਨਿਆ ਜਾਏਗਾ ਤੇ ਬਾਕੀ ਦੇਸ਼ ਵੀ ਉਸਦਾ ਜਵਾਬ ਦੇਣਗੇ। ਹਾਲੇ ਤੱਕ ਤੁਰਕੀ ਤੇ ਪਾਕਿਸਤਾਨ ਇਸ ਦਾ ਜਵਾਬ ਕਿਉਂ ਨਹੀਂ ਦੇ ਰਹੇ ਨੇ? ਕੀ ਸਾਊਦੀ ਅਰਬ ਨੇ ਉਹਨਾਂ ਨੂੰ ਰੋਕਿਆ ਜਾਂ ਫਿਰ ਇਸ ਰੱਖਿਆ ਸਮਝੌਤੇ ਦੇ ਵਿੱਚ ਕੁਝ ਖਾਮੀਆਂ ਨੇ ਜਾਂ ਫਿਰ ਹੁਤੀ ਬਾਗੀਆਂ ਨੇ ਉਸ ਤਰੀਕੇ ਦੇ ਨਾਲ ਹਾਲੇ ਹਮਲੇ ਕਿਤੇ ਨਹੀਂ ਨੇ, ਕਿਉਂਕਿ ਹੁਤੀ ਬਾਗੀਆਂ ਦੇ ਉੱਤੇ ਜੇਕਰ ਹਮਲੇ ਹੁੰਦੇ ਨੇ ਤਾਂ ਹੁਤੀਆਂ ਦਾ ਆਪਣਾ ਕੋਈ ਮੁਲਕ ਨਹੀਂ ਹੈ, ਯਮਨ ਇੱਕ ਮੁਲਕ ਹੈ ਔਰ ਯਮਨ ਉਹ ਮੁਲਕ ਹੈ ਜਿੱਥੇ ਹੁਤੀ ਬਾਗੀ ਬੈਠੇ ਜ਼ਰੂਰ ਨੇ ਅੱਡਾ ਬਣਾਈ, ਪਰ ਯਮਨ ਦੀ ਸਰਕਾਰ ਨੂੰ ਸਾਊਦੀ ਅਰਬ ਦੀ ਹਮਾਇਤ ਹੈ। ਅਜਿਹੇ ਦੇ ਵਿੱਚ ਯਮਨ ਸਰਕਾਰ ਦਾ ਇਹ ਕਹਿਣਾ ਹੈ ਕਿ ਹੁਣ ਜਿਹੜਾ ਹੁਤੀ ਬਾਗੀਆਂ ਦੇ ਖਿਲਾਫ ਇੱਕ ਮੁਹਿੰਮ ਛੇੜੀ ਵੀ ਹੈ ਉੱਥੋਂ ਦੀ ਸਰਕਾਰ ਨੇ, ਉੱਥੋਂ ਦੀ ਫੌਜ ਨੇ, ਉਸ ਦੇ ਵਿੱਚ ਸਾਊਦੀ ਅਰਬ ਪੂਰਾ ਪੂਰਾ ਸਾਥ ਦੇ ਰਿਹਾ ਹੈ ਔਰ ਤਾਂ ਕਿ ਯਮਨ ਉਹਨਾਂ ਇਲਾਕਿਆਂ ਦੇ ਉੱਤੇ ਕਬਜ਼ੇ ਵਾਪਸ ਲੈ ਸਕੇ ਜਿੱਥੇ ਹੁਤੀ ਹੁਣ ਤੱਕ ਕਬਜ਼ਾ ਕਰੀ ਬੈਠੇ ਨੇ। ਹੁਤੀ ਬਾਗੀਆਂ ਨੇ ਦਾਅਵਾ ਕੀਤਾ ਸੀ ਕਿ ਉਹਨਾਂ ਨੇ ਬਾਬ ਅਲ ਮੰਦੇਬ ਸਟ੍ਰੇਟ ਦੇ ਆਲੇ ਦੁਆਲੇ ਦੇ ਕਈ ਕਿਲੋਮੀਟਰ ਤੱਕ ਇਲਾਕਿਆਂ ਦੇ ਉੱਤੇ ਕਬਜ਼ਾ ਬਰਕਰਾਰ ਰੱਖਿਆ ਹੋਇਆ ਹੈ। ਵੈਸੇ ਏਅਰਲਾਈਨ ਦੇ ਨਾਲ ਜੁੜੀਆਂ ਖਬਰਾਂ ਅੱਗੇ ਚੱਲ ਕੇ ਸਾਂਝੀਆਂ ਕਰਦੇ ਹਾਂ, ਪਰ ਪਹਿਲਾਂ ਜਿਹੜੀ ਸਪੇਨ ਤੋਂ ਖਬਰ, ਯੂਰਪੀ ਮੁਲਕਾਂ ਦੇ ਨਾਲ ਜੁੜੀ ਖਬਰ। ਸਪੇਨ ਦੇ ਪ੍ਰਧਾਨ ਮੰਤਰੀ ਪੈਡਰੋ ਸਾਂਚੇਜ਼ ਨੇ ਸਮੇਂ ਤੋਂ ਪਹਿਲਾਂ ਚੋਣਾਂ ਦਾ ਐਲਾਨ ਕਰ ਦਿੱਤਾ, ਕਿਉਂਕਿ ਪਿਛਲੇ ਹਫਤੇ ਦੇ ਦਰਮਿਆਨ ਉਹਨਾਂ ਦੀ ਸਰਕਾਰ ਨੂੰ ਦੇਸ਼ ਦੇ ਹਾਊਸਿੰਗ ਸੰਕਟ ਦੇ ਨਾਲ ਜੁੜੀ ਹੋਈ ਐਮਰਜੈਂਸੀ ਮੁੱਦਿਆਂ ਦੇ ਉੱਤੇ ਪਾਰਲੀਮੈਂਟ ਸਦਨੀ ਪਈ ਸੀ ਔਰ ਪਾਰਲੀਮੈਂਟ ਦੇ ਵਿੱਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਹ ਵੋਟਿੰਗ 29 ਨਵੰਬਰ ਨੂੰ ਹੁਣ ਹੋਏਗੀ। ਸਪੇਨ ਦੇ ਨਾਗਰਿਕਾਂ ਨੇ ਮੈਡਰਿਡ ਦੇ ਵਿੱਚ ਪਿਛਲੇ ਮਹੀਨੇ 87 ਸਾਲਾ ਬਜ਼ੁਰਗ ਮਹਿਲਾ ਨੂੰ ਘਰੋਂ ਬੇਦਖਲ ਕਰਨ ਦੀ ਘਟਨਾ ਨੂੰ ਟੈਲੀਵਿਜ਼ਨ ਦੇ ਉੱਤੇ ਪ੍ਰਸਾਰਿਤ ਹੋਣ ਤੋਂ ਬਾਅਦ ਜਿਹੜਾ ਕਾਫੀ ਜ਼ਿਆਦਾ ਉੱਥੋਂ ਦੇ ਲੋਕਾਂ ਦੇ ਵਿੱਚ ਰੋਹ ਦੇਖਣ ਨੂੰ ਮਿਲਿਆ ਔਰ ਇਹ ਰੋਹ ਦੇਸ਼ ਭਰ ਦੇ ਵਿੱਚ ਅਲੱਗ ਅਲੱਗ ਸ਼ਹਿਰਾਂ 'ਚ ਪ੍ਰਦਰਸ਼ਨਾਂ ਦੇ ਰੂਪ ਦੇ ਵਿੱਚ ਦੇਖਣ ਨੂੰ ਮਿਲਿਆ। ਸਰਕਾਰ ਤੋਂ ਰਿਹਾਇਸ਼ੀ ਕਿਰਾਏ ਦੇ ਉੱਤੇ ਘਰਾਂ ਦੀ ਸਮੱਸਿਆ ਦੇ ਉੱਤੇ ਸਵਾਲ ਕੀਤੇ ਗਏ। ਉੱਧਰ ਸੱਜੇ ਪੱਖੀ ਵਿਰੋਧੀ ਪਾਰਟੀਆਂ ਨੇ ਸੰਸਦ ਦੇ ਵਿੱਚ ਦੋ ਐਮਰਜੈਂਸੀ ਫਰਮਾਨਾਂ ਨੂੰ ਰੱਦ ਕਰਨ ਦੇ ਲਈ ਹੱਥ ਵੀ ਮਿਲਾ ਲਿਆ ਸੀ। ਇਸ ਝਟਕੇ ਤੋਂ ਬਾਅਦ ਵੱਡੇ ਪੱਧਰ ਤੇ ਕਿਆਸ ਲਗਾਏ ਜਾ ਰਹੇ ਸੀ ਕਿ ਮੌਜੂਦਾ ਪ੍ਰਧਾਨ ਮੰਤਰੀ ਸਾਂਚੇਜ਼ ਹੁਣ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਨੂੰ ਸਮੇਂ ਤੋਂ ਪਹਿਲਾਂ ਕਰਵਾਉਣ ਬਾਰੇ ਵਿਚਾਰ ਕਰ ਸਕਦੇ ਨੇ। ਸਾਂਚੇਜ਼ ਨੇ ਤਰਕ ਦਿੱਤਾ ਹੈ ਕਿ ਪਾਰਲੀਮੈਂਟ ਦੇ ਵਿੱਚ ਤਰੱਕੀ ਨਹੀਂ ਹੋ ਰਹੀ ਹੈ, ਕੋਈ ਗੱਲਬਾਤ ਅੱਗੇ ਨਹੀਂ ਤੁਰ ਰਹੀ ਹੈ, ਸਪੇਨ ਦੇ ਲੋਕਾਂ ਦੀਆਂ ਸਮੱਸਿਆਵਾਂ ਜੂਦੀਆਂ ਤਿਉਂ ਬਰਕਰਾਰ ਰਹਿ ਸਕਦੀਆਂ ਨੇ, ਇਸੇ ਕਰਕੇ ਜਿਹੜਾ ਇਹ ਸਮੇਂ ਤੋਂ ਪਹਿਲਾਂ ਚੋਣਾਂ ਨੇ ਇਹ ਕਰਵਾਈਆਂ ਜਾਣੀਆਂ ਜ਼ਰੂਰੀ ਨੇ। ਉੱਥੇ ਫਰਾਂਸ ਦੇ ਨਾਲ ਜੁੜੀ ਖਬਰ ਵੀ ਸਾਂਝੀ ਕਰਦੇ ਚੱਲੀਏ, ਜਿੱਥੇ ਫਰਾਂਸ ਦੇ ਵਿੱਚ ਤੁਹਾਡੇ ਨਾਲ ਪਹਿਲਾਂ ਹੀ ਖਬਰਾਂ ਸਾਂਝੀਆਂ ਕੀਤੀਆਂ ਸੀ ਪਿਛਲੇ ਹਫਤੇ ਦੇ ਦਰਮਿਆਨ ਕਿ ਸਕੂਲਾਂ ਦੀ ਬਦਹਾਲ ਸਥਿਤੀ ਨੂੰ ਲੈ ਕੇ, ਸਟਾਫ ਦੀ ਕਮੀ ਨੂੰ ਲੈ ਕੇ, ਉੱਥੋਂ ਦੇ ਇਮਾਰਤਾਂ ਦੀ ਜ਼ਰਜ਼ਰ ਹੋ ਰਹੀ ਜਿਹੜੀ ਸਥਿਤੀ ਹੈ ਉਸਨੂੰ ਲੈ ਕੇ ਸਟੂਡੈਂਟ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਔਰ ਇਸ ਦੇ ਵਿੱਚ ਕੁਝ ਹੋਰ ਲੋਕ ਵੀ ਸ਼ਾਮਿਲ ਹੋ ਰਹੇ ਨੇ, ਪਰ ਵੱਡੇ ਤੌਰ ਦੇ ਉੱਤੇ ਨੌਜਵਾਨ ਇਸ ਪ੍ਰੋਟੈਸਟ ਦੇ ਵਿੱਚ ਨੇ ਜਿਹੜੇ ਫਰਾਂਸ ਦੀ ਸਰਕਾਰ ਦੇ ਖਿਲਾਫ ਪੈਰਿਸ ਤੋਂ ਲੈ ਕੇ ਫਰਾਂਸ ਦੇ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਨੇ। ਐਸੇ ਸਟੂਡੈਂਟ ਪ੍ਰੋਟੈਸਟ ਦੇ ਦਰਮਿਆਨ ਕੱਲ ਦੇ ਦਿਨ ਇੱਕ ਇਹ ਵੀ ਖਬਰ ਸਾਹਮਣੇ ਆਉਂਦੀ ਹੈ ਕਿ ਇੱਕ 15 ਸਾਲਾ ਵਿਦਿਆਰਥੀ ਨੂੰ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰ ਦਿੱਤਾ ਜਾਂਦਾ ਹੈ ਪੁਲਿਸ ਅਧਿਕਾਰੀਆਂ ਦੀ ਤਰਫ ਤੋਂ। ਅਧਿਕਾਰੀਆਂ ਦੇ ਮੁਤਾਬਕ ਸੋਮਵਾਰ ਦੀ ਸਵੇਰ ਉੱਤਰ ਪੂਰਬੀ ਸ਼ਹਿਰ ਲੈਂਸ ਦੇ ਵਿੱਚ ਪੁਲਿਸ ਤੇ ਪ੍ਰਦਰਸ਼ਨ ਕਰ ਰਹੇ ਦੇ ਦਰਮਿਆਨ ਝੜਪ ਹੋ ਰਹੀ ਸੀ। ਇਸ ਦਰਮਿਆਨ ਇੱਕ ਵਿਦਿਆਰਥੀ ਦਾ ਹੱਥ ਕੱਟ ਗਿਆ। ਨਾਲ ਦੇ ਕੈਲੇ ਨਾਮ ਦਾ ਜਿਹੜਾ ਇੱਕ ਜਿਹੜਾ ਸ਼ਹਿਰ ਹੈ ਉੱਥੇ ਦੇ ਇਸਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਕਿਹਾ ਗਿਆ ਕਿ ਵਿਦਿਆਰਥੀ ਦੀ ਜਾਨ ਨੂੰ ਤਾਂ ਕੋਈ ਖਤਰਾ ਨਹੀਂ ਹੈ ਔਰ ਉਸਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਪਰ ਸੋਮਵਾਰ ਦੇ ਦਿਨ ਦੇਸ਼ ਭਰ ਦੇ ਵਿੱਚ ਵਿਦਿਆਰਥੀ ਪ੍ਰਦਰਸ਼ਨ ਦੇ ਚੱਲਦਿਆਂ 500 ਦੇ ਕਰੀਬ ਸਕੂਲ ਜਿਹੜੇ ਸੀ ਦੇਸ਼ ਭਰ ਦੇ ਵਿੱਚ ਉਹ ਜਾਂ ਤਾਂ ਪੂਰੇ ਤਰੀਕੇ ਦੇ ਨਾਲ ਬੰਦ ਕੀਤੇ ਗਏ ਸੀ ਜਾਂ ਫਿਰ ਅੰਸ਼ਕ ਰੂਪ ਦੇ ਵਿੱਚ ਉਹਨਾਂ ਨੂੰ ਬੰਦ ਰੱਖਿਆ ਗਿਆ ਸੀ, ਕਿਉਂਕਿ ਹਾਲੀਆ ਦਿਨਾਂ ਦੇ ਵਿੱਚ ਔਰ ਇਹ ਸਰਕਾਰ ਦੀ ਤਰਫ ਤੋਂ ਹੀ ਕੀਤਾ ਗਿਆ ਸੀ, ਪ੍ਰਦਰਸ਼ਨਕਾਰੀਆਂ ਦੀ ਤਰਫ ਤੋਂ ਨਹੀਂ। ਹਾਲੀਆ ਦਿਨਾਂ ਦੇ ਵਿੱਚ ਜਿਹੜੇ ਪ੍ਰਦਰਸ਼ਨ ਹੋਏ ਸੀ ਉਹਨਾਂ ਪ੍ਰਦਰਸ਼ਨਾਂ ਦੇ ਵਿੱਚ ਇਹਨਾਂ ਪ੍ਰਦਰਸ਼ਨਕਾਰੀਆਂ ਨੇ ਸਕੂਲਾਂ ਦੀਆਂ ਇਮਾਰਤਾਂ ਤੱਕ ਨੂੰ ਅੱਗ ਲਗਾ ਦਿੱਤੀ ਸੀ। ਇਸੇ ਕਰਕੇ ਆ ਸਰਕਾਰ ਨੇ ਕੁਝ ਸੰਵੇਦਨਸ਼ੀਲ ਇਲਾਕਿਆਂ ਦੇ ਵਿੱਚ ਸਕੂਲਾਂ ਨੂੰ ਪਹਿਲਾਂ ਹੀ ਬੰਦ ਕਰ ਦਿੱਤਾ ਤਾਂ ਕਿ ਵਿਦਿਆਰਥੀ ਸਟਾਫ ਜਿਹੜੇ ਹੋਰ ਉਸ ਸਕੂਲ ਦੇ ਵਿੱਚ ਜਾਂਦੇ ਨੇ ਉਹ ਪ੍ਰਭਾਵਿਤ ਨਾ ਹੋਣ। ਇਸ ਘਟਨਾ ਨੂੰ ਲੈ ਕੇ ਫਰਾਂਸੀਸੀ ਮੀਡੀਆ ਅਲੱਗ ਅਲੱਗ ਦਾਅਵੇ ਵੀ ਪੇਸ਼ ਕਰ ਰਿਹਾ ਹੈ।
ਖਬਰ ਏਜੰਸੀ AFP ਦੇ ਮੁਤਾਬਕ ਪੁਲਿਸ ਯੂਨੀਅਨ ਨੇ ਇੱਕ ਸੂਤਰ ਦੇ ਹਵਾਲੇ ਦੇ ਨਾਲ ਦੱਸਿਆ ਹੈ ਕਿ ਦੰਗਾ ਰੋਧੀ ਪੁਲਿਸ ਨੇ ਸਟਿੰਗ ਬਾਲ ਗ੍ਰਨੇਡ ਦਾਗਿਆ ਸੀ ਔਰ ਇਸੇ ਦੇ ਚੱਲਦਿਆਂ ਇੱਕ ਪ੍ਰਦਰਸ਼ਨ ਦੇ ਵਿੱਚ ਇੱਕ ਵਿਦਿਆਰਥੀ ਦਾ ਹੱਥ ਤੱਕ ਉੱਡ ਗਿਆ ਸੀ ਔਰ ਉਸ ਤੋਂ ਬਾਅਦ ਇਹ ਮਾਮਲਾ ਹੋਰ ਜ਼ਿਆਦਾ ਜਿਹੜਾ ਸੰਵੇਦਨਸ਼ੀਲ ਹੋ ਗਿਆ। ਬਹੁਤ ਜ਼ਿਆਦਾ ਜਿਹੜੇ ਪ੍ਰਦਰਸ਼ਨਕਾਰੀ ਉਹ ਹਿੰਸਕ ਹੋ ਗਏ ਉੱਥੇ। ਬਾਅਦ ਦੇ ਵਿੱਚ ਪੁਲਿਸ ਨੂੰ ਤਿੱਤਰ ਬਿੱਤਰ ਕਰਨ ਦੇ ਲਈ ਅਥਰੂ ਗੈਸ ਦੇ ਗੋਲੇ ਵਰਗੇ ਜਿਹੜੇ ਤਰੀਕੇ ਸੀ ਉਹ ਵੀ ਅਜ਼ਮਾਉਣੇ ਪਏ। ਉੱਥੇ ਹੀ ਆਖਰੀ ਕੌਮਾਂਤਰੀ ਖਬਰ ਦੀ ਸਾਂਝ ਪਾਈਏ ਤਾਂ ਰੂਸ ਦੀ ਰਾਜਧਾਨੀ ਸ਼ਹਿਰ ਮਾਸਕੋ ਦੇ ਵਿੱਚ ਅਫਗਾਨਿਸਤਾਨ ਦੇ ਮਸਲੇ ਦੇ ਉੱਤੇ ਗੱਲਬਾਤ ਹੋ ਰਹੀ ਹੈ ਔਰ ਇਸ ਵਿਸ਼ੇਸ਼ ਮੀਟਿੰਗ ਦੇ ਵਿੱਚ ਤਾਲਿਬਾਨ ਸਰਕਾਰ ਦੇ ਵਫਦ ਤੋਂ ਇਲਾਵਾ ਅਫਗਾਨਿਸਤਾਨ ਦੇ ਆਂਢੀ ਗੁਆਂਢੀ ਮੁਲਕ ਪਾਕਿਸਤਾਨ, ਚੀਨ, ਭਾਰਤ, ਈਰਾਨ ਤੇ ਹੋਰਨਾਂ ਦੇਸ਼ਾਂ ਦੇ ਨੁਮਾਇੰਦਿਆਂ ਨੂੰ ਵੀ ਸੱਦਾ ਦਿੱਤਾ ਗਿਆ ਸੀ। ਰੂਸ ਦੇ ਵਿਦੇਸ਼ ਮੰਤਰੀ ਸਰਗਈ ਲਾਵਰੇਵ ਨੇ ਅਫਗਾਨ ਵਿਦੇਸ਼ ਮੰਤਰੀ ਆਮਿਰ ਖਾਨ ਮੁਤਾਕੀ ਦਾ ਸਵਾਗਤ ਕਰਦਿਆਂ ਕਿਹਾ ਕਿ ਉਹਨਾਂ ਨੂੰ ਨਾਟੋ ਫੌਜਾਂ ਤੋਂ ਅਫਗਾਨਿਸਤਾਨ ਦੀ ਮੁਕਤੀ ਦੀ 5ਵੀਂ ਵਰੇਗੰਢ ਦੇ ਉੱਤੇ ਵਧਾਈ। ਲਾਵਰੋਵ ਨੇ ਅੱਤਵਾਦ ਦੇ ਖਿਲਾਫ ਲੜਾਈ ਤੇ ਨਸ਼ਾ ਤਸਕਰੀ ਨੂੰ ਰੋਕਣ ਦੇ ਵਿੱਚ ਤਾਲਿਬਾਨ ਸਰਕਾਰ ਦੀ ਸ਼ਲਾਘਾ ਵੀ ਕੀਤੀ ਤੇ ਕਿਹਾ ਕਿ ਅੱਗੇ ਨੂੰ ਵੀ ਜਿਹੜੇ ਬਾਕੀ ਦੇ ਮੁਲਕ ਨੇ ਇਸ ਵਫਦ ਦੇ ਵਿੱਚ ਸ਼ਾਮਲ ਹੋਏ ਅਫਗਾਨਿਸਤਾਨ ਨੂੰ ਸਹਿਯੋਗ ਦਿੰਦੇ ਰਹਿਣਗੇ। ਉੱਥੇ ਹੀ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਕੰਪਨੀ ਇੰਡੀਗੋ ਨੇ ਜਹਾਜ਼ਾਂ ਦੇ ਫਿਊਲ ਦੀ ਵਧਦੀਆਂ ਕੀਮਤਾਂ ਲਗਾਤਾਰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਘਰੇਲੂ ਤੇ ਕੌਮਾਂਤਰੀ ਉਡਾਨਾਂ ਦੇ ਲਈ ਫਿਊਲ ਸਰਚਾਰਜ ਵਧਾਉਣ ਦਾ ਐਲਾਨ ਕੀਤਾ। ਇੰਡੀਗੋ ਨੇ ਦੱਸਿਆ ਕਿ ਇਹ ਨਵੀਆਂ ਦਰਾਂ 6 ਅਕਤੂਬਰ ਤੋਂ ਲਾਗੂ ਹੋ ਰਹੀਆਂ ਨੇ, ਯਾਨੀ ਅੱਜ ਦੇ ਦਿਨ ਤੋਂ ਹੀ ਇਹ ਲਾਗੂ ਹੋ ਜਾਣਗੀਆਂ ਔਰ ਇਸ ਦਾ ਮਤਲਬ ਇਹ ਹੈ ਕਿ ਫਿਊਲ ਐਕਸਾਈਜ਼ ਵਧਣ ਦਾ ਮਤਲਬ ਕਿਰਾਇਆਂ ਦੇ ਵਿੱਚ ਵੀ ਵਾਧਾ ਹੋਏਗਾ। ਏਅਰਲਾਈਨ ਦੇ ਮੁਤਾਬਕ ਘਰੇਲੂ ਉਡਾਨਾਂ ਦੇ ਵਿੱਚ ਦੂਰੀ ਦੇ ਆਧਾਰ ਦੇ ਉੱਤੇ ਫਿਊਲ ਸਰਚਾਰਜ ਦੇ ਵਿੱਚ 100 ਰੁਪਏ ਤੋਂ ਲੈ ਕੇ 350 ਰੁਪਏ ਤੱਕ ਦਾ ਵਾਧਾ ਕੀਤਾ ਜਾਣਾ। ਕੌਮਾਂਤਰੀ ਉਡਾਨਾਂ ਦੇ ਵਿੱਚ ਵੀ ਫਿਊਲ ਸਰਚਾਰਜ ਵਧਾਇਆ ਗਿਆ ਹੈ। ਪਿਛਲੇ ਕੁਝ ਮਹੀਨਿਆਂ ਦੇ ਵਿੱਚ ATF ਦੀਆਂ ਕੀਮਤਾਂ 'ਚ ਲਗਾਤਾਰ ਬਦਲਾਅ ਹੋਇਆ, ਖਾਸ ਤੌਰ ਤੇ ਮੱਧ ਪੂਰਬ ਦੇ ਵਿੱਚ ਚੱਲ ਰਹੇ ਹਾਲਾਤਾਂ ਦੇ ਚੱਲਦਿਆਂ ਹੋਇਆਂ, ਜੀਓ ਪੋਲੀਟੀਕਲ ਘਟਨਾਵਾਂ ਜਿਹੜੀਆਂ ਵਾਪਰ ਰਹੀਆਂ ਨੇ। ਭਾਰਤ ਤੋਂ ਨਿਕਲਣ ਵਾਲੀਆਂ ਜਿਹੜੀਆਂ ਫਲਾਈਟਸ ਨੇ ਜਾ ਤਾਂ ਰਹੀਆਂ ਨੇ ਮੱਧ ਪੂਰਬ ਦੇ ਵੱਲ, ਪਰ ਓਨੀ ਗਿਣਤੀ 'ਚ ਨਹੀਂ, ਜਾਂ ਤਾਂ ਉਹਨਾਂ ਨੂੰ ਆਪਣੀਆਂ ਦਿਸ਼ਾਵਾਂ ਬਦਲਣੀਆਂ ਪੈ ਰਹੀਆਂ ਨੇ। ਉਸ ਦੇ ਚੱਲਦਿਆਂ ਖਰਚੇ ਵੀ ਵੱਧ ਰਹੇ ਨੇ, ਉੱਤੋਂ ਤੇਲ ਦੀਆਂ ਕੀਮਤਾਂ ਦੇ ਵਿੱਚ ਵੀ ਵਾਧੇ ਹੋ ਰਹੇ ਨੇ। ਫਿਊਲ, ਜੈੱਟ ਫਿਊਲ ਜਿਹਨੂੰ ਕਿਹਾ ਜਾਂਦਾ, ਜਿਹੜਾ ਜਹਾਜ਼ਾਂ ਦੇ ਵਿੱਚ ਪੈਂਦਾ, ਉਸ ਦੀਆਂ ਕੀਮਤਾਂ 'ਚ ਲਗਾਤਾਰ ਇਜ਼ਾਫਾ ਹੋਇਆ। ਪਿਛਲੇ ਮਹੀਨੇ 14% ਇਜ਼ਾਫਾ ਉਸ ਤੋਂ ਇੱਕ ਮਹੀਨੇ ਦੇ ਨਾਲੋਂ ਦੇਖਿਆ ਗਿਆ। ਇਸ ਦੇ ਚੱਲਦਿਆਂ ATF ਦੀਆਂ ਕੀਮਤਾਂ 'ਚ ਪਿਛਲੇ ਇੱਕ ਦਹਾਕੇ 'ਚ ਸਭ ਤੋਂ ਸਿਖਰਲੇ ਪੱਧਰ ਦੇ ਉੱਤੇ ਕੀਮਤਾਂ ਆਪਣੀਆਂ ਗਈਆਂ ਹੋਈਆਂ ਨੇ ਔਰ ਇਸੇ ਦੇ ਚੱਲਦਿਆਂ ਭਾਰਤ ਦੇ ਵਿੱਚ ਫਿਲਹਾਲ ਇੰਡੀਗੋ ਤੋਂ ਸ਼ੁਰੂਆਤ ਹੋਈ ਹੈ, ਪਰ ਆਉਣ ਵਾਲੇ ਦਿਨਾਂ 'ਚ ਇੱਕ ਇੱਕ ਕਰਕੇ ਦੂਸਰੀਆਂ ਕੰਪਨੀਆਂ ਵੀ ਕੀਮਤਾਂ ਦੇ ਵਿੱਚ ਇਜ਼ਾਫੇ ਕਰ ਸਕਦੀਆਂ ਨੇ। ਉਧਰ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਚੋਣ ਕਮੇਟੀ ਨੇ ਉੱਤਰ ਪ੍ਰਦੇਸ਼ ਦੇ ਵਿੱਚ ਹੋਣ ਵਾਲੀਆਂ ਰਾਜ ਸਭਾ ਚੋਣਾਂ ਦੇ ਲਈ 8 ਉਮੀਦਵਾਰਾਂ ਦੇ ਨਾਵਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਭਾਜਪਾ ਨੇ ਇੱਕ ਪ੍ਰੈਸ ਰਿਲੀਜ਼ ਜਾਰੀ ਕਰਕੇ ਇਸ ਦੇ ਵਿੱਚ ਸੂਚੀ ਜਾਰੀ ਕੀਤੀ। ਉੱਤਰ ਪ੍ਰਦੇਸ਼ ਤੋਂ ਰਾਜ ਸਭਾ ਦੇ ਲਈ ਧਰਮਪਾਲ ਸਿੰਘ, ਰਾਧਾ ਕਾਂਤ ਓਝਾ, ਪ੍ਰਕਾਸ਼ ਪਾਲ, ਵਿਦਿਆ ਸਾਗਰ ਸੋਨਕਰ, ਗੋਪੀ ਕ੍ਰਿਸ਼ਨ ਪਾਂਡੇ, ਪ੍ਰਿਯੰਕਾ ਸਿੰਘ ਰਾਵਤ, ਰਾਮ ਪ੍ਰਤਾਪ ਸਿੰਘ ਚੌਹਾਨ ਤੇ ਸ਼ਰੂਤੀ ਗੰਗਵਾਲ ਨੂੰ ਉਮੀਦਵਾਰ ਬਣਾਇਆ ਗਿਆ। ਇਹਨਾਂ ਸੀਟਾਂ ਦੇ ਉੱਤੇ 16 ਅਕਤੂਬਰ ਨੂੰ ਰਾਜ ਸਭਾ ਚੋਣਾਂ ਹੋਣੀਆਂ ਨੇ। ਭਾਰਤ ਦੇ ਲੋਕ ਇਹਨਾਂ ਚੋਣਾਂ ਦੇ ਵਿੱਚ ਸਿੱਧੇ ਤੌਰ ਤੇ ਹਿੱਸਾ ਨਹੀਂ ਲੈਂਦੇ ਨੇ, ਪਰ ਭਾਜਪਾ ਨੇ ਜਿਹੜੀਆਂ ਲਿਸਟਾਂ ਜਾਰੀ ਕੀਤੀਆਂ ਨੇ ਉਸ ਦੇ ਵਿੱਚ ਕੁਝ ਮੌਜੂਦਾ ਭਾਜਪਾ ਸੰਸਦ ਮੈਂਬਰਾਂ ਨੂੰ ਦੁਬਾਰਾ ਟਿਕਟ ਨਹੀਂ ਦਿੱਤੀ ਗਈ। ਖਾਸ ਤੌਰ ਦੇ ਉੱਤੇ ਇਸ ਦੇ ਵਿੱਚ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਦਾ ਨਾਮ ਸ਼ਾਮਲ ਹੈ। ਉੱਥੇ ਕਾਂਗਰਸ ਦੇ ਤਰਫ ਤੋਂ ਕਿਹਾ ਗਿਆ ਹੈ ਕਿ ਭਾਜਪਾ ਦੇ ਵਿੱਚ ਜੇਕਰ ਜ਼ਰਾ ਵੀ ਨੈਤਿਕਤਾ ਬਚੀ ਹੋਵੇ ਤਾਂ ਸੁਪਰੀਮ ਕੋਰਟ ਦੀ ਟਿੱਪਣੀਆਂ ਤੋਂ ਬਾਅਦ ਮੁੱਖ ਚੋਣ ਕਮਿਸ਼ਨਰ ਨੂੰ ਆਪਣੇ ਅਹੁਦੇ ਤੋਂ ਹਟਾ ਹੀ ਦੇਣਾ ਚਾਹੀਦਾ। ਕਾਂਗਰਸ ਦੀ ਤਰਫ ਤੋਂ ਨੇਤਾ ਪ੍ਰਮੋਦ ਤਿਵਾਰੀ ਨੇ ਕਿਹਾ ਕਿ ਆਪਣੇ ਅਹੁਦੇ ਤੇ ਸੰਸਥਾ ਦੀ ਗਰਿਮਾ ਨੂੰ ਬਣਾਈ ਰੱਖਣ ਦੇ ਲਈ ਚੀਫ ਇਲੈਕਸ਼ਨ ਕਮਿਸ਼ਨਰ ਨੂੰ ਖੁਦ ਹੀ ਅਸਤੀਫਾ ਦੇ ਦੇਣਾ ਚਾਹੀਦਾ ਸੀ। ਜੇਕਰ ਉਹ ਅਸਤੀਫਾ ਨਹੀਂ ਦਿੰਦੇ ਤਾਂ ਅਸੀਂ ਹੁਣ 7 ਅਕਤੂਬਰ ਤੋਂ ਸ਼ਾਂਤੀਪੂਰਨ ਮਾਰਚ ਕੱਢਾਂਗੇ। ਦੱਸ ਦਈਏ ਕਿ ਕਾਂਗਰਸ ਮਹਾਤਮਾ ਗਾਂਧੀ ਦੇ ਬਣਾਏ ਰਸਤੇ ਤੇ ਚੱਲੇਗੀ। ਇਸ ਕਿਸਮ ਦਾ ਦਾਅਵਾ ਕਰਦਿਆਂ ਤਿਵਾਰੀ ਨੇ ਕਿਹਾ ਕਿ ਜੇਕਰ ਸੰਸਦ ਨੂੰ ਹੀ ਖਤਰਾ ਹੋਵੇ ਤਾਂ ਦੇਸ਼ ਭਰ ਦੇ ਵਿੱਚ ਅਜਿਹੀ ਸਥਿਤੀ ਬਣ ਜਾਂਦੀ ਹੈ ਜਿਸ ਦੇ ਲਈ ਸਾਰੇ ਸੰਸਦ ਮੈਂਬਰਾਂ ਨੂੰ ਇਕੱਠੇ ਆਉਣਾ ਚਾਹੀਦਾ। ਸੁਪਰੀਮ ਕੋਰਟ ਨੇ ਸੋਮਵਾਰ ਦੇ ਦਿਨ ਵੋਟਰ ਸੂਚੀ ਦੇ ਵਿੱਚ ਨਾਮ ਜੋੜਨ ਦੇ ਲਈ ਇਸਤੇਮਾਲ ਹੋਣ ਵਾਲੇ ਫਾਰਮ 6 ਨੂੰ ਲੈ ਕੇ ਅਹਿਮ ਟਿੱਪਣੀ ਕੀਤੀ ਸੀ। ਬਾਰ ਐਂਡ ਬੈਂਚ ਤੇ ਲਾਈਵਲਾ ਵੈਬਸਾਈਟ ਦੇ ਮੁਤਾਬਕ ਚੀਫ ਜਸਟਿਸ ਆਫ ਇੰਡੀਆ ਯਾਨੀ CJI ਸੂਰਿਆਕਾਂਤ ਨੇ ਸੁਣਵਾਈ ਦੇ ਦਰਮਿਆਨ ਕਿਹਾ ਸੀ ਕਿ ਸੁਪਰੀਮ ਕੋਰਟ ਨੇ ਫਾਰਮ 6 ਦੇ ਵਿੱਚ ਸੋਧ ਨੂੰ ਲੈ ਕੇ ਕੋਈ ਮਨਜ਼ੂਰੀ ਦਿੱਤੀ ਨਹੀਂ, ਕਿਸੇ ਵੀ ਮੋਡੀਫਾਈਡ ਫਾਰਮ 6 ਨੂੰ ਅਸੀਂ ਮਨਜ਼ੂਰ ਨਹੀਂ ਕੀਤਾ ਔਰ ਇਹ ਸਪਸ਼ਟ ਹੈ। ਇਸ ਦਾ ਮਤਲਬ ਇਹ ਹੈ ਕਿ ਇਲੈਕਸ਼ਨ ਕਮਿਸ਼ਨ ਦੀ ਤਰਫ ਤੋਂ ਪਿਛਲੇ ਦਿਨਾਂ ਦੇ ਵਿੱਚ
ਜਿਹੜੇ ਨਾਮ ਹਟਾਏ ਗਏ ਸੀ ਉਹਨਾਂ ਨੂੰ ਵਾਪਸ ਸ਼ਾਮਲ ਕਰਨ ਦੇ ਲਈ ਮਜਬੂਰ ਕੀਤਾ ਜਾ ਸਕਦਾ। ਉਧਰ ਬਿਹਾਰ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਸ਼ਟਰੀ ਜਨਤਾ ਦਲ ਦੇ ਨੇਤਾ ਜਿਹੜੇ ਨੇ ਵਿਧਾਇਕ ਤੇਜਸਵੀ ਯਾਦਵ ਨੇ ਸੋਮਵਾਰ ਦੇ ਦਿਨ ਪ੍ਰੈਸ ਕਾਨਫਰੰਸ ਕਰਕੇ ਚੀਫ ਇਲੈਕਸ਼ਨ ਕਮਿਸ਼ਨਰ ਗਿਆਨੇਸ਼ ਕੁਮਾਰ ਤੇ ਭਾਜਪਾ ਦੇ ਉੱਤੇ ਨਿਸ਼ਾਨੇ ਸਾਧੇ। ਉਹਨਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਬਿਹਾਰ ਪਹਿਲਾਂ ਹੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦੀ ਮਾਰ ਚੱਲ ਚੁੱਕਿਆ, ਬਿਹਾਰ ਤੋਂ ਹੀ ਸ਼ੁਰੂਆਤ ਕੀਤੀ ਗਈ ਸੀ ਔਰ ਜਿਸ ਕਿਸਮ ਦੀ ਧਾਂਦਲੀ ਹੋਈ ਹੈ ਉਸਨੂੰ ਦੇਖਦਿਆਂ ਹੋਇਆ ਸਾਡੀ ਪਾਰਟੀ ਤਾਂ ਉਦੋਂ ਵੀ ਕਹਿ ਰਹੀ ਸੀ ਕਿ ਚੋਣ ਕਮਿਸ਼ਨ ਦੀ ਇਮਾਨਦਾਰੀ ਦੇ ਉੱਤੇ ਸਵਾਲ ਕੀਤੇ ਜਾਣੇ ਚਾਹੀਦੇ ਨੇ। ਪੱਖਪਾਤ ਹੋ ਰਹੇ ਹੈ, ਭਾਜਪਾ ਦੀ ਕਠਪੁਤਲੀ ਬਣਿਆ ਹੋਇਆ। ਤੇਜਸਵੀ ਯਾਦਵ ਨੇ ਕਿਹਾ ਕਿ ਕਈ ਲੋਕਾਂ ਦੇ ਨਾਮ ਤਾਂ ਵੋਟਰ ਸੂਚੀ ਦੇ ਵਿੱਚੋਂ ਇਸ ਕਰਕੇ ਕੱਟ ਦਿੱਤੇ ਗਏ ਕਿਉਂਕਿ ਭਾਜਪਾ ਨੂੰ ਇਹ ਡਰ ਸੀ ਕਿ ਉਹ ਕਿਤੇ ਜਿਹੜਾ RJD ਨੂੰ ਵੋਟ ਨਾ ਪਾ ਦੇਣ। ਇਸੇ ਕਰਕੇ ਉਹਨਾਂ ਦਾਅਵਾ ਕੀਤਾ ਕਿ ਉਹਨਾਂ ਦੇ ਵਿਧਾਨ ਸਭਾ ਖੇਤਰ ਰਾਘੋਪੁਰ ਦੇ ਵਿੱਚ ਕਈ ਜਿਉਂਦੇ ਲੋਕਾਂ ਨੂੰ ਮ੍ਰਿਤਕ ਤੱਕ ਐਲਾਨ ਦਿੱਤਾ ਗਿਆ ਸੀ। ਇਹ ਬਹੁਤ ਵੱਡੀ ਸਾਜ਼ਿਸ਼ ਹੈ, ਇਸ ਦੇ ਬਾਰੇ ਉਹ ਪਹਿਲਾਂ ਤੋਂ ਹੀ ਆਵਾਜ਼ ਚੁੱਕਦੇ ਰਹੇ ਨੇ ਤੇ ਹੁਣ ਇਸ ਦੇ ਉੱਤੇ ਤਾਂ ਸੁਪਰੀਮ ਕੋਰਟ ਦੀ ਟਿੱਪਣੀ ਵੀ ਆ ਚੁੱਕੀ ਹੈ। ਉਧਰ ਪੋਲੀਟੀਕਲ ਐਕਟੀਵਿਸਟ ਯੋਗਿੰਦਰ ਯਾਦਵ ਨੇ ਨਾਗਰਿਕਾਂ ਦੇ ਇੱਕ ਵਫਦ ਬਣਾਉਣ ਦੀ ਗੱਲ ਕੀਤੀ ਹੈ ਤੇ ਕਿਹਾ ਹੈ ਕਿ ਚੀਫ ਇਲੈਕਸ਼ਨ ਕਮਿਸ਼ਨਰ ਨੂੰ ਜਨਤਾ ਦੀ ਤਰਫ ਤੋਂ ਜਿਹੜਾ ਇੱਕ ਜਨਤਾ ਦਾ ਇੱਕ ਦੋਸ਼ੀ ਮੰਨ ਕੇ ਉਹਨਾਂ ਦੇ ਖਿਲਾਫ ਮਾਮਲਾ ਤੋਰਿਆ ਜਾਣਾ ਚਾਹੀਦਾ। ਯੋਗਿੰਦਰ ਯਾਦਵ ਨੇ ਸੋਮਵਾਰ ਦੇ ਦਿਨ ਇਹ ਗੱਲ ਕਹੀ ਕਿ ਗਿਆਨੇਸ਼ ਕੁਮਾਰ ਨੂੰ ਲੈ ਕੇ ਜਿਹੜਾ ਮਹਾਦੋਸ਼ ਹੈ ਉਹ ਚਲਾਇਆ ਜਾਣਾ ਚਾਹੀਦਾ ਔਰ ਇਹ ਆਮ ਲੋਕੀ ਉਹਨਾਂ ਦੇ ਖਿਲਾਫ਼ ਚਲਾਉਣ। ਉਹਨਾਂ ਐਕਸ ਦੇ ਉੱਤੇ ਲਿਖਿਆ ਕਿ ਚੋਣ ਕਮਿਸ਼ਨ ਨੇ ਇੱਕ ਕਿਲੇ ਦੇ ਵਿੱਚ ਆਪਣੇ ਆਪ ਨੂੰ ਤਬਦੀਲ ਕਰ ਲਿਆ, ਚੋਣ ਕਮਿਸ਼ਨ ਤੱਕ ਕੋਈ ਵੀ ਪਹੁੰਚ ਨਹੀਂ ਸਕਦਾ, ਉੱਥੇ ਤੱਕ ਬੈਰੀਕੇਡਿੰਗ ਕੀਤੀ ਹੋਈ ਹੈ ਔਰ ਉੱਥੇ ਜਾਣ ਦੇ ਰਾਹ ਤੱਕ ਬੰਦ ਕਰ ਦਿੱਤੇ ਗਏ ਨੇ। ਸ਼ਾਮ ਨੂੰ 5 ਵਜੇ ਕੱਲ੍ਹ ਦੇ ਦਿਨ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਗਿਆਨੇਸ਼ ਕੁਮਾਰ ਨੂੰ ਨੋਟਿਸ ਵੀ ਦਿੱਤਾ, ਕਿਹਾ ਕਿ ਸੰਵਿਧਾਨਕ ਅਧਿਕਾਰਾਂ ਦੇ ਨਾਲ ਸੰਵਿਧਾਨਕ ਜ਼ਿੰਮੇਦਾਰੀ ਵੀ ਜ਼ਰੂਰੀ ਹੁੰਦੀ ਹੈ। ਗਿਆਨੇਸ਼ ਕੁਮਾਰ ਨੂੰ ਜਨਤਾ ਤੇ ਸੰਵਿਧਾਨ ਦੇ ਪ੍ਰਤੀ ਜਵਾਬਦੇਹ ਹੋਣਾ ਪਏਗਾ। ਉੱਥੇ ਮਸ਼ਹੂਰ ਗੀਤਕਾਰ ਤੇ ਲੇਖਕ ਜਾਵੇਦ ਅਖਤਰ ਨੇ ਆਪਣਾ ਨਾਮ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਪੋਸਟ ਦੇ ਬਾਰੇ ਜਵਾਬ ਦਿੰਦਿਆਂ ਹੋਇਆ ਸਫਾਈ ਦਿੱਤੀ ਕਿ ਉਹਨਾਂ ਨੇ ਕਾਂਗਰਸ ਜਨਤਾ ਪਾਰਟੀ ਤੇ ਉਸਦੇ ਫਾਊਂਡਰ ਅਭਿਜੀਤ ਦੀਪਕੇ ਦੀ ਆਲੋਚਨਾ ਨਹੀਂ ਕੀਤੀ ਹੈ। ਜਾਵੇਦ ਅਖਤਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਲਿਖਿਆ ਕਿ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਸੋਸ਼ਲ ਮੀਡੀਆ ਤੇ ਫੈਲਾਇਆ ਜਾ ਰਿਹਾ ਹੈ ਸੁਨੇਹਾ ਜਿਸ ਦੇ ਵਿੱਚ ਮੈਂ ਕਿਹਾ ਕਿ CJP ਖਰਾਬ ਪਾਰਟੀ ਹੈ ਤੇ ਅਭਿਜੀਤ ਦੀਪਕੇ ਨੂੰ ਨੀਚਾ ਦਿਖਾਇਆ ਹੈ, ਉਹਨਾਂ ਦੀ ਆਲੋਚਨਾ ਕੀਤੀ ਹੈ, ਪੂਰੀ ਤਰ੍ਹਾਂ ਦੇ ਨਾਲ ਫਰਜ਼ੀ ਹੈ। ਮੈਂ ਕਿਹਾ ਕਿ ਮੈਨੂੰ ਹੈਰਾਨੀ ਹੈ ਕਿ ਦੀਪਕੇ ਤੇ CJP ਦਾ ਵਿਰੋਧ ਕਰਨ ਵਾਲੇ ਲੋਕ ਆਪਣੀ ਗੱਲ ਨੂੰ ਮੇਰੇ ਜ਼ਰੀਏ ਕਿਉਂ ਰੱਖ ਰਹੇ ਨੇ ਔਰ ਉਹਨਾਂ ਨੂੰ ਮੇਰੇ ਆੜ ਕਿਉਂ ਲੈਣੀ ਪੈ ਰਹੀ ਹੈ, ਆਖਿਰਕਾਰ ਹਾਲਾਤ ਇੰਨੇ ਖਰਾਬ ਕਿਉਂ ਹੋ ਗਏ ਨੇ। ਪਿਛਲੇ ਦਿਨਾਂ ਦੇ ਵਿੱਚ ਐਸੀਆਂ ਸੋਸ਼ਲ ਮੀਡੀਆ ਪੋਸਟਾਂ ਜਿਹੜੀਆਂ ਸੀ ਉਹ ਵਾਇਰਲ ਹੋ ਰਹੀਆਂ ਸੀ। ਉੱਥੇ ਹੀ ਪੰਜਾਬ ਦੀ ਖਬਰ ਜਿੱਥੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਵਿੱਚ ਸਰਕਾਰੀ ਬਦਲੀਆਂ ਤੇ ਪੋਸਟਿੰਗਸ ਦੇ ਵਿੱਚ ਕਥਿਤ ਲੈਣ ਦੇਣ ਦੇ ਉੱਤੇ ਅਨੁਕੂਲ ਨੀਤੀਆਂ ਬਣਾਉਣ ਤੇ ਟੈਂਡਰਸ ਦੇ ਵਿੱਚ ਰਿਸ਼ਵਤਾਂ ਦੇ ਦੋਸ਼ਾਂ ਦੀ ਜਾਂਚ ਦੇ ਉੱਤੇ CBI ਦੇ ਹਵਾਲੇ ਹੁਣ ਇਹ ਜਾਂਚ ਕਰ ਦਿੱਤੀ ਹੈ। ਹਾਈਕੋਰਟ ਨੇ CBI ਨੂੰ FIR ਦਰਜ ਕਰਕੇ ਇਸ ਮਾਮਲੇ ਦੀ ਤੁਰੰਤ ਜਾਂਚ ਕਰਨ ਦੇ ਹੁਕਮ ਦਿੱਤੇ ਨੇ ਤੇ 2 ਮਹੀਨਿਆਂ ਦੇ ਅੰਦਰ ਅੰਦਰ ਰਿਪੋਰਟ ਦੇਣ ਦੇ ਹੁਕਮ ਵੀ ਦਿੱਤੇ ਨੇ। ਇਸ ਮਾਮਲੇ ਦੇ ਉੱਤੇ ਹੁਣ ਅਗਲੀ ਸੁਣਵਾਈ 7 ਦਸੰਬਰ ਨੂੰ ਹੋਏਗੀ। ਬੈਂਚ ਨੇ ਨਿਰਪੱਖ ਜਾਂਚ ਦੇ ਲਈ ਪੰਜਾਬ ਪੁਲਿਸ ਨੂੰ CBI ਦੇ ਨਾਲ ਸਹਿਯੋਗ ਕਰਨ ਦੇ ਲਈ ਵੀ ਕਿਹਾ। ਹਾਈਕੋਰਟ ਦੇ ਚੀਫ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਤੇ ਜਸਟਿਸ ਰੋਹਿਤ ਕਪੂਰ ਦੀ ਬੈਂਚ ਨੇ ਇਸ ਮਾਮਲੇ ਦੇ ਉੱਤੇ ਸਾਰੀਆਂ ਧਿਰਾਂ ਦੇ ਦਲੀਲਾਂ ਸੁਣਨ ਤੋਂ ਬਾਅਦ 14 ਸਤੰਬਰ ਨੂੰ ਫੈਸਲਾ ਰਾਖਵਾਂ ਰੱਖ ਲਿਆ ਸੀ। ਬੈਂਚ ਨੇ ਆਪਣੇ ਫੈਸਲੇ ਦੇ ਵਿੱਚ ਕਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਮੁੱਖ ਮੰਤਰੀ ਦਫ਼ਤਰ ਦੇ ਸੀਨੀਅਰ ਅਧਿਕਾਰੀ, ਸਿਆਸੀ ਆਗੂ, ਪੁਲਿਸ ਤੇ ਸਿਵਲ ਪ੍ਰਸ਼ਾਸਨ ਦੇ ਉੱਚ ਅਹੁਦੇਦਾਰ ਇਹਨਾਂ ਦਾ ਜ਼ਿਕਰ ਹੋਣ ਦੇ ਉੱਤੇ ਨਿਰਪੱਖ ਜਾਂਚ ਦਾ ਇਹ ਮਾਮਲਾ ਬਣ ਜਾਂਦਾ ਹੈ ਤੇ CBI ਤੋਂ ਇਹ ਜਾਂਚ ਕਰਵਾਈ ਜਾਣੀ ਚਾਹੀਦੀ ਹੈ। ਉੱਥੇ ਹੀ ਮਹਿੰਗਾਈ ਭੱਤੇ ਦੇ ਉੱਤੇ ਵੀ ਅਦਾਲਤ ਦੇ ਨਾਲ ਲੁਕਣ ਮਿਟੀ ਖੇਡਣ ਦੇ ਲਈ ਪੰਜਾਬ ਸਰਕਾਰ ਦੀ ਲਾਪਾਹ ਕਰਦਿਆਂ ਹੋਇਆ ਪੰਜਾਬ ਹਰਿਆਣਾ ਹਾਈਕੋਰਟ ਨੇ ਸਰਕਾਰ ਦੇ ਉਸ ਦਾਅਵੇ ਦੇ ਉੱਤੇ ਸਵਾਲ ਖੜੇ ਕੀਤੇ ਨੇ ਕਿ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਦੀ ਅਪੀਲ ਦਾ ਨਿਬੇੜਾ ਹੋ ਗਿਆ ਹੈ। ਬੈਂਚ ਨੇ ਹਾਈਕੋਰਟ ਰਜਿਸਟਰੀ ਨੂੰ ਅਪੀਲ ਦੀ ਸਥਿਤੀ ਦੇ ਬਾਰੇ ਸੁਪਰੀਮ ਕੋਰਟ ਤੋਂ ਤੁਰੰਤ ਸਟੇਟਸ ਰਿਪੋਰਟ ਪ੍ਰਾਪਤ ਕਰਨ ਦੇ ਨਿਰਦੇਸ਼ ਦਿੱਤੇ ਨੇ ਤੇ ਮੁੱਖ ਸਕੱਤਰ ਨੂੰ ਮੰਗਲਵਾਰ ਸਵੇਰੇ ਯਾਨੀ ਅੱਜ ਦੇ ਦਿਨ ਅਦਾਲਤ ਦੇ ਵਿੱਚ ਨਿੱਜੀ ਤੌਰ ਦੇ ਉੱਤੇ ਪੇਸ਼ ਹੋਣ ਦਾ ਹੁਕਮ ਦਿੱਤਾ ਹੈ। ਬੈਂਚ ਦੇ ਵੱਲੋਂ ਅੱਜ ਦੇ ਦਿਨ ਸੁਣਵਾਈ ਵੀ ਕੀਤੀ ਜਾ ਸਕਦੀ ਹੈ। ਚੀਫ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਤੇ ਜਸਟਿਸ ਰੋਹਿਤ ਕਪੂਰ ਦੀ ਬੈਂਚ ਨੇ ਕਿਹਾ ਕਿ ਅਸੀਂ ਇਹ ਸਮਝਣ ਤੋਂ ਅਸਮਰੱਥ ਹਾਂ ਕਿ ਪੰਜਾਬ ਸਰਕਾਰ ਲੁਕਣ ਮਿੱਟੀ ਖੇਡ ਕੇ ਅਸਲ ਦੇ ਵਿੱਚ ਹਾਸਲ ਕੀ ਕਰਨਾ ਚਾਹੁੰਦੀ ਹੈ। ਜੇ ਅਪੀਲ 1 ਸਤੰਬਰ ਨੂੰ ਦਾਇਰ ਕੀਤੀ ਗਈ ਹੁੰਦੀ ਤਾਂ ਇਸ ਦੀ ਸੁਣਵਾਈ ਹੁਣ ਤੱਕ ਹੋ ਚੁੱਕੀ ਹੁੰਦੀ। ਖੁੱਲੀ ਅਦਾਲਤ ਦੇ ਵਿੱਚ ਆਪਣਾ ਹੁਕਮ ਸੁਣਾਉਂਦਿਆਂ ਬੈਂਚ ਨੇ ਕਿਹਾ ਕਿ ਇਹ ਸਪਸ਼ਟ ਹੈ ਕਿ ਕੋਈ ਵੀ ਸੂਬਾ
ਅਦਾਲਤ ਦੇ ਸਾਹਮਣੇ ਤੱਥਾਂ ਨੂੰ ਗਲਤ ਢੰਗ ਦੇ ਨਾਲ ਪੇਸ਼ ਕਰਨ ਦੇ ਲਈ ਕਿਸ ਹੱਦ ਤੱਕ ਜਾ ਸਕਦਾ ਹੈ, ਇਸ ਦੀ ਇੱਕ ਸੀਮਾ ਹੁੰਦੀ ਹੈ। ਅਦਾਲਤ ਨੇ ਨੋਟ ਕੀਤਾ ਕਿ ਉਹਨਾਂ ਨੇ ਪਿਛਲੀ ਸੁਣਵਾਈ ਦੀ ਤਰੀਕ ਦੇ ਵਿੱਚ ਵੀ ਮੁੱਖ ਸਕੱਤਰ ਨੂੰ ਤਲਬ ਕੀਤਾ ਸੀ। ਮੋਟੇ ਤੌਰ ਦੇ ਉੱਤੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਹਰਿਆਣਾ ਹਾਈ ਕੋਰਟ ਇਹ ਪਹਿਲਾਂ ਹੀ ਕਹਿ ਚੁੱਕੀ ਹੈ ਪੰਜਾਬ ਸਰਕਾਰ ਨੂੰ ਕਿ ਪੰਜਾਬ ਦੇ ਮੁਲਾਜ਼ਮਾਂ ਦਾ, ਪੈਨਸ਼ਨਰਾਂ ਦਾ ਜਿਹੜਾ ਬਣਦਾ DA ਹੈ, DNS allowance, ਯਾਨੀ ਕਿ ਮਹਿੰਗਾਈ ਭੱਤਾ, ਉਹਨਾਂ ਨੂੰ ਦਿੱਤਾ ਜਾਵੇ। ਪੰਜਾਬ ਸਰਕਾਰ ਇਸ ਨੂੰ ਦੇਣ ਤੋਂ ਆਨਾਕਾਨੀ ਕਰ ਰਹੀ ਸੀ। ਪਿਛਲੇ 4 ਸਾਲਾਂ ਦਾ ਲਗਭਗ ਮਹਿੰਗਾਈ ਭੱਤਾ ਪੰਜਾਬ ਸਰਕਾਰ ਨੇ ਹੁਣ ਤੱਕ ਮੁਲਾਜ਼ਮਾਂ ਨੂੰ ਉਹਨਾਂ ਦੀਆਂ ਤਨਖਾਹਾਂ 'ਚ ਜੋੜ ਕੇ ਨਹੀਂ ਦਿੱਤਾ ਹੈ। ਇਸੇ ਫੈਸਲੇ ਤੋਂ ਬਾਅਦ ਪੰਜਾਬ ਸਰਕਾਰ ਜਿਹੜੀ ਉਹ ਸੁਪਰੀਮ ਕੋਰਟ ਚਲੀ ਗਈ। ਹਾਲਾਂਕਿ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਪੈਨਸ਼ਨਰਾਂ ਦੀ ਤਰਫ ਤੋਂ ਧਰਨੇ ਵੀ ਦਿੱਤੇ ਗਏ। ਸਰਕਾਰ ਨੇ ਧਮਕੀ ਦੇ ਦਿੱਤੀ ਕਿ ਧਰਨੇ ਦਿੱਤੇ ਗਏ ਤਾਂ ਤਨਖਾਹ ਨਹੀਂ ਦਿੱਤੀ ਜਾਏਗੀ, ਔਰ ਨੌਕਰੀ ਤੱਕ ਦੇ ਵੀ ਧਮਕੀਆਂ ਜਿਹੜੀਆਂ ਸੀ ਮਿਲਣ ਲੱਗ ਪਈਆਂ ਸੀ। ਔਰ ਫਿਰ ਸਰਕਾਰ ਨੇ ਇਹ ਵੀ ਕਿਹਾ ਕਿ ਜਦ ਤੱਕ ਮਾਮਲਾ ਹੁਣ ਅਦਾਲਤ 'ਚ ਹੈ ਉਦੋਂ ਤੱਕ ਗੱਲ ਨਹੀਂ ਕੀਤੀ ਜਾ ਸਕਦੀ। ਖੈਰ, ਮਾਮਲੇ ਨੂੰ ਅਦਾਲਤ 'ਚ ਖੁਦ ਪੰਜਾਬ ਸਰਕਾਰ ਹੀ ਲੈ ਕੇ ਗਈ, ਪਰ ਹੁਣ ਹਾਈ ਕੋਰਟ ਦੀ ਤਰਫ ਤੋਂ ਇਹ ਸਪਸ਼ਟ ਕਰ ਦਿੱਤਾ ਗਿਆ ਕਿ ਸੁਪਰੀਮ ਕੋਰਟ ਦੇ ਵੱਲੋਂ ਵੀ ਪੰਜਾਬ ਹਾਈ ਕੋਰਟ ਦਾ ਫੈਸਲਾ ਹੀ ਲਾਗੂ ਰੱਖਿਆ ਗਿਆ। ਯਾਨੀ ਕਿ ਫੈਸਲੇ ਦੀ ਸੁਣਵਾਈ ਹੋ ਚੁੱਕੀ ਹੈ, ਪਰ ਪੰਜਾਬ ਸਰਕਾਰ ਇਸ ਦੇ ਬਾਰੇ ਦੱਸ ਨਹੀਂ ਰਹੀ। ਛੇਤੀ ਤੋਂ ਛੇਤੀ ਉਸ ਮਾਮਲੇ ਦਾ ਨੋਟਿਸ ਲਿਆ ਕੇ ਹਾਈ ਕੋਰਟ ਦੇ ਵਿੱਚ ਦਿੱਤਾ ਜਾਵੇ ਤਾਂ ਕਿ ਫਿਰ ਹਾਈ ਕੋਰਟ ਇਸ ਮਾਮਲੇ ਦੇ ਉੱਤੇ ਪੰਜਾਬ ਸਰਕਾਰ ਨੂੰ ਅਗਲੀ ਤਾਕੀਦ ਕਰ ਸਕੇ। ਇੱਧਰ ਆਸਟ੍ਰੇਲੀਆ ਦੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਹੋਏ ਚੱਲਦੇ ਹਾਂ। ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪਹਿਲਾਂ ਖਬਰ ਜਿਹੜੀ ਉਹ ਵਨ ਨੇਸ਼ਨ ਪਾਰਟੀ ਦੇ ਨਾਲ ਜੁੜੀਆਂ ਹੋਈਆਂ, ਜਿੱਥੇ ਵਨ ਨੇਸ਼ਨ ਪਾਰਟੀ ਦੀ ਤਰਫ ਤੋਂ ਹੁਣ ਵਿਕਟੋਰੀਆ ਦੀਆਂ ਚੋਣਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਕੁਝ ਇੱਕ ਐਲਾਨ ਕੀਤੇ ਗਏ ਨੇ ਔਰ ਦੂਸਰੇ ਪਾਸੇ ਇੱਕ ਸਰਵੇਖਣ ਵੀ ਸਾਹਮਣੇ ਆਏ ਨੇ। ਦੱਸ ਦਈਏ ਕਿ ਸਭ ਤੋਂ ਪਹਿਲਾਂ ਤਾਂ ਵਨ ਨੇਸ਼ਨ ਦੀ ਤਰਫ ਤੋਂ ਇੱਕ ਕੌਮੀ ਪੱਧਰ ਦੇ ਉੱਤੇ ਨੀਤੀ ਬਣਾਉਣ ਦਾ ਐਲਾਨ ਕੀਤਾ ਗਿਆ, ਜਿਸ ਨੂੰ ਵਨ ਨੇਸ਼ਨ ਐਜੂਕੇਸ਼ਨ ਪਾਲਿਸੀ ਦਾ ਨਾਮ ਦਿੱਤਾ ਗਿਆ ਹੈ। ਇਸ ਦੇ ਵਿੱਚ ਪਾਰਟੀ ਦੇ ਸਿੱਖਿਆ ਮਹਿਕਮੇ ਦੀ ਬੁਲਾਰਾ ਕੋਲੀਨ ਹਾਰਕਨ ਨੇ ਪੱਤਰਕਾਰਾਂ ਨੂੰ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਕਿ ਜੇਕਰ ਵਨ ਨੇਸ਼ਨ ਪਾਰਟੀ ਜਿੱਤ ਕੇ ਫੈਡਰਲ ਸੱਤਾ ਦੇ ਵਿੱਚ ਆਉਂਦੀ ਹੈ ਤਾਂ ਉਹ ਸਾਰਿਆਂ ਹੀ ਸੂਬਿਆਂ ਦੇ ਵਿੱਚ, ਹਾਲਾਂਕਿ ਜਿਹੜੀ ਸਿੱਖਿਆ ਹੈ ਉਹ ਸੁਭਾਈ ਵਿਸ਼ਾ ਆਸਟ੍ਰੇਲੀਆ ਦੇ ਵਿੱਚ, ਇਹ ਕਿੱਦਾਂ ਲਾਗੂ ਹੋਏਗਾ, ਕਿਵੇਂ ਹੋਏਗਾ, ਇਹ ਨਹੀਂ ਵਨ ਨੇਸ਼ਨ ਦੀ ਤਰਫ ਤੋਂ ਦੱਸਿਆ ਗਿਆ। ਪਰ ਹਾਂ, ਇੱਕ ਸੁਰਖੀਆਂ ਬਟੋਰਨ ਦੇ ਲਈ ਇੱਕ ਖਬਰ ਜ਼ਰੂਰ ਜਾਰੀ ਕਰ ਦਿੱਤੀ ਗਈ ਕਿ ਪੂਰੇ ਆਸਟ੍ਰੇਲੀਆ ਦੇ ਵਿੱਚ ਹਰ ਇੱਕ ਸੂਬੇ ਦੇ ਅੰਦਰ ਜਿੰਨੇ ਵੀ ਸਕੂਲ ਨੇ, ਭਾਵੇਂ ਕਿ ਉਹ ਕੈਥੋਲਿਕ ਨੇ ਚਾਹੇ ਪ੍ਰਾਈਵੇਟ ਨੇ, ਇੱਥੋਂ ਤੱਕ ਕਿ ਇਸਲਾਮਿਕ ਸਕੂਲ ਵੀ ਨੇ, ਉਹਨਾਂ ਦੇ ਵਿੱਚ ਮੂੰਹ ਢੱਕਣ ਦੀ ਇਜਾਜ਼ਤ ਨਹੀਂ ਹੋਏਗੀ। ਅਸਲ ਦੇ ਵਿੱਚ ਬੁਰਕਾ ਜਾਂ ਨਕਾਬ ਜਿਸ ਨੂੰ ਕਹਿ ਦਿੱਤਾ ਜਾਂਦਾ, ਉਸ ਦੀ ਮਨਾਹੀ ਕੀਤੀ ਜਾਏਗੀ। ਹਾਰਕਿਨ ਨੇ ਇਹ ਵੀ ਕਿਹਾ ਕਿ ਇਸ ਦੇ ਵਿੱਚ ਅਧਿਆਪਕ ਵੀ ਸ਼ਾਮਲ ਹੋਣਗੇ, ਸਕੂਲੀ ਸਟਾਫ ਵੀ ਸ਼ਾਮਲ ਹੋਏਗਾ। ਹਾਲਾਂਕਿ ਆਸਟ੍ਰੇਲੀਆ ਦੇ ਸਕੂਲਾਂ ਦੇ ਵਿੱਚ ਇਸ ਕਿਸਮ ਦੇ ਨਾਲ ਨਹੀਂ ਹੁੰਦਾ, ਇੰਡੀਪੈਂਡੈਂਟ ਸਕੂਲਾਂ ਦਾ ਤਾਂ ਨਹੀਂ ਕਿਹਾ ਜਾ ਸਕਦਾ, ਪਰ ਘੱਟੋ ਘੱਟ ਮੁਸਲਿਮ ਸਕੂਲਾਂ ਦੇ ਵਿੱਚ ਜੇਕਰ ਇਸ ਤਰੀਕੇ ਦੇ ਨਾਲ ਹੁੰਦਾ ਤਾਂ ਇਸ ਤੋਂ ਵੀ ਵਨ ਨੇਸ਼ਨ ਪਾਰਟੀ ਉਹਨਾਂ ਬੱਚਿਆਂ ਨੂੰ ਇਨਕਾਰ ਕਰੇਗੀ। ਹਜਾਬ ਪਹਿਨਣ ਦੀ ਇਜਾਜ਼ਤ ਦੇ ਦਿੱਤੀ ਜਾਏਗੀ, ਹੈਡ ਸਕਾਰਫ ਜਿਹਨੂੰ ਕਿਹਾ ਜਾਂਦਾ, ਸਿਰ ਦੇ ਉੱਤੇ ਜਿਹੜੇ ਸਕਾਰਫ ਹੁੰਦੇ ਨੇ, ਉਹਨਾਂ ਦੀ ਇਜਾਜ਼ਤ ਹੋਏਗੀ। ਪਰ ਹਾਰਕਿਨ ਨੇ ਇਹ ਕਿਹਾ ਕਿ ਇਸ ਮਾਮਲੇ ਦੇ ਉੱਤੇ ਵਨ ਨੇਸ਼ਨ ਦੀ ਰਣਨੀਤੀ ਸਪਸ਼ਟ ਹੈ। ਹਾਰਕਿਨ, ਜੋ ਕਿ ਇਸ ਵਕਤ ਆਪਣੇ ਡਾਇਰੈਕਟਰ ਆਫ ਐਜੂਕੇਸ਼ਨ ਪ੍ਰੋਗਰਾਮ ਜਿਹੜਾ IPA ਦੇ ਵਿੱਚ ਉਹਨਾਂ ਦਾ ਇੰਸਟੀਚਿਊਟ ਆਫ ਪਬਲਿਕ ਅਫੇਅਰ, ਉਸ ਤੋਂ ਛੁੱਟੀ ਲਈ ਬੈਠੇ ਨੇ ਤੇ ਵਨ ਨੇਸ਼ਨ ਦੇ ਲਈ ਸਿੱਖਿਆ ਮਹਿਕਮੇ ਦੇ ਬੁਲਾਰਾ ਬਣ ਕੇ ਉਹ ਵਨ ਨੇਸ਼ਨ ਦੀਆਂ ਨੀਤੀਆਂ ਦੇ ਬਾਰੇ ਐਲਾਨ ਕਰ ਰਹੇ ਨੇ। ਉਹਨਾਂ ਕਿਹਾ ਕਿ ਲੜਕੀਆਂ ਨੂੰ ਵੀ ਲੜਕਿਆਂ ਦੇ ਬਰਾਬਰ ਜਿਹੜਾ ਗਰੋ ਹੋਣ ਦਾ ਜਾਂ ਵਧਣ ਫੁੱਲਣ ਦਾ ਇੱਕ ਅਧਿਕਾਰ ਹੋਣਾ ਚਾਹੀਦਾ, ਜੋ ਕਿ ਆਸਟ੍ਰੇਲੀਆ ਦਾ ਘੱਟੋ ਘੱਟ ਬਰਾਬਰਤਾ ਦੇ ਅਧਿਕਾਰ ਦੇ ਉੱਤੇ ਆਧਾਰ ਦੇ ਉੱਤੇ ਦਏਗਾ ਇਹ ਅਧਿਕਾਰ। ਪਰ ਇਸ ਦਰਮਿਆਨ ਬੁਰਕਾ ਪਹਿਨਣਾ ਜਿਹੜਾ ਉਹ ਉਸਦੀ ਤਾਂ ਆਲੋਚਨਾ ਪੌਲਿਨ ਹੈਨਸਨ ਅਕਸਰ ਕਰਦੇ ਰਹੇ ਨੇ। ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਵੀ ਬੁਰਕਾ ਪਹਿਨ ਕੇ ਇਸ ਦਾ ਵਿਰੋਧ ਕੀਤਾ ਸੀ ਕਿ ਜਨਤਕ ਥਾਵਾਂ ਦੇ ਉੱਤੇ ਇਸ ਕਿਸਮ ਦਾ ਵਾਦ ਵਿਰੋਧ ਹੋਣਾ ਚਾਹੀਦਾ। ਹਾਲਾਂਕਿ ਮੁਸਲਿਮ ਸਕੂਲਾਂ ਦੀ ਤਰਫ ਤੋਂ ਹਾਲੇ ਤੱਕ ਕੋਈ ਟਿੱਪਣੀ ਸਾਹਮਣੇ ਨਹੀਂ ਆਈ ਹੈ, ਪਰ ਇੰਨਾ ਜ਼ਰੂਰ ਮੰਨਿਆ ਜਾ ਰਿਹਾ ਕਿ ਜਿਹੜੇ ਮੁਸਲਿਮ ਸਕੂਲ ਨੇ ਉਹਨਾਂ ਦੀ ਤਰਫ ਤੋਂ ਬੁਰਕੇ ਦੇ ਉੱਤੇ ਜਿਹੜਾ ਰੋਕ ਲਗਾਉਣ ਦਾ ਵਨ ਨੇਸ਼ਨ ਦਾ ਇਹ ਪ੍ਰਸਤਾਵ ਹੈ, ਇਸ ਦੇ ਉੱਤੇ ਆਪਣੀਆਂ ਟਿੱਪਣੀਆਂ ਜ਼ਰੂਰ ਦਿੱਤੀਆਂ ਜਾਣਗੀਆਂ, ਕਿਉਂਕਿ ਕਿਸੇ ਵੀ ਧਾਰਮਿਕ ਸਕੂਲ ਦੀ ਤਰਫ ਤੋਂ ਆਪਣੇ ਧਾਰਮਿਕ ਚਿੰਨ੍ਹਾਂ ਦੇ ਖਿਲਾਫ ਜਿਹੜੀ ਹੈ ਆਵਾਜ਼ ਉਠਾਉਣੀ ਜਿਹੜੀ ਉਹ ਪਸੰਦ ਨਹੀਂ ਹੋਏਗੀ। ਉਦਾਹਰਨ ਦੇ ਤੌਰ ਦੇ ਉੱਤੇ ਜੇਕਰ ਸਿੱਖ ਸਕੂਲਾਂ ਦੇ ਵਿੱਚ 5 ਕਕਾਰਾਂ ਨੂੰ ਪਹਿਨਣ ਤੋਂ ਰੋਕਣ ਦੀ ਕੋਈ ਰਣਨੀਤੀ ਜਿਹੜੀ ਉਹ ਐਲਾਨ ਦੇਵੇ ਪੌਲਿਨ ਹੈਨਸਨ। ਸੋ ਖੈਰ, ਇਸ ਮਾਮਲੇ ਦੇ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਚਰਚਾ ਜ਼ਰੂਰ ਹੋਏਗੀ। ਉਦੋਂ ਦੂਸਰੇ ਪਾਸੇ ਫੈਡਰਲ ਪੱਧਰ ਦੇ ਉੱਤੇ ਜਿਹੜੇ ਸਰਵੇਖਣ ਨੇ ਉਹ ਤੁਹਾਡੇ ਨਾਲ ਸਾਂਝੇ ਕਰਦੇ ਰਹਿੰਦੇ ਹਾਂ।
ਹੁਣ ਇੱਕ ਸੂਬਾਈ ਸਰਵੇਖਣ, ਇੱਕ ਸਟੇਟ ਲੈਵਲ ਦਾ ਜਿਹੜਾ ਸਰਵੇਖਣ ਆ ਉਹ ਸਾਹਮਣੇ ਆਇਆ ਵਿਕਟੋਰੀਆ ਦੇ ਵਿੱਚ। ਹੁਣ ਬਸ ਮਹੀਨਾ ਕੀ ਬਾਕੀ ਹੈ, ਬਲਕਿ 17 ਨਵੰਬਰ ਤੋਂ ਅਰਲੀ ਵੋਟਿੰਗ ਸ਼ੁਰੂ ਹੋ ਜਾਣੀ ਹੈ ਤੇ ਫਿਰ 28 ਨਵੰਬਰ ਨੂੰ ਜਿਹੜਾ ਵੋਟਿੰਗ ਡੇ ਹੈ ਫਾਈਨਲ ਡੇ ਹੈ। ਤੇ ਇਸ ਤੋਂ ਪਹਿਲਾਂ ਹੁਣ ਸੂਬੇ ਦੇ ਵਿੱਚ ਹਾਲਾਤ ਕੀ ਨੇ, ਕਿਹੜੀ ਪਾਰਟੀ ਦੇ ਵੱਲ ਕਿਹੜੇ ਜ਼ਿਆਦਾਤਰ ਲੋਕ ਜਿਹੜੇ ਨੇ ਵੋਟਰ ਝੁਕ ਰਹੇ ਨੇ, ਇਸ ਦੇ ਨਾਲ ਜੁੜਿਆ ਇੱਕ ਸਰਵੇਖਣ ਸਾਹਮਣੇ ਆਇਆ। ਬੇਸ਼ੱਕ ਹੈ ਰਾਜਸਥਾਨ ਦੀ ਤਰਫ ਤੋਂ ਇਹ ਸਰਵੇਖਣ ਹੈ ਤੇ ਇਸ ਦੇ ਵਿੱਚ 83% ਵਿਕਟੋਰੀਅਨ ਇਹ ਚਾਹੁੰਦੇ ਨੇ ਕਿ ਮੇਜਰ ਪਾਰਟੀਜ਼ ਯਾਨੀ ਜਿੰਨੀਆਂ ਵੀ ਵੱਡੀਆਂ ਪਾਰਟੀਜ਼ ਨੇ, ਚਾਹੇ ਉਹ ਲੇਬਰ ਹੈ ਚਾਹੇ ਲਿਬਰਲ ਨੈਸ਼ਨਲ ਹੈ, ਉਹਨਾਂ ਨੂੰ ਜਿਹੜਾ ਜਵਾਬਦੇਹ ਹੋਣਾ ਪਏਗਾ ਔਰ ਸਪਸ਼ਟ ਤਰੀਕੇ ਦੇ ਨਾਲ ਇਹ ਦੱਸਣਾ ਹੋਏਗਾ ਕਿ ਵਿਕਟੋਰੀਆ ਦੇ ਵਿੱਚ ਉਹਨਾਂ ਦੀ ਰਣਨੀਤੀ ਕੀ ਹੋਏਗੀ। ਖਾਸ ਤੌਰ ਦੇ ਉੱਤੇ ਵਿਰੋਧੀ ਧਿਰ ਦੀ ਜਿਹੜੀ ਨੇਤਾ ਨੇ ਜੈਸ ਵਿਲਸਨ, ਜਿਹੜੇ ਕਿ ਹੁਣ ਤੱਕ ਜਿਹਨਾਂ ਤੋਂ ਇਹ ਪੁੱਛਿਆ ਜਾ ਰਿਹਾ ਸੀ ਕਿ ਉਹ ਵਨ ਨੇਸ਼ਨ ਦੇ ਨਾਲ ਸਾਂਝ ਪਾਣਗੇ ਜੇ ਹੰਗ ਪਾਰਲੀਮੈਂਟ ਬਣਦੀ ਹੈ, ਉਹ ਹਾਲੇ ਤੱਕ ਨਹੀਂ ਦੱਸ ਸਕੇ ਨੇ ਤੇ ਨਾ ਹੀ ਇਹ ਉਸ ਮਾਮਲੇ ਦੇ ਉੱਤੇ ਕੋਈ ਟਿੱਪਣੀ ਕਰਨਾ ਚਾਹੁੰਦੇ ਨੇ। ਵੈਸੇ ਜੈਸ ਵਿਲਸਨ ਦੇ ਨਾਲ ਜੁੜੀਆਂ ਕੁਝ ਹੋਰ ਟਿੱਪਣੀਆਂ ਉਹ ਅੱਜ ਦੇ ਦਿਨ ਖਬਰਾਂ ਦੇ ਬੁਲੇਟਿਨ 'ਚ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ, ਪਰ ਹੈਰਾਲਸਨ ਦੀ ਤਰਫ ਤੋਂ ਫਰੈਸ਼ ਵਾਟਰ ਸਟ੍ਰੈਟਜੀ ਦੇ ਤਹਿਤ ਇਹ ਕੀਤਾ ਗਿਆ ਸਰਵੇਖਣ। ਫਰੈਸ਼ ਵਾਟਰ ਸਟ੍ਰੈਟਜੀ ਹੈਰਾਲਸਨ ਦਾ ਹੀ ਆਧਾਰ ਹੈ, ਜਿਹੜੇ ਅਜਿਹੇ ਸਰਵੇਖਣ ਕਰਵਾਉਂਦੇ ਨੇ ਅਕਸਰ ਫੈਡਰਲ ਪੱਧਰ ਤੇ ਜਾਂ ਸਟੇਟ ਲੈਵਲ ਦੇ ਉੱਤੇ। ਉਹਨਾਂ ਦਾ ਕਹਿਣਾ ਹੈ ਕਿ ਲੇਬਰ ਤੇ ਗ੍ਰੀਨਸ ਪਾਰਟੀ ਦੀ ਸਰਕਾਰ ਜੇਕਰ ਬਣਦੀ ਹੈ ਤਾਂ ਲੋਕ 49% ਤੱਕ ਜਿਹੜੇ ਨੇ ਉਹ ਇਸ ਨੂੰ ਹਮਾਇਤ ਦੇਣਗੇ। ਹਾਲਾਂਕਿ 10% ਲੋਕ ਹਾਲੇ ਤੈਅ ਨਹੀਂ ਕਰ ਪਾਏ ਨੇ ਕਿ ਲੇਬਰ ਤੇ ਗ੍ਰੀਨਸ ਪਾਰਟੀ ਦੀ ਸਰਕਾਰ ਨੂੰ ਆਪਣੀ ਵੋਟ ਦੇਣ ਜਾਂ ਨਾ ਦੇਣ। 1000 ਤੋਂ ਵਧੇਰੇ ਵੋਟ, 1030 ਟੂ ਬੀ ਸਪੈਸੀਫਿਕ ਜਿਹੜੇ ਵੋਟਰ ਸੀਗੇ ਉਹਨਾਂ ਤੋਂ ਇਹ ਸਵਾਲ ਪੁੱਛੇ ਗਏ ਸੀ 24 ਸਪਤੰਬਰ ਤੋਂ ਲੈ ਕੇ 28 ਸਪਤੰਬਰ ਤੱਕ ਅਲੱਗ ਅਲੱਗ ਈਮੇਲ ਦੇ ਵਿੱਚ ਜਾਂ ਫੋਨ ਕਾਲਸ ਦੇ ਜ਼ਰੀਏ, ਜਿਸ ਦੇ ਵਿੱਚ 55% ਲੋਕਾਂ ਨੇ ਇਹ ਵੀ ਗੱਲ ਕਹੀ ਹੈ ਕਿ ਕੋਲੇਸ਼ਨ ਤੇ ਵਨ ਨੇਸ਼ਨ ਦੀ ਜੇ ਸਾਂਝੀ ਸਰਕਾਰ ਹੈ ਤਾਂ ਉਹ ਹੋ ਸਕਦਾ ਹੈ ਕਿ ਉਹਨਾਂ ਦੀ ਵੋਟ ਪ੍ਰਭਾਵਿਤ ਹੋ ਜਾਵੇ। ਵੋਟ ਪ੍ਰਭਾਵਿਤ ਦਾ ਮਤਲਬ ਇਹ ਨਹੀਂ ਹੈ ਕਿ ਉਹ ਵੋਟ ਪਾ ਦੇਣ ਵਨ ਨੇਸ਼ਨ ਤੇ ਗਠਜੋੜ ਨੂੰ, ਪਰ ਇਹ ਗਠਜੋੜ ਬਣਦੇ ਜ਼ਰੂਰ ਦਿਖਾਈ ਦੇ ਰਹੇ ਨੇ। ਵੈਸੇ ਤਾਂ ਗਠਜੋੜ ਪਹਿਲਾਂ ਹੀ ਹੈ, ਜਿਹੜਾ ਗਠਜੋੜ ਹੈ ਜਿਸਨੂੰ ਲਿਬਰਲ ਤੇ ਨੈਸ਼ਨਲ ਪਾਰਟੀਆਂ ਦਾ ਗਠਜੋੜ ਕਿਹਾ ਜਾਂਦਾ। ਹੁਣ ਹੈਰਾਲਸਨ ਵਰਗੇ ਅਦਾਰੇ ਇਹ ਦਬਾਅ ਜ਼ਰੂਰ ਬਣਾ ਰਹੇ ਨੇ ਇਹਨਾਂ ਸਿਆਸੀ ਪਾਰਟੀਆਂ ਦੇ ਉੱਤੇ ਕਿ ਗਠਜੋੜ ਨੂੰ ਇੱਕ ਹੋਰ ਗਠਜੋੜ ਕਰ ਲੈਣਾ ਚਾਹੀਦਾ, ਉਹ ਗਠਜੋੜ ਵਨ ਨੇਸ਼ਨ ਦੇ ਨਾਲ ਹੋਵੇ ਤਾਂ ਕਿ ਲੇਬਰ ਪਾਰਟੀ ਦੇ ਖਿਲਾਫ ਡਟ ਕੇ ਖੜਿਆ ਜਾ ਸਕੇ। ਵੈਸੇ ਗਠਜੋੜ ਦੇ ਉੱਤੇ ਪਹਿਲਾਂ ਹੀ ਇਹ ਇਲਜ਼ਾਮ ਲੱਗਦੇ ਰਹੇ ਨੇ ਕਿ ਉਹ ਅਕਸਰ ਵਨ ਨੇਸ਼ਨ ਦੀਆਂ ਨੀਤੀਆਂ ਨੂੰ ਕਾਪੀ ਕਰਦੇ ਨੇ। ਉਦਾਹਰਣ ਦੇ ਤੌਰ ਦੇ ਉੱਤੇ ਹੁਣ ਅੱਜ ਦੇ ਦਿਨ ਜਿਸ ਵੇਲੇ ਖਬਰਾਂ ਦੀਆਂ ਲਾਈਵ ਸਾਂਝਾਂ ਤੁਹਾਡੇ ਨਾਲ ਪਾ ਰਹੇ ਹਾਂ, ਇਸ ਤੋਂ ਥੋੜੀ ਦੇਰ ਬਾਅਦ ਗਠਜੋੜ ਦੇ ਨੇਤਾ ਨੇ ਜਿਹੜੇ ਐਂਗਸ ਟੇਲਰ ਮੁੱਖ ਵਿਰੋਧੀ ਪਾਰਟੀ ਦੇ ਨੇਤਾ ਨੇ ਉਹ ਜਿਹੜੀ ਗਠਜੋੜ ਦੀ ਰਣਨੀਤੀਆਂ ਦਾ ਐਲਾਨ ਕਰਨਗੇ, ਖਾਸ ਤੌਰ ਦੇ ਉੱਤੇ ਮਾਈਗ੍ਰੇਸ਼ਨ ਯਾਨੀ ਪ੍ਰਵਾਸ ਦੇ ਨਾਲ ਜੁੜੀਆਂ ਹੋਈਆਂ ਰਣਨੀਤੀਆਂ। ਮੰਨਿਆ ਜਾ ਰਿਹਾ ਹੈ ਕਿ ਜਿਹੜੇ ਐਂਗਸ ਟੇਲਰ ਨੇ ਉਹ ਇਹ ਕਹਿ ਸਕਦੇ ਨੇ ਕਿ ਜੇਕਰ ਉਹਨਾਂ ਦੀ ਪਾਰਟੀ ਯਾਨੀ ਗਠਜੋੜ ਜਿਹੜਾ ਲਿਬਰਲ ਤੇ ਨੈਸ਼ਨਲ ਪਾਰਟੀ ਦਾ ਉਹ ਜਿੱਤ ਕੇ ਸੱਤਾ ਦੇ ਵਿੱਚ ਇਸ ਵਾਰ ਕਾਇਮ ਹੁੰਦਾ ਹੈ ਤਾਂ ਮਾਈਗ੍ਰੇਸ਼ਨ ਨੂੰ 1 ਲੱਖ ਤੱਕ ਗਿਣਤੀ ਜਿਹੜੀ ਉਹ ਸੀਮਿਤ ਕਰ ਦੇਣਗੇ ਪਹਿਲੇ ਸਾਲ ਦੇ ਵਿੱਚ। ਉਸ ਤੋਂ ਬਾਅਦ ਉਹ ਥੋੜਾ ਬਹੁਤ ਜ਼ਰੂਰ ਵਧਾ ਦੇਣ, ਉਹ ਵੀ ਉਹ ਦੱਸਣਗੇ ਕਿ ਕਿੰਨਾ ਵਧਾਉਣਗੇ, ਪਰ 1 ਲੱਖ ਤੱਕ ਸੀਮਿਤ ਕਰ ਦੇਣਗੇ। ਇੱਕ ਤਾਂ ਗਠਜੋੜ ਦੇ ਉੱਤੇ ਇਹ ਸਵਾਲ ਹੋ ਰਹੇ ਸੀ, ਇਤਰਾਜ਼ ਉਠਾਏ ਜਾ ਰਹੇ ਸੀਗੇ ਕਿ ਲੇਬਰ ਪਾਰਟੀ ਨੇ ਵੀ ਆਪਣੀ ਰਣਨੀਤੀ ਅਨਾਊਂਸ ਕਰ ਦਿੱਤੀ, ਵਨ ਨੇਸ਼ਨ ਨੇ ਵੀ ਅਨਾਊਂਸ ਕਰ ਦਿੱਤੀ, AFL ਦਾ ਵੀ ਫਾਈਨਲ ਹੋ ਗਿਆ, NRL ਦਾ ਵੀ ਫਾਈਨਲ ਹੋ ਗਿਆ। ਗਠਜੋੜ ਹਾਲੇ ਤੱਕ ਇਹ ਨਹੀਂ ਦੱਸ ਰਿਹਾ ਕਿ ਉਹਨਾਂ ਦੀ ਕੋਈ ਮਾਈਗ੍ਰੇਸ਼ਨ ਨੂੰ ਲੈ ਕੇ ਰਣਨੀਤੀ ਹੈ ਜਾਂ ਨਹੀਂ ਹੈ। ਹੁਣ ਆਖਰਕਾਰ ਸਾਰੇ ਦਾਅ ਪੇਚ ਦੇਖਣ ਤੋਂ ਬਾਅਦ, ਸਾਰੀਆਂ ਪਾਰਟੀਆਂ ਦੇ ਜਿਹੜੇ ਪੱਤੇ ਉਹ ਖੁੱਲਣ ਤੋਂ ਬਾਅਦ ਗਠਜੋੜ ਦੀ ਤਰਫ ਤੋਂ ਆਪਣੇ ਪੱਤੇ ਫਾਈਨਲੀ ਖੋਲੇ ਜਾ ਰਹੇ ਨੇ। ਇਸ ਨੂੰ ਇੱਕ ਸਿਆਸਤ ਦੇ ਵਿੱਚ ਕੋਈ ਬਹੁਤੀ ਵਧੀਆ ਵਿਧਾ ਨਹੀਂ ਮੰਨਿਆ ਜਾ ਸਕਦਾ, ਇੱਕ ਬੜੇ ਵਧੀਆ ਰੁਝਾਨ ਨਹੀਂ ਮੰਨਿਆ ਜਾ ਸਕਦਾ, ਕਿਉਂਕਿ ਸਿਆਸਤ 'ਚ ਅਕਸਰ ਸ਼ੁਰੂਆਤ ਕਰਨ ਵਾਲੇ ਦੀ ਜਿਹੜੀ ਸਰਾਹਨਾ ਹੁੰਦੀ ਹੈ, ਤਾਰੀਫ ਹੁੰਦੀ ਹੈ। ਵਨ ਨੇਸ਼ਨ ਪਾਰਟੀ ਨੇ ਕਿਹਾ ਸੀ ਕਿ ਜੇਕਰ ਉਹ ਜਿੱਤ ਕੇ ਸੱਤਾ 'ਚ ਆਏ ਤਾਂ 1,30,000 ਤੱਕ ਸਾਲਾਨਾ ਪ੍ਰਵਾਸ ਦੀ ਗਿਣਤੀ ਹੈ ਜਿਹੜੀ ਉਸ ਨੂੰ ਸੀਮਿਤ ਕਰ ਦੇਣਗੇ। ਲੇਬਰ ਪਾਰਟੀ ਨੇ ਕਿਹਾ ਸੀ ਕਿ ਉਹਨਾਂ ਦਾ ਟੀਚਾ 2,25,000 ਸਾਲਾਨਾ ਗਿਣਤੀ ਤੱਕ ਸੀਮਿਤ ਕਰਨ ਦਾ, ਜਦਕਿ ਗਠਜੋੜ ਹੁਣ ਅੱਜ ਇਹ ਗੱਲ ਕਹੇਗਾ ਕਿ ਉਹ 1 ਲੱਖ ਤੱਕ ਲੈ ਆਣਗੇ ਪਹਿਲੇ ਹੀ ਸਾਲ, ਇੱਕ ਡਰਾਸਟਿਕ ਚੇਂਜ ਲੈ ਕੇ ਆਣਗੇ ਤੇ ਫਿਰ ਉਸ ਤੋਂ ਬਾਅਦ ਹੌਲੀ ਹੌਲੀ ਇਸ ਨੰਬਰ ਨੂੰ ਠੀਕ ਕਰ ਲੈਣਗੇ। ਵਨ ਨੇਸ਼ਨ ਪਾਰਟੀ ਜਿਹੜੀ ਪਿਛਲੇ ਮਹੀਨੇ ਇਸ ਦਾ ਅਨਾਊਂਸ ਕਰ ਚੁੱਕੀ ਹੈ, ਉਹਨਾਂ ਦਾ ਕਹਿਣਾ ਸੀ ਕਿ ਉਹ ਦੇਸ਼ ਦੇ ਵਿੱਚ 7.5 ਲੱਖ ਦੇ ਕਰੀਬ ਪ੍ਰਵਾਸੀਆਂ ਨੂੰ ਅਗਲੇ 3 ਸਾਲਾਂ ਦੇ ਵਿੱਚ
ਕੱਢ ਦੇਣਗੇ, ਚਾਹੇ ਉਹ ਇੰਟਰਨੈਸ਼ਨਲ ਸਟੂਡੈਂਟਸ ਨੇ, ਚਾਹੇ ਉਹ ਫੈਮਿਲੀ ਮੈਂਬਰਸ ਨੇ. ਸਕਿਲਡ ਮਾਈਗ੍ਰੇਸ਼ਨ ਦੇ ਉੱਤੇ ਇੱਕ ਵੱਡਾ ਅਸਰ ਪੈਣਾ ਸੀ, ਔਰ ਵੈਸੇ ਵੀ ਆਲਰੇਡੀ ਪੈ ਰਹੇ ਨੇ, ਜਦਕਿ ਆਸਟ੍ਰੇਲੀਆ ਨੇ ਪਿਛਲੇ ਸਾਲ 3,37,000 ਇੰਟਰਨੈਸ਼ਨਲ ਸਟੂਡੈਂਟ ਵੀਜ਼ਾ ਜਾਰੀ ਕੀਤੇ ਨੇ, ਜਿਨ੍ਹਾਂ ਦੇ ਵਿੱਚ 45,000 ਦੇ ਕਰੀਬ ਡਿਪੈਂਡੈਂਟ ਫੈਮਿਲੀ ਮੈਂਬਰਸ ਸ਼ਾਮਲ ਨੇ ਪ੍ਰਾਇਮਰੀ ਐਪਲੀਕੈਂਟ ਦੇ, ਤੇ ਵਨ ਨੇਸ਼ਨ ਨੇ ਇਹਨਾਂ ਡਿਪੈਂਡੈਂਟਸ ਦੇ ਉੱਤੇ ਹੀ ਇਸ ਵਧੇਰੇ ਟਾਰਗੇਟ ਕੀਤਾ ਸੀ. ਹਾਲਾਂਕਿ ਲੇਬਰ ਪਾਰਟੀ ਦੀ ਤਰਫੋਂ ਤਾਜ਼ਾ ਤਰੀਨ ਮਾਮਲਿਆਂ ਦੇ ਵਿੱਚ ਕੁੱਝ ਨੀਤੀਆਂ ਦਾ ਐਲਾਨ ਕੀਤਾ ਗਿਆ, ਫੇਰ ਬਦਲ ਵੀ ਕੀਤਾ ਗਿਆ ਔਰ ਲਾਗੂ ਵੀ ਕਰ ਦਿੱਤੀਆਂ ਗਈਆਂ ਨੇ. ਜਿਵੇਂ ਹੋਮ ਅਫੇਅਰ ਮਿਨਿਸਟਰ ਟੋਨੀ ਬਰਕ ਨੇ ਪਿਛਲੇ ਦਿਨਾਂ ਦੇ ਵਿੱਚ ਐਲਾਨ ਕਰਕੇ ਕਿਹਾ ਕਿ ਇਸ ਵਕਤ ਨੈਟ ਓਵਰਸੀਜ਼ ਮਾਈਗ੍ਰੇਸ਼ਨ ਨੂੰ ਅਸੀਂ ਘੱਟ ਕਰਕੇ ਇਸੇ ਵਿੱਤੀ ਵਰ੍ਹੇ ਦੇ ਵਿੱਚ 2,45,000 ਤੱਕ ਲਿਆਉਣਾ ਚਾਹੁੰਦੇ ਹਾਂ, ਤੇ ਫਿਰ ਅਗਲੇ ਫਾਈਨੈਂਸ਼ੀਅਲ ਈਅਰ 2027-28 ਦੇ ਵਿੱਚ 2,25,000 ਤੱਕ ਲਿਆਉਣਾ ਚਾਹੁੰਦੇ ਹਾਂ. ਨਾਲ ਦੀ ਨਾਲ 2 ਅਕਤੂਬਰ ਤੋਂ ਇਹ ਰਣਨੀਤੀਆਂ ਵੀ ਲਾਗੂ ਕਰ ਦਿੱਤੀਆਂ ਗਈਆਂ ਸੀ ਕਿ ਵਿਦਿਆਰਥੀ ਜਿਹੜੇ ਨੇ ਉਹ ਹੁਣ ਆਪਣੇ ਡਿਪੈਂਡੈਂਟਸ ਨੂੰ ਸਟੂਡੈਂਟ ਵੀਜ਼ਾ ਦੇ ਉੱਤੇ ਨਹੀਂ ਲੈ ਕੇ ਆ ਸਕਿਆ ਕਰਨਗੇ. ਕੋਰਸ ਹੋਪਿੰਗ ਜਾਂ ਵੀਜ਼ਾ ਹੋਪਿੰਗ ਜਿਹੜੀ ਉਹ ਨਹੀਂ ਹੋ ਸਕਿਆ ਕਰੇਗੀ ਇੱਕ ਕੋਰਸ ਤੋਂ ਦੂਸਰੇ ਕੋਰਸ ਦੇ ਵੱਲ, ਕੁਝ ਇੱਕ ਕੰਡੀਸ਼ਨਸ ਜਿਹੜੀਆਂ ਨੇ ਉਹਨਾਂ ਦੇ ਤਹਿਤ ਹੀ ਇਹ ਹੋ ਸਕਿਆ ਕਰੇਗੀ. ਐਸੇ ਬਹੁਤ ਸਾਰੇ ਐਲਾਨ ਕੀਤੇ ਗਏ ਸੀ. ਇਮੀਗ੍ਰੇਸ਼ਨ ਦੇ ਨਾਲ ਜੁੜੇ ਹੋਏ ਕਿਹੜੇ ਬਦਲਾਅ ਪਿਛਲੇ ਦਿਨਾਂ ਚ ਲਾਗੂ ਹੋਏ ਨੇ, ਉਸ ਦੇ ਲਈ ਤੁਸੀਂ ਸਾਡੇ ਮੈਲਬਰਨ ਤੇ ਸਿਡਨੀ ਸਟੂਡੀਓਜ਼ ਤੋਂ ਹੁੰਦਾ ਪ੍ਰੋਗਰਾਮ ਇਮੀ ਟਾਕ ਸੁਣ ਸਕਦੇ ਹੋ, ਜਿਸ ਦੇ ਵਿੱਚ ਵਧੇਰੇ ਐਲਾਨ ਕੀਤੇ ਗਏ ਸੀ. ਪਰ ਸਿਆਸਤ ਦੀਆਂ ਖਬਰਾਂ ਇਹ ਨੇ ਕਿ ਗੱਠਜੋੜ ਆਪਣੀ ਪ੍ਰਵਾਸ ਨੀਤੀ ਅੱਜ ਦੇ ਦਿਨ ਐਲਾਨ ਕਰੇਗਾ. ਗੱਠਜੋੜ ਦੀ ਪ੍ਰਵਾਸ ਨੀਤੀ ਦਾ ਮਤਲਬ ਇਹ ਹੈ ਕਿ ਉਹ ਜੇਕਰ ਸੱਤਾ ਦੇ ਵਿੱਚ ਆਉਂਦੇ ਨੇ, ਜਿੱਤ ਕੇ ਸਥਾਪਿਤ ਹੁੰਦੇ ਨੇ, ਤਾਂ ਉਹ ਕਿਸ ਤਰੀਕੇ ਦੇ ਨਾਲ ਚਾਹਣਗੇ ਕਿ ਆਸਟ੍ਰੇਲੀਆ ਚ ਆਉਣ ਵਾਲੇ ਸਾਲਾਂ ਦੇ ਵਿੱਚ ਮਾਈਗ੍ਰੇਸ਼ਨ ਹੋ ਸਕੇ. ਵਨ ਨੇਸ਼ਨ ਪਾਰਟੀ ਦੀ ਤਰਫ ਤੋਂ ਪੌਲਿਨ ਹੈਂਸਨ ਨੇ ਇਲਜ਼ਾਮ ਲਗਾਏ ਨੇ ਕਿ ਗੱਠਜੋੜ ਕਾਪੀ ਪੇਸਟ ਕਰ ਰਹੀ ਹੈ. ਜੋ ਉਹਨਾਂ ਦੀਆਂ ਰਣਨੀਤੀਆਂ ਹੁੰਦੀਆਂ ਨੇ ਉਹ ਪਹਿਲਾਂ ਸੁਣ ਲੈਂਦੇ ਨੇ, ਤੇ ਫਿਰ ਉਸੇ ਨੂੰ ਅਲੱਗ ਜੇ ਤਰੀਕੇ ਦੇ ਨਾਲ ਉਹੀ ਸ਼ਰਾਬ ਨੂੰ ਇੱਕ ਦੂਸਰੀ ਬੋਤਲ ਚ ਪਾ ਕੇ ਵੇਚ ਦਿੰਦੇ ਨੇ, ਤੇ ਸਾਡਾ ਜਿਹੜੀਆਂ ਪਾਲਿਸੀਆਂ ਨੇ ਉਹਨਾਂ ਨੂੰ ਕਾਪੀ ਕਰ ਰਹੇ. ਹੁਣ ਉਹਨਾਂ ਨੇ 1 ਲੱਖ ਤੱਕ ਜਿਹੜਾ ਪ੍ਰਵਾਸ ਨੂੰ ਪਹਿਲੇ ਸਾਲ ਘੱਟ ਕਰਨ ਦਾ ਜਿਹੜਾ ਉਹ ਫੋਟੋ ਕਾਪੀ ਹੈ ਵਨ ਨੇਸ਼ਨ ਪਾਰਟੀ ਦੀ ਇਮੀਗ੍ਰੇਸ਼ਨ ਪਾਲਿਸੀ ਦੀ. ਇਸ ਤਰੀਕੇ ਦੇ ਨਾਲ ਨਵੇਂ ਘਰ ਬਣਾਉਣ ਜਾਂ ਹੋਰ ਲੋਕਾਂ ਨੂੰ ਜਿਹੜਾ ਆਸਟ੍ਰੇਲੀਆ ਚ ਮੌਕਾ ਦੇਣ ਆਸਟ੍ਰੇਲੀਅਨ ਲੋਕਾਂ ਨੂੰ, ਇਹ ਸਾਰੀਆਂ ਪਾਲਿਸੀਆਂ ਜਿਹੜੀਆਂ ਵਨ ਨੇਸ਼ਨ ਦੀਆਂ ਨੇ ਉਹ ਪਹਿਲਾਂ ਸਾਡੇ ਤੋਂ ਸੁਣ ਲੈਂਦੇ ਨੇ ਤੇ ਫਿਰ ਉਹੀ ਸਾਡੇ ਤੱਕ ਲੈ ਕੇ ਆ ਜਾਂਦੇ ਨੇ. ਉੱਥੇ ਹੀ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਨਾਰਦਰਨ ਟੈਰੀਟਰੀ ਤੋਂ, ਜਿਸ ਵਕਤ ਲਾਈਵ ਖਬਰਾਂ ਦੀਆਂ ਸਾਂਝਾ ਪਾ ਰਹੇ ਹਾਂ. ਨਾਰਦਰਨ ਟੈਰੀਟਰੀ ਦੇ ਵਿੱਚ ਆਸਟ੍ਰੇਲੀਆ ਦੀ ਜਿਹੜੀ ਡਿਫੈਂਸ ਫੋਰਸਿਸ ਨੇ ਉਹਨਾਂ ਦੀ ਤਰਫ ਤੋਂ ਇੱਕ ਫੌਜੀ ਮਸ਼ਕਾਂ ਕੀਤੀਆਂ ਜਾ ਰਹੀਆਂ ਸੀ. ਮਾਊਂਟ ਬੰਡੇ ਦੇ ਇਲਾਕੇ ਦੇ ਵਿੱਚ ਹੋ ਰਹੀਆਂ ਇਹਨਾਂ ਫੌਜੀ ਮਸ਼ਕਾਂ ਦੇ ਵਿੱਚ, ਇੱਕ ਫੌਜੀ ਅਭਿਆਸਾਂ ਦੇ ਵਿੱਚ ਇੱਕ ਜਿਹੜਾ ਜਵਾਨ ਹੈ ਆਸਟ੍ਰੇਲੀਅਨ ਫੌਜ ਦਾ ਸੋਲਜਰ ਸੀ, ਉਸਦੀ ਮੌਤ ਹੋ ਗਈ ਹੈ. 5 ਹੋਰ ਜਵਾਨ ਜਿਹੜੇ ਨੇ ਉਹ ਜ਼ਖਮੀ ਹੋਏ ਨੇ. ਇਹ ਕੱਲ ਦੇ ਦਿਨ ਹਾਦਸਾ ਵਾਪਰਿਆ ਸੀ. ਮਹਿਕਮੇ ਦੀ ਤਰਫ ਤੋਂ ਇਸ ਜਾਣਕਾਰੀ ਨੂੰ ਫਿਲਹਾਲ ਜਨਤਕ ਨਹੀਂ ਕੀਤਾ ਗਿਆ ਹੈ ਕਿ ਇਹ ਜਵਾਨ ਜਿਹੜਾ ਸੀ ਇਹ ਕਿੱਥੋਂ ਦਾ ਸੀ, ਉਸਦੀ ਪਛਾਣ ਕੀ ਸੀ. ਆਸਟ੍ਰੇਲੀਅਨ ਆਰਮੀ ਸੋਲਜਰ ਦੀ ਇਸ ਮਨਭਾਗੀ ਮੌਤ ਦੇ ਉੱਤੇ ਮਾਊਂਟ ਮੰਡੇ ਦੇ ਇਲਾਕੇ ਦੇ ਵਿੱਚ 5 ਅਕਤੂਬਰ 2026 ਦੀ ਘਟਨਾ ਨੂੰ ਲੈ ਕੇ ਆਸਟ੍ਰੇਲੀਅਨ ਡਿਫੈਂਸ ਫੋਰਸ ਦੀ ਤਰਫ ਤੋਂ ਇੱਕ ਬਿਆਨ ਵੀ ਸਾਂਝਾ ਕੀਤਾ ਗਿਆ. ਉੱਥੇ ਹੀ ਅਗਲੀ ਖਬਰ ਵਿਕਟੋਰੀਆ ਦੇ ਨਾਲ ਜੁੜੀਆਂ ਹੋਈਆਂ. ਵੈਸੇ ਤਾਂ ਮੈਲਬਰਨ ਦੇ ਵਿੱਚ 7 ਅਕਤੂਬਰ ਯਾਨੀ ਭਲਕੇ ਇੱਕ ਪ੍ਰੋਟੈਸਟ ਕੀਤਾ ਜਾਏਗਾ. ਪ੍ਰੋਟੈਸਟ ਪ੍ਰੋ ਪੈਲੇਸਤੀਨੀਅਨ ਗਰੁੱਪਸ ਦੀ ਤਰਫ ਤੋਂ ਕੀਤਾ ਜਾ ਰਿਹਾ, ਯਾਨੀ ਕਿ ਫਲਸਤੀਨੀ ਹਮਾਇਤੀ ਗੁੱਟ ਦੀ ਤਰਫ ਤੋਂ. ਦੱਸ ਦਈਏ ਕਿ ਲਗਭਗ 3 ਸਾਲ ਪਹਿਲਾਂ, ਐਗਜੈਕਟ 3 ਸਾਲ ਪਹਿਲਾਂ 7 ਅਕਤੂਬਰ ਦੇ ਦਿਨ ਜਿਹੜੇ ਹਮਾਸ ਦੇ ਲੜਾਕੇ ਸੀ ਉਹਨਾਂ ਨੇ ਇਜ਼ਰਾਈਲ ਦੇ ਵਿੱਚ ਜਾ ਕੇ ਦਾਖਲ ਹੋ ਕੇ ਇੱਕ ਹਮਲਾ ਕਰ ਦਿੱਤਾ ਸੀ. ਉੱਥੇ 1200 ਲੋਕ ਹਲਾਕ ਕਰ ਦਿੱਤੇ ਸੀ. 250 ਤੋਂ ਵਧੇਰੇ ਲੋਕਾਂ ਨੂੰ ਬੰਦੀ ਬਣਾ ਕੇ ਉਹ ਇਜ਼ਰਾਈਲ ਵਾਲੇ ਪਾਸੇ ਲੈ ਆਏ ਸੀ. ਜ਼ਿਆਦਾਤਰ ਦੀ ਮੌਤ ਬਾਅਦ ਦੇ ਵਿੱਚ ਹੋ ਵੀ ਗਈ ਸੀ, ਤੇ ਉਸੇ ਨੂੰ 7 ਅਕਤੂਬਰ ਦਾ ਦਿਨ ਕਿਹਾ ਜਾਂਦਾ ਹੈ. ਹਾਲਾਂਕਿ ਉਸ ਤੋਂ ਬਾਅਦ ਉਸ ਨੂੰ ਜੂਇਸ਼ ਕੈਲੰਡਰ ਦੇ ਵਿੱਚ ਹੋਲੋਕਾਸਟ ਦਾ ਦਿਨ ਕਿਹਾ ਜਾਂਦਾ ਹੈ, ਯਾਨੀ ਘੱਲੂਘਾਰੇ ਦਾ ਦਿਨ. ਪਰ ਉਸ ਦਿਨ ਤੋਂ ਬਾਅਦ ਜਿਹੜੇ ਹਮਲੇ ਇਜ਼ਰਾਈਲ ਨੇ ਕਰਨੇ ਸ਼ੁਰੂ ਕੀਤੇ ਸੀ, ਜਿਸ ਦੇ ਵਿੱਚ ਹੁਣ ਤੱਕ 76,000 ਲੋਕਾਂ ਦੀ ਮੌਤ, 1 ਲੱਖ ਤੋਂ ਵਧੇਰੇ ਲੋਕਾਂ ਦੇ ਜ਼ਖਮੀ ਹੋਣ, ਤੇ ਪੂਰੇ ਦੇ ਪੂਰੇ ਗਜ਼ਾ ਇਲਾਕੇ ਦੇ ਢਹਿ ਢੇਰੀ ਹੋਣ ਦੇ ਲਈ ਜ਼ਿੰਮੇਦਾਰ ਇਜ਼ਰਾਈਲ ਸੀ. ਇਸੇ ਦੇ ਕਰਕੇ ਜਿਹੜੇ ਫਲਸਤੀਨੀ ਲੋਕ ਨੇ ਉਹਨਾਂ ਦੀ ਤਰਫ ਤੋਂ ਪ੍ਰਦਰਸ਼ਨ ਕੀਤੇ ਜਾਂਦੇ ਨੇ, ਦੁਨੀਆਂ ਭਰ ਦੇ ਵਿੱਚ ਹੁੰਦੇ ਨੇ, ਪਰ ਆਸਟ੍ਰੇਲੀਆ ਦੇ ਪ੍ਰਦਰਸ਼ਨ ਖਾਸ ਤੌਰ ਦੇ ਉੱਤੇ ਚਰਚਾ ਦਾ ਵਿਸ਼ਾ ਬਣ ਜਾਂਦੇ ਨੇ. ਹੁਣ ਮੈਲਬਰਨ ਵਾਸਤੇ ਯਹੂਦੀ ਭਾਈਚਾਰੇ ਦੀ ਤਰਫ ਤੋਂ ਤੇ ਸਰਕਾਰ ਦੀ ਤਰਫ ਤੋਂ ਵੀ ਇਹ ਗੱਲ ਕਹੀ ਗਈ ਹੈ
ਇਸ ਕਿਸਮ ਦੇ ਪ੍ਰਦਰਸ਼ਨ ਨਾ ਕੀਤੇ ਜਾਣ। ਪਰ ਕੱਲ ਦੇ ਦਿਨ ਸਟੇਟ ਲਾਇਬ੍ਰੇਰੀ ਤੋਂ ਲੈ ਕੇ ਸਵੈਨਸਨ ਸਟਰੀਟ ਤੱਕ ਇਹ ਪ੍ਰਦਰਸ਼ਨ ਹੋਣਗੇ। ਖੁਦ ਪ੍ਰੀਮੀਅਰ ਬੈਨ ਕੈਰਲ ਇਸ ਪ੍ਰਦਰਸ਼ਨਾਂ ਨੂੰ ਨਾ ਕਰਨ ਦੇ ਲਈ ਅਪੀਲ ਕਰ ਚੁੱਕੇ ਨੇ। ਪਰ ਕੱਲ ਦੇ ਦਿਨ ਇਹ ਪ੍ਰਦਰਸ਼ਨ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਹੋਣੇ ਨੇ। ਉਸ ਦੇ ਵਿੱਚ ਕੈਂਡਲ ਲਾਈਟ ਮਾਰਚ ਵੀ ਸ਼ਾਮਲ ਹੈ, ਲੋਕਾਂ ਦੇ ਇਕੱਠ ਵੀ ਹੋਣਗੇ, ਤਕਰੀਰਾਂ ਵੀ ਕੀਤੀਆਂ ਜਾਣਗੀਆਂ, ਝੰਡੇ ਵੀ ਹੱਥਾਂ 'ਚ ਹੋਣਗੇ, ਫਲਸਤੀਨੀ ਝੰਡੇ ਔਰ ਇਜ਼ਰਾਈਲ ਦੇ ਖਿਲਾਫ ਨਾਅਰੇ ਵੀ ਹੋਣਗੇ। ਇਸੇ ਕਰਕੇ ਜ਼ਿਓਨਿਸਟ ਫੈਡਰੇਸ਼ਨ ਆਫ ਆਸਟ੍ਰੇਲੀਆ ਦੀ ਤਰਫ ਤੋਂ ਇਹ ਅਪੀਲ ਕੀਤੀ ਗਈ ਹੈ ਕਿ ਆਖਰਕਾਰ 7 ਅਕਤੂਬਰ ਦਾ ਦਿਨ ਹੀ ਕਿਉਂ ਚੁਣਿਆ ਜਾਂਦਾ, ਕਿਉਂਕਿ 7 ਅਕਤੂਬਰ ਦਾ ਦਿਨ ਤਾਂ ਉਹ ਹੈ ਜਦੋਂ ਇਜ਼ਰਾਈਲ ਦੇ ਉੱਤੇ ਕਰੂਰਤਾ ਵਾਪਰੀ ਸੀ, ਇਜ਼ਰਾਈਲ ਦੇ ਨਾਲ ਧੱਕਾ ਹੋਇਆ ਸੀ। ਅਕਤੂਬਰ 7 ਯਹੂਦੀ ਭਾਈਚਾਰੇ ਦੇ ਲਈ ਇੱਕ ਘੱਲੂਘਾਰੇ ਤੋਂ ਘੱਟ ਕੋਈ ਦਿਨ ਨਹੀਂ ਹੈ, ਇਸ ਕਰਕੇ ਇਸ ਦਿਨ ਨੂੰ ਬਦਲਿਆ ਜਾਵੇ। ਵਿਰੋਧੀ ਧਿਰ ਨੇਤਾ ਜੈਸ ਵਿਲਸਨ ਨੇ ਵੀ ਕਿਹਾ ਕਿ ਇਹ ਗੱਲ ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ 7 ਅਕਤੂਬਰ ਦਾ ਦਿਨ ਆਖਿਰਕਾਰ ਕੀ ਰਿਫਲੈਕਟ ਕਰੇਗਾ, ਕਿਉਂਕਿ 7 ਅਕਤੂਬਰ ਤਾਂ ਉਹ ਦਿਨ ਸੀ ਜਦੋਂ 1200 ਯਹੂਦੀਆਂ ਦੀ ਮੌਤ ਹੋ ਗਈ ਸੀ। ਅਜਿਹੇ ਦੇ ਵਿੱਚ ਹੁਣ ਇਹ ਲਗਭਗ ਉਹੀ ਗੱਲ ਹੈ ਜਿਸ ਤਰੀਕੇ ਦੇ ਨਾਲ ਐਬੋਰੀਜਨਲ ਟੋਰਸ ਸਟ੍ਰੇਟ ਆਈਲੈਂਡਰ ਭਾਈਚਾਰਾ ਜਿਹੜਾ ਉਹ 26 ਜਨਵਰੀ ਦੇ ਦਿਨ ਨੂੰ ਬਦਲਣ ਦੀ ਗੱਲ ਕਰਦੇ ਨੇ। ਜਿਵੇਂ ਉਹ ਕਹਿੰਦੇ ਨੇ ਕਿ 26 ਜਨਵਰੀ ਦਾ ਦਿਨ ਇੱਕ ਇਨਵੇਜਨ ਡੇ ਹੋਣਾ ਚਾਹੀਦਾ, ਆਸਟ੍ਰੇਲੀਆ ਡੇ ਜੇਕਰ ਮਨਾਉਣਾ ਹੈ ਤਾਂ ਉਹ 27 ਜਨਵਰੀ ਨੂੰ ਮਨਾ ਲਿਆ ਜਾਵੇ। ਠੀਕ ਉਸੇ ਤਰੀਕੇ ਦੇ ਨਾਲ 7 ਅਕਤੂਬਰ ਨੂੰ ਫਲਸਤੀਨੀ ਭਾਈਚਾਰਾ ਇਸ ਕਿਸਮ ਦੇ ਪ੍ਰਦਰਸ਼ਨ ਨਾ ਕਰੇ, ਉਹ ਯਹੂਦੀਆਂ ਦੇ ਲਈ ਉਹ ਦਿਨ ਹੋਣਾ ਚਾਹੀਦਾ। ਉਧਰ ਇੱਕ ਵੱਡੀ ਖਬਰ ਜਾਂ ਇਸ ਪੂਰੇ ਹਫਤੇ ਦੇ ਦਰਮਿਆਨ ਵੱਡੀਆਂ ਖਬਰਾਂ ਐਰਾਲਸਨ ਦੀ ਤਰਫ ਤੋਂ ਹੱਥ ਧੋ ਕੇ ਪਿੱਛੇ ਪੈ ਗਏ ਨੇ। ਜਿਹੜੀ ਮੌਜੂਦਾ ਲੇਬਰ ਸਰਕਾਰ ਹੈ ਵਿਕਟੋਰੀਆ ਦੀ, ਜਿਹੜਾ ਸਬਰਬਨ ਰੇਲ ਲੂਪ ਹੈ ਇਸ ਦੇ ਖਿਲਾਫ ਇੱਕ ਹਫਤਾ ਭਰ ਇਨਵੈਸਟੀਗੇਸ਼ਨ ਰਿਪੋਰਟਸ ਸਾਹਮਣੇ ਆਣਗੀਆਂ। ਸਬਰਬਨ ਰੇਲ ਲੂਪ ਇਸ ਦੇ ਬਾਰੇ ਕੁਝ ਐਸੀਆਂ ਜਾਣਕਾਰੀਆਂ ਹੁਣ ਅਖਬਾਰ ਪ੍ਰਕਾਸ਼ਿਤ ਕਰ ਰਿਹਾ ਜਿਸ ਦੇ ਨਾਲ ਸਵਾਲ ਖੜੇ ਹੁੰਦੇ ਨੇ ਕਿ ਆਖਿਰਕਾਰ ਡੈਨੀਅਲ ਐਂਡਰਿਊਸ ਹਾਸਲ ਕੀ ਕਰਨਾ ਚਾਹੁੰਦੇ ਸੀ। ਕੀ ਡੈਨੀਅਲ ਐਂਡਰਿਊ ਉਸ ਤੋਂ ਬਾਅਦ ਜਸਿੰਟਾ ਐਲਨ ਜਾਂ ਫਿਰ ਲੇਬਰ ਪਾਰਟੀ ਦੀ ਸਰਕਾਰ ਮੋਟੀ ਰਕਮ ਆਪਣੀ ਜੇਬ ਦੇ ਵਿੱਚ ਅੰਦਰ ਕਰਨਾ ਚਾਹੁੰਦੀ ਸੀ? ਚੈਲਟਨਮ ਤੋਂ ਲੈ ਕੇ ਬੌਕਸਿਲ ਤੱਕ ਦਾ ਜਿਹੜਾ ਪਹਿਲਾ ਗੇੜ ਹੈ ਇਸ ਦੇ ਵਿੱਚ $35 ਬਿਲੀਅਨ ਖਰਚ ਹੋਣੇ ਨੇ। ਟੋਟਲ 90 ਕਿਲੋਮੀਟਰ ਦਾ ਰੂਟ ਹੈ। ਚੈਲਟਨਮ ਤੋਂ ਬੌਕਸਿਲ ਤੱਕ ਕਲੇਟਨ, ਮਨਾਸ਼, ਗਲੈਨਵੇਵਰਲੀ, ਬਰਵੁੱਡ ਵਰਗੇ ਸਟੇਸ਼ਨ ਬਣਨੇ ਸੀ। ਉਸ ਤੋਂ ਬਾਅਦ ਬੌਕਸਿਲ ਤੋਂ ਡੌਨਕਾਸਟਰ, ਬੰਡੂਰਾ ਹੁੰਦਿਆਂ ਹੋਇਆਂ, ਰੈਜ਼ਰਵਾਇਰ ਹੁੰਦਿਆਂ ਹੋਇਆਂ ਬ੍ਰੌਡ ਮੀਡੋਸ ਤੱਕ ਇਹ ਟਰੈਕ ਜਾਣਾ ਸੀ ਦੂਸਰੇ ਗੇੜ ਦੇ ਤਹਿਤ। ਫਿਰ ਤੀਸਰਾ ਗੇੜ ਜਿਹੜਾ ਉਹ ਬ੍ਰੌਡ ਮੀਡੋਸ ਤੋਂ ਵਾਇਆ ਮੈਲਬਨ ਏਅਰਪੋਰਟ, ਕੈਲਰ ਈਸਟ, ਸਨਸ਼ਾਈਨ ਹੁੰਦਿਆਂ ਹੋਇਆਂ ਵੈਰਬੀ ਤੱਕ ਦਾ ਸੀ। ਟੋਟਲ ਇਸ 90 ਕਿਲੋਮੀਟਰ ਦੇ ਰੂਟ ਦੇ ਵਿੱਚ ਸਾਲ 2020 ਦੇ ਅੰਦਰ ਜਦੋਂ ਇਹ ਨਕਸ਼ਾ ਤਿਆਰ ਕੀਤਾ ਗਿਆ ਸੀ ਤਾਂ ਟ੍ਰੈਜਰੀ ਨੇ ਇਹ ਦੱਸਿਆ ਸੀ ਕਿ $88 ਬਿਲੀਅਨ ਦਾ ਇਸ ਦੇ ਉੱਤੇ ਖਰਚ ਹੋਏਗਾ, ਜਦਕਿ ਓਰੀਜਨਲੀ ਜਿੰਨਾ ਖਰਚ ਹੋ ਰਿਹਾ ਉਸ ਦੇ ਨਾਲੋਂ $38 ਬਿਲੀਅਨ ਘੱਟ ਕਰਕੇ ਦੱਸਿਆ ਗਿਆ। ਯਾਨੀ ਕਿ $125 ਬਿਲੀਅਨ ਤੋਂ ਉੱਪਰ ਦਾ ਖਰਚ ਇਸ ਪੂਰੇ ਪ੍ਰੋਜੈਕਟ ਤੇ ਹੋਣਾ ਸੀ। ਹੁਣ ਅਖਬਾਰ ਨੇ ਇਹ ਵੀ ਖਬਰ ਪ੍ਰਕਾਸ਼ਿਤ ਕੀਤੀ ਹੈ ਕਿ ਲੇਬਰ ਪਾਰਟੀ ਨੇ ਆਖਿਰਕਾਰ ਇਸ ਪ੍ਰੋਜੈਕਟ ਦੀ ਆੜ ਦੇ ਵਿੱਚ ਹੋਰ ਕੀ ਕੁਝ ਲੁਕੋਇਆ ਹੈ ਕਿ $2-2.5 ਬਲਕਿ $3-3 ਮਿਲੀਅਨ ਦੇ ਸਾਲਾਨਾ ਪੈਕੇਜ ਦੇ ਉੱਤੇ ਸਬਰਬਨ ਰੇਲ ਲੂਪ ਦੇ ਐਗਜ਼ੈਕਟਿਵ ਅਧਿਕਾਰੀਆਂ ਨੂੰ ਹਾਇਰ ਕੀਤਾ ਗਿਆ, ਉਹਨਾਂ ਨੂੰ ਤਨਖਾਹਾਂ ਦਿੱਤੀਆਂ ਗਈਆਂ ਔਰ ਫਜ਼ੂਲ ਖਰਚੀ ਕੀਤੀ ਗਈ। ਕਿ ਇਹ ਵਾਜਬ ਪ੍ਰੋਜੈਕਟ ਸੀ? ਹੋਰ ਤਾਂ ਹੋਰ ਇਹ ਵੀ ਦਾਅਵਾ ਕਰ ਦਿੱਤਾ ਗਿਆ ਕਿ SRL ਦੇ ਸ਼ੁਰੂਆਤੀ ਗੇੜ ਦੇ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਜੇ ਵਿਕਟੋਰੀਆ ਦੇ ਇਕੱਲੇ ਇਕੱਲੇ ਘਰ ਤੋਂ $40 ਤੋਂ ਲੈ ਕੇ $110 ਤੱਕ ਦੀ ਇੱਕ ਲੇਵੀ ਲੈ ਲਈ ਜਾਵੇ ਤਾਂ ਉਸ ਦੇ ਨਾਲ ਕਾਫੀ ਹੱਦ ਤੱਕ ਖਰਚਾ ਜਿਹੜਾ ਉਹ ਪੂਰਾ ਹੋ ਸਕਦਾ ਹੈ। ਇਹ ਵੀ ਗੱਲ ਕਹੀ ਗਈ ਕਿ $6 ਬਿਲੀਅਨ ਫੈਡਰਲ ਸਰਕਾਰ ਤੋਂ ਲਏ ਜਾਣ, ਹੋਰ ਕਿੱਥੋਂ ਕਿੱਥੋਂ ਪੈਸੇ ਇਕੱਠੇ ਕੀਤੇ ਜਾਣਗੇ, ਇਹਦੇ ਵੀ ਦਾਅਵੇ ਕੀਤੇ ਗਏ। ਡੈਨੀਅਲ ਐਂਡਰਿਊਜ਼ ਨੇ ਸਾਲ 2020 ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਜਦੋਂ ਇਸ ਪ੍ਰੋਜੈਕਟ ਦੇ ਬਾਰੇ ਪ੍ਰਪੋਜ਼ਲ ਰੱਖਣੇ ਸ਼ੁਰੂ ਕੀਤੇ ਸੀ ਮੀਡੀਆ ਦੇ ਵਿੱਚ, ਤਾਂ ਇਸ ਦੇ ਨਾਲ ਜੁੜੀਆਂ ਹੋਈਆਂ ਕਿਹੜੀਆਂ ਕਿਹੜੀਆਂ ਏਜੰਸੀਆਂ ਸੀ ਜਿਨ੍ਹਾਂ ਨੂੰ ਫਾਇਦੇ ਪਹੁੰਚਾਏ ਗਏ? ਉਦਾਹਰਣ ਦੇ ਤੌਰ ਦੇ ਉੱਤੇ ਇਸ ਪ੍ਰੋਜੈਕਟ ਨੂੰ ਜਦੋਂ ਐਲਾਨ ਕੀਤਾ ਗਿਆ ਉਸ ਤੋਂ ਲੈ ਕੇ ਹੁਣ ਤੱਕ ਤਾਂ 12% ਜਿਹੜਾ ਸੂਬੇ ਦਾ ਕਰਜ਼ਾ ਆਲਰੇਡੀ ਵੱਧ ਚੁੱਕਿਆ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਮਹਿੰਗਾਈ ਵਧਣੀ ਹੈ, ਤੇਲ ਦੀਆਂ ਕੀਮਤਾਂ ਦੇ ਅਸਰ ਅਲੱਗ ਅਲੱਗ ਤਰੀਕਿਆਂ ਦੇ ਨਾਲ ਆਸਟ੍ਰੇਲੀਆ ਦੇ ਉੱਤੇ ਪੈਣੇ ਨੇ, ਤੇ ਇਹ ਪ੍ਰੋਜੈਕਟ ਕਿਸ ਪਾਸਿਓਂ ਜਿਹੜਾ ਹੈ ਉਹ ਵਿਕਟੋਰੀਆ ਦੇ ਲਈ ਇੱਕ ਮੁਨਾਫੇ ਵਾਲਾ ਪ੍ਰੋਜੈਕਟ ਹੋਏਗਾ, ਪੈਸਾ ਕਿੱਥੋਂ ਆਏਗਾ, ਪੈਸਾ ਖਰਚ ਕਿਵੇਂ ਹੋਏਗਾ, ਤੇ ਇਸ ਪੈਸੇ ਦੀ ਰਕਮ ਜਿਹੜੀ ਉਹ ਵਾਪਸ ਕਿੱਦਾਂ ਮੁੜ ਸਕੇਗੀ, ਇਹ ਸਾਰੇ ਜਿਹੜੇ ਸਵਾਲ ਉਹ ਅਨਗੌਰ ਇਗਨੋਰ ਕਰਕੇ ਅਣਗੌਲਿਆਂ ਕਰਕੇ
ਤੇ ਉਹਨਾਂ ਨੂੰ ਛਿਕੇ ਟੰਗ ਕੇ ਕਿ ਇਸ ਪ੍ਰੋਜੈਕਟ ਨੂੰ ਸ਼ੁਰੂ ਕੀਤਾ ਗਿਆ। ਸ਼ੁਰੂਆਤ ਦੇ ਵਿੱਚ ਇਹ ਵੀ ਗੱਲ ਕਹੀ ਗਈ ਕਿ ਚਲਟਨਮ ਤੋਂ ਬੌਕਸਹਿਲ ਤੱਕ ਦਾ ਜਿਹੜਾ ਟਰੈਕ ਹੈ ਉਸਦੇ ਵਿੱਚ ਸਿਰਫ $27 ਬਿਲੀਅਨ ਜਿਹੜੇ ਨੇ ਉਹ ਕਰਜ਼ ਦੇ ਤੌਰ ਤੇ ਚੁੱਕਣੇ ਹੋਣਗੇ, ਜਦਕਿ $37 ਬਿਲੀਅਨ ਕੈਬਨਿਟ ਡਾਕੂਮੈਂਟਸ ਦੇ ਵਿੱਚ ਚੁੱਕੇ ਹੋਏ ਦਰਸਾਏ ਗਏ ਸੀ। ਯਾਨੀ ਕਿ $10 ਬਿਲੀਅਨ ਤਾਂ ਉਸ ਦੇ ਨਾਲੋਂ ਵੱਧ ਰਕਮ ਪਹਿਲਾਂ ਹੀ ਦਰਸਾਈ ਗਈ ਸੀ। ਤੇ ਪਬਲਿਕਲੀ ਜਿਹੜੀ ਸਰਕਾਰ ਹੈ ਉਹ ਹੁਣ ਅੱਜ ਦੀ ਤਰੀਕ ਦੇ ਵਿੱਚ ਇਹ ਕਹਿ ਰਹੀ ਹੈ ਕਿ ਇਸ ਪਹਿਲੇ ਗੇੜ ਦੇ ਉੱਤੇ ਹੀ $35 ਬਿਲੀਅਨ ਖਰਚ ਹੋ ਰਹੇ ਹੈ। ਹੁਣ ਸਰਕਾਰ ਅਸਲੀਅਤ ਦੇ ਵਿੱਚ ਕਾਗਜ਼ਾਂ ਦੇ ਉੱਤੇ ਕੁਛ ਹੋਰ ਕਹਿ ਰਹੀ ਹੈ, ਮੀਡੀਆ ਦੇ ਵਿੱਚ ਆ ਕੇ ਕੁਛ ਹੋਰ ਕਹਿ ਰਹੀ ਹੈ। ਉੱਥੇ ਹੀ NSW ਦੇ ਸਰਕਾਰ ਦੀ ਤਰਫ ਤੋਂ ਹੁਣ ਇੱਕ ਵਾਅਦਾ ਕੀਤਾ ਗਿਆ ਹੈ ਕਿ ਸਾਊਥ ਵੈਸਟ ਸਿਡਨੀ ਦੇ ਵਿੱਚ ਜਿਹੜਾ ਐਮਰਜੈਂਸੀ ਡਿਪਾਰਟਮੈਂਟਸ ਨੇ ਉੱਥੇ ਲਗਾਤਾਰ ਪੈ ਰਿਹਾ ਬੋਝ ਉਸਨੂੰ ਘੱਟ ਕਰਨ ਦੇ ਲਈ ਇੰਟੀਗ੍ਰੇਟਿਡ ਹੈਲਥ ਹੱਬ ਸਥਾਪਿਤ ਕੀਤੇ ਜਾਣਗੇ। ਲਿਵਰਪੂਲ ਤੇ ਕੈਂਬਲ ਟਾਊਨ ਹਸਪੀਟਲਸ ਦੇ ਵਿੱਚ ਜਿਹੜਾ ਲਗਾਤਾਰ ਬੋਝ ਪੈ ਰਿਹਾ ਉਸਨੂੰ ਘੱਟ ਕਰਨ ਦੇ ਲਈ ਇਹਨਾਂ ਹੈਲਥ ਹੱਬਸ ਦੀ ਅਨਾਊਂਸਮੈਂਟ ਅੱਜ ਦੇ ਦਿਨ ਪ੍ਰੀਮੀਅਰ ਕ੍ਰਿਸ ਮਿੰਜ਼ ਥੋੜੀ ਦੇਰ ਬਾਅਦ ਕਰਨਗੇ। ਮੰਨਿਆ ਜਾ ਰਿਹਾ ਹੈ ਕਿ $35 ਮਿਲੀਅਨ ਦੀ ਇਨਵੈਸਟਮੈਂਟ ਹੋਣੀ ਹੈ। ਵੈਸੇ ਜੂਨ ਬਜਟ ਦੇ ਵਿੱਚ ਪਹਿਲਾਂ ਹੀ ਇਹ ਗੱਲ ਦੱਸ ਦਿੱਤੀ ਗਈ ਸੀ। ਜਿਹੜਾ BHI ਯਾਨੀ ਬਿਊਰੋ ਆਫ ਹੈਲਥ ਇਨਫੋਰਮੇਸ਼ਨ ਹੈ ਉਸਦੇ ਤਾਜ਼ਾ ਡੇਟਾ ਦੇ ਮੁਤਾਬਕ ਐਮਰਜੈਂਸੀ ਡਿਪਾਰਟਮੈਂਟ ਦੇ ਵਿੱਚ ਲਗਾਤਾਰ ਜਿਹੜਾ ਬੋਝ ਵੱਧ ਰਿਹਾ ਹੈ। ਕੈਂਬਲ ਟਾਊਨ ਹਸਪਤਾਲ ਸੂਬੇ ਦੇ ਸਭ ਤੋਂ ਵਿਅਸਤ ਐਮਰਜੈਂਸੀ ਡਿਪਾਰਟਮੈਂਟਸ ਵਾਲਾ ਹਸਪਤਾਲ ਬਣ ਚੁੱਕੇ ਆ। BHI ਦੇ ਰਿਜ਼ਲਟ ਇਹ ਦਿਖਾਉਂਦੇ ਨੇ ਕਿ ਪਿਛਲੇ ਇੱਕ ਸਾਲ ਦੇ ਦਰਮਿਆਨ 14% ਐਮਰਜੈਂਸੀ ਡਿਪਾਰਟਮੈਂਟ ਦੇ ਵਿੱਚ ਜਿਹੜੀ ਫੁੱਟਫਾਲ ਹੈ ਲੋਕਾਂ ਦੀ ਉਹ ਵਧੀ ਹੈ। ਉੱਥੇ ਹੈਲਥ ਮਿਨਿਸਟਰ ਰਿਆਨ ਪਾਰਕ ਨੇ ਇਸ ਦੇ ਲਈ ਫੈਡਰਲ ਸਰਕਾਰ ਨੂੰ ਦੋਸ਼ੀ ਠਹਿਰਾਇਆ, ਕਿਹਾ ਹੈ ਕਿ ਫੈਡਰਲ ਸਰਕਾਰ ਸਾਨੂੰ ਪ੍ਰੋਪਰ ਫੰਡਿੰਗ ਨਹੀਂ ਦੇ ਸਕੀ ਹੈ ਤਾਂ ਕਿ ਸੂਬੇ ਦੇ ਵਿੱਚ ਐਮਰਜੈਂਸੀ ਡਿਪਾਰਟਮੈਂਟ ਦੇ ਅੰਦਰ ਜਿਹੜੇ ਬੈੱਡਾਂ ਦੀ ਗਿਣਤੀ ਉਹ ਵਧਾਈ ਜਾ ਸਕੇ। ਅਖੀਰ ਦੇ ਵਿੱਚ ਖੇਡ ਜਗਤ ਦੇ ਨਾਲ ਜੁੜੀਆਂ ਹੋਈਆਂ ਕੁੱਝ ਖਬਰਾਂ ਦੀ ਇੱਕ ਫਟਾਫਟ ਸਾਂਝ ਪਾਉਂਦੇ ਹੋਏ ਚੱਲੀਏ, ਜਿੱਥੇ ਭਾਰਤੀ ਜਿਹੜੇ ਚੋਣਕਾਰ ਨੇ ਉਹਨਾਂ ਦੀ ਤਰਫ ਤੋਂ ਆਉਂਦੀ ਨਿਊਜ਼ੀਲੈਂਡ ਦੌਰੇ ਦੇ ਲਈ ਭਾਰਤ ਦੀ ਕ੍ਰਿਕਟ ਟੀਮ ਦੇ ਜਿਹੜੀਆਂ 3 ਟੀਮਾਂ ਚੁਣਨ ਦੀ ਤਿਆਰੀਆਂ ਚੱਲ ਰਹੀਆਂ ਨੇ। ਇਹ ਦੌਰਾ 22 ਅਕਤੂਬਰ ਤੋਂ T20 ਲੜੀ ਦੇ ਨਾਲ ਸ਼ੁਰੂ ਹੋਏਗਾ। ਪਿੱਠ ਦੀ ਸੱਟ ਦੇ ਕਾਰਨ 7 ਮਹੀਨੇ ਬਾਹਰ ਰਹੇ ਤੇਜ਼ ਗੇਂਦਬਾਜ਼ ਆਕਾਸ਼ਦੀਪ ਇਰਾਨੀ ਕੱਪ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਟੈਸਟ ਟੀਮ ਦੇ ਵਿੱਚ ਆਪਣੀ ਪੱਕੀ ਵਾਪਸੀ ਕਰ ਚੁੱਕੇ ਨੇ। ਹੁਣ ਭਾਰਤੀ ਕ੍ਰਿਕਟ ਬੋਰਡ ਯਾਨੀ BCCI ਇਸ ਦੌਰੇ ਦੇ ਲਈ T20 ODI ਤੇ ਟੈਸਟ ਟੀਮਾਂ ਦੇ ਨਾਲ ਨਾਲ ਇੰਡੀਆ ਏ ਟੀਮ ਦਾ ਐਲਾਨ ਵੀ ਕਰੇਗੀ। ਆਖਰੀ ਇੱਕ ਰੋਜ਼ਾ ਤੇ ਪਹਿਲੇ ਟੈਸਟ ਮੈਚ ਦੇ ਵਿੱਚ ਸਿਰਫ 4 ਦਿਨ ਦਾ ਅੰਤਰ ਹੋਣ ਕਾਰਨ ਕਪਤਾਨ ਸ਼ੁਭਮਨ ਗਿੱਲ ਸਣੇ ਕਈ ਸੀਨੀਅਰ ਖਿਡਾਰੀ ਇੱਕ ਰੋਜ਼ਾ ਲੜੀ ਦੇ ਆਖਰੀ 2 ਮੈਚਾਂ ਤੋਂ ਆਰਾਮ ਲੈ ਕੇ ਟੈਸਟ ਲੜੀ ਦੀ ਸ਼ੁਰੂਆਤ ਕਰ ਸਕਦੇ ਨੇ, ਜਦਕਿ ਉਪ ਕਪਤਾਨ ਸ਼੍ਰੇਯਸ ਅਈਅਰ ਆਖਰੀ 2 ਇੱਕ ਰੋਜ਼ਾ ਮੈਚਾਂ ਦੇ ਵਿੱਚ ਭਾਰਤੀ ਟੀਮ ਦੀ ਕਪਤਾਨੀ ਸੰਭਾਲਣਗੇ। ਉਧਰ ਭਾਰਤੀ ਤੇਜ਼ ਗੇਂਦਬਾਜ਼ੀ ਨੂੰ ਮਜ਼ਬੂਤ ਕਰਨ ਦੇ ਲਈ ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ਼, ਪ੍ਰਸਿੱਧ ਕ੍ਰਿਸ਼ਨਾ ਦੇ ਨਾਲ ਨਾਲ ਆਕਾਸ਼ਦੀਪ ਨੂੰ ਵੀ ਟੀਮ ਦੇ ਵਿੱਚ ਚੁਣਿਆ ਜਾ ਸਕਦਾ ਹੈ। ਨਿਊਜ਼ੀਲੈਂਡ ਦੌਰੇ ਦੇ ਲਈ ਖਿਡਾਰੀਆਂ ਦੀ ਵੀਜ਼ਾ ਪ੍ਰਕਿਰਿਆ ਵੀ ਪੂਰੀ ਕਰ ਲਈ ਗਈ ਹੈ। ਖਬਰਾਂ ਦੀ ਅੱਜ ਦੀ ਇਸ ਸਾਂਝ ਦੇ ਵਿੱਚ ਨਹੀਂ ਦਿਓ ਇਜਾਜ਼ਤ, ਧੰਨਵਾਦ।

0: ready to start something? Do what you love? With 38 free TAFE courses and over 130 nationally recognised qualifications, including health, nursing, community services and justice, come to Kangan Institute, the Australian Large Training Provider of the Year 2022. No ATAR needed. It's time to unleash you at Kangan Institute. Call 13 TAFE to apply now or visit kangan.edu.au. Eligibility criteria apply. Some or all of this training is delivered with Victorian and Commonwealth Government funding. RTO 3077.
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ। ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਡੈਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ। ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਡੈਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
4: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स, वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नु देओ मजबूत दिशा। आज ही विजिट करो sebipartners.au। सेबी पार्टनर्स, वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स।
5: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
6: मोबाइल स्पीड कैमरों के लिए बाएं मुड़े, पुलिस मोटरसाइकिल यूनिट के लिए दाएं मुड़े, जीवन के लिए खतरनाक दुर्घटना की स्थिति में सीधे आगे जाना जारी रखें।
7: आपकी छुट्टी कैसे खत्म होती है यह आप पर निर्भर है। अगर आप तेज गाड़ी चलाते हैं, चाहे थोड़ा सा भी, तो यह गलत बात है। TAC की ओर से एक संदेश।
8: मैनू अपनी नवी दुकान ली प्रीमियम 3D इल्यूमिनेटेड साइन दी अर्जेंट लोड सी। क्विक साइनेज ने इन हाउस डिजाइन, प्रिंटिंग ते प्रोफेशनल इंस्टॉलेशन सिर्फ 4 to 5 दिनां विच पूरी कर दित्ती। ग्लोइंग शॉप फ्रंट तो व्हीकल रैप्स तक, ब्रांड पूरी स्ट्रीट विच सब तो वख चमक उठिया। विक्टोरिया ते साउथ ऑस्ट्रेलिया विच 12 सालां तो साइनेज लीडर्स। अपने बिजनेस नु चमकाओ। कॉल 1300-1516-16, quicksignage.com.au।

0: ब्रोकर्स अपने इंश्योरेंस से हर लोड ले। याद रखो बस अमरिंदर गिद्दा, कॉल 0491-999-555। शर्ता लागू।
1: दिल्ली में घर पर मेरी बहन बस एक रंग देखते ही समझ आती है कि उसे अपनी पसंद की साड़ी मिल गई है। तो चाहे वो उस बहन के लिए हो जो चुनने में थोड़ा वक्त लगाती है, या उस बहन के लिए जो पहले से अपना मन बना चुकी है। रिमिटली के जरिए पैसे भेजना सिर्फ एक मनी ट्रांसफर नहीं, उससे कहीं बढ़कर है। क्योंकि जब पैसा आगे बढ़ता है तो जिंदगी भी आगे बढ़ती है। रिमिटली, दुनिया भर में पैसे भेजे।
2: क्या आप सोलर की सर्विसिंग के लिए फोन करने की बजाय घर में आग लगने का जोखिम उठाएंगे? अपने सोलर पैनल्स को अच्छी स्थिति में रखकर आप बिजली के कारण घर में आग लगने के खतरे को टाल सकेंगे तथा और भी अधिक प्रभावशाली सिस्टम के लाभों का आनंद उठाएंगे। इसलिए अगर आपके घर में 2 साल या उससे भी पहले से सोलर सिस्टम इंस्टॉल है तो जोखिम ना उठाएं, सोलर सुरक्षित रहे। लाइसेंस धारक ई ग्रेड इलेक्ट्रीशियन से अपने सोलर की सर्विसिंग करवाएं। और अधिक जानने के लिए energysafe.vic.gov.au पर जाएं। एनर्जी सेफ हमेशा, विक्टोरिया सरकार मेलबर्न द्वारा अधिक।
3: Attention, ladies and gentlemen, this is your captain. 30 flights, Melbourne to India ya Pakistan, Sydney to India ya Pakistan, kithe bhi ja sakti hai.
0: Attention, please. Dil kehta hai, kar jana hai. Flight search karke thak gaye. Switch karo, Hi-Fi Travel Stay. Your local travel agency. Rated 4.9 star on Google. Book now, pay later. Flight book karni hai? Aaj hi call karo. 1300-533-311 te. Ya online book karo. hifitravels.com.au te.
4: Kithe vaj gayi teri gaddi?
5: Gaddi ta theek ho ju. Par insurance ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
4: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
6: ਓ ਪਾਜੀ, ਇੱਕ ਪਾਸੇ ਮਾਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
7: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
6: ਫਿਰ ਲਵਾਈਏ ਕਿੱਥੋਂ?
7: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
6: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
8: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-86655 ਔਰ ਵਿਜ਼ਿਟ tireforce.com.au।
2: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ? ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।

0: ready to start something? Do what you love? With 38 free TAFE courses and over 130 nationally recognised qualifications, including health, nursing, community services and justice, come to Kangan Institute, the Australian Large Training Provider of the Year 2022. No ATAR needed. It's time to unleash you at Kangan Institute. Call 13 TAFE to apply now or visit kangan.edu.au. Eligibility criteria applies. Some or all of this training is delivered with Victorian and Commonwealth Government funding. RTO 3077.
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
3: ਸੋਨਾ ਚਾਹੀਦਾ,
4: ਭਰੋਸਾ ਚਾਹੀਦਾ,
3: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ।
1: ਚਲੇ ਆਓ ਦਿੱਲੀ ਜੁਵੈਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
5: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स, वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेतन संबंधी प्रोफेशनल गाइडेंस। अपने बिजनेस नो देओ मजबूत दिशा। आज ही विजिट करो sebipartners.au। सेबी पार्टनर्स, वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स।

0: ਰੇਡੀਓ। ਹਾਂ ਜੀ, 1674 ਐਮ। ਆਸ ਕਰਦੇ ਹਾਂ ਕਿ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਊਗਾ ਅਤੇ ਗਾਣਾ ਤੁਸੀਂ ਇੰਜੋਏ ਕੀਤਾ ਹੋਊਗਾ। ਗਾਣਾ ਤੁਸੀਂ ਜੀ ਸਿੱਧੂ ਦੀ ਆਵਾਜ਼ ਦੇ ਵਿੱਚ ਸੁਣ ਰਹੇ ਸੀ, ਵਨ ਹਰਟ, ਯਾਨੀ ਕਿ ਇੱਕ ਦਿਲ। ਅਤੇ ਇਸ ਤੋਂ ਪਹਿਲਾਂ ਤੁਸੀਂ ਗਾਣਾ ਸੁਣਿਆ ਰਣਜੀਤ ਬਾਵਾ ਦਾ, ਅਤੇ ਹੁਣ ਆਪਾਂ ਗੱਡੀ ਨੂੰ ਅੱਗੇ ਤੋਰਦੇ ਹਾਂ। ਅੱਜ ਦਿਨ ਆ ਮੰਗਲਵਾਰ ਦਾ, ਅਤੇ ਅੱਜ ਦੇ ਦਿਨ ਸਾਡੇ ਕੋਲ ਪ੍ਰੋਗਰਾਮ ਦੇ ਵਿੱਚ ਹੁਣ ਸਮਾਂ ਹੋ ਚੁੱਕਾ ਵੀ ਆਪਾਂ ਇੱਕ ਵਿਸ਼ਾ ਰੱਖੀਏ, ਅਤੇ ਹੋਰ ਬਹੁਤ ਸਾਰੀਆਂ ਗੱਲਾਂ ਬਾਤਾਂ ਸਾਡੀਆਂ ਤੁਹਾਡੀਆਂ। ਅਤੇ ਸੱਚ ਮੈਂ ਦੱਸਦਾ ਵੀ ਮੇਰੇ ਨਾਲ ਪਹੁੰਚ ਚੁੱਕੇ ਨੇ ਯਸ਼ਪ੍ਰੀਤ।
1: ਹਾਂਜੀ, ਧੰਨਵਾਦ ਤੁਹਾਡਾ ਮੈਨੂੰ ਅੱਜ ਵਾਪਸ ਤੋਂ ਬੁਲਾਉਣ ਲਈ। ਅਤੇ ਹਾਂਜੀ, ਉਮੀਦ ਕਰਦੀ ਹਾਂ ਤੁਹਾਡਾ ਦਿਨ ਵਧੀਆ ਜਾ ਰਿਹਾ ਹੋਵੇਗਾ। ਮੰਗਲਵਾਰ ਚੜ੍ਹ ਗਿਆ ਹੈ ਅਤੇ ਵੱਜ ਗਏ ਨੇ ਕਿੰਨੇ, 10:09
0: ਹੈ, 9 ਮਿੰਟ ਉੱਤੇ ਹੋ ਗਿਆ। ਓਹੋ,
1: ਗਾਣਾ ਸੁਣਦੇ ਸੁਣਦੇ ਆਪਾਂ
0: ਫਿਰ ਤਾਂ ਗਾਣਾ ਉਹ ਲਾਉਣਾ ਚਾਹੀਦਾ ਹੈ, ਵੈਰੀ ਵੈਰੀ ਸੌਰੀ, ਥੋੜ੍ਹਾ ਲੇਟ ਹੋ ਗਈ।
1: ਕੋਈ ਨਾ, ਇੱਕ ਦਿਲ ਬਣਾ ਲਗਾ ਤਾ ਤੁਸੀਂ, ਇੱਕ ਦਿਲ ਜਿੱਤ ਹੀ ਲਿਆ ਤੁਸੀਂ ਸਾਰਿਆਂ ਦਾ ਆਲਰੇਡੀ। ਅਤੇ ਖੈਰ, ਹਾਂ, ਜਿਸ ਹਿਸਾਬ ਨਾਲ ਭਾਜੀ ਨੇ ਦੱਸਿਆ ਹੈ ਕਿ ਅੱਜ ਦੇ ਦਿਨ ਆਪਾਂ ਇਸ ਟਾਈਮ ਵਿਸ਼ੇ ਰੱਖਦੇ ਹਾਂ, ਅਤੇ ਵਿਸ਼ੇ ਧੀਰੇ ਧੀਰੇ ਦੱਸਾਂਗੇ ਤੁਹਾਨੂੰ। ਵੈਸੇ ਨੋਰਮਲ ਆਪਾਂ ਸਟਾਰਟ ਕਰਦੇ ਹਾਂ ਗੱਲ, ਡਾਇਰੈਕਟ ਵਿਸ਼ੇ ਤਾਂ ਨਹੀਂ ਆਉਂਦੇ। ਅਤੇ ਕਿਵੇਂ ਜਾ ਰਿਹਾ ਤੁਹਾਡਾ ਦਿਨ ਅੱਜ ਦਾ?
0: ਮੇਰਾ ਬਹੁਤ ਵਧੀਆ ਜਾ ਰਿਹਾ ਜੀ, ਥੈਂਕ ਯੂ। ਦਿਨ ਹਰ ਇੱਕ ਦਿਨ ਦੀ ਆਪਣੀ ਆਪਣੀ ਇੱਕ ਖਾਸੀਅਤ ਹੁੰਦੀ ਹੈ
1: ਜੀ, ਅਤੇ
0: ਉਸ ਖਾਸੀਅਤ ਦੇ ਹਿਸਾਬ ਦੇ ਨਾਲ ਉਹ ਦਿਨ ਬਹੁਤ ਵਧੀਆ ਤੁਹਾਡਾ ਚੱਲ ਜਾਂਦਾ। ਬਾਕੀ ਕਮੀਆਂ ਪੇਸ਼ੀਆਂ ਤਾਂ ਵੇਖੋ ਹਰ ਇੱਕ ਚੀਜ਼ 'ਚ ਚੱਲਦੀਆਂ ਰਹਿੰਦੀਆਂ, ਕਮੀਆਂ ਤਾਂ ਵੇਖੋ ਫਿਰ ਮਤਲਬ ਉਹ ਤਾਂ ਤੁਸੀਂ ਪੁੱਛੋ ਕੁਛ ਨਾ,
1: ਕਮੀਆਂ ਤਾਂ ਆਪਾਂ ਰੱਬ ਦੀ ਕੱਢ ਦਿੰਦੇ ਹਾਂ, ਮੌਸਮ ਦੀ ਕੀ ਗੱਲ ਕਿ ਇਹ ਸੁਣਦਾ ਨਹੀਂ ਸਾਡੀ ਬਾਕੀਆਂ ਦੀ ਸੁਣਦਾ,
0: ਕਿੰਨੀ ਅਜੀਬ ਗੱਲ ਹੈ ਨਾ। ਆਪਾਂ ਕਿਸੇ ਵੀ ਚੀਜ਼ 'ਚ, ਮੰਨ ਲਓ ਕਿਸੇ ਵੀ ਚੀਜ਼ 'ਚ ਕਮੀ ਕੱਢਦੇ ਹਾਂ, ਰੱਬ ਦੀ ਛੱਡੋ, ਕਿਸੇ ਵੀ ਚੀਜ਼ 'ਚ ਆਪਾਂ ਕਮੀ ਪੇਸ਼ੀ ਕੱਢਦੇ ਹਾਂ ਐਨੀ ਔਫ, ਅਤੇ ਉਹ ਇੱਕ ਤਰ੍ਹਾਂ ਨਾਲ ਰੱਬ ਦੀ ਕਮੀ ਪੇਸ਼ੀ ਆ, ਕਿਉਂਕਿ ਜਦੋਂ ਆਪਾਂ ਇਹ ਮੰਨਦੇ ਹਾਂ ਵੀ ਹਰ ਇੱਕ ਚੀਜ਼ ਰੱਬ ਨੇ ਬਣਾਈ ਆ, ਅਤੇ ਫਿਰ ਉਹਦੇ 'ਚ ਜਦੋਂ ਆਪਾਂ ਕਮੀ ਪੇਸ਼ੀ ਕੱਢਦੇ ਹਾਂ, ਸ਼ਾਇਦ ਇਸ ਤਰੀਕੇ ਦੇ ਨਾਲ ਸਾਨੂੰ ਦੱਸਣ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਨਾ ਵੀ ਬੰਦਾ ਹਟ ਜੇ ਮੇਬੀ, ਹੈ ਨਾ।
1: ਹਾਂਜੀ ਹਾਂ, ਕਿਉਂਕਿ ਇਹ ਕਹਿੰਦੇ ਨਾ ਕਿ ਸੁਪਰ ਪਾਵਰ, ਹੁਣ ਤੁਸੀਂ ਉਹ ਜਿਸ ਚੀਜ਼ ਨੂੰ ਜਾਂ ਜਿਸ ਵਿਅਕਤੀ ਨੂੰ ਜਾਂ ਕੁਛ ਵੀ ਚੀਜ਼ ਕਹਿ ਲਓ ਉਹਨੂੰ, ਜੇ ਰੱਬ ਨੇ ਬਣਾਇਆ ਤੇ ਆਪਾਂ ਕੌਣ ਹੁੰਦੇ ਹਾਂ ਉਹਦੇ 'ਚ ਕਮੀ ਕੱਢਣ ਵਾਲੇ, ਫਿਰ ਵੀ ਕੱਢ ਹੀ ਦਿੰਦੇ ਹਾਂ।
0: ਮੰਨ ਲਓ ਜੇ ਆਪਾਂ ਕਿਸੇ ਬੰਦੇ 'ਚ ਕਮੀ ਪੇਸ਼ੀ ਕੱਢਦੇ ਹਾਂ, ਅਤੇ ਉਹਦੇ ਆਪਾਂ ਕਹਿੰਦੇ ਹਾਂ ਵੀ ਹਰ ਇੱਕ ਬੰਦੇ 'ਚ ਰੱਬ ਆ, ਹੈ ਨਾ, ਅਤੇ ਉਹ ਰੱਬ ਨੇ ਹੀ ਬਣਾਇਆ ਵਾ, ਅਤੇ ਫਿਰ ਆਪਾਂ ਉਹ 'ਚ ਜਦੋਂ ਕਮੀ ਪੇਸ਼ੀ ਕੱਢਤੀ ਉਹਨੂੰ ਗਾਲ ਮੰਦਾ ਕਰਤਾ, ਅਤੇ ਇਹਦਾ ਮਤਲਬ ਰੱਬ ਨੂੰ ਹੀ ਕੀਤਾ ਫਿਰ।
1: ਬਿਲਕੁਲ,
0: ਪਰ ਇਹ ਜਿੱਥੇ ਜਿੱਥੇ ਜਿੱਦਾਂ ਜਿੱਦਾਂ ਬੰਦੇ ਨੂੰ ਜਿੱਦਾਂ ਜਿੱਦਾਂ ਮੰਨ ਲਓ ਸੋਜਲਦਾ, ਜਿੱਦਾਂ ਜਿੱਦਾਂ ਉਹਨੂੰ ਠੀਕ ਜਿਹਾ ਲੱਗਦਾ ਨਾ, ਉਹ ਕਰ ਦਿੰਦਾ ਫਿਰ, ਉੱਥੇ ਉਹ ਵਾਲਾ ਫਾਰਮੂਲਾ ਨਹੀਂ ਲਾਉਂਦਾ, ਮਤਲਬ ਹੋਊਗਾ ਰੱਬ ਹੋ ਗਏ ਸਹੀ। ਇਹੋ ਜਿਹੇ ਬੰਦੇ 'ਚ ਜੇ ਰੱਬ ਹੁੰਦਾ ਤਾਂ ਇੱਦਾਂ ਹੀ ਕਰਦਾ ਮੇਰੇ ਨਾਲ, ਮਤਲਬ ਬੰਦਾ ਵੇਖੋ ਤੁਸੀਂ ਇੰਕਲੂਡਿੰਗ ਅਸ, ਮੀ ਚਲੋ ਤੁਸੀਂ ਆਪਣਾ ਆਪ
1: ਕਹਿ ਲਓ, ਕੋਈ ਚੱਕਰ ਨਹੀਂ,
0: ਕਿੰਨਾ ਬੰਦਾ ਇਸ ਚੀਜ਼ ਦੇ ਵਿੱਚ ਮਾਹਰ ਆ ਵੀ ਸਮੇਂ ਦੇ ਹਿਸਾਬ ਦੇ ਨਾਲ, ਸਥਿਤੀ ਦੇ ਹਿਸਾਬ ਦੇ ਨਾਲ ਉਹ ਐਕਸਕਿਊਜ਼ ਕੱਢ ਲੈਂਦਾ ਹਰ ਇੱਕ ਚੀਜ਼ ਦੇ ਵਿੱਚ,
1: ਹਰ ਇੱਕ ਚੀਜ਼ 'ਚ,
0: ਐਵਰੀਵੇਅਰ ਐਵਰੀਵੇਅਰ, ਹੈ ਨਾ, ਵੀ ਕੋਈ ਵੀ ਮੌਕਾ ਆਪਾਂ ਕਿਸੇ ਵੀ ਤਰ੍ਹਾਂ ਦਾ ਆਪਾਂ ਛੱਡਣਾ ਨਹੀਂ ਹੁੰਦਾ,
1: ਜਸਟੀਫਾਈ ਕਰਨਾ ਹੁੰਦਾ ਨਾ ਕਿ ਹਾਂ ਚਲੋ ਠੀਕ ਹੈ,
0: ਮੈਂ ਠੀਕ ਹਾਂ। ਇਨਸਾਨ ਦਾ ਮੈਨੂੰ ਲੱਗਦਾ ਮੋੜ ਘੇੜ ਕੇ ਨਾ ਅਜੋਕੇ ਸਮੇਂ ਦੇ ਵਿੱਚ, ਚਲੋ ਜਿੱਦਾਂ ਕਿ ਸਾਡਾ ਜਿਹੜੇ ਕੈਟੇਗਰੀ 'ਚ ਵਾਹ ਪੈਂਦਾ ਵਾ ਇਨਸਾਨੀਅਤ ਕੈਟੇਗਰੀ 'ਚ, ਕਿਉਂਕਿ ਹੋ ਸਕਦਾ ਬਹੁਤ ਜਿਹੜੇ ਕੋਈ ਦਾਰਸ਼ਨਿਕ ਟਾਈਪ ਲੋਕ ਨੇ ਜਾਂ ਜਿਹੜੇ ਪਹੁੰਚੇ ਲੋਕ ਨੇ, ਬੁੱਧੀਜੀਵੀ ਵੀ ਆਪਣੇ ਪਾਸੇ ਆ ਜਾਂਦੇ ਆ, ਉਹ ਹੋਰ ਟਾਈਪ ਹੁੰਦੀ ਸੀ
1: ਆਪਣੇ ਪਾਸੇ ਆ ਜਾਂਦੇ। ਅੱਛਾ, ਮੈਂ ਖੁਦ ਨੂੰ ਬੁੱਧੀਜੀਵੀ ਸਮਝਾ ਅੱਜ ਤੋਂ,
0: ਨਹੀਂ ਨਹੀਂ ਖੁਦ ਨੂੰ ਨਾ ਤੁਸੀਂ ਸਮਝੋ, ਮੇਰੇ ਕਹਿਣ ਦਾ ਮਤਲਬ ਇਹ ਕਿ
1: ਅਲੱਗ ਕੈਟੇਗਰਾਈਜ਼ ਕਰਦਾ,
0: ਹਾਂ ਮੈਂ ਸਿਰਫ ਇੱਕ ਕੈਟੇਗਰੀ ਵੱਖਰੀ ਕਰ ਰਿਹਾ ਵਾਂ, ਜਿਹੜੇ ਥੋੜ੍ਹੇ ਜਿਹੇ ਸਪਿਰਿਚੁਅਲੀ ਥੋੜ੍ਹੇ ਜਿਹੇ ਆਪਣੇ, ਹੈ ਨਾ, ਅਧਿਆਤਮਿਕ ਪੱਧਰ ਦੇ ਉੱਤੇ ਜਿਹੜੇ ਲੋਕ ਥੋੜ੍ਹੇ ਜਿਹੇ ਆਪਣੇ, ਮੈਂ ਉਹਨਾਂ ਦੀ ਕੈਟੇਗਰੀ ਸਿਰਫ ਵੱਖ ਕਰ ਰਿਹਾ, ਬਾਕੀ ਸਾਰੇ ਜਿਹੜੇ ਬਹੁਤ ਵਧੀਆ ਵਧੀਆ ਸਿਆਣੀ ਸਿਆਣੀਆਂ ਵੀ ਗੱਲਾਂ ਕਰ ਲੈਂਦੇ, ਆਲ ਗੁੱਡ, ਉਹਨਾਂ ਨੂੰ ਆਪਾਂ ਇੱਧਰ ਰੱਖ ਲੈਂਦੇ ਹਾਂ, ਅਤੇ ਹੁਣ ਬਾਕੀ ਦੀ ਗੱਲ ਤੁਸੀਂ ਮੈਨੂੰ ਭਾਤੀ ਹੈ। ਬਦਾਮ ਤੋਂ ਗਾਂਹ ਵਾਲੀ ਕੋਈ ਚੀਜ਼ ਜਿਹੜੀ ਹੋਵੇ ਨਾ, ਜਿਹੜੀ ਯਾਦਾਸ਼ਤ ਦੇ ਲਈ,
1: ਯਾਦਾਸ਼ਤ ਲਈ, ਪਤਾ ਨੀ ਉਸ ਦਿਨ ਕੌਣ ਮੇਰੀ ਕੋਈ ਨਰਸ ਦੋਸਤ ਦੱਸਦੀ ਸੀ, ਉਹਨੇ ਮੈਨੂੰ ਦੱਸਿਆ, ਦੇਖੋ ਫਿਰ ਮੈਂ ਭੁੱਲ ਗਈ,
0: ਕਮਾਲ ਹੋ ਗਿਆ। ਵੇਖੋ ਮੈਂ ਆਹ ਜਿਹਦਾ ਆਪਾਂ, ਅੱਛਾ ਆਪਾਂ ਗੱਲ ਕਰ ਰਹੇ ਹਾਂ ਐਕਸਕਿਊਜ਼ ਦੀ, ਅਤੇ ਮੈਨੂੰ ਹੁਣ ਤੁਹਾਡੀ ਗੱਲ ਤੋਂ ਵੇਖੋ ਮੈਂ ਫਿਰ ਕਿੱਡਾ ਸੋਹਣਾ ਐਕਸਕਿਊਜ਼ ਮੈਂ ਘੜਿਆ, ਵੀ ਚਲੋ ਇਹ ਤਾਂ ਮੇਰੇ ਨਾਲੋਂ ਕੋਈ 5-7 ਸਾਲ ਛੋਟੀ ਹੋਣੀ ਆ, ਜੇ ਇਹਦੀ ਹੋ ਗਈ ਯਾਦਾਸ਼ਤ ਮੇਰੀ, ਕਿਹੜੀ ਗੱਲ, ਬੰਦਾ ਇੱਦਾਂ ਦੇ, ਹੈ ਨਾ, 5-7 ਸਾਲ ਠੀਕ ਸੀ ਨਾ, ਕੋਈ ਮਤਲਬ ਬੀਬੀਆਂ ਗੁੱਸਾ ਕਰ ਜਾਂਦੀਆਂ ਨੇ 17 ਕਰ ਲਈ 15
1: ਮੈਨੂੰ ਇਦਾਂ ਲੱਗਦਾ ਹੈ ਕਿ
0: ਵਧਾ ਲੈਣੇ ਚਲੋ
1: ਮੈਨੂੰ ਕੋਈ ਫਰਕ ਨਹੀਂ ਪੈਂਦਾ ਤੇ ਵਾਲ ਚਿੱਟੇ ਹੋਣ ਲੱਗੇ
0: ਨਹੀਂ ਵਾਲ ਵੂਲ ਤੇ ਚਿੱਟਿਆਂ ਨਾਲ ਨਹੀਂ ਕੋਈ ਫਰਕ ਪੈਂਦਾ ਕਿਉਂਕਿ ਵਾਲ ਤੇ ਅੱਜ ਕੱਲ ਬਹੁਤ ਅਰਲੀ ਵੀ ਚਿੱਟੇ ਹੋ ਜਾਂਦੇ ਆ
1: ਮੈਨੂੰ ਲੱਗਦਾ ਵਾਲ ਤੁਹਾਡਾ ਬੜਾ ਸੈਂਸਿਟਿਵ ਇਸ਼ੂ ਹੈ ਜਦੋਂ ਵੀ ਵਾਲਾਂ ਦੀ ਗੱਲ ਹੁੰਦੀ
0: ਮੈਨੂੰ ਬੜੀ ਵਾਰੀ ਮੇਰੀ ਜੁਆਨ ਨਾਲ ਲੜਾਈ ਹੋਈ ਪਿੰਡ ਉਹ ਕਹਿੰਦੀਆਂ ਵੀ ਅਸੀਂ ਮਤਲਬ ਇਹਦਾ ਮਤਲਬ ਵੀ ਜੀਆਂ ਨਹੀਂ ਤੁਸੀਂ ਆਖ ਸਕਦੇ ਸਾਨੂੰ ਤੇ ਮੈਂ ਕਿਹਾ ਵੀ ਤੁਹਾਡੀ ਮਰਜ਼ੀ ਆ ਪਰ ਹੁਣ ਉਹ ਨਹੀਂ ਸੀ ਉਹਨਾਂ ਦੇ ਲਈ ਮਤਲਬ ਰਹਿਣ ਬਸੇਰਾ ਹੋ ਹੀ ਨਹੀਂ ਸੀ ਸਕਦਾ ਹੈ ਨਾ ਫਾਇਦੇ ਵੀ ਹੁੰਦੇ ਨਾ ਵੇਖੋ ਘੱਟ ਵਾਲ ਹੋਣ ਦੇ ਕਿੰਨੇ ਫਾਇਦੇ ਹੁੰਦੇ ਆ ਇਹ ਥੋੜ੍ਹੀ ਆ ਵੀ ਨੁਕਸਾਨ ਹੀ ਨੁਕਸਾਨ ਹੈ
1: ਲੱਗਦਾ ਮੁੰਡਿਆਂ ਲਈ ਤਾਂ ਠੀਕ ਹੈ ਕੁੜੀਆਂ ਨੂੰ ਤਾਂ ਚਾਹੀਦੇ ਹੁੰਦੇ ਵਾਲ ਸੋਹਣੇ
0: ਹਾਂ ਵੈਸੇ ਕੁੜੀਆਂ ਦੇ ਝੜਦੇ ਵੀ ਘੱਟ ਹੀ ਆ ਝੜਦੇ ਮਤਲਬ ਝੜਦੇ ਆ ਪਰ ਅੱਜ ਦਾ ਗੰਜ ਤੇ ਨਹੀਂ ਪੈਂਦੀ
1: ਸੀਟ ਦੇਖ ਲਿਆ ਕਰੋ ਤੁਸੀਂ ਜਿਸ ਦਿਨ ਵੀ ਕੁੜੀਆਂ ਉੱਠ ਕੇ ਜਾਂਦੇ ਆ
0: ਨਹੀਂ ਉਹ ਤਾਂ ਮੈਨੂੰ ਮੈਂ ਕਰਦਾ ਵਾ ਬਾਅਦ ਚ ਵੈਕਿਊਮ ਮੈਨੂੰ ਪਤਾ ਵਾ ਪਰ ਮੈਨੂੰ ਤਾਂ ਹੁਣੇ ਵੀ ਪਛਾਣ ਹੋ ਗਈ ਆ ਵੀ ਆਹ ਕਹਿੰਦੇ ਰਹਿ ਗਏ ਮੈਂ ਤੇ ਇਹ ਵੀ ਦੱਸ ਸਕਦਾ ਵੀ ਕਿਹਦੇ ਸਭ ਤੋਂ ਵੱਧ ਝੜਦੇ
1: ਪਹਿਲਾਂ ਤੇ ਨਾਨੀ ਜੀ ਆਉਂਦੀ ਸੀ ਮੈਂ ਬਹਾਨਾ ਮਾਰ ਸਕਦੀ ਸੀ ਮੇਰੇ ਤੋਂ ਪਹਿਲਾਂ ਸ਼ੋਅ ਨਾਨੀ ਜੀ ਕਰਕੇ ਗਏ ਤੇ ਹੁਣ ਤੇ ਉਹ ਵੀ ਗੱਲ ਨੀ ਕਿ ਮੈਂ ਸ਼ਨੀਵਾਰ ਨੀ ਕਰਦੀ
0: ਸ਼ੋਅ ਉਹ ਚਲੋ ਉਹਨਾਂ ਦਾ ਸ਼ੋਅ ਸ਼ਨੀਵਾਰ ਹੁੰਦਾ ਵਾ ਸੋ ਇਸ ਕਰਕੇ ਉਹਨਾਂ ਦਾ ਤੇ ਮੈਂ ਬਹੁਤਾ ਦੱਸ ਸਕਦਾ ਦੱਸ ਤੇ ਸਕਦਾ ਵਾ ਪਰ ਚਲੋ ਤੇ
1: ਖੈਰ ਮਤਲਬ ਹੋਰ ਬਰਥਡੇ
0: ਹਾਂਜੀ
1: ਜਿਨ੍ਹਾਂ ਦੀ ਸੀਟ ਅੱਜ ਮੈਂ ਮਲ ਕੇ ਬੈਠੀ ਹਾਂ
0: ਹਾਂ ਅੱਜ ਸੁੱਖ ਪਰਮਾਰ ਜੀ ਦਾ ਅੱਜ ਬਰਥਡੇ ਆ ਨਾ ਚਲੋ ਬਹੁਤ ਬਹੁਤ ਵਧਾਈਆਂ ਜੀ ਅਸੀਂ ਤੇ ਕਰ ਕਹਿ ਚੁੱਕੇ ਵਾਵਾ ਕੁਛ ਤੁਸੀਂ ਕਹਿ ਲਓ ਜੇ
1: ਅੱਛਾ ਮੈਂ ਮਿਸ ਕਰਦਾ ਉਹ ਚਲੋ ਵਧਾਈਆਂ ਤੁਹਾਨੂੰ ਹੈਪੀ ਬਰਥਡੇ ਛੇਤੀ ਛੇਤੀ ਵਾਪਸ ਆ ਜਾਓ ਬਹੁਤ ਅੱਕ ਗਏ ਸੀ ਰੀਲਾਂ ਦੇਖ ਦੇਖ ਕੇ ਹੁੰਦਾ ਨਾ ਹੁਣ ਅਸੀਂ ਇੱਥੇ ਤੇ ਇੱਥੇ ਬੈਠੇ ਹਾਂ ਸਾਡਾ ਦੂਰ ਦੂਰ ਤੱਕ ਕੋਈ ਪਲਾਨ ਨਹੀਂ ਹੈ ਅਗਲੇ ਜਾਪਾਨ ਤੱਕ ਘੁੰਮਣ
0: ਹਾਂ ਵੇਖ ਲਓ ਮਤਲਬ ਇਹ ਤੁਹਾਡੇ ਨਾ ਪਰਿਵਾਰ 'ਚ ਤੁਹਾਡੀ ਟੀਮ 'ਚ ਕੁਛ ਇੱਦਾਂ ਦੇ ਮੈਂਬਰ ਹੁੰਦੇ ਜਿਹੜੇ ਦੂਸਰਿਆਂ ਨੂੰ ਹੀਣ ਭਾਵਨਾ ਜੀ ਕਰਾਉਂਦੇ
1: ਹੈ ਨਾ ਕਿੰਨਾ ਜਦੋਂ ਐਵੇਂ ਫੀਲ ਹੁੰਦਾ ਹੈ
0: ਕਿ ਲਾੜਾ ਟੇਜੇ ਘਰ ਕੇ ਨਹੀਂ ਭਲਾ ਹਾਲੇ
1: ਫਰਕ ਹੀ ਨਹੀਂ ਪੈਂਦਾ ਗੱਲ ਉੱਥੇ ਕਰੀ ਜਾਏ ਨਾ ਜਿੱਥੇ ਕੋਈ
0: ਕੋਈ ਅਸਰ ਹੋਣਾ ਹੋਵੇ ਹਾਂ ਸਹੀ ਗੱਲ ਹੈ ਨਹੀਂ ਹਾਲੇ ਤਾਂ ਵੇਖੋ ਮੈਂ ਤੁਹਾਨੂੰ ਦੱਸ ਦਿੰਦਾ ਜੇ ਤੁਸੀਂ ਗੱਲ ਤੋਰੀ ਵੀ ਤੇ ਤੁਹਾਨੂੰ ਕੀ ਜਵਾਬ ਮਿਲਣਾ ਉਹਨਾਂ ਦੇ ਨਿਆਣੇ ਵੇਖ ਕਿਹੜੇ ਕਿਹੜੇ ਹੋ ਗਿਆ ਉਹ ਹੁਣ ਜਾ ਸਕਦੇ ਆ ਸਾਡੇ ਨਿਆਣੇ ਨੂੰ ਉੱਥੇ ਟਿਕਣਾ ਕਿਤੇ ਹੈ ਨਾ ਨਿੱਕੇ ਨਿੱਕੇ ਨਿਆਣੇ ਆ ਕਿੱਥੇ ਚੁੱਕ ਥੋੜ੍ਹਾ ਜਿਹਾ ਜਾਂ ਤੇ ਆਪਾਂ ਚੱਲ ਜਾਂਦੇ ਨਿਆਣੇ ਹੋਣ ਤੋਂ ਪਹਿਲਾਂ ਪਹਿਲਾਂ ਤੇ ਜਾਂ ਹੁਣ ਆਪਾਂ ਤੇ ਜਾਂ ਹੁਣ ਆਪਾਂ ਜਾਵਾਂਗੇ ਜਦੋਂ ਨਿਆਣੇ ਬੈਗ ਬੁਗ ਚੁੱਕਣ ਜੋਗੇ ਹੋ ਜਾਣਗੇ ਹੈ ਨਾ ਤੁਹਾਡਾ ਆਸਾਨੀ ਦੇ ਨਾਲ 5-7 ਸਾਲ ਅਗਲੇ ਨੇ ਸੈੱਟ ਕਰਕੇ ਸਾਈਡ ਤੇ ਰੱਖ ਦੇਣਾ
1: ਅੱਛਾ ਪਹਿਲਾਂ ਜਦੋਂ ਅਸੀਂ ਟੂਰਿਜ਼ਮ ਦਾ ਕਰਦੇ ਹੁੰਦੇ ਸੀਗੇ ਉਦੋਂ ਜਿਵੇਂ ਪੈਕੇਜ ਬਣਾਉਣੇ ਡਿਸਾਈਡ ਕਰਨਾ ਤੇ ਨਾ ਇੰਨੀ ਸਟਾਈਲ ਨਾਲ ਪੈਕੇਜ ਡਿਸਾਈਡ ਕਰਨਾ ਸਰਦਾਰ ਜੀ ਨੇ ਜਿਵੇਂ ਮੈਂ ਉੱਥੇ ਪਹੁੰਚ ਗਈ ਹਾਂ ਗੱਲਾਂ ਕਰਨ ਵਾਲਾ ਜਿਵੇਂ ਸੇਲਸ ਪਰਸਨ ਦੀ ਆਦਤ ਹੁੰਦੀ ਹੈ ਨਾ ਕਿ ਆਪਾਂ ਜਿਵੇਂ
0: ਟਿਕਟਾਂ ਵੇਚਾਂਗੇ
1: ਰਾਈਟ ਨਹੀਂ ਟਿਕਟਾਂ ਨਹੀਂ ਜਿਵੇਂ ਰਾਈਟਰ ਦਾ ਹੁੰਦਾ ਕਿ ਉਹ ਆਪਣੀ ਜਿਹੜੀ ਕਹਾਣੀ ਹੁੰਦੀ ਹੈ ਉਹਦੇ ਥਰੂ ਤੁਹਾਨੂੰ ਜਾਂ ਤਾਂ ਤੁਹਾਨੂੰ ਉਹ ਕੈਰੈਕਟਰ 'ਚ ਮਤਲਬ ਐਵੇਂ ਲੱਗਦਾ ਤੁਹਾਨੂੰ ਕਿ ਤੁਸੀਂ ਉੱਥੇ ਬੈਠ ਮਤਲਬ ਉਸ ਕੰਡੀਸ਼ਨ 'ਚ ਹੋ ਜਾਂ ਉਸ ਕਹਾਣੀ 'ਚ ਤੁਸੀਂ ਵੀ ਕਿਤੇ ਬਹਿ ਕੇ ਜਾਂ ਲਾਈਵ ਸੁਣ ਰਹੇ ਹੋ ਹੈ ਨਾ ਇਹ ਵਧੀਆ ਨਿਸ਼ਾਨੀ ਹੁੰਦੀ ਨਾ ਇੱਦਾਂ ਹੀ ਸੇਲਸ ਪਰਸਨ ਦੀ ਹੁੰਦੀ ਹੈ ਤੁਹਾਨੂੰ ਇੱਥੇ ਬੈਠੇ ਉੱਥੇ ਪਹੁੰਚਾ ਦਿੰਦਾ ਅਤੇ ਇੱਦਾਂ ਮੈਂ ਐਵੇਂ ਵਰਬਲੀ ਬਹੁਤ ਜਗ੍ਹਾ ਘੁੰਮ ਕੇ ਆਈ ਹਾਂ ਅਤੇ ਰੀਅਲ ਲਾਈਫ 'ਚ ਪਤਾ ਨਹੀਂ ਹਾਂ
0: ਗੱਲਬਾਤ ਨਾ ਨਹੀਂ ਪਰ ਉਹ ਮੈਨੂੰ ਕਈ ਵਾਰੀ ਨਾ ਗੱਲੀ ਬਾਤੀ ਘੁੰਮਣ ਦੇ ਵਿੱਚ ਆਨੰਦ ਪਤਾ ਕਿੰਨਾ ਆਉਂਦਾ
1: ਠੀਕ ਹੈ ਲੈ ਲਿਆ ਇੰਨਾ ਆਨੰਦ
0: ਨਹੀਂ ਸੱਚੀ ਆਉਂਦਾ ਕਿ ਨਹੀਂ ਆਉਂਦਾ
1: ਕਿਉਂਕਿ
0: ਜਦੋਂ ਆਪਾਂ ਗੱਲੀ ਬਾਤੀ ਕਰਦੇ ਵੇਖੋ ਕੋਈ ਖਰਚਾ ਨਹੀਂ ਹੁੰਦਾ ਤੇ ਤੁਹਾਡੀ ਆਪਣੀ ਇਮੈਜੀਨੇਸ਼ਨ ਆ ਜ਼ਰੂਰੀ ਨਹੀਂ ਵੀ ਉੱਥੇ ਤੁਸੀਂ ਪਹੁੰਚੋ ਹੋ ਸਕਦਾ ਉੱਥੇ ਕੂੜਾ ਕਰਕਟ ਬੁਰੇ ਹਾਲ ਹੋਣ ਤੁਹਾਡਾ ਐਕਸਪੀਰੀਅੰਸ ਨਾ ਸਹੀ ਰਹੇ ਪਰ ਜਦੋਂ ਤੁਸੀਂ ਇਮੈਜੀਨੇਸ਼ਨ ਕਰਦੇ ਹੋ ਤੇ ਤੁਸੀਂ ਪਰਫੈਕਟ ਕਰਦੇ ਹੋ
1: ਹਾਂ ਉਹ ਤੇ ਹੈ ਹੀ ਆਪਾਂ ਇਮੈਜੀਨੇਸ਼ਨ 'ਚ ਤੇ ਆਪਣਾ ਹਮੇਸ਼ਾ ਬੈਸਟ ਸੋਚਦੇ ਨਾ ਪਰ ਉਹ ਸਮਝਾਉਣ ਦਾ ਸੇਲਸ ਪਰਸਨ ਦਾ ਵੀ ਹੁਣ ਜਿਵੇਂ ਗੰਜੇ ਨੂੰ ਕੰਘੀ ਵੇਚਣਾ ਹੀ ਸੇਲਸ ਪਰਸਨ ਦਾ ਕੰਮ ਹੈ
0: ਇਦਾਂ ਨਹੀਂ ਕਹਿੰਦਾ
1: ਉਹ ਫਿਰ ਦੇਖੋ
0: ਇਦਾਂ ਨਹੀਂ ਹੈ ਇਦਾਂ ਨਹੀਂ ਹੈ
1: ਵਾਲਾ ਤੇ ਆ ਗਈ ਮੇਰੇ ਸੇਲਸ ਲਈ ਇਹ ਸਭ ਤੋਂ ਜ਼ਿਆਦਾ ਫਬਦੀ ਹੈ ਨਾ ਲਾਈਨ ਕਿ ਹਾਂ ਤੁਸੀਂ ਸੇਲਸ ਪਰਸਨ ਤਾਂ ਹੀ ਹੋ ਕਿ ਤੁਸੀਂ ਜਿਹਦੇ ਬਿਲਕੁਲ ਕੰਮ ਵੀ ਨਹੀਂ ਆਉਣੀ ਉਹਨੂੰ ਤੁਸੀਂ ਉਹ ਚੀਜ਼ ਦੇ ਦੇਣੀ
0: ਪਰ ਜੇ ਤੁਸੀਂ ਇਦਾਂ ਗੱਲ ਸ਼ੁਰੂ ਕੀਤੀ ਨਾ ਤੇ ਮੈਂ ਕੋਈ ਸ਼ਰਾਬ ਵਰਾਪ ਦੇ ਦੇਣਾ ਹੈਗਾ ਜੀ।
1: ਨਹੀਂ ਨਹੀਂ ਮੇਰੇ ਮਸੇ ਹੀ ਵਾਲ ਲੁਕਣੇ ਸ਼ੁਰੂ ਹੋਏ ਰੋਜ਼ਮੈਰੀ ਦੀ ਕਦੋਂ ਖੈਰ ਆਪਾਂ ਕਿੱਥੋਂ ਕਿੱਥੋਂ ਗੱਲ।
0: ਸਾਡੇ ਵੀ ਇੱਕ ਬੰਦੇ ਨੇ ਰੋਜ਼ਮੈਰੀ ਸ਼ੁਰੂ ਕੀਤੀ ਸੀ,
1: ਹੁਣ
0: ਤੈਨੂੰ ਕੋਈ ਫਰਕ ਪਿਆ?
1: ਅੱਛਾ
0: ਹਾਂ, ਰੋਜ਼ਮੈਰੀ ਫੇਲ ਕਰਦੀ ਅਗਲੇ ਰੋਜ਼ਮੈਰੀ। ਚਲੋ ਖੈਰ, ਅੱਜ ਦਿਨ ਮੰਗਲਵਾਰ ਦਾ ਤੇ ਅੱਜ ਦੇ ਦਿਨ ਆਪਾਂ ਪੰਜਾਬੀ ਸ਼ਬਦਾਂ 'ਤੇ ਗੱਲ ਕਰਦੇ ਹੁੰਦੇ ਹਾਂ ਅਤੇ ਜਦੋਂ ਸੁੱਖ ਜੀ ਨਾ ਆਉਣ ਉਦਣ ਫਿਰ ਆਪਾਂ ਮੁਹਾਵਰਿਆਂ 'ਤੇ ਖਾਣਾ 'ਤੇ ਫਿਰ ਆਪਾਂ ਕੁਛ ਨਾ ਕੁਛ ਜਿਹੜਾ ਉਹਨਾਂ ਦੇ ਰੱਖਦੇ ਹੁੰਦੇ ਉਹਨਾਂ ਨੂੰ ਸੁਰਜੀਤ ਆਪਣੀਆਂ ਗੱਲਾਂ ਬਾਤਾਂ 'ਚ। ਅਤੇ ਇਸ ਤੋਂ ਇਲਾਵਾ ਜਿਹੜਾ ਆਈ ਥਿੰਕ ਤੁਸੀਂ ਵੀ ਕਰ ਸਕਦੇ ਹੋ ਇੱਕ ਕਿ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਕੀ ਚੱਲ ਰਿਹਾ ਇਹ ਆਪਾਂ ਕਰਦੇ ਹੁੰਦੇ ਹਾਂ ਗੱਲਬਾਤ। ਅਤੇ ਮੈਂ ਮੇਰਾ ਕਿਤੇ ਪੈ ਜੇ ਕੋਈ ਵਾਹ ਵਾਸਤਾ ਅਤੇ ਪੈ ਜੇ, ਨਾ ਪੈ ਜੇ ਤਾਂ ਫਿਰ ਮੇਰਾ ਕਿੰਨੇ ਕਿੰਨੇ ਸਮਾਂ ਨਾ ਹੀ ਪਵੇ, ਮੇਰਾ ਉੱਦਾਂ ਦਾ ਚੱਲਦਾ ਸੋਸ਼ਲ ਮੀਡੀਆ ਦੇ ਨਾਲ ਮੇਰਾ ਉੱਦਾਂ ਦਾ ਵਾਹ ਵਾਸਤਾ ਵਾ। ਅਤੇ ਮੇਰਾ ਅੱਜ ਕੱਲ੍ਹ ਵਾਹ ਵਾਸਤਾ ਮੇਰਾ ਥੋੜ੍ਹਾ ਜਿਹਾ, ਮੈਨੂੰ ਇਹ ਦਿਖਿਆ ਵੀ ਜਿਹੜੇ ਬਾਦਲ ਸਾਹਿਬ ਨੇ ਸੁਖਬੀਰ ਬਾਦਲ, ਉਹਨਾਂ ਕਾਲਜਾਂ ਕੂਲਜਾਂ ਦੇ ਵਿੱਚ ਜਾ ਕੇ ਅਤੇ ਵਾਹਵਾ ਉਹਨਾਂ ਨੇ ਅੱਜ ਕੱਲ੍ਹ ਮਤਲਬ ਕਰਾਈ ਹੈ ਯੰਗਸਟਰਸ ਦੇ ਨਾਲ ਸਵਾਲ ਜਵਾਬ ਜੇ, ਪਤਾ ਨਹੀਂ ਉਹ ਪੁਰਾਣੇ ਵੀ ਹੋ ਸਕਦੇ, ਮਤਲਬ ਮੈਂ ਬਹੁਤਾ ਮੈਂ ਅਪਡੇਟਡ ਨਹੀਂ ਹਾਂ।
1: ਤੇ ਸੋਸ਼ਲ ਮੀਡੀਆ ਦੀ ਖਾਸੀਅਤ ਹੈ ਕਿ ਜਿਹੜੀ ਚੀਜ਼ ਹੁਣ ਜਿਵੇਂ ਮੈਂ ਮੇਰਾ ਸੋਸ਼ਲ ਮੀਡੀਆ ਦੇਖਾਂ, ਭਾਵੇਂ ਫੇਸਬੁੱਕ ਕਹਿ ਲਓ, ਭਾਵੇਂ ਟਿਕਟੋਕ ਕਹਿ ਲਓ, ਭਾਵੇਂ ਇੰਸਟਾਗ੍ਰਾਮ, ਸਨੈਪਚੈਟ ਮੈਂ ਹਜੇ ਨਹੀਂ ਹਾਂ ਸਨੈਪਚੈਟ ਤੇ, ਉਹਦੇ ਲਈ ਮੈਂ ਲੇਟ ਹਾਂ।
0: ਇੰਡੀਆ ਵਾਲੇ ਸਨੈਪਚੈਟ ਤੇ
1: ਜ਼ਿਆਦਾ ਹੈ, ਉੱਥੇ ਕਰੇਜ਼ ਇੰਨਾ ਜ਼ਿਆਦਾ ਹੈ, ਮਤਲਬ ਉਹ ਸ਼ੌਕ ਹੋ ਕੇ ਤੁਹਾਨੂੰ ਦੇਖਦੇ ਹੈ ਤੁਸੀਂ ਸਨੈਪਚੈਟ ਤੇ ਨਹੀਂ ਹੋ। ਸਭ ਤੋਂ ਪਹਿਲਾਂ ਉਹਨਾਂ ਦੇ ਇਹੀ ਆਉਂਦਾ ਕਿ ਸਨੈਪ ਪਾ ਦੀਏ, ਤੇ ਜਿੰਨਾ ਕਰੇਜ਼ ਮੈਨੂੰ ਲੱਗਦਾ ਇੰਡੀਆ 'ਚ ਇੱਥੇ ਤਾਂ ਨਹੀਂ ਹੈ, ਇੱਥੇ ਨਹੀਂ ਹੈ, ਇੱਥੇ ਸਟਿਲ ਇੰਸਟਾਗ੍ਰਾਮ ਵਿਨਿੰਗ ਹੈ ਮੈਨੂੰ ਲੱਗਦਾ।
0: ਹੋਊਗਾ ਸ਼ਾਇਦ, ਪਰ ਮਤਲਬ ਮੈਂ ਆਪਣੇ ਇਰਦ ਗਿਰਦ ਬਹੁਤਾ ਨਹੀਂ ਵੇਖਦਾ, ਹੋ ਸਕਦਾ ਇੱਥੇ ਵੀ ਹੋਵੇ ਇੱਕ 100-100 ਕੈਟਾਗਰੀ 'ਚ ਹੋਊਗਾ ਡੈਫੀਨਿਟਲੀ।
1: ਛੋਟੇ ਬੱਚਿਆਂ 'ਚ ਜਾਂ ਤਾਂ ਆਪਾਂ ਥੋੜ੍ਹੀ ਵੱਧ ਗਏ ਨੇ ਉਮਰ 'ਚ ਵੀ ਅੱਗੇ,
0: ਇਹ ਚੀਜ਼ ਹਰ ਇੱਕ ਕੈਟੇਗਰੀ ਨੂੰ ਨਾ ਇਹ ਚੀਜ਼ ਜਿਹੜੀ ਆ ਉਹ ਇੱਕ ਇੱਦਾਂ ਦੀ ਚੱਲਦੀ ਰਹਿੰਦੀ ਹੈ ਮਾਇੰਡ ਦੇ ਵਿੱਚ ਵੀ ਸ਼ਾਇਦ ਆਪਾਂ ਪਿੱਛੇ ਰਹਿ ਗਏ। ਪਰ ਚਲੋ ਅਜੋਕੇ ਸਮੇਂ ਦੇ ਵਿੱਚ ਨਾ ਹਰ ਇੱਕ ਏਜ ਗਰੁੱਪ ਦੇ ਲਈ ਜਾਂ ਸੁਭਾਅ ਦੇ ਮੁਤਾਬਿਕ ਹਰ ਇੱਕ ਕੈਟੇਗਰੀ ਦੇ ਲਈ ਵੇਖੋ ਹਰ ਇੱਕ ਚੀਜ਼ ਆ ਗਈ ਆ, ਇਸ ਪੱਖੋਂ ਵੀ ਸੋਸ਼ਲ ਮੀਡੀਆ ਦੇ ਪੱਖੋਂ ਵੀ ਹਰ ਇੱਕ ਨੂੰ ਹਰ ਇੱਕ ਟਾਈਪ ਦਾ ਕੁਛ ਨਾ ਕੁਛ ਹੈਗਾ ਵਾ। ਦੇਖੋ
1: ਹਰ ਇੱਕ ਇਨਸਾਨ ਲਈ
0: ਫੇਸਬੁੱਕ ਵਾਲੇ ਕੋਲ ਫੇਸਬੁੱਕ ਹੈਗੀ ਆ, ਉਹ ਇੱਕ ਅਲੱਗ ਕੈਟੇਗਰੀ ਹੈ।
1: ਰੈਸਟੋਰੈਂਟ 'ਚ ਜਾਂਦੇ ਨਾ ਕਿ ਹਰ ਇੱਕ ਇਨਸਾਨ ਲਈ ਕਿਡਸ ਮੈਨਿਊ ਹੁੰਦਾ ਹੈ, ਏਜਡ ਪਰਸਨ ਲਈ ਉਹਦਾ ਸਟਾਰਟਰ ਹੁੰਦੇ, ਐਵੇਂ ਸੋਸ਼ਲ ਮੀਡੀਆ ਹੈ,
0: ਹਰ ਇੱਕ ਕੋਲ ਕੁਛ ਨਾ ਕੁਛ ਹੈਗਾ।
1: ਔਰ ਜਿਹੜੀ ਚੀਜ਼ ਤੁਸੀਂ ਜਿਵੇਂ ਹੁਣ ਤੁਸੀਂ ਸੁਖਬੀਰ ਸਿੰਘ ਬਾਦਲ ਦੀ ਗੱਲ ਕੀਤੀ ਹੈ ਇਹਨਾਂ ਦੀ, ਹੁਣ ਮੈਨੂੰ ਦੂਰ ਦੂਰ ਤੱਕ ਉਹ ਨਹੀਂ ਹੈਗਾ ਕਿਉਂਕਿ ਨਾ ਮੇਰਾ ਮਤਲਬ ਓਵਰ, ਕਿਉਂਕਿ ਮੇਰਾ ਉਹ ਇੰਟਰਸਟ ਨਹੀਂ ਹੈ, ਸ਼ਾਇਦ ਤਾਂ ਹੀ ਮੇਰਾ ਉਹ ਫੜਦਾ ਨਹੀਂ,
0: ਇੰਟਰਸਟ ਮੇਰਾ ਵੀ ਨਹੀਂ ਹੈਗਾ ਪੋਲਿਟਿਕਸ 'ਚ, ਪਰ ਮੈਨੂੰ ਕਿਸੇ ਨੇ ਵਿਖਾਇਓ, ਕਿਉਂਕਿ ਉਹ ਜਦੋਂ ਵੀ ਕੁਛ ਕਰਦੇ ਆ ਨਾ ਤੇ ਉਹ ਥੋੜਾ ਜਿਹਾ ਫਿਰ ਉਹ ਪੋਲਿਟਿਕਸ ਘੱਟ ਤੇ ਮਤਲਬ ਹਾਸਾ ਜ਼ਿਆਦਾ ਬਣ ਜਾਂਦਾ। ਸੋ ਅੱਜ ਕੱਲ੍ਹ ਬੇਸਿਕਲੀ ਤੇ ਉਹਨਾਂ ਦਾ ਉਹ ਮਜ਼ਾਕ ਹੀ ਬਣਾਇਆ ਜਾ ਰਿਹਾ ਵਾ ਅਲੱਗ ਅਲੱਗ ਉਹਦੇ ਉੱਤੇ, ਤੇ ਉਹ ਮਤਲਬ ਉਹ ਦੱਸ ਰਹੇ ਨੇ ਸਕੂਲਾਂ ਕਾਲਜਾਂ 'ਚ, ਕਾਲਜ ਯੂਨੀਵਰਸਿਟੀ 'ਚ ਗਏ ਆ ਵੀ ਮੈਂ ਡਾਇਟ ਕੋਕ ਮੈਂ ਪੀਣਾ, ਉਹ ਕਿਸੇ ਨੇ ਡਾਇਟ ਪੁੱਛੀ ਤੇ ਉਹ ਕਹਿੰਦੇ ਵੀ ਮੈਂ ਡਾਇਟ ਕੋਕ ਪੀਣਾ ਵਾ,
1: ਹੈ
0: ਨਾ, ਤੇ ਖਾਣ ਦਾ ਪੁੱਛਿਆ ਤੇ ਉਹ ਕਹਿੰਦੇ ਆ ਵੀ ਮੈਂ ਪੀਜ਼ਾ ਬੜਾ ਪਸੰਦ ਕਰਦਾ ਵਾਂ। ਮਤਲਬ ਮੈਨੂੰ ਇੰਡੀਅਨ ਪੋਲੀਟੀਸ਼ਨਾਂ ਦੀ ਇਹ ਨਹੀਂ ਗੱਲ ਸਮਝ ਆਉਂਦੀ ਵੀ ਤੁਸੀਂ ਜੇ ਤੁਹਾਨੂੰ ਮੰਨ ਲਓ ਲੋਕ ਤੁਸੀਂ ਇੱਕ ਤਰ੍ਹਾਂ ਨਾਲ ਆਈਕੋਨਿਕ ਫਿਗਰਸ, ਤੁਹਾਨੂੰ ਲੋਕ ਫੋਲੋ ਜੇ ਕਰਦੇ ਤਾਂ ਤੁਸੀਂ ਉਹਨਾਂ ਨੂੰ ਕੀ ਦੱਸਣਾ ਚਾਹ ਰਹੇ ਹੋ ਵੀ ਆਪਾਂ ਆਹ ਚੀਜ਼ਾਂ ਇੱਦਾਂ ਕਰਦੇ ਹਾਂ, ਆਪਾਂ ਇੱਦਾਂ ਦਾ ਸਾਡਾ ਲਾਈਫ ਸਟਾਈਲ। ਖੈਰ ਉਹਨਾਂ ਨੂੰ ਇਸ ਚੀਜ਼ ਦਾ ਆਈਡੀਆ ਹੀ ਨਹੀਂ, ਉਹਨਾਂ ਨੂੰ ਸਿਰਫ ਇੱਕ ਚੀਜ਼ ਦਾ ਪਤਾ ਵਾ ਕਿ PR ਕੰਪਨੀ ਨੇ ਆਹ ਚੀਜ਼ ਸਾਡੇ ਲਈ ਪਲਾਨ ਕਰ ਦਿੱਤੀ ਹੈ, ਆਪਾਂ ਲੋਕਾਂ 'ਚ ਜਾਣਾ ਵਾ ਅਤੇ ਵੱਧ ਤੋਂ ਵੱਧ ਲੋਕਾਂ ਦੇ ਵਿੱਚ ਦਿਖਣਾ ਵਾ ਅਤੇ ਆਪਣੀ ਵਾਹ ਵਾਹ ਕਰਾਉਣੀ।
1: ਇੱਥੇ ਹਰ ਇੱਕ ਦਾ ਇਹੋ ਹਾਲ ਹੈ ਕੀਤਾ PR ਇੰਡਸਟਰੀ ਦੇ ਵਿੱਚ, ਤੇ ਸਾਨੂੰ ਤੇ ਇਹ ਹੁੰਦਾ ਸੀਗਾ ਕਿ ਪਹਿਲਾਂ ਤੁਸੀਂ ਮਤਲਬ ਤੁਸੀਂ ਸਪੋਜ਼ ਤੁਸੀਂ ਕੀਤਾ ਇੱਕ ਨਾ, ਤੁਸੀਂ ਹਾਇਰ ਕੀਤਾ PR ਤੇ ਉਹਨਾਂ ਨੇ ਪੂਰਾ ਹੀ ਤੁਹਾਨੂੰ ਫਿਰ ਉਸੇ ਦੇ ਵਿੱਚ ਹੀ ਤੁਸੀਂ ਘੁੰਮਦੇ ਫਿਰਨਾ, ਮਤਲਬ ਆਲਰੇਡੀ ਡਿਸਾਈਡ ਕਰਕੇ ਈਵਨ ਤੁਹਾਡੇ, ਮਤਲਬ ਇੰਨਾ ਵੀ ਹੁੰਦਾ ਕਿ ਇੰਟਰਵਿਊ ਦੇ ਵੀ ਕੁਐਸਚਨਸ ਅਸੀਂ ਮੀਡੀਆ ਵਾਲਿਆਂ ਨੂੰ ਪੜਾ ਦਿੰਦੇ ਸੀ ਕਿ ਆਹੀ ਇਹਦੇ 10 ਕੁਐਸਚਨ ਨੇ, ਇਹਦੇ ਆਲੇ ਦੁਆਲੇ ਤੁਸੀਂ
0: ਇਹੋ ਹੀ ਹੈ। ਮਤਲਬ ਤੁਸੀਂ ਨਤੀਜਾ ਕੱਢਣਾ, ਮੈਂ ਤੁਹਾਨੂੰ PR ਕੰਪਨੀਆਂ ਨਾਲ ਬਾਹਰ ਰਹਿੰਦਾ ਨਾ ਮੇਰਾ, ਅਤੇ ਉਹ ਤੁਹਾਨੂੰ ਇੱਕ PR ਕੰਪਨੀ ਆ ਅਤੇ ਉਹਦਾ ਹੁਣ ਮੋਟਾ ਮੋਟਾ ਜਿਹਾ ਮੈਨੂੰ ਪੈਟਰਨ ਪਤਾ ਵਾ, ਇੱਕ PR ਕੰਪਨੀ ਆ ਅਤੇ ਉਹਦਾ ਕੀ ਆ, ਉਹਨੇ ਇੱਕ ਚੀਜ਼ ਕੋਈ ਡਿਸਾਈਡ ਕਰਨੀ ਆ ਵੀ ਆਹ, ਅਤੇ ਸਾਰਾ ਕੁਛ ਹੀ ਉਹਦੇ ਦੁਆਲੇ ਦੁਆਲੇ ਘੁਮਾਉਣਾ ਵਾ, ਮਤਲਬ ਉਹ ਘੁੰਮ ਫਿਰ ਕੇ ਉੱਥੇ ਆਉਣੀ ਚਾਹੀਦੀ ਆ ਗੱਲ। ਦੂਸਰੀ ਚੀਜ਼ ਇੱਕ ਹੋਰ ਇਹਨਾਂ ਦੀ ਮੈਂ ਕੋਮਨ ਵੇਖਦਾ ਵਾਂ, ਜਿਹੜੇ ਮਰਜ਼ੀ ਨੇ ਸ਼ੁਰੂ ਸ਼ੁਰੂ ਦੇ ਵਿੱਚ ਇੱਕ ਅੱਧਾ ਕੋਈ ਫਰੈਸ਼ ਆਈਡੀਆ ਹੁੰਦਾ ਇਹਨਾਂ ਕੋਲ, 2-3, ਉਸ ਤੋਂ ਬਾਅਦ ਫਿਰ ਉਹ ਕਿਸੇ ਪਿੱਟੇ ਆਈਡੀਏ, ਹਰ ਇੱਕ ਉਹੀ ਕਾਪੀ ਪੇਸਟ ਅਤੇ ਫਿਰ ਖਤਮ ਕਰਨੀ
1: ਕਿਉਂਕਿ ਟਾਈਮ ਹੀ ਨਹੀਂ ਨਾ ਇੰਨੇ ਇੰਨੇ ਸਾਰੇ ਉਹਨਾਂ ਕੋਲ
0: ਹਰ ਰੋਜ਼ ਸੋਚਣਾ
1: ਹਰ ਰੋਜ਼ ਸੋਚਣਾ ਕਿਉਂਕਿ ਰੋਜ਼ ਦਾ ਮਤਲਬ ਟਾਰਗੇਟਸ ਹੁੰਦੇ ਹੁਣ ਮੈਂ ਤੇ ਮਤਲਬ ਸੇਲਸ ਦੇ ਟਾਰਗੇਟ ਹੁੰਦੇ ਇਹਦੇ ਵਿੱਚ ਵੀ ਟਾਰਗੇਟ ਹੁੰਦੇ ਕਿ ਤੁਹਾਡੇ ਜਿਵੇਂ ਸਪੋਜ਼ ਮੇਰੇ ਕੋਲ 5 ਕਲਾਇੰਟ ਹੈ ਤੇ 5 ਕਲਾਇੰਟ ਦੇ ਮਹੀਨੇ ਦੇ ਮੈਨੂੰ ਐਟਲੀਸਟ 80 ਕਵਰੇਜਸ ਦੇਣੇ ਤੇ ਮੈਂ ਕਿੰਨਾ ਕਿੱਥੇ ਕਿੱਥੇ ਫਰੈਸ਼ ਆਈਡੀਆ ਲੈ ਕੇ ਆਉਣਾ ਮੈਂ ਇਹਦਾ ਦੋ ਜੇ ਸਪੋਜ਼ ਸੇਮ ਹੀ ਕੈਟੇਗਰੀ ਦੇ ਦੋ ਡਿਫਰੈਂਟ ਕਲਾਇੰਟ ਹੈ ਮਤਲਬ ਰੀਅਲ ਸਟੇਟ ਕਹਿ ਲਓ ਤੇ ਓਬਵੀਅਸਲੀ ਮੈਂ ਹੁਣ ਦੋਨਾਂ ਨੂੰ ਇੱਥੇ ਉੱਥੇ ਇਸਦੀ ਟੋਪੀ ਉਹਦੇ ਸਰ ਉਹਦੀ ਇਸਦੇ ਸਰ ਹੀ ਕਰਨਾ
0: ਇੱਦਾਂ ਹੀ ਇਹੋ ਕੁਛ ਹੀ ਚੱਲਦਾ ਬਹੁਤੇ ਥਾਵਾਂ ਦੇ ਉੱਤੇ ਤਾਂ ਰੀਸ ਹੀ ਚੱਲਦੀ ਆ ਰੀਸ ਕਿੱਦਾਂ ਚੱਲਦੀ ਆ ਵੀ ਜੇ ਕੋਈ ਪੰਜਾਬ ਦੀ ਗੱਲ ਕਰੇ ਤਾਂ ਉਹ ਬੋਲੀਵੁੱਡ ਦੀ ਰੀਸ ਕਰੀ ਜਾਂਦੇ ਆ ਜੇ ਕੋਈ ਬੋਲੀਵੁੱਡ 'ਚ ਚੱਲ ਜਾਓ ਤਾਂ ਉਹ ਅੱਗੇ ਗਾਂ ਇੰਟਰਨੈਸ਼ਨਲ ਵੱਡੀਆਂ ਕੰਪਨੀਆਂ ਦੀ ਰੀਸ ਕਰੀ ਜਾਂਦੇ ਆ ਸੋ ਗਾਂ ਦੀ ਗਾਂ ਤੁਸੀਂ ਘੁੰਮ ਘੁਮਾ ਕੇ ਤੁਸੀਂ ਜਦੋਂ ਅੱਗੇ ਤੋਂ ਅੱਗੇ ਫੋਲੋ ਕਰਦੇ ਉਹਨਾਂ ਦੇ ਪੈਟਰਨ ਉਹਨਾਂ ਦੇ ਆਈਡੀਆਜ਼ ਅਤੇ ਤੁਹਾਨੂੰ ਉਹ ਰੀਸ ਲੱਭ ਜਾਂਦੀ ਹੈ ਟਰੈਂਡਿੰਗ ਮਤਲਬ ਨਹੀਂ ਟਰੈਂਡਿੰਗ ਇੱਕ ਹੋਰ ਚੀਜ਼ ਆ ਟਰੈਂਡ 'ਤੇ ਆ ਵੀ ਮੰਨ ਲਓ ਤੁਸੀਂ ਹੋ ਸਕਦਾ ਮੈਂ ਗਲਤ ਹਾਂ ਪਰ ਮੈਨੂੰ ਲੱਗਦਾ ਟਰੈਂਡ 'ਤੇ ਆ ਵੀ ਮੰਨ ਲਓ ਕਿਸੇ ਨੇ ਖੁੱਲੀ ਪੈਂਟ ਪਾ ਲਈ ਅਤੇ ਉਹ ਟਰੈਂਡ ਚੱਲ ਪਿਆ ਫੈਸ਼ਨ ਆ ਗਿਆ ਜਾਂ ਹਾਂ ਮਾਚਾ ਆ ਗਿਆ ਉਹ ਇੱਕ ਉਹ ਟਰੈਂਡ ਹੋ ਗਿਆ ਇਹ ਤਾਂ ਕਾਪੀ ਪੇਸਟ ਆ ਨਾ ਵੀ ਮੰਨ ਲਓ ਕੋਈ ਇੱਕ ਆਈਡੀਆ ਕਿਸੇ ਦਾ ਤੁਸੀਂ ਇਸ ਤਰੀਕੇ ਦੇ ਨਾਲ ਮੰਨ ਲਓ ਇੱਕ ਗਾਣਾ ਪ੍ਰਮੋਟ ਕੀਤਾ ਅਤੇ ਦੂਸਰੇ ਨੇ ਵੀ ਉਸੇ ਤਰੀਕੇ ਦੇ ਨਾਲ ਕਰ ਲਿਆ ਮੰਨ ਲਓ ਕੋਈ ਫਿਲਮ ਪ੍ਰਮੋਟ ਕੀਤੀ ਅਤੇ ਉਹ ਉੱਥੇ ਜਾ ਕੇ ਤਾਂ ਕ੍ਰਿਕਟ ਖੇਡ ਰਹੇ ਆ ਫਿਲਮ ਪ੍ਰਮੋਟ ਕਰ ਰਹੇ ਆ ਦੂਸਰਾ ਤੀਸਰਾ ਚੌਥਾ ਹਰ ਇੱਕ ਨੇ ਉਹ ਕੁਛ ਹੀ ਕਰੀ ਜਾਣਾ ਉਹ ਕਾਪੀ ਪੇਸਟ ਆ ਨਾ ਕੋਈ ਹੁਣ ਜਿਹੜੇ ਆਪਣੇ ਪੰਜਾਬ ਦੇ ਅਤੇ ਈਵਨ ਆਪਾਂ ਇਹ ਵੀ ਵੇਖਦੇ ਹਾਂ ਨਾ ਕਿ ਜਿਹੜੇ ਗਾਣੇ ਆ ਕੋਈ ਇੱਕ ਮਿਊਜ਼ਿਕ ਚੱਲ ਜਾਂਦਾ ਅਤੇ ਉਸ ਤੋਂ ਬਾਅਦ ਫਿਰ ਉਸੇ ਪੈਟਰਨ ਦੇ ਉੱਤੇ ਉਹੀ ਫਿਰ
1: ਤੁਹਾਨੂੰ ਇੱਦਾਂ ਲੱਗਦਾ ਕੁਛ ਨਵਾਂ ਤਾਂ ਹੈ ਹੀ ਨਹੀਂ
0: ਕੁਛ ਨਵਾਂ ਨਹੀਂ ਇੱਕ ਮਾਡਲ ਚੱਲ ਜਾਂਦੀ ਆ ਫਿਰ ਉਹੀ ਕਾਪੀ ਪੇਸਟ ਉਸੇ ਸਟਾਈਲ ਦੇ ਵਿੱਚ ਫਿਰ ਵੀਡੀਓ ਉਹੀ ਸਾਰਾ ਕੁਛ ਉਹੀ ਥੀਮ ਜੇ ਇੱਕ ਫਿਲਮ ਜਾਂ ਫਿਰ ਇੱਕ ਪ੍ਰੋਗਰਾਮ ਅੱਜ ਕੱਲ੍ਹ ਪੋਡਕਾਸਟਾਂ ਦਾ ਹੁਣ ਜੋ ਰਿਹਾ
1: ਅਤੇ
0: ਪੋਡਕਾਸਟਾਂ ਦਾ ਵੀ ਤੁਸੀਂ ਵੇਖ ਲਓ ਹਰ ਕਿਸੇ ਦਾ ਸੇਮ ਹੀ ਥੀਮ ਹੈ ਕੋਈ ਉਹਦੇ ਵਿੱਚ ਕੋਈ ਵੇਰੀਏਸ਼ਨ ਨਹੀਂ ਹੈਗੀ ਮਤਲਬ ਉਹ ਸਿਰਫ ਇੱਕ ਕਾਪੀ ਪੇਸਟ ਹੀ ਆ ਅਲੱਗ ਅਲੱਗ ਆਈਡੀਆਜ਼ ਆਉਂਦੇ ਜ਼ਰੂਰ ਨੇ ਹੁਣ ਮੰਨ ਲਓ 80% ਨੇ ਤਾਂ ਕਪਿਲ ਸ਼ਰਮਾ ਸ਼ੋ ਪੇਸਟ ਕਰਨਾ ਸ਼ੁਰੂ ਕਰਤਾ ਅਲੱਗ ਅਲੱਗ ਤਰੀਕਿਆਂ ਦੇ ਨਾਲ ਵੀ ਸ਼ਾਇਦ ਉਹ ਚੱਲ ਗਿਆ ਸੀ ਅਤੇ ਆਪਾਂ ਪਰ ਉਹ ਨਹੀਂ ਚੱਲਣਗੀਆਂ ਚੀਜ਼ਾਂ
1: ਮੈਂ
0: ਨਹੀਂ ਚੱਲਣ
1: ਉਹਦੇ ਕਪਿਲ ਦੇ ਵੀ ਕੋ ਸਟਾਰਸ ਨੇ ਟਰਾਈ ਕੀਤਾ ਹੀ ਸੀ ਨਿਕਲ ਕੇ ਅਲੱਗ ਤੋਂ
0: ਬਿਲਕੁਲ
1: ਜਿਹੜੇ ਉਸ ਚ ਹੁਣ ਚ ਸੁਪਰ ਹਿੱਟ ਆਰਟਿਸਟ ਜਾਂ ਕੈਰੇਕਟਰ ਨੇ
0: ਬੇਸਿਕਲੀ ਜੈਸੀ ਮੈਨੂੰ ਇਹ ਲੱਗਦਾ ਕਿ ਬੰਦਾ ਕੋਈ ਵੀ ਕੁਛ ਵੀ ਵਧੀਆ ਕਰ ਸਕਦਾ ਪਰ ਜਿੱਡਾ ਮਰਜ਼ੀ ਉਹਦੇ 'ਚ ਕੈਲੀਬਰ ਹੋਵੇ ਜੇ ਉਹ ਕਾਪੀ ਕਰੂਗਾ ਫਿਰ ਨਹੀਂ ਉਹ ਚੱਲ ਸਕਦਾ ਬੜੇ ਲੋਕ ਨੇ ਜਿਹੜੇ ਕਾਪੀ ਕਰਕੇ ਹੀ ਫੇਲ ਹੁੰਦੇ ਚਲੋ ਖੈਰ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਆਉਂਦੇ ਹਾਂ ਵਾਪਸ ਅਤੇ ਮੈਨੂੰ ਤਾਂ ਇਹ ਲੱਗਾ ਰੀਸੈਂਟ ਮੈਨੂੰ ਜੋ ਮਤਲਬ ਮੈਂ ਥੋੜ੍ਹਾ ਜਿਹਾ ਅਪ ਟੂ ਮਾਰਕ ਨਹੀਂ ਹੋਊਗਾ ਡੇ ਟੂ ਡੇ ਪਰ ਮੈਨੂੰ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਰੀਸੈਂਟ ਆ ਦੇਖਿਆ ਮੈਨੂੰ ਬਾਦਲ ਸਾਹਿਬ ਦੇਖੇ ਮੈਨੂੰ
1: ਤੇ ਹੁਣ ਦੋ ਤਿੰਨ ਦਿਨ ਦੀ ਇੱਕ ਖਬਰ ਸਾਰਿਆਂ ਦੇ ਸਾਹਮਣੇ ਆਈ ਰਹੀ ਹੈ ਜਿਹੜੀ ਥੋੜੀ ਮਨਭਾਗੀ ਖਬਰ ਹੈ ਮੈਟ ਸੰਧੂ ਵਾਲੀ ਤੁਸੀਂ ਸੁਣੀ ਹੋਣੀ
0: ਅੱਛਾ ਅੰਮ੍ਰਿਤਸਰ ਚ ਜਿਹੜਾ
1: ਹਾਂਜੀ ਅੰਮ੍ਰਿਤਸਰ ਚ ਜਿਹੜਾ ਸੋਸ਼ਲ ਮੀਡੀਆ ਇਨਫਲੂਐਂਸਰ ਸੀਗਾ ਔਰ LGBTQ ਕਮਿਊਨਿਟੀ ਨੂੰ ਉਹ ਸਪੋਰਟ ਕਰਦਾ ਹੁੰਦਾ ਸੀਗਾ ਤੇ ਉਹ ਮੇਕਅਪ ਆਰਟਿਸਟ ਵੀ ਸੀਗਾ ਬਟ ਕਾਫੀ ਮਤਲਬ ਇਹ ਹੈ ਕਿ ਮਤਲਬ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ
0: ਸੋਸ਼ਲ ਮੀਡੀਆ ਤੇ ਕਾਫੀ ਹਾਂ ਤੁਹਾਡੀ ਗੱਲ ਸਹੀ ਹੈ ਉਹ ਵੀ ਕਾਫੀ ਜ਼ਿਆਦਾ ਚੱਲ ਰਿਹਾ ਪਰ ਸਾਡੀ ਨਾ ਅੱਜ ਦੇ ਸਮੇਂ 'ਚ ਤ੍ਰਾਸਦੀ ਜਾਂ ਅਸੀਂ ਪਤਾ ਕੀ ਆ ਸ਼ਾਇਦ ਸਾਨੂੰ ਪਤਾ ਹੀ ਨਹੀਂ ਆ ਵੀ ਆਪਾਂ ਕਿੱਧਰ ਜਾਣਾ ਅਸੀਂ ਕੀ ਕਰਨਾ ਹੈ ਨਾ ਬੜੇ ਸਾਰੇ ਇੱਦਾਂ ਦੇ ਇਸ਼ੂ ਨੇ ਜਿਹੜੇ ਆਪਾਂ ਲਕੀਰ ਪਿੱਟੀ ਜਾਂਦੇ ਇੱਕ ਬੰਦਾ ਨਾ ਸਾਨੂੰ ਇੱਕ ਸੇਧ ਦੇ ਦਿੰਦਾ ਵੀ ਤੂੰ ਇਸ ਐਂਗਲ 'ਤੇ ਸੋਚਣਾ ਅਤੇ ਅਸੀਂ ਉਹੀ ਬਸ ਸੋਚੀ ਤੁਰੇ ਜਾਂਦੇ ਹਾਂ ਮੈਂ ਇੱਕ ਕਿਸੇ ਦੀ ਕੋਈ ਸੁਣ ਰਿਹਾ ਹਾਂ ਮੈਂ ਕੱਲ੍ਹ ਕਿ ਪਰਸੋਂ ਹੀ ਕਿਸੇ ਦੀ ਉਹ ਸੋਰੀ ਲਾਈਫ ਸਟੋਰੀ ਮੈਂ ਪੜ੍ਹ ਰਿਹਾ ਹਾਂ ਅਤੇ ਉੱਥੋਂ ਅੱਗੇ ਦੀ ਅੱਗੇ ਅੱਗੇ ਦੀ ਅੱਗੇ ਗਾਂਹ ਚੀਜ਼ਾਂ ਜਿਹੜੀਆਂ ਨੇ ਉਹ ਇਸ ਤਰੀਕੇ ਦੇ ਨਾਲ ਮਿਲੀਆਂ ਅਤੇ ਫਿਰ ਮੈਨੂੰ ਇਹ ਵੀ ਜਿਹੜੀ ਚੀਜ਼ ਹੈ ਨਾ ਉਹਦੇ ਨਾਲ ਤਾਲਮੇਲ ਜੀ ਖਾਂਦੀ ਮੈਨੂੰ ਲੱਗੀ ਸਾਡੇ ਜਿਹੜੇ ਅੱਗੇ ਲੱਗੇ ਲੋਕ ਨੇ ਨਾ ਜਿਹੜੇ ਪੋਲੀਟੀਸ਼ੀਅਨ ਨੇ ਜਾਂ ਜਿਹੜੇ ਬੁੱਧੀਜੀਵੀ ਤੁਸੀਂ ਗੱਲ ਕੀਤੀ ਆ ਅਤੇ ਜਾਂ ਫਿਰ ਉਹ ਲੋਕ ਜਿਹੜੇ ਸਮਾਜ ਨੂੰ ਸੇਧ ਦਿੰਦੇ ਨੇ ਧਾਰਮਿਕ ਸੰਸਥਾਵਾਂ ਨੇ ਚਾਹੇ ਉਹ NGOs ਨੇ ਚਾਹੇ ਫਿਰ ਹੋਰ ਬੜੀਆਂ ਸੰਸਥਾਵਾਂ ਨੇ ਜਿਹੜੀਆਂ ਵਲੰਟੀਅਰ ਆਪਣੇ ਪੱਧਰ 'ਤੇ ਕੰਮ ਕਰ ਰਹੀਆਂ ਨੇ ਕਈ ਬਹੁਤ ਸੋਹਣਾ ਵੀ ਕਰ ਰਹੀਆਂ ਨੇ ਹੈ ਨਾ ਕਈ ਧਾਰਮਿਕ ਸ਼ਖਸੀਅਤਾਂ ਵੀ ਕਮਾਲ ਦਾ ਕੰਮ ਕਰ ਰਹੀਆਂ ਨੇ ਹਰ ਇੱਕ ਕੈਟੇਗਰੀ ਦੇ ਵਿੱਚ ਹਰ ਕੋਈ ਬੜਾ ਵਧੀਆ ਕਰ ਰਿਹਾ ਪਰ ਜ਼ਿਆਦਾਤਰ ਤੁਸੀਂ ਇਹ ਜੇ ਵੇਖੋ ਤਾਂ ਸਾਡੇ ਕੋਲ ਨਾ ਕੋਈ ਵਿਜ਼ਨ ਨਹੀਂ ਬਚਿਆ ਵੀ ਅਸੀਂ ਆਪਣੇ ਆਪ ਨੂੰ ਜਾਂ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਕਿੱਥੇ ਲੈ ਕੇ ਜਾਣਾ। ਫੋਰ ਐਗਜ਼ਾਮਪਲ ਹੁਣ ਜਿੱਦਾਂ ਜੇ ਇਸੇ ਕੇਸ ਦੀ ਆਪਾਂ ਗੱਲ ਕਰ ਲਈਏ ਅਤੇ ਇਸ ਕੇਸ ਦੇ ਵਿੱਚੋਂ ਸਾਨੂੰ ਹੁਣ ਇੱਕ ਐਂਗਲ ਹੋਰ ਵੇਖਣ ਨੂੰ ਸੁਣਨ ਨੂੰ ਜਾਂ ਡਿਸਕਸ਼ਨ ਨੂੰ ਮਿਲ ਰਿਹਾ ਵੀ ਹਰ ਕੋਈ ਇਹ ਸੋਚ ਰਿਹਾ ਵੀ ਇੱਦਾਂ ਮਸ਼ਹੂਰ ਹੋ ਜਾਈਦਾ, ਇੱਦਾਂ ਫਿਲਮਾਂ 'ਚ ਝੱਟ ਆ ਜਾਈਦਾ, ਇੱਦਾਂ ਗਾਣਿਆਂ 'ਚ ਘੱਟ ਝੱਟ ਤੁਹਾਨੂੰ ਸਪੇਸ ਮਿਲ ਜਾਂਦੀ ਆ, ਇੱਦਾਂ ਸੋਸ਼ਲ ਮੀਡੀਆ ਦੇ ਉੱਤੋਂ ਪੈਸੇ ਆਉਣੇ ਸ਼ੁਰੂ ਹੋ ਜਾਂਦੇ ਆ, ਜਾਂ ਫਿਰ ਲੋਕਾਂ ਦੇ ਵਿੱਚ ਤੁਹਾਡਾ ਨਾਂ ਛੇਤੀ ਬਣ ਜਾਂਦਾ। ਬਿਗ ਬੋਸ ਦਾ ਬੜਾ ਰੌਲਾ ਵਾ ਵੀ ਉੱਥੇ ਵੀ ਹੁਣ ਚਾਹੇ ਉਹ ਆਪਾਂ ਇਹ ਨਹੀਂ ਕਹਿੰਦੇ ਵੀ ਇਸੇ ਤਰੀਕੇ ਦੇ ਨਾਲ ਹੀ, ਹੁਣ ਕੁੜੀਆਂ ਦਾ ਵੇਖੋ ਤੁਸੀਂ, ਕੁੜੀਆਂ ਮੁੰਡੇ ਕਿਹੜੇ ਕਿਹੜੇ ਯਤਨ ਜਾਲ ਕੇ ਕੀ ਕੀ ਗਲਤ ਕਰਕੇ ਉਹ ਬਿਗ ਬੋਸ ਤੱਕ ਪਹੁੰਚਣ ਦਾ ਯਤਨ ਕਰ ਰਹੇ ਆ। ਸਪੈਸ਼ਲੀ
1: ਜੇ ਤੁਸੀਂ ਲਿਸਟ ਦੇਖੋ ਤੇ ਸਾਰੀ ਕੰਟਰੋਵਰਸੀ ਚ ਕਿਤੇ ਨਾ ਕਿਤੇ ਉਹਨਾਂ ਦਾ ਰਿਹਾ ਹੈ, ਤੇ ਉਹ ਜਾਂ ਸੋਸ਼ਲ ਮੀਡੀਆ ਇਨਫਲੂਐਂਸਰਸ ਆਏ ਨੇ ਇਸ ਵਾਲੇ ਬਿਗ ਬੋਸ ਦੇ ਵਿੱਚ।
0: ਨਹੀਂ ਮੈਨੂੰ ਨਹੀਂ ਪਤਾ, ਮੈਂ ਵੇਖ ਮੈਂ ਅੱਜ ਤੱਕ ਵੇਖਿਆ ਪਰ ਉਦਾਂ ਹਾਂ ਸੁਣ ਲਈਦਾ ਵਾ ਇਦਾਂ
1: ਜੀ ਜੀ,
0: ਮੈਨੂੰ ਨਹੀਂ ਪਤਾ ਕੌਣ ਕੌਣ ਆਏ ਆ, ਪਰ ਆਲ ਟੂਗੈਦਰ ਹੀ ਤੁਸੀਂ ਵੇਖ ਲਓ ਵੀ ਇੱਕ ਨਾ ਜਦੋਂ ਤੁਹਾਨੂੰ ਪਤਾ ਲੱਗ ਜਾਂਦਾ, ਹੁਣ ਫੋਰ ਐਗਜ਼ਾਮਪਲ ਜਦੋਂ ਪੰਜਾਬੀ ਫਿਲਮਾਂ 'ਚ ਕਿਸੇ ਨੇ ਆਉਣਾ ਅਤੇ ਉਹਨਾਂ ਨੂੰ ਇਹ ਚੀਜ਼ ਪਤਾ ਆ ਵੀ ਆਪਾਂ ਸਿੰਗਰ ਬਣਾਂਗੇ ਮਸ਼ਹੂਰ ਹੋਵਾਂਗੇ ਅਤੇ ਫਿਰ ਅਸੀਂ ਪੰਜਾਬੀ ਫਿਲਮਾਂ 'ਚ ਆ ਜਾਵਾਂਗੇ। ਹੁਣ ਇਸੇ ਤਰ੍ਹਾਂ ਦੇ ਨਾਲ ਕਿਸੇ ਵੀ ਪਾਸੇ ਤੁਸੀਂ ਜਾਣਾ ਵਾ, ਚਾਹੇ ਤੁਸੀਂ ਮਾਡਲ ਬਣਨਾ, ਕੁੜੀਆਂ ਨੇ ਮੁੰਡੇ ਨੇ ਹੀਰੋ ਬਣਨਾ ਵਾ, ਤੁਸੀਂ ਵੱਡੇ ਵੱਡੇ ਸ਼ੋਆਂ 'ਚ ਜਾਣਾ, ਤਾਂ ਉਹਨਾਂ ਕੋਲ ਸਿਰਫ ਇੱਕੋ ਚੀਜ਼ ਰਹਿ ਗਈ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਵੀ ਤਰ੍ਹਾਂ ਦੇ ਨਾਲ ਮਸ਼ਹੂਰ ਹੋ ਜਾਓ।
1: ਕਿੰਨੇ ਫੋਲੋਅਰਸ ਨੇ ਤੁਹਾਡੇ?
0: ਹੁਣ ਸਾਡੇ ਪੰਜਾਬੀ ਸਿੰਗਰ ਨੇ ਅਤੇ ਉਹਨਾਂ ਦਾ ਕੀ ਆ ਕਿ ਤੁਸੀਂ ਆ ਮਤਲਬ ਯੰਗਸਟਰਸ ਨੂੰ ਪ੍ਰਵੋਕ ਕਰਨ ਵਾਲੇ ਗੋਲੀ ਸਿੱਕੇ ਬਦਮਾਸ਼ੀ ਅਤੇ ਫੁਕਰੀ ਵਾਲੇ ਜਿਹੜੇ ਕੰਸੈਪਟ ਨੇ ਹੈ ਨਾ, ਕਾਰਾਂ ਕੂਰਾਂ ਵੱਡੀਆਂ ਬੰਦੂਕਾਂ ਦਿਸ ਦੈਟ ਫੈਸ਼ਨ, ਅਤੇ ਉਸ ਚੀਜ਼ ਨੂੰ ਲੈ ਕੇ ਆਓ ਅਤੇ ਉਹਦੇ ਨਾਲ ਲੋਕ ਤੁਹਾਡੇ ਨਾਲ ਜੁੜਦੇ ਨੇ। ਹੁਣ ਜਿਹੜੀ ਮੈਂ ਗੱਲ ਕਰ ਰਿਹਾ ਨਾ, ਹੁਣ ਮੈਂ ਉੱਥੇ ਲੈ ਕੇ ਆਉਂਦਾ ਅਤੇ ਚਾਈਨਾ ਦੇ ਵਿੱਚ ਨਾ ਕਹਿੰਦੇ ਨੇ ਕਿ ਹੁਣ ਆਪਾਂ ਕਿਉਂਕਿ ਅਜੋਕੇ ਸਮੇਂ ਦੇ ਵਿੱਚ ਵੇਖਦੇ ਹਾਂ ਕਿ ਚਾਈਨਾ ਨੇ ਬਹੁਤ ਤਰੱਕੀ ਕਰ ਲਈ ਅਤੇ ਚਾਈਨਾ ਦੇ ਨਾਲ ਜਦੋਂ ਆਪਾਂ ਇਹ ਜੋੜ ਕੇ ਵੇਖਦੇ ਹਾਂ, ਕਿਉਂਕਿ ਇਹ ਤਾਂ ਤਰਦੀਆਂ ਤਰਦੀਆਂ ਜਿਹੀਆਂ ਗੱਲਾਂ ਬਾਤਾਂ, ਪਰ ਜਿਹੜੇ ਕੁਛ ਸੁਹਿਰਦ ਲੋਕ ਨੇ ਉਹ ਇਸ ਤੋਂ ਨਾ ਅੱਗੇ ਲੈ ਜਾਂਦੇ ਆ ਗੱਲ ਨੂੰ। ਉਹ ਗੱਲ ਇਹ ਆ ਕਿ ਜਦੋਂ ਹੁਣ ਚਾਈਨਾ ਦੇ ਵਿੱਚ ਆਪਾਂ ਕਹਿੰਦੇ ਨੇ ਵੇਖੀਏ ਪ੍ਰਮੋਸ਼ਨਸ, ਅਤੇ ਉੱਥੇ ਇਸ ਤਰੀਕੇ ਦੇ ਨਾਲ ਟੀ ਵੀ ਦੇ ਉੱਤੇ ਜਾਂ ਕੰਧਾਂ ਦੇ ਉੱਤੇ ਜਿੱਦਾਂ ਆਪਣੇ ਚੱਲਦਾ ਇਹ ਕੁਛ ਨਹੀਂ ਆ। ਉਹਨਾਂ ਨੇ ਇੱਕ, ਮੈਨੂੰ ਹੁਣ ਸਾਨੂੰ ਭੁੱਲ ਗਿਆ, ਪਰ ਉਦੋਂ ਤੋਂ ਲੈ ਕੇ ਉਹਨਾਂ ਨੇ ਇੱਕ ਮੁਹਿੰਮ ਚਲਾਈ ਸੀ ਕਿ ਸਾਡੇ ਜਿਹੜੇ ਟ੍ਰੇਨ ਸਟੇਸ਼ਨ ਨੇ ਜਾਂ ਜਿਹੜੀਆਂ ਪਬਲਿਕ ਪਲੇਸਿਸ ਨੇ ਜਾਂ ਏਅਰਪੋਰਟਸ ਨੇ ਜਾਂ ਹੋਰ, ਉੱਥੇ ਇਹ ਨਹੀਂ ਕਿ ਆਹ ਕੁਛ ਨਹੀਂ ਹੁੰਦਾ, ਪਰ ਉਹ ਨਾਲ ਕੀ ਕਰਦੇ ਸੀ, ਉਹ ਪੈਰਲਲ ਆਪਣੇ ਵੱਡੇ ਵੱਡੇ ਜਿਹੜੇ ਸਾਇੰਟਿਸਟ ਸੀ ਜਾਂ ਜਿਹੜੇ ਉਹਨਾਂ ਦੇ ਮੈਥਮੈਟੀਸ਼ੀਅਨ ਸੀ ਜਾਂ ਜਿਨ੍ਹਾਂ ਨੇ ਟੈਕਨੋਲੋਜੀ ਦੇ ਵਿੱਚ ਜੋ ਵੀ ਮਤਲਬ ਵੱਡੇ ਨਾਂ ਸੀ ਜਿਨ੍ਹਾਂ ਨੇ ਪੜ੍ਹਾਈ ਲਿਖਾਈ 'ਚ ਜਾਂ ਕੋਈ ਵੱਡੇ ਪੱਧਰ ਦੇ ਉੱਤੇ ਇਸ ਤਰੀਕੇ ਦਾ ਕੁਛ ਯੋਗਦਾਨ ਪਾਇਆ ਜਿਹਦੇ ਨਾਲ ਤਰੱਕੀ ਹੋਈ ਚਾਈਨਾ ਦੀ, ਉਹਨਾਂ ਲੋਕਾਂ ਨੂੰ ਪ੍ਰਮੋਟ ਕਰਨਾ ਸ਼ੁਰੂ ਕੀਤਾ।
1: ਮਤਲਬ ਅਸਲੀ ਇਨਫਲੂਐਂਸ ਕੀ ਤੁਸੀਂ ਇਹਨਾਂ ਨੂੰ ਇਨਫਲੂਐਂਸ, ਮਤਲਬ ਹੁਣ ਜਿਹੜੇ ਸੋਸ਼ਲ ਮੀਡੀਆ ਦੀ ਆਪਾਂ ਗੱਲ ਕਰ ਰਹੇ ਹਾਂ ਆਪਾਂ ਉਹਨਾਂ ਨੂੰ ਕਹਿੰਦੇ ਹਾਂ ਇਨਫਲੂਐਂਸਰ, ਹੁਣ ਉਹ ਕੀ ਇਨਫਲੂਐਂਸ, ਮਤਲਬ ਇਨਫਲੂਐਂਸਰ ਦਾ ਮਤਲਬ ਇਹ ਨਾ ਕਿ ਉਹਦੇ 'ਚ ਕੀ ਖੂਬੀ ਹੈ। ਹੁਣ ਜਿਵੇਂ ਮੈਨੂੰ ਕੁਕਿੰਗ ਦਾ ਸ਼ੌਕ ਹੈ, ਮਤਲਬ ਮੈਂ ਫੂਡ ਇਨਫਲੂਐਂਸਰ ਹੋ ਗਈ ਹੈ ਨਾ, ਹੁਣ ਮੇਰੀ ਵੀ ਜ਼ਿੰਮੇਦਾਰੀ ਹੈ ਕਿ ਮੈਂ ਸੋਸ਼ਲ ਮੀਡੀਆ 'ਤੇ ਆ ਕੇ ਕਿ ਮੇਰੇ ਤੋਂ ਜਿਹੜੇ ਲੋਕ ਮੈਨੂੰ ਫੋਲੋ ਕਰਦੇ ਆ ਉਹ, ਹੁਣ ਉਹ ਇਹ ਚੀਜ਼ ਚਾਈਨਾ ਦੀ ਕਿੰਨਾ ਵੱਡੀ ਖਾਸੀਅਤ ਹੈ ਕਿ ਉਹ ਤੁਹਾਨੂੰ ਹੋ ਰਿਹਾ ਕਿ ਹਾਂ ਇਹ ਸਾਇੰਟਿਸਟ ਹੈ, ਇਹਨੇ ਇਹ ਚੀਜ਼ ਦੀ ਖੋਜ ਕੀਤੀ ਹੈ, ਇਹਨੇ ਇਹ ਚੀਜ਼ ਸ਼ੁਰੂ ਕੀਤੀ ਹੈ, ਤੁਸੀਂ ਇਹਨਾਂ ਨੂੰ ਇਹਨਾਂ ਤੋਂ ਇਨਫਲੂਐਂਸ ਹੋ ਰਾਦਰ ਦੈਨ ਐਨੀਵਨ।
0: ਅਸੀਂ ਨਾ ਬੇਸ਼ੱਕ ਕਹਿ ਦਿੰਦੇ ਹਾਂ ਕਿ ਯਾਰ ਉਹ ਆਹ ਚੀਜ਼ ਇਹ ਐਂਟਰਟੇਨਮੈਂਟ ਲਈ ਹੈ ਨਾ, ਵੀ ਤੁਸੀਂ ਕਿਉਂ ਐਵੇਂ ਆਹ ਗੱਲ ਕਰਦੇ ਹੋ, ਬੜਿਆਂ ਬੰਦਿਆਂ ਨੂੰ ਇਹ ਚੀਜ਼ ਕਹਿ ਦਿੱਤੀ ਜਾਂਦੀ ਹੈ, ਫਿਲਮਾਂ ਐਂਟਰਟੇਨਮੈਂਟ ਦੇ ਲਈ ਆ, ਪਰ ਸਿਰਫ ਅਤੇ ਸਿਰਫ ਇਸੇ 'ਤੇ ਹੀ ਹੋ ਜਾਣਾ ਅਤੇ ਜਾਂ ਫਿਰ ਉਹਦਾ ਜਿਹੜਾ ਉਹਦੇ 'ਚ ਜਿਹੜੀ ਇਨਟੇਕ ਆ ਉਹ ਇਹਨਾਂ ਪੈਰਾਮੀਟਰਸ 'ਤੇ ਹੋਣੀ ਸ਼ੁਰੂ ਹੋ ਜਾਣੀ, ਇਹ ਚੀਜ਼ ਬਹੁਤ ਖਤਰਨਾਕ ਹੈ। ਕਿਉਂਕਿ ਹਰ ਕੋਈ ਬੰਦਾ ਫਿਰ ਉਸ ਪਾਸੇ ਨੂੰ ਦੌੜਦਾ, ਕਿਉਂਕਿ ਇੱਕ ਉਮਰ ਹੁੰਦੀ ਹੈ ਜਦੋਂ ਤੁਹਾਡੇ 'ਚ ਬਹੁਤੀ ਸੋਚ ਸਮਝ ਨਹੀਂ ਹੁੰਦੀ, ਇੱਕ ਉਮਰ ਦੇ ਵਿੱਚ ਹਰ ਕੋਈ ਚਾਹੁੰਦਾ ਵਾ ਵੀ ਮੈਂ ਛੇਤੀ ਤੋਂ ਛੇਤੀ ਮੈਂ ਮਸ਼ਹੂਰ ਹੋਵਾਂ, ਛੇਤੀ ਤੋਂ ਛੇਤੀ ਮੈਂ ਪੈਸਾ ਕਮਾਵਾਂ, ਅਤੇ ਉਹ ਫਿਰ ਉਹਨੂੰ ਆਸ ਪਾਸ ਉਹ ਸਾਰੇ ਵਿਊ ਵਿਜ਼ਨ ਉਹਨੂੰ ਦਿਖਦੇ ਆ। ਸ਼ਾਇਦ ਕੋਈ ਸਮਾਂ ਸੀ ਜਦੋਂ ਨਾ ਪਿੰਡਾਂ ਦੇ ਵਿੱਚ ਗੱਲਾਂ ਹੁੰਦੀਆਂ ਹੁੰਦੀਆਂ ਸੀ ਵੀ ਸਪੋਰਟਸ ਵਿੱਚ ਜਾਂ ਦੌੜ ਦੌੜੇ ਦੀ ਲਵਾਇਆ ਕਰੋ ਜਾਂ ਇਹਨੂੰ ਕੋਈ ਖਿਡਾ ਖਿਡਾਓ ਭਰਤੀ ਹੋ ਜੂਗਾ, ਇੱਥੋਂ ਕੁ ਤੱਕ ਸੀ। ਕੁਛ ਇੱਕ ਨਾਂ ਸੀ ਜਦੋਂ ਮੰਨ ਲਓ ਕੋਈ ਕਪਿਲ ਦੇਵ ਹੋਣੀ ਮਸ਼ਹੂਰ ਹੋਏ ਜਾਂ ਸਚਿਨ ਹੋਣੀ ਮਸ਼ਹੂਰ ਹੋਏ, ਕਰ ਕਰਾ ਕੇ ਸਾਡੇ ਕੋਲ ਕ੍ਰਿਕਟ ਹੀ ਆ ਨਾ, ਹੋਰ ਸਾਡੇ ਕੋਲ ਕੀ ਆ, ਹੈ ਨਾ। ਹਾਕੀ 'ਚ ਵੀ ਐਡਾ ਕੋ ਵੱਡੇ ਕੋਈ ਨਾਂ ਨਹੀਂ ਆ ਜਾਂ ਫਿਰ ਇੰਨਾ ਪੈਸਾ ਨਹੀਂ ਆ ਵੀ ਉਸ ਪਾਸੇ ਨੂੰ ਲੋਕ ਕਹਿਣ ਵੀ ਉਹ ਫਲਾਣੇ ਵਰਗੇ ਬਾਂਜੋ ਜਾ ਕੇ ਇੱਦਾਂ ਦੀਆਂ ਤਾਂ ਗੱਲਾਂ ਘੱਟ ਹੀ ਹੋਈਆਂ
1: ਟਾਈਮ ਜਿਹੜੇ ਦੇਖਿਆ ਜਾਏ ਜਿਵੇਂ ਹੁਣ ਹਿੰਦੀ ਆ ਮਤਲਬ ਪੰਜਾਬੀ ਜੋ ਵੀ ਨਿਬੰਧ ਵਗੈਰਾ ਲਿਖਦੇ ਹੁੰਦੇ ਸੀਗੇ ਇਹ ਨਾ ਕਿ ਤੁਸੀਂ ਮਤਲਬ ਕਿਸੇ ਮਤਲਬ ਵੱਡੇ ਨੇਤਾ ਦੀ ਜਾਂ APJ ਅਬਦੁਲ ਕਲਾਮ ਦੀ ਗੱਲ ਕਰੋ ਜਾਂ ਹੁਣ ਅੱਜ ਦੇ ਬੱਚਿਆਂ ਨੂੰ ਇਹ ਚੀਜ਼ ਹੈ ਹੀ ਨਹੀਂ ਰਾਈਟ ਐਸੇ ਦੇਖੀ ਜਾਏ ਤਾਂ ਉਹਨਾਂ ਦੇ ਕੀ ਟੋਪਿਕਸ ਹੋਣੇ
0: ਆਪਾਂ ਕਿੱਦਾਂ ਅਤੇ ਕਿੰਨਾ ਕੁ ਪ੍ਰਮੋਟ ਕਰ ਰਹੇ ਹਾਂ ਇਹੋ ਜਿਹੇ ਨਾਵਾਂ ਨੂੰ ਹਨਾ ਅਬਦੁਲ ਕਲਾਮ ਹੋਰਾਂ ਨੂੰ ਕਿੰਨਾ ਕੁ ਆਪਾਂ ਪ੍ਰਮੋਟ ਕਰ ਰਹੇ ਹਾਂ ਅੱਜ ਦੀ ਡੇਟ ਦੇ ਵਿੱਚ ਕੁਛ ਨਹੀਂ ਆ ਤੁਸੀਂ ਆਪਾਂ ਕਹਿ ਦਿੰਦੇ ਹਾਂ ਨਾ ਵੀ ਇੱਦਾਂ ਦਾ ਤਾਂ ਕੁਛ ਚੱਲਦਾ ਵੀ ਨਹੀਂ ਅੱਜ ਦੀ ਡੇਟ ਦੇ ਵਿੱਚ ਹਨਾ ਕਿਸੇ ਦੀ ਕੋਈ ਇੱਦਾਂ ਦੀ ਕੋਈ ਸਟੋਰੀ ਆ ਜਾਏ ਕੋਈ ਇੱਦਾਂ ਦੀ ਡਾਕੂਮੈਂਟਰੀ
1: ਨਹੀਂ ਪਤਾ ਹੋਣਾ APJ ਅਬਦੁਲ ਕਲਾਮ ਦਾ ਅੱਧੀ ਦੁਨੀਆਂ ਨੂੰ ਤੇ
0: ਫੋਰ ਸ਼ੋਰ ਜੇ ਐਂਟਰਟੇਨਮੈਂਟ ਦੇ ਨਾਂ ਦੇ ਉੱਤੇ ਉਹਨਾਂ ਦੇ ਨਾਂ ਲੈ ਕੇ ਆਓਗੇ ਤਾਂ ਨਹੀਂ ਚੱਲਣੇ ਪਰ ਇੱਕ ਇੱਕ ਥਾਂ 'ਤੇ ਹੈਗੀ ਆ ਨਾ ਸਮਾਜ ਦੇ ਵਿੱਚ ਜਿੱਥੇ ਉਹ ਨਾਂ ਚੱਲਣੇ ਚੱਲਣੇ ਮੰਨ ਲਓ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਉੱਥੇ ਤਾਂ ਇੱਕ ਅਪਰੋਚ ਚਾਹੀਦੀ ਆ ਨਾ ਵੀ ਇੱਕ ਬੱਚੇ ਨੂੰ ਇੱਦਾਂ ਦਾ ਵਿਜ਼ਨ ਦੇਣ ਦੀ ਕਿ ਇਹਦੇ ਵਰਗੇ ਬਣੋ ਇੱਦਾਂ ਦੇ ਬਣੋ
1: ਸਕੂਲਸ ਵਾਲੇ ਪ੍ਰਮੋਸ਼ਨ ਕਰਨ ਲੱਗੇ ਨੇ
0: ਉਹੀ ਹੈ ਨਾ ਹੁਣ ਤੁਸੀਂ ਆ ਜਿਹਦੀ ਆ ਤੁਸੀਂ ਗੱਲ ਕੀਤੀ ਆ ਜਿਹਦੀ ਅੱਜ ਦਾ ਕਤਲ ਹੋਇਆ ਵਾ ਪਿੱਛੇ ਜੇ ਕਰੀ ਇਹ ਵੀ ਰੌਲਾ ਪਿਆ ਸੀ ਇਹਨੂੰ ਕਿਸੇ ਕਾਲਜ ਜਾਂ ਖਰੇ ਸਕੂਲ ਦੇ ਵਿੱਚ ਸੱਦਿਆ ਸੀ ਉਹਨਾਂ ਨੇ ਐਨੂਅਲ ਫੰਕਸ਼ਨ ਦੇ ਵਿੱਚ
1: ਫਿਰ ਬੱਚਿਆਂ ਨੂੰ ਤਾਂ ਤੁਸੀਂ ਇਸੇ ਜਸਟੀਫਿਕੇਸ਼ਨ ਮਿਲ ਰਹੀ ਹੈ ਨਾ ਹਰ ਇੱਕ ਚੀਜ਼ ਕਿ ਹਾਂ ਮਤਲਬ ਕਿ ਹੁਣ ਜਿੱਥੇ ਆਪਾਂ ਸਭ ਤੋਂ ਪਹਿਲਾਂ ਆਪਣੀ ਗੱਲ ਕਰੀਏ ਆਪਣੇ ਜ਼ਮਾਨੇ ਦੀ ਆਪਾਂ ਟੀਚਰਸ ਨੂੰ ਕਿਵੇਂ ਜਿਹੜੀ ਚੀਜ਼ ਇਹਨਾਂ ਨੇ ਕਰਤੀ ਉਹ ਸਰ ਮੱਥੇ ਹੈ ਨਾ ਜੇ ਇਹਨਾਂ ਨੇ ਐਨੂਅਲ ਫੰਕਸ਼ਨ 'ਚ ਸੱਦ ਲਿਆ ਤਾਂ ਮਤਲਬ ਇਟਸ ਫਾਈਨ
0: ਸਾਡੇ ਕੋਲ ਨਾ ਕੁੱਲ ਮਿਲਾ ਕੇ ਨਾ ਅਸੀਂ ਪਹਿਲਾਂ ਆਪਾਂ ਇਹ ਤੋਂ ਅੱਗੇ ਵਧੀਆ ਇਸ ਟੋਪਿਕ ਤੋਂ ਅਤੇ ਕੁੱਲ ਮਿਲਾ ਕੇ ਨਾ ਸਾਡੇ ਕੋਲ ਇੱਦਾਂ ਦਾ ਕੋਈ ਵਿਜ਼ਨ ਰਹਿ ਨਹੀਂ ਗਿਆ ਅਤੇ ਜਾਂ ਫਿਰ ਮੰਨ ਲਓ ਇੱਕ ਗੱਲ ਉੱਥੇ ਜਾ ਕੇ ਨਿਬੜ ਜਾਂਦੀ ਆ ਵੀ ਇੱਕ ਸੋ ਐਂਡ ਸੋ ਇੱਕ ਪਾਵਰ ਹੈਗੀ ਆ ਜਾਂ ਫਿਰ ਸਾਡੇ ਜਿਹੜੇ ਅੱਗੇ ਲੱਗੇ ਨੇ ਨੇਤੇ ਨੇ ਤੁਸੀਂ ਵੇਖੋ ਇਹ ਵੀ ਵੇਖੋ ਤੁਸੀਂ ਕਿੱਡੀ ਗੱਲ ਆ ਵੀ ਸਾਡੇ ਦੇਸ਼ ਦੇ ਵਿੱਚ ਅੱਜ ਕੱਲ੍ਹ ਜਿਹੜੇ ਪੋਲੀਟੀਸ਼ੀਅਨ ਨੇ ਉਹ ਇੱਕ ਤਰ੍ਹਾਂ ਦੇ ਨਾਲ ਉਹ ਬਣੇ ਪਏ ਨੇ ਸਟਾਰ ਉਹਨਾਂ ਨੂੰ ਫੋਲੋ ਕਰਨ ਦੀਆਂ ਗੱਲਾਂ ਚੱਲ ਰਹੀਆਂ ਨੇ ਹੈ ਨਾ ਵੀ ਉਹਨਾਂ ਨੂੰ ਉਹਨਾਂ ਦੀਆਂ ਫੋਟੋਆਂ ਲੋਕ ਆਪਣੇ ਪੇਜਾਂ ਦੇ ਉੱਤੇ ਲਾ ਕੇ ਬੈਠੇ ਆ ਆਹ ਤਾਂ ਕਦੀ ਨਹੀਂ ਹੁੰਦਾ ਇਹ ਕਿਸੇ ਇਹ ਕਿੱਧਰ ਦੀਆਂ ਗੱਲਾਂ ਆਈਆਂ ਹੈ ਨਾ ਉਹ ਕਦੀ ਕੋਈ ਹੁੰਦਾ ਸੀ ਕਿ ਤੁਹਾਡੇ ਸਟਾਰ ਜਿਹੜੇ ਆ ਉਹ ਕੋਈ ਸ਼ਹੀਦ ਫੌਜੀ ਹੁੰਦੇ ਸੀ ਤੁਹਾਡੇ ਆਪਣੇ ਸ਼ਹੀਦ ਹੁੰਦੇ ਸੀ ਜਾਂ ਫਿਰ ਵੱਡੇ ਵੱਡੇ ਕੋਈ ਜਿਹੜੇ ਸਾਇੰਸਦਾਨ ਹੋਏ ਨੇ ਮੈਨੂੰ ਲੱਗਦਾ ਆਪਾਂ ਵੀ ਇਸ ਚੀਜ਼ ਦੇ ਵਿੱਚ ਮਾਰ ਖਾਂਦੇ ਹਾਂ ਬਹੁਤਿਆਂ ਦੇ ਤਾਂ ਨਾਂ ਹੀ ਨਹੀਂ ਪਤਾ ਸਾਨੂੰ ਕਿੰਨੇ ਕੀ ਕੀਤਾ ਹੁਣ ਹੈਰਾਨੀ ਦੀ ਗੱਲ ਇਹ ਪਿੱਛੇ ਜੇ ਮੈਂ ਇੱਕ ਰਿਪੋਰਟ ਸੁਣ ਰਿਹਾ ਹਾਂ ਉਹਦੇ ਵਿੱਚ ਕਿਸੇ ਨੇ ਕੀ ਕੀਤਾ ਇੱਕ ਇੱਕ ਆਪਣਾ ਮੈਨੂੰ ਦੇਸ਼ ਚੇਤਾ ਭੁੱਲ ਗਿਆ ਆਈ ਥਿੰਕ ਫਰਾਂਸ ਦੇ ਵਿੱਚ ਹੋਇਆ ਵਾ ਜਿਹੜੀਆਂ ਆਪਣੀਆਂ ਪੱਤਲ ਦੀਆਂ ਪਲੇਟਾਂ ਹੁੰਦੀਆਂ ਨੇ
1: ਆਈ ਥਿੰਕ ਜਪਾਨ ਸੀਗਾ ਉਹ ਉੱਥੇ ਉਹ ਕਲਚਰ ਮਤਲਬ ਉਹਨਾਂ ਨੇ ਉਹ ਸ਼ੁਰੂ ਕੀਤਾ ਸੀਗਾ ਉੱਥੇ
0: ਨਹੀਂ ਨਹੀਂ ਪੱਤਲ ਨਹੀਂ ਆਪਣੇ ਹੁੰਦੇ ਜਿਹੜੇ
1: ਹਾਂ ਮੈਨੂੰ ਪਤਾ ਹੈ
0: ਜਿਹੜੀਆਂ ਆਪਾਂ ਪਲੇਟਾਂ ਤੇ ਉਹ ਸਾਡੇ ਤੇ ਵੇਖੋ ਕਦੋਂ ਤੋਂ ਚੱਲਦੀਆਂ ਨੇ ਹਨਾ ਲੰਗਰ ਕਦੋਂ ਤੋਂ ਚੱਲ ਰਹੀਆਂ ਨੇ ਉਹ ਕੋਈ ਨਵੀਂ ਗੱਲ ਨਹੀਂ ਆ ਆਈ ਥਿੰਕ ਫਰਾਂਸ ਦੀ ਕਿਸੇ ਬਿਜ਼ਨਸਮੈਨ ਨੇ ਜਾਂ ਕਿਸੇ ਕੰਪਨੀ ਨੇ ਉਹ ਚੀਜ਼ ਚੁੱਕ ਕੇ ਉਸੇ ਨੂੰ ਥੋੜ੍ਹਾ ਜਿਹਾ ਰਿਫਾਈਨ ਕੀਤਾ ਥੋੜ੍ਹੀ ਜਿਹੀ ਮਜ਼ਬੂਤੀ ਕੀਤੀ ਅਤੇ ਉਹ ਆਈ ਥਿੰਕ 15-16 ਡਾਲਰਾਂ ਦੀ ਇੱਕ ਇੱਕ ਵਿਕਰੀ ਆ ਈਕੋ ਫਰੈਂਡਲੀ ਦੇ ਨਾਂ ਦੇ ਉੱਤੇ
1: ਈਵਨ ਪਿੱਛੇ ਇਹ ਫਨੀ ਚੀਜ਼ ਚੱਲੀ ਸੀਗੀ ਈਵਨ ਇੱਥੇ ਵੀ ਆਈਕਿਆ ਦੇ ਵਿੱਚ ਵੀ ਆਈ ਥਿੰਕ ਕੇਮਾਰਟ 'ਚ ਵੀ ਕਿ ਜਿਹੜੀ ਆਪਣੀ ਸਟੀਲ ਦੀ ਜਿਹੜੀ ਲੰਗਰ ਵਾਲੀ ਪਲੇਟਾਂ ਹੁੰਦੀ ਹੈ ਸੈਕਸ਼ਨ ਵਾਲੀ ਕਿ ਉਹ ਉਹਨੂੰ ਐਸਥੈਟਿਕ ਮਤਲਬ ਉਹ ਇਨਫਲੂਐਂਸਰ ਉਹਦੇ ਨਾਲ ਕਿ ਲੁੱਕ ਵਾਟ ਆਈ ਫਾਊਂਡ ਨਾਓ
0: ਹਾਂ ਉਹ ਤੇ ਕੋ ਸੀ ਨਾ ਕੋਈ ਟਿਕਟੋਕਰ ਜੀ ਸ਼ਾਇਦ ਕੋਈ ਕੁੜੀ ਹੀ ਹਾਂ
1: ਉਹਦੇ ਬਾਅਦ ਲੋਕੀ ਕਿ ਕ੍ਰੋਮ ਪਲੇਟਸ ਤੇ ਅਸੀਂ ਸੀਰੀਅਸਲੀ ਤੁਸੀਂ ਹਲਾ ਅਸੀਂ ਤੇ ਮਤਲਬ ਸਦੀਆਂ ਤੋਂ ਇਹਨਾਂ ਚ ਖਾ ਰਿਆ ਕਿ ਇਸ ਚ ਕੀ ਤੁਹਾਨੂੰ ਵਧੀਆ ਗੱਲ ਲੱਗੀ ਕਿ ਨਿਊ ਐਸਥੈਟਿਕ ਨਿਊ
0: ਸਮੱਸਿਆ ਉਹੀ ਆ ਨਾ ਕਿਉਂਕਿ ਜੋ ਸਾਡੇ ਕੋਲ ਆ ਸਾਨੂੰ ਉਹ ਚੀਜ਼ ਜਦੋਂ ਘੁੰਮ ਘੁਮਾ ਕੇ ਪਤਾ ਲੱਗਦੀ ਹੈ ਫਿਰ ਸਾਨੂੰ ਪਤਾ ਲੱਗਦਾ ਵੀ ਸ਼ਾਇਦ ਹੀ ਕੋਈ ਵੈਲਿਊ ਸੀ
1: ਹੁਣ ਮਿੱਟੀ ਦੇ ਭਾਂਡੇ ਜਿਹੜੇ ਰਾਜਸਥਾਨ 'ਚ ਜਿਹੜੇ ਕੁੱਲਰ ਦੇ ਵਿੱਚ ਆ ਜਾਂ ਲੱਸੀ ਮਿਲਦੀ ਹੈ ਉਹ ਜੇ ਇਹਨਾਂ ਨੂੰ ਕਿੰਨਾ ਉਹ ਹੈਰਾਨਗੀ ਹੋਏਗੀ ਇੱਥੇ ਜੇ ਇਹਨਾਂ ਨੇ ਨਹੀਂ ਦੇਖੀ ਉਹ ਚੀਜ਼
0: ਕਿ ਉਹਨੂੰ ਬਸ ਤੁਸੀਂ ਵਧੀਆ ਤਰੀਕੇ ਦੇ ਨਾਲ ਜਚਾ ਦਿਓ ਵੀ ਹਾਂ ਇਕੋ ਫਰੈਂਡਲੀ ਨੇ ਇਹਦਾ ਫਾਇਦਾ ਇਹਦਾ ਨੁਕਸਾਨ ਦਿਸ ਦੈਟ ਜੇ ਉਹ ਇਹਦੇ ਨਾਲ ਪਾਣੀ ਅਲਕਲਾਈਨ ਹੋ ਜਾਂਦਾ ਤੁਸੀਂ ਵੇਖੋ ਇਹ ਕਦਰ ਪਾ ਦੇਣਗੇ ਪਰ ਸਾਨੂੰ ਨਹੀਂ ਸ਼ਾਇਦ ਉਸ ਚੀਜ਼ ਹੋਣੀ ਇਸੇ ਤਰ੍ਹਾਂ ਦੇ ਨਾਲ ਸਾਡੇ ਲੋਕ ਨੇ ਸਾਡੇ ਲੋਕਾਂ ਦੀ ਸਾਨੂੰ ਨਹੀਂ ਕਦਰ ਕਿਉਂਕਿ ਸਾਨੂੰ ਪਤਾ ਹੀ ਨਹੀਂ ਉਹਨਾਂ ਨੇ ਕੀ ਕੀਤਾ ਬੜੇ ਤੇ ਸਾਨੂੰ ਹੁਣ ਰੀਲਾਂ 'ਚੋਂ ਵੇਖਣ ਨੂੰ ਮਿਲਦੇ ਆ ਬੜੇ ਸਾਨੂੰ ਪੋਡਕਾਸਟਾਂ 'ਚੋਂ ਪਤਾ ਲੱਗਦੇ ਆ ਵੀ ਆਹ ਬੰਦੇ ਨੇ ਫਿਰ ਉਹਨਾਂ ਦੇ ਬਾਰੇ ਪੜ੍ਹੀਦਾ ਵਾ ਫਿਰ ਪਤਾ ਲੱਗਦਾ ਸੋ ਇਹ ਸਾਰੀਆਂ ਚੀਜ਼ਾਂ ਪਤਾ ਨਹੀਂ ਹੁਣ ਜਾਣ ਬੁੱਝ ਕੇ ਆ ਜਾਂ ਇਹ ਮਤਲਬ ਚੱਲੀ ਜਾ ਰਹੀਆਂ ਫਲੋ ਦੇ ਵਿੱਚ ਤੇ ਚੱਲੀ ਜਾ ਰਹੀਆਂ
1: ਪਾਰਟ ਆਫ ਪਬਲਿਸਿਟੀ ਹੈ ਤਾਂ ਹੀ ਉਹ ਪੋਡਕਾਸਟ ਦੇ ਵਿੱਚ ਆ ਰਹੇ ਉਹਨਾਂ ਨੂੰ ਵੀ ਭੁੱਖ ਹੈ ਕਿ ਹਾਂ ਅਸੀਂ ਦੇਖੀਏ
0: ਹਾਂ ਉਹਦਾ ਕੋਈ ਹੱਲ ਨਹੀਂ ਨਾ ਹੋ ਸਕਦਾ ਹੁਣ ਇੱਕ ਮੈਂ ਇੱਕ ਜਿੱਥੋਂ ਗੱਲ ਸ਼ੁਰੂ ਹੋਈ ਇੱਕ ਸਟੋਰੀ ਮੈਂ ਵੇਖ ਰਿਹਾ ਮੈਨੂੰ ਥੋੜ੍ਹਾ ਜਿਹਾ ਇੰਟਰਸਟ ਜਾਗਿਆ ਅਤੇ ਫਿਰ ਮੈਂ ਉਹਨਾਂ ਦੀ ਸਟੋਰੀ ਵੇਖ ਰਹੀ ਆਪਣੇ ਇੰਡੀਆਨੀ ਕੋਈ ਮੈਥਮੈਟੀਸ਼ੀਅਨ ਸੀ ਬਿਹਾਰ ਦੇ
1: ਓਕੇ
0: ਅਤੇ ਇੱਕ ਮਿੰਟ ਮੈਂ ਉਹਨਾਂ ਦੇ ਕੱਢਿਆ ਵੀ ਆ ਉਹਨਾਂ ਦੇ ਬਾਰੇ ਡਾਕਟਰ ਵਸ਼ਿਸ਼ਟ ਨਾਰਾਇਣ ਸਿੰਘ ਸੋ ਇਹ ਗਣਿਤ ਸ਼ਾਸਤਰੀ ਹੋਏ ਨੇ ਜਿਹੜੇ ਬਾਅਦ ਵਿੱਚ ਅਮਰੀਕਾ ਚਲੇ ਗਏ ਠੀਕ ਆ ਸੋ ਇਹਨਾਂ ਦੀ ਜੇ ਤੁਸੀਂ ਕਹਾਣੀ ਸੁਣੋ ਤਾਂ ਤੁਹਾਨੂੰ ਨਾ ਇੱਕ ਚੀਜ਼ ਕਲੀਅਰ ਹੋ ਜੂਗੀ ਵੀ ਸਾਡੇ 'ਚ ਅਤੇ ਬਾਕੀ ਜਿਹੜੇ ਕੋਈ ਵਿਕਸਿਤ ਨੇ ਜਾਂ ਜਿਹੜੇ ਵਿਸ਼ੇ 'ਤੇ ਆਪਾਂ ਗੱਲ ਕਰ ਰਹੇ ਹਾਂ ਉਹਦਾ ਫਰਕ ਕੀ ਆ ਉਹਦਾ ਹੈ ਨਾ ਸੋ ਇਹ ਕਹਿੰਦੇ ਵੀ ਕਾਫੀ ਇੱਕ ਐਸੀ ਸ਼ਖਸੀਅਤ ਸੀ ਜਿਹਦਾ ਗਣਿਤ ਦੇ ਵਿੱਚ ਮੈਥ ਦੇ ਵਿੱਚ ਬਹੁਤ ਬਹੁਤ ਵੱਡਾ ਦਿਮਾਗ ਚੱਲਦਾ ਸੀ ਹੈ ਨਾ ਸਕੂਲ ਦੇ ਟਾਈਮ ਤੋਂ ਹੀ ਇਹ ਦੱਸਿਆ ਜਾਂਦਾ ਇਹਨਾਂ ਦੇ ਬਾਰੇ ਕਿ ਜਿਹੜੀ ਈਵਨ ਟੀਚਰ ਜਿਹੜੇ ਪੜ੍ਹਾਉਂਦੇ ਸੀ ਉਹਨਾਂ ਦੇ ਵਿੱਚ ਵੀ ਇਹ ਗਲਤੀ ਕੱਢ ਦਿੰਦੇ ਸੀ
1: ਓਕੇ
0: ਸੋ ਪਟਨਾ ਦੇ ਵਿੱਚ ਜਦੋਂ ਸਾਇੰਸ ਕਾਲਜ ਦੇ ਵਿੱਚ ਪੜ੍ਹਦੇ ਸੀ ਤਾਂ ਅਕਸਰ ਕਲਾਸ ਦੇ ਵਿੱਚ ਇੱਦਾਂ ਦੀਆਂ ਕਈ ਕਹਾਣੀਆਂ ਇਹਨਾਂ ਬਾਰੇ ਈਵਨ ਔਨਲਾਈਨ ਵੀ ਵੇਖ ਰਿਹਾ ਤੁਰੀਆਂ ਫਿਰਦੀਆਂ ਨੇ ਵੀ ਪ੍ਰੋਫੈਸਰਾਂ ਦੀਆਂ ਗਲਤੀਆਂ ਇਹ ਕੱਢ ਦਿੰਦੇ ਸੀ ਕਈ ਪ੍ਰੋਫੈਸਰ 'ਤੇ ਤੰਗ ਵੀ ਹੁੰਦੇ ਸੀ ਪਰ ਹੌਲੀ ਹੌਲੀ ਉਹ ਚੀਜ਼ ਜਿਹੜੀ ਇਹਨਾਂ ਦੀ ਕਾਫੀ ਮਸ਼ਹੂਰ ਹੁੰਦੀ ਗਈ ਉਸ ਤੋਂ ਬਾਅਦ ਫਿਰ ਪਟਨਾ ਯੂਨੀਵਰਸਿਟੀ ਦੇ ਵਿੱਚ ਵੀ ਕਹਿੰਦੇ ਨੇ ਵੀ ਕਈ ਪਹਿਲਾਂ ਤੋਂ ਚੱਲਦੇ ਆ ਰਹੇ ਜਿਹੜੇ ਫਾਰਮੂਲੇ ਸੀ ਉਹ ਵੀ ਇਹਨਾਂ ਨੇ ਚੇਂਜ ਕਰਵਾਏ ਵੀ ਨਹੀਂ ਆਹ ਗਲਤ ਚੱਲ ਰਿਹਾ ਹੈ ਇੱਕ ਸਟੇਜ ਇੱਦਾਂ ਦੀ ਆਈ ਆਈ ਥਿੰਕ ਆਈਨਸਟਾਈਨ ਕੇ ਕਹਿੰਦਾ ਉਹਦੇ ਵੀ ਫਾਰਮੂਲੇ ਦੇ ਵਿੱਚ ਇਹਨਾਂ ਨੇ ਇੱਕ ਗਲਤੀ ਕੱਢਤੀ ਵੀ ਨਹੀਂ ਆਹ ਨਹੀਂ ਸਹੀ
1: ਓਕੇ
0: ਹੈ ਨਾ ਸੋ ਇਸ ਲੈਵਲ ਦਾ ਇੱਕ ਬੰਦਾ ਸੀ ਅਤੇ ਤੁਸੀਂ ਅੱਗੇ ਵੇਖਿਓ ਵੀ ਇਹਦੇ ਨਾਲ ਹੋਇਆ ਕੀ ਆ ਠੀਕ ਆ ਸੋ ਯੂਨੀਵਰਸਿਟੀ ਦੇ ਵਿੱਚੋਂ ਜਦੋਂ ਪਹਿਲੇ ਨੰਬਰ ਦੇ ਉੱਤੇ ਰਹਿ ਕੇ ਇਹਨੇ ਟੋਪ ਕੀਤਾ ਅਤੇ ਉਸ ਤੋਂ ਬਾਅਦ ਫਿਰ ਕੈਲੀਫੋਰਨੀਆ ਯੂਨੀਵਰਸਿਟੀ ਤੋਂ ਇੱਕ ਪ੍ਰੋਫੈਸਰ ਉੱਥੇ ਆਏ ਸੀ ਜੌਨ ਐਲ ਕੈਲੀ ਅਤੇ ਉਹਨਾਂ ਨੇ ਜਦੋਂ ਵੇਖਿਆ ਵੀ ਆਹ ਤਾਂ ਬੰਦਾ ਮਤਲਬ ਕੰਪਿਊਟਰ ਦੇ ਨਾਲੋਂ ਇੱਕ ਪਾਸੇ ਕੰਪਿਊਟਰ ਦੇ ਉੱਤੇ ਕੋਈ ਉਹਨਾਂ ਨੇ ਫਾਰਮੂਲਾ ਜਿਹੜਾ ਉਹ ਲਾਇਆ ਅਤੇ ਦੂਸਰੇ ਪਾਸੇ ਇਹਨਾਂ ਨੇ ਮੈਨੂਅਲੀ ਉਹਦੇ ਬਰਾਬਰ ਉੰਨੀ ਕੁ ਸਪੀਡ ਦੇ ਨਾਲ ਪਹਿਲਾਂ ਕੱਢ ਕੇ ਧਰਤਾ ਅਤੇ ਉਹਦੇ 'ਚ ਕੋਈ ਫਰਕ ਨਹੀਂ ਮਤਲਬ ਇੰਨਾ ਬੰਦੇ ਦਾ ਦਿਮਾਗ ਚੱਲਦਾ ਹੈ ਉਸ ਤੋਂ ਬਾਅਦ ਫਿਰ ਉਹਨਾਂ ਵੇਖਿਆ ਕਿ ਆਪਾਂ ਇਹਨੂੰ ਲੈ ਜਾਈਏ
1: ਅੱਛਾ
0: ਵੇਖੋ ਸਾਡੇ ਕੋਲ ਨਹੀਂ ਰੱਖਿਆ ਗਿਆ ਪਰ ਉਹ ਉੱਥੇ ਕੈਲੀਫੋਰਨੀਆ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੂੰ ਲੈ ਜਾਂਦੇ ਵੀ ਤੁਸੀਂ ਆਓ ਸਾਡੇ ਕੋਲ ਪੀ ਐੱਚ ਡੀ ਕਰੋ ਇਹ ਗੱਲ ਆ 1969 ਦੀ ਉਸ ਤੋਂ ਬਾਅਦ ਫਿਰ ਉੱਥੋਂ ਹੌਲੀ ਹੌਲੀ ਜਿੱਦਾਂ ਗੱਲ ਫੈਲਦੀ ਫੈਲਦੀ ਫਿਰ ਨਾਸਾ ਤੱਕ ਪਹੁੰਚੀ ਅਤੇ ਨਾਸਾ ਨੇ ਇਹਨਾਂ ਨੂੰ ਭਰਤੀ ਕਰ ਲਿਆ ਤੁਸੀਂ ਇੱਧਰ ਸਾਡੇ ਪ੍ਰੋਜੈਕਟ ਦੇ ਵਿੱਚ ਕੰਮ ਕਰੋ ਉਦੋਂ ਕੋਈ ਮੇਨ ਕੋਈ ਪ੍ਰੋਜੈਕਟ ਚੱਲ ਰਿਹਾ ਸੀ ਕੋਈ ਵੱਡਾ ਆਈ ਥਿੰਕ ਅਪੋਲੋ ਮਿਸ਼ਨ ਚੱਲ ਰਿਹਾ ਸੀ ਉਦੋਂ ਸੋ ਉਹਦੀ ਲਾਂਚਿੰਗ ਜਦੋਂ ਹੋਣੀ ਸੀ ਅਪੋਲੋ ਮਿਸ਼ਨ ਦੀ ਅਤੇ ਉਸ ਸਮੇਂ ਉਸ ਤੋਂ ਜਸਟ ਪਹਿਲਾਂ ਕਹਿੰਦੇ ਨੇ ਕਿ 31 ਕੰਪਿਊਟਰ ਜਿਹੜੇ ਸੀਗੇ ਲਾਏ ਉਸ ਕੰਮ ਦੇ ਲਈ ਉਹਨਾਂ ਦੇ ਵਿੱਚ ਕੋਈ ਖਰਾਬੀ ਆ ਗਈ ਬੰਦ ਹੋ ਗਏ ਹੁਣ ਉੱਥੇ ਹੱਥਾਂ ਪੈਰਾਂ ਦੀ ਉਹਨਾਂ ਨੂੰ ਪੈ ਗਈ ਵੀ ਹੁਣ ਕੀਤਾ ਕੀ ਜਾਵੇ ਕਹਿੰਦੇ ਨੇ ਕਿ ਉਹ ਜਿਹੜੀਆਂ ਕੈਲਕੂਲੇਸ਼ਨ ਸੀ ਉਹ ਇਹਨਾਂ ਨੇ ਮੈਨੂਅਲੀ ਸਾਰੀਆਂ ਜਿਹੜੀਆਂ ਕਰਕੇ ਅਤੇ ਉਹਨਾਂ ਨੂੰ ਦੱਸਤਾ ਵੀ ਆਇਆ ਪਰ ਹੁਣ ਗੋਰੇ ਆ ਉਹਨਾਂ ਨੂੰ ਉਹ ਚੀਜ਼ ਦਾ ਯਕੀਨ ਕਿੱਥੋਂ ਆਵੇ ਉਨੇ ਚਿਰ 'ਚ ਉਹਨਾਂ ਨੇ ਉਹ ਸਾਰਾ ਕੁਛ ਜਿਹੜਾ ਵਾ ਫਿਰ ਕੰਪਿਊਟਰਾਂ ਦੇ ਉੱਤੋਂ ਵੀ ਚੈੱਕ ਕੀਤਾ ਹਾਲਾਂਕਿ ਉਹ ਕੰਪਿਊਟਰ 'ਤੇ ਟਰੱਸਟ ਕਰ ਰਹੇ ਪਰ ਜਦੋਂ ਫਿਰ ਉਹ ਮੈਚ ਕੀਤੀਆਂ ਗਈਆਂ ਤਾਂ ਕਹਿੰਦੇ ਨੇ ਕਿ ਉਹਦੇ 'ਚ ਕੋਈ ਫਰਕ ਨਹੀਂ ਹਾਲਾਂਕਿ ਇਹਨਾਂ ਨੇ ਮੈਨੂਅਲੀ ਕੀਤੀਆਂ ਸੀ ਸੋ ਇੱਕ ਬੰਦਾ ਜਿਹਦਾ ਕੰਪਿਊਟਰ ਦੇ ਬਰਾਬਰ ਦਾ ਦਿਮਾਗ ਚੱਲ ਰਿਹਾ ਵਾ ਹੈ ਨਾ ਹੁਣ ਹੋਇਆ ਹੁੰਦਾ ਕੀ ਆ ਉਹਦੇ ਨਾਲ ਇੱਕ ਸਮਾਂ ਫਿਰ ਉਹ ਵਾਪਸ 1970 ਦੇ ਵਿੱਚ ਫਿਰ ਦੁਬਾਰਾ ਉਹ ਕਹਿੰਦੇ ਵੀ ਮੈਂ ਹੁਣ ਵੀ ਵਾਪਸ ਚਲੋ ਸੋ ਐਂਡ ਸੋ ਲੰਮੀਆਂ ਕਹਾਣੀਆਂ ਫਿਰ ਵਾਪਸ ਆ ਗਏ ਆ ਕੇ ਤਾਂ ਉਹਨਾਂ ਨੇ ਜਿਹੜਾ ਟਾਟਾ ਇੰਸਟੀਟਿਊਟ ਆ ਉਹਦੇ ਵਿੱਚ ਉਹਨਾਂ ਨੇ ਮੁੰਬਈ ਦੇ ਵਿੱਚ ਜੋਬ ਕੀਤੀ ਜਾਂ ਹੋਰ ਕਈ ਥਾਵਾਂ ਦੇ ਉੱਤੇ ਇਹਨਾਂ ਨੇ ਕਲਕੱਤਾ ਦੇ ਵਿੱਚ ਵੀ ਜੋਬ ਕੀਤੀ ਅਤੇ ਇਸੇ ਤਰ੍ਹਾਂ ਦੇ ਨਾਲ ਹੌਲੀ ਹੌਲੀ ਹੌਲੀ ਹੌਲੀ ਕੁੱਲ ਮਿਲਾ ਕੇ ਆਪਾਂ ਇਹ ਕਹਿ ਲਈਏ ਵੀ ਕਦਰ ਨਹੀਂ ਪਈ ਉਸ ਬੰਦੇ ਦੀ ਇੰਡੀਆ ਆ ਕੇ ਫਿਰ ਨਹੀਂ ਕਦਰ ਪਈ
1: ਅਤੇ ਮੁਰਗੀ ਦਾਲ ਬਰਾਬਰ
0: ਹਾਂ ਉਸ ਤੋਂ ਬਾਅਦ ਫਿਰ ਇੱਕ ਨਾ ਉਹਨਾਂ ਨੂੰ ਜਿਹੜੀ ਮਾਨਸਿਕ ਤੌਰ ਦੇ ਉੱਤੇ ਹੌਲੀ ਹੌਲੀ ਜਦੋਂ ਬੰਦਾ ਬਹੁਤ ਜ਼ਿਆਦਾ ਸੋਚਦਾ ਜਾਂ ਜਿਹੜੀ ਜ਼ਿਆਦਾ ਆਪਾਂ ਰੱਬ ਤੁਹਾਨੂੰ ਖਾਸੀਅਤ ਦਿੰਦਾ ਤੁਹਾਨੂੰ ਸੋਚਣ ਦੀ ਅਤੇ ਉੱਥੇ ਫਿਰ ਮਾਨਸਿਕ ਤੌਰ ਦੇ ਉੱਤੇ ਉਹ ਚੀਜ਼ਾਂ ਕਈ ਵਾਰੀ ਬੰਦਾ ਝੱਲ ਵੀ ਨਹੀਂ ਪਾਉਂਦਾ ਸ਼ਾਇਦ ਫਿਰ ਇਹਨਾਂ ਨੂੰ ਇੱਕ ਬਿਮਾਰੀ ਜਿਹੜੀ ਆ ਉਹ ਮਾਨਸਿਕ ਬਿਮਾਰੀ ਜਿਹੜੀ ਉਹ ਹੋ ਜਾਂਦੀ ਆ ਮੈਨੂੰ ਹੁਣ ਨਾਂ ਨਹੀਂ ਇਹਦਾ ਲੈਣਾ ਆਉਣਾ ਪਰ ਚਲੋ ਬਿਮਾਰੀ ਹੋ ਗਈ ਮੈਂ ਕੋਸ਼ਿਸ਼ ਕਰੂੰਗਾ ਅੱਗੇ ਚੱਲ ਕੇ ਫਿਰ ਸਕਿਜ਼ੋਫਰੀਨੀਆ ਹੈ ਨਾ ਅਤੇ ਉਹ ਬਿਮਾਰੀ ਦੇ ਨਾਲ ਹੌਲੀ ਹੌਲੀ ਹੌਲੀ ਹੌਲੀ ਜਿਹੜਾ ਇਹਨਾਂ ਦਾ ਜਿਹੜਾ ਅਕੈਡਮਿਕ ਉਸ ਪਾਸਿਓਂ ਜਿਹੜਾ ਨਾਤਾ ਜਿਹੜਾ ਹੌਲੀ ਹੌਲੀ ਹੌਲੀ ਹੌਲੀ ਟੁੱਟਦਾ ਗਿਆ ਤੁਸੀਂ ਵੇਖੋ ਵੀ ਅੰਤ ਕੀ ਹੈ ਇਸ ਬੰਦੇ ਦਾ ਕਿ ਕਦੀ ਇਹਨੂੰ ਉਹਨਾਂ ਨੇ ਰੇਲ ਟ੍ਰੇਨ ਤੋਂ ਲੈ ਕੇ ਆਉਣਾ, ਕਿਸੇ ਨੇ ਕਹਿਣਾ ਵੀ ਉੱਥੇ ਵੇਖਿਆ ਸੀ, ਹੈ ਨਾ। ਉਸ ਤੋਂ ਬਾਅਦ ਪਤਾ ਨਹੀਂ ਹੈ ਉਸ ਬੰਦੇ ਨੂੰ ਵੀ ਮੈਂ ਕਿੱਥੇ ਤੁਰਿਆ ਫਿਰਦਾ ਵਾਂ। ਕਈ ਕਦੀ ਕਿਤਿਓਂ ਕਦੀ ਕਿਤਿਓਂ ਕਦੀ, ਕਈ ਵਾਰੀ ਕਹਿੰਦੇ ਨੇ ਵੀ ਕੂੜੇ ਦੇ ਢੇਰ 'ਚੋਂ ਚੁੱਕ ਕੇ ਲੈ ਕੇ ਆਉਣਾ ਕਿਸੇ ਨੇ, ਉੱਥੇ ਲਾਗੇ ਬੈਠੇ ਰਹਿਣਾ, ਫਟੇ ਪੁਰਾਣੇ ਕੱਪੜੇ, ਬੁਰੇ ਹਾਲ। ਤੁਸੀਂ ਵੇਖੋ ਕਿਹੜੇ ਲੈਵਲ ਦਾ ਬੰਦਾ ਵਾ, ਅਤੇ ਸਾਡੇ ਦੇਸ਼ 'ਚੋਂ ਕਿੱਥੇ ਕਿੱਥੇ ਕਿੱਦਾਂ ਕਿੱਦਾਂ ਰੁਲਦਾ ਰਿਹਾ। ਹੁਣ ਇੱਥੇ ਦੋ ਇਹਨਾਂ ਦੇ ਜਿਹੜਾ ਅਖੀਰੀ ਸਮਾਂ ਨਾ, ਉਹਦੇ ਬਾਰੇ ਦੋ ਅਲੱਗ ਅਲੱਗ ਕਹਾਣੀਆਂ ਮੈਨੂੰ ਮਿਲ ਰਹੀਆਂ ਨੇ, ਅਤੇ ਦੋਵੇਂ ਇੱਕ ਬਹੁਤ ਹੀ ਵਧੀਆ ਨਹੀਂ ਆ। ਹੁਣ ਪਤਾ ਨਹੀਂ ਦੋਵਾਂ 'ਚੋਂ ਕਿਹੜੀ ਸਹੀ ਆ। ਇੱਕ ਤਾਂ ਇਹ ਕਹਿੰਦੇ ਨੇ ਕਿ 1919 ਦੇ ਵਿੱਚ ਕਿਸੇ ਨੇ ਵੇਖਿਆ ਵੀ ਇੱਕ ਬੋਡੀ ਜਿਹੜੀ ਵਾਹਵਾ ਚਿਰ ਤੋਂ ਹਿੱਲ ਜੁੱਲ ਨਹੀਂ ਰਹੀ, ਅਤੇ ਉਹਨਾਂ ਨੇ ਜਦੋਂ ਆ ਕੇ ਹਿਲਾਇਆ ਤਾਂ ਉਹ ਬੰਦਾ ਨਹੀਂ ਸੀ ਦੁਨੀਆਂ ਦੇ ਉੱਤੇ, ਅਤੇ ਪਤਾ ਲੱਗਾ ਕਿ ਉਹ ਪਿਛਲੇ 4 ਤੋਂ 5 ਘੰਟੇ ਹੋ ਗਏ ਉਹਨੂੰ, ਉਹ ਮਰਿਆ ਪਿਆ ਵਾ। ਅਤੇ ਉਹਦੇ ਲਈ ਕੋਈ ਉਦੋਂ ਤੱਕ 4-5 ਘੰਟੇ ਇਸ ਲੈਵਲ ਦਾ ਬੰਦਾ, ਅਤੇ ਤੁਸੀਂ ਵੇਖ ਲਓ ਉਹਦੀ ਬੰਦੇ ਦੀ ਡੈੱਡ ਬੋਡੀ ਤੱਕ ਰੁਲਦੀ ਰਹੀ, ਹੈ ਨਾ। ਅਤੇ ਫਿਰ ਜਾ ਕੇ ਤਾਂ ਉਹਨੂੰ ਉੱਥੋਂ ਚੁੱਕਿਆ ਗਿਆ। ਖੈਰ ਜਿਹੜੀ ਦੂਸਰਾ ਉਹਦੇ ਵਿੱਚ ਇਹ ਵਾਲੀ ਨਹੀਂ ਦੱਸਦੇ ਚੀਜ਼, ਉਹ ਦੂਸਰੀ ਜਿਹੜੀ ਮਿਲਦੀ ਹੈ ਇਹਨਾਂ ਦੇ ਬਾਰੇ ਰਿਪੋਰਟ, ਉਹਦੇ ਵਿੱਚ ਇਹ ਕਹਿੰਦੇ ਆ ਕਿ ਉਹ 1919 ਦੇ ਵਿੱਚ ਪਟਨਾ ਦਾ ਇੱਕ ਹਸਪਤਾਲ ਸੀ, PMCH। ਸੋ ਇਹਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਏ ਆਪਣੇ। ਸੋ ਦੋਵਾਂ ਦੇ ਵਿੱਚੋਂ ਕੋਈ ਵੀ ਮੰਨ ਲਓ ਕਹਾਣੀ ਸੱਚ ਆ, ਅੰਤ ਇਹ ਆ ਕਿ 1919 ਦੇ ਵਿੱਚ ਉਹ ਬੰਦਾ ਦੁਨੀਆਂ ਤੋਂ ਜਾਂਦਾ, ਅਤੇ 2020 ਦੇ ਵਿੱਚ ਭਾਰਤ ਸਰਕਾਰ ਨੇ ਉਹਨੂੰ ਫਿਰ ਪਦਮ ਸ਼੍ਰੀ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ।
1: ਕੀ ਫਾਇਦਾ, ਹੈ ਨਾ।
0: ਅਤੇ ਮਤਲਬ ਜਿਹੜੇ ਦੇਸ਼ ਦੇ ਵਿੱਚ, ਇੱਕ ਪਾਸੇ ਮੈਂ ਚਾਈਨਾ ਦੀ ਤਾਂ ਕਰਕੇ ਗੱਲ ਵਿੱਚ ਛੇੜੀ ਸੀ ਵੀ ਇੱਕ ਪਾਸੇ ਉਹ ਸ਼ਾਇਦ ਉਹਨਾਂ ਦੇ ਬੱਚੇ, ਆਪਾਂ ਅੱਜ ਕਹਿ ਦਿੰਦੇ ਹਾਂ ਨਾ ਵੀ ਉਹ ਇਸ ਚੀਜ਼ ਦੇ ਵਿੱਚ ਰੋਬੋਟਾਂ ਦੇ ਵਿੱਚ, AI ਦੇ ਵਿੱਚ ਫਲਾਣ ਢੀਂਗ, ਆਪਾਂ ਇਸ ਚੀਜ਼ ਦੇ ਵਿੱਚ ਤਰੱਕੀ ਕਰ ਰਹੇ ਹਾਂ, ਸ਼ਾਇਦ ਉਹਨਾਂ ਦੇ ਬੱਚੇ ਉਹ ਬਣਨਾ ਚਾਹ ਰਹੇ ਆ ਵੀ ਉਹ ਜਿਹਨੇ ਉਹ ਕੀਤਾ ਸੀ, ਜਿਹਨੇ ਉਹ ਚਿੱਪ ਬਣਾਈ ਸੀ, ਜਿਹਨੇ ਆਹ ਫਾਰਮੂਲਾ ਲਾਇਆ ਸੀ, ਜਿਹਨੇ ਆਹ ਵਾਲੀ ਖੋਜ ਕੀਤੀ ਸੀ, ਹੈ ਨਾ। ਸ਼ਾਇਦ ਜਪਾਨ ਦੇ ਵਿੱਚ ਉਹਨਾਂ ਦੇ ਬੱਚੇ ਉਹ ਟੈਕਨੋਲੋਜੀ ਵਾਲੇ ਜਿਹੜੇ ਲੋਕ, ਜਿਹੜੇ ਜਿਨ੍ਹਾਂ ਦਾ ਨਾਂ ਆ, ਉਹ ਉਹਨਾਂ ਵਰਗੇ ਬਣਨਾ ਚਾਹੁੰਦੇ ਹੋਣਗੇ,
1: ਤੇ ਅਸੀਂ ਦਾ ਫੋਕਸ ਕਲੀਅਰ ਹੈ, ਉਹਨਾਂ ਦੀ ਇਨਸਪੀਰੇਸ਼ਨ ਕੀ ਹੈ ਤੇ ਆਪਣੇ ਇੱਥੇ ਕੀ ਹੈ,
0: ਤੇ ਆਪਾਂ ਕੀ ਬਣਨਾ ਚਾਹ ਰਹੇ ਹਾਂ, ਜਾਂ ਸਾਡੇ ਬੱਚਿਆਂ ਨੂੰ ਆਪਾਂ ਕੀ ਵਿਖਾ ਰਹੇ ਹਾਂ। ਉਹਦੇ ਵਿੱਚ ਸੌਰੀ ਟੂ ਸੇ ਸਾਡੇ ਸਿੰਗਰ ਵੀ ਆ ਜਾਂਦੇ ਆ, ਉਹਦੇ ਵਿੱਚ ਸਾਡੇ ਫਿਲਮਾਂ ਵਾਲੇ ਵੀ ਆ ਜਾਂਦੇ ਆ, ਉਹਦੇ ਵਿੱਚ ਸਾਡੇ ਕਿਸੇ ਨੂੰ ਬੁਰਾ ਲੱਗੇ ਮਾਫ਼ੀ ਚਾਹੁੰਦਾ, ਪਰ ਉਹਦੇ ਵਿੱਚ ਸਾਡੀਆਂ ਬਹੁਤ ਸਾਰੀਆਂ ਈਵਨ ਧਾਰਮਿਕ ਸ਼ਖਸੀਅਤਾਂ ਵੀ ਕਈ ਆ ਜਾਂਦੀਆਂ। ਸੋ ਆਪਾਂ ਉਹ ਵਾਲੀ ਸੇਧ ਦੇ ਹੀ ਨਹੀਂ ਪਾ ਰਹੇ ਆਪਣੇ ਬੱਚਿਆਂ ਨੂੰ ਵੀ ਤੁਸੀਂ ਕੀ ਬਣਨਾ। ਅਸੀਂ ਕਹਿ ਦਿੰਦੇ ਹਾਂ ਵੀ ਪੜ੍ਹਿਆ ਲਿਖਿਆ ਹੀ ਕੰਮ ਆਉਣਾ ਵਾ, ਪੜ੍ਹੋ, ਪਰ ਕੀ ਪੜ੍ਹੋ ਇਹ ਫਿਰ ਅੱਗੇ ਕਲੋਜ਼ ਲਾ ਦਿੰਦੇ ਹਾਂ।
1: ਐਗਜੈਕਟਲੀ,
0: ਵੀ ਤੁਸੀਂ ਕੀ ਪੜ੍ਹਨਾ ਵਾ, ਤੁਸੀਂ ਈਵਨ ਕੀ ਜਾਣੋ ਉਹਦੇ ਅੱਗੇ ਵੀ ਕਲੋਜ਼ ਲੱਗ ਜਾਂਦਾ ਵੀ ਨਹੀਂ ਆਹ ਚੀਜ਼ ਨਹੀਂ, ਇੱਦਾਂ ਨਹੀਂ ਇੱਦਾਂ। ਵਾਈ ਨੋਟ ਕਿ ਸਾਰਾ ਕੁਛ ਹੀ ਬੰਦੇ ਨੂੰ ਪਤਾ ਹੋਵੇ, ਫਿਰ ਉਹ ਬੰਦਾ ਡਿਸਾਈਡ ਕਰ ਲਏ ਵੀ ਆਹ ਆਹ ਆਹ ਇਹਦੇ ਵਿੱਚੋਂ ਆਹ ਚੀਜ਼ ਚੰਗੀ ਜਾਂ ਮਾੜੀ। ਸੋ ਸਾਡੇ ਆਸ ਪਾਸ ਜੋ ਕੁਛ ਵਾਪਰ ਰਿਹਾ, ਜੋ ਕੁਛ ਸਾਡੇ ਆਸ ਪਾਸ ਹੋ ਰਿਹਾ, ਉਹਦੇ ਵਿੱਚੋਂ ਸਾਡੇ ਬੱਚਿਆਂ ਨੇ ਸਿੱਖਣਾ, ਅਤੇ ਸੋਰੀ ਟੂ ਸੇ ਸਾਨੂੰ ਪਤਾ ਸਾਡੇ ਬੱਚੇ ਕੀ ਸਿੱਖ ਰਹੇ ਨੇ, ਇਹਦੇ 'ਚ ਕੋਈ ਮਤਲਬ ਦੱਸਣ ਪੁੱਛਣ ਵਾਲੀ ਕੋਈ ਗੱਲ ਨਹੀਂ। ਮੈਂ, ਤੁਸੀਂ, ਸਾਡੇ ਸਾਰੇ ਸੁਣਨ ਵਾਲੇ, ਮੈਨੂੰ ਲੱਗਦਾ ਵੀ 80-90% ਆਪਾਂ ਇਹੋ ਕੁਛ ਹੀ ਕਰ ਰਹੇ ਹਾਂ, ਹੋਰ ਕੁਛ ਸਾਡੇ ਕੋਲ ਕੁਛ ਨਹੀਂ। ਕਰ ਕਰਾ ਕੇ ਜੇ ਵੱਧ ਤੋਂ ਵੱਧ ਸਾਨੂੰ ਕੋ ਸਾਡੇ ਕੋਲ ਕੁਛ ਅੱਜ ਦੀ ਡੇਟ 'ਚ ਹੈਗਾ ਇੰਡੀਅਨਸ ਦੇ ਕੋਲ, ਅਤੇ ਉਹ ਮੈਨੂੰ ਲੱਗਦਾ ਸ਼ਾਇਦ ਕ੍ਰਿਕਟ ਆ, ਹੈ ਨਾ, ਵੀ ਅਸੀਂ ਆਹ ਵੱਡੇ ਕ੍ਰਿਕਟਰ ਬਣ ਜਾਈਏ। ਉਹਦੇ ਉਹਦੇ ਉਹ ਮਾੜੀ ਗੱਲ ਨਹੀਂ ਆ, ਚੰਗੀ ਗੱਲ ਆ, ਚਲੋ ਐਟਲੀਸਟ ਉਹ ਗਰਾਊਂਡਾਂ 'ਚ ਤਾਂ ਜਾ ਰਿਹਾ, ਪਰ ਇਸ ਤੋਂ ਇਲਾਵਾ ਹੋਰ ਬਹੁਤਾ ਕੁਛ ਵਿਜ਼ਨ ਨਹੀਂ ਆ। ਇਹ ਮੈਂ ਓਵਰਆਲ ਗੱਲ ਕਰ ਰਿਹਾ, ਇਹਦਾ ਮਤਲਬ ਇਹ ਨਹੀਂ ਆ ਵੀ ਨਹੀਂ ਹੋਊਗਾ। ਅੱਜ ਵੀ ਬੱਚੇ ਵੱਡੀਆਂ ਵੱਡੇ ਮਾਰ ਕੇ ਮਾਰ ਰਹੇ ਨੇ, ਸਾਡੇ ਪੜ੍ਹਾਈ ਲਿਖਾਈ ਦੇ ਵਿੱਚ ਬੱਚੇ ਕਿੱਡੇ ਟੌਪ ਦੇ ਉੱਤੇ ਜਾ ਰਹੇ ਨੇ। ਇੱਥੇ ਵੀ ਆਪਾਂ ਵੇਖੀਏ ਤਾਂ ਨੈਪਲਨ ਦੇ ਵਿੱਚ ਕਿੰਨੇ ਬੱਚਿਆਂ ਨੇ ਟੌਪ ਕੀਤਾ ਵਾ, ਜਾਂ ਹੋਰ ਵੀ ਕਈ ਖੇਡਾਂ ਦੇ ਵਿੱਚ ਬੱਚਿਆਂ ਨੇ ਟੌਪ ਕੀਤਾ ਵਾ। ਈਵਨ ਆਪਾਂ ਟੈਨਿਸ ਵਾਲਾ ਇੱਕ ਬੱਚਾ ਸੀ, ਉਹਦੀ ਆਪਾਂ ਪਿਛਲੇ ਦਿਨੀ ਜਦੋਂ ਇੰਟਰਵਿਊ ਕੀਤੀ ਸੀ, ਜਾਂ ਫਿਰ ਸਾਡੀਆਂ ਬੇਟੀਆਂ ਨੇ ਅਲੱਗ ਅਲੱਗ ਕਹਿ ਲਓ ਤੁਸੀਂ ਖੇਡਾਂ ਦੇ ਵਿੱਚ ਜਾਂ ਪੜ੍ਹਾਈ ਦੇ ਵਿੱਚ ਕਿੱਡੇ ਸੋਹਣੇ ਕੰਮ ਕਰ ਰਹੀਆਂ ਨੇ, ਸਾਇੰਸਦਾਨ ਨੇ, ਵੱਡੇ ਵੱਡੇ ਅਹੁਦਿਆਂ ਦੇ ਉੱਤੇ ਲੋਕ ਨੇ, ਪਰ ਬਹੁਤ ਛੋਟੀ ਜਿਹੀ ਵੋਲਿਊਮ।
1: ਹੁਣ ਜਿਵੇਂ ਮੈਂ ਮਤਲਬ ਇਹ ਵਾਲੀ ਗੱਲ ਕੀਤੀ ਨਾ, ਐਕਸਪਲੋਰ ਵਾਲੀ ਗੱਲ, ਤਾਂ ਮੈਨੂੰ ਇੱਕਦਮ ਕਲਿੱਕ ਹੋਈ। ਚਾਈਲਡ ਕੇਅਰ 'ਚ ਜਦੋਂ ਅਸੀਂ ਮਤਲਬ ਪੜ੍ਹਾਈ ਵੀ ਕਰੋ ਨਾ, ਤਾਂ ਉਹ ਹੁਣ ਜਿਵੇਂ ਆਪਣੀ ਆਦਤ ਹੁੰਦੀ ਹੈ, ਜਿਵੇਂ ਇੰਡੀਆ ਮਤਲਬ ਬੇਸਿਕਲੀ ਕਿ ਰੋਟੀ ਆਪਾਂ ਥਾਲ ਪੂਰਾ ਬੱਚਿਆਂ ਨੂੰ ਸਜਾ ਕੇ ਦਿੰਦੇ ਹਾਂ, ਫਿਰ ਖੁਦ ਹੀ ਖਵਾਉਣ ਲੱਗ ਜਾਂਦੇ ਆ ਉਹਨਾਂ ਨੂੰ ਮਤਲਬ, ਅਤੇ ਜੇ ਨਹੀਂ ਖਾਣਾ ਉਹਨਾਂ ਨੂੰ ਦੂਜੀ ਚੀਜ਼, ਮਤਲਬ ਉਹਨਾਂ ਨੂੰ ਸੋਚਣ ਦਾ ਜਾਂ ਡਿਸਾਈਡ ਕਰਨ ਦਾ ਮੌਕਾ ਹੀ ਨਹੀਂ ਦਿੰਦੇ, ਆਪਾਂ ਟੌਪ ਅਪ ਕਰੀ ਜਾਂਦੇ ਹਾਂ ਹਨਾ, ਤੇ ਗੇਮਸ ਉੱਥੇ ਕਿ ਤੁਸੀਂ ਰੂਮ ਬੱਚਿਆਂ ਦੇ ਆਉਣ ਤੋਂ ਪਹਿਲਾਂ ਤੁਸੀਂ ਸੈਟਿੰਗ ਕਰਦੇ ਹੋ ਰੂਮ ਦੀ ਕਿ ਉਹਨਾਂ ਲਈ ਵੈਲਕਮਿੰਗ ਐਨਵਾਇਰਮੈਂਟ, ਤੇ ਇੱਕ ਸਪੇਸ ਰੱਖਦੇ ਜਿਸ 'ਚ ਮਿਕਸ ਸਮਾਨ ਹੁੰਦਾ, ਕਹਿੰਦੇ ਫਰੀ ਪਲੇ, ਕਿ ਇਹਨਾਂ ਨੂੰ ਕੋਈ ਡਾਇਰੈਕਸ਼ਨ ਨਹੀਂ ਦੇਣੀ, ਲੈਟ ਦੈਮ ਡਿਸਾਈਡ ਕਿ ਇਸ ਚੀਜ਼ ਨਾਲ ਉਹ ਕੀ ਖੇਡ ਰਹੇ ਨੇ, ਉਹਨਾਂ ਨੂੰ ਕੁਛ ਆਪਾਂ ਡਾਇਰੈਕਸ਼ਨ ਨਹੀਂ ਦੇਣੀ, ਅਤੇ ਉਹਦੇ ਨਾਲ ਕਿੰਨਾ ਉਹਦਾ ਮਤਲਬ ਦਿਮਾਗ 'ਤੇ ਜਾਂ ਕਿ ਉਹਦੀ ਕ੍ਰੀਏਟੀਵਿਟੀ ਬਾਹਰ ਆਏਗੀ ਕੁਛ ਵੀ, ਅਤੇ ਉਹ ਚੀਜ਼ ਮੈਨੂੰ ਬੜੀ ਸੋਹਣੀ ਲੱਗਦੀ ਹੈ ਕਿ ਲੈਟ ਦੈਮ ਐਕਸਪਲੋਰ, ਲੈਟ ਦੈਮ ਡਿਸਾਈਡ, ਲੈਟ ਦੈਮ ਪਲੇ ਫਰੀ. ਅਤੇ ਫਰੀ ਪਲੇ ਵੀ ਇੱਕ ਹਿਸਾਬ ਨਾਲ ਬਚਪਨ ਤੋਂ ਉਹਨਾਂ ਨੂੰ ਤੁਸੀਂ ਥੋੜ੍ਹਾ ਜਿਹਾ ਖੁੱਲ੍ਹਾ ਛੱਡ ਕੇ ਕਿ ਇੱਕ ਤੁਸੀਂ ਐਕਸਪਲੋਰ ਕਰੋ ਅਤੇ ਦੇਖੋ. ਹਾਂ ਡੈਫੀਨੇਟਲੀ ਤੁਸੀਂ ਇੱਕ ਮਤਲਬ ਡਾਇਰੈਕਟ ਮਤਲਬ ਧਿਆਨ ਦਿੰਦੇ ਰਹੋ, ਪਰ ਥੋੜ੍ਹਾ ਜਿਹਾ ਉਹਨਾਂ ਨੂੰ ਖੁੱਲ੍ਹਾ ਵੀ ਛੱਡੋ.
0: ਨਹੀਂ ਆਪਾਂ ਇੱਕ ਚੀਜ਼ ਬੜੀ ਸੋਹਣੀ, ਚਲੋ ਵਧੀਆ ਆ ਗਈ ਆਪਣੇ ਲਾਈਫ ਸਟਾਈਲ ਜਾਂ ਪਾਲਣ ਪੋਸ਼ਣ ਦੇ ਵਿੱਚ, ਉਹ ਇਹ ਆ ਕਿ ਖੁੱਲ੍ਹਾ ਛੱਡ ਦਿਓ, ਹੈ ਨਾ. ਪਰ ਖੁੱਲ੍ਹਾ ਛੱਡ ਕੇ ਆਸ ਪਾਸ ਕੀ ਹੋਣਾ ਚਾਹੀਦਾ ਵਾ ਐਕਸਪਲੋਰ ਕਰਨ ਦੇ ਲਈ, ਇਹ ਆਪਾਂ ਮਿਸਿੰਗ ਹੈ ਸਾਡੇ 'ਚੋਂ. ਮੰਨ ਲਓ ਆਪਾਂ ਇੱਥੇ ਆਪਾਂ ਵੇਖਦੇ ਹਾਂ ਨਾ ਵੀ ਗਾਈਆਂ ਭੇਡਾਂ ਖੁੱਲ੍ਹੀਆਂ ਛੱਡੀਆਂ ਹੁੰਦੀਆਂ, ਸੋਰੀ ਮੈਂ ਕੰਪੇਅਰ ਨਹੀਂ ਕਰ ਰਿਹਾ, ਪਰ ਜਸਟ ਇੱਕ ਐਗਜ਼ਾਮਪਲ ਹੈ ਵੀ ਆਪਾਂ ਗਾਈਆਂ ਵੇਖਦੇ ਇੱਥੇ ਖੁੱਲ੍ਹੇ ਮੈਦਾਨ 'ਚ ਖੁੱਲ੍ਹੀਆਂ ਛੱਡੀਆਂ ਹੁੰਦੀਆਂ. ਪਰ ਖੁੱਲ੍ਹਾ ਛੱਡਣਾ ਬਹੁਤ ਵਧੀਆ ਗੱਲ ਹੈ, ਪਰ ਤੁਸੀਂ ਸੋਚੋ ਵੀ ਉਹਨਾਂ ਦੇ ਲਈ ਉੱਥੇ ਜੇ ਘਾਹ ਹੀ ਨਹੀਂ ਹੈਗਾ, ਉਹ ਖੁੱਲ੍ਹਾ ਤਾਂ ਆਪਾਂ ਛੱਡਤਾ ਪਰ ਉਹਨਾਂ ਦੇ ਆਸ ਪਾਸ ਕੋਈ ਘਾਹ ਨਹੀਂ ਆ. ਮੰਨ ਲਓ ਝਾੜੀਆਂ ਨੇ, ਕੰਡੇ ਨੇ, ਜਾਂ ਉਹ ਚੀਜ਼ਾਂ ਨੇ ਜਿਹੜੀਆਂ ਉਹਨਾਂ ਨੂੰ ਮੋਟਾ ਤਾਜ਼ਾ ਤਾਂ ਕਰੀ ਜਾਣਗੀਆਂ ਪਰ ਤੰਦਰੁਸਤ ਨਹੀਂ ਰਹਿਣ ਦੇਣਗੀਆਂ, ਉਹਨਾਂ ਨੂੰ ਸੋਚਣ ਸਮਝਣ ਦੀ ਸ਼ਕਤੀ ਨਹੀਂ ਉਹਨਾਂ ਨੂੰ ਦੇਣਗੀਆਂ. ਜੇ ਤੁਸੀਂ ਉਹਨਾਂ ਤੋਂ ਦੁੱਧ ਲੈਣਾ ਵਾ ਤਾਂ ਸ਼ਾਇਦ ਦੁੱਧ ਨਹੀਂ ਉਹਨਾਂ ਦਾ ਓਨਾ ਹੋਊਗਾ ਜਿੰਨਾ ਕੋਈ ਹਰਿਆ ਉਰਿਆ ਖਾ ਕੇ ਹੋਊਗਾ. ਸੋ ਆਪਾਂ ਖੁੱਲ੍ਹਾ ਛੱਡ ਦੇਣਾ, ਇੱਥੋਂ ਤੱਕ ਗੱਲ ਨਹੀਂ ਮੁੱਕਦੀ. ਖੁੱਲ੍ਹਾ ਛੱਡ ਕੇ ਆਲੇ ਦੁਆਲੇ ਓਬਜ਼ਰਵ ਕਰਨ ਦੇ ਲਈ ਆਪਾਂ ਕੀ ਦੇਣਾ, ਇਹ ਵੀ ਚੀਜ਼ ਅਤੇ ਖੈਰ ਆਪਾਂ ਇੱਥੋਂ ਇਸ ਸੈਕਸ਼ਨ ਦੇ ਵਿੱਚੋਂ ਇਜਾਜ਼ਤ ਲੈਂਦੇ, ਮਾਫ਼ੀ ਚਾਹੁੰਦੇ ਗੱਲਬਾਤ ਲੰਮੀ ਹੋਣ ਦੇ ਲਈ, ਅਤੇ ਮਾਫ਼ੀ ਚਾਹੁੰਦੇ ਜੇਕਰ ਕੁਛ ਗਲਤ ਵੀ ਕਿਹਾ ਗਿਆ ਹੋਵੇ, ਕਿਉਂਕਿ ਸੋਸ਼ਲ ਮੀਡੀਆ ਤੋਂ ਗੱਲ ਤੁਰੀ ਸੀ, ਅਤੇ ਜਦੋਂ ਵੀ ਕੁਛ ਆਸ ਪਾਸ ਵਾਪਰਦਾ ਇੱਦਾਂ ਦਾ ਖਾਸ ਤੌਰ ਦੇ ਉੱਤੇ, ਅਤੇ ਸਾਨੂੰ ਸੋਚਣ ਦੇ ਲਈ ਮਜਬੂਰ ਜ਼ਰੂਰ ਹੋਣਾ ਪੈਂਦਾ. ਇਹ ਕੋਈ ਨਿੱਕੀ ਗੱਲ ਨਹੀਂ ਆ, ਵੱਡੀ ਗੱਲ ਇਹ ਆ ਕਿ ਸਾਡੇ ਆਸ ਪਾਸ ਜੋ ਵੀ ਹੋ ਰਿਹਾ ਵਾਪਰ ਰਿਹਾ, ਸਾਡੇ ਬੱਚੇ ਵੀ ਵੇਖ ਰਹੇ ਨੇ, ਉਹ ਵੀ ਸ਼ਾਇਦ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਓਬਜ਼ਰਵ ਕਰਦੇ ਨੇ, ਅਤੇ ਆਪਾਂ ਇਹ ਵੇਖੀਏ ਕਿ ਓਬਜ਼ਰਵ ਕਰਾਉਣਾ ਕੀ ਆ. ਓਬਜ਼ਰਵ ਆਪਾਂ ਉਹਨਾਂ ਨੂੰ ਬਹੁਤ ਜ਼ਿਆਦਾ ਕਹਿ ਲਓ ਤੁਸੀਂ ਵੀ ਖੁੱਲ੍ਹੇ ਛੱਡਣਾ, ਆਜ਼ਾਦੀ ਓਬਜ਼ਰਵ ਕਰਾਉਣੀ ਆ, ਉਹਨਾਂ ਨੂੰ ਆਪਾਂ ਗੁਲਾਮੀ ਓਬਜ਼ਰਵ ਕਰਾਉਣੀ ਆ, ਕੱਟੜਤਾ ਓਬਜ਼ਰਵ ਕਰਾਉਣੀ ਆ, ਨਫ਼ਰਤ ਓਬਜ਼ਰਵ ਕਰਾਉਣੀ ਆ, ਉਹਨਾਂ ਨੂੰ ਆਪਾਂ ਆਸ ਪਾਸ ਦੀ ਜੋ ਚੱਲ ਰਹੀ ਪੋਲੀਟਿਕਸ ਆ, ਸ਼ੜਯੰਤਰ ਆ, ਉਹ ਆਪਾਂ ਓਬਜ਼ਰਵ ਕਰਾਉਣੇ ਆ, ਜਾਂ ਕੀ ਮਤਲਬ ਕਿ ਕਿਹੜੀ ਚੀਜ਼ ਸੋਝੀ, ਕਿਹੜੀ ਚੀਜ਼ ਦੀ ਆਪਾਂ ਉਹਨਾਂ ਨੂੰ ਦੇਣੀ ਚਾਹੁੰਦੇ ਹਾਂ. ਅਜੋਕੇ ਸਮਾਜ ਦੇ ਵਿੱਚ ਆਪਾਂ ਕਹਿ ਤਾਂ ਦਿੰਦੇ ਹਾਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਨਹੀਂ ਦੁਨੀਆਂ ਨੇ ਕਿੱਥੇ ਪਹੁੰਚਣਾ, ਚੰਦ ਤੱਕ ਪਹੁੰਚਣਾ ਜਾਂ ਕਿੱਦਾਂ, ਪਰ ਸ਼ਾਇਦ ਹੀ ਆਪਣੇ ਵਿੱਚੋਂ ਬਹੁਤ ਘੱਟ ਜਾਂ ਫਿਰ ਓਨੇ ਕੁ ਲੋਕ ਹੋਣਗੇ ਜਿਹੜੇ ਜਿਨ੍ਹਾਂ ਦਾ ਇਹ ਸੁਪਨਾ ਹੋਊਗਾ ਵੀ ਚੰਨ 'ਤੇ ਇੱਕ ਦਿਨ ਮੇਰਾ ਵੀ ਧੀ ਜਾਂ ਪੁੱਤ ਮੇਰਾ ਵੀ ਜਾਵੇ ਨਾਲ, ਪਰ ਉਹਦੇ ਲਈ ਉਹਨੂੰ
1: ਰੈਡੀ ਤਾਂ ਕਰਨਾ
0: ਹੁਣ ਤੋਂ ਕਿਹੜੇ ਤਰੀਕੇ ਦੇ ਨਾਲ ਉਹ ਰੈਡੀ ਕਰ ਰਿਹਾ, ਕਿਉਂਕਿ ਆਉਣ ਵਾਲਾ ਸਮਾਂ ਤਾਂ ਇਹੋ ਹੀ ਆ.
1: ਐਗਜੈਕਟਲੀ,
0: ਠੀਕ ਆ. ਅਤੇ ਜਾਂ ਫਿਰ ਆਪਾਂ ਇਹ ਸੋਚ ਰਹੇ ਹੋਵਾਂਗੇ ਵੀ ਕੋਈ ਨਹੀਂ ਕਰੀ ਜਾਵੇ ਪੜ੍ਹਾਈ ਜਿਹਨੇ ਕਰਨੀ ਆ, ਅਸੀਂ ਇੰਨੇ ਕੁ ਜ਼ਿਆਦਾ ਪੈਸੇ ਕਮਾਵਾਂਗੇ ਵੀ ਅਸੀਂ ਉੱਤੇ ਬਹਾ ਕੇ ਘੱਲਾਂਗੇ ਆਪਣੇ ਧੀ ਪੁੱਤ ਨੂੰ. ਠੀਕ ਆ. ਸੋ ਆਪਣੇ ਆਪਣੇ ਨਜ਼ਰੀਏ ਨੇ, ਉਹ ਆਪਾਂ ਵੇਖਣਾ ਵੀ ਕਿਹੜੇ ਤਰੀਕੇ ਦੇ ਨਾਲ ਇੰਨਾ ਕਹਿੰਦੇ ਹੋਏ ਆਪਾਂ ਅਗਲੇ ਸੈਕਸ਼ਨ ਦੇ ਵਿੱਚ ਫਿਰ ਦੁਬਾਰਾ ਮਿਲਦੇ ਹਾਂ. ਅਤੇ ਇਸ ਹਿੱਸੇ ਦੇ ਵਿੱਚੋਂ ਆਪਾਂ ਇਜਾਜ਼ਤ ਲੈਂਦੇ ਹਾਂ. ਅਗਲੇ ਹਿੱਸੇ ਦੇ ਵਿੱਚ ਆ ਕੇ ਆਪਾਂ ਅੱਜ ਇੰਸਟਾ ਦੇ ਉੱਤੇ ਵੀ ਗੱਲ ਕਰਾਂਗੇ, ਕਿਉਂਕਿ ਅੱਜ ਇੰਸਟਾ ਦਾ ਜਨਮ ਦਿਨ ਹੈ. ਅੱਜ ਵੇਖੋ ਸੁੱਖ ਜੀ ਦਾ ਜਨਮ ਦਿਨ ਹੈ, ਨਾਲ ਇੰਸਟਾ ਦਾ ਜਨਮ ਦਿਨ.
1: ਕਿੰਨੀ ਵੱਡੀ ਗੱਲ ਹੈ. ਤੇ ਆਪਾਂ ਵਿਸ਼ਾ ਰੱਖ ਕੇ ਚੱਲਦੇ ਹਾਂ. ਮਤਲਬ ਮੇਨ ਇਹ ਹੈ ਕਿ ਅੱਜ ਸੋਸ਼ਲ ਮੀਡੀਆ ਇੰਸਟਾਗ੍ਰਾਮ 6 ਅਕਤੂਬਰ 2010 ਦੇ ਵਿੱਚ ਲਾਂਚ ਹੋਇਆ ਸੀਗਾ, ਹੈ ਨਾ. ਅਤੇ ਕਹਿੰਦੇ 24 ਘੰਟੇ ਦੇ ਵਿੱਚ ਇਹਦੇ ਫਟਾਫਟ ਹੀ ਮਤਲਬ 24 ਘੰਟੇ ਵਿੱਚ ਪਤਾ ਨਹੀਂ ਕਿੰਨੇ ਸਾਰੇ ਫੋਲੋਅਰ ਵਿਦਇਨ 24 ਆਵਰਸ.
0: ਬਾਕੀ ਆ ਕੇ ਦੱਸਦੇ ਹਾਂ ਆਪਾਂ. ਹਾਂ, ਬਾਕੀ ਆਪਾਂ ਆ ਕੇ ਦੱਸਦੇ ਹਾਂ ਅਤੇ ਆ ਕੇ ਇਹਦੇ ਉੱਤੇ ਗੱਲਾਂ ਬਾਤਾਂ ਹੁੰਦੀਆਂ ਨੇ. ਨਾਲ ਦੀ ਨਾਲ ਆਪਾਂ ਇੱਕ ਅਖਾਣ ਤੁਹਾਡੇ ਲਈ ਛੱਡ ਕੇ ਚੱਲੇ ਹਾਂ. ਅਤੇ ਅਖਾਣ ਆ ਅੱਜ ਦਾ ਪਹਿਲਾ ਕਿ ਉਜੜੀਆਂ ਉਹ ਭਰਜਾਈਆਂ ਵਲੀ ਜਿਨ੍ਹਾਂ ਦੇ ਜੇਠ. ਤੁਹਾਨੂੰ ਤਾਂ ਨਹੀਂ ਆਉਂਦਾ ਹੋਣਾ ਮੇਰੇ ਹਿਸਾਬ ਨਾਲ.
1: ਮੈਨੂੰ ਤਾਂ ਪਹਿਲਾਂ ਅਖਾਣ ਵਰਡੀ.
0: ਉਜੜੀਆਂ ਉਹ ਭਰਜਾਈਆਂ ਵਲੀ ਜਿਨ੍ਹਾਂ ਦੇ ਜੇਠ. ਅਤੇ ਆਪਾਂ ਆ ਕੇ ਅਗਲੇ ਗੱਲਬਾਤ ਕਰਦੇ ਹਾਂ. ਰੇਡੀਵਾਨ ਜੀ 1674 ਏ

0: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ। ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
1: मैंने नहीं सोचा था कि यह नौकरी मेरे लिए होगी, लेकिन मुझे जल्द ही एहसास हुआ कि मेरे पास पहले से जो कौशल हैं, वे बिल्कुल वही हैं जो मुझे एक अच्छी जेल अधिकारी बनने के लिए चाहिए थे। अपने बातचीत के कौशल का उपयोग करना और एक अच्छी रोल मॉडल बनना, और इस सब का अनुभव मुझे मेरे सहयोगी साथियों के साथ होता है। यदि आप भी अपने कौशल का उपयोग करके एक ऐसा करियर बनाना चाहते हैं जो फायदेमंद और सुरक्षित हो, तो अभी आवेदन करें। सर्च करें करेक्शंस विक्टोरिया करियर्स, विक्टोरियन सरकार, 1 ट्रेजरी प्लेस, मेलबोर्न द्वारा अधिकृत।
2: वाओ, तेरी सब्जी दी खुशबू अते टेस्ट विच कुछ ता कमाल है। मैनू भी दस दे सीक्रेट।
3: अमृत ए कमाल है गोल्ड लीफ डेयरी दे प्योर न्यूजीलैंड घी दा। न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं, बल्कि ग्लास कंटेनर च पैक हुंदा है।
2: तुसी भी आज ही बाय करो गोल्ड लीफ दा प्योर न्यूजीलैंड घी अपने नेड़े दे इंडियन ग्रोसरी स्टोर तो। विजिट goldleafdairy.com।
4: एक प्रारंभिक बाल्यावस्था शिक्षक या प्रशिक्षक के रूप में आप बच्चों के जीवन को आकार दे सकते हैं। आप अपना करियर बना सकते हैं, अपनी विशेषज्ञता साझा कर सकते हैं और विक्टोरिया के बच्चों और परिवारों पर स्थायी प्रभाव डाल सकते हैं। अपने करियर को संवारें। अधिक जानकारी के लिए vic.gov.au/kinder पर जाएं। विक्टोरियन सरकार, मेलबर्न द्वारा अधिकृत।
5: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
6: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਇਟਾ ਦੇ ਨਾਲ।
7: ਬੈਸਟੀ ਲਈ ਕਾਲ ਕਰੋ 0431-466 ਤੇ 212-216 ਓਲਡ ਜੀ ਲੌਂਗ ਰੋਡ, ਹੋਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
8: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
9: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
8: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
9: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ immigration.com.au।
10: ਆ ਕਿੱਥੇ ਵੱਜ ਗਈ ਤੇਰੀ ਗੱਡੀ?
9: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
10: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟ ਦਾ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
11: ਓ ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
12: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
11: ਫਿਰ ਲਵਾਈਏ ਕਿੱਥੋਂ?
12: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
11: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
13: दिल्ली विच करे मेरी भैन वो बस एक रंग देख के समझ आती है कि उसनू अपनी पसंद की साड़ी मिल गई है इसलिए भावे थोड़ी भैन नू अपनी पसंद चुनने लिए वक्त लगता हो उसने पहला ही अपना मन बना लिया हो रिमिटली राही अपने घर पैसे भेजना सिर्फ एक लेन देन नहीं है क्योंकि जिथे पैसा अगे बढ़ता है उथे जिंदगी अगे बढ़ती है रिमिटली दुनिया भर में पैसे